دماغی تل تے جین والا ہو. شبد چوٹ کر گیا سی, ستسنگ چوٹ کر گیا, اداس ہویا ہے. یقین جانو ہوں اس نو ایک ہور چوٹ لگے گی, جس لئی یہ سارا شنگار اس دا تے کوئی پتہ نہیں, وہ تے ہے نہیں, یہ شرح تو اداس ہو جائے گا, اس دا کی ماں ایک کرم کانڈ تو اداس ہو جائے گا. اشارہ گرو ارجن دیو جی مہاراج نے بڑا سونا کیتا ہے, بھائی نراسی بہت دن لاگے, دیش دسنتر میں سگلے چا گئے. بڑے ڈیریاں چ گیا, بڑی تیرتھ یاترا کیتی ہے, بڑے سادھو سنتاں کول گیا, بڑا ستسنگ کیتا ہے, دن بہت لنگ گئے نے, مدت بہت ہو گئی ہے, پراپت کچھ نہیں ہویا, نراشا. بھائی نراسی ایسا ہوندا ہے, کوئی منک پتراں تو نراش ہو جاندا ہے, کوئی متراں تو نراش ہو جاندا ہے, کوئی پتنی تو نراش ہو جاندا ہے, کوئی پتی تو نراش ہو جاندی ہے, ایسا ہوندا ہے جگت وچ. کوئی ماں باپ تو نراش ہو جاندا ہے اور کوئی بچیاں تو نراش ہو جاندا ہے, انہاں تو مینو کی سکھ ملنا ہے. ایسا بھی ہوندا ہے کوئی گرو تو نراش ہو جاندا ہے, پرماتما تو نراش ہو جاندا ہے, پتہ نہیں ہے بھی صحیح کہ نہیں, اور اس دے ملن نال کی مل جانا ہے. گرو تو نراش, پرماتما تو نراش, اور پکے نراش برتی دے او ملن گے تھانو جو بڑے چاو ملار نال اس مالک پہ چلے سن. یہ بھی میں عرض کر دوں, دوسرے دی گل نہیں, دوسرا اتنا اداس نہیں ہوئے گا, دوسرا تے اس مارک دا جے پاندی ہی نہیں, اداس ہو گیا. بھائی نراسی بہت دن لگے, اگر اے اداس ہویا ہے تو اس رہت بیت دا, اس شرح دا, اس کرم کانڈ دا پھر صحیح استعمال کرے گا, اگمی دنیا دی تلاش کرے گا, پرم پرکاش دی کھوج کرے گا, صرف اس دچ نہیں جیے گا. یہ بھی میں عرض کر دیا, جنہ دی زندگی دا مقصد منزل صرف کرم کانڈ ہو جاندا ہے, صرف شرح ہو جاندی ہے, وہ جتنے کٹھور ہوندے نے روح زمین دے تے اتنا سخت کٹھور ہور کوئی بھی نہیں ہو سکتا. یہ بھی میں عرض کر دیا, وہ جتنے کٹھور ہو جان گے, وہ جتنے ظالم ہو جان گے, وہ جتنے سخت دل دے ہو جان گے. ایک ادارن تواریخی میں تھوڑے سامنے رکھا, گل سپشٹ ہو جائے گی. صوبہ سرہندی کچہری رچ گرو گوبند سنگھ جی مہاراج دے معصوم لاڈلے پیش کیتے گئے, جنہوں پہلے برج دچ رکھیا گیا, ٹھنڈے برج دچ اج پیش کیتے گئے کچہری رچ. صوبہ سرہند کہندا اے معصوم است, اے تے چھوٹے نے بہت, یہ مطلب ان مغلتا سی, انہیں نہیں دیکھے سن, یہ معصوم مست, یہ تو بہت چھوٹے ہیں, یہ تو بالکل بچے ہیں, یہ دا مطلب ہے وہ دے دل دے کسے کونے وچ دیا پیدا ہو گئی, یہ بہت چھوٹے ہیں, معصوم نے, یہ معصوم مست. اسی سبا وچ ایک قاضی بیٹھا ہے, اسی سبا وچ دیوان سوچانند بھی بیٹھا ہے, نواب ملیر کوٹلا بھی بیٹھا ہے, آلے دوالے دے ہور نواب دے جاگیردار بھی بیٹھے نے, کل ملا کے 17 بندے نے جنہاں نے فیصلہ کرنا ہے انہاں معصوم بچیاں بارے, اور فیصلے تے مور لانی ہے نواب صوبہ سرہند وجید خان, مکھی او ہے, پر اس مکھی دے منہ بچیاں نو ویکھنے ہی بول نکل گئی, معصوم مست, یہ تے چھوٹے نے, بہت معصوم. دیوان سچانند کہندا ہی فرزند مار است, یہ معصوم نہیں, یہ سب دے بچے نے. دیوان سچانند ای فرزند مار است, مار کہندے نے سپ نو, پرشین دے عربی دے پشتو دے سپ نو کہندے نے مار, ای فرزند مار است, فرزند کہندے نے بچے نو, یہ سب دے بچے نے, یہ وڈے ہو کے ڈنگ مارن انہ دا سر اج ہی کچل دینا چاہیے. مار ای فرزند مار است, اے بول دیوان سچانند وقت پا کے کلگی دھر دے کنا تک بھی پہنچے سن, میرے بچیاں نو شہید کرن تو پہلے مار آخیا گیا ہے, سپ آخیا گیا, ای فرزند مار است. ظفرنامہ جڑا لکھیا ہے وہ سدگر نے قبول
ਕਬੂਲ ਵੀ ਕੀਤਾ ਹੈ ਵੀ ਠੀਕ ਹੈ ਅਸੀਂ ਮਾਂ ਰਹੀ ਹਾਂ ਅਸੀਂ ਸਭ ਪਈ ਹਾਂ ਪਰ ਜ਼ਾਲਮ ਲਈ ਦੁਸ਼ਟ ਲਈ ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਛਤਾ ਚਾਰ ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਔਰੰਗਜ਼ੇਬ ਪੇਚੀ ਦਾ ਸੱਪ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ ਸੱਪ ਤੇ ਮੌਜੂਦ ਹੈ ਕੀ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਸੱਪ ਮੌਜੂਦ ਹੈ ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਛਤਾ ਚਾਰ ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ ਪੇਚੀ ਦਾ ਸੱਪ ਜੋ ਬਚ ਗਿਆ ਕੌਣ ਕਿ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਸਤਿਗੁਰ ਕਿਸ ਨੂੰ ਕਹਿ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਨੇ ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ ਐ ਔਰੰਗਜ਼ੇਬ ਸੱਪ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਛਤਾ ਚਾਰ ਇਹ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੇਂ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਛਤਾ ਚਾਰ ਕੇ ਬਾਕੀ ਬਮਾਨ ਦਸਤ ਪੇਚੀ ਦਾ ਮਾਰ ਚੇ ਮਰਦੀ ਕੇ ਅਗਰ ਖਮੋਸ਼ਾਂ ਕੋ ਨੀ ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨੀ ਇਹ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿਨਗਾਰੀਆਂ ਬੁਝਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਵੇਂ ਭੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿਨਗਾਰੀਆਂ ਬੁਝਾਣ ਦੇਣਾ ਤੇ ਚੀਜ਼ ਦਾ ਸੱਪ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਕਿ ਸਤਿਗੁਰ ਐਸਾ ਕਹਿੰਦੇ ਨੇ ਸੱਪ ਨੂੰ ਸੰਸਕ੍ਰਿਤ ਦੇ ਚ ਭੁਜੰਗ ਕਹਿੰਦੇ ਨੇ ਪਰਸ਼ੀਅਨ ਦੇ ਚ ਮਾਰ ਕਹਿੰਦੇ ਨੇ ਭੁਜੰਗ ਸੱਪ ਔਰ ਗਜ਼ਬ ਦੀ ਗੱਲ ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੁਜੰਗ ਜ਼ਾਲਮ ਲਈ ਦੁਸ਼ਟ ਲਈ ਔਰ ਕਬੂਲ ਉਦੋਂ ਕੀਤਾ ਜਦ ਦੀਵਾਨ ਸੁਚਾਲਮ ਦੀ ਜ਼ਬਾਨ ਤੋਂ ਨਿਕਲਿਆ ਈ ਫਰਜ਼ੰਦ ਦੇ ਮਾਰਸ ਇਹ ਸੱਪ ਦੇ ਬੱਚੇ ਨੇ ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੁਗਲ ਕੀ ਕਹਿੰਦੇ ਸਨ ਕਿ ਮਾਰ ਨਹੀਂ ਰਫਤੀ ਕਿ ਮਾਰ ਨਹੀਂ ਆਮਦ ਇਹ ਸੱਪ ਜਾ ਰਿਹਾ ਇਹ ਸੱਪ ਆ ਰਿਹਾ ਕੋਈ ਸਿੱਖ ਨਹੀਂ ਕਹਿੰਦਾ ਸੀ ਮਨੁੱਖ ਵੀ ਨਹੀਂ ਕਹਿੰਦਾ ਸੀ ਕਿ ਮਾਰ ਨਹੀਂ ਰਫਤੀ ਕਿ ਮਾਰ ਨਹੀਂ ਆਮਦ ਇਹ ਸੱਪ ਆ ਰਿਹਾ ਇਹ ਸੱਪ ਜਾ ਰਿਹਾ ਹਾਲਾਤ ਐਸੇ ਹੋ ਗਏ ਸੀ ਸਾਹਿਬਾਂ ਨੇ ਕਿਹਾ ਕਬੂਲ ਹੈ ਦੁਸ਼ਟ ਲਈ ਜ਼ਾਲਮ ਲਈ ਜਾਬਰ ਲਈ ਅਸੀਂ ਜ਼ਹਿਰ ਹਾਂ ਮਜ਼ਲੂਮ ਲਈ ਅਸੀਂ ਅੰਮ੍ਰਿਤ ਹਾਂ ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤਾਂ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ ਇਹ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ ਤਾਂ ਭੁਜੰਗੀ ਨੂੰ ਨਾਮ ਬਖਸ਼ੋ ਭੁਜੰਗੀ ਤੋਂ ਮੁਰਾਦ ਕੀ ਸਭ ਦੇ ਬੱਚੇ ਨੂੰ ਨਾਮ ਬਖਸ਼ੋ ਭੁਜੰਗਣ ਨੂੰ ਨਾਮ ਬਖਸ਼ੋ ਸੱਪ ਦੀ ਬੱਚੀ ਨੂੰ ਨਾਮ ਬਖਸ਼ੋ ਭੁਜੰਗ ਸੱਪ ਭੁਜੰਗੀ ਸੱਪ ਦਾ ਬੱਚਾ ਇਹ ਕਬੂਲ ਹੋ ਗਿਆ ਸੀ ਇਹ ਸ਼ਬਦ ਕਬੂਲ ਹੋ ਗਿਆ ਪ੍ਰਵਾਨ ਹੈ ਦੁਸ਼ਟ ਲਈ ਸੱਪਾਂ ਮਜ਼ਲੂਮ ਲਈ ਅੰਮ੍ਰਿਤ ਜ਼ਫਰਨਾਮੇ ਚ ਸਾਰਾ ਖੁਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬੋਲ ਕੌਣ ਬੋਲਦਾ ਹੈ ਦੀਵਾਨ ਸੁਚਾਨੰਦ ਈ ਫਰਜ਼ੰਦ ਦੇ ਮਹਾਰਸ ਇਹ ਸੱਪ ਦੇ ਬੱਚੇ ਨੇ ਇਹ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਗੀਤਾ ਦਾ ਪਾਠੀ ਹੈ 68 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ ਜਨੇ ਉਧਾਰਿਆ ਹੈ ਖੇਲਕ ਲਾ ਕੇ ਆਉਂਦਾ ਸਵੇਰੇ ਦੋਏ ਦੋਤੀ ਵਸਤਰ ਕਪਾਟਨ ਸਵੇਰੇ ਇਸ਼ਨਾਨ ਕਰਦਾ ਧੋਤੀ ਹੋਰ ਪਹਿਨਦਾ ਸ਼ਾਮੀ ਇਸ਼ਨਾਨ ਕਰਦਾ ਧੋਤੀ ਹੋਰ ਪਹਿਨਦਾ ਧੋਤੀਆਂ ਦੋ ਰੱਖਦਾ ਬਦਲਦਾ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਦੀ ਸਵੇਰੇ ਨਹੀਂ ਪੂਜਾ ਪਾਠ ਦੇ ਸਮੇਂ ਵਸਤਰ ਨਵੇਂ ਅਲਗ ਤੁਲੇ ਪੱਕਾ ਕਰਮ ਕਾਂਡੀ 33 ਕਰੋੜ ਦੇਵਤਿਆਂ ਦਾ ਪੁਜਾਰੀ ਗੀਤਾ ਦਾ ਪਾਠੀ 68 ਤੀਰਥਾਂ ਦਾ ਇਸ਼ਨਾਨ ਕਰਨ ਵਾਲਾ ਪੱਕਾ ਕਰਮ ਕਾਂਡੀ ਪਰ ਚੁੱਕੇ ਕਰਮ ਕਾਂਡ ਦੇ ਚ ਰੁਕ ਗਿਆ ਇਤਨਾ ਕਠੋਰ ਮਾਸੂਮ ਬੱਚਿਆਂ ਨੂੰ ਵੇਖ ਕੇ ਵੀ ਇਸ ਨੂੰ ਤਰਸ ਨਹੀਂ ਆਇਆ ਪਤਾ ਹੈ ਸੂਬਾ ਸਰੰਦ ਨੇ ਕੀ ਆਖਿਆ ਇਸਲਾਮੀ ਸ਼ਰ੍ਹਾ ਇਹ ਕਹਿੰਦੀ ਹੈ ਕਿ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਸ਼ਰ੍ਹਾ ਇਹ ਹੈ ਇਹਨਾਂ ਦੀ ਮੁਸਲਮਾਨ ਦੀ ਇਸਲਾਮੀ ਜਿਹੜੀ ਸ਼ਰ੍ਹਾ ਹੈ ਜੋ ਮੁਹੰਮਦ ਸਾਹਿਬ ਨੇ ਬਣਾਈ ਸੀ ਵੀ ਔਰਤ ਦਾ ਤੇ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ

ਨਹੀਂ ਕਰਦੇ, ਉਹ ਖੇਡਣਾ ਹੋਣਾ ਔਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਉਹੀ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਨੇ ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ, ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ। ਮਨੁੱਖ ਪੁੱਤਰ ਨਾਲ ਬੈਠ ਸਕਦਾ, ਮਿੱਤਰ ਨਾਲ ਬੈਠ ਸਕਦਾ, ਪਤਨੀ ਨਾਲ ਬੈਠ ਸਕਦਾ, ਪਤੀ ਨਾਲ ਬੈਠ ਸਕਦਾ, ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ, ਰੇਡੀਓ ਨਾਲ ਬੈਠ ਸਕਦਾ, ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ, ਕੋਈ ਵੀ ਨਹੀਂ ਬੈਠ ਸਕਦਾ। ਕਿਉਂ? ਜੈਸੇ ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਛ ਵੀ ਨਹੀਂ ਹੈ। ਹਰ ਮਨੁੱਖ ਦੌੜ ਰਿਹਾ ਕਿੱਥੋਂ? ਆਪਣੇ ਆਪ ਤੋਂ ਭੱਜੋ, ਆਪਣੇ ਆਪ ਤੋਂ ਭੱਜੋ, ਦੂਸਰੇ ਕੋਲ ਬੈਠੋ। ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ? ਇਹੀ ਕੁਛ ਹੈ, ਦੂਸਰਾ ਵੀ ਇਹੀ ਕੁਛ। ਕਿਸ ਪੇ ਖੋਲੋ ਗੰਠੜੀ, ਦੁਖੀ ਭਰਾ ਆਇਆ। ਮਹਾਰਾਜ ਕਹਿੰਦੇ ਮੈਂ ਗੰਢ ਕਿਹਦੇ ਅੱਗੋਂ ਖੋਲਾਂ? ਜਿਹਦੇ ਅੱਗੋਂ ਖੋਲਣ ਲੱਗਦਾ ਅੱਗੇ ਪਹਿਲੇ ਹੀ ਖੋਲ ਕੇ ਰੱਖ ਦਿੰਦਾ। ਮੈਂ ਇੱਕ ਦੁੱਖ ਦੀ ਗੱਲ ਕਰਦਾ, ਉਹ 10 ਦੁੱਖ ਦੀ ਗੱਲ ਕਰਦਾ। ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬੁਲਾ ਸਕਦੇ ਨੇ, ਮਿਟਦਾ ਕੋਈ ਨਹੀਂ। ਇਹ ਵੀ ਮਹਿਰਜ ਕਰਦੇ ਹਾਂ, ਵਕਤੀ ਤੌਰ ਤੇ ਬੁਲਾਉਣ ਦਾ ਇੱਕ ਢੰਗ ਆਉਂਦਾ। ਇਸ ਵਾਸਤੇ ਕਹਿੰਦੇ ਨੇ ਇਕੱਲਾ ਤੇ ਰੱਬ ਵੀ ਨਾ ਹੋਵੇ, ਇਕੱਲ ਅੱਖਰ ਦੀਏ। ਤੇ ਜਿਹਨੂੰ ਇਕੱਲ ਅੱਖਰ ਦੀ ਗੱਲ ਸਪਸ਼ਟ ਹੋ ਗਈ, ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ। ਔਰ ਕਿਉਂ ਨਹੀਂ ਰਹਿ ਸਕਦਾ? ਇਹਦੇ ਕੋਲ ਕੁਛ ਵੀ ਨਹੀਂ ਹੈ, ਤਾਂ ਹੀ ਨਹੀਂ ਰਹਿ ਸਕਦਾ। ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਬੜਾ ਮਹਾਨ ਮਨੁੱਖ ਹੈ, ਬਹੁਤ ਵੱਡਾ ਮਨੁੱਖ ਹੈ। ਇਹ ਵੀ ਮੈਂ ਉਹਦੇ ਕੋਲ ਕੁਛ ਹੈ। ਰਿਸ਼ੀ ਯਾਗ ਵੱਲਗ ਗੰਗਾ ਦੇ ਤੱਟ ਤੇ ਬੈਠਾ ਸੀ, ਉਸਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ਰਿਸ਼ੀ, ਚਲੋ ਚੱਲ ਕੇ ਸਾਥ ਦੇ ਦਈਏ। ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਕੱਲੇ ਬੈਠੇ ਸੀ ਨਾ, ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ। ਯਾਗ ਵੱਲਗ ਕਹਿਣ ਲੱਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਕੱਲਾ ਬੈਠਾ ਸੀ? ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ, ਹੁਣ ਤੂੰ ਆਇਆ ਮੈਨੂੰ ਕੱਲਾ ਕਰ ਦਿੱਤਾ, ਮੈਨੂੰ ਆਪਣੇ ਨਾਲੋਂ ਤੋੜ ਦਿੱਤਾ। ਮੇਰੇ ਤੇ ਰਹਿਮ ਖਾ, ਤਰਸ ਕਰ, ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ। ਇੱਕ ਇਹ ਵੀ ਢੰਗ ਹੈ, ਇੱਕ ਇਹ ਵੀ ਤਰੀਕਾ ਹੈ। ਵਰਨਾ ਇਕੱਲੇਪਨ ਨੂੰ ਆਮ ਦੁਨੀਆਂ ਤੇ ਸਜ਼ਾ ਮੰਨਦੀ ਹੈ। ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ, ਤਨਹਾ, ਆਪੇ ਠੀਕ ਹੋ ਜਾਏਗਾ, ਇਹਨੂੰ 5-7 ਦਿਨ ਕੱਲਿਆਂ ਰੱਖੋ। ਤਨਹਾਈ ਸਜ਼ਾ ਹੈ। ਕਿਸ ਲਈ? ਜਿਹਦੇ ਕੋਲ ਕੁਛ ਵੀ ਨਹੀਂ ਹੈ, ਨਾ ਕੋਈ ਉਮੰਗ, ਨਾ ਕੋਈ ਤਰੰਗ, ਨਾ ਕੋਈ ਖੇੜਾ, ਨਾ ਕੋਈ ਖੁਸ਼ੀ, ਨਾ ਅੰਦਰ ਉਲਾਸ। ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ? ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ, ਸਿਵਾਏ ਦੁੱਖਾਂ ਤੋਂ ਰਹਿ ਕੇ। ਹਰ ਮਨੁੱਖ ਦੁੱਖਾਂ ਦੀ ਪੰਡਦਾ, ਹਰ ਮਨੁੱਖ ਦੁੱਖਾਂ ਦੀ ਗੱਠੜੀ ਚੁੱਕੀ ਫਿਰਦਾ, ਹਰ ਮਨੁੱਖ ਦੇ ਕੋਲ ਹੌਕੇ ਹੀ ਹੌਕੇ ਨੇ। ਬਸ ਤੁਸੀਂ ਥੋੜਾ ਜਿਹਾ ਮੌਕਾ ਦੇ, ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਦੇਖੋ ਕਿਤਨੇ 100 ਦੁੱਖ ਸੁਣਾਉਂਦਾ ਕਿ ਨਹੀਂ। ਗੰਢ ਖੋਲਣੀ ਅਗਲੇ ਦੀ ਕੀ ਹੈ? ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਬਾਕੀ ਉਹ ਸੁਣਾਉਂਦਾ ਰਹੇਗਾ, ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ, ਸੁਣਦੇ ਜਾਣਾ, ਸਭ ਕੁਝ ਸੁਣਾਈ ਜਾਏਗਾ, ਚੁੱਕੀ ਨਹੀਂ ਕਰੇਗਾ। ਔਰ ਮੇਰੀ ਕੋਸ਼ਿਸ਼ ਇਹੀ ਆਉਂਦੀ ਹੈ, ਯਕੀਨ ਜਾਣੋ ਔਖੇ ਨਾ ਆਉਣਾ, ਵੀ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਏ। ਨਹੀਂ ਗੰਢ ਖੋਲੀ ਨਹੀਂ ਤੇ ਫਿਰ ਖੈਰ ਕੋਈ ਨਹੀਂ, ਇਹ ਹਕੀਕਤ ਹੈ। ਬਹੁਤ ਵੱਡੀ ਸੱਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ, ਰਸ ਆਉਂਦਾ, ਬੜਾ ਸਵਾਦ ਆਉਂਦਾ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ, ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਇਹ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ। ਇਹ ਵੀ ਮੈਂ ਅਰਜ਼ ਕਰਾਂ, ਤੁਸੀਂ ਆਖੋ ਕਿ ਸੁੱਖ ਨੂੰ ਦੁੱਖ ਦੇ ਚ ਬਦਲਦਾ, ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ। ਬੰਬੇ ਤੋਂ ਮੈਂ ਇੰਦੌਰ ਜਾਣਾ ਸੀ, ਦਾਦਰ ਸਿੰਘ ਸਭਾ ਵਿੱਚ ਇੱਕ ਇੰਦੌਰ ਦਾ ਹੀ ਸੱਜਣ ਮਿਲ ਗਿਆ। ਉਹਨੇ ਕਿਹਾ ਗਿਆਨੀ ਜੀ ਅਸੀਂ ਬਾਈ ਰੋਡ ਜਾ ਰਹੇ ਹਾਂ, ਸਾਡੀ ਕਾਰ, ਅਸੀਂ 3 ਆਦਮੀ ਡਰਾਈਵਰ ਹਾਂ ਤੇ ਪਤੀ ਪਤਨੀ 3, ਤੁਸੀਂ ਨਾਲ ਚਲੋ, ਸਾਡੇ ਰਸਤਾ ਚੰਗਾ ਪਾਸ ਹੋਵੇਗਾ, ਗੱਲਾਂ ਬਾਤਾਂ ਕਰਦੇ ਜਾਵਾਂਗੇ। ਤੇ ਮੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਪੈਂਦੇ ਨੇ, ਹਰਿਆਵਲ ਬੜੀ ਹੈ, ਸਾਗਵਾਨ ਦਾ ਬੜਾ ਜੰਗਲਾਤ ਆਏਗਾ। ਮੈਂ ਤਾਂ ਪਤਾ ਤਾਂ ਮੈਨੂੰ ਵੀ ਹੈ, ਪਰ ਚਲੋ ਜਿਸ ਤੁਸੀਂ ਕਹਿੰਦੇ ਇਸ ਤਰ੍ਹਾਂ ਬਣਾ ਲੈਂਦੇ ਹਾਂ ਪ੍ਰੋਗਰਾਮ। ਉਸ ਦਿਨ ਦਾ ਇਹ ਮੇਰਾ ਤਲਖ ਤਜਰਬਾ ਹੈ, ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੌਕੇ ਭਰਨੇ ਸ਼ੁਰੂ ਕੀਤੇ ਹੌਕੇ। ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ, ਪਿੱਛੇ ਦੋਵੇਂ ਪਤੀ ਪਤਨੀ ਬੈਠੇ। ਤੇ ਮੈਂ ਹੈਰਾਨ ਹੋਏ ਤੇ ਹੌਕੇ ਇੱਕ ਜਲਾ ਕੇ ਰੱਖ ਦੇਗਾ, ਇੰਦੌਰ ਤੱਕ ਪਹੁੰਚਦੇ ਪਹੁੰਚਦੇ ਇੱਕ ਬੇਚੈਨ ਬੰਦੇ ਕੋਲ

0: ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ, ਇੱਕ ਆਨੰਦ ਪ੍ਰਸੰਨ ਚਿਤ ਮਨੁੱਖ ਕੋਲ ਬੈਠੋ ਉਸਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਹੋਕੇ ਭਰਦਾ ਹੈ, ਇੰਦੌਰ ਤੱਕ ਗਿਆ ਕਿ ਤੇ ਸਾਰੀ ਕਾਰ ਨੂੰ ਹੀ ਫੋਕੇ ਰੱਖ ਦੇਗਾ, ਇੰਨੇ ਹੋਕੇ, ਇੰਨੀ ਸੜਾਂਤ, ਇਤਨੀ ਜਲਨ, ਮੇਰੇ ਕੋਲ ਰਿਹਾ ਨਹੀਂ ਗਿਆ। ਜੈਸੇ ਜਲਗਾਓਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ, ਮੈਂ ਸਰਦਾਰ ਜੀ ਗੱਲ ਕੀ ਹੈ? ਮੈਂ ਕਿਹਾ ਮੈਨੂੰ ਤੁਹਾਡੀ ਪ੍ਰਾਈਵੇਟ ਜ਼ਿੰਦਗੀ 'ਤੇ ਮੁਦਾਖਲਤ ਕਰਨੀ ਨਹੀਂ ਚਾਹੀਦੀ, ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ, ਮੈਂ ਬੇਚੈਨ ਹੋ ਗਿਆ ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਤੁਹਾਡੇ ਨਾਲ। ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ? ਗੈਨੀ ਜੀ, ਇੱਕੋ ਹੀ ਦਿਨ ਦੇ 6 ਲੱਖ ਦਾ ਘਾਟਾ ਪੈ ਗਿਆ, ਇੱਕੋ ਹੀ ਦਿਨ ਦੇ ਵਿੱਚ, ਕੱਲ੍ਹ ਤੋਂ। ਕੱਲ੍ਹ ਦਾ ਮੈਂ ਬੜਾ ਬੇਚੈਨ, ਬਹੁਤ ਪਰੇਸ਼ਾਨ। ਪਤਨੀ ਬੋਲ ਪਈ, ਕਹਿੰਦੀ ਗੈਨੀ ਜੀ ਇਹ ਗੱਲ ਨਹੀਂ ਹੈ, ਇਹ ਗਲਤ ਕਹਿੰਦੇ ਨੇ। ਔਰ ਉਹਨਾਂ ਨੂੰ ਸਮਝਾਉਣ ਲੱਗੀ, ਕਮ ਸੇ ਕਮ ਗੈਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੋ। ਉਹ ਕਹਿਣ ਲੱਗੇ ਇਹਨਾਂ ਨੂੰ 4 ਲੱਖ ਦਾ ਨਫ਼ਾ ਹੋਇਆ, ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ, ਤਾਂ 10 ਤੇ ਮਿਲਿਆ ਨਹੀਂ, ਮਿਲਿਆ 4 ਹੈ। ਤਾਂ ਹੁਣ ਕੱਲ੍ਹ ਦਾ ਕਹੀ ਜਾਂਦੇ 6 ਲੱਖ ਦਾ ਘਾਟਾ ਪੈ ਗਿਆ, 6 ਲੱਖ ਦਾ ਘਾਟਾ ਪੈ ਗਿਆ, ਨਾ ਆਪ ਆਰਾਮ ਕਰਦੇ ਨਾ ਕਿਸੇ ਹੋਰ ਨੂੰ, ਰੋਈ ਜਾਂਦੇ ਨੇ ਦੁਖੀ। ਮੈਂ ਕਿਹਾ ਠੀਕ ਹੈ, ਦੁੱਖ ਦੁੱਖ ਪ੍ਰਤੀਤ ਹੋਵੇ, ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ, ਪਰ ਕਈ ਨਫ਼ੇ ਨੂੰ ਵੀ ਨੁਕਸਾਨ ਵਿੱਚ ਬਦਲ ਦਿੰਦੇ ਨੇ, ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ, ਜੀਵਣਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ, ਨਫ਼ਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦਿੰਦੇ ਨੇ, ਜੀਵਣਾ ਆਪਣਾ ਵੀ ਮਹੌਲ ਕਰਦੇ ਨੇ ਦੂਜਿਆਂ ਦਾ ਵੀ, ਆਦਤ ਹੋ ਜਾਂਦੀ ਹੈ। ਔਰ ਫਿਰ ਹੌਕੇ ਹੀ ਹੌਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣਗੇ, ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ। ਤਾਂ ਖੈਰ, ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ, ਭੁਲਾਉਣ ਦੀ ਕੋਸ਼ਿਸ਼, ਇੱਥੋਂ ਹੀ ਜੋ ਹੈ ਸਿਲਸਿਲਾ ਆਰੰਭ ਹੁੰਦਾ। ਤਾਂ ਹੁਣ ਮੁਕਤਸਰ ਮੈਂ ਅਰਜ਼ ਕਰਾਂ, ਜੋ ਸ਼ਬਦ ਤੋਂ ਸਤਸੰਗ ਤੋਂ ਚੋਟ ਖਾ ਕੇ ਉਦਾਸ ਹੋਇਆ, ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰੈਤੀਆ ਬੈਤੀਆ ਹੋਵੇਗਾ। ਮੈਂ ਫਿਰ ਦੁਹਰਾਵਾਂ, ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ, ਪੱਕਾ ਸ਼ਰਈ, ਹਜ ਤੇ ਵੀ ਜਾਏਗਾ, ਰੋਜ਼ੇ ਵੀ ਰੱਖੇਗਾ, 5 ਵਕਤ ਨਮਾਜ਼ ਵੀ ਪੜ੍ਹੇਗਾ, ਜ਼ਕਾਤ ਵੀ ਦੇਵੇਗਾ, ਤਲਾਵਤ ਵੀ ਕਰੇਗਾ, ਸਭ ਕੁਛ ਕਰੇਗਾ, ਸੁੰਨਤ ਵੀ ਰੱਖੇਗਾ। ਔਰ ਜੇ ਇਹ ਹਿੰਦੂ ਹੈ, ਪੱਕਾ ਕਰਮਕਾਂਡੀ ਹੋਵੇਗਾ, 68 ਤੀਰਥਾਂ ਦੇ ਵਿੱਚ ਉਸਨੇ ਇੱਕ ਵੀ ਨਹੀਂ ਛੱਡਣਾ, ਸਾਰਿਆਂ ਦਾ ਇਸ਼ਨਾਨ ਕਰਕੇ ਆਏਗਾ। ਇਹਨੇ ਮਾਘ ਦਾ ਵੀ ਇਸ਼ਨਾਨ ਕਰਨਾ ਹੈ, ਕੁੰਭ ਦਾ ਵੀ ਕਰਨਾ ਹੈ, ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ, ਇਹਨੇ ਪੂਜਾ ਵੀ ਕਰਨੀ, ਇਹਨੇ ਅਰਚਾ ਵੀ ਕਰਨੀ, ਇਹਨੇ ਬੰਧਨ ਵੀ ਕਰਨਾ ਹੈ, ਇਹਨੇ ਤਿਲਕ ਵੀ ਪਹਿਨਣਾ, ਇਹਨੇ ਜਨੇਊ ਵੀ ਪਹਿਨਣਾ, ਇਹਨੇ ਧੋਤੀ ਵੀ ਪਹਿਨਣੀ ਹੈ। ਇਹ ਪੱਕਾ ਕਰਮਕਾਂਡੀ ਬਣੇਗਾ, ਇਹ ਪੱਕਾ ਰਹਿਤ ਬਹਿਤੀਆ ਬਣੇਗਾ, ਔਰ ਇਹ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ, ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, ਸਤਸੰਗ ਚੋਟ ਕਰ ਗਿਆ, ਉਦਾਸ ਹੋਇਆ, ਯਕੀਨ ਜਾਣੋ ਹੁਣ ਇਸ ਨੂੰ ਇੱਕ ਹੋਰ ਚੋਟ ਲੱਗੇਗੀ, ਜਿਸ ਲਈ ਇਹ ਸਾਰਾ ਸ਼ਿੰਗਾਰ ਉਸਦਾ ਤੇ ਕੋਈ ਪਤਾ ਨਹੀਂ, ਉਹ ਤੇ ਹੈ ਨਹੀਂ। ਇਹ ਸ਼ਰ੍ਹਾਂ ਤੋਂ ਉਦਾਸ ਹੋ ਜਾਏਗਾ, ਗੁਸਤਾਖੀ ਨਾਲ, ਇਹ ਕਰਮਕਾਂਡ ਤੋਂ ਉਦਾਸ ਹੋ ਜਾਏਗਾ। ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਹੈ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ। ਬੜੇ ਡੇਰਿਆਂ ਚ ਗਏ, ਬੜੀ ਤੀਰਥ ਯਾਤਰਾ ਕੀਤੀ ਹੈ, ਬੜੇ ਸਾਧੂ ਸੰਤਾਂ ਕੋਲ ਗਏ, ਬੜਾ ਸਤਸੰਗ ਕੀਤਾ ਹੈ, ਦਿਨ ਬਹੁਤ ਲੰਘ ਗਏ ਨੇ, ਮੁੱਦਤ ਬਹੁਤ ਹੋ ਗਈ ਹੈ, ਪ੍ਰਾਪਤ ਕੁਛ ਨਹੀਂ ਹੋਇਆ, ਨਿਰਾਸ਼ਾ, ਬਈ ਨਿਰਾਸੀ। ਐਸਾ ਹੁੰਦਾ ਹੈ, ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ, ਐਸਾ ਹੁੰਦਾ ਹੈ ਜਗਤ ਵਿੱਚ। ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ, ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ, ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਹੈ। ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ, ਪਰਮਾਤਮਾ ਤੋਂ ਨਿਰਾਸ਼ ਹੋ ਜਾਂਦਾ, ਪਤਾ ਨਹੀਂ ਹੈ ਵੀ ਸਹੀ ਕਿ ਨਹੀਂ। और उसके मिलन नाल की मिल जाना है। गुरु तो निराश, परमात्मा तो निराश, और पक्के निराश बिरति दे ओ मिलणगे थानू जो बड़े चाव मलार नाल इस मालक ते चले सन। ये भी मैं अर्ज कर दूंगा, दूसरे की गल नहीं, दूसरा इतना उदास नहीं होगा, दूसरा तो इस मार्ग का जे पांदी ही नहीं, उदास हो गया भाई। निराशी बहुत दिन लगे, अगर ये उदास होया है तो इस रहत बैत का, इस शरा का, इस कर्म कांड का फिर सही इस्तेमाल करेगा, अगम्मी दुनिया की तलाश करेगा, परम प्रकाश की खोज करेगा, सिर्फ इस दे च नहीं जीवेगा। यह भी मैं अर्ज कर दिया, जिन्हों की जिंदगी का मकसद मंजिल सिर्फ कर्म कांड हो जाता है, सिर्फ शरा हो जाती है, वो जितने कठोर होते ने रूहे जमीन दे ते इतना सख्त कठोर होर कोई भी नहीं हो सकता। ये भी मैं अर्ज करते हैं, वो जितने कठोर हो जाएंगे, वो जितने जालिम हो जाएंगे, वो जितने सख्त दिल दे हो जाएंगे। एक उदाहरण तवारी ही मैं थोड़े सामने रखा, गल स्पष्ट हो जाएगी। सूबा सरहद की कचहरी रिच गुरु गोबिंद सिंह जी महाराज के मासूम लाडले पेश किए गए, जिन्हां नूं पहले बुरज विच रखिया गया, ठंडे बुरज विच अज पेश किए गए कचहरी विच। सूबा सरहद कहिंदा इह मासूम अस्त, इह ते छोटे ने बहुत, इहदा मतलब उहनूं मुगलता सी, उहने नहीं देखे सन, इह मासूम अस्त, इह ते बहुत छोटे, इह ते बिल्कुल बच्चे ने, इहदा मतलब है उहदे दिल दे किसे कोने विच दया पैदा हो गई, इह बहुत छोटे ने, मासूम ने, इह मासूम अस्त। इसी सभा विच एक काजी बैठा है, इसी सभा विच दीवान सुचानंद भी बैठा है, नवाब मलेरकोटला भी बैठा है, आले दुआले दे होर नवाब के जागीरदार भी बैठे ने, कुल मिला के 17 बंदे ने जिन्हां ने फैसला करना है इन्हां मासूम बच्चियां बारे, और फैसले ते मोहर लानी है नवाब सूबा सरहद वजीद खान, मुखी ओ है, पर इस मुखी दे मुंह बच्चियां नूं वेखदे ही बोल निकल गए, मासूम अस्त, इत छोटे ने, बहुत मासूम। दीवान सुचानंद कहिंदा ही फरजंदे मार अस्त, ये मासूम नहीं, ये सब दे बच्चे ने। दीवान सुचानंद ही फरजंदे मार अस्त, मार कहिंदे ने सप नूं, परशियन विच, अरबी विच, पश्तो विच सप नूं कहिंदे ने मार, ई फरजंद दे मार अस, फरजंद कहिंदे ने बच्चे नूं, ये सप दे बच्चे ने, ये वड्डे होके डंग मारन इन्हां दा सिर अज ही कुचल देना चाहिए। मार ई फरजंद दे मार अस, ये बोल दीवान सुचानंद वकत पाके कलगीधर दे कन्ना तक भी पहुंचे सन, मेरे बच्चियां नूं शहीद करने तो पहले मार आख्या गया है, सप आख्या गया है, ई फरजंद दे मार अस्त। जफरनामा जिहड़ा लिखिया है उहदे सतगुरु ने कबूल भी किया है, वे ठीक है असी मार ही हैं, असी सप भी हैं, पर जालम लई, दुष्ट लई, सतगुरु दे बोल मैं थोड़े सामने रखा, चाह शुद्ध के चू बच गां कुश्ता चार, के बाकी बमांदस्त पेची दा मार। की होया, तू मेरे चार बच्चे मार दिते, औरंगजेब पेचीदा सप मौजूद है, पता नहीं इस तरह के कितने बच्चियां नूं जन्म देवेगा, सप ते मौजूद है, की होया तू चार बच्चे मार दिते, चार सप दे बच्चे मार दिते, सप मौजूद है, चाहा शुद्ध के चू बच्चे गां कुश्ता चार, के बाकी बमान दस्त पेचीदा मार। पेचीदा सप जो बच गया कौन, हुण तुसी खुद अंदाजा लगाओ सतगुर किस नूं कह रहे हैं, अपने आप नूं कह रहे हैं, अपनी उम्मत खालसे नूं कह रहे हैं, कि बाकी बमान दस्त पेचीदा मार, ऐ औरंगजेब सप मौजूद है, की होया तू चार सप दे बच्चे मार दिते, चाह शुद्ध के चू बच्चे गां कुश्ता चार। ये श्री मुखवाक पातशाही 10वें जफरनामा, जफरनामे दे अर्थ ने जित दियां चिट्ठियां, चाह शुद्ध के चू बच्चे गां कुश्ता चार, के बाकी बमान दस्त पेची दा मार, چے مردی کے اخگر خموشاں کو نہیں کہ آتش دمارا فیروزاں کو نہیں. یہ کوئی مردانگی تے نہیں, عقل مندی تے نہیں کہ تو چار چنگاریاں بجھا دیں تے شولیاں نو پڑکا دیں. پڑک گئے نے شولے, تیریاں چار چنگاریاں بجھان دینا تے چیدہ سپ موجود ہے. کی ہویا تو چار سپ دے بچے مار دیتے؟ کہ سدگر ایسا کہندے نے سپ نو. سنسکرت دے بھجنگ کہندے نے, پرشین دے مار کہندے نے بھجنگ سپ. اور غضب دی گل جس دن سدگر نے قبول کر لیا سی بھجنگ ظالم لئی دشٹ لئی, اور قبول ادو کیتا جب دیوان سچا لندی زبان تو نکلیا ای فرزند مار است یہ سب دے بچے نے. اور پھر تے جدر کدرے کوئی سکھ آ رہے ہوئے جا رہے ہوئے پتہ مغل کی کہندے سن کہ مار میں رفتی کہ مار میں آمد یہ سب جا رہے ہیں یہ سب آ رہے. کوئی سکھ نہیں کہندا سی, منک بھی نہیں کہندا سی کہ مار میں رفتی کہ مار میں آمد یہ سب آ رہے یہ سب جا رہے. حالات ایسے ہو گئے سن. صاحبہ نے کیا قبول ہے دشٹ لئی ظالم لئی جابر لئی اسی زہر ہاں, مظلوم لئی اسی امرت ہاں. اور اج بھی سکھ اپنے بچے بچیاں دے جد نام رکھان دین تو گرنتھی سنگھ اج ارداس کر دین ہے اے صدگر سچے بادشاہ آپ نے جو بجنگی دی داد بخشی ہے تو بجنگی نو نام بخشو. بجنگی تو مراد کی سب دے بچے نو نام بخشو, بجنگن نو نام بخشو, سپ دی بچی نو نام بخشو. بجنگ سپ, بجنگی سپ دا بچہ. یہ قبول ہو گیا سی, یہ شبد قبول ہو گیا, پروان ہے. دشٹ لئی سپاں, مظلوم لئی امرت. ظفرنامے جی سارا خلاصہ کیتا دھن گرو گوبند سنگھ جی مہاراج نے. یہ بول کون بولدا ہے؟ دیوان سچا نند ای فرزند مہارست اے سپ دے بچے نے. یہ سچانند کون ہے؟ سویرے شام پکا نیم پوروک گیتا دا پاٹھی ہے, اٹھاٹھ تیرتھاں دا اشنان کر کے آیا, جنے اتاریا ہے پھیلک لا کے آندا ہے سویرے, دوئے دوتی بستر کپاٹن. سویرے اشنان کردا ہے دوتی ہور پہندا ہے, شامی اشنان کردا ہے دوتی ہور پہندا ہے, دھوتیاں دو رکھدا ہے بدل رہا ہے. سویرے دی شامی نہیں, شام دی سویرے نہیں. پوجا پاٹ دے سمے بستر نویں الگ تلے ہوئے. پکا کرم کانڈی 33 کروڑ دیوتیاں دا پجاری, گیتا دا پاٹھی, اٹھاٹھ تیرتھاں دا اشنان کرن والا, پکا کرم کانڈی. پر چونکہ کرم کانڈ وچ رک گیا, اتنا کٹور اتنا کٹور, معصوم بچیاں نو ویکھ کے وی اس نو ترس نہیں آیا. پتا ہے صوبہ سرند نے کی آخیا؟ اسلامی شرح یہ کہندی ہے کہ نابالغ دا خون زمین تے نہیں ڈولنا چاہیے. شرح یہ ہے نا مسلمان دی, اسلامی جڑی شرح ہے جو محمد صاحب نے بنائی سی, بھائی عورت دا تے نابالغ دا خون زمین تے نہیں ڈولنا چاہیے. تھوڑے ہتھوں انج اپنی امت نو اپدیش کیتا ہے, بھائی تھوڑے ہتھوں نابالغ دا عورت دا خون زمین تے نہیں ڈولنا چاہیے. تو وجید خان شرح دا گیانی سی, یہ صوبہ سرحند کہنے لگے تے نابالغ نے, بالکل نابالغ, بہت چھوٹے نے. شرح اے کہندی ہے کہ خون زمین تے نہیں ڈولنا چاہیے. بول پیا قاضی, خون ڈولن دی لوڑ کی ہے نواب صاحب؟ انہاں دوہاں نو دیوار ہی چن دے, گل ختم. خون ڈولن دی کی لوڑ؟ خون نہیں ڈولنے, انہاں نو دیوار دے چن دو. کہ قاضی کون ہے؟ ہاتھ دے تسبیح ہے اللہ, اللہ جپدا پیا, بغل دے قرآن شریف ہے, پنج وقت دا پکا نمازی ہے, حج کر کے آیا ہے, قرآن دی تلاوت کردا ہے اور حافظ بھی ہے, قرآن دے ارتھ بودھ بھی جاندا ہے. پر کہندا ہے خون ڈولن دی کی لوڑ ہے؟ دیوار دے چن دو. حد ہو گئی دوویں شرے. سچانند کہندا ہے فرزند مہارست ہے, قاضی کہندا ہے انہوں دیوار چن دو. ਇੱਕ ਗੀਤਾ ਦਾ ਪਾਠੀ, ਕੁਰਾਨ ਦੀ ਤਲਾਵਤ ਕਰਨ ਵਾਲਾ, ਇੱਕ ਤਿਲਕਧਾਰੀ, ਇੱਕ ਸੁਨਤਧਾਰੀ, ਇੱਕ ਦੇ ਬਗਲ ਵਿੱਚ ਗੀਤਾ, ਇੱਕ ਦੇ ਬਗਲ ਵਿੱਚ ਕੁਰਾਨ, ਇੱਕ ਹਜ ਕਰਕੇ ਆਇਆ, ਇੱਕ 68 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ, ਦੋਵੇਂ ਸ਼ਰਈ ਤੇ ਕਰਮਕਾਂਡੀ। ਬਸ ਕਰਮਕਾਂਡ ਨੂੰ ਹੀ ਜ਼ਿੰਦਗੀ ਦਾ ਮਕਸਦ ਸਮਝ ਲਿਆ, ਸ਼ਰ੍ਹਾਂ ਨੂੰ ਹੀ। ਇਸ ਤਰ੍ਹਾਂ ਦਾ ਬੰਦਾ ਕਠੋਰ ਹੋ ਜਾਂਦਾ ਕਿ ਖੁਦਾ ਤੱਕ ਪਹੁੰਚਣੀ ਇਹ ਤੇ ਉਹਨਾਂ ਦੀ ਬਿਰਤੀ ਨਹੀਂ ਆਉਂਦੀ, ਤੇ ਕੋਮਲਤਾ ਅੰਦਰ ਆਉਂਦੀ ਨਹੀਂ, ਕਿ ਵਗਦਾ ਹੋਇਆ ਵਹਿਣ ਪਾਣੀ ਦਾ ਰੁਕ ਜਾਂਦਾ, ਗੰਦਾ ਹੋ ਜਾਂਦਾ। ਕਿਸੇ ਦੀ ਚੱਲਦੀ ਹੋਈ ਸੁਰਤ ਅਗਰ ਕਰਮਕਾਂਡ ਤੇ ਹੀ ਰੁਕ ਗਈ ਹੈ, ਯਕੀਨ ਜਾਣੋ ਜਿਤਨਾ ਉਹ ਕਠੋਰ ਹੋਵੇਗਾ ਕੋਈ ਵੀ ਨਹੀਂ ਹੋਵੇਗਾ। ਔਰ ਜਿਤਨਾ ਸ਼ਰਈ ਕਠੋਰ ਹੋਵੇਗਾ ਇਤਨਾ ਹੋਰ ਕੋਈ ਵੀ ਨਹੀਂ ਹੋਵੇਗਾ। ਬਸ ਇਤਨਾ ਹੀ ਮੈਂ ਕਹਿ ਸਕਦਾ, ਕਿਉਂਕਿ ਬਾਅਦ ਸ਼ਾਇਦ ਤੁਸੀਂ ਮੈਨੂੰ ਮਾਫ਼ ਨਾ ਕਰੋ, ਮੈਂ ਇਤਨਾ ਹੀ ਆਖਾਂ। ਜਿਸ ਦੀ ਸੁਰਤ ਇੱਥੇ ਹੀ ਰੁਕ ਗਈ ਹੈ, ਉਹ ਇਤਨਾ ਕਠੋਰ ਹੋਵੇਗਾ, ਇਤਨਾ ਕਠੋਰ ਹੋਵੇਗਾ, ਸ਼ਾਇਦ ਕੋਈ ਪੱਥਰ ਇਤਨਾ ਸਖ਼ਤ ਨਹੀਂ ਹੋ ਸਕਦਾ, ਲੋਹਾ ਵੀ ਇਤਨਾ ਸਖ਼ਤ ਨਹੀਂ ਹੋ ਸਕਦਾ, ਉਹਦਾ ਦਿਲ ਇਤਨਾ ਸਖ਼ਤ ਹੋਵੇਗਾ। ਕਿਸੇ ਲਈ ਰਹਿਮ ਨਹੀਂ, ਤਰਸ ਨਹੀਂ, ਇਤਨਾ ਠੋਸ ਹੋ ਜਾਏਗਾ, ਕੋਈ ਗਹਿਰਾਈ ਨਹੀਂ, ਕੋਈ ਬੁਲੰਦੀ ਨਹੀਂ, ਰੁਕ ਜੋ ਗਿਆ। ਪਰ ਜੋ ਰੁਕਿਆ ਨਹੀਂ, ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ, ਉਦਾਸ ਹੋਇਆ ਸੀ, ਤੇ ਪਰਮਾਤਮਾ ਦੀ ਤਲਾਸ਼ ਤੇ ਚੱਲ ਪਿਆ, ਅੱਜ ਕਰਮ ਕਾਂਡ ਤੋਂ ਵੀ ਉਦਾਸ ਹੋ ਗਿਆ, ਅੱਜ ਸ਼ਰ੍ਹਾਂ ਤੋਂ ਵੀ ਉਦਾਸ ਹੋ ਗਿਆ। ਸ਼ਮਸ ਤਬਰੇਜ਼ ਨੇ ਸਾਫ਼ ਕਹਿ ਦਿੱਤਾ ਸੀ, ਕਾਫਰੇ ਇਸ਼ਕਮ ਮੁਸਲਮਾਨੀ ਮਾਰਾ ਦਰਕਾਰ ਇਨੇਸ, ਇਹ ਸ਼ਰ੍ਹਾਂ ਮੈਨੂੰ ਨਹੀਂ ਚਾਹੀਦੀ ਅਗਰ ਮੈਨੂੰ ਖੁਦਾ ਨਹੀਂ ਮਿਲਦਾ। ਮੈਂ ਤਾਂ ਖੁਦਾ ਲਈ ਇਹ ਸ਼ਿੰਗਾਰ ਕੀਤਾ ਸੀ ਕਿ ਉਹ ਸ਼ਿੰਗਾਰ ਮਿਲਣ ਕੇ ਤਾਂ ਹੀ ਹਰ ਨਾ ਮਿਲੇ ਜਗ ਜੀਵਨ ਗੁਸਾਈ। ਸ਼ਿੰਗਾਰ ਤੇ ਪਰਮਾਤਮਾ ਦੇ ਵਾਸਤੇ ਸੀ। ਸਾਹਿਬ ਕਹਿੰਦੇ ਨੇ, ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ, ਮਤ ਸੇ ਜੇ ਕੰਤ ਨਾ ਆਵੇ ਐਵੇਂ ਬਿਰਥਾ ਜਾਏ। ਪੰਕਤੀਆਂ ਨੇ ਔਰ ਵਡਹੰਸ ਰਾਗ ਦਾ ਤੇ ਇੱਕ ਬੜਾ ਕੀਮਤੀ ਲੰਬਾ ਚੌੜਾ ਸਮਾਂ ਨਹੀਂ ਇਜਾਜ਼ਤ ਦੇ, ਤਾਂ ਮੁਖਤਸਰ ਮੈਂ ਅਰਜ਼ ਕਰਾਂ। ਨਿਰਾਸ਼ਾ ਜਾਗ ਪੈਂਦੀ ਹੈ, ਅੰਦਰੋਂ ਪ੍ਰਾਰਥਨਾ ਵੀ ਜਾਗਦੀ ਹੈ, ਹੇ ਪ੍ਰਭੂ ਤੇਰੇ ਲਈ ਰਹਿਤ ਬੈਤ ਧਾਰਨ ਕੀਤੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਕਰਮ ਕਾਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਸ਼ਰ੍ਹਾ ਧਾਰਨ ਕੀਤੀ ਤੇਰਾ ਕੋਈ ਸਰੂਰ ਨਹੀਂ। ਤੋ ਹਿਰਦਾ ਤੜਪਦਾ, ਪਹਿਲੇ ਉਦਾਸ ਹੋਇਆ ਸੀ ਸੰਸਾਰ ਤੋਂ, ਅੱਜ ਉਦਾਸ ਹੋ ਗਿਆ ਕਰਮ, ਅੱਜ ਉਦਾਸ ਹੋ ਗਿਆ ਸ਼ਰ੍ਹਾ। ਇਹ ਵੀ ਇੱਕ ਅਵਸਥਾ ਆਉਂਦੀ, ਅਵਸਥਾ ਆਉਂਦੀ ਭਾਈ ਨਿਰਾਸ਼ੀ, ਬਹੁਤ ਦਿਨ ਲਾ ਗਏ। ਅਗਰ ਇੱਥੋਂ ਉਦਾਸ ਹੋਇਆ, ਨਿਰਾਸ਼ ਹੋਇਆ, ਅੰਦਰ ਬਹੁਤ ਵੱਡਾ ਬੈਰਾਗ ਜਾ ਗਿਆ ਹੈ ਔਰ ਸਭ ਕੁਝ ਆਸਾਰ ਪ੍ਰਤੀਤ ਹੋਇਆ, ਇਸ ਤੜਪੇ ਹੋਏ ਹਿਰਦੇ ਦਿਓ ਬਾਰ ਬਾਰ ਗਹਿਰੀ ਅਰਦਾਸ ਨਿਕਲਦੀ ਹੈ, ਹੇ ਪ੍ਰਭੂ ਤੇਰੇ ਲਈ ਇਹ ਸ਼ਿੰਗਾਰ ਧਾਰਨ ਕੀਤਾ ਸੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਤਾਂ ਮੈਂ ਕਰਮਕਾਂਡੀ ਬਣਿਆ ਸੀ, ਇਹ ਸ਼ਰ੍ਹਾਂ ਤੇ ਤੇਰੇ ਲਈ ਸੀ, ਇਹ ਰਹਿਤ ਬਹਿਤ ਤੇ ਤੇਰੇ ਲਈ ਸੀ, ਇਹ ਮੇਰੇ ਲਈ ਤੇ ਨਹੀਂ, ਮੈਂ ਤੇਰੇ ਲਈ ਤੇਰੀ ਪ੍ਰਸੰਨਤਾ ਲਈ ਧਾਰਨ ਕੀਤੀ, ਪਰ ਤੇਰਾ ਕੋਈ ਪਤਾ ਨਹੀਂ, ਤੇਰੇ ਰਸ ਦਾ ਕੋਈ ਬੋਧ ਨਹੀਂ, ਅੰਦਰੋਂ ਅਰਦਾਸ ਨਿਕਲਦੀ ਹੈ। ਜਪਜੀ ਸਾਹਿਬ ਵਿੱਚ ਜਪ ਹੈ, ਦੂਜੀ ਬਾਣੀ ਜਾਪ ਹੈ, ਤੀਸਰੀ ਬਾਣੀ ਵਿੱਚ ਬੈਰਾਗ ਹੈ। ਮਾਥੇ ਮਤੰਗ ਜਰੇ ਜਲ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗੌਨ ਕੋ, ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏ ਤੇ ਭਏ ਤੋ ਕਹਾਂ ਬਹਿ ਭੂਪਤ, ਅੰਤ ਕੋ ਨਾ ਗਏ ਹੀ ਪਾਏ ਪਧਾਰੇ। ਜਦ ਸਭ ਕੁਝ ਮੌਤ ਹੀ ਮੌਤ ਦਿਖਾਈ ਦੇਵੇ ਤੋ ਬੰਦਾ ਕਿਸ ਤਰ੍ਹਾਂ ਜੀਵੇਗਾ ਜਗਤ ਵਿੱਚ? ਬੈਰਾਗੀ, ਇਹ ਬੈਰਾਗੀ, ਇਹ ਉਦਾਸ ਮਨੁੱਖ ਲਾਜ਼ਮੀ ਕਰਮਕਾਂਡੀ ਹੋ ਜਾਏਗਾ, ਸ਼ਰਈ ਹੋ ਜਾਏਗਾ, ਰਹਿਤ ਬੈਤ ਦਾ ਧਾਰਨੀ ਹੋ ਜਾਏਗਾ। ਪਰ ਜੇ ਸੋਚਣ ਵਾਲਾ ਹੈ, ਅਕਲਮੰਦ ਹੈ, ਤੇ ਦਿਨ ਬਹੁਤ ਹੋ ਜਾਣ ਤੇ ਇਸ ਦੇ ਅੰਦਰੋਂ ਪ੍ਰਾਰਥਨਾ ਵੀ ਜਾਗੇਗੀ, ਹੇ ਪ੍ਰਭੂ ਤੇਰਾ ਤੇ ਕੋਈ ਪਤਾ ਨਹੀਂ ਚੱਲਿਆ, ਮੈਂ ਤੇ ਇਤਨੀ ਸ਼ਰ੍ਹਾ ਧਾਰਨ ਕਰ ਲਈ, ਮੈਂ ਤੇ ਇਤਨਾ ਕਰਮਕਾਂਡੀ ਹੋ ਗਿਆ, ਕੋਮਾ ਆ 68 ਤੀਰਥਾਂ ਤੇ, ਬਹੁਤੇ ਚੰਦਨ ਰਗੜ ਲਏ ਨੇ ਮੈਂ, ਕਰ ਲਿਆ ਬਥੇਰਾ ਗੀਤਾ ਦਾ ਮੈਂ ਪਾਠ, ਸਵੇਰੇ ਸ਼ਾਮ ਬਥੇਰਾ ਇਸ਼ਨਾਨ ਕਰ ਲਿਆ, ਮੈਂ ਸਾਰੀ ਰਹਿਤ ਬਹਿਤ ਇਹ ਕੀਤੀ ਹੈ, ਬਖਸ਼ਿਸ਼ ਕਰ, ਤੂੰ ਰਹਿਮਤ ਕਰ। ਅਰਦਾਸ ਇਸ ਤੜਪੇ ਹਿਰਦੇ ਚੋਂ ਅੰਦਰੋਂ ਨਿਕਲੇ ਹੈ, ਅਰਦਾਸ ਕਬੂਲ ਹੋ ਜਾਂਦੀ ਹੈ। ਚੌਥੀ ਬਾਣੀ ਅਰਦਾਸ ਹੈ, ਚੌਪਈ ਹਮਰੀ ਕਰੋ ਹਾਥ ਦੇ ਰੱਛਾ, ਹੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ, ਤਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤਪਾਰ। ਸਾਰੀ ਅਰਦਾਸ ਹੈ, ਬੇਨਤੀ ਹੈ, तू हे प्रभु बख्शिश कर मेरा मन तेरे चरणा च रह, बागी हो गया तेरा कुछ पता ही। जप जाप बन जाता है, जाप बैराग बन जाता है, बैराग अरदास बन जाता है, और बैरागी हिरदे तो जड़ी अरदास निकलती है कबूल हो जाती, कतई भी अर्थ नहीं जाती, बिरथी कदे न हो वही जन की अरदास आनंद की प्राप्ति हो जाती है, परमात्मा की प्राप्ति हो जाती है, और उदी जबान कह उठती है आनंद भया मेरी माए सत गुरु मैं पाया। आनंद की प्राप्ति हो गई, जप जाप हो गया, जाप बैराग हो गया, बैराग अरदास बन गया, अरदास आनंद की मूर्ति बन गया। ये इंज जोड़ है, ये अध्यात्मक मंडल दियां पंच स्टेजा ने जो तुच्छ बुद्धि अनुसार मैं अज ही समाप्ति करने की कोशिश की, क्योंकि कई तरह के कई सजणा के प्रश्न सन, ते मैं इसे एको लड़ी नूं चला रहा सी, ते बार बार ख्याल आया कि बाकी सब्जेक्ट कई मजमून ने, धर्म के कई विषय ने, वो रह जाणगे जो संगतां पुछना चाहुंदियां ने। कल शरीरक जो रहत कलगीधर पिता ने सानू दिती, पंज ककार पंज बाणियां मानसिक रह, पंज ककार शरीरक रहत, उहदी विचार करके फिर बहुत सारे प्रश्न ने वो मैं हर एक नाल वायदा किया है कि एक एक दे सामने मैं गल खोलां, मैं भी थकांगा कि शायद इतना खोल भी ना सका, संगत की सारी गल जो है खोलते जावांगे, और उम्मीद है माण ते नहीं हंकार ते नहीं, हो सकता है उन्हां सवालों के जवाब गुरबाणी दे चों आप नूं मिल जाएंगे, क्योंकि दास नीतिक पाठी दी रपण पढ़ के जो है तुहानूं सरवण करा देनी है। बाकी विचारां जो है कल, सारयां दा हार्दिक तौर ते धन्नवाद।
1: एक ओंकार सतनाम करता पुरख निर्भव निर्वैर अकाल मूरते आजूनी सैभं गुरप्रसाद। परिपूर्ण परमात्मा अनंत शक्तियां दा मालक है, अनंत कला धारनी है, और अनंत गुण उस तों प्रगट होंदे ने। जेड़ा जेड़ा गुण, जेड़ी जेड़ी कला और जेड़ी जेड़ी शक्ति दी झलक भगतां दी दृष्टि विच पई, भगतां ने उसे ढंग दे उस कला उस शक्ति दे गीत गाए ने। वेदांत आचार्य व्यास दा ते कहना है कि जैसी मनुख दी दृष्टि हुंदी है वैसी ही सृष्टि हो जांदी है। संसार दरअसल एक रूप नहीं, जैसी जैसी मनुख दियां नजरां ने वैसे वैसे संसार दे नजारे ने। जैसी जैसी बंदे दी दृष्टि है वैसी वैसी सृष्टि दा रूप हो जांदा है। एक खिड़िया होया गुलाब दा फुल, उसनू एक बिल्ली वेख रही है, उहदे वेखण दा अपना ढंग है, पर उसे खिड़े हुए गुलाब दे फुल नू जद एक कुत्ता वेखदा है तां उहदी दृष्टि अपनी है। जो रूप बिल्ली नू दिखाई दे रहा है जरूरी नहीं कि उही रूप कुत्ते नू दिखाई दे रहे। उस खिड़े हुए गुलाब दे फुल नू जद एक बकरी वेखदी है ते कई दफा मुंह विच पाण दी कोशिश करदी है, उहनू एक घास ही दिखाई देंदा है और कुछ नहीं। उसे फुल नूं एक सप वेखदा है, एक आम साधारण मनुख वेखदा है, वो किसे होर ढंग नाल वेखदा है, पर उसे फुल नूं जद एक कवि वेखदा है, शायर वेखदा है, वो फुल दी सुंदरता कोमलता दे बहुत गहरे तल विच खो जांदा है, और कवि दे अंदरों अगम्मी गीत फुट पैंदा है। फुल ते होई है पर वेखण वेखण दी दृष्टि वख होण करके फुल दा रूप भी वख हो जांदा है। तो जितनियां दृष्टियां ने उतनियां ही सृष्टियां ने, जितनियां नजरां ने उतने ही नजारे ने। जे सृष्टि दे अनेकां रूप हो सकदे ने तो तकनी वख वख होण दे नाते परमात्मा दे भी वख वख रूप भगतां दे सामने आए, ते भगतां ने परमात्मा दे वख वख रूपां दी चर्चा कीती। साहिब श्री गुरु नानक देव जी महाराज दा फरमान कि एक कथनियां इतनियां ने वख वख रूपां ने जिन्हां नूं पूर्ण रूप देच बयान भी नहीं कीता जा सकदा। कथना कथी ना आवे तोट, कथ कथ कथी कोटी कोट कोट। करोड़ा तरह दे कथाकारा ने करोड़ा तरह दियां कथनियां करोड़ा वार कीतियां, लेकिन हे ईश्वर तेरी कथा अजे मुक्की नहीं, खत्म नहीं हुई। कथा करण वाला ते खत्म हो जांदा है, लेकिन तेरी गल मुकदी नहीं, तेरी कथा मुकदी नहीं, क्योंकि तू अनंत गुणा अनंत कला ते अनंत शक्तियां दा मालिक है। परिपूर्ण परमात्मा दी जिड़ी जिड़ी शक्ति जिड़ी जिड़ी कला और जिड़ा जिड़ा गुण सामने आया है, भगता ने उस दा बड़े सुंदर ढंग नाल वर्णन कीता है। साहिब गुरु नानक देव जी महाराज ने अपनी जपजी साहब दी उचारण कीती इस पौड़ी दे च उन्हां कुछ एक दृष्टियां दा जिक्र कीता है। गावे को तान होवे किसे तान, जे किसे कुल समझण दा तान है कथन करण दा तान है ता ओ कह रहे है हे परमात्मा तू एक तान है तू एक शक्ति है। पर शक्ति कितनी है केता तान सवालियो रूप, साहब कहंदे ने शक्ति कितनी है अंदाजे तो परे, किस दे कोल ए कुवत है किस दे कोल ए शक्ति है कि उस शक्ति नू नाप सके तोल सके गिन सके। क्योंकि बंदे कोल पैमाने तिन ने, कुछ वस्तुआं ऐसिया ने जिन्हां नू बंदा तोल के अंदाजा ला लैंदा है इतनी है, कुछ ऐसा है जिस नू गिनना पैंदा है ते कुछ ऐसा है जिस नू नापना पैंदा है। गुरु नानक देव जी महाराज दा फरमान, हे परमात्मा तू नापिया नहीं जा सकदा, क्योंकि पता ही नहीं चलदा कि तू कित्थों शुरू होंदा है कित्थे खत्म होंदा है। कोई न जाने तेरा केता केवड चीरा, जो तेरा चीरा जो तेरा चोला है ये नाप तोल दे च नहीं आउंदा, जो तेरे गुण ने वो गिनती दे च नहीं आउंदे, अंत न सिफती कहण न अंत, और जितना क तू है तोलिया भी नहीं जा सकता, अतुल क्यों तोलिया जाए। तो जिड़ा तोलिया ना जा सके गिणिया ना जा सके नापिया ना जा सके वह असीम है, उसकी सीमा बन जाती है जो साड़ी तोल दिच आ जाए जो साड़े नाप दिच आ जाए जो साड़ी गिनती दिच आ जाए, वह साड़ी पकड़ दिच आ गया वह साड़े कोल है, साड़े कोल ओही चीज है जिसनू असी गिण लिया जिसनू असी तोल लिया जिसनू असी नाप लिया। परमात्मा अज तक ना नापया गया है ना तोलिया गया है और ना ही उदी गिनती हो सकी। साहिबां दा फरमान, कोई गा रहा है जिदे कोल गाउण दी शक्ति है समझण दी शक्ति है बौद्धक बल है, वह कह रहा है हे परमात्मा तू ते एक तान है तू ते एक शक्ति है परम शक्ति, पर किन्नी की शक्ति है ए कित्थों शुरू होंदी है कित्थे खत्म होंदी है। साहिब कहिंदे ने असीम है। तीन दृष्टियां परमात्मा दियां साडे देश दे च प्रधान रहियां ने सिरमौर रहियां ने, उन्हां दा खास तौर ते गुरु नानक देव जी महाराज ने इशारतन जिक्र कीता है इस पौड़ी दे च, और तीन दृष्टियां रहियां ने ब्रह्मा बिशन महेश दी। साडे देश दे च सनातन मत पुराणा मत जो ईश्वर दी बंदगी करदा है उस बंदगी दे च या विष्णु दी दृष्टि होवेगी या शंकर दी या ब्रह्मे दी। गुरु नानक देव जी महाराज ने इन्हां तिन्हां दृष्टियां नूं सामने रख के अपना एक दृष्टिकोण जगत दे सामने रखे है संसार दे सामने रखे है। विष्णु दा दृष्टिकोण ए सी गावे को दात जाने निसान। श्री विष्णु दा यह कहना सी कि जो दात है जो कुछ साडे कोल है यह सानू दान देच मिले है, ए तन दान देच मिले है, ए मन दान देच मिले है, ए इंद्रे दान देच मिले, दिमागी शक्ति सानू दान देच मिली है, जिसदा असी कोई मुल ना दिता होवे और जो असी बनाई नहीं ओ सानू दान देच मिली है। हर बंदे नू ए तन मां बाप बौद्धक बल इंद्रे कर्म इंद्रे ज्ञान इंद्रे सब दान देच मिले ने। सब तो महान चीज जो साडे कोल है ए तन ते मन और आत्मा ए दान देच मिली है। तन मन दे आसरे ते असी जो कुछ भी इकट्ठा कीता है वह सब कुछ दान है, क्योंकि तन ही ना होवे मन ही ना होवे ਤੇ ਅਸੀਂ ਕੀ ਕੁਝ ਇਕੱਠਾ ਕਰ ਸਕਦੇ ਹਾਂ। ਤਨ ਸਾਨੂੰ ਦਾਨ ਵਿਚ ਮਿਲਿਆ, ਮਨ ਸਾਨੂੰ ਦਾਨ ਵਿਚ ਮਿਲਿਆ। ਤੋ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ। ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ। ਜਿਸਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ। ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ, ਪਰਮਾਤਮਾ ਨੂੰ ਚੇਤੇ ਕਰੋ, ਮਨ ਦੀ ਗਤੀ ਵੇਖੋ, ਈਸ਼ਵਰ ਦਾ ਚਿੰਤਨ ਕਰੋ, ਧੀਆਂ ਪੁੱਤਰਾਂ ਨੂੰ ਵੇਖੋ, ਪ੍ਰਭੂ ਨੂੰ ਯਾਦ ਕਰੋ, ਧਨ ਸੰਪਦਾ ਨੂੰ ਵੇਖੋ, ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ, ਉਸ ਨੂੰ ਯਾਦ ਕਰੋ, ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ। ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ, ਹੇ ਪ੍ਰਭੂ, ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ, ਮੇਰੀ ਆਪਣੀ ਹੋਵੇ, ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ। ਤੇਰਾ ਦੀਆ ਤੁਝੇ ਕਿਆ ਅਰਪਾਂ, ਭਗਤ ਰਵਿਦਾਸ ਜੀ। ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਦੇ ਵਿੱਚ ਅਰਪਣ ਕਰਨਾ ਚਾਹੁੰਦਾ। ਤੋ ਹਿਰਦਾ ਰਾਮ ਕਹਿੰਦੇ ਨੇ, ਖਿਆਲ ਜਾਗਦਾ ਮੈਂ ਆਪਣਾ ਤਨ ਤੇਰੇ ਕਦਮਾਂ ਦੇ ਵਿੱਚ ਨਿਛਾਵਰ ਕਰਾਂ, ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਤਨ ਤੇਰੀ ਦੇਣ ਹੈ, ਤੇਰੀ ਦਿੱਤੀ ਹੋਈ ਦਾਤ ਹੈ। ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ, ਤੇਰੀ ਦਿੱਤੀ ਹੋਈ ਦਾਤ ਹੈ। ਸੋਚਦਾ ਮਨ ਤੇਰੇ ਕਦਮਾਂ ਵਿੱਚ ਭੇਟ ਕਰਾਂ, ਤੋ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਔਰ ਤੂੰ ਦਿੱਤਾ। ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ, ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ, ਤੋ ਧਨ ਕਿੱਥੋਂ ਕਮਾਇਆ ਜਾ ਸਕਦਾ। ਤੋ ਧਨ ਵੀ ਮੈਂ ਤੇਰੇ ਕਦਮਾਂ ਵਿੱਚ ਕੀ ਰੱਖਾਂ, ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿੱਚ ਕੀ ਰੱਖਾਂ, ਇਹ ਤੇ ਸਭ ਕੁਝ ਤੇਰਾ ਦਿੱਤਾ ਹੋਇਆ। ਦਰਅਸਲ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿੱਚ ਤੇ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ, ਨਾ ਤਨ, ਨਾ ਮਨ, ਨਾ ਧਨ। ਵਸੀਲਾ ਹੀ ਪਰਮਾਤਮਾ ਹੈ, ਵਸਾਇਲ ਹੀ ਈਸ਼ਵਰ ਹੈ। ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਦੁਨੀਆ ਮੇ ਕੁਛ ਐਸੇ ਵੀ ਕੰਵਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ, ਯੇ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ, ਹਰ ਜ਼ਿਹਨ ਮੇ ਕੁਛ ਤਾਜੇ ਮਹਿਲ ਹੋਤੇ ਹੈ। ਸ਼ਾਹਜਹਾਂ ਨੂੰ ਮੌਕਾ ਮਿਲ ਗਿਆ, ਵਸਾਇਲ ਮਿਲ ਗਏ, ਉਹਨੇ ਜ਼ਮੀਨ ਦੇ ਉੱਤੇ ਤਾਜ ਮਹਿਲ ਖੜਾ ਕਰ ਦਿੱਤਾ। ਪਰ ਜਿਸ ਨੂੰ ਕੋਈ ਮੌਕੇ ਤੇ ਵਸਾਇਲ ਨਹੀਂ ਲੱਭਦੇ ਉਹਦੀਆਂ ਹਸਰਤਾਂ ਅੰਦਰ ਹੀ ਰਹਿ ਜਾਂਦੀਆਂ। ਲੇਕਿਨ ਇਸਦਾ ਇਹ ਮਤਲਬ ਨਹੀਂ ਕਿ ਉਹ ਤਾਜੇ ਮਹਿਲ ਤਾਮੀਰ ਨਹੀਂ ਕਰ ਸਕਦਾ, ਉਹ ਵੀ ਤਾਮੀਰ ਕਰ ਸਕਦਾ, ਹਰ ਮਨੁੱਖ ਤਾਮੀਰ ਕਰ ਸਕਦਾ ਅਗਰ ਉਸਨੂੰ ਮੌਕਾ ਤੇ ਉਸਨੂੰ ਵਸਾਇਲ ਮਿਲ ਜਾਣ। ਤੋ ਮੌਕਾ ਤੇ ਵਸੀਲੇ ਤੇ ਪ੍ਰਮਾਤਮਾ ਆਪ ਹੀ ਹੈ। ਇਸ ਵਾਸਤੇ ਹਿਰਦਾ ਰਾਮ ਕਹਿੰਦੇ ਨੇ, ਇਹ ਤਨ ਤੇ ਮਨ ਤੇ ਧਨ ਤੇਰੇ ਵਸੀਲਿਆਂ ਨਾਲ ਮਿਲਿਆ, ਤੂੰ ਦਿੱਤਾ ਮੈਨੂੰ, ਇਹ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਕਿਉਂਕਿ ਮੈਂ ਚਾਹੁੰਦਾ ਕੋਈ ਆਪਣੀ ਚੀਜ਼ ਤੇਰੇ ਕਦਮਾਂ ਵਿਚ ਰੱਖਾਂ। ਤੋ ਤਨ ਮੇਰਾ ਨਹੀਂ, ਧਨ ਮੇਰਾ ਨਹੀਂ, ਮਨ ਮੇਰਾ ਨਹੀਂ। ਹਿਰਦਾ ਰਾਮ ਕਹਿੰਦੇ ਨੇ, ਹਾਂ ਕੁਛ ਮੇਰਾ ਵੀ ਹੈ, ਉਹ ਮੈਂ ਤੇਰੇ ਕਦਮਾਂ ਵਿਚ ਅਰਪਣ ਕਰਨਾ ਚਾਹੁੰਦਾ। ਤੋ ਉਹਨਾਂ ਦਾ ਫਰਮਾਨ ਹੈ, ਜੋ ਕੁਛ ਮੇਰਾ ਹੈ ਉਹਨੇ ਮੇਰੇ ਗੁਨਾਹ, ਮੇਰੀਆਂ ਭੁੱਲਾਂ, ਮੇਰੀਆਂ ਕਮਜ਼ੋਰੀਆਂ ਇਹ ਪ੍ਰਮਾਤਮਾ ਜੇ ਤੂੰ ਕਬੂਲ ਕਰਨਾ ਚਾਹੇ ਮੈਂ ਤੇਰੇ ਕਦਮਾਂ ਵਿਚ ਰੱਖਦੇ ਹਾਂ, ਮੈਂ ਤੇਰੇ ਅੱਗੋਂ ਅਰਪਣ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਇੱਕ ਸੁੰਦਰ ਪੰਕਤੀ ਹੈ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਹੈ ਪ੍ਰਮਾਤਮਾ ਤੇਰੀ ਹੈ, ਚੱਲ ਰਹੀ ਪ੍ਰਾਣਾਂ ਦੀ ਹਰਕਤ ਇਹ ਤੇਰੀ ਹੈ, ਇਹਦੇ ਚ ਆਤਮ ਪ੍ਰਕਾਸ਼ ਤੇਰਾ ਹੈ, ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ। ਤਨ ਮਨ ਸਵਾਸ ਤੇ ਆਤਮਾ ਜੇ ਪ੍ਰਮਾਤਮਾ ਦੇ ਹੀ ਨੇ ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ। ਸਾਹਿਬ ਕਹਿੰਦੇ ਨੇ ਕੁਛ ਮੇਰਾ ਵੀ ਹੈ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਬਣਾਈ। ਅਸੀਂ ਸ਼ਕਲ ਸੂਰਤ ਦੇ ਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪ੍ਰਮਾਤਮਾ ਦੀ ਦੇਣ ਹੈ। ਪ੍ਰਾਣਾਂ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ, ਦਾਤ ਜੋਤ ਸਭ ਸੂਰਤ ਤੇਰੀ, ਪਰ ਇਸ ਦੇ ਚ ਕੁਛ ਮੇਰਾ ਵੀ ਹੈ। ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦਿੱਤੇ ਵੀ ਮੇਰੇ ਦੀ ਮੋਰ ਲਾ ਛੱਡਦਾ। ਤਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਤਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ, ਦਿੱਤੀ ਹੋਈ ਇਹ ਤੇਰੀ ਆਤਮਾ ਮੈਂ ਕਹਿ ਦੇਣਾ ਇਹ ਮੇਰੀ ਆਤਮਾ ਹੈ, ਤੇਰਾ ਲੇਕਿਨ ਮੈਂ ਮੇਰੇ ਦੀ ਮੋਰ ਲਾ ਬੈਠਾ, ਮੈਂ ਆਪਣਾ ਦਾਵਾ ਜਤਾ ਬੈਠਾ। ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਵਾ ਕੀਤਾ ਹੈ ਤੈਥੋਂ ਦੂਰ ਹੋ ਗਿਆ, ਵਿੱਥ ਬਹੁਤ ਵੱਧ ਗਈ ਹੈ, ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ ਸਭ ਕੁਛ ਦਾਤ ਵਿੱਚ ਮਿਲਿਆ, ਦਾਨ ਵਿੱਚ ਮਿਲਿਆ, ਤਨ ਹੈ, ਮਨ ਹੈ, ਧਨ ਹੈ, ਦਾਤ ਨਾਲ ਨਫ਼ਰਤ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ, ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ, ਉਹ ਸਭ ਕੁਛ ਨੂੰ ਦੇ ਰਿਹਾ, ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ, ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ, ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਇਹ ਸਭ ਕੁਛ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ, ਇਹ ਵਿਸ਼ਨੂੰ ਦਾ ਨਜ਼ਰੀਆ ਸੀ। ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਹੋ ਗਿਆ ਕਿ ਵਿਸ਼ਨੂੰ ਭੰਡਾਰੀ ਹੈ, ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ, ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ, ਦਰਅਸਲ ਦਾਤਾਂ ਦੇਣ ਵਾਲਾ ਨਹੀਂ ਦਾਤੇ ਦਾ ਗਿਆਨ ਕਰਾਉਣ ਵਾਲਾ ਹੈ ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ। ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਵਿੱਚ ਸਮਝ ਵਿੱਚ ਆਈ, ਇਸ ਵਾਸਤੇ ਸਾਡੇ ਦੇਸ਼ ਵਿੱਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇੱਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿੱਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਹਨਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ, ਬੜੀ ਵਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ, ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ, ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ, ਬਈ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ, ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਵਿੱਚ ਬ੍ਰਹਮੇ ਨੇ ਅਧਿਐਨ ਕੀਤਾ ਹੈ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸਨੇ ਹੀ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਛ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਛ ਚੰਗਾ ਤੇ ਮਾੜਾ ਪੈਂਦਾ ਹੈ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿੱਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿੱਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ। ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ, ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ, ਬਿਮਾਰੀਆਂ ਦੀ ਵੀ ਖੋਜ ਕੀਤੀ, ਇਹ ਕਿਉਂ ਨੇ, ਇਹ ਕਿੱਥੋਂ ਨੇ, ਇਹਨਾਂ ਦਾ ਮੂਲ ਕਾਰਨ ਕੀ ਹੈ ਤੇ ਇਹਨਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ, ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ ਦੇ ਸ਼ਬਦ ਵਿੱਚ ਜ਼ਿਕਰ ਵੀ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨਾ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਭਇਆ। ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿੱਚ ਚੱਲ ਪਿਆ, ਸ੍ਰਿਸ਼ਟੀ ਦੀ ਭਾਲ ਵਿੱਚ ਚੱਲ ਪਿਆ, ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿੱਚ ਚੱਲ ਪਿਆ। ਅਗਾਂਹ ਚੱਲ ਕੇ ਸਾਡੇ ਦੇਸ਼ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ, ਸੰਸਾਰ ਦੇ ਬਣਾਉਣ ਵਾਲਾ ਨਹੀਂ, ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ, ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ ਹੈ। ਸੰਸਾਰ ਕਿਵੇਂ ਆਲਮੇ ਵਜੂਦ ਵਿੱਚ ਆਇਆ, ਇਹਦੀ ਬਣਤਰ ਕੀ ਹੈ ਔਰ ਇਹ ਕਿੱਥੇ ਤੱਕ ਪਸਰੇ ਹੋਇਆ ਇਹਦਾ ਬਹੁਤ ਕੁਛ ਗਿਆਨ ਉਸਨੇ ਦਿੱਤਾ। ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ, ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਆ ਕੇ ਅਰਜਨ ਨੂੰ ਕਿਹਾ, ਤ੍ਰੈ ਗੁਣੀ ਵੇਦ ਵਿਸ਼ਾ ਨਸਤ੍ਰੈ ਗੁਣੀ ਭਵਾਰਜਨ। ਹੇ ਅਰਜਨ, ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੂੰ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ, ਔਰ ਖੋਜ ਕਰਨ ਦਿੱਤੇ ਬ੍ਰਹਮਾ ਚੱਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਬੁੱਕ ਸੀ। ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ। ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ 9 ਨੇ, ਰੰਗ 9 ਨੇ, ਸੁਰਾਂ 7 ਨੇ, ਜ਼ਬਾਨ ਦੇ ਰਸ 6 ਨੇ। ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ, ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਕਿਉਂਕਿ ਦਿਮਾਗ ਆਪ ਦੇ ਕੋਲ ਦਾਰਸ਼ਨਿਕ ਦਾ ਸੀ, ਫਿਲਾਸਫਰ ਦਾ ਸੀ, ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ, ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ। ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਤੋ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ, ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ, ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ ਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ੰਕਰ ਨੇ। ਇਨ੍ਹਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ। ਉਨ੍ਹਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਸ਼ਿਵ ਜੀ ਦੇ ਗਾਣ ਦਾ ਢੰਗ ਇਹ ਸੀ, ਗਾਵੇ ਕੋ ਸਾਜ ਕਰੇ ਤਨ ਖੇ, ਵੀ ਪਰਮਾਤਮਾ ਤਨ ਦੀ ਸਾਜਨਾ ਕਰਕੇ ਫਿਰ ਖੇ ਕਰ ਦਿੰਦਾ, ਜੀਵਨ ਬਣਾ ਕੇ ਫਿਰ ਢਾਹ ਦਿੰਦਾ। ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ, ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ, ਇੱਥੇ ਧਰਤੀਆਂ ਬਣਦੀਆਂ ਨੇ ਮਿੱਟ ਜਾਂਦੇ ਨੇ, ਇੱਥੇ ਮੌਸਮੇ ਬਹਾਰ ਆਉਂਦਾ ਹੈ ਖਜ਼ਾਂ ਆ ਜਾਂਦੀ ਹੈ, ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ। ਮੌਤ ਹੀ ਮੌਤ ਹੈ, ਅੰਤ ਹੀ ਅੰਤ ਹੈ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ। ਕਈ ਦਫਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗੱਲ ਵਿਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ। ਉਹ ਆਪਣੇ ਤਨ ਦੇ ਉੱਤੇ ਰਾਖ ਮਲ ਲੈਂਦਾ ਸੀ, ਸਵਾਸ ਮਲ ਲੈਂਦਾ ਸੀ, ਸਵਾਹ ਮਲ ਕੇ ਭਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ, गावे को साज करे तन खे, गावे को जी लय फिर दे। और शिव जी अक्सर अपनी समाधि शमशान घाट ते लांदा सी, उत्थे ही बैठता सी ताकि मौत चेते रहे। उन्हां दा कहना सी जिसनू अपना अंत चेते नहीं ओ बेअंत तक नहीं जा सकेगा। बेअंत तक पहुंचन वास्ते मनुख नू अपना अंत दिखाई देना चाहिए। ए तीन दृष्टियां साडे देश विच प्रचलित होईयां। संसार विच फसे हुए रसक मनुखां नू विष्णु दी गल बहुत चंगी लगी और ओ विष्णु दे आले दुआले कठे हो गए। अज भी असी देखदे हां कि बहुता व्यापारी तबका किसे हद तक लक्ष्मी नारायण दी ही पूजा करदा है। संसार तो उपराम बंदिया ने शिवजी दा दामन पकड़िया और उन्होंने शिवजी दी गल बहुत चंगी लगी कि मौत ही मौत है संसार दे च। सब कुछ राख हो जांदा है, सब कुछ मिट जांदा है, सब कुछ दा अंत हो जांदा है। गावे को साज करे तन खे, गावे को जी लै फिर दे। इस तरह दे उपराम बंदे जो संसार तो बिल्कुल बेजार सन ਉਹ ਸ਼ਿਵ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਹੀ ਸ਼ਿਵ ਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿੱਚ ਰਸ ਮਾਣਨ ਵਾਲੇ, ਸੰਸਾਰ ਵਿੱਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ। ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਪਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਉਹਨਾਂ ਦਾ ਫਰਮਾਨ ਹੈ ਕਿ ਇੱਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪਰਮਾਤਮਾ ਤੇ ਮਾਰ ਨਹੀਂ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋਏ ਸਬਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ। ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈ ਹੈ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਦੇ ਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਦੇ ਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤੋ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤੋ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿੱਚ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ। ਜ਼ਿੰਦਗੀ ਦੇ ਹਰ ਪਹਿਲੂ ਵਿੱਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਨਿਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿੱਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਤਿੰਨੇ ਹੀ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿੱਚ ਖੋ ਨਾ ਜਾਵੇ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇ, ਪਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿੱਚ ਦਿਖਾਈ ਦੇਵੇ ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿੱਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ, ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ, ਉਹਦੀ ਉਸਤਤੀ ਕੀਤੀ। ਚੂੰਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਫਰਮਾਨ ਕਰਦੇ ਨੇ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ, ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ। ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ, ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ। ਜਦ ਇਹ ਦੇਖਿਆ ਕਿ ਉਸ ਵਿਚ ਖੇਚੀ ਨਹੀਂ, ਕਸ਼ਿਸ਼ ਨਹੀਂ ਹੈ, ਉਸ ਵਿਚ ਸੰਸਾਰ ਦੀ ਪਕੜ ਉਸ ਵਿਚ ਨਹੀਂ ਹੈ, ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸ ਵਿਚ ਨਹੀਂ, ਤਾਂ ਸੁਭਾਵਿਕ ਸ਼ਬਦ ਨਿਕਲਿਆ ਕ੍ਰਿਸ਼ਨ। ਜਦ ਐਸਾ ਦਿਸਿਆ ਕਿ ਉਹ ਤੇ ਕਰਤਾ ਹੈ ਕ੍ਰਿਤ ਨਹੀਂ ਹੈ, ਤੋ ਰਸਨਾ ਦੇ ਚੋਂ ਨਿਕਲਿਆ ਕਰਤਾਰ। ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ, ਉਹ ਤੇ ਇੱਕ ਪਰਮ ਸ਼ਕਤੀ ਹੈ, ਤੋ ਰਸਨਾ ਦੇ ਚੋਂ ਸੁਭਾਵਿਕ ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਅਸ਼ਚਰਜ ਰੂਪ ਹੈ, ਤੇ ਜਿਹੜਾ ਉਸਦੇ ਨੇੜੇ ਜਾਂਦਾ ਹੈ ਉਸਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ, ਉਸ ਨੂੰ ਚਾਨਣਾ ਮਿਲਦਾ, ਤਾਂ ਸੁਭਾਵਿਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਹਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ। ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ, ਨਿਰੰਕਾਰ ਨੂੰ ਵੇਖਦਾ। ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ। ਇੱਕ ਦਰਖਤ ਦੇ ਥੱਲੇ 5-7 ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ। ਉਹਨਾਂ ਦੇ ਚੋਂ ਇੱਕ ਨ੍ਰਿਤਕਾਰ ਹੈ, ਇੱਕ ਸੰਗੀਤਕਾਰ ਹੈ, ਇੱਕ ਉਦਾਸੀ ਸੰਤ ਹੈ, ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ, ਬੜਾ ਦੁਖੀ ਹੈ, ਬਹੁਤ ਬੇਚੈਨ ਹੈ। ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਦੇ ਚੋਂ ਇੱਕ ਲੱਕੜ ਦਾ ਵਪਾਰੀ ਹੈ। ਹਵਾ ਦੇ ਤੇਜ਼ ਝੌਂਕੇ ਜਿਉਂ ਦਰਖਤ ਨਾਲ ਛੂੰਦੇ ਨੇ, ਦਰਖਤ ਦੀਆਂ ਟਹਿਣੀਆਂ ਝੂਲਦੀਆਂ ਨੇ, ਜਿਹੜਾ ਨ੍ਰਿਤਕਾਰ ਸੀ ਉਹ ਨ੍ਰਿਤ ਦੀ ਦੁਨੀਆਂ ਵਿੱਚ ਖੋ ਜਾਂਦਾ। ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨ੍ਰਿਤ ਕਰ ਰਿਹਾ, ਇਹਦੀ ਸ਼ਾਖਾਂ ਵਿੱਚ ਕਿਤਨੀ ਲਚਕ ਹੈ, ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ। ਨ੍ਰਿਤ ਵੇਖ ਕੇ ਦਰਖਤ ਦਾ ਉਹ ਨ੍ਰਿਤਕਾਰ ਬਿਸਮਾਤ ਦੀ ਦੁਨੀਆਂ ਚ ਖੋ ਜਾਂਦਾ, ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ। ਦੂਸਰਾ ਸੰਗੀਤਕਾਰ ਹੈ, ਜਦ ਪਵਨ ਦੇ ਤੇਜ਼ ਝੌਂਕੇ ਦਰਖਤ ਨਾਲ ਸਪਰਸ਼ ਕਰਦੇ ਨੇ, ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਹੁੰਦੀ ਏ, ਉਹ ਸੰਗੀਤਕਾਰ ਸਰਗਮ ਦੀ ਦੁਨੀਆਂ ਚ ਖੋ ਜਾਂਦਾ, ਸੁਰਾਂ ਦੀ ਦੁਨੀਆਂ ਚ ਖੋ ਜਾਂਦਾ, ਸੰਗੀਤ ਦੀ ਦੁਨੀਆਂ ਚ ਖੋ ਜਾਂਦਾ, ਬਿਸਮਾਦ ਹੋ ਜਾਂਦਾ। ਕਹਿੰਦਾ ਹੈ ਸਿਰਫ ਮੈਂ ਹੀ ਨਹੀਂ ਗਾਉਂਦਾ, ਇਹ ਦਰਖਤ ਵੀ ਗਾਉਂਦਾ, ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ। ਨ੍ਰਿਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ, ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਦੇ ਚੋਂ ਸੰਗੀਤ ਦਾ ਜਨਮ ਹੋ ਰਿਹਾ। ਉਦਾਸੀਨ ਮਹਾਤਮਾ ਲੇਟਿਆ ਹੋਇਆ, ਉਹ ਦੇਖਦਾ ਹੈ ਦਰਖਤ ਦੀ ਤਰਫ, ਇੱਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ। ਅੱਖਾਂ ਵਿੱਚ ਹੰਝੂ ਆ ਗਏ ਸੰਤ ਦੇ, ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਾ ਟੁੱਟਿਆ। ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ, ਤਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕੁਟੰਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਹੋਰ ਬੈਰਾਗ ਦੀ ਦੁਨੀਆ ਚ ਖੋ ਗਿਆ, ਹੋਰ ਸੰਸਾਰ ਤੋਂ ਉਪਰਾਮ ਹੋ ਗਿਆ। ਬਈ ਇੱਥੇ ਤੇ ਸਾਰੇ ਪੱਤੇ ਝੜ ਜਾਂਦੇ ਨੇ,

ਸਰਮਤ ਦੀ ਕਬਰ ਅਸੀਂ ਜਾਮਾ ਮਸਜਿਦ ਦੇ ਕੋਲ ਵੇਖਦੇ ਹਾਂ। ਇਸ ਨੂੰ ਔਰੰਗਜ਼ੇਬ ਨੇ ਕਤਲ ਕਰ ਦਿੱਤਾ ਸੀ। ਇਹ ਖੁੱਲੇ ਖਿਆਲਾਂ ਦਾ ਮਾਲਕ ਸੂਫੀ ਕਲਾਮ ਦੇ ਅੰਦਰ ਜੋ ਰਿਸ਼ਤਾ ਪਰਮਾਤਮਾ ਦਾ ਮਿਲਦਾ ਹੈ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਕਿਸੇ ਥਾਂ ਉਹ ਪਰਮਾਤਮਾ ਨੂੰ ਮਹਿਬੂਬ ਬਣਾਉਂਦੇ ਨੇ, ਖੁਦ ਮਹਿਬੂਬਾ ਬਣਦੇ ਨੇ। ਕਿਸੇ ਥਾਂ ਪਰਮਾਤਮਾ ਨੂੰ ਮਹਿਬੂਬਾ ਸਮਝਦੇ ਨੇ, ਖੁਦ ਮਹਿਬੂਬ ਬਣਦੇ ਨੇ। ਇਸ ਰਿਸ਼ਤੇ ਦੇ ਆਲੇ ਦੁਆਲੇ ਉਹਨਾਂ ਦੀ ਬੰਦਗੀ, ਉਹਨਾਂ ਦੀ ਇਬਾਦਤ ਘੁੰਮਦੀ ਹੈ। ਥੋੜਾ ਜਿਹਾ ਹੋਰ ਅਗਾਂਹ ਚੱਲੀਏ, ਕੁਛ ਹੋਰ ਵੀ ਸੰਬੰਧ ਮਿਲਦੇ ਨੇ। ਭਗਤ ਕਬੀਰ ਜੀ ਮਹਾਰਾਜ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਸੰਬੰਧ ਜੋੜਿਆ ਹੈ ਉਹ ਹੈ ਇਹ ਕਿ ਮੈਂ ਦਾਸ ਹਾਂ, ਤੂੰ ਮਾਲਕ ਹੈ। ਭਗਤ ਲੋਕ ਜਿੰਨੇ ਵੀ ਹੋਏ ਨੇ ਸਾਡੇ ਦੇਸ਼ ਵਿੱਚ, ਕਰੀਬਨ ਕਰੀਬਨ ਉਹ ਆਪਣੇ ਆਪ ਨੂੰ ਦਾਸ ਕਹਿੰਦੇ ਰਹੇ ਨੇ, ਪਰਮਾਤਮਾ ਨੂੰ ਮਾਲਕ ਕਹਿੰਦੇ ਰਹੇ ਨੇ। ਅਸੀਂ ਤੇਰੇ ਜ਼ਰ ਖਰੀਦ ਗੁਲਾਮ ਹਾਂ। ਕਹੋ ਕਬੀਰ ਗੁਲਾਮ ਘਰ ਕਾ ਜਿਵਾਏ ਭਾਵੇਂ ਮਾਰ। ਜਿਤਨੇ ਵੀ ਭਗਤ ਹੋਏ ਨੇ ਸਭ ਆਪਣੇ ਆਪ ਨੂੰ ਗੁਲਾਮ ਆਖਦੇ ਰਹੇ ਨੇ, ਦਾਸ ਆਖਦੇ ਰਹੇ ਨੇ। ਤੂੰ ਮਾਲਕ ਹੈ, ਅਸੀਂ ਤੇਰੇ ਗੁਲਾਮ। ਗਰਜ਼ ਕੇ ਇਨ੍ਹਾਂ ਰਿਸ਼ਤਿਆਂ ਦੇ ਆਲੇ ਦੁਆਲੇ ਪਰਿਪੂਰਨ ਪਰਮਾਤਮਾ ਦਾ ਸੰਬੰਧ ਚੱਲਦਾ ਰਿਹਾ। ਕੁਛ ਐਸੇ ਵੀ ਭਗਤ ਹੋਏ ਜਿਨ੍ਹਾਂ ਨੇ ਕਹਿ ਦਿੱਤਾ ਤੂੰ ਰਾਜਾ ਹੈ, ਅਸੀਂ ਤੇਰੀ ਪਰਜਾ। ਹੇ ਪਰਮਾਤਮਾ ਤੂੰ ਰਾਜਾ ਹੈ। ਰਾਜਾ ਜਾਣ ਕੇ ਉਸ ਦੀ ਪੂਜਾ ਹੋਈ ਔਰ ਨਿਸ਼ਕਲੰਕ ਰਾਜਾ ਕਰਕੇ ਆਖਿਆ ਤੂੰ ਨਿਸ਼ਕਲੰਕ ਰਾਜਾ ਹੈ, ਤੇਰੇ ਤੇ ਕੋਈ ਕਲੰਕ ਨਹੀਂ। ਤੂੰ ਰਾਜਾ ਹੈ, ਅਸੀਂ ਤੇਰੀ ਰਈਅਤ ਹਾਂ, ਅਸੀਂ ਤੇਰੀ ਪਰਜਾ ਹਾਂ। ਤੂੰ ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ ਇਸ ਢੰਗ ਨਾਲ ਜੈਸੇ ਕੋਈ ਪਰਜਾ ਰਾਜਾ ਦੇ ਅੱਗੋਂ ਸਜਦਾ ਕਰ ਰਹੀ ਹੋਵੇ, ਬੰਦਗੀ ਕਰ ਰਹੀ ਹੋਵੇ। ਕੁਛ ਐਸੇ ਵੀ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਰਿਸ਼ਤਾ ਜੋੜਿਆ ਬਈ ਤੂੰ ਗੁਰੂ ਹੈ, ਅਸੀਂ ਤੇਰੇ ਸ਼ਿਸ਼। ਤੂੰ ਗੁਰੂ ਹੈ, ਸਮਗਰ ਸੰਸਾਰ ਨੂੰ ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ, ਅਸੀਂ ਤੇਰੇ ਸ਼ਿਸ਼ ਹਾਂ। ਤੋ ਸ਼ਿਸ਼ ਜਾਣ ਕੇ ਤੇ ਉਹਨੂੰ ਗੁਰੂ ਸਮਝ ਕੇ ਇਹ ਸੰਬੰਧ ਜੋੜਿਆ ਗਿਆ ਬੰਦਗੀ ਦੁਆਰਾ, ਪ੍ਰਸਤਿਸ਼ ਦੁਆਰਾ। ਕੁਛ ਐਸੇ ਵੀ ਨੇ ਜਿਨ੍ਹਾਂ ਨੇ ਸੰਬੰਧ ਜੋੜਿਆ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿੱਤਰਤਾ ਦਾ। ਤੂੰ ਬਈ ਸਾਡਾ ਮਿੱਤਰ ਹੈ, ਤੂੰ ਸਾਡਾ ਦੋਸਤ ਹੈ। ਵੱਖ ਵੱਖ ਰਿਸ਼ਤਿਆਂ ਦੇ ਉੱਤੇ ਸਮੁੱਚੇ ਸੰਸਾਰ ਵਿੱਚ ਵੱਖ ਵੱਖ ਮਜ਼ਹਬ ਤੇ ਸੰਪਰਦਾਵਾਂ ਮੌਜੂਦ ਨੇ। ਜੈਸੇ ਕਿ ਮੈਂ ਅਰਜ਼ ਕਰ ਚੁੱਕਿਆ ਕਿ ਇਸਲਾਮ ਤੇ ਈਸਾਈਅਤ ਦਾ ਰਿਸ਼ਤਾ ਪਿਓ ਪੁੱਤਰ ਦੇ ਰਿਸ਼ਤੇ ਤੇ ਖੜਾ ਹੈ। ਸਨਾਤਨ ਮਤ ਦੇ ਇੱਕ ਧੜੇ ਦਾ ਪਰਮਾਤਮਾ ਨਾਲ ਰਿਸ਼ਤਾ ਮਾਂ ਤੇ ਪੁੱਤਰ ਦਾ ਰਿਸ਼ਤਾ ਹੈ। ਸੂਫੀਆਂ ਦਾ ਰਿਸ਼ਤਾ ਮਹਿਬੂਬ ਤੇ ਮਹਿਬੂਬਾ ਦਾ ਰਿਸ਼ਤਾ ਹੈ। ਔਰ ਭਗਤਾਂ ਦਾ ਜੋ ਬਹੁਤ ਤਾਦਾਦ ਦੇ ਸਾਡੇ ਦੇਸ਼ ਵਿਚ ਪੈਦਾ ਹੋਏ, ਦਾਸ ਤੇ ਮਾਲਕ ਦਾ ਰਿਸ਼ਤਾ ਹੈ। ਤੂੰ ਮਾਲਕ ਹੈ, ਅਸੀਂ ਤੇਰੇ ਗੁਲਾਮ ਹਾਂ, ਅਸੀਂ ਤੇਰੇ ਦਾਸ ਹਾਂ। ਇਨ੍ਹਾਂ ਦੇ ਚੋਂ ਮੀਰਾਂ ਵੀ ਹੈ ਜੋ ਥਾਂ ਥਾਂ ਤੇ ਆਪਣੇ ਆਪ ਨੂੰ ਦਾਸੀ ਕਹਿੰਦੀ ਹੈ, ਗੁਲਾਮ ਕਹਿੰਦੀ ਹੈ। ਤੂੰ ਮਾਲਕ ਹੈ, ਮਾਨੇ ਚਾਕਰ ਰਾਖੋ, ਚਾਕਰ ਰਾਖੋ, ਚਾਕਰ ਰਾਖੋ ਜੀ। ਇਹ ਗੀਤ ਮੀਰਾਂ ਦਾ ਬੜਾ ਪ੍ਰਚਲਿਤ ਹੈ। ਹੇ ਪ੍ਰਭੂ ਮੈਨੂੰ ਚਾਕਰ ਰੱਖ ਲੈ, ਗੁਲਾਮ ਰੱਖ ਲੈ, ਦਾਸ ਰੱਖ ਲੈ। ਤੂੰ ਮਾਲਕ ਹੈ, ਮਾਲਕ ਹੈ, ਮੈਂ ਤੇਰੀ ਚਾਕਰ ਹਾਂ। ਗਰਜ ਕੇ ਸਮੁੱਚਾ ਭਗਤੀ ਜੀਵਨ ਦਾਸ ਤੇ ਮਾਲਕ ਦੇ ਰਿਸ਼ਤੇ ਦੇ ਆਲੇ ਦੁਆਲੇ ਘੁੰਮਦਾ। ਕੁਛ ਐਸੇ ਵੀ ਨੇ ਜੋ ਕਹਿੰਦੇ ਤੂੰ ਸਾਡਾ ਮਿੱਤਰ ਹੈ। ਚੀਨ ਦਾ ਪ੍ਰਸਿੱਧ ਸੰਤ ਲਾਓਤਸੇ ਉਹ ਕਹਿੰਦਾ, ਹੇ ਈਸ਼ਵਰ, ਜਿਸ ਧਾਤੂ ਤੋਂ ਤੂੰ ਬਣਿਆ ਉਸੇ ਧਾਤੂ ਤੋਂ ਮੇਰਾ ਜਨਮ ਹੈ। ਫਰਕ ਸਿਰਫ ਇਹ ਹੈ ਤੂੰ ਪਹਿਲੇ ਹੈ, ਅਨਾਦੀ ਹੈ, ਮੈਂ ਬਾਅਦ ਦੇ ਚਾਂ। ਇੱਕੋ ਹੀ ਧਾਤੂ, ਇੱਕੋ ਹੀ ਅੰਸ ਹੋਣ ਕਰਕੇ ਤੂੰ ਮੇਰਾ ਵੱਡਾ ਭਰਾ ਹੈ, ਮੈਂ ਛੋਟਾ। ਤੋ ਭਰਾਤਾ ਦੇ ਰਿਸ਼ਤੇ ਦੇ ਆਲੇ ਦੁਆਲੇ ਲਾਓਤਸੇ ਦੀ ਬੰਦਗੀ ਘੁੰਮਦੀ ਹੈ, ਲਾਓਤਸੇ ਦੀ ਇਬਾਦਤ ਘੁੰਮਦੀ ਹੈ। ਵੱਖ ਵੱਖ ਸੰਸਾਰ ਦੇ ਭਗਤਾਂ ਨੇ, ਸੰਤਾਂ ਨੇ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਾਲ ਵੱਖ ਵੱਖ ਸਥਾਪਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਅਧਿਐਨ ਕਰੀਏ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੁੱਛੀਏ ਕਿ ਉਹ ਅਕਾਲ ਪੁਰਖ ਤੁਹਾਡਾ ਕੀ ਲੱਗਦਾ, ਪਰਮਾਤਮਾ ਦੇ ਨਾਲ ਤੁਸੀਂ ਕਿਹੜਾ ਰਿਸ਼ਤਾ ਸਥਾਪਨ ਕੀਤਾ।
ਤੋ ਬਾਣੀ ਪੜਨ ਤੋਂ ਪਤਾ ਚੱਲਦਾ ਇੱਕ ਰਿਸ਼ਤਾ ਗੁਰੂ ਨਾਨਕ ਨੇ ਨਹੀਂ ਮੰਨਿਆ, ਬਲਕਿ ਸਾਰੇ ਹੀ ਰਿਸ਼ਤੇ ਪਰਿਪੂਰਨ ਪਰਮਾਤਮਾ ਵਿੱਚ ਨਿਰੂਪਣ ਕਰ ਦਿੱਤੇ ਨੇ। ਉਹਨਾਂ ਦਾ ਫਰਮਾਨ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂਬੋ ਕਿਆ ਕਾਲਾ ਜੀ। ਵਿਗਿਆਨਕ ਤੱਥ ਵੀ ਸਾਡੇ ਸਾਹਮਣੇ, ਅਗਰ ਕਿਸੇ ਬੱਚੇ ਦੀ ਮਾਂ ਹੋਵੇ ਤੇ ਪਿਓ ਨਾ ਹੋਵੇ, ਉਹ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦਾ ਔਰ ਉਸ ਨੂੰ ਜਗਤ ਯਤੀਮ ਕਹਿਣ ਲੱਗ ਪੈਂਦਾ, ਪਿਓ ਹੀ ਕੋਈ ਨਹੀਂ ਮਾਂ ਹੈ। ਤੇ ਜੇ ਹੁਣ ਪਿਓ ਹੋਵੇ ਤੇ ਮਾਂ ਨਾ ਹੋਵੇ, ਐਸਾ ਬੱਚਾ ਮਮਤਾ ਤੇ ਪਿਆਰ ਤੋਂ ਵਾਂਝਾ ਰਹਿ ਜਾਂਦਾ, ਜੀਵਨ ਦੀ ਪਰਵਰਿਸ਼ ਦੇ ਚ ਕਾਫੀ ਖਾਮੀਆਂ ਰਹਿ ਜਾਂਦੀਆਂ ਨੇ। ਔਰ ਇਸ ਗੱਲ ਨੂੰ ਹੁਣ ਮਨੋਵਿਗਿਆਨੀਆਂ ਨੇ ਮੰਨ ਲਿਆ ਕਿ ਜਿਸ ਬੱਚੇ ਨੂੰ ਮਾਂ ਦੀ ਮਮਤਾ ਨਹੀਂ ਮਿਲੀ, ਵੱਡਾ ਹੋ ਕੇ ਇਹ ਕਠੋਰ ਹੋਵੇਗਾ, ਇਹ ਸਖ਼ਤ ਦਿਲ ਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਉਸਦੇ ਪੂਰਬਲੇ ਸੰਸਕਾਰ ਕੁਝ ਪਵਿੱਤਰ ਹੋਵਣ ਤੇ ਉਹਦੇ ਅੰਦਰ ਕੋਮਲਤਾ ਬਣੀ ਰਹੇ, ਇਹ ਗੱਲ ਵੱਖਰੀ ਹੈ। ਵਰਨਾ ਮਾਂ ਦੀ ਮਮਤਾ ਅਗਰ ਨਹੀਂ ਮਿਲੀ, ਪਿਆਰ ਅਗਰ ਨਹੀਂ ਮਿਲਿਆ, ਤਾਂ ਬੱਚੇ ਦਾ ਹਿਰਦਾ ਕਠੋਰ ਹੋ ਜਾਏਗਾ, ਸਖ਼ਤ ਹੋ ਜਾਏਗਾ। ਮਾਂ ਦੀ ਲੋੜ ਹੈ, ਪਿਤਾ ਦੀ ਲੋੜ ਹੈ। ਹੁਣ ਮਾਂ ਹੋਵੇ, ਬਾਪ ਹੋਵੇ, ਪਰ ਭਰਾ ਨਾ ਹੋਵੇ, ਬੜੀ ਘਾਟ ਮਹਿਸੂਸ ਹੁੰਦੀ ਹੈ। ਭਰਾ ਨੂੰ ਤੇ ਆਖਦੇ ਨੇ ਇਹ ਤੇ ਬਾਵਾਂ ਹੈ, ਇਹ ਤੇ ਸਾਡੀਆਂ ਬਾਵਾਂ ਨੇ। ਹੁਣ ਮਾਂ ਬਾਪ ਤੇ ਹੋਵੇ ਪਰ ਭਰਾ ਨਾ ਹੋਵੇ, ਤਾਂ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ, ਬਹੁਤ ਵੱਡੀ ਘਾਟ। ਭਰਾ ਹੋਵੇ, ਮਾਂ ਬਾਪ ਵੀ ਹੋਵਣ, ਪਰ ਦੋਸਤ ਨਾ ਹੋਵੇ, ਮਿੱਤਰ ਨਾ ਹੋਵੇ, ਜਿਹਨੂੰ ਬੰਦਾ ਰਾਜ਼ ਦੀ ਗੱਲ ਦੱਸ ਸਕੇ। ਕਿਉਂਕਿ ਕੁਝ ਐਸੇ ਵੀ ਰਾਜ਼ ਹੁੰਦੇ ਨੇ ਵਿਅਕਤੀਗਤ, ਜੋ ਬੰਦਾ ਮਾਂ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਦੱਸ ਸਕਦਾ, ਭਰਾ ਨੂੰ ਵੀ ਨਹੀਂ ਕਹਿ ਸਕਦਾ, ਉਹ ਸਿਰਫ ਮਿੱਤਰ ਨੂੰ ਹੀ ਕਹਿ ਸਕਦਾ, ਦੋਸਤ ਨੂੰ ਕਹਿ ਸਕਦਾ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੂੰ ਦੋਸਤ ਵੀ ਕਹਿੰਦੇ ਨੇ, ਕਿਉਂਕਿ ਜਿਹੜੀ ਗੱਲ ਮੇਰੇ ਅੰਦਰ ਗੁੱਝੀ ਹੈ, ਇਹ ਅਕਾਲ ਪੁਰਖ ਮੈਂ ਤੇਰੇ ਅੱਗੋਂ ਪ੍ਰਗਟ ਕਰਨੀ ਹੈ, ਇਸ ਢੰਗ ਨਾਲ ਜੈਸੇ ਕਿ ਇੱਕ ਮਿੱਤਰ ਮਿੱਤਰ ਦੇ ਅੱਗੋਂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿੱਤਰਤਾ ਦਾ ਰਿਸ਼ਤਾ ਵੀ ਮੌਜੂਦ ਹੈ। ਸਾਹਿਬ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ, ਯਾਰ ਤਿਸ ਮੋਹਨ ਲਾਲ ਪਿਆਰੇ ਕੇ ਹਉ ਫਿਰੋ ਖੋਜੰਤੀ। ਸਾਹਿਬ ਉਸ ਪਰਮ ਸ਼ਕਤੀ ਨੂੰ ਯਾਰ ਕਹਿੰਦੇ ਨੇ, ਤੂੰ ਸਖਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ, ਤੂੰ ਯਾਰ ਹੈ ਸਾਡਾ, ਅਸੀਂ ਤੈਥੋਂ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਔਰ ਛੁਪਾ ਕੇ ਰੱਖ ਵੀ ਨਹੀਂ ਸਕਦੇ, ਤੇਰੇ ਅੱਗੋਂ ਸਭ ਕੁਝ ਪ੍ਰਗਟ ਕਰ ਦੇਣਾ। ਪਰ ਤੂੰ ਨਿਰਾ ਯਾਰ ਨਹੀਂ, ਤੂੰ ਤੇ ਭਰਾਤਾ ਵੀ ਹੈ, ਜੈਸੇ ਰਣ ਮੈਂ ਸਖਾ ਬਰਾਤ, ਤੂੰ ਸਾਡੀ ਬਾਵਾਂ ਹੈ। ਨਿਰੀ ਤੂੰ ਸਾਡੀਆਂ ਬਾਵਾਂ ਹੀ ਨਹੀਂ ਰੱਖਿਆ ਕਰਨ ਵਾਸਤੇ, ਬਲਕਿ ਤੂੰ ਪਿਤਾ ਹੈ, ਤੇ ਪਿਤਾ ਦੀ ਸੋਚਣੀ ਇਹ ਹੀ ਆਉਂਦੀ ਹੈ, ਬੱਚਾ ਅਜ਼ੀਮ ਬਣੇ, ਤੂੰ ਸਾਨੂੰ ਮਹਾਨ ਬਣਾਉਣ ਦੀ ਵੀ ਸੋਚਦਾ ਹੈ। ਤੂੰ ਨਿਰਾ ਪਿਤਾ ਨਹੀਂ, ਤੂੰ ਮਾਂ ਵੀ ਹੈ, ਮਮਤਾ ਤੈਥੋਂ ਡੁੱਲ ਡੁੱਲ ਕੇ ਪੈਂਦੀ ਹੈ, ਤੇਰਾ ਪਿਆਰ ਸਮਗਰ ਜੀਵਨ ਦੇ ਉੱਤੇ ਬਰਸਦਾ, ਤੂੰ ਸਾਰਿਆਂ ਨਾਲ ਪਿਆਰ ਪਾਉਂਦਾ। ਅਗਾਂਹ ਚਲੀਏ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹਿਬੂਬ ਤੇ ਮਹਿਬੂਬਾ ਦੇ ਰਿਸ਼ਤੇ ਨੂੰ ਵੀ ਜੁਟਲਾਉਂਦੀ ਨਹੀਂ, ਨਜ਼ਰ ਅੰਦਾਜ਼ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਸੰਬੰਧ ਵੀ ਪਰਮਾਤਮਾ ਦੇ ਨਾਲ ਜੋੜਿਆ। ਵਡਹੰਸ ਰਾਗ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਸਮਕਸ਼ ਭੇਟ ਕਰਾਂ। ਮੋਹਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤਿੰਨ ਲੋਭੀ ਲੋਭ ਲੁਭਾਇਆ, ਤੇਰੇ ਦਰਸ਼ਨ ਵਿੱਚੋਂ ਖਨੀਏ ਮਨਿਆ, ਤੇਰੇ ਨਾਮ ਵਿੱਚੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ, ਚੂੜਾ ਭੰਨ ਪਲੰਗ ਸਿਉ ਮੁੰਦੇ, ਸਣ ਬਾਈ ਸਣ ਬਾਹਾ, ਏਤੇ ਵੇਸ ਕਰੇਂਦੀਏ ਮੁੰਦੇ, ਸੌਰਾ ਤੋ ਅਵਰਾਹਾ, ਨਾ ਮਨਿਆਰ ਨਾ ਚੂੜੀਆਂ, ਨਾ ਸੇ ਵੰਗਣੀਆਂ, ਜੋ ਸਹਿ ਕੰਠ ਨ ਲਗੀਆਂ, ਜਲਨ ਸੇ ਬਾਹੜੀਆਂ। ਇਸ ਸ਼ਬਦ ਵਿਚ ਜਿਸ ਰਿਸ਼ਤੇ ਦਾ ਜ਼ਿਕਰ ਹੈ, ਉਹ ਤੇ ਉਹੀ ਸੰਬੰਧ ਮੇਰੇ ਪਾਤਸ਼ਾਹ ਅਸਥਾਪਨ ਕਰ ਰਹੇ ਨੇ ਜੋ ਸੂਫੀਆਂ ਨੇ ਈਸ਼ਵਰ ਦੇ ਨਾਲ ਅਸਥਾਪਨ ਕੀਤਾ। ਦਰਅਸਲ ਮਾਂ ਬਾਪ ਹੋਵਨ, ਭਰਾ ਵੀ ਹੋਵੇ, ਦੋਸਤ ਵੀ ਹੋਵਨ, ਪਤੀ ਨਾ ਹੋਵੇ, ਪਤਨੀ ਨਾ ਹੋਵੇ, ਤੋ ਇੱਕ ਬਹੁਤ ਵੱਡੀ ਘਾਟ ਪਰਿਵਾਰ ਵਿਚ ਮਹਿਸੂਸ ਹੁੰਦੀ ਹੈ। ਇਹ ਰਿਸ਼ਤਾ ਵੀ ਪਰਿਪੂਰਨ ਪਰਮਾਤਮਾ ਦੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਨੇ ਜੋੜੇ। ਫਿਰ ਗੁਰਬਾਣੀ ਉਸ ਪਰਮ ਸ਼ਕਤੀ ਨੂੰ ਗੁਰੂ ਵੀ ਕਹਿੰਦੀ ਹੈ।
ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋ। ਤੂੰ ਗੁਰੂ ਹੈ ਆਦ ਅੰਤ, ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਤੂੰ ਸਾਡਾ ਗੁਰੂ ਹੈ, ਅਸੀਂ ਤੈਥੋਂ ਪ੍ਰੇਰਨਾ ਲੈਣ ਵਾਲੇ। ਤੂੰ ਸਮਗਰ ਜੀਵਨ ਨੂੰ ਗਿਆਨ ਦਾਨ ਦੇਣ ਵਾਲਾ, ਸਾਰੇ ਜਗਤ ਨੂੰ ਚਾਨਣਾ ਦੇਣ ਵਾਲਾ। ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਦੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਜੋੜਦੇ ਨੇ, ਉੱਥੇ ਗੁਰਬਾਣੀ ਉਸ ਨੂੰ ਰਾਜਾ ਵੀ ਕਹਿੰਦੀ ਏ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਜੂਠੇ ਕਰਤ ਦਿਵਾਜਾ। ਇਹ ਪਰਿਪੂਰਨ ਪ੍ਰਮਾਤਮਾ, ਤੇਰੇ ਸਮਾਨ ਕੋਈ ਹੋਰ ਰਾਜਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਪਿਤਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਾਂ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਿੱਤਰ ਦੋਸਤ ਨਹੀਂ ਹੋ ਸਕਦਾ, ਤੇਰੇ ਸਮਾਨ ਕੋਈ ਹੋਰ ਮਹਾਨ ਮਾਲਕ ਨਹੀਂ ਹੋ ਸਕਦਾ। ਸਾਰੇ ਜਗਤ ਦੇ ਰਿਸ਼ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਦੇ ਚ ਨਿਰੂਪਣ ਕੀਤੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਜਿੰਨੇ ਸਾਡੇ ਸੰਬੰਧ ਨੇ, ਇਨ੍ਹਾਂ ਸੰਬੰਧਾਂ ਦੇ ਚੋਂ ਹੀ ਪਰਮਾਤਮਾ ਦੀ ਝਲਕ ਵੇਖਣੀ ਹੈ। ਮਾਂ ਦੇ ਅੰਦਰ ਦੁਲ ਰਹੀ ਮਮਤਾ ਨੂੰ ਪਰਮਾਤਮਾ ਦੀ ਦਿੱਤੀ ਹੋਈ ਮਮਤਾ ਸਮਝਣਾ ਹੈ, ਪਿਤਾ ਦਾ ਦਿੱਤਾ ਹੋਇਆ ਪਿਆਰ ਐਸਾ ਸਮਝਣਾ ਹੈ ਕਿ ਪਰਮਾਤਮਾ ਹੀ ਇਹ ਪਿਆਰ ਦੇ ਰਿਹਾ ਹੈ, ਈਸ਼ਵਰ ਹੀ ਇਹ ਪਿਆਰ ਦੇ ਰਿਹਾ ਹੈ। ਮਾਂ ਨੂੰ ਠੁਕਰਾ ਕੇ, ਪਿਤਾ ਦਾ ਦਿਲ ਤੋੜ ਕੇ ਅਗਰ ਕੋਈ ਬੰਦਾ ਤੀਰਥਾਂ ਤੇ ਭਰਮਣ ਕਰੇ, ਦਾਨ ਕਰੇ, ਪੁੰਨ ਕਰੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਆਪ ਕਹਿੰਦੇ ਨੇ, ਮਾਂ ਪਿਓ ਪਰ ਹਰ ਸੁਣੇ ਬੇਦ, ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ, ਪਿਓ ਦੀ ਬੇਅਦਬੀ ਕਰਕੇ ਅਗਰ ਕੋਈ ਬੰਦਾ ਕਥਾ ਸੁਣਨ ਵਾਸਤੇ ਜਾਏ, ਭਾਈ ਸਾਹਿਬ ਕਹਿੰਦੇ ਨੇ ਕਥਾ ਦੇ ਭੇਦ ਨੂੰ ਨਹੀਂ ਸਮਝ ਸਕੇਗਾ, ਇਹ ਤੇ ਭੁੱਲ ਗਿਆ। ਇਹ ਜੋ ਮਾਂ ਤੈਨੂੰ ਮਿਲੀ ਏ, ਇਹ ਮਾਂ ਨਹੀਂ, ਇਹ ਪਰਮਾਤਮਾ ਹੀ ਮਾਂ ਦੇ ਰੂਪ ਵਿਚ ਤੈਨੂੰ ਮਿਲਿਆ, ਪਰਮਾਤਮਾ ਹੀ ਮਮਤਾ ਲੁਟਾ ਰਿਹਾ, ਪਰਮਾਤਮਾ ਹੀ ਪਿਆਰ ਦੇ ਰਿਹਾ। ਅਗਰ ਪਰਮਾਤਮਾ ਨੇ ਪਿਆਰ ਦੇਣਾ, ਮਮਤਾ ਕਰਨੀ ਹੈ, ਤੋ ਕਿਸ ਰੂਪ ਵਿਚ ਕਰੇ? ਉਹ ਮਾਂ ਦੇ ਰੂਪ ਵਿਚ ਕਰ ਰਿਹਾ। ਪਰਮਾਤਮਾ ਨੇ ਹਮਦਰਦੀ ਜਤਾਣੀ ਹੈ, ਤੋ ਕਿਸ ਰੂਪ ਦੇ ਜਤਾਵੇ? ਉਹ ਪਿਤਾ ਦੇ ਰੂਪ ਵਿਚ ਜਤਾ ਰਿਹਾ, ਉਹ ਪਿਤਾ ਦੇ ਰੂਪ ਵਿਚ ਪਿਆਰ ਦੇ ਰਿਹਾ। ਇਸ ਵਾਸਤੇ ਭਾਈ ਸਾਹਿਬ ਕਹਿ ਰਹੇ ਨੇ ਕਿ ਪਿਤਾ ਦਾ ਦਿਲ ਤੋੜ ਕੇ ਜੋ ਤੀਰਥਾਂ ਤੇ ਭਰਮਣ ਪਿਆ ਕਰਦਾ ਹੈ, ਮਾਂ ਨੂੰ ਠੋਕਰ ਮਾਰ ਕੇ ਜੋ ਕਥਾ ਸੁਣਨ ਦੀ ਕੋਸ਼ਿਸ਼ ਪਿਆ ਕਰਦਾ ਹੈ, ਭਾਈ ਸਾਹਿਬ ਕਹਿੰਦੇ ਨੇ ਰੱਬੀ ਰਾਜ ਨੂੰ ਉਹ ਨਹੀਂ ਸਮਝ ਸਕੇਗਾ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਤੇ ਹੁਣ ਐਸਾ ਹੋਵੇ ਕਿ ਮਾਤਾ ਦੇ ਤਨ ਦੇ ਕੱਪੜੇ ਨਾ ਆਉਣ, ਪਿਤਾ ਦੇ ਪੈਰਾਂ ਦੀ ਜੁੱਤੀ ਨਾ ਆਵੇ, ਤੇ ਇਹ ਬਹੁਤ ਵੱਡਾ ਦਾਨੀ ਬਣਿਆ ਫਿਰੇ। ਭਾਈ ਸਾਹਿਬ ਕਹਿੰਦੇ ਨੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪਰਾਣੀ। ਮਾਂ ਨੂੰ ਠੁਕਰਾ ਕੇ, ਪਿਓ ਦੀਆਂ ਜ਼ਰੂਰਤਾਂ ਨੂੰ ਠੁਕਰਾ ਕੇ ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਈ ਸਾਹਿਬ ਕਹਿੰਦੇ ਨੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ ਹੈ। ਕਾਰਨ ਕੀ? ਕਿ ਇਨ੍ਹਾਂ ਤਮਾਮ ਰਿਸ਼ਤਿਆਂ ਦੇ ਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ, ਈਸ਼ਵਰ ਦਾ ਰਿਸ਼ਤਾ ਲੱਭਣਾ ਸੀ। ਇਸ ਵਾਸਤੇ ਸਾਡੇ ਦੇਸ਼ ਵਿਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਏ, ਘਰ ਮੰਦਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਘਰ ਨੂੰ ਹੀ ਮੰਦਰ ਬਣਾਉਣਾ, ਤੋ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਦੇ ਚ ਪਰਮਾਤਮਾ ਦੀ ਝਲਕ ਮਿਲੇ, ਪਿਤਾ ਦੇ ਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ, ਭਰਾਵਾਂ ਦੇ ਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ, ਮਿੱਤਰਾਂ ਦੇ ਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ, ਔਰ ਪਤਨੀ ਦੇ ਚ ਪਰਮਾਤਮਾ ਦੀ ਪਤ ਤੇ ਸ਼ਫਕਤ ਦਿਖਾਈ ਦੇਵੇ, ਤਾਂ ਹੀ ਘਰ ਮੰਦਰ ਬਣ ਸਕਦਾ ਹੈ। ਬੜੀ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਇਹ ਪਤੀ ਨੂੰ ਪਰਮਾਤਮਾ ਆਖੇ, ਤੇ ਜੋ ਪਤੀ ਹੈ ਇਹ ਪਤਨੀ ਨੂੰ ਦੇਵੀ ਆਖੇ। ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਿਆ। ਆਖਰ ਮੰਦਰ ਵਿਚ ਕੀ ਆਉਂਦਾ? ਦੇਵਤੇ ਹੁੰਦੇ ਨੇ, ਦੇਵੀਆਂ ਆਉਂਦੀਆਂ ਨੇ। ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ, ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਿਆ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ
ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਹੜੇ ਨਰਕ ਦੇ ਜਾਣਾ, ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਵਿਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਵਿਚ ਨਹੀਂ ਦਿਖਾਈ ਦਿੱਤਾ ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ। ਤਮਾਮ ਰਿਸ਼ਤਿਆਂ ਦੇ ਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ, ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ। ਕੁਝ ਰਸਤੇ ਵਿਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਨੂੰ ਵੀ ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸੱਤ ਨੂੰ ਤੇ ਅਕਾਲ ਨੂੰ ਵੇਖਣਾ। ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਵਿਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਚ ਵੀ ਦੇਖ, ਰਾਹੀ ਦੇ ਚ ਵੀ ਦੇਖ, ਪਰਿਵਾਰ ਦੇ ਚ ਵੀ ਦੇਖ, ਸੰਸਾਰ ਦੇ ਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿਚ ਦੇਖ ਸਕੇਗਾ, ਹਰ ਪਾਸਿਓਂ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੇਕਮ, ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾ ਨੂੰ, ਉਸ ਪਰਮਾਤਮਾ ਨੂੰ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ, ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਵਿਚ, ਅਨੇਕਾਂ ਕਲਾ ਵਿਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਚੋਂ ਇੱਕ ਨੂੰ ਵੇਖਣਾ ਹੈ ਔਰ ਉਸੇ ਇੱਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ, ਔਰ ਉਸਦੇ ਹੈਨ ਵੀ ਅਨੇਕਾਂ ਰੂਪ, ਅਨੇਕ ਰੂਪ ਤੇਰੇ ਨਾਰਾਇਣਾ। ਹੇ ਨਾਰਾਇਣ, ਤੇਰੇ ਅਨੇਕਾਂ ਰੂਪ ਨੇ, ਤੂੰ ਬਖਸ਼ਿਸ਼ ਕਰ, ਤੇਰੇ ਸਾਰੇ ਰੂਪ ਸਾਡੇ ਸਾਹਮਣੇ ਪ੍ਰਗਟ ਹੋਵਣ ਤਾਂ ਕਿ ਤੇਰੇ ਸਾਰੇ ਰੂਪਾਂ ਦੀ ਝਲਕ ਅਸੀਂ ਵੇਖ ਸਕੀਏ ਤੇ ਸਾਰੇ ਰੂਪਾਂ ਨੂੰ ਅਸੀਂ ਸਜਦਾ ਕਰ ਸਕੀਏ, ਸਾਰੇ ਸਰੂਪ ਵੇਖ ਕੇ ਅਸੀਂ ਆਨੰਦ ਮਾਣ ਸਕੀਏ।

ਜ਼ਿੰਦਗੀ ਦਾ ਲਕਸ਼ ਅਗਰ ਅਸੀਂ ਲੱਭੀਏ ਆਮ ਦੁਨਿਆਵੀ ਮਨੁੱਖ ਦਾ, ਆਮ ਸੰਸਾਰਿਕ ਇਨਸਾਨ ਦਾ, ਲਕਸ਼ ਕੀ ਹੈ? ਮਨੁੱਖ ਕਿਉਂ ਜੀ ਰਿਹਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨਿਆਵੀ ਮਨੁੱਖ ਦੇ ਲਕਸ਼ ਦਾ ਇਸ ਪਾਵਨ ਪਵਿੱਤਰ ਵਾਕ ਵਿਚ ਬੜਾ ਸੁੰਦਰ ਚਿਤਰਨ ਕੀਤਾ ਹੈ, ਤਸਵੀਰਕਸ਼ੀ ਕੀਤੀ ਹੈ। ਆਪ ਫਰਮਾਨ ਕਰਦੇ ਨੇ, ਦੁਨਿਆਵੀ ਮਨੁੱਖ, ਸੰਸਾਰਿਕ ਮਨੁੱਖ, ਆਮ ਇਨਸਾਨ ਆਦ ਆਦਮੀ ਖਾਣ ਲਈ ਜੀ ਰਿਹਾ, ਪੀਣ ਲਈ ਜੀ ਰਿਹਾ, ਪਹਿਨਣ ਲਈ ਜੀ ਰਿਹਾ, ਮਨੋਰੰਜਨ ਲਈ ਜੀ ਰਿਹਾ, ਪਰਿਵਾਰ ਲਈ ਜੀ ਰਿਹਾ, ਪਰਿਵਾਰਕ ਖੁਸ਼ੀਆਂ ਲਈ ਜੀ ਰਿਹਾ, ਔਰ ਫਿਰ ਜੀ ਰਿਹਾ ਸੌਣ ਲਈ, ਨੀਂਦ। ਜੀਵਨ ਦਾ ਆਖਿਰ ਲਕਸ਼ ਕੀ ਹੈ? ਇਸ ਤੋਂ ਬਿਨਾਂ ਹੋਰ ਕੁਝ ਲੱਭਣਾ ਵੀ ਨਹੀਂ। ਖਾਣਾ, ਪੀਣਾ, ਪਹਿਨਣ ਜ਼ਿੰਦਗੀ ਦੇ ਚੋਂ ਕੱਢ ਦਈਏ। ਮਨੋਰੰਜਨ ਦਾ ਸਾਰਾ ਸਮਾਨ ਇੱਕ ਪਾਸੇ ਕਰ ਦਈਏ, ਪਰਿਵਾਰਕ ਖੁਸ਼ੀਆਂ ਨੂੰ ਬਾਲਾਏ ਤਾਕ ਤੇ ਰੱਖ ਦਈਏ ਤੇ ਨੀਂਦ ਨੂੰ ਵੀ ਇੱਕ ਪਾਸੇ ਕਰ ਦਈਏ, ਸ਼ਾਇਦ ਮਨੁੱਖ ਅੱਜ ਹੀ ਖੁਦਕਸ਼ੀ ਕਰ ਲਵੇ। ਆਤਮ ਹੱਤਿਆ ਦੀ ਸੋਚੇ, ਫਿਰ ਮੈਂ ਜੀਵਾਂ ਹੀ ਕਿਉਂ, ਕਿਸ ਲਈ ਜੀਵਾਂ? ਜੀਵਣਾ ਆਮ ਦੁਨਿਆਵੀ ਮਨੁੱਖ ਦਾ ਬਸ ਇਸੇ ਲਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਵਿਚ ਇਨ੍ਹਾਂ ਤਮਾਮ ਵਸਤੂਆਂ ਦੀ ਪ੍ਰਧਾਨਤਾ ਨਹੀਂ ਸੀ, ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਨਣ ਦੀ। ਪਰਿਵਾਰਕ ਕਸ਼ਿਸ਼ ਵੀ ਨਹੀਂ ਸੀ, ਘਰੋਂ ਨਿਕਲੇ 12-12 ਸਾਲ ਦੀ ਉਦਾਸੀ। ਜੰਗਲ ਦੇ ਰੁੱਖਾਂ ਥੱਲੇ ਹੋਰ ਮਨੋਰੰਜਨ ਵੀ ਕੀ ਹੋ ਸਕਦਾ ਸੀ? ਇੰਜ ਕਹਿ ਲੋ, ਸਾਰੇ ਮਨੋਰੰਜਨ ਨੂੰ ਬਲਾਏ ਤਾਕ ਤੇ ਰੱਖਿਆ, ਕਿਧਰੇ ਮਰੂ ਥਲ ਦਾ ਪੇਂਡਾ, ਕਿਧਰੇ ਪਹਾੜਾਂ ਤੇ ਭਰਮਣ ਸੁਮੇਰ ਜੋਗੀਆਂ ਕੋਲ, ਕਿਧਰੇ ਤਨਹਾ ਬਿਆਬਾਨ ਜੰਗਲਾਂ ਵਿਚ ਰੁੱਖਾਂ ਦੇ ਥੱਲੇ ਵਾਸਾ, ਜਿਸ ਨੂੰ ਆਮ ਦੁਨਿਆਵੀ ਮਨੁੱਖ ਮਨੋਰੰਜਨ ਕਹਿੰਦਾ ਹੈ, ਇਹ ਤੇ ਗੁਰੂ ਨਾਨਕ ਦੇ ਨੇੜੇ ਹੀ ਨਹੀਂ ਗਏ। ਪਰਿਵਾਰਕ ਖੁਸ਼ੀਆਂ ਤੇ ਨੀਂਦ, ਇਸ ਸਭ ਕੁਝ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਲਾਏ ਤਾਕ ਤੇ ਰੱਖ ਕੇ ਦੱਸ ਦਿੱਤਾ, ਜੀਵਨ ਦਾ ਲਕਸ਼ ਸਿਰਫ ਇਹੀ ਨਹੀਂ ਹੈ, ਜ਼ਿੰਦਗੀ ਦਾ ਮਨੋਰਥ ਸਿਰਫ ਇਹੀ ਨਹੀਂ ਹੈ, ਕੁਝ ਹੋਰ ਵੀ ਹੈ। ਇਹ ਠੀਕ ਹੈ ਕਿ ਇਸ ਸਭ ਕੁਝ ਤੋਂ ਬਿਨਾਂ ਵੀ ਜੀਵਣਾ ਬੜਾ ਔਖਾ ਹੈ, ਪਰ ਇਸ ਸਭ ਕੁਝ ਵਾਸਤੇ ਜੀਵਣਾ ਵੀ ਕੋਈ ਜੀਵਣਾ ਨਹੀਂ, ਇਹ ਜ਼ਿੰਦਗੀ ਵੀ ਕੋਈ ਜ਼ਿੰਦਗੀ ਨਹੀਂ। ਪਾਵਨ ਪਵਿੱਤਰ ਸ੍ਰੀ ਰਾਗ ਦਾ ਇਹ ਪਾਕ, ਇਸ ਦੇ ਚਾਰ ਪਹਿਰੇ ਨੇ, ਚਾਰ ਪਦੇ ਨੇ, ਇੰਜ ਕਹਿ ਲੋ ਚਾਰ ਪੱਖ ਨੇ। ਜੀਵਨ ਇਨ੍ਹਾਂ ਚਾਰਾਂ ਲਈ ਹੀ ਬਤੀਤ ਹੋ ਰਿਹਾ ਹੈ। ਪ੍ਰਥਮ ਖਾਣਾ, ਔਰ ਖਾਣਾ ਦੁਨਿਆਵੀ ਮਨੁੱਖ ਦੀ ਸਿਰਫ ਸਰੀਰਕ ਲੋੜ ਨਹੀਂ, ਮਨ ਦੀ ਸੋਚ ਨਹੀਂ ਹੈ, ਮਨ ਦਾ ਚਿੰਤਨ ਹੈ, ਵਿਚਾਰਾਂ ਵਿਚ ਖਾਣਾ ਹੈ, ਸੋਚਣੀ ਵਿਚ ਭੋਜਨ ਹੈ, ਉੱਠਦਾ ਬੈਠਦਾ ਪਿਆ ਯਾਦ ਭੋਜਨ ਦੀ ਚੱਲ ਰਹੀ ਹੈ, ਖਾਣ ਦੀ ਚੱਲ ਰਹੀ ਹੈ, ਲੋੜ ਹੈ ਜਾਂ ਨਹੀਂ, ਸਵੇਰੇ ਤੋਂ ਸ਼ਾਮ ਤੱਕ ਚਿੰਤਨ ਇਸੇ ਲਈ ਚੱਲਦਾ ਹੈ। ਔਰ ਚਿੰਤਨ ਕਰ ਕਰਕੇ ਜਦ ਮਨੁੱਖ ਥੱਕੇ, ਫਿਰ ਪਹਿਨਣ ਦੀ ਸੋਚਣੀ, ਤੇ ਪਹਿਨਣ ਦੀ ਵਕਤੀ ਪੂਰਤੀ ਤੋਂ ਬਾਅਦ ਫਿਰ ਮਨੋਰੰਜਨ ਚਾਹੀਦਾ ਹੈ, ਕੋਈ ਨਾ ਕੋਈ ਦੁਨਿਆਵੀ ਮਨੋਰੰਜਨ ਜਿਸ ਨਾਲ ਮਨ ਪਰਚੇ, ਔਰ ਫਿਰ ਪਰਿਵਾਰਕ ਖੁਸ਼ੀਆਂ ਚਾਹੀਦੀਆਂ ਨੇ, ਪਰਿਵਾਰਕ ਸਹਿਮਤੀ ਚਾਹੀਦੀ ਹੈ, ਔਰ ਪਰਿਵਾਰ ਵਿਚ ਆਪਣਾ ਹੋਣਾ ਇੰਜ ਸਮਝੇ ਜਿਸੇ ਪਰਿਵਾਰ ਦੀ ਲੋੜ ਹੈ, ਔਰ ਪਰਿਵਾਰਕ ਖੁਸ਼ੀਆਂ ਮੇਰੇ ਨਾਲ ਜੋ ਹੈ ਸੰਬੰਧਿਤ ਨੇ, ਔਰ ਫਿਰ ਇਸ ਸਭ ਕੁਝ ਨੂੰ ਹੰਡਾਂਦਾ ਭੋਗਦਿਆਂ ਹੋਇਆ ਮਨੁੱਖ ਚਾਹੁੰਦਾ ਹੁਣ ਮੈਂ ਸੌ ਜਾਵਾਂ,
ਹੁਣ ਮੈਨੂੰ ਚੰਗੀ ਨੀਂਦ ਆਵੇ, ਹੁਣ ਮੈਨੂੰ ਗੂੜੀ ਨੀਂਦ ਆਵੇ। ਵਾਕਈ ਸਭ ਕੁਛ ਨੂੰ ਮਨੁੱਖ ਦੀ ਜ਼ਿੰਦਗੀ ਚੋਂ ਕੱਢ ਦਈਏ ਤੋ ਆਮ ਦੁਨੀਆਦਾਰ ਦੀ ਮਨੁੱਖ ਦੀ ਜ਼ਿੰਦਗੀ ਚ ਕੁਛ ਰਹਿ ਵੀ ਨਹੀਂ ਜਾਂਦਾ, ਕੁਛ ਬਚਦਾ ਵੀ ਨਹੀਂ। ਇਸ ਸਭ ਕੁਝ ਦੀ ਕਸ਼ਿਸ਼ ਨਾ ਦੇਖ ਕੇ ਮਾਤਾ ਤ੍ਰਿਪਤਾ ਜੀ ਨੇ ਇਕ ਦਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਾਫ਼ ਕਹਿ ਦਿੱਤਾ, ਇਹ ਮੇਰੇ ਪੁੱਤਰ ਨਾਨਕ, ਜੇ ਤੁਸੀਂ ਕਿਧਰੇ ਘਰ ਰਹੋ ਤਾਂ ਮੈਂ ਸੋਹਣੇ ਸੋਹਣੇ ਪਕਵਾਨ ਬਣਾ ਕੇ ਤੁਹਾਨੂੰ ਖਿਲਾਵਾਂ, ਔਰ ਤੁਹਾਨੂੰ ਖਾਂਦੇ ਹੋਇਆ ਵੇਖ ਕੇ ਮੈਨੂੰ ਖੁਸ਼ੀ ਹੋਵੇ, ਮੈਨੂੰ ਪ੍ਰਸੰਨਤਾ ਹੋਵੇ। ਸਿਰਫ ਖਾਣ ਦੀ ਹੀ ਗੱਲ ਕਿਉਂ, ਮੈਂ ਕੀਮਤੀ ਤੋਂ ਕੀਮਤੀ ਕੱਪੜੇ ਲਿਆਵਾਂ ਔਰ ਖੁਦ ਸਿਲਾ ਕੇ ਤੁਹਾਨੂੰ ਪਹਿਨਾਵਾਂ। ਸਿਰਫ ਇਤਨਾ ਹੀ ਕਿਉਂ, ਸੁੰਦਰ ਘੋੜੀ ਉਸ ਦੇ ਉੱਤੇ ਮੈਂ ਚਾਂਦੀ ਦੀ ਕਾਠੀ ਪਾਵਾਂ, ਲਗਾਮ ਦੇ ਸੋਨਾ ਜੁੜਿਆ ਹੋਵੇ, ਔਰ ਐਸੀ ਸੁੰਦਰ ਘੋੜੀ ਅਸਵਾਰੀ ਲਈ ਹੋਰ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ ਤਰ੍ਹਾਂ ਤਰ੍ਹਾਂ ਦੇ ਮੈਂ ਤੁਹਾਡੇ ਲਈ ਮੁਹੱਈਆ ਕਰਾਂ। ਫਿਰ ਤੁਹਾਡਾ ਇਹ ਪਰਿਵਾਰ ਹੈ, ਪਰਿਵਾਰਕ ਖੁਸ਼ੀਆਂ ਮਾਣੋ, ਫਿਰ ਸੁੱਖ ਦੀ ਨੀਂਦ ਸੌਵੋ। ਇਹ ਉਸ ਨੂੰ ਆਖਿਆ ਜਾ ਰਿਹਾ ਜੋ ਹਰ ਵਕਤ ਸੁੱਖ ਦੀ ਨੀਂਦ ਵਿਚ ਹੈ, ਹਰ ਵਕਤ ਆਨੰਦ ਦੀ ਸੇਜਾ ਤੇ, ਹਰ ਵਕਤ ਖੇੜੇ ਤੇ ਖੁਸ਼ੀਆਂ ਦੇ ਮਾਹੌਲ ਦੇ ਜੋ ਜੀ ਰਿਹਾ, ਔਰ ਜਿਸ ਨੂੰ ਕਹਿੰਦੇ ਨੇ ਬ੍ਰਹਮਾਨੰਦ, ਜੋ ਹਰ ਵਕਤ ਬ੍ਰਹਮਾਨੰਦ ਦੇ ਮਾਹੌਲ ਦੇ ਜੀ ਰਿਹਾ, ਇਹ ਸਾਰਾ ਸਲਾਹ ਮਸ਼ਵਰਾ ਉਸ ਨੂੰ ਦਿੱਤਾ ਜਾ ਰਿਹਾ। ਅਕਸਰ ਐਸਾ ਹੋਇਆ ਕਿ ਜਦ ਕਿਸੇ ਮਨੁੱਖ ਦੀ ਸਿਖਰ ਤੇ ਪਹੁੰਚੀਏ ਸੁਰਤ, ਤੋ ਸਿਖਰ ਤੇ ਪਹੁੰਚ ਕੇ ਜੋ ਕੁਛ ਉਹ ਬੋਲਿਆ, ਉਹ ਦੁਨੀਆਂਦਾਰ ਦੇ ਕੰਨਾਂ ਤੱਕ ਨਹੀਂ ਪਹੁੰਚਿਆ। ਥੱਲੇ ਖੜਦੇ ਚ ਖੜੇ ਹੋਏ ਮਨੁੱਖ ਨੇ ਜੋ ਕੁਛ ਆਖਿਆ ਉਹਨੂੰ ਅਨਸੁਣਾ ਕੀਤਾ ਉਸਨੇ, ਜੋ ਸਿਖਰ ਤੇ ਖੜਾ ਹੈ, ਜੋ ਬੁਲੰਦੀਆਂ ਤੇ ਖੜਾ ਹੈ, ਤੋ ਤਾਲਮੇਲ ਨਹੀਂ ਬੈਠੇ। ਬਹੁਤ ਸਾਰੇ ਅਵਤਾਰੀ ਪੁਰਸ਼ਾਂ ਦਾ ਸੰਸਾਰ ਵਿਚ ਆਗਮਨ ਅਜਾਈ ਚਲਾ ਗਿਆ, ਅਕਾਰਤ ਚਲਾ ਗਿਆ। ਉਹ ਇਤਨੀ ਸ਼ਿਖਰ ਤੋਂ ਬੋਲੇ, ਇਤਨੀ ਬੁਲੰਦੀ ਤੋਂ ਬੋਲੇ, ਜੋ ਥੱਲੇ ਖੜ ਵਿਚ ਖੜਾ ਸੀ ਉਸਨੇ ਸੁਣਿਆ ਹੀ ਨਹੀਂ, ਉਹਦੇ ਸਿਰ ਦੇ ਉਪਰੋਂ ਲੰਘਿਆ, ਉਸਦਾ ਤਾਲਮੇਲ ਹੀ ਨਾ ਬੈਠਿਆ। ਉਹਨੇ ਸ਼ਾਇਦ ਐਵੇਂ ਹੀ ਕੋਈ ਗੂੰਜਦੀ ਹੋਈ ਆਵਾਜ਼ ਮਹਿਸੂਸ ਕਰ ਲਈ, ਖਾਸ ਨਹੀਂ ਹੈ। ਔਰ ਜਦੋਂ ਖੱਡ ਵਿਚ ਬੈਠ ਕੇ ਖੱਡ ਭਰੇ ਬੋਲ ਬੋਲਦਾ ਰਿਹਾ, ਉਹਦੇ ਬੋਲਾਂ ਵਿਚ ਵੀ ਖੱਡ ਸੀ, ਜਿੱਥੇ ਉਸਦਾ ਤਨ ਖੱਡ ਵਿਚ ਕਲਾ ਸੀ ਉਸਦੀ ਬੋਲਣੀ ਵੀ ਖੱਡ ਨੁਮਾ ਸੀ, ਬੋਲ ਵੀ ਬੜੇ ਨੀਵੇਂ, ਬੋਲ ਵੀ ਬਿਲਕੁਲ ਹੀ ਖੱਡ। ਔਰ ਉਨ੍ਹਾਂ ਬੋਲਾਂ ਨੂੰ ਕੋਈ ਮੰਨ ਲਵੇ ਤਾਂ ਇੰਜ ਹੈ ਜਿਵੇਂ ਜ਼ਿੰਦਗੀ ਨੂੰ ਕਿਸੇ ਖੱਡ ਦੇ ਗਿਰਾਉਣਾ ਹੋਵੇ, ਕਿਸੇ ਗੱਡੇ ਦੇ ਸੁੱਟਣਾ ਹੋਵੇ। ਤਾਂ ਇਸ ਤਰ੍ਹਾਂ ਦੇ ਬੋਲਾਂ ਨੂੰ ਪਰਮ ਪੁਰਖਾਂ ਨੇ ਅਣਸੁਣਾ ਕਰ ਦਿੱਤਾ, ਵਾਂਝੀ ਰਹਿ ਗਈ ਇਹ ਦੁਨੀਆ ਉਸ ਮਹਾਨ ਬੋਲਾਂ ਤੋਂ। ਔਰ ਇਸ ਤਰ੍ਹਾਂ ਜਗਤ ਦਾ ਪੂਰਨ ਤੌਰ ਤੇ ਕਲਿਆਣ ਅੱਜ ਤੱਕ ਨਹੀਂ ਹੋ ਸਕਿਆ, ਨਹੀਂ ਤੇ ਕਿਤਨੇ ਮਹਾਂਪੁਰਸ਼ ਆਏ, ਕਿਤਨੇ ਅਵਤਾਰ ਆਏ, ਲਕਸ਼ ਤੇ ਉਨ੍ਹਾਂ ਦਾ ਇਹੀ ਸੀ ਕਲਿਆਣ ਕਰਨਾ, ਕਲਿਆਣ ਕਰਨਾ। ਖੱਡ ਵਿਚ ਜ਼ਿੰਦਗੀ ਬਤੀਤ ਕਰਨ ਵਾਲਾ ਮਨੁੱਖ ਖੱਡ ਨਾਲ ਹੀ ਮੋਹ ਪਾ ਬੈਠਾ ਸੀ, ਗਹਿਰੇ ਗੱਡਿਆਂ ਵਿਚ ਹੀ ਜੀਵਨ ਦਾ ਆਦੀ ਹੋ ਗਿਆ ਸੀ। ਉਹਨੇ ਸ਼ਿਖਰਾਂ ਨੂੰ ਛੂਣਾ ਹੀ ਔਰ ਸ਼ਿਖਰਾਂ ਤੱਕ ਪਹੁੰਚਣਾ ਹੀ ਇਹ ਸੁਪਨਾ ਹੀ ਮੰਨ ਲਿਆ, ਇਹ ਹਕੀਕਤ ਨਹੀਂ ਹੋ ਸਕਦਾ, ਇਹ ਵਾਸਤਵਿਕ ਨਹੀਂ ਹੋ ਸਕਦਾ, ਇਸ ਵਾਸਤੇ ਸੋਚਣਾ ਹੀ ਬੰਦ ਕਰ ਦਿੱਤਾ। ਮਾਤਾ ਤ੍ਰਿਪਤਾ ਜੀ ਨੇ ਜਦ ਆਖਿਆ, ਲਾਲ ਜੀ ਕਿਤਨੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ, ਮੈਂ ਬਣਾਵਾਂ ਤੁਸੀਂ ਖਾਓ, ਮੈਨੂੰ ਖੁਸ਼ੀ ਹੋਵੇ, ਤੁਸੀਂ ਆਨੰਦ ਮਾਣੋ। ਤੇ ਸਤਿਗੁਰੂ ਕਹਿੰਦੇ ਨੇ, ਮਾਂ ਜੀ ਫਿਰ ਤੁਹਾਨੂੰ ਆਨੰਦ ਹੀ ਮਾਣਨਾ ਚਾਹੀਦਾ, ਐਸਾ ਕਿਹੜਾ ਪਦਾਰਥ ਹੈ ਕਿ ਮੈਂ ਨਹੀਂ ਛਕਦਾ। ਤ੍ਰਿਪਤਾ ਜੀ ਕਹਿਣ ਲੱਗੀਆਂ, ਮੈਂ ਤੇ ਮਰਦਾਨੇ ਤੋਂ ਸੁਣਿਆ ਕਈ ਕਈ ਦਿਨ ਤੱਕ ਬਾਹਰ ਭੋਜਨ ਨਸੀਬ ਨਹੀਂ ਆਉਂਦਾ, ਕਈ ਕਈ ਦਿਨ ਬਿਨਾਂ ਖਾਣਿਆਂ ਦੇ ਹੀ ਲੰਘ ਜਾਂਦੇ ਨੇ।
और खाना पहल है, खाना अवल है। इतनी गल स्पष्ट है कि चार दिन का जो भुखा मनुख है उसका मनोरंजन नाल संबंध टूट जाएगा, परिवारक खुशियां नाल संबंध टूट जाएगा। की पहनना है और किस ढंग नाल पहनना है इसकी चाहत भी मिट जाएगी। हर तरह की चाहत नूं भुख खत्म कर देंदी है। भुख इको ही चाहत रखती है कि सिर्फ भुख मिटे, मेरी पूर्ति होवे। तो ए सब तो प्रथम है, भुखे मनुख लई मनोरंजन बेमैनी है, परिवार खुशियां बेमैनी ने, तरह तरह के वस्त्रां दा पहनना बिल्कुल बेमैनी है। तो खाना पहले है और ए गल स्पष्ट है कि बहुत सारी दुनिया खान ले जी रही है। सारे दा सारा पशु उन्हां दी जिंदगी दे उत्ते पहनना है ही नहीं, उन्हां दी जिंदगी दे उत्ते परिवारक खुशियां है ही नहीं। सारे पशु खान ले जी रहे और की है, पशु जगत सिर्फ खान ले जी रहे है, पंछियां दा जगत सिर्फ खान ले जी रहे है, चौपाए जानवरां दा जगत सिर्फ खान ले जी रहे है। अगर उन्हां दी कोई सोचनी है ते कम करदी है तो सिर्फ खाण लई कम करदी है, और सारी भज दौड़ खाने दी तलाश है, रिजक दी तलाश है, खुराक दी तलाश है, और कुछ नहीं। और गजब दी गल है कि पशु खांदियां खांदियां रजदा भी नहीं, खाई जांदा है, खाई जांदा है, क्योंकि होर कोई लक्ष्य ही नहीं कि थोड़ा जिहा लक्ष्य नूं बदले। मनुख दे खाण दे नाल नाल कुछ पहनना भी है, पहनन दे नाल नाल कुछ मनोरंजन भी है, मनोरंजन दे नाल नाल कुछ परिवारक खुशियां भी ने। तो इस तरीके नाल मनुख दी जिंदगी थोड़ी वंडी जांदी है, बिखर जांदी है। पशु कोल सिवाए खाने तो होर कुछ नहीं, तो चूंके खाना ही लक्ष्य है ते खान तो इलावा होर कुछ है नहीं, इस वास्ते पशु अक्सर अदक खा जांदे ने, ज्यादा खा जांदे ने, बहुत खा जांदे ने। धन गुरु नानक देव जी महाराज माता तृप्ता जी नूं समझांदे ने, मां जी मैं तरह तरह दे पकवान रोज खाना, केड़े? तो आप कहंदे ने, सब रस मिठे मनिए, सुनिए सालोणे। मां जो मैं परमात्मा दा नाम मन लिया और मेरा भरोसा जो उस ईश्वर दे नाम विच जम गया है, बैठ गया है, ए मानो मैं सारी मिठास दा आनंद माण लिया। ऐसा केड़ा मिठा पदार्थ है जिसका रस मैं नहीं माणिया? हकीकत है, एक सच्चाई है, जदों भी कोई मनुख इस मिठास दा आनंद जिंदगी च पहली दफा माणदा है, सब कुछ भिखा हो जांदा है। बिखे मन फीका त्यागरी सखिए, नाम महा रस पियो। इस वास्ते परमात्मा दे नाम नूं रस नहीं आख्या, महारस, सारी मिठास जिस दे च है, और ऐसी मिठास जिस नूं किसे भी बैरूनी मिठास नाल तशबीह दे के समझाया भी नहीं जा सकता, प्रगट भी नहीं किया जा सकता। महाराज कहने जो मैं मन लिया है, मन दिया ही सारी मिठास अंदर प्रवेश कर गई है। कदी बगौर मुताला करिए, कथा दा सुनना, कीर्तन दा सुनना, धर्म मंदरां दे जाना, ध्यान साधना करनी, सारा धर्म कर्म कांड अपनाना, मैं इस वास्ते ही है कि किसी तरीके नाल मन परमात्मा नूं परमात्मा करके मन लवे, और ते कोई मतलब ही नहीं है। और जिसदा मन जितना मनदा जाएगा अध्यात्मक तल ते उतना ही उन्नत होंदा जाएगा, उतना ही महान होंदा जाएगा, उतना ही अग्रसर होंदा जाएगा। तो साहिब कहंदे ने, सब रस मिठे मनिए, सुनिए सालोणे। सलूणा नमकीन ए भी रसां दे चां एक महान रस है। गुरु घर दे नियम संग इस नूं सर्व रस कहंदे ने। दाल दिच पाईए होर रस, सब्जियां दिच पाईए होर रस,
ਵੱਖ ਵੱਖ ਸਬਜ਼ੀਆਂ ਦੇ ਜਿਸ ਢੰਗ ਨਾਲ ਪਾਉਂਦੇ ਜਾ ਰਹੇ ਹਾਂ ਲੂਣ ਆਪਣਾ ਰਸ ਬਣਾਈ ਜਾਂਦਾ ਹੈ ਔਰ ਇਸੇ ਲੂਣ ਨੂੰ ਇਕ ਪਾਸੇ ਕਰ ਦੇਵੋ ਹਰ ਸਬਜ਼ੀ ਬੇਸਵਾਦ ਹਰ ਦਾਲ ਬੇਸਵਾਦ ਹਰ ਪਕਵਾਨ ਬੇਸਵਾਦ ਠੀਕ ਹੀ ਨਾਮ ਦਿੱਤਾ ਹੈ ਸਰਵ ਰਸ ਬਹੁਤ ਸਾਰੇ ਰਸਾਂ ਦੀ ਖਾਣ ਹੈ ਇਹ ਨਮਕ ਮਹਾਰਾਜ ਕਹਿੰਦੇ ਜੋ ਉਸਦੀ ਉਸਤਤ ਮੈਂ ਸੁਣਦਾ ਹਾਂ ਔਰ ਸੁਣ ਸੁਣ ਕੇ ਜੋ ਆਨੰਦਿਤ ਆਉਂਦਾ ਹਾਂ ਔਰ ਜਿਹੜਾ ਰਸ ਅੰਦਰ ਪੈਂਦਾ ਹੈ ਮਨੋ ਜਗਤ ਦੇ ਜਿਤਨੇ ਸਲੋਣੇ ਪਦਾਰਥ ਨੇ ਮੈਂ ਸਾਰੇ ਖਾ ਲੈ ਮੈਂ ਸਾਰੇ ਚੱਕ ਲੈ ਸਾਰੇ ਪਦਾਰਥਾਂ ਦਾ ਆਨੰਦ ਮਾਣ ਲਿਆ ਸਭ ਰਸ ਮਿੱਠੇ ਮਨੀਏ ਸੁਣੀਏ ਸਾਹ ਲਾਉਣੇ ਜ਼ਬਾਨ ਦੇ ਅਨੇਕਾਂ ਮੁਖਤਲਿਫ ਰਸ ਮੰਨੇ ਗਏ ਨੇ ਉਹਦੇ ਚ ਖੱਟਾ ਹੈ ਤੁਰਸ਼ੀਨ ਖੱਟ ਮਿੱਠੜਾ ਹੈ ਕਰਕਰਾ ਹੈ ਸਤਿਗੁਰੂ ਉਸਦਾ ਵੀ ਜ਼ਿਕਰ ਕਰਦੇ ਨੇ

ਲੇਕਿਨ ਅਜੋਕੇ ਯੁਗ ਵਿਚ ਪਹਿਨਣਾ ਹੋ ਗਿਆ ਆਪਣੇ ਆਪ ਨੂੰ ਪ੍ਰਗਟ ਕਰਨ ਲਈ। ਬਹੁਤੇ ਮਨੁੱਖ ਅੱਜ ਕੱਪੜਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦੇ ਨੇ, ਬਾਕੀ ਤੇ ਉਨ੍ਹਾਂ ਕੋਲ ਕੁਝ ਹੈ ਨਹੀਂ। ਪਹਿਨਣਾ ਹੀ ਪਹਿਨਣਾ। ਪਹਿਰਾਵਾ ਦੱਸਦਾ ਹੈ, ਕੱਪੜਾ ਢੱਕਣ ਲਈ ਸੀ। ਇਸਲਾਮ ਨੇ ਐਸਾ ਪਰਦਾ ਦੇ ਦਿੱਤਾ, ਐਸਾ ਢਕਿਆ, ਮਨੁੱਖ ਗਾਇਬ ਹੋ ਗਿਆ। ਪਰਦਾ ਹੀ ਪਰਦਾ ਰਹਿ ਗਿਆ, ਕੱਪੜਾ ਹੀ ਕੱਪੜਾ ਰਹਿ ਗਿਆ, ਮਨੁੱਖ ਨਾ ਦਿਸਿਆ। ਈਸਾਈਅਤ ਨੇ ਇਤਨੀ ਨਗਨਤਾ ਦੇ ਦਿੱਤੀ, ਇਤਨੀ ਨਗਨਤਾ ਦੇ ਦਿੱਤੀ, ਤੂੰ ਨਗਨਤਾ ਹੀ ਨਗਨਤਾ ਰਹਿ ਗਈ, ਕੱਪੜਾ ਓਲੇ ਹੋ ਗਿਆ। ਦਰਮਿਆਨਾ ਢੰਗ, ਦਰਮਿਆਨੀ ਅਵਸਥਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੁਣੀ। ਉਹ ਕੱਪੜਾ ਹੀ ਨਹੀਂ ਕਿ ਮਨੁੱਖ ਨੂੰ ਬਿਲਕੁਲ ਢੱਕ ਦੇਵੇ, ਕੱਪੜਾ ਹੀ ਦਿਖਾਈ ਦੇਵੇ, ਮਨੁੱਖ ਨਾ ਦਿਖਾਈ ਦੇਵੇ। ਪਰ ਉਹ ਨਗਨਤਾ ਵੀ ਨਹੀਂ ਕਿ ਨਗਨਤਾ ਦਿਖਾਈ ਦੇਵੇ, ਕੱਪੜਾ ਹੋਵੇ ਹੀ ਨਾ। ਦੇਖਦੇ ਹਾਂ ਅਸੀਂ ਕਿਧਰੇ ਮਨੁੱਖ ਨੂੰ ਦੇਖੀਏ ਤਾਂ ਕੱਪੜੇ ਦੇ ਦਰਸ਼ਨ ਹੁੰਦੇ, ਮਨੁੱਖ ਦੇ ਨਹੀਂ। ਚਾਦਰ ਹੈ, ਬੁਰਕਾ ਹੈ, ਹੋਰ ਅਨੇਕਾਂ ਤਰ੍ਹਾਂ ਦੇ ਪਰਦੇ ਨੇ, ਤਾਂ ਕੱਪੜਾ ਦਿਖਾਈ ਦਿੰਦਾ ਹੈ, ਮਨੁੱਖ ਨਹੀਂ। ਪਰ ਹੈ ਕਿਧਰੇ ਐਸੀ ਨਗਨਤਾ, ਉਸ ਨਗਨਤਾ ਦੇ ਚ ਭੜਕਾਊ ਵਾਸ਼ਨਾਵਾਂ ਹੀ ਦਿਖਾਈ ਦਿੰਦੀਆਂ ਨੇ। ਭੜਕਿਆ ਹੋਇਆ ਮਨ ਹੀ ਦਿਖਾਈ ਦਿੰਦਾ, ਭੜਕਿਆ ਹੋਇਆ ਤਨ ਹੀ ਦਿਖਾਈ ਦਿੰਦਾ ਹੈ, ਲਿਬਾਸ ਨਹੀਂ, ਕੱਪੜੇ ਨਹੀਂ। ਇੱਕ ਬੜੀ ਸੁੰਦਰ ਗਾਥਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਉਨ੍ਹਾਂ ਨੂੰ ਕਿਹਾ, ਜੇ ਤੁਹਾਨੂੰ ਸੰਤਾਨ ਚਾਹੀਦੀ ਹੈ ਤਾਂ ਇਸ ਦਾ ਆਸ਼ੀਰਵਾਦ ਤੁਸੀਂ ਬਾਬੇ ਬੁੱਢੇ ਤੋਂ ਪ੍ਰਾਪਤ ਕਰੋ। ਸਿੱਖ ਨੂੰ ਮਾਣ ਦਿੰਦੇ ਨੇ ਗੁਰਦੇਵ, ਅਸੀਸ ਲਓ, ਆਸ਼ੀਰਵਾਦ ਲਓ। ਬਾਬਾ ਬੁੱਢਾ ਸਾਹਿਬ ਨੂੰ ਮਿਲਣ ਲਈ ਤਿਆਰ ਹੋਈਆਂ ਮਾਤਾ ਗੰਗਾ ਜੀ, ਤਨ ਸਜਾਇਆ ਬਸਤਰਿਆਂ ਨਾਲ, ਗਹਿਣਿਆਂ ਨਾਲ, ਫਿਰ ਆਪਣੇ ਰੱਥ ਨੂੰ ਸਜਾਇਆ, ਫਿਰ ਸਜੀਆਂ ਧਜੀਆਂ ਨਾਲ ਸਹੇਲੀਆਂ ਲਈਆਂ, ਸਖੀਆਂ ਲਈਆਂ, ਨੌਕਰਾਣੀਆਂ ਦਾਸੀਆਂ ਲਈਆਂ, ਚੱਲ ਪਏ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਲਈ। ਅਕਸਰ ਐਸਾ ਹੁੰਦਾ ਹੈ ਕਿ ਬਹੁਤ ਇਸ ਤਰ੍ਹਾਂ ਦਾ ਸ਼ਿੰਗਾਰ ਮਨੁੱਖ ਕਰ ਲਵੇ, ਲਿਬਾਸ ਪਹਿਨ ਲਵੇ, ਤੋ ਅੰਦਰ ਭਾਵ ਪੈਦਾ ਹੋ ਜਾਂਦਾ ਹੈ ਜਿਸ ਸਮੇਂ ਦਰਸ਼ਨ ਕਰਨ ਲਈ ਨਹੀਂ ਜਾ ਰਿਹਾ, ਦਰਸ਼ਨ ਦੇਣ ਲਈ ਜਾ ਰਿਹਾ। ਲਿਬਾਸ ਇਹ ਭਾਵ ਪੈਦਾ ਕਰ ਸਕਦਾ ਹੈ, ਲਿਬਾਸ ਇਹ ਖਿਆਲ ਪੈਦਾ ਕਰ ਸਕਦਾ ਹੈ, ਮੈਂ ਦਰਸ਼ਨ ਦੇਣੇ ਨੇ। ਔਰ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਇਹ ਬੁੱਖ ਜਿਤਨੀ ਜ਼ਿਆਦਾ ਹੋਵੇਗੀ, ਉਤਨਾ ਭੜਕਾਊ ਲਿਬਾਸ ਪੈਦਾ ਹੁੰਦਾ ਜਾਏਗਾ, ਉਤਨਾ ਹੀ ਭੜਕੀਲੇ ਲਿਬਾਸ ਦਾ ਜਨਮ ਹੋਵੇਗਾ ਕਿ ਮੈਂ ਦਰਸ਼ਨ ਦੇਣੇ ਨੇ, ਮੈਂ ਦਿਖਾਉਣਾ ਹੈ, ਮੈਂ ਜਗਤ ਨੂੰ ਦੱਸਣਾ ਹੈ। ਭਾਵੇਂ ਮਾਤਾ ਜੀ ਦੀ ਇਹ ਭਾਵਨਾ ਨਹੀਂ ਸੀ, ਪਰ ਸੰਸਾਰਿਕ ਰਾਉ ਰੀਤੀ ਦੇ ਮੁਤਾਬਕ ਆਪਨੇ ਬੜੇ ਸੁੰਦਰ ਵਸਤਰ ਪਹਿਨੇ, ਸੁੰਦਰ ਗਹਿਣਿਆਂ ਨਾਲ ਆਪਣਾ ਤਨ ਸਜਾਇਆ, ਰੱਥ ਸਜਾਇਆ, ਸਜੀਆਂ ਧਜੀਆਂ ਦਾਸੀਆਂ ਤੇ ਸਹੇਲੀਆਂ ਨਾਲ ਥਾਲ ਦੇ 36 ਪ੍ਰਕਾਰ ਦਾ ਪਕਵਾਨ ਲੈ ਕੇ ਆਪ ਚਲੀਆਂ ਨੇ। ਦੂਰੋਂ ਰੱਥ ਜਦ ਬਾਬਾ ਜੀ ਨੇ ਵੇਖਿਆ, ਧੂੜ ਉੱਡਦੀ ਹੋਈ, ਪੁੱਛ ਲਿਆ ਕਾਮੇ ਤੋਂ ਸੇਵਕ ਤੋਂ, ਇਹ ਕੌਣ ਆ ਰਹੇ ਨੇ? ਤੋ ਸੇਵਕ ਨੇ ਦੱਸ ਦਿੱਤਾ, ਗੁਰੂ ਕੇ ਮਹਿਲ ਜਾਪਦੇ ਨੇ। ਰਸਨਾ ਤੋਂ ਸੁਭਾਵਕ ਨਿਕਲਿਆ, ਇਹ ਗੁਰੂ ਕੇ ਮਹਿਲਾਂ ਨੂੰ ਕੀ ਬਾਜੜ ਪੈ ਗਈ ਹੈ? ਇਹ ਬੋਲ ਮਾਤਾ ਗੰਗਾ ਜੀ ਦੇ ਵੀ ਕੰਨੀ ਪੈ, ਵਾਪਸ ਹੋ ਗਈਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਨੂੰ ਆਪ ਮਾਣ ਦਿੰਦੇ ਹੋ, ਪ੍ਰਤਿਸ਼ਠਾ ਦਿੰਦੇ ਹੋ, ਉਹ ਇਸ ਤਰ੍ਹਾਂ ਸਾਡਾ ਅਪਮਾਨ ਕਰਦੇ ਨੇ। ਔਰ ਬਾਬਾ ਜੀ ਦੀ ਰਸਨਾ ਤੋਂ ਨਿਕਲਿਆ, ਗੁਰੂ ਕੇ ਮਹਿਲਾਂ ਨੂੰ ਕੀ ਬਾਜੜ ਪੈ ਗਈ ਹੈ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਿਸੇ ਸਾਧੂ ਕੋਲ ਜਾਈਦਾ ਦਰਸ਼ਨ ਕਰਨ ਲਈ

ਦਰਸ਼ਨ ਦੇਣ ਲਈ ਨਹੀਂ। ਤੁਹਾਡਾ ਜਾਣ ਦਾ ਢੰਗ, ਤੁਹਾਡੇ ਕੱਪੜੇ, ਤੁਹਾਡੇ ਗਹਿਣੇ ਇਹ ਭਾਵ ਵੀ ਨਹੀਂ ਪੈਦਾ ਕਰ ਸਕਦੇ ਕਿ ਮੈਂ ਦਰਸ਼ਨ ਕਰਨ ਲਈ ਜਾਣਾ। ਇਸ ਵਾਸਤੇ ਜੇ ਹਰ ਥਾਂ ਦੀ ਜਾਣ ਦੀ ਆਪਣੀ ਇਕ ਲਿਬਾਸ ਹੈ, ਆਪਣਾ ਇਕ ਪੁਸ਼ਾਕ ਹੈ, ਤਾਂ ਸਤਸੰਗ ਵਿਚ ਜਾਣ ਦਾ ਵੀ ਆਪਣਾ ਇਕ ਲਿਬਾਸ ਹੈ, ਆਪਣੀ ਇਕ ਪੁਸ਼ਾਕ ਹੈ। ਔਰ ਉਹ ਪੁਸ਼ਾਕ ਬਾਰ ਬਾਰ ਇਹ ਭਾਵਨਾ ਪੈਦਾ ਕਰੇ ਕਿ ਮੈਂ ਦਰਸ਼ਨ ਕਰਨ ਲਈ ਆਇਆ ਸੰਗਤ ਦੇ, ਮੈਂ ਦਰਸ਼ਨ ਕਰਨ ਲਈ ਆਇਆ ਗੁਰੂ ਦੇ, ਮੈਂ ਦਰਸ਼ਨ ਕਰਨ ਲਈ ਆਇਆ ਇਕ ਪਾਵਨ ਪਵਿੱਤਰ ਮਾਹੌਲ ਦੇ। ਪਰ ਜੇ ਕੱਪੜੇ ਐਸੇ ਹੋਣ ਤੇ ਸਾਰਿਆਂ ਦੀ ਨਿਗਾਹ ਉਸ ਦੇ ਕੱਪੜਿਆਂ ਤੇ ਪਏ, ਤੇ ਇਕ ਤੇ ਸਾਰਿਆਂ ਦਾ ਧਿਆਨ ਉਖੜਿਆ ਤੇ ਦੂਜਾ ਆਪਣੇ ਮਨ ਵਿਚ ਭਾਵ ਪੈਦਾ ਹੋਇਆ ਦਰਸ਼ਨ ਦੇਣ ਦਾ, ਦਿਖਾਉਣ ਦਾ। ਇਹੀ ਕਾਰਨ ਹੈ ਕਿ ਬਹੁਤ ਸਾਰੀ ਮਨੁੱਖਤਾ ਧਾਰਮਿਕ ਲਾਭ ਤੋਂ ਵਾਂਝੀ ਰਹਿ ਜਾਂਦੀ ਏ, ਕਿਉਂਕਿ ਆਪਣੇ ਵਸਤਰਾਂ ਦੀ ਤਰਫ਼ ਖਿਆਲ ਨਹੀਂ ਰੱਖਦੀ। ਖਾਸ ਕਰਕੇ ਇਸ ਦੇ ਚ ਇਸਤਰੀ ਜ਼ਾਤ ਕਿਸੇ ਹੱਦ ਤੱਕ ਬਹੁਤ ਜ਼ਿੰਮੇਵਾਰ ਹੈ, ਕਿਉਂਕਿ ਉਸਦਾ ਲਿਬਾਸ ਕਈ ਦਫ਼ਾ ਦੇਖਣ ਦੇ ਚਾਇਆ ਸਤਸੰਗ ਦੇ ਚ ਐਸਾ ਹੁੰਦਾ ਹੈ ਜੋ ਸਤਸੰਗ ਦੇ ਮਿਆਰ ਤੇ ਪੂਰਾ ਨਹੀਂ ਉਤਰਦਾ। ਕਹਿੰਦੇ ਦੂਸਰੇ ਦਿਨ ਜਦ ਸਾਦਾ ਲਿਬਾਸ ਪਹਿਨ ਕੇ ਦੋ ਮਿੱਸੇ ਪ੍ਰਸ਼ਾਦੇ ਔਰ ਪਿਆਜ਼ ਦਾ ਗੰਡਾ ਥਾਲ ਦੇ ਚ ਰੱਖ ਕੇ ਬਿਨਾਂ ਦਾਸੀਆਂ ਤੋਂ, ਬਿਨਾਂ ਰਥ ਤੋਂ ਪੈਦਲ ਜਦ ਜਗਤ ਮਾਤਾ ਗੰਗਾ ਜੀ ਪਹੁੰਚੀਆਂ ਨੇ, ਅਜੇ 20 ਕਦਮਾਂ ਦੀ ਦੂਰੀ ਹੈ, ਬਾਬਾ ਬੁੱਢਾ ਜੀ ਦੀ ਰਸਨਾ ਤੋਂ ਨਿਕਲਿਆ। ਮਾਂ ਨੂੰ ਵਾਕਈ ਫਿਕਰ ਆਉਂਦੀ ਏ, ਬੱਚੇ ਨੂੰ ਭੁੱਖ ਲੱਗੀ ਏ, ਕੱਲ ਕੁਝ ਹੋਰ ਆਖਿਆ ਸੀ, ਅੱਜ ਕੁਝ ਹੋਰ ਆਖ ਰਹੇ ਨੇ, ਇਕਦਮ ਭੱਜੇ ਹੋਏ ਗਏ। ਥਲ ਲੈ ਲਿਆ ਮਾਤਾ ਜੀ ਤੋਂ, ਮੰਜੇ ਤੇ ਬੈਠ ਗਏ ਨੇ, ਮਿੱਸਾ ਪ੍ਰਸ਼ਾਦਾ ਤੋੜਿਆ, ਬੁਰਕੀ ਮੂੰਹ ਚ ਪਾਈ ਏ, ਪਿਆਜ਼ ਦਾ ਗੰਡਾ ਮੰਜੇ ਦੇ ਪਾਵੇ ਦੇ ਉਤੇ ਰੱਖ ਕੇ ਜਿਉ ਮੁੱਠ ਨਾਲ ਤੋੜਿਆ, ਆਖੇ ਉਹ ਲਾਲ ਮਾਂ ਤੇਰੀ ਕੁੱਖ ਤੋਂ ਜਨਮ ਲਵੇਗਾ ਜੋ ਦੁਸ਼ਟਾਂ ਦੇ ਸਿਰ ਇੰਜ ਬੰਨੇਗਾ ਜਿਵੇਂ ਮੈਂ ਇਸ ਪਿਆਜ਼ ਨੂੰ ਤੋੜਿਆ। ਇਹ ਵਾਕ ਪ੍ਰਗਟ ਹੋਇਆ, ਦਲ ਭੰਜਨ ਗੁਰ ਸੂਰਮਾ ਵਡ ਯੋਧਾ ਬਹੁ ਪਰਉਪਕਾਰੀ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਨਮ ਆਪ ਦੀ ਕੁੱਖੋਂ ਹੋਇਆ। ਮੀਰੀ ਪੀਰੀ ਦੇ ਮਾਲਕ, ਤਲਵਾਰ ਦੇ ਧਨੀ ਔਰ ਸ਼ਸਤਰਾਂ ਦੇ ਧਨੀ, ਸੂਰ ਵੀਰਤਾ ਜਿਨ੍ਹਾਂ ਦੇ ਰੋਮ ਰੋਮ ਦੇ ਚੋਂ ਜੋ ਹੈ ਪ੍ਰਗਟ ਆਉਂਦੀ ਸੀ ਔਰ ਜਿਨ੍ਹਾਂ ਦੇ ਚਿਹਰੇ ਤੋਂ ਭਗਤੀ ਭਾਵ ਹਰ ਵਕਤ ਪ੍ਰਦਰਸ਼ਿਤ ਹੁੰਦਾ ਸੀ, ਐਸੇ ਮੀਰੀ ਪੀਰੀ ਦੇ ਮਾਲਕ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਨਮ ਵਕਤ ਦੇ ਇਕ ਮਹਾਨ ਫਕੀਰ, ਗੁਰੂ ਘਰ ਦੇ ਇਕ ਮਹਾਨ ਆਸ਼ਿਕ ਸੰਤ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਹੋਇਆ। ਪਰ ਇਸ ਆਸ਼ੀਰਵਾਦ ਦੇ ਪਿੱਛੇ ਇਕ ਬਹੁਤ ਵੱਡੀ ਕਹਾਣੀ ਛੁਪੀ ਹੋਈ ਏ ਕਿ ਕਿਸੇ ਵੀ ਸੰਤ ਕੋਲ ਆਉਣਾ ਹੈ ਦਰਸ਼ਨ ਦੇਣ ਲਈ ਨਹੀਂ, ਦਰਸ਼ਨ ਕਰਨ ਲਈ। ਇਹਦੇ ਚ ਕੱਪੜਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਕੱਪੜੇ ਕੁਝ ਐਸੇ ਹੁੰਦੇ ਨੇ ਜੋ ਮਨ ਦੇ ਅੰਦਰ ਖਿਆਲ ਪੈਦਾ ਕਰਦੇ ਨੇ ਮੈਂ ਦਰਸ਼ਨ ਦੇਣੇ ਨੇ, ਔਰ ਕੱਪੜੇ ਕੁਝ ਐਸੇ ਨੇ ਜੋ ਪੈਦਾ ਕਰਦੇ ਨੇ ਖਿਆਲ ਮੈਂ ਕੁਝ ਵੀ ਨਹੀਂ, ਮੈਂ ਤੇ ਦਰਸ਼ਨ ਕਰਨੇ ਨੇ, ਮੈਂ ਤੇ ਦੂਜੇ ਦੇ ਜੋ ਹੈ ਦਰਸ਼ਨ ਕਰਨੇ ਨੇ। ਇਸ ਸੰਬੰਧ ਚ ਇਕ ਹੋਰ ਵੀ ਬੜੀ ਸੁੰਦਰ ਗਾਥਾ ਹੈ ਭਗਤ ਕਬੀਰ ਜੀ ਦੇ ਡੇਰੇ। ਇਕ ਐਸੀ ਪਨਹਾਰੀ ਸੀ ਜੋ ਗੰਗਾ ਤੋਂ ਰੋਜ਼ ਪਾਣੀ ਭਰ ਕੇ ਲਿਆਂਦੀ ਏ ਮਟਕਿਆਂ ਦੇ ਰਾਹੀਂ, ਔਰ ਸਾਰਾ ਦਿਨ ਪਿਆਸਿਆਂ ਦੀ ਪਿਆਸ ਬੁਝਾਉਂਦੀ ਏ ਠੰਡੇ ਜਲ ਨਾਲ, ਰਸਨਾ ਨਾਲ ਪਰਮਾਤਮਾ ਦਾ ਨਾਮ ਜਪਦੀ ਏ, ਆਪਣੇ ਮਨ ਨੂੰ ਸੀਤਲ ਕਰਦੀ ਏ ਤੇ ਦੂਜਿਆਂ ਨੂੰ ਸੀਤਲ ਪਾਣੀ ਪਿਲਾ ਪਿਲਾ ਕੇ ਪਿਆਸ ਬੁਝਾਉਂਦੀ ਏ, ਅਗਲਿਆਂ ਦੇ ਤਨ ਸੀਤਲ ਕਰਦੀ ਏ। ਇਸ ਤਰ੍ਹਾਂ ਮਨ ਦੇ ਤਲ ਤੇ ਉਸਦੇ ਸਿਮਰਨ ਚੱਲਦਾ ਰਹਿੰਦਾ ਹੈ, ਤਨ ਦੇ ਤਲ ਤੇ ਉਸਦੀ ਸੇਵਾ ਚੱਲਦੀ ਰਹਿੰਦੀ ਏ। ਸੇਵਾ ਸਿਮਰਨ ਦੀ ਇਹ ਮੂਰਤੀ ਆਪਣਾ ਜੀਵਨ ਕਬੀਰ ਜੀ ਦੇ ਡੇਰੇ ਚ ਇਸ ਢੰਗ ਨਾਲ ਬਤੀਤ ਕਰ ਰਹੀ ਹੈ। ਲੇਕਿਨ ਇਕ ਐਸੀ ਘਟਨਾ ਘਟ ਗਈ, ਕਬੀਰ ਜੀ ਦੇ ਕੁਝ ਚੇਲੇ ਸ਼ਿਵਰਾਤਰੀ ਵਾਲੇ ਦਿਨ ਗੰਗਾ ਤਟ ਤੇ ਕੀ ਦੇਖਦੇ ਨੇ ਕਿ ਵਕਤ ਦੇ ਬਾਦਸ਼ਾਹ ਦੀ ਬੇਗਮ ਸਿਕੰਦਰ ਲੋਧੀ ਦੀ ਬੇਗਮ ਹਿੰਦੂ ਯਾਤਰੀਆਂ ਨੂੰ
ਦੇਖਣ ਲਈ ਆਈ ਹੈ ਕਿ ਉਹ ਇੱਥੇ ਆ ਕੇ ਕੀ ਕਰਦੇ ਨੇ, ਕਿਸ ਤਰ੍ਹਾਂ ਦੇ ਧਾਰਮਿਕ ਰਸਮੋ ਰਿਵਾਜ ਨੂੰ ਇਹ ਪ੍ਰਚਲਨ ਕਰਦੇ ਨੇ, ਇਹ ਅਪਣਾਉਂਦੇ ਨੇ, ਇਹ ਦੇਖ ਰਹੀ ਸੀ। ਜਿੱਥੇ ਉਹ ਧਾਰਮਿਕ ਰਸਮੋ ਰਿਵਾਜ ਲੋਕੀ ਨਿਭਾ ਰਹੇ ਨੇ, ਕਰ ਰਹੇ ਨੇ, ਦੇਖ ਰਹੀ ਏ, ਉਥੇ ਕਬੀਰ ਦੇ ਚੇਲੇ ਸਿਕੰਦਰ ਲੋਧੀ ਦੀ ਬੇਗਮ ਨੂੰ ਦੇਖਦੇ ਨੇ ਔਰ ਮੈਜ ਇਸ ਵਾਸਤੇ ਦੇਖਦੇ ਨੇ ਕਿ ਇਤਨੇ ਕੀਮਤੀ ਕੱਪੜੇ ਔਰ ਜ਼ਰੀ ਦਾ ਕੰਮ ਹੈ, ਮੋਤੀ ਜੜਤ ਨੇ, ਕਿਧਰੇ ਕਿਧਰੇ ਨੀਲਮ ਵੀ ਚਮਕਦੇ ਪਏ ਨੇ ਬਸਤਰਾਂ ਦੇ ਚੋਂ, ਕੱਪੜਿਆਂ ਦੇ ਚੋਂ। ਇਕਦਮ ਖਿਆਲ ਆਇਆ ਉਸ ਪਨਹਾਰੀ ਦਾ ਜੋ ਸਾਰਾ ਦਿਨ ਡੇਰੇ ਦੇ ਪਿਆਸਿਆਂ ਦੀ ਪਿਆਸ ਬੁਝਾਉਂਦੀ ਏ ਠੰਡੇ ਜਲ ਨਾਲ, ਗੰਗਾ ਤੋਂ ਭਰ ਕੇ ਲੈ ਜਾਂਦੀ ਏ, ਸਾਰਾ ਦਿਨ ਜਿਸ ਦੀ ਰਸਨਾ ਤੇ ਸਤਨਾਮ ਦੀ ਧੁਨੀ ਚੱਲਦੀ ਏ। ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ, ਪਰ ਉਸਦੇ ਬਸਤਰ ਲੀਰਾਂ ਲੀਰਾਂ ਨੇ, ਉਸਦੇ ਕੱਪੜੇ ਤੇ ਬਿਲਕੁਲ ਫਟੇ ਹੋਏ ਨੇ, ਮਨ ਦੇ ਤੇ ਇਕ ਸ਼ੱਕ ਦਾ ਬੋਝ ਪੈ ਗਿਆ ਤੇ ਸ਼ੱਕ ਹੀ ਸਭ ਤੋਂ ਵੱਡੀ ਮੈਲ ਹੈ, ਸੰਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮੈਲਾ ਹਿਰਦਾ ਕੌਣ ਜੋ ਪਰਮਾਤਮਾ ਦੇ ਪ੍ਰਤੀ ਸ਼ੱਕ ਨਾਲ ਭਰਿਆ ਹੋਇਆ ਹੈ, ਨਿਰਮਲ ਹਿਰਦਾ ਕੌਣ ਜੋ ਪਰਮਾਤਮਾ ਦੇ ਪ੍ਰਤੀ ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਜਿਤਨਾ ਕਿਸ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ ਉਤਨੀ ਨਿਰਮਲਤਾ ਵਧਦੀ ਜਾ ਰਹੀ ਹੈ, ਔਰ ਜਿਤਨਾ ਕਿਸੇ ਦਾ ਸੰਦੇਹ ਵਧਦਾ ਜਾ ਰਿਹਾ ਹੈ ਮੈਲ ਵਧਦੀ ਜਾ ਰਹੀ ਹੈ, ਔਰ ਸੰਦੇਹ ਹੀ ਸੰਦੇਹ ਰਹਿ ਜਾਏ, ਵਿਸ਼ਵਾਸ ਰਹਿ ਹੀ ਨਾ, ਐਸਾ ਮਨੁੱਖ ਦੁਸ਼ਟ ਹੋ ਜਾਂਦਾ ਹੈ, ਐਸਾ ਹੀ ਮਨੁੱਖ ਜ਼ਾਲਮ ਹੋ ਜਾਂਦਾ ਹੈ, ਐਸਾ ਹੀ ਮਨੁੱਖ ਚੋਰ ਹੋ ਜਾਂਦਾ ਹੈ, ਐਸਾ ਹੀ ਮਨੁੱਖ ਦੁਰਾਚਾਰੀ ਹੋ ਜਾਂਦਾ ਹੈ, ਐਸਾ ਮਨੁੱਖ ਮਹਾਨ ਜ਼ਾਲਮ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਦੇ ਪ੍ਰਤੀ ਸੰਦੇਹ ਹੀ ਸੰਦੇਹ ਹੈ, ਔਰ ਐਸਾ ਮਨੁੱਖ ਪੁਨੀਤ ਹੋ ਜਾਂਦਾ ਹੈ, ਭਗਵੰਤ ਦਾ ਰੂਪ ਹੋ ਜਾਂਦਾ ਹੈ, ਭਰੋਸਾ ਹੀ ਭਰੋਸਾ ਹੈ, ਸੰਦੇਹ ਤੇ ਹੈ ਹੀ ਨਹੀਂ, ਕੇਵਲ ਭਰੋਸਾ ਹੈ। ਐਸਾ ਮਨੁੱਖ ਅੱਠੇ ਪੈਰ ਸਮਾਧੀ ਲੀਨ ਆਉਂਦਾ ਹੈ, ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ, ਐਸਾ ਮਨੁੱਖ ਜੋ ਭਰੋਸੇ ਤੇ ਭਾਵਨਾ ਨਾਲ ਭਰਿਆ ਹੋਇਆ ਹੈ ਅੱਠੇ ਪੈਰ ਸਮਾਧਮਈ ਹੁੰਦਾ ਹੈ, ਸਮਾਧੀ ਲੀਨ ਆਉਂਦਾ ਹੈ, ਅੱਠੇ ਪੈਰ ਪ੍ਰਭੂ ਨਾਲ ਜੁੜਿਆ ਹੁੰਦਾ ਹੈ, ਨਿਰਮਲਤਾ ਦੀ ਖਾਣ ਆਉਂਦਾ ਹੈ। ਉਹ ਨਿਰਮਲਤਾ ਦੀ ਮੂਰਤੀ ਕਬੀਰ ਦੇ ਚੇਲੇ ਕਬੀਰ ਦੇ ਅੱਗੋਂ ਫਰਿਆਦ ਕਰਦੇ ਨੇ, ਸਾਡੇ ਅੰਦਰ ਸੰਦੇਹ ਪੈਦਾ ਹੋ ਗਿਆ, ਕੀ ਕਰੀਏ, ਇਸ ਪਨਹਾਰੀ ਨੂੰ ਵੇਖ ਕੇ ਔਰ ਸਿਕੰਦਰ ਲੋਧੀ ਦੀ ਬੇਗਮ ਨੂੰ ਵੇਖ ਕੇ, ਇੰਨੇ ਕੀਮਤੀ ਕੱਪੜੇ, ਇਤਨਾ ਕੀਮਤੀ ਲਿਬਾਸ, ਪਤਾ ਨੀ ਉਸਦੀ ਜ਼ਬਾਨ ਚੋਂ ਕਦੀ ਪਰਮਾਤਮਾ ਦਾ ਨਾਮ ਨਿਕਲਿਆ ਵੀ ਹੈ ਕਿ ਨਹੀਂ। ਤੋ ਕਬੀਰ ਦੇ ਬੜੇ ਦੋ ਕੀਮਤੀ ਸਲੋਕ ਨੇ ਇਸ ਸੰਬੰਧਿਤ, ਕਬੀਰ ਦੇ ਸਲੋਕਾਂ ਦੀ ਬਾਣੀ ਆਪ ਕਹਿੰਦੇ ਨੇ, ਕਬੀਰ ਹੈਂਗੇ ਬਾਹਨ ਸਘਨ ਗਨ ਛਤਰਪਤੀ ਕੀ ਨਾਰ ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ। ਜੋ ਹਰੀ ਜਨ ਦੀ ਪਨਹਾਰੀ ਹੈ, ਸਾਰਾ ਦਿਨ ਹਰੀ ਦੇ ਜਨਾਂ ਨੂੰ ਪਾਣੀ ਪਿਲਾਉਂਦੀ ਹੈ, ਸੇਵਾ ਕਰਦੀ ਹੈ, ਇਸ ਦੇ ਕੱਪੜੇ ਇਤਨੇ ਮਹਾਨ ਨੇ ਕਿ ਉਸ ਬਾਦਸ਼ਾਹ ਦੀ ਬੇਗਮ ਦੇ ਕੱਪੜੇ ਇਸ ਕੱਪੜਿਆਂ ਦੇ ਸਾਹਮਣੇ ਤੁੱਛ ਨੇ। ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਹਾਰ। ਤਰਕ ਖੜੀ ਹੋ ਗਈ, ਭਗਤ ਜੀ ਉਹ ਕੱਪੜੇ ਮਖਮਲੀ ਨੇ, ਨੀਲਮ ਜੜਤ ਨੇ, ਜ਼ਰੀ ਦਾ ਕੰਮ ਹੋਇਆ ਉਨ੍ਹਾਂ ਤੇ, ਇਹ ਕੱਪੜੇ ਖੱਦੜ ਦੇ ਨੇ, ਲੀਰਾਂ ਲੀਰਾਂ ਨੇ, ਟਾਕੀਆਂ ਨੇ, ਥਾਂ ਥਾਂ ਤੋਂ ਪਾਟੇ ਹੋਏ ਨੇ, ਸਿਲੇ ਹੋਏ ਨੇ, ਇਹ ਤੇ ਚੀਥੜੇ ਨੇ। ਇਨ੍ਹਾਂ ਨੂੰ ਆਪ ਕਹਿੰਦੇ ਹੋ ਇਤਨੇ ਮਹਾਨ ਨੇ, ਉਸ ਬਾਦਸ਼ਾਹ ਦੀ ਬੇਗਮ ਦੇ ਜਿਹੜੇ ਬਸਤਰ ਨੇ ਬਿਲਕੁਲ ਤੁੱਛ, ਬਿਲਕੁਲ ਮਾਮੂਲੀ। ਤੋ ਕਬੀਰ ਇਸ ਦਾ ਬੜਾ ਸੁੰਦਰ ਜੋ ਹੈ ਜਵਾਬ ਦਿੰਦੇ ਨੇ, ਕਬੀਰ ਨਿਰਪ ਨਾਰੀ ਕਿਉਂ ਨਿੰਦੀਏ ਕਿਉਂ ਹਰ ਚੇਰੀ ਕੋ ਮਾਨ। ਮੈਂ ਹਰੀ ਦੀ ਚੇਰੀ ਨੂੰ ਮਾਣ ਕਿਉਂ ਦੇ ਦਿੱਤਾ, ਮੈਂ ਇਨ੍ਹਾਂ ਚੀਥੜਿਆਂ ਦੀ ਇਤਨੀ ਉਪਮਾ ਕਿਉਂ ਕਰ ਦਿੱਤੀ, ਮੈਂ ਇਸਨੇ ਸਾਦੇ ਲਿਬਾਸ ਦੀ ਇਤਨੀ ਮਹਿਮਾ ਗਾਇਨ ਕਿਉਂ ਕਰ ਦਿੱਤੀ, ਔਰ ਇਤਨਾ ਕੀਮਤੀ ਲਿਬਾਸ
ਜ਼ਰੀ ਨੀਲਮ ਦਾ ਕੰਮ ਜਿਸ ਦੇ ਚ ਮੈਂ ਉਸ ਨੂੰ ਭੰਡਿਆ ਕਿਉਂ, ਮੈਂ ਉਸ ਦੀ ਨਿੰਦਾ ਕਿਉਂ ਕੀਤੀ। ਦੂਜਿਆਂ ਦੇ ਤਰਕ ਅਜੇ ਜ਼ਬਾਨ ਤੇ ਨਹੀਂ ਆਏ, ਲੇਕਿਨ ਫਿਰ ਵੀ ਕਬੀਰ ਜਵਾਬ ਦੇ ਰਹੇ ਨੇ, ਸਮਝਾ ਰਹੇ ਨੇ। ਕਬੀਰ ਨਿਰਪਨਾਰੀ ਕਿਉਂ ਨਿੰਦੀ ਏ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਵਿਖੇ ਕੋ, ਇਹ ਸਿਮਰੇ ਹਰੀ ਨਾਮ। ਇਹਦੇ ਸਾਦੇ ਕੱਪੜਿਆਂ ਵਿਚ ਹਰੀ ਦਾ ਨਾਮ ਹੈ, ਉਹਦੇ ਭੜਕੀਲੇ ਲਿਬਾਸ ਵਿਚ ਪ੍ਰਦਰਸ਼ਨੀ ਹੈ, ਵਾਸ਼ਨਾ ਦੀ ਨੁਮਾਇਸ਼ ਹੈ। ਉਹਦੇ ਕੱਪੜਿਆਂ ਨੂੰ ਦੇਖ ਕੇ ਦੂਜਿਆਂ ਦੀਆਂ ਵਾਸ਼ਨਾਵਾਂ ਭਟਕਦੀਆਂ ਨੇ, ਭੜਕਦੀਆਂ ਨੇ, ਪ੍ਰਗਟ ਹੁੰਦੀਆਂ ਨੇ। ਇਹਦੇ ਸਾਦੇ ਲਿਬਾਸ ਨੂੰ ਵੇਖ ਕੇ ਲੋਕਾਂ ਦੀ ਜ਼ਬਾਨ ਤੇ ਸਤਨਾਮ ਸਤਨਾਮ ਦਾ ਜਪ ਚੱਲਦਾ। ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਭਗਵਾਨ ਚੇਤੇ ਆਵੇ, ਮੈਂ ਉਸ ਦੀ ਉਪਮਾ ਕਰਾਂ, ਜਾਂ ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਸ਼ੈਤਾਨ ਦਾ ਜੋ ਹੈ ਚੇਤਾ ਚਲੇ, ਮੈਂ ਉਹਦੀ ਮਹਿਮਾ ਗਾਇਨ ਕਰਾਂ। ਵਾਕਈ ਐਸਾ ਹੈ ਲਿਬਾਸ ਜਿਹਨੂੰ ਵੇਖਦਿਆਂ ਹੀ ਸ਼ੈਤਾਨੀਅਤ ਪ੍ਰਗਟ ਹੁੰਦੀ ਹੈ, ਸ਼ੈਤਾਨ ਦੇ ਦਰਸ਼ਨ ਹੁੰਦੇ ਨੇ। ਔਰ ਹੈ ਐਸਾ ਲਿਬਾਸ ਜਿਹਨੂੰ ਵੇਖਦਿਆਂ ਹੀ ਭਗਵਾਨ ਦੇ ਦਰਸ਼ਨ ਹੁੰਦੇ ਨੇ, ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਖਾਣ ਪੀਣ ਦੀ ਸਾਵਧਾਨੀ ਤੋਂ ਬਾਅਦ ਜੋ ਮਨੁੱਖ ਆਪਣੇ ਵਸਤਰਾਂ ਦੇ ਪ੍ਰਤੀ ਸਾਵਧਾਨ ਨਹੀਂ, ਧਰਮ ਦੀ ਚਰਮ ਸੀਮਾ ਨੂੰ ਛੂਹ ਨਹੀਂ ਸਕੇਗਾ, ਬੁਲੰਦੀਆਂ ਨੂੰ ਛੂਹ ਨਹੀਂ ਸਕੇਗਾ। ਜਾਂ ਇੰਜ ਕਹਿ ਲੋ, ਜਦ ਵੀ ਕਿਸੇ ਦੇ ਪੈਰ ਬੁਲੰਦੀਆਂ ਦੀ ਤਰਫ ਰਾਗਬ ਆਉਂਦੇ ਨੇ, ਉਹਦੇ ਪਹਿਰਾਵੇ ਦੀ ਸਾਦਗੀ ਆਉਣੀ ਆਰੰਭ ਹੋ ਜਾਂਦੀ ਹੈ, ਉਸ ਦੇ ਪਹਿਰਾਵੇ ਵਿਚ ਕੋਮਲਤਾ ਆਉਣੀ ਜੋ ਹੈ ਸ਼ੁਰੂ ਹੋ ਜਾਂਦੀ ਹੈ। ਮਨੁੱਖ ਦੀ ਖਾਣ ਪੀਣ ਦੀ ਕਮਜ਼ੋਰੀ ਤੋਂ ਬਾਅਦ ਇਹ ਦੂਸਰੀ ਕਮਜ਼ੋਰੀ ਹੈ। ਖਾਣਾ ਪੀਣਾ ਜ਼ਬਾਨ ਦੇ ਰਸ ਕਰਕੇ ਬੇਮਰਿਆਦਾ ਚਲਾ ਜਾਂਦਾ ਹੈ, ਪਹਿਨਣਾ ਵਾਸ਼ਨਾ ਕਰਕੇ ਔਰ ਹੰਕਾਰ ਕਰਕੇ ਆਪਣੇ ਆਪ ਨੂੰ ਪ੍ਰਗਟ ਕਰਨਾ। ਔਰ ਜੈਸੇ ਕੋਈ ਕੱਪੜਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ, ਉਸੇ ਤਰੀਕੇ ਨਾਲ ਦੂਸਰਿਆਂ ਦੀਆਂ ਵਾਸ਼ਨਾਵਾਂ ਜੋ ਹੈ ਪ੍ਰਗਟ ਆਉਂਦੀਆਂ ਨੇ। ਔਰ ਇਹ ਪਹਿਨਣਾ ਧਰਮ ਦੀ ਦੁਨੀਆਂ ਵਿਚ ਜੁਰਮ ਹੋ ਜਾਂਦਾ ਹੈ। ਜਗਤ ਦਾ ਤਮਾਮ ਫਕੀਰੀ ਸਮਾਜ, ਸਾਧੂ ਸਮਾਜ, ਸੰਤ ਸਮਾਜ ਜੇ ਸਾਦੇ ਕੱਪੜਿਆਂ ਵਿਚ ਲਿਪਟਿਆ ਹੋਇਆ ਹੈ, ਤਾਂ ਇਸ ਦੇ ਪਿੱਛੇ ਕੋਈ ਫੋਕਾ ਕਰਮ ਕਾਂਡ ਨਹੀਂ, ਇਸ ਦੇ ਪਿੱਛੇ ਇਕ ਬਹੁਤ ਗਹਿਰੀ ਸੋਚਣੀ ਹੈ, ਇਕ ਲੰਬੀ ਵਿਚਾਰਧਾਰਾ ਹੈ ਕਿ ਮੈਂ ਐਸਾ ਪਹਿਣਾ ਕਿ ਮੈਂ ਛੁਪ ਜਾਵਾਂ, ਔਰ ਮੈਂ ਐਸਾ ਪਹਿਣਾ ਕਿ ਮੈਂ ਪ੍ਰਦਰਸ਼ਿਤ ਨਾ ਹੋਵਾਂ, ਮੈਂ ਐਸਾ ਪਹਿਣਾ ਕਿ ਦੂਸਰੇ ਦੀਆਂ ਵਾਸ਼ਨਾਵਾਂ ਵੀ ਪ੍ਰਦਰਸ਼ਿਤ ਨਾ ਹੋਣ। ਅਗਰ ਕਿਸੇ ਦੇ ਕੱਪੜਿਆਂ ਦੇ ਰਾਹੀਂ ਕਿਸੇ ਦੀ ਵਾਸ਼ਨਾ ਪ੍ਰਗਟ ਹੋ ਰਹੀ ਹੈ, ਤਾਂ ਉਹਦਾ ਪਹਿਨਣਾ ਬਿਲਕੁਲ ਧਰਮ ਦੀ ਦੁਨੀਆਂ ਚ ਜੁਰਮ ਹੈ, ਪਾਪ ਹੈ। ਭਾਵੇਂ ਕਾਨੂੰਨ ਦੀ ਦੁਨੀਆਂ ਜੁਰਮ ਨਾ ਹੋਵੇ, ਲੇਕਿਨ ਧਰਮ ਦੀ ਦੁਨੀਆਂ ਵਿਚ ਇਹ ਪਾਪ ਹੈ, ਇਹ ਤੇ ਗੁਨਾਹ ਹੈ। ਇਹਦਾ ਪਹਿਨਣਾ ਹੀ ਦੂਜਿਆਂ ਦੀ ਵਾਸ਼ਨਾਵਾਂ ਨੂੰ ਭੜਕਾ ਰਿਹਾ, ਤੇ ਭੜਕੀਆਂ ਹੋਈਆਂ ਵਾਸ਼ਨਾਵਾਂ ਕਿਸੇ ਵਕਤ ਵੀ ਕਿਸੇ ਦੀ ਇੱਜ਼ਤ, ਕਿਸੇ ਦੀ ਅਸਮਤ ਲੁੱਟ ਸਕਦੀਆਂ ਨੇ। ਮੌਜੂਦਾ ਦੌਰ ਦਾ ਮਾਹੌਲ ਐਸਾ ਹੈ ਕਿ ਚਾਰੋਂ ਪਾਰੇ ਪਾਸੇ ਨਗਨਤਾ ਔਰ ਅਰਧ ਨਗਨਤਾ ਦੇ ਰਾਹੀਂ ਵਾਸ਼ਨਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਇਕ ਮਹਾਨ ਪ੍ਰਗਟਾਵਾ ਜੋ ਹੈ ਚੱਲ ਰਿਹਾ ਚਾਰੋਂ ਪਾਸੇ। ਔਰ ਇਸੇ ਨੂੰ ਦੇਖ ਕੇ ਹੀ ਗੁਰੂ ਨਾਨਕ ਦੀ ਜੋ ਹੈ ਰਸਨਾ ਤੋਂ ਨਿਕਲ ਗਿਆ ਸੀ, ਇਹ ਤੇ ਕਲ ਯੁਗ ਦਾ ਭਾਵ ਹੈ। ਨਾਰਦ ਨਾਚੇ ਕਲ ਕਾ ਭਾਵ, ਜਤੀ ਸਤੀ ਕਹੇ ਰਾਖੇ ਭਾਵ। ਮਨ ਨਾਰਦ ਹੋਵੇ ਤੇ ਚਾਰੋਂ ਪਾਸੇ ਨਗਨਤਾ ਦੀ ਪ੍ਰਦਰਸ਼ਨੀ ਹੋਵੇ, ਤਾਂ ਫਿਰ ਜਤੀ ਤੇ ਸਤੀ ਲਈ ਥਾਂ ਬਣਾਉਣੀ ਬਹੁਤ ਔਖੀ ਏ, ਆਪਣੇ ਪੈਰ ਟਿਕਾਣੇ ਬੜੇ ਔਖੇ ਨੇ। ਪਹਿਨਣ ਦੇ ਸੰਬੰਧ ਵਿਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਹਾਨ ਉਪਦੇਸ਼ ਇਸ ਪ੍ਰਕਾਰ ਹੈ। ਰੱਤਾ ਪਹਿਨਣ ਮਨ ਰੱਤਾ ਸੁੱਪੇ ਦੀ ਸਤਦਾਨ। ਇਹ ਜੋ ਮਨ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਿਆ, ਰੱਤਾ ਗਿਆ, ਮਾਨੋ ਮੈਂ ਇਹੀ ਲਾਲ ਰੰਗ ਦੀ ਪੋਸ਼ਾਕ ਪਹਿਨੀ ਹੈ। ਔਰ ਲਾਲ ਰੰਗ ਦੇ ਗੂੜੇ ਕੱਪੜੇ ਪਹਿਨਣ ਦਾ ਹੁਣ ਚਾਉ ਨਹੀਂ ਰਿਹਾ। ਸੁੱਪੇ ਦੀ ਸਤਦਾਨ, ਔਰ ਇਹੀ ਮੈਂ ਸਫੈਦ ਰੰਗ ਦੇ ਕੱਪੜੇ ਪਾ ਲਏ ਨੇ, ਜੋ ਦਾਨੀ ਬਿਰਤੀਆਂ ਪੈਦਾ ਹੋ ਗਈਆਂ ਨੇ, ਪਰਉਪਕਾਰ ਦਾ ਮਾਦਾ ਪੈਦਾ ਹੋ ਗਿਆ। ਨੀਲੀ ਸਿਆਹੀ ਕਦਾ ਕਰਨੀ, ਪੈਰਣ ਪੈਰ ਧਿਆਨ। ਜੋ ਮਨ ਵਿਚ ਆਪਣੇ ਵਿਕਾਰਾਂ ਦੇ ਪ੍ਰਤੀ ਰੋਸ ਪੈਦਾ ਹੋ ਗਿਆ,
ਇਹੀ ਮੈਂ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ। ਸਾਰੀ ਦੁਨੀਆਂ ਵਿਚ ਅੱਜ ਵੀ ਰੋਸ ਦਾ ਰੰਗ ਕਾਲਾ ਮੰਨਿਆ ਜਾਂਦਾ ਹੈ, ਔਰ ਵਾਕਈ ਜਦ ਕਿਸੇ ਨੂੰ ਆਪਣੇ ਗੁਨਾਹ ਆਪਣੇ ਵਿਕਾਰਾਂ ਤੇ ਰੋਸ ਪੈਦਾ ਹੁੰਦਾ ਹੈ, ਅੰਦਰ ਕਾਲੇ ਰੰਗ ਦੀ ਧਾਰੀ ਜੋ ਹੈ ਬਣਦੀ ਹੈ। ਮਹਾਰਾਜ ਕਹਿੰਦੇ ਮੈਂ ਇਹੀ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ, ਔਰ ਜਦ ਉਨ੍ਹਾਂ ਵਿਕਾਰਾਂ ਨੂੰ ਕੱਟਣ ਦਾ ਖਿਆਲ ਪੈਦਾ ਹੋ ਜਾਏ, ਸਾਹਿਬ ਕਹਿੰਦੇ ਇਹੀ ਮੈਂ ਨੀਲੇ ਰੰਗ ਦੇ ਕੱਪੜੇ ਪਹਿਨੇ ਨੇ। ਨੀਲੀ ਸਿਹਾਈ ਕਦਾ ਕਰਨੀ ਪਹਿਰਣ ਪੈਰ ਧਿਆਨ, ਪੈਰਾਂ ਦੀ ਸੋਹਣੀ ਜੁੱਤੀ ਮੈਂ ਕਿਹੜੀ ਪਾਈ ਏ ਤਿੱਲੇਦਾਰ, ਜੋ ਧਿਆਨ ਨੂੰ ਹੇ ਪ੍ਰਭੂ ਤੇਰੇ ਮਾਰਗ ਤੇ ਤੋਰਿਆ। ਸੋਹਣੀ ਜੁੱਤੀ ਪਾਈ ਹੋਈ ਏ, ਪੈਰ ਭਟਕੇ ਹੋਏ ਨੇ, ਪੈਰ ਗਲਤ ਮਾਰਗ ਤੇ ਚਲੇ ਹੋਏ ਨੇ, ਤੂੰ ਕਿਹਾ ਜਾ ਸਕਦੇ ਤੇ ਪੈਰੋਂ ਨੰਗਾ ਹੈ। ਜੁੱਤੀ ਉਸਦੇ ਪੈਰ ਦੇ ਚ ਹੈ ਜਿਸ ਦੀ ਸੁਰਤ ਧਿਆਨ ਦੇ ਮਾਰਗ ਤੇ ਪ੍ਰਭੂ ਦੇ ਮਾਰਗ ਤੇ ਹੈ ਚੱਲ ਰਹੀ ਏ। ਮਹਾਰਾਜ ਕਹਿੰਦੇ ਨੇ ਪਹਿਰਣ ਪੈਰ ਧਿਆਨ, ਉਹ ਜੋ ਧਿਆਨ ਤੇਰੇ ਵਿਚ ਜੁੜਿਆ ਹੋਇਆ ਤੇ ਮੈਂ ਜੋ ਚੱਲ ਰਿਹਾ, ਇਹੀ ਮੈਂ ਸੋਹਣੇ ਤਿੱਲੇਦਾਰ ਪੈਰਾਂ ਵਿਚ ਜੁੱਤੀ ਪਹਿਨੀ ਹੋਈ ਏ। ਕਮਰ ਬੰਦ ਸੰਤੋਖ ਕਾ ਧਨ ਜੋ ਬਨ ਤੇਰਾ ਨਾਮ, ਕਮਰ ਕੱਸਾ ਮੈਂ ਸੰਤੋਖ ਦਾ ਕੀਤਾ ਹੋਇਆ ਹੈ। ਤੇ ਹੁਣ ਸਭ ਤੋਂ ਵੱਡੀ ਪ੍ਰਦਰਸ਼ਨੀ ਦੀ ਜਿਹੜੀ ਵਸਤੂ ਹੈ ਉਹ ਹੈ ਧਨ, ਉਹ ਹੈ ਜੋਬਨ। ਮਹਾਰਾਜ ਕਹਿੰਦੇ ਮੇਰੇ ਕੋਲ ਤੇਰੇ ਨਾਮ ਤੋਂ ਬਿਨਾਂ ਹੋਰ ਕੁਛ ਨਹੀਂ, ਤੇਰਾ ਨਾਮ ਹੀ ਮੇਰਾ ਜੋਬਨ ਹੈ ਔਰ ਤੇਰਾ ਨਾਮ ਹੀ ਮੇਰਾ ਧਨ ਹੈ। ਵਾਕਈ ਨਾਮ ਦੇ ਮਿਲਦਿਆਂ ਜੋ ਇੱਕ ਸਵਪਨ ਉਜਾਗਰ ਆਉਂਦਾ ਹੈ, ਔਰ ਨਾਮ ਦੇ ਮਿਲਦਿਆਂ ਜੋ ਅੰਦਰੋਂ ਇੱਕ ਬਾਦਸ਼ਾਹਤ ਪੈਦਾ ਹੁੰਦੀ ਹੈ, ਉਸੇ ਦਿਨ ਹੀ ਪਤਾ ਚੱਲਦਾ ਹੈ ਧਨ ਕਿਸ ਨੂੰ ਕਹਿੰਦੇ ਨੇ, ਜੋਬਨ ਕਿਸ ਨੂੰ ਕਹਿੰਦੇ ਨੇ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਸਾਰਾ ਜੋਬਨ ਤੇ ਸਾਰੀ ਧਨ ਸੰਪਦਾ ਫਿੱਕੀ ਪੈ ਜਾਂਦੀ ਏ ਜਿਸ ਦਿਨ ਇਹ ਅਸਲੀ ਧਨ ਮਨੁੱਖ ਨੂੰ ਜੋ ਹੈ ਪ੍ਰਾਪਤ ਹੁੰਦਾ। ਧਨ ਜੋਬਨ ਤੇਰਾ ਨਾਮ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਏ ਸਿਆਣੇ ਮਨੁੱਖ, ਉਹ ਪਹਿਨਣਾ ਜੋ ਖੁਆਰੀਆਂ ਨੂੰ ਜਨਮ ਦੇਵੇ, ਮਨ ਵਿਚ ਵਿਕਾਰਾਂ ਨੂੰ ਜਨਮ ਦੇਵੇ, ਐਸੇ ਪਹਿਨਣੇ ਨੂੰ ਇਕ ਪਾਸੇ ਕਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮੂਲ ਸੰਦੇਸ਼ ਉਪਦੇਸ਼ ਖਾਣ ਪੀਣ ਪਹਿਨਣ ਦੇ ਬਾਰੇ, ਜਿਸ ਵਿਚ ਬਹੁਤ ਵੱਡੀ ਸਚਾਈ ਏ ਜੋ ਇਸ ਪਲ ਤੇ ਸੰਜਮੀ ਨਹੀਂ, ਉਹ ਪ੍ਰਮਾਤਮਾ ਦੇ ਮਾਰਗ ਦਾ ਪਾਉਂਦੀ ਵੀ ਨਹੀਂ।

ਥੋੜੇ ਪਾਖਰ ਸੋਏ ਨੇ ਸਾਖ ਤੇ ਬੂਝਣ ਤੇਰੀ ਵਾਟ ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤਸੋਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜੀਏ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਇੱਕ ਐਸਾ ਪਾਵਨ ਪਵਿੱਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਹਾਂਵਾਕ ਹੈ ਜਿਸ ਵਿੱਚ ਜੀਵਨ ਨੂੰ ਬੁਲੰਦੀਆਂ ਤੇ ਕਿਵੇਂ ਲੈ ਜਾਈਏ ਔਰ ਜੀਵਨ ਦੇ ਵਿਚਕਾਰ ਰੁਕਾਵਟਾਂ ਕਿਹੜੀਆਂ ਕਿਹੜੀਆਂ ਨੇ ਇਹਦੀ ਪੂਰਨ ਤੌਰ ਤੇ ਸੂਝ ਸਮਝ ਵਕਤ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਾਈ ਹੈ। ਇਤਨੀ ਗੱਲ ਤੇ ਸਪਸ਼ਟ ਹੈ, ਪ੍ਰਥਮ ਸਰੀਰ ਹੈ, ਫਿਰ ਮਨ ਹੈ, ਫਿਰ ਆਤਮਾ ਹੈ। ਸਾਰੇ ਦਾ ਸਾਰਾ ਪਸ਼ੂ ਜਗਤ ਸਰੀਰਕ ਤਲ ਤੇ ਜੀ ਰਿਹਾ, ਲੋੜਾਂ ਦੇ ਤਲ ਤੇ ਜੀ ਰਿਹਾ, ਪਰ ਮਨੁੱਖ ਲੋੜਾਂ ਦੇ ਨਾਲ ਨਾਲ ਸਰੀਰ ਦੇ ਨਾਲ ਨਾਲ ਮਾਨਸਿਕ ਤਲ ਤੇ ਜੀ ਰਿਹਾ ਹੈ ਤੇ ਮਨ ਦੀਆਂ ਆਪਣੀਆਂ ਕੁਝ ਕਾਮਨਾਵਾਂ ਨੇ, ਮਨ ਦੀਆਂ ਆਪਣੀਆਂ ਕੁਝ ਇੱਛਾਵਾਂ ਨੇ ਔਰ ਇਨ੍ਹਾਂ ਕਾਮਨਾਵਾਂ ਨੇ ਬਹੁਤ ਵੱਡੇ ਪਸਾਰੇ ਨੂੰ ਜਨਮ ਦਿੱਤਾ ਹੈ। ਇਤਨਾ ਜੀਵਨ ਵੱਡਾ ਨੇ, ਜਿਤਨਾ ਪਸਾਰਾ ਵੱਡਾ ਹੋ ਜਾਂਦਾ ਹੈ ਔਰ ਇਸ ਨਾਲ ਮਾਨਸਿਕ ਤਣਾਅ ਵੱਧ ਜਾਂਦਾ ਹੈ। ਇਸ ਵਾਸਤੇ ਮਨੁੱਖ ਸਿਰਫ ਸਰੀਰਕ ਤਲ ਤੇ ਹੀ ਰੋਗੀ ਨਹੀਂ, ਮਾਨਸਿਕ ਤਲ ਤੇ ਰੋਗੀ ਹੈ। ਸਰੀਰਕ ਤਲ ਤੇ ਤੇ ਸ਼ਾਇਦ ਕੋਈ ਕੋਈ ਰੋਗੀ ਹੋਵੇ, ਪਰ ਮਾਨਸਿਕ ਤਲ ਤੇ ਤੇ ਸਤਿਗੁਰੂ ਕਹਿੰਦੇ ਨੇ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਤੋ ਪ੍ਰਥਮ ਸਰੀਰ ਦੇ ਤਲ ਤੇ ਮਨੁੱਖ ਸਾਵਧਾਨ ਹੋਵੇ। ਸਤਿਗੁਰਦੇਵ ਜੀ ਮਹਾਰਾਜ ਖਾਣ ਪੀਣ ਦਾ ਸੰਜਮ ਦੱਸਦੇ ਨੇ ਔਰ ਸਾਫ਼ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਉਹ ਖਾਣਾ ਜੋ ਵਕਤੀ ਤੌਰ ਤੇ ਖੁਸ਼ੀ ਦੇਵੇ ਤੇ ਬਾਅਦ ਵਿਚ ਵਿਕਾਰ ਪੈਦਾ ਕਰੇ, ਉਹ ਖਾਣਾ ਜੋ ਵਕਤੀ ਤੌਰ ਤੇ ਰਸ ਦੇਵੇ ਪਰ ਬਾਅਦ ਵਿਚ ਬੇਰਸੀ ਨੂੰ ਪੈਦਾ ਕਰ ਦੇਵੇ ਔਰ ਸਰੀਰ ਨੂੰ ਰੋਗੀ ਕਰ ਦੇਵੇ, ਸਤਿਗੁਰ ਉਸ ਤੋਂ ਜੋ ਹੈ ਵਰਜਦੇ ਨੇ। ਇਹ ਗੱਲ ਵੱਖਰੀ ਹੈ ਕਿ ਸਰੀਰ ਅਲੱਗ ਅਲੱਗ ਨੇ। ਕੋਈ ਵਾਈ ਪ੍ਰਧਾਨ ਸਰੀਰ ਹੈ, ਕੋਈ ਕਫ ਪ੍ਰਧਾਨ ਸਰੀਰ ਹੈ ਔਰ ਕੋਈ ਪਿੱਤ ਪ੍ਰਧਾਨ। ਆਪਣੇ ਸਰੀਰਕ ਸੁਭਾਅ ਨੂੰ ਵੇਖ ਕੇ ਖਾਣਿਆਂ ਪ੍ਰਤੀ ਜੋ ਸੁਚੇਤ ਹੋ ਜਾਂਦਾ ਹੈ ਉਹ ਸਰੀਰਕ ਪੀੜਾ ਤੋਂ ਬਚ ਜਾਂਦਾ ਹੈ, ਮਾਨਸਿਕ ਵਿਕਾਰ ਤੋਂ ਬਚ ਜਾਂਦਾ ਹੈ। ਔਰ ਜੈਸੇ ਸਰੀਰ ਦੇ ਖਾਣ ਪੀਣ ਦਾ ਮਸਲਾ ਹੱਲ ਹੋਵੇ, ਇਕਦਮ ਪਹਿਨਣ ਦੀ ਦੁਨੀਆਂ ਆਰੰਭ ਹੋ ਜਾਂਦੀ ਹੈ। ਪਰ ਪਹਿਨਣਾ ਸਿਰਫ ਪ੍ਰਦਰਸ਼ਨੀ ਵਾਸਤੇ ਹੋਵੇ, ਪਹਿਨਣਾ ਸਿਰਫ ਨੁਮਾਇਸ਼ ਹੋਵੇ, ਪਹਿਨਣਾ ਆਪਣੀ ਬਿਰਤੀ ਨੂੰ ਵੀ ਬਾਹਰ ਮੁਖੀ ਕਰੇ ਤੇ ਦੂਜਿਆਂ ਦੀ ਬਿਰਤੀ ਨੂੰ ਵੀ ਆਪਣੀ ਤਰਫ ਖਿੱਚੇ, ਐਸਾ ਪਹਿਨਣਾ ਵੀ ਮਾਨਸਿਕ ਵਿਕਾਰਾਂ ਨੂੰ ਜਨਮ ਦਿੰਦਾ। ਤੇ ਸਤਿਗੁਰੂ ਉਸ ਤੋਂ ਵੀ ਸਾਨੂੰ ਵਰਜਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਅਗਾਂਹ ਚੱਲ ਕੇ ਮੇਰੇ ਪਾਤਸ਼ਾਹ ਮਨ ਦੀ ਉਸ ਅਵਸਥਾ ਦਾ ਜ਼ਿਕਰ ਕਰਦੇ ਨੇ ਜਦ ਤਨ ਤੋਂ ਮਨੁੱਖ ਨਿਸ਼ਚਿੰਤ ਹੋ ਜਾਏ ਤੇ ਮਨ ਬੜੇ ਪੁਰਜ਼ੋਰ ਢੰਗ ਨਾਲ ਮੰਗ ਕਰਨ ਲੱਗ ਪੈਂਦਾ। ਔਰ ਇਹ ਇੱਕ ਐਸਾ ਸ਼ਬਦ ਹੈ ਜਿਸ ਦੇ ਚਾਰ ਰਹਾਓ ਨੇ, ਚਾਰ ਠਹਿਰਾਓ ਨੇ। ਇਹ ਆਪਣੀ ਤਰ੍ਹਾਂ ਦਾ ਇੰਜ ਕਹਿ ਲੋ ਇੱਕ ਮਹਾਨ ਸ਼ਬਦ ਹੈ ਜਿਸ ਦੇ ਚ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਰਹਾਓ ਨੇ। ਚਾਰ ਰਹਾਵਾਂ ਦੇ ਚ ਭਾਵ, ਚਾਰ ਭਾਵ ਸਤਿਗੁਰਾਂ ਨੇ ਸਾਡੇ ਸਾਹਮਣੇ ਰੱਖੇ ਨੇ, ਪ੍ਰਥਮ ਸਰੀਰ
और शरीर दे खान पीन दा मसला हल होवे तो फिर पहनना, और पहनना भी ऐसा हो जाए कि अपने आप नू नुमाइश करन दा चाव पैदा होवे ते दूजियां दी बिरकती नू भड़कान दा मसला खड़ा होवे, साहिब कहिंदे नहीं, ए भी खुआरियां नू जन्म देंदा है। खान पीन पहनन दे मसले तो जैसे मनुख निश्चिंत होंदा है तो फिर मन दी दुनिया सामने आउंदी है। कहिंदे ने पशु सुखी ने क्योंकि अक्सर प्रकृति उन्हां दियां शरीरक लोड़ां दी पूर्ति कर देंदी है, पर ए जो मन है मनुख दा ए ऐसा है कि शरीरक लोड़ां दी पूर्ति हो जाए और जितनी ज्यादा हो जाए ए उतना ही भयंकर रूप विच मंग करन लग पैंदा है। इत्थे ही मनुखी मन ने बड़े भुलेखे खादे ने और मनुख ने बड़े संपन्न तरह दे मनोरंजन दे साधना नू जन्म दिता है। जिहड़े जिहड़े देश जितने अमीर ने, जिहड़े जिहड़े घराने जितने ज्यादा संपन्न ने, देखे उत्थे मानसिक बेचैनी उतनी ज्यादा है। सतगुरु आप भी कहंदे ने कि वडे वडे जो दीसे लोग किनको व्यापे चिंता रोग। महाराज कहंदे ने दुनिया दे तमाम वड्डे मनुखां ते निगाह मारनी, वड्डे मनुख कौन जिन्हां कोल धन संपदा ज्यादा है, को न वडा माया वड्याई। गुरबाणी दी व्याख्या गुरबाणी जो है करदी है, ए मनुख वड्डा नहीं, ए वडपणा धन ते खड़ा है, ए वडपणा संपदा ते खड़ा है, ए वडपणा प्रभुता ते खड़ा है, सता ते खड़ा है। और जितनी ज्यादा धन संपदा है उतनी ज्यादा प्रभुता है, जितनी ज्यादा सता है उतनी ज्यादा प्रभुता है, और जितनी ज्यादा प्रभुता है महाराज कहंदे ने उतना ही वड्डा है, और जितना ज्यादा वड्डा है उतनी ही ज्यादा चिंता है। बड़े बड़े जो दीसे लोग तिनको व्यापे चिंता रोग। इसनू एक होर ढंग नाल भी धन गुरु नानक देव जी महाराज ने खोलिया, जिस ग्रह बहुती तिस ग्रह चिंता, जिस ग्रह थोरी सो फिरे भरमंता। जिस को ले धन संपदा ज्यादा है उथे अधिक चिंता है, पर जिथे लोड़ जोगा भी नहीं उथे भटकना है, उथे मन विच भरम ने और उथे बहुत धावना है, उथे बहुत भटकना है। एक थां ते भटकना है और उस भटकन विच भुलना ने, इस वास्ते आम कह दिता है कि गुनाह गरीबी तो जन्म लेंदे ने, गरीबी मुफलसी गुनाहां दी जननी है, गुनाहां दी मां है। मजबूरियां मनुख नूं रसातल दे चले जांदियां, धरातल दे जह लै जांदियां ने। इस वास्ते साहिब कहिंदे ने जिथे लोड़ां दी पूर्ति नहीं हो रही उथे ते भटकना है, और जिथे लोड़ां दी पूर्ति तो भी अधिक है उथे चिंता है, बड़ी भयंकर जो है चिंता है। जितने संपन्न देश ने उतने ज्यादा चिंतातुर ने, और जितने संपन्न घराने ने उतने ज्यादा चिंतातुर ने, और जितने ज्यादा चिंतातुर ने उत्थे उतने ज्यादा मनोरंजन दे साधन मुहैया किते जांदे ने, उपलब्ध किते जांदे ने मनोरंजन। गरीब अजे जिस दियां तन दियां ही लोड़ां दी पूर्ति नहीं हुई, अजे तन दा ही मसला हल नहीं होया, अजे तन ते चीथड़ा नहीं है, अजे पेट दे च रोटी नहीं है, इनू मनोरंजन नहीं चाहिए। शरीर सब तो अगे है, अजे शरीर दा मसला हल नहीं होया तो मन पिछे खड़ा है, मन नंबर दो ते खड़ा है। जिस वक्त भारत संपन्न सी और ईरानिया अफगानिया ने तुर्की लोगां ने इनू सोने दी चिड़िया आख्या, उस जमाने च इस देश दे घर घर दे संत पैदा हो रहे सन, देवते पैदा हो रहे सन, देवियां पैदा हो रही सन, धन संपदा बहुत सी, शरीर दा मसला हल हो गया सी, मन दे मसले नू परमात्मा दे नाम नाल हल कर रहे सन, प्रभु चिंतन नाल हल कर रहे सन। चाहे थे राजकुमार सिद्धार्थ होवे, चाहे महावीर होवन, आखिर राजघराने दे फरजंद सन,
इन्हों ने भी अपने मानसिक मसले प्रभु चिंतन नाल हल कीते, आत्म अभ्यास नाल जो है हल कीते। करीबन करीबन इस देश दे राज घरानियां दे चों धर्म दी सुगंध फैली, धनाढ़ मनुख प्रभु दे मार्ग ते चले, और जद धनाढ़ चल पैन सताधारी चल पैन तो दूसरा वर्ग उन्हां दे पिछे चल पैंदा है, स्वाभाविक है। अक्सर छोटा वड्डे दी नकल करता है, निर्धन धनवान दी रीस करता है। तो जो थोड़े जिया भी तलते पछड़े सन दरम्याने सन उन्होंने राज घरानिया दे ए जो राजकुमार सन इन्हां दी नकल की थी, राजिया दी नकल की थी, राजे जोगी बन रहे ने, राजकुमार संत बन रहे ने। तो इस देश दे ऐसी हवा चली, घर घर दे देवी, घर घर दे देवता, गली गली दे संत, और अज तक वो पुरानी हवा दे कुछ झोंके मौजूद ने कि सारी दुनिया च अज भी कहंदे ने हिंदुस्तान एक धार्मिक देश है, हिंदुस्तान देवी देवतावां दा देश है, हिंदुस्तान गुरु पीर पैगंबरां दा देश है, जोगियां दा देश है, आत्म ज्ञानियां दा देश है। पर ए आत्म ज्ञानियां दा देश सी, अज नहीं। ए ऋषि मुनियां दा घराना सी, अज नहीं। संपन्न लोगां ने अपना पूरा समा, अपनी पूरी शक्ति आत्म अभ्यास दे खर्च की थी, तो सहजे सहजे की होया, धन दी फिक्र ना की थी, संपदा दी फिक्र ना की थी। संत पैदा होंदे गए, ऋषि मुनि पैदा होंदे गए, अवतार पीर पैगंबर पैदा होंदे गए, तो धन संपदा दी ते फिक्र ना की थी, मुफलसी भी पैदा होंदी गई, और मुफलसी चरम सीमा ते पहुंच गई। और अज असी देखदे आं कि हिंदुस्तान अज उन्हां देशां दी तरफ निगाह करदा है जिथे संपन्नता है, ते जिथे संपन्नता आ गई है वो आत्म अभ्यास लई हिंदुस्तान दे दरवाजे खटखटा रहे ने, वो योगियां दे आश्रम लभ रहे ने, वो आत्म अभ्यास दे केंद्र लभ रहे ने। संपन्न हो गया अमेरिका, योगी शब्द दी उत्थे महिमा वध गई है, योग दी महानता वध गई है, आत्म अभ्यास दी उमंग ते तरंग वध गई है, लेकिन धन संपदा दी तरंग ते उमंग हिंदुस्तान विच वध गई है। अज धन दी खातर इस देश विच धर्म नूं छोड़िया जा सकदा है, पर उस देश विच ऐसा है कि धर्म दी खातर धन नूं छोड़िया जा सकदा है। संपन्न घरानियां दे बच्चे हिप्पी बन गए, छोड़ गए सारे ऐशो आराम नूं, हर तरह दे सुख नूं, और उन्होंने बुलंद बांग कह दिता आत्मक चैन चाहिए, सुकून चाहिए, शांति चाहिए, प्रभु चाहिए, आत्म प्रकाश चाहिए। तो खैर जैसे जैसे शरीर दा मसला हल होवे, मन बड़े भयंकर रूप दे सामने आउंदा है, और शरीर पहले इदा मसला पहले हल करना पैंदा है, और इदा मसला है खाना पीना पहनना। पर ए संजम दे च ना होवे तो खाना पीना भी तन नू रोगी कर देगा, मन नू विकारी कर देगा। ए पहनना अगर संजम दे च ना होवे, मर्यादा दे च ना होवे, तो ए भी तन नू रोगी कर देगा, मन नू विकारी कर देगा। और तन दियां सारियां लोड़ां पूरियां हो जान ते मन जद बड़े भयंकर रूप दे सामने आवे, तो हुण इस मन दी वास्तविक लोड़ की है। करीबन करीबन दुनिया दे अजोके सियाने मनुखा ने ऐसा समझ लिया, मनोरंजन मन दी लोड़ है। नाटक चेटक तरह तरह दे रंग तमाशे रंगीनिया, इस तरह दे मनोरंजन दे साधन संपन्न घरानिया दे नवे तो नवे पैदा हो रहे ने, लेकिन मन दी एक अपनी एक अवस्था है। जिस चीज नू एक दफा वेख लवे ओनू पुराना कर देंदा है, ते पुराने दी मन परिक्रमा नहीं करदा, मन अगे जांदा है, मन गतिमान है, इदी गति बड़ी तीक्ष्ण है, और ए रुकदा नहीं, ए लंघ जांदा है, और लंघ के हर चीज नू पुराना कर देंदा है, हर वस्तु नू पुराना कर देंदा है,
ਰੰਗ ਪੁਰਾਣੇ ਹੋ ਜਾਂਦੇ ਨੇ, ਰੂਪ ਪੁਰਾਣੇ ਹੋ ਜਾਂਦੇ ਨੇ, ਮਹਿਫਲਾਂ ਪੁਰਾਣੀਆਂ ਹੋ ਜਾਂਦੀਆਂ ਨੇ, ਤਸਵੀਰਾਂ ਪੁਰਾਣੀਆਂ ਹੋ ਜਾਂਦੀਆਂ ਨੇ, ਕਹਾਣੀਆਂ ਪੁਰਾਣੀਆਂ ਹੋ ਜਾਂਦੀਆਂ ਨੇ, ਸੰਗੀਤ ਦੀਆਂ ਧੁਨਾਂ ਪੁਰਾਣੀਆਂ ਹੋ ਜਾਂਦੀਆਂ ਨੇ, ਮਾਹੌਲ ਪੁਰਾਣਾ ਹੋ ਜਾਂਦਾ। ਅੱਜ ਦੇਖਦੇ ਹਾਂ ਸੰਪੰਨ ਘਰ ਜੋ ਹੈ ਦੇਸ਼ਾਂ ਵਿਚ ਕੋਈ ਵੱਧ ਤੋਂ ਵੱਧ 2 ਸਾਲ ਹੀ ਮਕਾਨ ਵਿਚ ਰਹਿੰਦਾ, ਤੀਜੇ ਸਾਲ ਮਕਾਨ ਬਦਲ ਦਿੰਦਾ। ਨੌਬਤ ਇੱਥੇ ਤੱਕ ਆ ਗਈ, ਪਰਿਵਾਰ ਬਦਲਨੇ ਨੇ, ਪਤੀ ਬਦਲਣਾ, ਪਤਨੀ ਬਦਲਣੀ ਹੈ। ਪਰ ਹੁਣ ਕੌਣ ਦੱਸੇ, ਇਹ ਜੋ ਮਨੋਰੰਜਨ ਹੈ ਇਹ ਮਨ ਦੀ ਮੰਗ ਨਹੀਂ, ਇਹ ਤੇ ਇਸ ਤਰ੍ਹਾਂ ਹੈ ਜੈਸੇ ਰੋਂਦੇ ਹੋਏ ਬੱਚੇ ਨੂੰ ਛਣਕਣਾ ਦੇ ਕੇ ਵਕਤੀ ਤੌਰ ਤੇ ਬੁਲਾਇਆ ਜਾ ਸਕਦਾ, ਪਰ ਉਹ ਤੇ ਦੁੱਧ ਲਈ ਰੋ ਰਿਹਾ, ਉਹ ਤੇ ਮਾਂ ਲਈ ਰੋ ਰਿਹਾ। ਵਕਤੀ ਤੌਰ ਤੇ ਇਹ ਛਣਕਣਾ ਦੇ ਕੇ ਬੁਲਾਇਆ ਜਾ ਸਕਦਾ, ਪਰਚਾਇਆ ਜਾ ਸਕਦਾ, ਲੇਕਿਨ ਫਿਰ ਵੀ ਉਸਨੇ ਛਣਕਣਾ ਸੁੱਟ ਦੇਣਾ। ਹੱਥ ਮਾਂ ਦੀ ਤਰਫ਼ ਪਸਾਰਨੇ ਨੇ, ਦੁੱਧ ਦੀ ਮੰਗ ਕਰਨੀ ਹੈ। ਹੂ ਬਹੁ ਦੇਖਦੇ ਪਿਆ ਸੰਪੰਨ ਘਰਾਨਿਆਂ ਦੇ ਲੋਕ ਇਨ੍ਹਾਂ ਛਣਕਣਿਆਂ ਨੂੰ ਸੁੱਟ ਰਹੇ ਨੇ ਔਰ ਕਹਿੰਦੇ ਨਹੀਂ, ਅਸਥਾਈ ਸਕੂਨ ਚਾਹੀਦਾ, ਮਸਨੋਈ ਨਹੀਂ, ਦਾਇਮੀ ਆਨੰਦ ਚਾਹੀਦਾ, ਅਸਥਾਈ ਆਨੰਦ ਚਾਹੀਦਾ, ਅਸਥਾਈ ਖੇੜਾ ਚਾਹੀਦਾ। ਤੋ ਉਹ ਜਿਹੜਾ ਅਸਥਾਈ ਖੇੜਾ ਹੈ, ਉਹ ਤੇ ਜੋ ਅਸਥਾਈ ਹੈ, ਜੋ ਟਿਕਿਆ ਹੋਇਆ ਹੈ, ਜੋ ਦਾਇਮੀ ਹੈ, ਜੋ ਹਮੇਸ਼ਾ ਹੈ, ਉਸ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਔਰ ਉਹ ਤੇ ਕੇਵਲ ਪਰਮਾਤਮਾ ਹੈ, ਉਹ ਤੇ ਕੇਵਲ ਈਸ਼ਵਰ ਹੈ, ਉਸ ਤੋਂ ਹੀ ਲੱਭ ਸਕਦਾ ਹੈ। ਤੋ ਮਨੋਰੰਜਨ ਦੇ ਜਿਹੜੇ ਜਿਹੜੇ ਸਾਧਨ ਉਸ ਦੌਰ ਦੇ ਵਿਕਸਿਤ ਹੋਏ ਸਨ, ਸਤਿਗੁਰਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ। ਸੁੰਦਰ ਘੋੜਾ ਹੋਵੇ, ਸੋਨੇ ਦੀ ਕਾਠੀ ਹੋਵੇ, ਲਗਾਮ ਵੀ ਜ਼ਰਰੀਦਾਰ ਹੋਵੇ, ਔਰ ਕਿਰਪਾਨ ਤਲਵਾਰ ਗਾਤਰੇ ਵਾਲੀ ਪਹਿਨੀ ਹੋਵੇ, ਤੀਰ ਕੋਲ ਹੋਵਣ, ਪੱਥਾ ਹੋਵੇ, ਔਰ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਹੋਵਣ, ਔਰ ਇਹ ਸਭ ਕੁਝ ਲਾ ਕੇ ਘੋੜੇ ਤੇ ਅਸਵਾਰ ਹੋ ਕੇ ਨਿਕਲਣਾ ਇੱਕ ਮਨੋਰੰਜਨ ਸੀ, ਇੱਕ ਮਨ ਦੀ ਲੋੜ ਸੀ। ਨੇਜ਼ੇਬਾਜ਼ੀ, ਇਹ ਖੇਡਾਂ, ਇਸ ਤਰ੍ਹਾਂ ਦੇ ਮਨੋਰੰਜਨ ਵਕਤੀ ਤੌਰ ਤੇ ਮਨ ਦਾ ਬਹਿਲਾਵਾ ਸੀ, ਉਸ ਦੌਰ ਵਿਚ ਵਿਕਸਿਤ ਹੋਏ ਸਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਹੀਂ, ਮਨ ਦੀ ਇਹ ਲੋੜ ਨਹੀਂ, ਔਰ ਇਸ ਲੋੜ ਨੂੰ ਕਿਵੇਂ ਪੂਰਾ ਕਰਨਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। ਹੇ ਪ੍ਰਮਾਤਮਾ, ਜੋ ਮੈਂ ਤੇਰਾ ਰਸਤਾ ਜਾਣ ਲਿਆ, ਜੋ ਮੈਂ ਤੇਰੇ ਰਸਤੇ ਨੂੰ ਸਮਝ ਲਿਆ, ਮਾਨੋ ਇਹ ਮੈਨੂੰ ਘੋੜੇ ਦੀ ਪ੍ਰਾਪਤੀ ਹੋ ਗਈ ਹੈ। ਔਰ ਐਸਾ ਘੋੜਾ ਜਿਹਦੇ ਤੇ ਜਤਸਦ ਦੀ ਕਾਠੀ ਪਈ ਹੋਈ ਹੈ, ਸੋਨੇ ਦੀ ਕਾਠੀ ਪਈ ਹੋਈ ਹੈ। ਕਹਿੰਦੇ ਨੇ ਇਹ ਕੋਈ ਲਾਜ਼ਮੀ ਨਹੀਂ ਕਿ ਮਨੁੱਖ ਨੂੰ ਆਪਣੇ ਘਰ ਦੇ ਹੀ ਰਸਤੇ ਦਾ ਪਤਾ ਹੋਵੇ, ਜੋ ਇੱਟਾਂ ਤੇ ਪੱਥਰਾਂ ਦਾ ਬਣਿਆ ਹੋਇਆ ਮਕਾਨ ਹੈ ਔਰ ਉਸ ਦੇ ਚ ਆ ਗਿਆ। ਅਗਰ ਇਹੀ ਉਸਦਾ ਘਰ ਹੈ, ਇੱਕ ਦਿਨ ਇਸੇ ਹੀ ਘਰ ਚੋਂ 4 ਮਨੁੱਖ ਚੁੱਕ ਕੇ ਲੈ ਜਾਂਦੇ ਨੇ ਔਰ ਕਾਢੋ ਕਾਢੋ ਹੋਈ, ਸਤਿਗੁਰ ਦੀ ਬਾਣੀ ਕਹਿੰਦੀ ਕੱਢੋ ਕੱਢੋ। ਤੇ ਇੱਕ ਗੱਲ ਸਪਸ਼ਟ ਹੋ ਗਈ, ਇਹ ਤੇ ਘਰ ਨਹੀਂ ਸੀ, ਸਰਾਂ ਸੀ, ਇੱਥੇ ਤੇ ਅਸੀਂ ਪ੍ਰਾਹੁਣੇ ਸੀ, ਮਹਿਮਾਨ, ਘਰ ਤੇ ਕੋਈ ਹੋਰ ਹੈ। ਬਾਬਾ ਫਰੀਦ ਉਸਦਾ ਜ਼ਿਕਰ ਕਰਦੇ ਨੇ, ਗੋਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆਓ, ਤਨ ਦਾ ਘਰ ਸ਼ਮਸ਼ਾਨ ਹੈ, ਮਨ ਦਾ ਘਰ ਭਗਵਾਨ ਹੈ, ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤੋ ਬਾਬਾ ਫਰੀਦ ਕਹਿੰਦੇ ਘਰ ਤੇ ਆਵਾਜ਼ਾਂ ਪਿਆ ਮਾਰਦਾ, ਐ ਤਨ ਕਬਰ ਆਵਾਜ਼ਾਂ ਪਿਆ ਮਾਰਦਾ, ਕਬਰ ਤੈਨੂੰ ਬੁਲਾ ਰਹੀ ਹੈ, ਗੋਰ ਨਿਮਾਣੀ ਸੱਡ ਕਰੇ। ਗੋਰ ਕਬਰ ਨੂੰ ਕਹਿੰਦੇ ਨੇ, ਗੋਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆ, ਮੌਤ ਦਾ ਭੈ ਦੂਰ ਕਰ, ਐ ਤਨ ਤੇਰਾ ਘਰ ਸ਼ਮਸ਼ਾਨ ਹੀ ਹੈ, ਐ ਤਨ ਤੇਰਾ ਘਰ ਕਬਰੀ ਹੈ, ਪਰ ਮਨ ਤੇਰਾ ਘਰ ਖੁਦਾ ਹੈ, ਤੇਰਾ ਘਰ ਸ਼ਮਸ਼ਾਨ ਨਹੀਂ ਹੈ, ਤੇਰਾ ਘਰ ਭਗਵਾਨ ਹੈ, ਆਪਣੇ ਘਰ ਦੀ ਚਿੰਤਾ ਕਰ, ਪਰ ਉਸ ਘਰ ਦੇ ਰਸਤੇ ਦਾ ਨਹੀਂ ਪਤਾ। ਔਰ ਅਸੀਂ ਦੇਖਦੇ ਹਾਂ ਸਾਰੀ ਜ਼ਿੰਦਗੀ
ਲੋਕ ਕਈ ਦਫਾ ਧਰਮ ਦੇ ਮਾਰਗ ਵੀ ਬਦਲਦੇ ਰਹਿੰਦੇ ਨੇ, ਰਸਤੇ ਬਦਲਦੇ ਰਹਿੰਦੇ ਨੇ। ਇਸ ਨੂੰ ਇੱਕ ਉਰਦੂ ਦਾ ਮਹਾਨ ਸ਼ਾਇਰ ਨੇ ਆਪਣੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ। ਉਹ ਕਹਿੰਦਾ ਹੈ, ਸੋ ਤੇ ਮੇ ਕਟ ਗਈ ਕੁਛ ਗੁਨਾਹੋਂ ਮੇ ਕਟ ਗਈ, ਰੋਤੇ ਮੇ ਕਟ ਗਈ ਕੁਛ ਆਹੋਂ ਮੇ ਕਟ ਗਈ, ਮੰਜ਼ਿਲ ਪੇ ਚਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇਂ ਬਦਲਨੇ ਵਾਲੋਂ ਕੀ ਰਾਹੋਂ ਮੇ ਕਟ ਗਈ। ਜ਼ਿੰਦਗੀ ਬੜੀ ਥੋੜੀ ਹੈ ਔਰ ਰਸਤੇ ਹੀ ਕੋਈ ਮਨੁੱਖ ਬਦਲਦਾ ਰਹੇ ਤੋ ਜ਼ਿੰਦਗੀ ਰਸਤਿਆਂ ਚ ਹੀ ਖਤਮ ਹੋ ਜਾਂਦੀ ਹੈ, ਮੰਜ਼ਿਲ ਤੱਕ ਪਹੁੰਚਣਾ ਔਖਾ ਹੋ ਜਾਂਦਾ ਹੈ। ਇਹ ਛੋਟੀ ਜਿਹੀ ਜ਼ਿੰਦਗੀ ਕੋਈ ਇੱਕ ਰਸਤਾ ਚੁਣ ਲੈਣਾ ਚਾਹੀਦਾ ਹੈ ਔਰ ਬੜੇ ਪ੍ਰਮਾਣਿਕ ਰਸਤੇ ਜਗਤ ਦੇ ਚ ਬਣੇ ਸ਼ਾਹਰਾਹ। ਸਾਡੇ ਦੇਸ਼ ਦੇ ਚਾਰ ਵੱਡੀਆਂ ਸ਼ਾਹਰਾਹਾਂ ਬਣੀਆਂ, ਬੌਧ ਧਰਮ, ਜੈਨ ਧਰਮ, ਸਨਾਤਨ ਮਤ, ਗੁਰੂ ਮਤ, ਸਿੱਖ ਮਤ। ਇਸ ਤਰ੍ਹਾਂ ਇਸ ਦੇਸ਼ ਤੋਂ ਬਾਹਰ ਵੀ ਚਾਰ ਵੱਡੇ ਸ਼ਾਹਰਾਹ ਬਣੇ, ਸ਼ਾਹੀ ਰਸਤੇ, ਸਰਕਾਰੀ ਰਸਤੇ, ਬਹੁਤ ਵੱਡੇ ਮਹਾਨ ਔਰ ਖੂਬਸੂਰਤ ਰਸਤੇ, ਇਸਲਾਮ, ਈਸਾਈਅਤ, ਯਹੂਦੀ, ਪਾਰਸੀ। ਪਰ ਕਈ ਦਫਾ ਮਨੁੱਖ ਦੀ ਆਪਣੀ ਆਦਤ ਆਉਂਦੀ ਏ ਵਿੰਗੇ ਟੇਡੇ ਰਸਤੇ ਤੇ ਚੱਲਣਾ। ਕਦੀ ਕਦੀ ਸ਼ਾਹਰਾਹ ਤੇ ਚੱਲਣ ਵਾਲੇ ਉਕਤਾ ਜਾਂਦੇ ਨੇ ਮੰਜ਼ਿਲ ਨੂੰ ਦੂਰ ਸਮਝ ਕੇ, ਤੋ ਵਿੰਗਾ ਟੇੜਾ ਚੱਲਣ ਲੱਗ ਪੈਂਦੇ ਨੇ ਔਰ ਵਿੰਗਾ ਟੇੜਾ ਚੱਲ ਕੇ ਭਟਕ ਜਾਂਦੇ ਨੇ। ਪਰ ਕਦਮਾਂ ਦੇ ਨਿਸ਼ਾਨ ਤੇ ਬਣ ਜਾਂਦੇ ਨੇ ਉਹਨਾਂ ਦੇ ਕਦਮਾਂ ਦੇ ਨਿਸ਼ਾਨਾਂ ਦੇ ਉੱਤੇ ਦੁਨੀਆਂ ਹੋਰ ਚੱਲਣ ਲੱਗ ਪੈਂਦੀ ਏ ਔਰ ਇਸ ਤਰ੍ਹਾਂ ਵਿੰਗੇ ਟੇੜੇ ਰਸਤੇ ਬਣ ਜਾਂਦੇ ਨੇ। ਉਹ ਪਹੁੰਚਦੇ ਕਿਧਰੇ ਵੀ ਨਹੀਂ, ਸਹਿਰਾ ਦੇ ਚ ਹੀ ਭਟਕਾ ਕੇ ਰੱਖ ਦਿੰਦੇ ਨੇ। ਇਸ ਤਰ੍ਹਾਂ ਦੇ ਮਾਰਗ ਇਸਲਾਮ ਦੇ ਚ ਬਣੇ, ਇਸ ਤਰ੍ਹਾਂ ਦੇ ਮਾਰਗ ਯਹੂਦੀਆਂ ਤੇ ਈਸਾਈਆਂ ਦੇ ਚ ਬਣੇ, ਇਸ ਤਰ੍ਹਾਂ ਦੇ ਮਾਰਗ ਹਿੰਦੂ ਮਤ, ਸਨਾਤਨ ਮਤ, ਜੈਨ ਮਤ, ਬੌਧ ਮਤ ਤੇ ਸਿੱਖ ਮਤ ਦੇ ਚ ਬਣੇ ਨਿਕਲੇ ਛੋਟੇ ਛੋਟੇ ਰਸਤੇ। ਪਰ ਇਹ ਕਿਸੇ ਦੀ ਬੇਢੰਗੀ ਚਾਲ ਨੇ ਸ਼ਾਹਰਾਹ ਨੂੰ ਛੱਡਿਆ ਔਰ ਇੱਕ ਪਾਸੇ ਭਟਕਿਆ, ਉਹਦੇ ਕਦਮਾਂ ਦੇ ਨਿਸ਼ਾਨ, ਭਟਕਣ ਦੇ ਨਿਸ਼ਾਨ ਜ਼ਮੀਨ ਤੇ ਰਹਿ ਗਏ ਔਰ ਉਨ੍ਹਾਂ ਹੀ ਨਿਸ਼ਾਨਿਆਂ ਨੂੰ ਕਈਆਂ ਨੇ ਮਾਰਗ ਸਮਝ ਕੇ ਚੱਲਣਾ ਸ਼ੁਰੂ ਕੀਤਾ ਤੋ ਭਟਕੇ ਹੋਏ ਰਸਤਿਆਂ ਦੇ ਚੱਲਣ ਵਾਲੇ ਭਟਕ ਗਏ। ਸ਼ਾਹਰਾਹ ਅੱਜ ਵੀ ਅਸੀਂ ਦੇਖਦੇ ਹਾਂ ਉਨ੍ਹਾਂ ਤੇ ਕੋਈ ਬਹੁਤ ਭੀੜ ਨਹੀਂ ਹੈ। ਬਕੌਲੇ ਭਗਤ ਕਬੀਰ, ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ। ਜਿਸ ਰਸਤੇ ਤੇ ਚਤਰ ਚਲਾਕ ਮਨੁੱਖ ਚੱਲ ਪਏ, ਬੜੀ ਭੀੜ ਚੱਲ ਪਈ, ਤਾਰਕਿਕ ਬੰਦਾ ਤਰਕ ਕਰਨ ਵਾਲਾ, ਜੈਸੇ ਰਸਤੇ ਚ ਔਗਟ ਘਾਟੀ ਆਈ, ਪਹਾੜ ਆਇਆ, ਉਹਨੇ ਕਿਨਾਰਾ ਕਸ਼ੀ ਕੀਤੀ ਔਰ ਕਿਨਾਰਾ ਕਸ਼ੀ ਕਰਦਿਆਂ ਹੀ ਭਟਕ ਗਿਆ। ਔਰ ਇਹ ਪਹਾੜ ਜਿਨ੍ਹਾਂ ਨੇ ਅਬੂਰ ਨਹੀਂ ਕਰਨਾ ਸੀ ਉਨ੍ਹਾਂ ਨੂੰ ਇਹ ਭਟਕਣ ਚੰਗੀ ਲੱਗੀ ਤੋ ਉਸਦੇ ਪਿੱਛੇ ਚੱਲਣ ਵਾਲੇ ਵੀ ਭਟਕੇ ਔਰ ਇਸ ਤਰ੍ਹਾਂ ਦੇ ਭਟਕਣ ਵਾਲਿਆਂ ਦੇ ਕਰਕੇ ਚੱਲਣ ਕਰਕੇ ਰਸਤੇ ਬਣੇ। ਇਹ ਭਟਕੇ ਹੋਏ ਰਸਤੇ ਕਰੀਬਨ ਕਰੀਬਨ ਸਾਰੀ ਦੁਨੀਆਂ ਦੇ ਜੋ ਹੈ ਮੌਜੂਦ ਨੇ, ਜਿਨ੍ਹਾਂ ਦੇ ਉੱਤੇ ਚੱਲ ਕੇ ਮਨੁੱਖ ਪ੍ਰਭੂ ਤੱਕ ਤੇ ਨਹੀਂ ਪਹੁੰਚਦਾ, ਭਗਵਾਨ ਤੱਕ ਤੇ ਨਹੀਂ ਪਹੁੰਚਦਾ, ਪਰ ਹਾਂ ਰਸਤਿਆਂ ਦੇ ਭਟਕ ਕੇ ਰਹਿ ਜਾਂਦਾ ਔਰ ਇਹ ਸਾਫ਼ ਦਿਖਾਈ ਦਿੰਦਾ ਹੈ। ਇਸ ਵਾਸਤੇ ਇੱਕ ਆਲਮ ਨੂੰ ਕਹਿਣਾ ਪਿਆ, ਮੰਜ਼ਿਲ ਪੇ ਚੱਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇਂ ਬਦਲਨੇ ਵਾਲੋਂ ਕੀ ਰਾਹੋਂ ਮੇ ਕਟ ਗਈ। ਜਿੱਥੇ ਰਾਸਤਾ ਕਠਿਨ ਦਿਖਾਈ ਦੇਵੇ ਮਨੁੱਖ ਉਥੇ ਰਾਸਤਾ ਬਦਲਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ ਤੇ ਪ੍ਰਭੂ ਦਾ ਮਾਰਗ ਮੈਦਾਨੀ ਰਸਤਾ ਨਹੀਂ ਹੈ, ਪਹਾੜੀ ਰਸਤਾ ਹੈ। ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ, ਇਸੇ ਨੂੰ ਰਵਿਦਾਸ ਕਹਿੰਦੇ ਨੇ, ਘਟ ਔ ਘਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੋੜਾ। ਔਘਟ ਘਾਟ ਉਸ ਨੂੰ ਕਹਿੰਦੇ ਨੇ ਜਿਸ ਦੇ ਤੇ ਚੜਨਾ ਬਹੁਤ ਕਠਿਨ ਹੋਵੇ, ਜਿਸ ਤੋਂ ਲੰਘਣਾ ਬਹੁਤ ਕਠਿਨ ਹੋਵੇ ਔਰ ਚੜਾਈਆਂ ਤੇ ਦਮ ਫੁੱਲ ਜਾਏ। ਇਸ ਤਰ੍ਹਾਂ ਦਾ ਹੀ ਪਰਿਪੂਰਨ ਪਰਮਾਤਮਾ ਦਾ ਮਾਰਗ ਹੈ, ਕਿਉਂਕਿ ਸੁਰਤ ਨੂੰ ਬੁਲੰਦੀਆਂ ਤੇ ਲੈ ਜਾਣਾ, ਉਚਾਈਆਂ ਤੇ ਲੈ ਜਾਣਾ। ਇਨ੍ਹਾਂ ਉਚਾਈਆਂ ਤੋਂ ਜੋ ਵੀ ਘਬਰਾਉਂਦੇ ਨੇ ਰਸਤਾ ਬਦਲਦੇ ਨੇ ਔਰ ਪਹਿਲੀ ਦਫਾ ਜੋ ਰਸਤਾ ਬਦਲਦਾ ਉਹ ਭਟਕਿਆ ਹੋਇਆ ਇਨਸਾਨ ਉਹਦੇ ਕਦਮਾਂ ਦੇ ਨਿਸ਼ਾਨ ਪੱਕੇ ਰਸਤੇ ਬਣਾ ਦਿੰਦੇ ਨੇ ਔਰ ਉਸ ਇੱਕ ਦੇ ਭਟਕਣ ਕਰਕੇ ਬੜੀ ਦੁਨੀਆਂ ਭਟਕਦੀ ਏ ਔਰ ਇਸ ਤਰ੍ਹਾਂ ਦੀ ਭਟਕਣ ਕਰੀਬਨ ਕਰੀਬਨ ਸਾਰੇ ਜਗਤ ਦੇ ਜੋ ਹੈ ਮੌਜੂਦ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹੀ ਮੇਰੀ ਘੋੜੇ ਦੀ ਅਸਵਾਰੀ ਹੈ, ਇਹੀ ਸੋਨੇ ਦੀ ਕਾਠੀ ਹੈ,
हे प्रभु, जिड़ा मैं तेरे रस्ते नु जान लिया, तेरे मार्ग नु जान लिया, घोड़े पाखर सोयने साखत बूझण तेरी वाट, मैं जान लिया तेरा रस्ता की है। उसका रस्ता की है, जपो ता एको नामा पवर निराफल कामा। धन गुरु नानक देव जी महाराज कहंदे ने, तेरा नाम जपना ही तेरे राह ते चलना है, तेरे मार्ग ते चलना है, बाकी सब भटकना है। नाम बिना जेता व्यवहार जो मृतक मिथ्या सिंगार, नानक के घर केवल नाम। सतगुरु देव जी महाराज कहंदे ने, साडे घर दे ते केवल नाम दा ही जप है, और कुछ भी नहीं। और यही एक मार्ग है, यही एक सही मार्ग है, बाकी सारी दी सारी जो है भटकना है। उदे रस्ते नु बुझना की है, उदे नाम नु जपना, और नाम जपन विच पूरा भरोसा होना कि परमात्मा तक पहुंचने दा यही मार्ग है, यही रस्ता है। तो साहिब कहंदे ने, जिहड़ा तेरे रस्ते नु जान लिया, तेरे वाट नु समझ लिया, बस यही साडे वास्ते घोड़िया दी असवारी है। घोड़े पाखर सोयने साखत बूझण तेरी वाट, तरकस तीर कमान सांग तेग मन गुण धात। हे परिपूर्ण परमात्मा, तेरे अनंत गुणा नु जो धारण कर लिया है, यही साडे कोल भत्था है, उस देश तीर ने, यही साडे कोल कमान है, और यही तेग बंद जिस देश तलवार रखी दिए, उनु कहने ने तेग बंद गात्रा, यही साडे कोल ओ गात्रा है, और यही साडे कोल तलवार है, केड़ा जो तेरे गुण साडे कोल ने, ये जो ज्ञान आ गया है, ये जो शील आ गया है, ये जो संजम आ गया है, ये जो प्रेम आ गया है, ये जो समदृष्टि आ गई है, ये जो हृदय निर्वैर हो गया है, निर्भय हो गया है, यही ते साडे शस्त्र ने। धन गुरु अर्जन देव जी महाराज भी इसका बड़े सुंदर ढंग नाल जिक्र करते ने। आम कहा जाता है अवतारी पुरुषों को कुछ ना कुछ शस्त्र रहे ने। मुहम्मद साहब दे हथ दे तलवार सी। अपने देश नू देखिए, श्री राम दे कोल धनुषबाण सी। द्वापुर युग दे अवतारी पुरुष श्री कृष्ण जी कोल सुदर्शन चक्र सी। किसी तारकिक ने गुरु अर्जन देव जी महाराज नू कह दिता, तुसी पंजवें गुरु नानक, गुरु नानक दी गद्दी दे वारस, कलयुग दे अवतारी पुरुष, थोड़े कोल कोई शस्त्र नहीं है। तो महाराज कहन लगे, है वेखो, गरीबी गदा हमारी, खन्ना सगल रेण छारी, इस आगे टिके ना को विकारी, गुरु पूरे ए गल सारी। साडे कोल गदा है गरीबी दी, विनम्रता दी, निर्माणता दी। साडे कोल खंडा भी है दुधारी, केड़ा जो सारिया दे चरणा दी खाक बन गए, हर एक दे पैरां दे थल्ले हो गए। सानू किसे दे सिर दे उपर बैठण दा शौक नहीं, सानू ते कदमां विच बैठण दा शौक है, सानू ते चरणा दे थल्ले बैठण दा शौक है। चोटी दे धार्मिक मनुख दी चाहत आउंदी है सारिया दे कदमां दे थल्ले बैठना है। चोटी दे राज नीचक दी एह चाहत आउंदी है कि सारिया दे सिर ते बैठना है। राजनीति सिर ते बैठना है, धर्म नीति कदमां दे जो है बैठना है। तो महाराज कहंदे ने, इह जो सारे गुण तेरे प्राप्त हो गए ने, इह साडे कोल शस्त्र ने। और गुरु अर्जन देव जी महाराज कहंदे ने, विनम्रता साडे कोल गदा है, सारिया दे चरणा दी जो खाक बन गया इह साडे कोल खंडा है। तरकस तीर कमान सांग तेग बंद गुण धात, वाजा नेजा पद स्यों प्रगट करम तेरा मेरी जात। साडी इज्जत साडी मान मर्यादा साडी जात साडी पात एक ही है, तेरी बख्शिश। ए जो तेरी रहमत हो गई है, ए जो तेरी बख्शिश है, तेरी बख्शिश ही साडी जात है, तेरी बख्शिश ही साडी इज्जत है, तेरी बख्शिश ही साडी मान मर्यादा है। बाबा होर चढ़ना खुशी खुआर, जित चढ़िए तन पीड़िए, मन में चले विकार, होर असवारियां होर मनोरंजन दे साधन। साहिब कहंदे ने, हे सियाणे मनुख, सब खुआरियां नू जन्म देंदे ने, सब दुख संताप नू जो है जन्म देंदे ने, मन विकारी हो जांदा है, तन रोगी हो जांदा है। ऐसे मनोरंजना नू एक पासे करना है, ऐसियां असवारियां नू एक पासे करना है। बाबा होर चढ़ना खुशी खुआर, जित चढ़िए तन पीड़िए, मन में चले विकार।
घर मंदर खुशी नाम की नदर तेरी परवार, हुक्म सोई तुद भावसी होर आखण बहुत अपारे, नानक सच्चा पात साओ पूछ न सकरे बिचारे, बाबा होर सोना खुशी खुआरे, जित सुत

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਪਾਵਨ ਪਵਿੱਤਰ ਵਾਕ ਦੇ ਚੌਥੇ ਰਹਾਉ ਦੇ ਜੋ ਮੁੱਖ ਗੱਲ ਸਾਡੇ ਸਾਹਮਣੇ ਰੱਖਦੇ ਨੇ ਉਹ ਇਹ ਖਾਣ ਪੀਣ ਦਾ ਵੀ ਮਸਲਾ ਹੱਲ ਹੋ ਜਾਏ, ਪਹਿਨਣ ਦਾ ਮਸਲਾ ਵੀ ਹੱਲ ਹੋ ਜਾਏ, ਸਾਰੇ ਮਨੋਰੰਜਨ ਦੇ ਸਾਧਨ ਵੀ ਪ੍ਰਾਪਤ ਹੋਣ, ਲੇਕਿਨ ਪ੍ਰਾਣਾਂ ਵਿਚ ਇਕ ਪਿਆਸ ਰਹਿ ਜਾਂਦੀ ਏ ਪਰਿਵਾਰ ਦੀ, ਮੇਰਾ ਪਰਿਵਾਰ ਵੀ ਹੋਵੇ। ਮਨੁੱਖ ਸਮਾਜਿਕ ਪ੍ਰਾਣੀ ਹੈ, ਤਨਹਾ ਨਹੀਂ ਰਹਿ ਸਕਦਾ, ਕੱਲਾ ਨਹੀਂ ਰਹਿ ਸਕਦਾ। ਪਸ਼ੂਆਂ ਦੀ ਕੋਈ ਸਮਾਜਿਕ ਜ਼ਿੰਦਗੀ ਨਹੀਂ ਹੈ, ਔਰ ਪਸ਼ੂ ਇਕੱਲੇ ਤਨਹਾ ਜ਼ਿੰਦਾ ਰਹਿ ਸਕਦੇ ਨੇ। ਔਰ ਅਕਸਰ ਦੇਖਿਆ ਗਿਆ ਬੇਸ਼ਤਰ ਪਸ਼ੂ ਤਨਹਾਈ ਵਿਚ ਰਹਿ ਜਾਂਦੇ ਨੇ, ਔਰ ਤਨਹਾਈ ਉਨ੍ਹਾਂ ਲਈ ਕੋਈ ਤਨਹਾਈ ਨਹੀਂ, ਮਨ ਦੀ ਦੁਨੀਆਂ ਹੀ ਨਹੀਂ ਹੈ, ਸਿਰਫ ਤਨ ਦੀ ਦੁਨੀਆਂ ਹੈ, ਲੋੜਾਂ ਦੀ ਪੂਰਤੀ ਹੋ ਗਈ, ਮਸਤ ਹੋ ਕੇ ਸੌ ਜਾਂਦੇ ਨੇ। ਮਨੁੱਖ ਮਾਨਸਿਕ ਤਲ ਤੇ ਜੀਣ ਵਾਲਾ ਹੈ ਔਰ ਸਮਾਜਿਕ ਪ੍ਰਾਣੀ ਹੈ, ਇਸ ਨੂੰ ਪਰਿਵਾਰ ਵੀ ਚਾਹੀਦਾ ਹੈ, ਔਰ ਪਰਿਵਾਰ ਵਿਚ ਮਾਂ ਬਾਪ ਪਤਨੀ ਧੀਆਂ ਪੁੱਤਰ ਭਰਾ ਮਿੱਤਰ, ਔਰ ਇਸ ਤਰੀਕੇ ਨਾਲ ਤਿੰਨ ਪ੍ਰਣਾਲੀਆਂ ਸਮਾਜਿਕ ਰਿਸ਼ਤਿਆਂ ਦੀਆਂ ਗਿਣੀਆਂ ਗਈਆਂ ਨੇ, ਦਾਦਕਿਆਂ ਦੇ ਰਿਸ਼ਤੇ, ਨਾਨਕਿਆਂ ਦੇ ਰਿਸ਼ਤੇ, ਸਹੁਰਿਆਂ ਦੇ ਰਿਸ਼ਤੇ। ਤਿੰਨ ਰਿਸ਼ਤੇ ਚੱਲਦੇ ਨੇ ਇੱਕ ਪਿਤਾ ਤੋਂ, ਇੱਕ ਮਾਂ ਤੋਂ, ਇੱਕ ਪਤਨੀ ਤੋਂ। ਪਤਨੀ ਨੂੰ ਇੱਕ ਪਾਸੇ ਕਰ ਦਈਏ, ਸਹੁਰਿਆਂ ਦੇ ਕੋਈ ਰਿਸ਼ਤੇ ਨਹੀਂ। ਮਾਂ ਨੂੰ ਇੱਕ ਪਾਸੇ ਕਰ ਦਈਏ, ਨਾਂ ਨਿਹਾਲ ਬਚਦਾ ਹੀ ਨਹੀਂ। ਪਿਤਾ ਨੂੰ ਇੱਕ ਪਾਸੇ ਕਰ ਦਈਏ, ਦਾਦਕਿਆਂ ਦੀ ਪ੍ਰਣਾਲੀ ਚੱਲਦੀ ਹੀ ਨਹੀਂ। ਸਮਾਜਿਕ ਰਿਸ਼ਤਿਆਂ ਦੀਆਂ ਇਹ ਤਿੰਨ ਸ਼ਾਖਾਵਾਂ ਨੇ, ਦਾਦਕੇ, ਨਾਨਕੇ, ਸਹੁਰੇ। ਤਾਂ ਚੂੰਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਇਹਨੂੰ ਦਾਦਕਿਆਂ ਦੇ ਰਿਸ਼ਤੇ ਚਾਹੀਦੇ ਨੇ, ਇਹਨੂੰ ਨਾਨਕਿਆਂ ਦੇ ਰਿਸ਼ਤੇ ਚਾਹੀਦੇ ਨੇ, ਇਹਨੂੰ ਸਹੁਰਿਆਂ ਦੇ ਰਿਸ਼ਤੇ ਚਾਹੀਦੇ ਨੇ। ਮਨੁੱਖ ਦੇ ਕੋਲ ਬਹੁਤ ਸਾਰੇ ਸਾਜ਼ੋ ਸਮਾਨ ਦੇ ਮਾਣ ਦੇ ਨਾਲ ਨਾਲ ਰਿਸ਼ਤਿਆਂ ਦੇ ਵੀ ਮਾਣ ਹੁੰਦਾ, ਰਿਸ਼ਤੇਦਾਰਾਂ ਦਾ ਵੀ ਮਾਣ ਹੁੰਦਾ, ਸੰਬੰਧੀਆਂ ਦਾ ਵੀ ਮਾਣ ਹੁੰਦਾ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਰਿਸ਼ਤਿਆਂ ਦੇ ਚੋਂ ਕਿਹੜਾ ਵਿਅਕਤੀ ਉਸ ਨੂੰ ਅਧਿਕ ਪਿਆਰਾ ਹੈ, ਜ਼ਿਆਦਾ ਪਿਆਰਾ ਹੈ, ਪਰ ਫਿਰ ਵੀ ਇਨ੍ਹਾਂ ਤਿੰਨ ਰਿਸ਼ਤਿਆਂ ਦੀ ਪ੍ਰਣਾਲੀਆਂ ਦੀ ਆਪਣੀ ਪ੍ਰਧਾਨਤਾ ਮਨੁੱਖੀ ਜਗਤ ਵਿਚ ਬਣੀ ਆਈ ਹੈ ਔਰ ਹੈ। ਨਾਨਕੇ, ਦਾਦਕੇ, ਸਹੁਰੇ। ਸਿੱਖ ਜਗਤ ਦੇ ਮਹਾਨ ਦਾਰਸ਼ਨਿਕ ਸੰਤ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹ ਕਹਿੰਦੇ ਨੇ, ਹੇ ਪਰਿਪੂਰਨ ਪ੍ਰਮਾਤਮਾ, ਮੈਂ ਤੇਰੇ ਰਿਸ਼ਤੇ ਤੋਂ ਸਾਰੇ ਰਿਸ਼ਤੇ ਕੁਰਬਾਨ ਕਰਦਾ, ਸਦਕੇ ਕਰਦਾ। ਬੜੇ ਸੋਹਣੇ ਢੰਗ ਨਾਲ ਉਨ੍ਹਾਂ ਨੇ ਇੱਕ ਕਵਿਤ ਵਿਚ ਇਨ੍ਹਾਂ ਰਿਸ਼ਤਿਆਂ ਦੀ ਗਿਣਤੀ ਕੀਤੀ ਹੈ ਔਰ ਆਪਣਾ ਮਨੋਵੇਗ, ਆਪਣਾ ਮਨੋਭਾਵ ਪ੍ਰਦਰਸ਼ਿਤ ਕੀਤਾ ਹੈ। ਨਹੀਂ ਦਦ ਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਪਿਤਾ, ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਫਿਰ ਉਸਦਾ ਪਿਤਾ ਲੱਕੜ ਦਾਦਾ। ਇਸ ਤਰੀਕੇ ਨਾਲ ਇਹ ਦਾਦਕੇ ਘਰਾਨਿਆਂ ਦੇ ਰਿਸ਼ਤੇ, ਭਰਾ ਨੇ, ਪੁੱਤਰ ਨੇ, ਇਹ ਸਾਰੇ ਦਾ ਸਾਰਾ ਦਾਦਕਾ ਕਹਿਲਾਂਦਾ ਹੈ। ਆਪ ਕਹਿੰਦੇ, ਨਹੀਂ ਦਦ ਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਨਹੀਂ ਨਨ ਸਾਰ ਮਾਤਾ ਪਰ ਮਾਤਾ ਬ੍ਰਿਧ ਮਾਤਾ ਮਾਮੀ ਮਾਮੂ ਮਾਸੀ ਮਾਉਸਾ ਬਿਬਦ ਵਿਖਿਆਤਾ ਹੈ। ਨਾਨਕਿਆਂ ਦੇ ਸਾਰੇ ਰਿਸ਼ਤੇ ਚੱਲਦੇ ਨੇ ਮਾਂ ਤੋਂ, ਮਾਂ, ਮਾਂ ਦੀ ਮਾਂ ਨਾਨੀ, ਫਿਰ ਉਸਦੀ ਮਾਂ ਪ੍ਰਣਾਨੀ, ਮਾਮੇ ਮਾਮੀਆਂ ਮਾਸੀ ਇਤਿਹਾਦਕ ਮਾਸੜ ਇਤਿਹਾਦਕ, ਇਹ ਸਾਰੇ ਰਿਸ਼ਤੇ ਮਾਂ ਕਰਕੇ ਨੇ। ਭਾਈ ਜੀ ਕਹਿੰਦੇ ਨੇ, ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਧ ਮਾਤਾ ਮਾਮੀ ਮਾਮੂ ਮਾਸੀ ਮਾਉਸਾ ਬਿਬਦ ਵਿਖਿਆਤਾ ਹੈ। ਨਹੀਂ ਸਸੁਰਾਰ ਸਾਸ ਸਸੁਰ ਸਾਰੋ ਉਹ ਸਾਰੀ ਨਹੀਂ ਬ੍ਰਿਤੀਸਰ ਜਾਚਕ ਉਹ ਨਾ ਦਾਤਾ ਹੈ। ਪਤਨੀ ਤੋਂ ਜਿਹੜੇ ਰਿਸ਼ਤੇ ਚੱਲਦੇ ਨੇ,
साला है, साली है, सस है, सौरा है, ये सारे पत्नी तो चल देने। मैं फिर अर्ज करा, पिता नु एक पासे करिए, दादकियां दी प्रणाली खत्म, मां नहीं तो नानकियां दा पसारा खत्म, पत्नी एक पासे तो कौन साला कौन साली, कौन सस ते कौन सौरा, ये रिश्तियां दी प्रणाली टूट जांदी है। खड़ी है सौरियां दी प्रणाली पत्नी ते, खड़िया है दादकियां दा संसार पिता ते, नानकियां दी दुनिया मां ते। भाई साहब भाई गुरदास जी चौथी पंक्ति देच अपना मनोभाव इंज प्रदर्शित कर देने, नहीं ससुरार सास सुसर सारो ओ सारी, नहीं ब्रितीसर जाचक ओ न दाता है, असन बसन धन धाम काहू में न देखियो, जैसे गुरसिख साध संगत को नाता है। गुरु दी संगत च बैठ के सुरत नू जिहड़ा प्रभु नाल जोड़ लेना है, ए जो रिश्ता है ए जो नाता है, भाई साहब कहते दुनिया च कोई ऐसा नाता नहीं, पर इस दी तह दिच थोड़ा ते जो है जाना पेगा। आखिर ए संबंध परिपूर्ण परमात्मा दे बनाए हुए ने। तियां पूत सब हरके किए सबना को संबंध।

ਸਨਮਾਨਯੋਗ ਗੁਰੂ ਰੁਖਸਾਤ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਪ੍ਰਾਣਾਂ ਵਿੱਚ ਜੋ ਪਿਆਸ ਹੈ, ਤੜਪ ਹੈ, ਖਿੱਚ ਹੈ, ਉਹ ਆਨੰਦ ਵਿੱਚ ਸਭ ਕੁਛ ਆ ਜਾਂਦਾ ਹੈ। ਅਧਿਆਤਮਕ ਬਲ, ਸਮਾਧੀ, ਪਰਮ ਰਸ, ਪਰਮ ਸ਼ਾਂਤੀ, ਨਿਰਵੈਰਤਾ, ਨਿਰਭੈਤਾ, ਤਮਾਮ ਦੈਵੀ ਗੁਣ, ਇੰਜ ਕਹਿ ਲਓ ਸਾਰੇ ਰੱਬੀ ਗੁਣਾਂ ਨੂੰ ਜੇ ਕਿਧਰੇ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ, ਆਨੰਦ। ਇਹਦੇ ਚ ਸਭ ਕੁਛ ਆ ਗਿਆ। ਤੇ ਮੈਂ ਇਹ ਵੀ ਅਰਥ ਕਰਦਿਆਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ। ਸੁੱਖ ਸੀਮਤ ਆਉਂਦਾ ਹੈ ਔਰ ਸੁੱਖ ਨੂੰ ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ, ਕੱਲ ਤੱਕ ਜੋ ਸੁੱਖ ਸੀ ਉਹ ਅੱਜ ਦੁੱਖ ਬਣ ਗਿਆ। ਹਰ ਉਹ ਵਸਤੂ ਜੋ ਕਿਸੇ ਵਕਤ ਸੁੱਖ ਪ੍ਰਤੀਤ ਆਉਂਦੀ ਹੈ, ਲਾਜ਼ਮੀ ਨਹੀਂ ਉਹ ਸੁੱਖ ਹਮੇਸ਼ਾ ਹੀ ਹੋਵੇ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਲੇਕਿਨ ਆਨੰਦ ਆਪਣੀ ਇੱਕ ਥਾਂ ਤੇ ਹੈ। ਆਨੰਦ ਸਿੱਧਾ ਪਰਮਾਤਮਾ ਤੋਂ ਮਿਲਦਾ ਹੈ, ਸੁੱਖ ਪਦਾਰਥਾਂ ਤੋਂ ਮਿਲਦਾ ਹੈ। ਤੇ ਪਦਾਰਥ ਪਰਮਾਤਮਾ ਦੀ ਛਾਇਆ ਨੇ। ਮਹਾਮਾਈ ਤਾਂ ਕੀ ਹੈ ਛਾਇਆ, ਦਰਖਤ ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਹੈ, ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ। ਪਦਾਰਥਾਂ ਨੂੰ ਪ੍ਰਾਪਤ ਕਰਨ ਲਈ, ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ, ਸੰਸਾਰਿਕ ਜਸ ਪ੍ਰਭਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਨਿਰਵੈਰ ਬਣਨ ਦੀ, ਨਿਰਭੈ ਬਣਨ ਦੀ, ਦਿਆਲੂ ਬਣਨ ਦੀ, ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੜੇ ਬੜੇ ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ ਔਰ ਬੜੇ ਬੜੇ ਜ਼ਾਲਮ ਲੋਕਾਂ ਕੋਲ ਵੀ ਸਤਾ ਹੈ ਸੀ, ਬੜੇ ਬੜੇ ਦੁਸ਼ਟ ਮਨੁੱਖਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸਨ। ਸੁੱਖ ਦੀ ਪ੍ਰਾਪਤੀ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਾਂ, ਬੜੇ ਬੜੇ ਨੀਵੇਂ ਮਨੁੱਖਾਂ ਕੋਲ ਵੀ ਤੁਹਾਨੂੰ ਦੁਨਿਆਵੀ ਸੁੱਖ ਮਿਲਣਗੇ, ਬੜੇ ਬੜੇ ਦੁਸ਼ਟ ਬੰਦਿਆਂ ਕੋਲ ਵੀ ਤੁਹਾਨੂੰ ਸੰਸਾਰ ਦਾ ਸੁੱਖ ਮਿਲੇਗਾ। ਕਿਉਂਕਿ ਸੁੱਖ ਕੀ ਹੈ? ਸੰਸਾਰਿਕ ਪਦਾਰਥ, ਇਹ ਦਰਖਤ ਦੀ ਛਾਇਆ ਹੈ। ਪਰਮਾਤਮਾ ਰੂਪੀ ਦਰਖਤ ਦੀ ਛਾਇਆ ਹੈ ਤੇ ਛਾਇਆ ਬਦਲਦੀ ਰਹਿੰਦੀ ਹੈ, ਅੱਜ ਇਸ ਪਾਸੇ, ਕੱਲ ਉਸ ਪਾਸੇ, ਛਾਇਆ ਵਿੱਚ ਪਲਟਾ ਹੈ। ਛਾਇਆ ਜ਼ਮੀਨ ਤੇ ਮਿਲ ਜਾਂਦੀ ਹੈ, ਜ਼ਮੀਨ ਤੋਂ ਉੱਪਰ ਉੱਠਣ ਦੀ ਲੋੜ ਨਹੀਂ ਹੈ, ਪਰ ਫਲ ਚਾਹੀਦਾ ਹੈ। ਹੋ ਸਕਦਾ ਦਰਖਤਾਂ ਦੇ ਫਲ ਜ਼ਮੀਨ ਦੇ ਉੱਤੇ ਗਿਰੇ ਵੀ ਮਿਲ ਜਾਣ, ਮਿਲਦੇ ਨੇ। ਨਾਮ ਦਾ ਫਲ, ਆਨੰਦ ਦਾ ਫਲ ਜ਼ਮੀਨ ਤੇ ਗਿਰਿਆ ਹੋਇਆ ਨਹੀਂ ਮਿਲੇਗਾ, ਸੁਰਤ ਉੱਚੀ ਕਰਨੀ ਪਏਗੀ, ਬਹੁਤ ਉੱਚੀ ਕਰਨੀ ਪਏਗੀ। ਉਹ ਚੜਾਈਆਂ ਦਾ ਮਾਰਗ ਹੈ, ਜਿਸ ਨੂੰ ਭਗਤ ਕਬੀਰ ਨੇ ਕਿਹਾ ਹੈ ਕਿ ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਜਿਸ ਰਸਤੇ ਤੇ ਚਤਰ ਚਲਾਕ ਤੇ ਕਰਮ ਕਾਂਡੀ ਮਨੁੱਖ ਚੱਲ ਪਏ ਨੇ, ਦੁਨੀਆ ਬਹੁਤ ਉਹਨਾਂ ਦੇ ਪਿੱਛੇ ਹੈ, ਬਹੁਤ। ਜੋ ਕਹਿ ਦੇਣ 10 ਮਿੰਟ ਦੇ ਸਮਾਧੀ ਲੱਗ ਜਾਏਗੀ, ਅਸੀਂ ਤੁਹਾਡੀ ਮਨੋਕਾਮਨਾ ਦੀ ਪੂਰਤੀ ਕਰ ਦਿਆਂਗੇ, ਇਹ ਤਵੀਜ਼ ਲੈ ਜਾਓ, ਫਲਾਣਾ ਕੰਮ ਤੁਹਾਡਾ ਹੋ ਜਾਏਗਾ। ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਭੀੜ ਹੈ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉੱਠਣਾ ਪੈਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਤਈ ਉੱਚਾ ਨਹੀਂ ਉੱਠਣਾ ਪੈਂਦਾ। ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ, ਕਬੀਰ ਤੇ ਘਾਟੀ ਦਾ ਮਾਰਗ ਹੈ, ਪਹਾੜੀ ਰਸਤਾ ਹੈ। ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘੱਟ ਨਹੀਂ ਹੈ, ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ।
ਕਬੀਰ ਨਿਵਾਣ ਦਾ ਰਸਤਾ ਨਹੀਂ ਚੁਣਦੇ, ਇਹ ਤੇ ਚੜ੍ਹਾਈਆਂ ਦਾ ਮਾਰਗ। ਇੱਕ ਔਗਟ ਗਾਟੀ ਰਾਮ ਕੀ ਤੇ ਚੜ ਰਿਹਾ ਕਬੀਰ, ਇੱਕ ਬਿਖੜੀ ਘਾਟੀ ਤੇ ਮੈਂ ਚੜ ਲੈਣਾ। ਕਬੀਰ ਕਹਿੰਦੇ ਨੇ ਮੇਰੇ ਅੱਗੇ ਕੋਈ ਨਹੀਂ ਕਿ ਮੇਰੀ ਢਾਰਸ ਵੱਜੇ ਕਿ ਮੈਥੋਂ ਅੱਗੇ ਵੀ ਕੋਈ ਜਾ ਰਿਹਾ, ਪਰ ਮੇਰੇ ਪਿੱਛੇ ਵੀ ਕੋਈ ਨਹੀਂ। ਪਤਾ ਉਸ ਰਸਤੇ ਨੂੰ ਉਜੜਿਆ ਹੋਇਆ ਰਸਤਾ ਕਹਿੰਦੇ ਨੇ ਜਿਸ ਤੇ ਕੋਈ ਚੱਲੇ ਨਾ। ਕਹਿੰਦੇ ਨੇ ਰਸਤਾ ਉਜੜ ਗਿਆ, ਕਿਉਂ? ਕੋਈ ਚੱਲਦਾ ਹੀ ਨਹੀਂ। ਪਤਾ ਨਹੀਂ ਦੋ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ। ਸਾਰੇ ਰਸਤਿਆਂ ਦੇ ਉੱਤੇ ਵਸੇਬੇ ਬੜੇ ਨੇ, ਬੜੀਆਂ ਰੌਣਕਾਂ ਨੇ, ਇੱਕ ਧਰਮ ਦਾ ਮਾਰਗ ਹੀ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ। ਇਸ ਵਾਸਤੇ ਬੇਸ਼ਤਰ ਚਰਚ ਸੁੰਨੇ ਹੋ ਗਏ ਨੇ, ਉਜੜ ਗਏ ਨੇ। ਬੇਸ਼ਤਰ ਮਸਜਿਦਾਂ ਬਿਲਕੁਲ ਸੁਨੀਆਂ ਹੋ ਗਈਆਂ, ਸਨਾਟਾ ਛਾਇਆ ਹੈ, ਔਰ ਬੇਸ਼ਤਰ ਗੁਰਦੁਆਰੇ ਖਾਲੀ। ਕੋਈ ਅੰਮ੍ਰਿਤ ਵੇਲੇ ਉਮੰਗ ਤੇ ਤਰੰਗ ਲੈ ਕੇ ਆਏ ਹੋਵਨ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਗੁਰਦੁਆਰਿਆਂ ਚ ਇਸ ਤਰੀਕੇ ਦੇ ਨਾਲ ਗੱਲ ਨਹੀਂ ਹੈ। ਇਸ ਨੂੰ ਇੱਕ ਮਹਾਨ ਸ਼ਾਇਰ ਇੰਜ ਕਹਿੰਦਾ ਹੈ, ਕਾਫਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦਾ ਰੱਬ ਦੇ ਮਾਰਗ ਤੇ ਜਿਹੜੇ ਚਲੇ ਸਨ ਕੁਛ ਤੇ ਪਹੁੰਚ ਗਏ, ਕੁਝ ਰਸਤੇ ਚ ਹੀ ਖੱਪ ਗਏ। ਇਹ ਕਹਿੰਦਾ ਹੁਣ ਤੇ ਰਸਤਾ ਉਜੜਿਆ ਹੋਇਆ ਦਿਖਾਈ ਦਿੰਦਾ, ਉਜੜਿਆ ਹੋਇਆ। ਚੱਲਿਆ ਸੀ ਕਿਸੇ ਵਕਤ ਰਵਿਦਾਸ, ਜੁੱਤੀਆਂ ਗੰਢਣ ਵਾਲੇ ਤੇ ਜੁੱਤੀਆਂ ਬਣਾਉਣ ਵਾਲੇ ਮੋਚੀ ਤੁਹਾਨੂੰ ਸਾਰੀ ਦੁਨੀਆਂ ਚ ਮਿਲਣਗੇ। ਮਜਾਲ ਹੈ ਇਹਨਾਂ ਚ ਕੋਈ ਰਵਿਦਾਸ ਬੈਠਾ ਹੋਵੇ? ਨਹੀਂ ਹੈ। ਕੱਪੜੇ ਬੁਣਨ ਵਾਲੇ ਤੇ ਕੱਪੜਿਆਂ ਨੂੰ ਛਿੰਬਣ ਵਾਲੇ, ਕੱਪੜਿਆਂ ਨੂੰ ਰੰਗ ਦੇਣ ਵਾਲੇ ਛਿੰਬੇ ਤੁਹਾਨੂੰ ਸਾਰੀ ਦੁਨੀਆਂ ਚ ਮਿਲਣਗੇ। ਪਰ ਇਸ ਤਰ੍ਹਾਂ ਦਾ ਨਾਮਦੇਵ ਜੋ ਕੱਪੜਿਆਂ ਨੂੰ ਰੰਗ ਚਾੜਦਿਆਂ ਚਾੜਦਿਆਂ ਆਪਣੇ ਮਨ ਨੂੰ ਵੀ ਰੰਗ ਚਾੜ ਦੇਵੇ, ਤੇ ਜਿਹੜਾ ਕੱਪੜੇ ਰੰਗਾਉਣ ਲਈ ਆਵੇ ਉਹਨੂੰ ਵੀ ਰੰਗ ਦੇਵੇ। ਰੰਗਨ ਰੰਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨ ਜੀਵੋ, ਸ੍ਰੀ ਨਾਮ ਦੇਵ। ਕਹਿੰਦੇ ਮੇਰਾ ਕੱਪੜੇ ਮੈਂ ਨਹੀਂ ਰੰਗਦਾ, ਮਨ ਵੀ ਰੰਗਦਾ। ਔਰ ਜਿਹੜੇ ਕੱਪੜੇ ਰੰਗਾਉਣ ਲਈ ਆਉਂਦੇ ਨੇ ਨਿਰੇ, ਉਹਨਾਂ ਦੇ ਕੱਪੜੇ ਨਹੀਂ ਰੰਗਦਾ, ਉਹਨਾਂ ਦੇ ਮਨ ਵੀ ਰੰਗ ਦਿੰਦਾ। ਰਵਿਦਾਸ ਨਿਰੀਆਂ ਜੁੱਤੀਆਂ ਨਹੀਂ ਗੰਢਦਾ, ਇਧਰ ਜੁੱਤੀ ਗੰਢੀ ਜਾ ਰਿਹਾ, ਇਤਰਾ ਮਨ ਆਪਣਾ ਮਨ ਪ੍ਰਭੂ ਨਾਲ ਗੰਢੀ ਜਾ ਰਿਹਾ, ਤੇ ਜਿਹੜਾ ਜੁੱਤੀ ਗੰਢਾਉਣ ਲਈ ਆ ਰਿਹਾ ਕੋਸ਼ਿਸ਼ ਕਰ ਰਿਹਾ ਇਹਦਾ ਮਨ ਵੀ ਗੰਢਾ। ਇਹ ਦੋ ਤਰ੍ਹਾਂ ਦਾ ਮੋਚੀ ਹੈ, ਐਸਾ ਚਮਾਰ, ਅਗਲੇ ਦੀ ਜੁੱਤੀ ਵੀ ਗੰਢ ਰਿਹਾ, ਅਗਲੇ ਦਾ ਮਨ ਵੀ ਗੰਢ ਰਿਹਾ। ਜੁੱਤੀ ਗੰਢਦਿਆਂ ਗੰਢਦਿਆਂ ਰੱਬ ਦੀ ਗੱਲ ਸੁਣਾਈ ਜਾਂਦਾ, ਜੁੱਤੀਆਂ ਗੰਢਦਿਆਂ ਗੰਢਦਿਆਂ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ। ਕੱਪੜਿਆਂ ਨੂੰ ਰੰਗਦਿਆਂ ਰੰਗਦਿਆਂ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਨਾਮ ਦੇਵ। ਸਿਰਫ ਤਾਣਾ ਪੇਟਾ ਇੱਕ ਕਰਕੇ ਕਬੀਰ ਕੱਪੜੇ ਨਹੀਂ ਬੁਣਦਾ, ਬਲਕਿ ਸੁਰਤ ਤੇ ਸ਼ਬਦ ਨੂੰ ਵੀ ਇੱਕ ਕਰਦਾ, ਜੀਵ ਤੇ ਬ੍ਰਹਮ ਨੂੰ ਵੀ ਇੱਕ ਕਰਦਾ। ਉਹ ਐਸਾ ਜੁਲਾਹਾ ਹੈ, ਨਿਮਾਜ਼ੀ ਤੇ ਬੜੇ ਨੇ, ਪਰ ਫਰੀਦ ਜੈਸਾ ਨਿਮਾਜ਼ੀ ਲੱਭਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਕਾਫਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਇਕਬਾਲ ਕਹਿੰਦਾ, ਚਲੇ ਸਨ ਖੁਦਾ ਦੇ ਰਸਤੇ ਤੇ ਜੋ, ਕੁਛ ਤੇ ਪਹੁੰਚ ਗਏ, ਕੁਝ ਰਸਤੇ ਚ ਹੀ ਦਮ ਤੋੜ ਗਏ, ਰਸਤੇ ਸੁੰਨੇ ਪਏ ਨੇ, ਉਜੜੇ ਹੋਏ ਨੇ। ਇਸ ਸਦੀ ਦੇ ਚ ਅਗਰ ਕੋਈ ਮਾਰਗ ਉਜੜਿਆ ਹੈ ਤਾਂ ਸਿਰਫ ਧਰਮ ਦਾ। ਬੜੀ ਰੌਣਕ ਹੈ ਥੀਏਟਰਾਂ ਦੇ ਚ, ਕਲੱਬਾਂ ਦੇ ਚ, ਅਯਾਸ਼ੀ ਦੇ ਅੱਡਿਆਂ ਦੇ ਚ, ਜੂਏ ਖਾਨਿਆਂ ਦੇ ਚ, ਮਹਿਖਾਨਿਆਂ ਦੇ ਚ ਬੜੀ ਰੌਣਕ। ਰਾਸਤੇ ਸੁਨਸਾਨ ਨਜ਼ਰ ਆਤੇ ਹੈ, ਕਾਰਨ ਇਹ ਰਸਤਾ ਪਹਾੜੀ ਰਸਤਾ ਹੈ, ਚੜਾਈ ਦਾ ਰਸਤਾ ਹੈ, ਤੇ ਹਰ ਬੰਦਾ ਚੜਾਈਆਂ ਤੇ ਨਹੀਂ ਚੜ ਸਕਦਾ। ਚਾਹੇ ਸਰੀਰ ਕਰਕੇ ਚੜਨਾ ਹੋਵੇ
ਤਾਂ ਵੀ ਕਠਿਨ ਹੈ, ਚਾਹੇ ਸੁਰਤ ਕਰਕੇ ਚੜ੍ਹਨਾ ਹੋਵੇ ਤਾਂ ਵੀ ਕਠਿਨ ਹੈ। ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ। ਛਾਇਆ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ, ਕਿਉਂਕਿ ਦਰਖਤ ਦੀ ਛਾਂ ਜ਼ਮੀਨ ਤੇ, ਉੱਚਾ ਉੱਠਣ ਦੀ ਲੋੜ ਨਹੀਂ। ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ। ਧੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜਪ ਤਪ ਵੀ ਕਰੇ। ਧੀਆਂ ਪੁੱਤਰ ਤੇ ਪਸ਼ੂ ਪੰਖੀਆਂ ਦੇ ਵੀ ਆਉਂਦੇ ਨੇ, ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ। ਰੱਬੀ ਗਿਆਨ ਤੋਂ ਬਿਨਾਂ ਮਨੁੱਖ ਦੀ ਕੀ ਬੁਕਤ ਹੈ? ਕੁਛ ਵੀ ਨਹੀਂ। ਤੋ ਖੈਰ ਮੈਂ ਅਰਜ਼ ਕਰਾਂ, ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਐਸੀ ਹੈ ਕਿ ਐਸਾ ਸੁੱਖ ਮਿਲੇ ਜਿਹੜਾ ਦੁੱਖ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਜੀਵਨ ਮਿਲੇ ਜੋ ਮੌਤ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਸੁਹੱਪਣ ਮਿਲੇ ਜੋ ਕਰੂਪਤਾ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਔਰ ਐਸਾ ਨਫਾ ਝੋਲੀ ਵਿੱਚ ਪਵੇ ਜੋ ਨੁਕਸਾਨ ਵਿੱਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਮੈਂ ਫਿਰ ਅਰਜ਼ ਕਰਾਂ, ਸੁੱਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ, ਆਨੰਦ ਪਰਮਾਤਮਾ ਤੋਂ ਮਿਲੇਗਾ। ਸੁੱਖ ਪਰਿਵਾਰ ਤੋਂ ਵੀ ਮਿਲ ਸਕਦਾ ਹੈ, ਆਨੰਦ ਨਿਰੰਕਾਰ ਤੋਂ ਮਿਲੇਗਾ। ਔਰ ਆਨੰਦ ਕੀ ਹੈ? ਇਹ ਜੋ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ, ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚ ਨਾ ਬਦਲੇ, ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚ ਨਾ ਬਦਲੇ, ਐਸਾ ਸੁੱਖ ਮਿਲੇ ਜੋ ਦੁੱਖ ਦੇ ਚ ਨਾ ਬਦਲੇ, ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ, ਐਸੀਆਂ ਖੁਸ਼ੀਆਂ ਮਿਲਣ ਜਿਹਦੇ ਪਿੱਛੇ ਗਮ ਬਿਲਕੁਲ ਨਾ ਹੋਵੇ। ਬਸ ਇਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਦੇ ਚ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਜਮਣਾ ਨਹੀਂ ਹੈ, ਮਰਨਾ ਨਹੀਂ ਹੈ, ਬੁਢੇਪਾ ਨਹੀਂ ਹੈ, ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਉੱਥੇ। ਖੈਰ ਮੁਕਤਸਰ ਹੁਣ ਅਰਜ਼ ਕਰਾਂ, ਆਨੰਦ ਦੀ ਪ੍ਰਾਪਤੀ ਦਾ ਵਸੀਲਾ ਜਪ, ਤੇ ਜਪ ਉਸਨੂੰ ਕਹਿੰਦੇ ਨੇ ਇਹ ਰਸਨਾ ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟਨ ਕਰੇ, ਬਾਰ ਬਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਮੰਤਰ ਉਤਨਾ ਹੀ ਆਉਂਦਾ ਹੈ ਕਰੀਬਨ ਕਰੀਬਨ, ਜਿਤਨੀ ਦੇਰ ਦੇ ਚ ਅਸੀਂ ਸਵਾਸ ਗਿਲਾਸ ਲੈਂਦੇ ਹਾਂ ਬਸ ਉਤਨੀ ਇਸਦੀ ਜੋ ਹੈ ਗਤੀ ਹੈ, ਉਤਨੀ ਚ ਹੀ ਆਪਣੇ ਆਪ ਪੂਰਾ ਹੋ ਜਾਂਦਾ ਹੈ। ਇਹਨੂੰ ਸਵਾਸ ਗਿਲਾਸ ਦੇ ਚ ਪੂਰਾ ਨਹੀਂ ਕਰਨਾ, ਇਹ ਆਪੇ ਹੀ ਪੂਰਾ ਹੋ ਜਾਂਦਾ ਹੈ ਉਤਨੇ ਚ। ਵਾਹਿਗੁਰੂ ਵਾਹਿਗੁਰੂ, ਇਸਲਾਮੀ ਮੰਤਰ ਵੀ ਐਸਾ ਹੈ, ਅੱਲਾ ਹੋ ਅੱਲਾ ਹੋ, ਇਸੇ ਚ ਪੂਰਾ ਹੋ ਜਾਂਦਾ ਹੈ। ਮੈਂ ਦੇਖਿਆ ਸੂਫੀ ਮੁਸਲਮਾਨ ਫਕੀਰ ਐਸਾ ਹੀ ਜਪਦੇ ਨੇ, ਅੱਲਾ ਹੋ ਅੱਲਾ ਹੋ, ਬਿਲਕੁਲ ਗਤੀ ਇਹੀ ਰਹਿੰਦੀ ਹੈ। ਔਰ ਸਹਿਜੇ ਸਰਲਤਾ ਦੇ ਨਾਲ ਮਨੁੱਖ ਜਿਤਨੀ ਦੇਰ ਦੇ ਸਵਾਸ ਗ੍ਰਾਸ ਲੈਂਦਾ ਹੈ, ਇਹ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਇਸ ਨੂੰ ਰਟੀ ਜਾਣਾ ਹੈ, ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹਿ ਦੇਗਾ ਤੇ ਪੁਨਰੁਕਤੀ ਹੈ, ਇਹਦੀ ਰਿਪੀਟੇਸ਼ਨ ਹੈ, ਐਵੇਂ ਬਾਰ ਬਾਰ ਦੁਰਾਈ ਜਾਓ ਬੱਚਿਆਂ ਦੀ ਤਰ੍ਹਾਂ। ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ, ਕਹਿਣ ਲੱਗਾ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਰਿਪੀਟੇਸ਼ਨ ਹੈ, ਪੁਨਰੁਕਤੀ ਹੈ। ਤੇ ਮੈਨੂੰ ਕਹਿਣ ਲੱਗੇ ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਕੋਲ, ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤੇ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪੁਨਰੁਕਤੀ ਦੋਸ਼ ਹੈ, ਰੈਪੀਟੇਸ਼ਨ ਸਾਹਿਤਕ ਦੁਨੀਆਂ ਵਿੱਚ ਦੋਸ਼ ਹੈ। ਮੈਂ ਕਿਹਾ ਹੋਵੇਗੀ ਦੋਸ਼, ਸਾਹਿਤ ਨੇ ਮੰਨ ਲਿਆ ਹੋਵੇਗਾ, ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ, ਪਰਮਾਤਮਾ ਨਹੀਂ ਮੰਨਦਾ, ਪ੍ਰਕਿਰਤੀ ਨਹੀਂ ਮੰਨਦੀ, ਮੈਂ ਵੀ ਨਹੀਂ ਮੰਨਦਾ ਕਿ ਪੁਨਰੁਕਤੀ ਦੋਸ਼ ਹੈ। ਅਜੇ ਤੇ ਮੈਂ
कुछ होर कहना सी कहन लगा गहने जी थोड़ी कथा च भी मैं पुनरुक्ति दिखाई देंदी है रिपीटेशन और कहन लगा एक शब्द दे गुरु ग्रंथ साहब दे एक शब्द दे जड़ी गल है दूजे तीजे च भी होई है चौथे पंजवे च भी होई है और मैनू कहन लगा मुदतां तो थानू सुन रहा तुसी भी घूम फिर के उत्थे ही आ जांदे हो पुनरुक्ति रिपीटेशन इत दोष है। मैं कह दोष तू मंदा होवेगा साहित्यकार मंदे होणगे प्रकृति नहीं मनती परमात्मा नहीं मनता मैं नहीं मनता। मैं कह पुनरुक्ति ते ही जीवन है। कहने लगे किस तरह जीवन है जिंदगी किस तरह पुनरुक्त हो गई। मैं कह देखो एक श्वास हुण तू अंदर लै गया ते हुण एक बार आया हुण मुड़ के अंदर ना ले जाई नहीं ते रिपीट हो जाएगा इत पुनरुक्ति हो जाएगी इत दोष है। बार बार श्वास क्यों लेना एक कोई दफा लै नबज बार बार चल रही है दिल बार बार धड़कता है श्वास ग्रास बार बार चलते ने पृथ्वी दे उते दिन बार बार आउंदा है रात बार बार आउंदी है पानी बार बार पीने हैं रोटी बार बार खाने एक कोई दफा जिंदगी च खानी चाहिए है। बार बार क्यों खाना है सवेरे खा ली दोपहरे खा ली शामी फिर खा रहे हैं क्यों पुनरुक्त क्यों कर रहे हैं ये रिपीट क्यों कर रहे हैं बार बार पानी पी रहे हैं बार बार भोजन छक रहे हैं बार बार श्वास ले रहे हैं बार बार दिल धड़क रहे हैं बार बार नब्ज चल रही है पृथ्वी ते बार बार दिन आ रहे है बार बार रात आ रही है। कहने लगा है इतनी पुनरुक्ति है। कहने लगे मैं इस ढंग नाल सोचिया नहीं सी बार बार हर के गुण गाओ पातशाह दी बाणी कहती है बार बार रटी जा वाहेगुरु उतने चिर तक करी जा जितने चिर तक तो वाहेगुरु दा रूप नहीं हो जाता दोनों रटन करी जा। भारत देश ते भारत तो बार इस्लामी दुनिया जितने गुरमंत्र ने करीबन करीबन उस श्वास विरास देश पूरे हो जाते राम पूरा हो जाता है ओम पूरा हो जाता है वाहेगुरु पूरा हो जाता है अल्लाह हो इसे ची पूरा हो जाता है। ये अपने अपने जप करने वाले दे मंत्र ने जगतगुरु बाबा कहिंदे भी ने कोई बोले राम राम कोई खुदा कोई सेवे गुसैया कोई अल्लाह अल्लाह कहता मंत्र ने। भुख ते सारिया दे अंदर एको है भोजन सारिया दा एक नहीं है। एक कौम दा भोजन भी एक नहीं सारी दुनिया दा भोजन ते एक है ही नहीं खुराक अलग अलग है। जे सिर्फ भारत नूं ही लो तां बंगालियां दा खाना कुछ होर है ते कर्नाटकियां दा कुछ होर है महाराष्ट्रियन कुछ होर ढंग नाल खांदे ने आंध्रा प्रदेश की खुराक कुछ होर है तमिल केरला की खुराक अलग है पहरावे भी अलग ने गुजरातियां दा खाना कुछ होर है राजस्थानियां दा कुछ होर है पंजाबियां की खुराक कुछ होर है लेकिन भुख कुछ होर नहीं भुख सारियां दी इको है भोजन एक नहीं है भुख इको है और खाण दा मकसद भी इको ही है कि भुख मिटे रस आवे भुख मिटे लेकिन भोजन एक नहीं है। अंदर ते तड़प सारिया दे इको है प्रभु मिले परमात्मा मिले परम आनंद मिले सुकून मिले शांति मिले चैन मिले आनंद मिले। जिस तरह भोजन एक नहीं है भजन भी एक नहीं है अलग अलग है। भोजन कोई वक् वक् खाया असी नहीं लड़ते कि तू साडे ढंग नाल क्यों नहीं खा रहा अपने ढंग नाल क्यों खांदा पे झगड़ा नहीं है। भोजन दी दुनिया दे आपस दे झगड़ा नहीं है भजन दी दुनिया झगड़ा है तू राम राम क्यों आखदा पे अल्लाह क्यों नहीं कहता तू अल्लाह क्यों कह रहे हैं वाहेगुरु क्यों नहीं कहता ये झगड़े हैं और बड़े व्यापक झगड़े ने बड़े भारी खून खराबे ने। भुख सारियां च इको है भोजन एक नहीं है परम आनंद दी तड़प सारियां च इको है
भजन एक नहीं है, अलग अलग है, पर ये अलग अलग भजन दा होना उना लोगों नु परवान नहीं जिन्हां नु कदी भजन दा रस आया ही नहीं। जिन्हां नु रस आ गया उना दी गल कुछ होर हो जांदी है। वो ते कह दिंदे ने कोई बोले राम राम, कोई खुदा है, कोई सेवे गुसैया, कोई अल्लाह, वो ते इंज कह दिंदा है। और हाफिज कहिंदा है हाफिजा गर वसल ख्वाही सुला कुन बा खास व आम, कहिंदा रब दा विसाल चाहना है, रब दा मिलाप चाहना है, हर एक नाल सुला कर ले, हर एक नाल। और हाफिज ते कहिंदे सन ओही रब दे नेड़े है जो संसार दे नेड़े है, ओही खुदा दे नेड़े है जो मखलूक दे नेड़े है, जो मखलूक तो दूर है खुदा तो भी दूर है, जो बंदियां तो दूर है हो नहीं सकता वो रब दे नेड़े होवे। जिहड़े विचार बंदे नू बंदे नाल ना मिलन देन, यकीन जानना वो विचार बंदे नू रब नाल भी नहीं जुड़न देणगे, पक्की गल। जिहड़े विचार मनुख ते मनुख दे विचकार दीवार खड़ी कर देन, वो विचार मनुख ते खुदा दे विचकार भी दीवार समझ लेने चाहिए ने, मनुख ते परमात्मा दे विचकार भी दीवार समझ लेने चाहिए ने। मनुख ते मैं समझदा सदियां तो अनंत काल तो दीवारां ही खड़ी जा करी जा रहा, नवियां तो नवियां, पुरानियां टुटदियां नहीं पईयां, नवियां होर खड़ियां हो रही, पुराने मसले हल नहीं होंदे नवे होर, बंदा बंदे तो दूर होंदा गया, बहुत दूर। भावे साइंस बड़ी नेड़े ले आई है, अज कोई दूरी जमीन की दूरी ते नहीं रही, पर बंदा बंदे तो बहुत दूर हो गया, मनुख मनुख तो बहुत दूर है। पाकिस्तान ते पड़ोस दे च है, हिंदुस्तान तो बहुत दूर है, बड़ा दूर है, जमीन दे तल ते नहीं, हिरदे दे तल ते बड़िया दीवारां खड़िया ने, बड़ियां दीवारां खड़िया ने, मिलना ही औखा है। ते पाकिस्तान दी ते गल छड्डो, हिंदुस्तान दे च रहण वाले हिंदू ते मुसलमान बहुत दूर ने, बहुत दूर ने, बड़ी भयंकर दूरी है। राम ते खुदा दी बहुत वड्डी दूरी है, भावें दूरी नहीं है पर मनुख ने कर दिती है। राम खुदा दे नेड़े नहीं है, खुदा राम दे नेड़े नहीं है, इस वास्ते सारे हिंदू समाज दा जोर सी मस्जिद गिरा देईए, इत्थे खुदा दी गूंज आउंदी है। और सारे मुसलमानां दी कोशिश सी मस्जिद नूं बचाईए, या किसे वक्त बाबर ने मंदिर गिराया, बाबर कोल ताकत आई, उसने मंदिर गिरा के मस्जिद खड़ी की थी, अजोके सताधारियां कोल सता आई, इन्होंने मस्जिद गिरा के मंदिर खड़ा कर दिता। एक ने मंदिर गिराया, एक ने मस्जिद गिराई, मेरे सामने है। जब मंदिर गिरया सी हजारा हिंदू जारो जार रोए सन, जब मस्जिद गिरी सी तड़पे सन मुसलमान इस तरह जिमें जल तो बिना मछली तड़पती है, तो बड़ी अफरा तफरी मची सी। साबका उप प्रधानमंत्री चौधरी देवी लाल हरियाणे तो, इसने पार्लियामेंट दे च आवाज उठाई, मसला हल हो सकता है, इनू गुरुद्वारा बना दो, राम दी धुन भी गूंजदी रहेगी, अल्लाह भी गूंजदा रहेगा, गुरु ग्रंथ साहब का प्रकाश कर दो। उन्हें पार्लियामेंट दे बोल बोले सन, अखबारां छपे सन, इसनू गुरुद्वारा बना दो, मस्जिद ढाण की लोड़ नहीं पेगी, मंदिर नाल नफरत नहीं होगी, क्योंकि अल्लाह की धुन भी गूंजती रहेगी, राम की धुनी भी गूंजती रहेगी। पर हर एक को इतनी अकल थोड़ी होंगी, हर एक को इतनी सियाणप थोड़ी होंगी है। सता की ताकत विच बाबर आया, उन्हें मंदिर गिरा दिता, सता की ताकत विच अजोके आए, इन्होंने मस्जिद गिरा दिती। जब मंदिर गिरया सी हिंदू जारो जार रोया सी, जब मस्जिद गिरी मुसलमान जारो जार रोया तड़पे। मस्जिद दीवार बन गई, मंदिर दीवार बन गए, बंदे बंदे का मिलना औखा,
اور جو مسجد دیوار بن جائے یقین جانو خدا دا گھر نہیں ہے. جو مندر دیوار بن جائے اوکھے نہ ہونا بھگوان دا گھر نہیں ہے. اور جڑا گردوارہ دیوار بن جائے سکھ دا سکھ نال ملنا ہی اوکھا ہو جائے. لوگاں نے ونڈے ہوئے نے. میں تے دیکھ کے دنگ رہ گیا. ادھر ملیشیا سنگاپور دے ملوئیاں دا گردوارہ ہے, اے دوابیاں دا ہے, اے جٹاں دا ہے, اے مذہبیاں دا ہے, اے رام گڑیاں دا ہے. گرو دا گردوارہ کیڑا ہے, گرو دا دوار کیڑا ہے؟ کوئی رام گڑیاں دا, کوئی جٹاں دا, کوئی ملوئیاں دا, کوئی دوابیاں دا. اور ایک گردوارے دا نام انہوں نے رکھا ہے پاپیاں دا گردوارہ. ملیشیا دے تے سنگاپور دے اے پاپیاں دا گردوارہ. پھر گرو دا در کیڑا ہویا؟ کوئی پاپیاں دا ہو گیا, کوئی جٹاں دا ہو گیا, کوئی ملوئیاں دا ہو گیا, کوئی دوابیاں دا ہو گیا, کوئی رام گڑیاں دا ہو گیا. اور حیرانگی دی گل انگلینڈ وچ مذہبیاں دا بھی بن گیا مذہبیاں دا ہے, اور سنگاپور وچ بھی ہے یہ مذہبیاں دا گردوارا. پھر گرو دا دوار کیڑا ہویا؟ میں عرض کراں جیڑا گردوارا بھی بندے تے بندے دے چکار دیوار بن جائے وہ کسی بندے دا گھر ہو سکتا ہے. ٹھیک ہے رام گڑیاں دا ہو سکتا ہے, جٹاں دا ہو سکتا ہے, پاپیاں دا ہو سکتا ہے, دوابیاں دا ہو سکتا ہے, ملوئیاں دا ہو سکتا ہے, گرو دا نہیں. گرو دا دوار تے ساریاں دیواراں نو توڑدا ہے, وہ تے ساری دنیا دی دیواراں نو توڑدا ہے. اور گردوارے چ کوئی دیوار کھڑی کر دے اس دی کھڑی کیتی ہوے گی, گرو نے نہیں کھڑی کیتی. اتنی مہرس کر دیاں. یہ گل وکری. اس تو اگے میں کہاں پتہ نہیں شبد تھانو ہزم ہوندے نے کہ نہیں, پر اتنی گل تے سپشٹ ہے کہ جڑے وچار منکھ دے منکھ دے وچکار دیوار کھڑی کر دین وہ وچار پرماتما نال بھی نہیں جڑن دین گے, وہ پرماتما دے نیڑے بھی نہیں ہون دین گے. حافظ مسلمان ہے, یہ کہندا ہے حافظ اگر وصل خواہی صلح کن با خاص و عام, با مسلمان اللہ اللہ با ہنودا رام رام. کہندا مسلمان ملے تینوں اللہ ہو کر دیں, ہندو ملے رام رام کر دیں. مسلمان فقیر مسلمان ہے, کہندا مینوں رام آکھن دے کوئی اعتراض نہیں, مینوں اللہ کہن دے کوئی سنکوچ نہیں. ایک بندہ اڈلی ڈوسا کھا رہے ہے, تمل ناڈ کرناٹکی لوگ کیرلا دے لوگ انہاں دا کھانا یہی ہے, تے کوئی پنجابی لڑ پوے کی کھا رہے ہیں, یہ کوئی خوراک ہوندی ہے؟ پر یقین جانو آلواں دا پراٹھا تسی کھاؤ تے تمل لوگ بھی اوکھے ہو جانے کی کھا رہے ہیں, کہ کھاندا کی پیا تو. وہ بھی اپنے ڈھنگ نال لوگ ہیں, انہاں دی اپنی خوراک. بھوجن وکھ وکھ ہو سکتا ہے, بھوک وکھ وکھ نہیں ہے. منتر الگ الگ ہو سکتے ہیں, بھجن الگ الگ ہو سکتا ہے. یہی گرو نانک دا سدھانتک نقطہ ہے. جد بھرتری نے کہا کہ میں آئی پنتھ دا جوگی ہاں اور میں جوگیاں دے بارہ پنتھ مندا, گرو نانک کہن لگے میں بھی آئی پنتھ دا جوگی ہاں, میں دنیا دے سارے پنتھ مندا, تو صرف بارہ مندا, آپ سارے مندے ہیں. آئی پنتھی سگل جماعتی من جیتے جگ جی, سگل جماعتی جتنی دنیا دے جماعتاں نے پرماتما دے مارگ تے چلن والیاں, آپ سارے دے نال ہاں, سارے سڈے نال نے. گرو نانک سگلی جوت ہماری سمیا نانا ورن انیکنگ, کہ نانک سن بھرتر جوگی پار برہم لیو ایکنگ. یہ جتنے ورن نے, جتنے پیک نے, جتنے مذہب نے, جتنی جماعتاں نے, گرو نانک دیو جی مہاراج کہندے نے میرا اپنا ہی روپ نے, وہ میرا روپ نے, میں انہاں دا روپ, کوئی فرق نہیں. گرو نانک ہر دیوار نو توڑ دینا ہے. یہ دنیا دا ایسا جو ہے سدھانتک نقطہ دھرم دا سی جدی لپیٹ دے سارے آ سکتے سن. بدقسمتی ہے ایسے ایسے اوکھے طریقے کری جا رہے ہیں, امرت بھی اتنا بکھم کری جانے ہیں ہر ایک چھاک ہی نہ سکے. اپنی اپنی مریادا, اپنی اپنی گلاں, اپنی اپنی تنگ دلیاں, اینی جوڑی جاندے ہیں دوجا بھوجن چھک ہی نہ سکے, بھکھا ہی مرے. کسے نو بھکھا مارنا پاپ ہے, کسے نو دھرم کرم تے امرت نو وانجا رکھنا اے بھی مہا پاپ ہے. اور ہوندا ہے, اور یقین جانو
ਰਾਜਨੀਤੀ ਦੇ ਨਾਂ ਦੇ ਉੱਤੇ ਇਤਨੇ ਪਾਪ ਨਹੀਂ ਹੋਏ ਦੁਨੀਆਂ ਦੇ ਚ ਜਿਤਨੇ ਧਰਮ ਦੇ ਨਾਂ ਦੇ ਉੱਤੇ ਹੋਏ ਨੇ ਔਰ ਹੋ ਰਹੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਸੇ ਵਕਤ ਖੁਲਾਸਾ ਕਰਾਂਗਾ। ਰਾਜਨੀਤੀ ਕਰਕੇ ਜ਼ਮੀਨ ਇਤਨੀ ਦਫਾ ਖੂਨ ਨਾਲ ਨਹੀਂ ਰੰਗੀ ਗਈ ਜਿਤਨੀ ਦਫਾ ਧਰਮ ਦੇ ਨਾਂ ਤੇ ਰੰਗੀ ਗਈ ਹੈ। 60 ਲੱਖ ਯਹੂਦੀ ਹਿਟਲਰ ਨੇ ਮੌਤ ਦੇ ਘਾਟ ਉਤਾਰੇ ਧਰਮ ਦਾ ਨਾਂ ਲੈ ਕੇ। ਇਹ ਯਹੂਦੀ ਨੇ, ਇਹਨਾਂ ਨੇ ਈਸਾ ਨੂੰ ਸੂਲੀ ਤੇ ਚਾੜਿਆ ਸੀ, ਕਤਲ ਕਰ ਦੋ, ਮਾਰ ਦੋ, ਜ਼ਿੰਦਾ ਰਹਿਣ ਦਾ ਕੋਈ ਹੱਕ ਨਹੀਂ, ਕਸੂਰ ਇੱਕ ਦਾ ਹੋਵੇ ਸਾਰਿਆਂ ਨੂੰ ਚਾੜੋ ਫਾਂਸੀ ਤੇ। ਮਜ਼ਹਬ ਦੇ ਨਾਂ ਤੇ, ਧਰਮ ਦੇ ਨਾਂ ਤੇ ਉਕਸਾਇਆ, ਤੇ ਧਰਮ ਦੇ ਨਾਂ ਦੇ ਉੱਤੇ ਕੋਈ ਦੂਸਰੇ ਦਾ ਕਤਲ ਕਰਨ ਨੂੰ ਜੋ ਹੈ ਤਿਆਰ ਹੋ ਗਿਆ, ਉਹਨੂੰ ਧਰਮ ਕਹਿਣ ਦੀ ਲੋੜ ਨਹੀਂ ਹੈ, ਰਾਜਨੀਤੀ ਹੈ, ਧਰਮ ਨਹੀਂ ਹੈ। ਧਰਮ ਦੇ ਚ ਆ ਜਾਂਦਾ ਹੈ ਪ੍ਰੇਮ, ਧਰਮ ਦੇ ਚ ਆ ਜਾਂਦਾ ਹੈ ਦਇਆ, ਧਰਮ ਦੇ ਚ ਆ ਜਾਂਦੀ ਹੈ ਸਮਦ੍ਰਿਸ਼ਟੀ, ਧਰਮ ਦੇ ਚ ਆ ਜਾਂਦੇ ਨੇ ਨਿਰਵੈਰ ਜਜ਼ਬੇ, ਧਰਮ ਦੇ ਚ ਆ ਜਾਂਦੀ ਹੈ ਨਿਰਭੈਤਾ। ਸਾਰੇ ਦੈਵੀ ਗੁਣਾਂ ਨੂੰ ਇਕੱਠਾ ਕਰਨਾ ਹੋਵੇ ਤੇ ਕਹਿ ਦੋ ਧਰਮ, ਕਹਿ ਦੋ ਆਨੰਦ, ਕਹਿ ਦੋ ਪਰਮਾਤਮਾ, ਹੋਰ ਕੀ ਹੁੰਦਾ ਪਰਮਾਤਮਾ। ਧਾਰਮਿਕ ਬੰਦੇ ਦੀ ਕਿਸ ਤਰ੍ਹਾਂ ਪਹਿਚਾਣ ਕਰੋਗੇ, ਗੁਣਾਂ ਕਰਕੇ, ਹੋਰ ਕਿਸ ਤਰ੍ਹਾਂ ਪਹਿਚਾਣ ਕਰੋਗੇ। ਔਰ ਇਹ ਪ੍ਰਾਪਤ ਆਉਂਦੇ ਨੇ ਜਪ ਨਾਲ, ਹੋਰ ਕੋਈ ਤਰੀਕਾ ਨਹੀਂ, ਬਾਜ਼ਾਰ ਦੇ ਚ ਨਹੀਂ ਵਿਕਦੇ। ਇਸ ਕਥਾ ਨਾਲ ਵੀ ਤੁਹਾਨੂੰ ਨਹੀਂ ਮਿਲਣ ਲੱਗੇ, ਸੁਣ ਲਓ ਭਾਵੇਂ ਕਿਤਨੇ, ਜਪ ਕੇ ਹੀ ਮਿਲਣਗੇ, ਉਂਝ ਨਹੀਂ ਮਿਲਣਗੇ, ਸੁਣਦੇ ਰਹੋ ਸਾਰੀ ਜ਼ਿੰਦਗੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਦਾਨ ਨਾਲ ਵੀ ਨਹੀਂ ਮਿਲਣਗੇ, ਭਾਵੇਂ ਕਰੋੜਾਂ ਰੁਪਏ ਦਾ ਵੀ ਦਾਨ ਕਰ ਦਿਓ, ਕੁਛ ਵੀ ਨਹੀਂ ਹੋਵੇਗਾ। ਬਿਰਲੇ ਨੇ ਜਿਤਨੇ ਮੰਦਿਰ ਖੜੇ ਕੀਤੇ ਨੇ ਹਿੰਦੁਸਤਾਨ ਵਿੱਚ, ਕਬੀਰ ਉਤਨਾ ਨਹੀਂ ਖੜਾ ਕਰ ਸਕਿਆ। ਕਬੀਰ ਨੇ ਤੇ ਇੱਕ ਵੀ ਨਹੀਂ ਬਣਾਇਆ, ਵਿਚਾਰਾ ਬਣਾ ਹੀ ਨਹੀਂ ਸਕਦਾ ਸੀ, ਉਹਦੇ ਕੋਲ ਪੈਸੇ ਹੀ ਨਹੀਂ ਸਨ, ਉਹਦੀ ਤੇ ਦੋ ਟਾਈਮ ਦੀ ਰੋਟੀ ਬੜੀ ਮੁਸ਼ਕਿਲ ਨਾਲ ਚੱਲਦੀ ਸੀ। ਇੱਕ ਦੋਏ ਮੰਦਰ, ਇੱਕ ਦੋਏ ਬਾਟ, ਹਮਕੋ ਸਾਥਰ ਉਨਕੋ ਖਾਟ, ਮਾਂ ਰੋਂਦੀ ਏ ਕਬੀਰ ਦੀ, ਇਹ ਮੇਰੇ ਪੋਤਰੇ ਕਿਵੇਂ ਪੱਲਣਗੇ। ਕਬੀਰ ਕੰਮ ਬਹੁਤ ਥੋੜਾ ਕਰਦਾ, ਤੇ ਘਰ ਦੀ ਉਪਜੀਵਿਕਾ ਨਹੀਂ ਚੱਲਦੀ ਪਈ, ਮੰਦਰ ਉਸ ਵਿਚਾਰੇ ਨੇ ਕਿੱਥੋਂ ਬਣਾਉਣਾ। ਬਿਰਲੇ ਨੇ ਹਰ ਵੱਡੇ ਸ਼ਹਿਰ ਵਿੱਚ ਮੰਦਰ ਬਣਾਇਆ ਹਿੰਦੁਸਤਾਨ ਵਿੱਚ, ਪਰ ਸਾਰੇ ਮੰਦਰਾਂ ਨੂੰ ਕਹਿੰਦੇ ਨੇ ਬਿਰਲੇ ਦਾ ਮੰਦਰ, ਭਗਵਾਨ ਦਾ ਮੰਦਰ ਨਹੀਂ, ਸਭ ਬਿਰਲੇ ਦੇ ਹੀ ਮੰਦਰ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮੈਨੂੰ ਕਿਸੇ ਨੇ ਕਹਿ ਦਿੱਤਾ ਸੀ ਬੜਾ ਧਾਰਮਿਕ ਪੁਰਸ਼ ਹੈ, ਦਿੱਲੀ ਦੇ ਚ ਮੰਦਰ ਹੈ, ਹਰਿਦੁਆਰ ਦੇ ਚ ਮੰਦਰ ਹੈ, ਜੈਪੁਰ ਦੇ ਚ ਮੰਦਰ ਹੈ, ਬੰਬੇ ਦੇ ਚ ਹੈ, ਕਲਕੱਤੇ ਦੇ ਚ ਹੈ, ਬ੍ਰਿਜਰਾਜ ਰਗੜ ਦੇ ਚ ਹੈ, ਗਿਣਤੀ ਕਰਦੇ ਜਾਓ, ਹਰ ਤੀਰਥ ਤੇ ਇਸ ਨੇ ਮੰਦਰ ਖੜਾ ਕੀਤਾ ਹੈ, ਬਿਰਲੇ ਮੰਦਰ। ਮੈਂ ਕਿਹਾ ਬਿਰਲੇ ਦੇ ਮੰਦਰ ਨੇ, ਰੱਬ ਦੇ ਮੰਦਰ ਥੋੜੀ ਨੇ, ਪੈਸੇ ਦੇ ਮੰਦਰ ਨੇ, ਧਨ ਦੇ ਮੰਦਰ ਨੇ, ਉਹਨੇ ਆਪਣਾ ਨਾਂ ਹੀ ਠੋਕਿਆ ਹੋਇਆ, ਪਰਮਾਤਮਾ ਦੇ ਮੰਦਰ ਨਹੀਂ ਨੇ, ਬਿਰਲਾ ਮੰਦਰ। ਤੇ ਜੇ ਹੁਣ ਤੁਸੀਂ ਆਖੋ ਇਹਨਾਂ ਮੰਦਰਾਂ ਦੇ ਬਣਾਉਣ ਕਰਕੇ ਤੇ ਇਹਨਾਂ ਕਰੋੜਾਂ ਅਰਬਾਂ ਰੁਪਏ ਦੇ ਦਾਨ ਦੇਣ ਦੇ ਨਾਲ ਇਹ ਮਹਾਨ ਹੋ ਗਿਆ, ਨਹੀਂ, ਇਸ ਤਰ੍ਹਾਂ ਦੇ ਕਰੋੜਾਂ ਬਿਰਲੇ ਇਕੱਠੇ ਕਰੀਏ, ਕਬੀਰ ਦੇ ਚਰਨਾਂ ਦੀ ਖਾਕ ਵੀ ਨਹੀਂ ਹੈ, ਕਬੀਰ ਦੇ ਪੈਰਾਂ ਦੀ ਦੌੜ ਵੀ ਨਹੀਂ ਹੈ। ਕਬੀਰ ਦੇ ਕੋਲ ਜੀਵਦਾ ਜਾਗਦਾ ਧਰਮ ਹੈ, ਔਰ ਉਸੇ ਧਰਮ ਨੂੰ ਬਿਰਲਾ ਪੈਸੇ ਦੇ ਜ਼ੋਰ ਨਾਲ ਖਰੀਦਣਾ ਚਾਹੁੰਦਾ, ਨਹੀਂ ਨਹੀਂ ਮਿਲ ਸਕਦਾ। ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਇੱਕ ਬੜੀ ਕੀਮਤੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ, ਔਰ ਮੈਂ ਇਹ ਵੀ ਅਰਜ਼ ਕਰਾਂ, ਸ਼ਾਇਦ ਇੱਕੋ ਇੱਕ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਨੇ ਕੁਛ ਇਨਸਾਫ ਰਾਵਣ ਨਾਲ ਕੀਤਾ, ਵਰਨਾ ਕਿਸੇ ਨੇ ਵੀ ਨਹੀਂ ਕੀਤਾ। ਭਾਰਤ ਦੇ ਸਾਰੇ ਰਾਵਣ ਨੂੰ ਦੁਸ਼ਟ ਕਹਿੰਦੇ ਨੇ, ਸਾਰੇ ਉਸ ਨੂੰ ਜ਼ਾਲਮ ਕਹਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਂਪੁਰਸ਼ ਨੇ, ਪੂਰਨ ਤੌਰ ਤੇ ਜ਼ਾਲਮ ਨਹੀਂ ਸੀ, ਹਰ ਇਹਦੇ ਚ ਕੋਈ ਖੂਬੀ ਨਹੀਂ ਸੀ, ਐਸਾ ਨਹੀਂ ਹੈ। ਹਰ ਮਨੁੱਖ ਦੇ ਚ ਕੁਝ ਗੁਣ ਆਉਂਦੇ ਨੇ, ਕੁਛ ਔਗਣ ਵੀ ਆਉਂਦੇ ਨੇ, ਤੇ ਇਸ ਪੁਰਸ਼ ਦੇ ਚ ਕੁਛ ਗੁਣ ਵੀ ਸਨ, ਔਰ ਗੁਣਾਂ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ, ਪਾ ਦਿੱਤਾ ਜਾਂਦਾ ਹੈ। ਕਾਰਨ ਹਾਰ ਗਿਆ ਸੀ ਵਿਚਾਰਾ, ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ। ਜੋ ਜਿੱਤ ਜਾਏ ਉਹ ਕਾਲਕਾ ਹੋ ਜਾਂਦੀ ਹੈ, ਉਹ ਮਹਾਕਾਲੀ ਹੋ ਜਾਂਦੀ ਹੈ, ਉਹ ਦੇਵੀ ਹੋ ਜਾਂਦੀ ਹੈ, ਤੇ ਸ਼ਾਇਦ ਕਿਧਰੇ ਹਾਰ ਜਾਏ ਤਾਂ ਫਿਰ ਡਾਇਣ ਹੈ। ਪੁਰਸ਼ ਹੈ, ਜਿੱਤ ਗਿਆ ਤਾਂ ਭਗਵਾਨ ਹੋ ਗਿਆ, ਹਾਰ ਗਿਆ ਤਾਂ ਸ਼ੈਤਾਨ। ਇਹ ਤੇ ਜਿੱਤ ਹਾਰ ਦੇ ਉੱਤੇ ਖੜੀ ਹੈ, ਦੁਨੀਆਂ ਜੇਤੂ ਦੇ ਪਿੱਛੇ ਚੱਲਦੀ ਹੈ, ਇਹ ਨਹੀਂ ਦੇਖਦੀ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ, ਇਸ ਨੂੰ ਨਹੀਂ ਦੇਖਦੀ।
जित गया है, इस वास्ते भगवान है। राम जित गए सन, रावण हार गए सन। अगर देखा जाए इंसाफ की कसौटी नाल देखोगे, इन्ना कसूर रावण का नहीं है, राम दे भरा दा ही है। उस जमाने च स्वयंवर की प्रथा आम सी, वर चुनना स्वयं वर। कोई लड़की लड़के दे गल दे च माला पा देंदी सी, इन्हों कह देंदे सन स्वयं वर, खुद वर चुन लिया। इस समाज ने खुल दिती हुई जिस प्रतिष्ठित जिहड़ियां स्त्रियां इतिहास दे च बनिया हुई ने, स्वयंवर होया। वैसे सारियां दा सी, एक प्रथा सी जो बाद दे च खत्म कीती गई। इस वास्ते खत्म कीती गई कि अक्सर लड़की जज्बे दे तहत भावनावां दे तहत चोण कर लैंदी सी, रिश्ता निभाने सी अगे, नौबत तलाक तक पहुंचती सी, बच्चे रुलदे सन। समाज अगे आ गया, स्वयंवर दी प्रथा खत्म करनी पई। धार्मिक मुखी अगे आ गए, उन्होंने स्वयंवर दी प्रथा नूं खत्म कीता। तो इह सरूप नखा वरमाला लक्ष्मण दे गल दे च पाण लगी है। लक्ष्मण कहिंदा नहीं, मैं ता जिंदगी कुआरा रहण दा प्रण कीता है और मैं अपने भरा दे नाल रहना है। तू मेरे भरा नाल गल कर ले, दा मतलब है दूजी तीजी शादी दी प्रथा सी उस जमाने च, क्योंकि राम दे नाल ते सीता सी। फिर भी लक्ष्मण कहिंदा है मेरे भरा नाल गल कर ले। ए इतिहासक पहलू ने, ए इतिहास है। राम दे पिता दी चार पत्नियां सन, दशरथ दियां।

ਇਹ ਪਹਿਲ ਲਕਸ਼ਮਣ ਤੋਂ ਹੋਈ ਹੈ, ਰਾਵਣ ਤੋਂ ਨਹੀਂ ਹੋਈ। ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ, ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ। ਪਰ ਉਹ ਤੇ ਰਾਜੇ ਦੀ ਭੈਣ ਸੀ, ਰਾਵਣ ਦੀ, ਲੰਕੇਸ਼ ਦੀ, ਬੜਾ ਸ਼ਕਤੀਸ਼ਾਲੀ, ਬੜਾ ਤਾਕਤਵਰ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਚੰਦ ਸੂਰਜ ਜਾਂ ਕੇ ਤਪਦ ਰਸ ਹੋਈ, ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲੇ ਜਲਣ ਲੱਗੇ ਨੇ। ਪਰ ਰਾਵਣ ਦੇ ਜ਼ਮਾਨੇ ਚ ਉਦੋਂ ਇਸ ਤਰ੍ਹਾਂ ਸੀ, ਚੰਦ ਸੂਰਜ ਜਾਂ ਕੇ ਤਪਦ ਰਸ ਹੋਈ, ਰਸੋਈ ਦੇ ਚੁੱਲੇ ਜਲਦੇ ਸਨ ਸੂਰਜ ਦੀਆਂ ਕਿਰਨਾਂ ਨਾਲ, ਲੱਕੜਾਂ ਨਹੀਂ ਬਲਦੀਆਂ ਸਨ। ਪਤਾ ਨਹੀਂ ਕਿਸ ਢੰਗ ਨਾਲ ਉਸਨੇ ਚੁੱਲੇ ਬਣਾਏ। ਉਸ ਜ਼ਮਾਨੇ ਚ ਸੌਰ ਊਰਜਾ, ਸੂਰਜ ਦੀ ਰੋਸ਼ਨੀ, ਸੂਰਜ ਦੀ ਅਗਨੀ ਤੋਂ ਕੰਮ ਲਿਆ ਇਸ ਰਾਵਣ ਨੇ। ਇਹਦਾ ਮਤਲਬ ਹੈ ਲੰਕਾ ਇਤਨੀ ਉੱਨਤ ਸੀ, ਰਾਵਣ ਇਤਨਾ ਅੱਗੇ ਵਧ ਗਿਆ ਸੀ। ਔਰ ਉਸਨੇ ਮਹਿਲ ਦੇ ਉੱਤੇ ਸੋਨਾ ਚਾੜਿਆ ਹੋਇਆ ਸੀ, ਕਹਿੰਦੇ ਨੇ ਸੋਨੇ ਦੀ ਲੰਕਾ। ਸ਼ਿਵਜੀ ਦਾ ਉਪਾਸ਼ਕ ਸੀ ਪੱਕਾ, ਚਾਰੇ ਵੇਦ ਉਸਨੂੰ ਜ਼ਬਾਨੀ ਕੰਠ ਸਨ, ਔਰ ਬਿਨਾਂ ਮਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ। ਕਈ ਲੋਕ ਮੇਰੇ ਕੋਲ ਪੁੱਛਦੇ ਨੇ, ਗਿਆਨੀ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ। ਮੈਂ ਕੋਈ ਖੁਰਾਕ ਨਹੀਂ ਹੈ, ਮਨ ਦੀ ਇਕਾਗਰਤਾ ਨਾਲ ਕੰਠ ਹੁੰਦੀ ਹੈ, ਕਿਸੇ ਖੁਰਾਕ ਨਾਲ ਨਹੀਂ ਹੁੰਦੀ। ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ, ਉਹ ਗੱਲ ਵੱਖਰੀ। ਯਾਦਾਸ਼ ਸ਼ਕਤੀ ਦਾ ਤਾਲੁਕ ਮਨ ਦੀ ਇਕਾਗਰਤਾ ਨਾਲ ਹੈ, ਕਿਸੇ ਵੀ ਖੁਰਾਕ ਨਾਲ ਨਹੀਂ ਹੈ। ਇਹ ਵੀ ਮੈਰਸ ਕਰ ਮਨ ਦੀ ਇਕਾਗਰਤਾ ਨਾਲ ਹੈ। ਸਾਰੀ ਜ਼ਿੰਦਗੀ ਜਾਪ ਸਾਹਿਬ ਪਏ ਪੜਦੇ ਨੇ, ਬੁੱਢੇ ਹੋ ਗਏ ਨੇ, ਜ਼ਬਾਨੀ ਕੰਠ ਕੋਈ ਨਹੀਂ। ਉਹਨੂੰ ਚਾਰੇ ਵੇਦ ਜ਼ਬਾਨੀ ਕੰਠ ਸਨ, ਜ਼ਬਾਨੀ ਪਾਠ ਕਰਦਾ ਸੀ ਰਾਵਣ। ਇਹਦਾ ਮਤਲਬ ਬਿਨਾਂ ਮਨ ਦੀ ਇਕਾਗਰਤਾ ਤੋਂ ਇਹ ਨਹੀਂ ਹੋ ਸਕਦਾ, ਉਹਦਾ ਮਨ ਇਕਾਗਰ ਸੀ। ਸ਼ਿਵਜੀ ਦਾ ਉਪਾਸ਼ਕ ਸੀ, ਔਰ ਮਾਮੂਲੀ ਉਪਾਸ਼ਕ ਨਹੀਂ ਸੀ। ਇੱਕ ਦਿਨ ਉਸਨੇ ਕਹਿ ਦਿੱਤਾ, ਐ ਭਗਵਾਨ, ਇਸ ਸਿਰ ਦੇ ਉੱਤੇ ਆਸ਼ੀਰਵਾਦ ਦਾ ਹੱਥ ਰੱਖੋ, ਨਹੀਂ ਤੇ ਇਸ ਸੀਸ ਦੀ ਮੈਨੂੰ ਲੋੜ ਨਹੀਂ ਹੈ। ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ, ਔਰ ਜੈਸੇ ਮੰਗ ਕੀਤੀ ਅੱਧੇ ਤੇ ਉਂਝ ਭੱਜ ਗਏ ਸਨ ਵੀ ਇਹ ਗੁਰੂ ਨੂੰ ਕੀ ਹੋ ਗਿਆ। ਅੱਧਿਆਂ ਵਿੱਚ ਅੱਧੇ ਮਾਤਾ ਜੀ ਕੋਲ ਚਲੇ ਗਏ ਵੀ ਲਾਲ ਜੀ ਨੂੰ ਕੀ ਹੋ ਗਿਆ, ਸਿਰ ਮੰਗਣ ਲੱਗ ਪੈਣ ਬੰਦਿਆਂ ਦੇ। ਔਰ ਜਿਹੜੇ ਉੱਥੇ ਬੈਠੇ ਹੋਏ ਸਨ, ਸਹਿਮੇ ਹੋਏ ਸਨ, ਇਹ ਤੇ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ ਵਾਰੀ। ਪਰ ਸਤਿਗੁਰ ਨੇ ਮੰਗ ਕੀਤੀ ਹੈ ਤਾਂ, ਸ਼ਿਵ ਜੀ ਨੇ ਮੰਗ ਨਹੀਂ ਕੀਤੀ। ਰਾਮ ਸੀਸ ਜੋ ਹੈ, ਰਾਵਣ ਸੀਸ ਵੇਟ ਕਰਦਾ ਹੈ, ਹੱਦ ਹੋ ਗਈ। ਇੰਨਾ ਪਿਆਰ ਸ਼ਿਵ ਜੀ ਨਾਲ, ਇਤਨਾ ਕੁਰਬਾਨ ਜਾ ਰਿਹਾ ਉਹ ਸ਼ਿਵ ਜੀ ਤੋਂ, ਇਤਨਾ ਸਦਕੇ ਜਾ ਰਿਹਾ, ਔਰ ਇਤਨੀ ਉਸਦੀ ਭਗਤੀ। ਸੀਸ ਕੱਟ ਕੇ ਅੱਗੋਂ ਰੱਖਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸਦੇ ਇਸ ਤਿਆਗ ਨੂੰ, ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਵਿੱਚ ਬਿਆਨ ਕਰਦੇ ਨੇ। ਚੌ ਬੋਲੇ ਮਹੱਲਾ ਪੰਜਵਾਂ, ਸੰਮਨ ਜੋ ਇਸ ਪ੍ਰੇਮ ਕੀ, ਦਮ ਕਿਉ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਐ ਧਨ ਸੰਪਦਾ ਦੇ ਮਾਲਕ, ਜੇ ਪ੍ਰੇਮ ਦਾ ਸੌਦਾ, ਆਸ਼ੀਰਵਾਦ ਦਾ ਸੌਦਾ ਮਾਇਆ ਦੀ ਦਮਣੀਆਂ ਨਾਲ ਆਉਂਦਾ, ਤਾਂ ਰਾਵਣ ਕੋਈ ਭਿਖਾਰੀ ਨਹੀਂ ਸੀ, ਰਾਜਾ ਸੀ। ਅਥਾ ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ, ਪਰ ਉਸਨੇ ਸੀਸ ਭੇਟ ਕੀਤਾ। ਸੰਮਨ ਜੋ ਇਸ ਪ੍ਰੇਮ ਕੀ, ਚੌ ਬੋਲੇ ਮੱਲਾ ਪੰਜਵਾਂ, ਇਹ ਬਾਣੀ ਹੈ, ਉਸ ਬਾਣੀ ਦਾ ਨਾਂ ਹੈ ਚੌ ਬੋਲੇ। ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਰਾਵਣ ਕੋਈ ਭਿਖਾਰੀ ਨਹੀਂ ਸੀ, ਉਹਨੇ ਆਪਣਾ ਸੀਸ ਕੱਟ ਕੇ ਅੱਗੋਂ ਰੱਖਿਆ। ਉਹਨੂੰ ਪਤਾ ਸੀ ਕਿ ਰੱਬੀ ਪੁਰਸ਼ਾਂ ਦਾ ਆਸ਼ੀਰਵਾਦ ਮਾਇਆ ਦੀ ਦਮੜੀਆਂ ਨਾਲ ਨਹੀਂ ਮਿਲਦਾ, ਤੇ ਜੇ ਮਾਇਆ ਦੀ ਦਮੜੀਆਂ ਨਾਲ ਜੋ ਆਸ਼ੀਰਵਾਦ ਦੇ ਦਿੰਦਾ ਹੈ, ਉਹਦੇ ਆਸ਼ੀਰਵਾਦ ਦੀ ਵੀ ਉਤਨੀ ਹੀ ਕੀਮਤ ਹੈ ਜਿਤਨੀ ਉਸ ਮਾਇਆ ਦੀ, ਇਸ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ। ਇਹ ਵੀ ਮਹਿਸੂਸ ਕਰਦੇ ਹਾਂ, ਉਹ ਆਸ਼ੀਰਵਾਦ ਉਤਨਾ ਹੀ ਹੈ ਜਿਤਨੀ ਮਾਇਆ ਹੈ, ਬਾਕੀ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਹੁਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ, ਚਾਰ ਵੇਦ

0: मणिकंठ ने महाशक्तिशाली है, बड़ा ताकतवर है, हारिया क्यों? हारदा के कारण कहने भरा बागी हो गया। भरा ने सारे भेद दस दिते राम नो विभीषण ने, भरा बागी हो गया, भरा गद्दार हो गया। जद भी कोई कौम हारदी है भरावां करके हारदी है, जद भी कोई देश हारदा है यकीन जानो अपने करके हारदा है। अक्सर सारी दुनिया के इतिहास पढ़ के देख लेना, कोई ना कोई अपने विचों रस्ता दस देंदा है, इंज हो जाता है। हिंदुस्तान देच एक कहावत मशहूर हो गई, घर का बेदी लंका डाले। सारी लंका तबाह हो गई सिर्फ विभीषण करके। रावण हार जाए सवाल ही नहीं पैदा होता, सारे राज दस दिते विभीषण ने राम नो, इंज जित सकदा है तू, हो गई जित। मूर्छत होके रावण गिरे है, सैकड़े बाण उसनु शरीर दिच लगे ने, खून वग रहा है। कहिंदे ने राम दे मुंह आह निकल गई जैसे पश्चाताप, और पता उसने लक्ष्मण नु की आख्या, लक्ष्मण एक बहुत कीमती मनुख उसनु असी जमीन ते गिरा दिता है। मैं थोड़े सामने इतिहास के पन्ने प्यार रखना, ए लक्ष्मण एक बहुत कीमती मनुख असी जमीन ते गिरा दिता है। और इस दे आखरी प्राण निकलन, ए लक्ष्मण तू जा इस दे कुल कोई कीमती ज्ञान दी गल सिख ले। मैं ना दसा पंद्रह साल देखे ने सिखा ने पता नहीं कितने गिरा दिते मनुख, जिन्हां कोल दिल दिमाग सी, जिन्हां कोल सोख सख्ती सी, किसे ते इल्जाम ला के गिरा दो, किसे नूंज गिरा दो। गिराना ते आसान है, एक दरख्त नूं पैदा करन दे फुल फल तक अपनाउण दे 35-40 साल लग जांदे ने, उहनूं कटदिआं किन्नी देर लगदी है? गंडेंदिआं 6 माह, तुणेंदिआं 1 खिना। राम कहिंदे ने लक्ष्मण एक बहुत कीमती मनुख जमीन ते गिर गया है, और यह वाकई खाक दे खाक हो जाए इस तो पहले इदे तन दे जो चानना है, जो प्रकाश है, जो नूर है, जा तू भज के जा इदे को ले। उन जिस नाल इतना वड्डा युद्ध होया होवे और रावण दी पवित्रता दे उते एक भी धब्बा नहीं है, सीता नूं उसने सिर्फ कैद रखे है, अपने महलां दे कैद नहीं रखे, अशोक वाटका दे अपने महलां तो बहुत दूर बाहर। ये उसके उच्चे इखलाक की निशानी है, इसके ब्राह्मण होने की निशानी। चुक के क्यों ले आया? उन्हें ऐलानिया कहा सी ते मेरी भैन की नक नहीं कटी, मेरी नक कटी गई है ते मैं हुण राम की नक कटांगा। किसी की पत्नी चुक के लिया अगले की नक कटनी और की, इस तरह की गल। और लाला दौलत राय कहिंदा है इस बहुत वड्डी जंग भयंकर युद्ध का कारण दो स्त्रियां ने, एक स्वरूप नखा एक सीता, इन्हों दोवां नूं एक पासे कर दे युद्ध नहीं होना सी, ते जंग नहीं होना सी। राम नूं कोई लोड़ नहीं सी रावण नाल लड़न दी, ते रावण कोई दुष्ट नहीं सी, इस वास्ते दुष्ट हो गया वह सीता नूं चुक लै गया। कोई यह नहीं कहिंदा लक्ष्मण ने की कीता, एक स्त्री की नक कट्टी, क्या वह इस इल्जाम दे च नहीं आउंदा जिहड़ा इल्जाम रावण ते लाया जा रहा है? पर उते जित गया, जितया भगवान हो जाता है, हारिया शैतान हो जाता है, और की है? ये साफ है, जितया भगवान हो जाता है, हारिया शैतान हो जाता है। और जिते हुए दे नाल कलम दे धनी तुलसी जैसे, कलम दे धनी, दिमाग दे धनी, जबान दे धनी चल पैंदे ने, हारे हुए दे नाल कोई नहीं चलता। हारे को हरी नाम, यकीन जानो जब जिंदगी दे हर पहलू च हार जाओगे ना, तुसी कोई भी व्यक्ति चिराग लेके भी दोस्त लभोगे नहीं मिलणगे। और जे जित रहे हो तो दोस्तों की लोड़ भी नहीं होगी, तो भीड़ होगी। यह भी मैं अर्ज कर दें, बहुत सुंदर वाक ने गुरु तेग बहादुर साहब जी ने, भी तू कहना फलाना मेरा साथी, फलाना मेरा साथी गलत कह रहे हैं। सुख में बहुत संगी भय, दुख में संग ना कोई, सब सुख दे साथी। जिस दिन तेरे को दुख होवेगा तू चिराग लेके भी साथी लभेगा, तेन नहीं लभने, नहीं मिलने। ਦਰਬਾਰੇ ਅਕਬਰੀ ਦੇ ਨੌ ਰਤਨਾਂ ਵਿੱਚੋਂ ਇੱਕ ਰਤਨ ਜਨਾਬ ਕਵੀ ਰਹੀਮ ਕਹਿੰਦਾ ਰਹਿਮਨ ਵਿਪਤਾ ਹੂੰ ਭਲੀ, ਕਹਿੰਦਾ ਵਿਪਤਾ ਚੰਗੀ ਹੈ, ਦੁੱਖ ਚੰਗਾ ਹੈ, ਰਹਿਮਨ ਵਿਪਤਾ ਹੂੰ ਭਲੀ ਜੋ ਥੋਰੇ ਦਿਨ ਹੋਏ। ਵਿਪਤਾ ਵੀ ਚੰਗੀ ਹੈ, ਦੋ ਚਾਰ ਦਿਨਾਂ ਲਈ ਆਉਣੀ ਚਾਹੀਦੀ ਹੈ, ਮਹੀਨੇ ਦੋ ਮਹੀਨੇ ਲਈ ਆਉਣੀ ਚਾਹੀਦੀ ਹੈ, ਇਹ ਮਾਮੂਲੀ ਪੱਧਰ ਦਾ ਮਨੁੱਖ ਨਹੀਂ ਹੈ ਰਹੀਮ। ਆਮ ਕਵੀਆਂ ਦੇ ਚ ਤੁਕਬੰਦੀ ਕਵੀ ਨਹੀਂ, ਐਵੇਂ ਦੋ ਤੁੱਕਾਂ ਮਿਲਾ ਦਿੱਤੀਆਂ ਤੇ ਕਵੀ ਬਣ ਗਏ, ਇਸ ਤਰ੍ਹਾਂ ਦਾ ਕਵੀ ਨਹੀਂ ਹੈ। ਉਹਦੀ ਜ਼ਿੰਦਗੀ ਦਾ ਅਨੁਭਵ ਹੈ, ਉਹਦੀ ਜ਼ਿੰਦਗੀ ਦੀ ਸਾਧਨਾ ਹੈ, ਉਹਦੀ ਗਹਿਰੀ ਤਪੱਸਿਆ ਹੈ। ਸਿਆਣਾ ਤੇ ਸੀ, ਭਜਨੀਕ ਸੀ ਔਰ ਬਹੁਤ ਵੱਡਾ ਦਾਨੀ ਹੈ। ਕਹਿੰਦੇ ਨੇ ਜਦ ਅਕਬਰ ਨੂੰ ਇਹ ਅਵਤਾਰ ਮੰਨਣ ਤੋਂ ਇਨਕਾਰੀ ਹੋਇਆ ਤੇ ਅਕਬਰ ਤੇ ਚਲਾਣਾ ਕਰ ਗਿਆ, ਜਹਾਂਗੀਰ ਦਾ ਜ਼ਮਾਨਾ ਆਇਆ, ਜਹਾਂਗੀਰ ਨੇ ਰਹੀਮ ਨੂੰ ਜੇਲ੍ਹ ਵਿੱਚ ਪਾ ਦਿੱਤਾ, ਇਸਦਾ ਘਰ ਘਾਟ ਤਬਾਹ ਕਰ ਦਿੱਤਾ, ਇਸਦੀ ਸਾਰੀ ਜਾਇਦਾਦ ਖੋ ਲਈ, ਜੋ ਕੁਛ ਵੀ ਇਸਦੇ ਕੋਲ ਸੀ ਖੋ ਲਿਆ। ਇੱਕ ਤੇ ਇਹ ਖਿਆਲ ਸੀ ਕਿ ਇਸਨੇ ਮੇਰੇ ਪਿਤਾ ਦੀ ਤੋਹੀਨ ਕੀਤੀ ਹੈ ਅਕਬਰ ਦੀ, ਉਸਨੇ ਜੋ ਦੀਨ ਇਲਾਹੀ ਚਲਾਇਆ ਇਸਨੇ ਨਹੀਂ ਮੰਨਿਆ, ਇਹ ਇਨਕਾਰੀ ਹੋ ਗਿਆ ਸੀ। ਇਹ ਕਹਿੰਦਾ ਸੀ ਨਹੀਂ, ਤੁਸੀਂ ਪੈਗੰਬਰ ਨਹੀਂ ਹੋ, ਰਾਜੇ ਹੋ, ਬਾਦਸ਼ਾਹ ਹੋ, ਬਾਦਸ਼ਾਹ ਕਰਕੇ ਮੈਂ ਸਲਾਮ ਕਰ ਸਕਦਾ, ਪੈਗੰਬਰ ਕਰਕੇ ਨਹੀਂ। ਇਸਨੇ ਮੇਰੇ ਪਿਓ ਦੀ ਤੋਹੀਨ ਕੀਤੀ। ਦੂਸਰਾ ਇਹ ਸਾਂਝੇ ਖਿਆਲਾਂ ਦਾ ਬੰਦਾ ਹੈ। ਪਠਾਨ ਆਉਂਦਿਆਂ ਹੋਇਆਂ ਸ਼ੇਰੋ ਸ਼ਾਇਰੀ ਕਰਦਾ ਸੰਸਕ੍ਰਿਤ ਦੇ ਚ, ਬ੍ਰਿਜ ਭਾਸ਼ਾ ਦੇ ਚ, ਪਰਸ਼ੀਅਨ ਦੇ ਚ ਨਹੀਂ, ਅਰਬੀ ਦੇ ਚ ਨਹੀਂ, ਉਰਦੂ ਦੇ ਚ ਨਹੀਂ। ਇੱਥੇ ਜੋ ਕੁਛ ਕਹਿੰਦਾ ਹੈ ਸੰਸਕ੍ਰਿਤ ਦੇ ਚ ਕਹਿੰਦਾ ਹੈ, ਬ੍ਰਿਜ ਦੇ ਚ ਕਹਿੰਦਾ ਹੈ। ਉਂਝ ਅਫਗਾਨੀ ਪਠਾਨ ਸੀ, ਕਾਬਲ ਦਾ ਸੀ। ਸਾਂਝੇ ਖਿਆਲਾਂ ਕਰਕੇ ਗਿਰਣਾ ਹੋ ਗਈ, ਸਭ ਕੁਝ ਤਬਾਹ ਹੋ ਗਿਆ। ਸੂਫੀ ਫਕੀਰਾਂ ਦੀ ਮਦਾਖਲਤ ਦੇ ਨਾਲ ਇਹਨੂੰ ਰਿਹਾਈ ਤੇ ਮਿਲੀ, ਪਰ ਤਿੰਨ ਕੱਪੜਿਆਂ ਚ, ਕੁਛ ਵੀ ਨਹੀਂ ਸੀ। ਔਰ ਜਦ ਬਾਹਰ ਨਿਕਲਿਆ, ਕੁਛ ਲੋੜਵੰਦਾਂ ਨੇ ਘੇਰ ਲਿਆ, ਦੋਸਤ ਸਨ ਪੁਰਾਣੇ। ਪਤਾ ਰਹੀਮ ਨੇ ਕੀ ਆਖਿਆ, ਯਾ ਰਹੀਮ ਦਰ ਦਰ ਫਿਰੇ ਮਾਂਗ ਮਧੂਖਰੀ ਖਾਏ, ਯਾਰੋ ਯਾਰੀ ਛੋੜ ਦੋ ਅਬ ਰਹੀਮ ਵੋ ਨਾ ਹੈ। ਮੈਂ ਉਹ ਨਹੀਂ ਹਾਂ, ਹੁਣ ਮੈਂ ਕੁਛ ਦੇ ਨਹੀਂ ਸਕਦਾ, ਮੇਰੇ ਹੱਥ ਤੇ ਖੁਦ ਮੰਗਦੇ ਪਏ ਨੇ। ਜੋ ਮੇਰੇ ਕੋਲ ਲੈਣ ਦੀ ਇੱਛਾ ਨੂੰ ਮੁੱਖ ਰੱਖ ਕੇ ਮੇਰੇ ਦੋਸਤ ਬਣੇ ਹੋਏ ਸਨ, ਮੈਂ ਹੱਥ ਜੋੜ ਕੇ ਕਹਿੰਦਾ ਮੇਰੀ ਦੋਸਤੀ ਛੋੜ ਦਿਓ। ਯਾਰੋ ਯਾਰੀ ਛੋੜ ਦੋ ਅਬ ਰਹੀਮ ਵੋ ਨਾ ਹੈ। ਮੈਂ ਉਹ ਨਹੀਂ ਹਾਂ, ਹੁਣ ਮੇਰੇ ਕੋਲ ਕੁਛ ਵੀ ਨਹੀਂ ਹੈ, ਮੈਂ ਇਹਨਾਂ ਹੱਥਾਂ ਨਾਲ ਕੁਛ ਵੀ ਨਹੀਂ ਦੇ ਸਕਦਾ। ਇੰਜ ਜਦ ਹੱਥ ਕੀਤੇ ਤੇ ਉਂਗਲ ਦੇ ਚ ਅੰਗੂਠੀ ਪੈਣੀ ਹੋਈ ਸੀ। ਇੱਕ ਸਾਧੂ ਬੋਲ ਪਿਆ, ਰਹੀਮ ਜਦ ਨਦੀ ਦੇ ਚ ਪਾਣੀ ਸੁੱਕ ਜਾਂਦਾ ਤੇ ਲੋਕੀ ਖੂਹ ਖੱਟ ਕੇ ਵੀ ਤੇ ਪਾਣੀ ਕੱਢ ਲੈਂਦੇ ਨੇ। ਇਸ਼ਾਰਾ ਸਮਝ ਗਿਆ ਰਹੀਮ, ਇੱਕ ਅੰਗੂਠੀ ਪਹਿਨੀ ਹੋਈ ਸੀ, ਕਹਿਣ ਲੱਗਿਆ ਖੂਹ ਦੇ ਤੈ ਪਾਣੀ ਐ ਲੈ। ਇਸ ਤਰ੍ਹਾਂ ਦਾ ਦਾਨੀ ਬੰਦਾ, ਕੋਲ ਕੁਛ ਵੀ ਨਹੀਂ, ਖੂਹ ਦੇ ਤੇ ਇਹ ਪਾਣੀ ਹੈ ਲੈ। ਉਹ ਅੰਗੂਠੀ ਵੀ ਦੇ ਦਿੱਤੀ, ਮਧੂਖੜੀ ਮੰਗਦਾ ਰਿਹਾ। ਇਸ ਤਰ੍ਹਾਂ ਉਸਨੇ ਆਪਣੀ ਜੋ ਹੈ ਜ਼ਿੰਦਗੀ ਬਤੀਤ ਕੀਤੀ। ਔਰ ਇਸਨੇ ਕਿਹਾ ਹਜ਼ਾਰਾਂ ਦੀ ਭੀੜ ਜੋ ਮੇਰੇ ਕੋਲ ਆਉਂਦੀ ਸੀ, ਮੇਰੇ ਦੋਸਤ, ਮੇਰੇ ਹਮਸਾਏ, ਮੇਰੇ ਰਿਸ਼ਤੇਦਾਰ, ਮੇਰੇ ਸੰਬੰਧੀ, ਅੱਜ ਚਿਰਾਗ ਲੈ ਕੇ ਵੀ ਨਹੀਂ ਲੱਭਦੇ। ਤੇ ਇਸਦੇ ਮੂੰਹ ਇਹ ਬੋਲ ਨਿਕਲੇ ਨੇ, ਰਹਿਮਨ ਵਿਪਤਾ ਹੂੰ ਭਲੀ ਜੋ ਥੋਰੇ ਦਿਨ ਹੋਏ, ਹਿਤ ਅਨਹਿਤ ਸਭ ਜਗਤ ਮੈਂ ਜਾਨ ਪਰਤ ਸਭ ਕੋਏ। ਕਹਿੰਦਾ ਵਿਪਤਾ ਚੰਗੀ ਏ, ਬਸ਼ਰਤੇ ਥੋੜੇ ਦਿਨਾਂ ਲਈ ਆਵੇ, ਉਦੋਂ ਪਤਾ ਚੱਲ ਜਾਂਦਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ, ਪਤਾ ਚੱਲ ਜਾਂਦਾ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ। ਔਰ ਉਦੋਂ ਹੀ ਪਤਾ ਚੱਲ ਜਾਂਦਾ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸੰਗੀ ਬਣਨ ਨੂੰ ਤਿਆਰ ਨਹੀਂ, ਈਸ਼ਵਰ ਤੋਂ ਬਿਨਾਂ ਹੋਰ ਕੋਈ ਸਾਥੀ ਬਣਨ ਨੂੰ ਤਿਆਰ ਨਹੀਂ, ਉਹੀ ਸਾਥੀ ਹੈ, ਉਹੀ ਰਹਿੰਦਾ ਹੈ। ਇਸ ਵਾਸਤੇ ਹੀ ਸ਼ਾਇਦ ਉਸਨੂੰ ਆਖਿਆ ਗਿਆ ਬੇਆਸਰਿਆਂ ਦਾ ਆਸਰਾ, ਜਦ ਸਾਰੇ ਹੀ ਆਸਰੇ ਟੁੱਟ ਜਾਂਦੇ ਨੇ ਤਾਂ ਫਿਰ ਇੱਕ ਆਸਰਾ ਹੀ ਹੈ। ਇਸ ਵਾਸਤੇ ਸਿਆਣੇ ਕਹਿੰਦੇ ਨੇ ਪਹਿਲੇ ਤੋਂ ਹੀ ਉਸਦਾ ਆਸਰਾ ਪਕੜ, ਤਾਂ ਕਿ ਜ਼ਿੰਦਗੀ ਚ ਕਦੀ ਬੇਆਸਰਾ ਹੋਵੇ ਹੀ ਨਾ। ਉਸਦੀ ਟੇਕ ਪਕੜ, ਉਸਦਾ ਜੋ ਹੈ ਆਸਰਾ ਪਕੜ। ਤੋ ਮੈਂ ਇਸ ਕਰਾਂ ਹਾਰ ਗਿਆ ਰਾਵਣ, ਕੌਣ ਸਾਥ ਦੇਵੇ, ਕਲਮ ਦੇ ਧਨੀ, ਦਿਮਾਗ ਦੇ ਧਨੀ, ਜ਼ਬਾਨ ਦੇ ਧਨੀ, ਸੋਚਣ ਵਾਲੇ, ਦਾਰਸ਼ਨਿਕ, ਫਿਲਾਸਫਰ, ਚਿੰਤਕ, ਕਵੀ, ਸਭ ਹਟ ਗਏ। ਕਿਸੇ ਨੇ ਇਸਦੇ ਹੱਕ ਚ ਨਹੀਂ ਲਿਖਿਆ ਦੁਸ਼ਟ ਹੈ ਸ਼ੈਤਾਨ ਹੈ, ਪਰ ਸੋਚਣਾ ਚਾਹੀਦਾ ਇਸਨੇ ਕਿਉਂ ਕੀਤਾ, ਇਸਦੀ ਭੈਣ ਦੀ ਵੀ ਤੇ ਨੱਕ ਕੱਟੀ ਹੈ, ਤੋਂ ਨੱਕ ਕੱਟਣ ਵਾਲਾ ਕੌਣ ਹੈ? ਅਗਰ ਸੀਤਾ ਨੂੰ ਚੁੱਕ ਕੇ ਲਿਆਉਣ ਵਾਲਾ ਸ਼ੈਤਾਨ ਹੈ ਤਾਂ ਨੱਕ ਕੱਟਣ ਵਾਲਾ ਕੌਣ ਹੈ? ਔਰ ਉਹ ਵੀ ਕਿਸੇ ਇਸਤਰੀ ਦੀ ਅਬਲਾ ਦੀ, ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ, ਕੋਈ ਕਸੂਰ ਨਹੀਂ, ਉਸ ਜ਼ਮਾਨੇ ਦੀ ਪ੍ਰਥਾ ਸੀ, ਉਸ ਜ਼ਮਾਨੇ ਦਾ ਰਿਵਾਜ ਸੀ ਸਵੈਂਬਰ ਦਾ, ਉਹ ਤੇ ਵਰਮਾਲਾ ਪਹਿਨਾਉਣ ਲੱਗੀ ਉਹਦੀ ਨੱਕ ਕੱਟ ਲਈ। ਇਹ ਤੇ ਬਹੁਤ ਵੱਡਾ ਦਰੋਹ ਹੈ, ਇਹ ਤੇ ਬਹੁਤ ਵੱਡਾ ਜ਼ੁਲਮ ਹੈ, ਪਰ ਨਹੀਂ ਆਖਾਂਗੇ ਜ਼ਾਲਮ ਕਿਉਂਕਿ ਜਿੱਤ ਗਏ ਨੇ। ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ, ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਹੈ। ਇੱਕ ਸਹੀ ਹੈ, ਜਿਹੜੇ ਗੁਣ ਰਾਮ ਦੇ ਚ ਨੇ ਉਤਨੇ ਗੁਣ ਰਾਵਣ ਦੇ ਚ ਵੀ ਨੇ। ਧਾਰਮਿਕ ਹੈ ਰਾਮ, ਧਾਰਮਿਕ ਹੈ ਰਾਵਣ, ਵਿਸ਼ਿਸ਼ਟ ਕੋਲ ਪੜ੍ਹੇ ਨੇ ਰਾਮ, ਪਾਠੀ ਨੇ ਅੱਛੇ, ਨਾਮ ਜਪਣ ਵਾਲੇ ਨੇ, ਰਸਿਕ ਨੇ, ਈਸ਼ਵਰ ਨੂੰ ਮੰਨਣ ਵਾਲੇ ਨੇ, ਪਰ ਇਹ ਵੀ ਨਾਸਤਿਕ ਨਹੀਂ ਹੈ। ਸ਼ਿਵਜੀ ਦਾ ਉਪਾਸ਼ਕ ਹੈ, ਚਾਰੇ ਵੇਦ ਉਸ ਨੂੰ ਜ਼ਬਾਨੀ ਕੰਠ ਨੇ। ਧਾਰਮਿਕ ਤੌਰ ਤੇ ਦੋਹਾਂ ਦਾ ਕੋਈ ਮਤਭੇਦ ਵੀ ਨਹੀਂ, ਘਰੇਲੂ ਝਗੜਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਦੋ ਇਸਤਰੀਆਂ ਨੇ ਇੱਕ ਪਾਸੇ ਕਰਦੇ ਹੋਏ ਜੰਗ ਨਹੀਂ ਹੋਣੀ ਸੀ, ਲਾਲਾ ਦੌਲਤ ਰਾਏ ਨੇ ਐਸਾ ਹੀ ਲਿਖਿਆ। ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਰਾਮ ਕਹਿੰਦੇ ਨੇ ਇਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ ਹੈ, ਗਿਰ ਗਿਆ। ਅਸੀਂ ਜਿਸ ਇਨਸਾਨ ਨੂੰ ਜ਼ਮੀਨ ਤੇ ਗਿਰਾਇਆ ਇਹ ਮਾਮੂਲੀ ਪੱਧਰ ਦਾ ਨਹੀਂ ਹੈ, ਬਹੁਤ ਮਹਾਨ ਇਨਸਾਨ ਹੈ। ਜਾਂ ਇਸਦੇ ਪ੍ਰਾਣ ਨਿਕਲਣ ਇਸ ਤੋਂ ਪਹਿਲੇ ਇਸਦੀ ਕੁਝ ਮਹਾਨਤਾ ਆਪਣੀ ਝੋਲੀ ਚ ਪਾ ਲੈ, ਤੂੰ ਬੱਜ ਕੇ ਜਾ। ਲਕਸ਼ਮਣ ਗਿਆ, ਰਾਮ ਜਿੱਥੇ ਨਿਰਮਾਣਤਾ ਦੀ ਮੂਰਤੀ ਸਨ, ਹਲੇਮ ਸਨ, ਉੱਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ, ਬਿਲਕੁਲ ਰਾਮ ਤੋਂ ਉਲਟ। ਉਹ ਜਿੱਥੇ ਸ਼ਾਂਤਮਈ ਸਨ, ਇਹ ਬਿਲਕੁਲ ਕ੍ਰੋਧੀ ਸੁਭਾਅ ਦੇ। ਉਹ ਜਿੱਥੇ ਦੂਰਦ੍ਰਿਸ਼ਟ ਸਨ, ਇਤਨੀ ਗੱਲ ਲਕਸ਼ਮਣ ਵਿੱਚ ਨਹੀਂ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਿਰ ਦੇ ਬਾਹਰ ਖੜੇ ਹੋ ਗਏ ਤੇ ਕਹਿਣ ਲੱਗਿਆ, ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ, ਬੜੀ ਸਮਝ ਹੈ, ਕੋਈ ਕੀਮਤੀ ਗੱਲ ਸਾਡੀ ਝੋਲੀ ਚ ਵੀ ਪਾਓ ਜੋ ਸਾਡੀ ਜ਼ਿੰਦਗੀ ਚ ਕੰਮ ਆਵੇ। ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਵਣ ਨੇ, ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਤੇ। ਅੱਖਾਂ ਮੀਟ ਲਈਆਂ, ਤੜਪ ਰਿਹਾ ਸੀ ਵਿਚਾਰਾ, ਪ੍ਰਾਣ ਨਿਕਲ ਰਹੇ ਸਨ, ਨਹੀਂ ਕੁਛ ਬੋਲਿਆ। ਲਕਸ਼ਮਣ ਵਾਪਸ ਆ ਗਿਆ, ਕਹਿੰਦਾ ਭਗਵਾਨ ਉਹ ਤੇ ਬੋਲਦਾ ਹੀ ਨਹੀਂ, ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈਏ। ਰਾਮ ਕਹਿੰਦੇ ਨੇ ਪੁਰਖਾ ਤੇਰੇ ਕੋਲ ਉਹ ਵਸਫ ਨਹੀਂ ਹੈ ਗਿਆਨ ਲੈਣ ਦਾ, ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਬਾਹਰ ਨਹੀਂ ਖੜੇ ਹੋਈਦਾ, ਜਾਂ ਉਸਦੇ ਕਦਮਾਂ ਵਿੱਚ ਖੜਾ ਹੋ ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ। ਹੁਣ ਜਿਸ ਦੇ ਕਦਮਾਂ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ, ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪੱਧਰ ਦਾ ਨਹੀਂ ਹੋ ਸਕਦਾ, ਬੜਾ ਕੀਮਤੀ ਮਨੁੱਖ, ਵਕਤ ਦਾ ਕੀਮਤੀ ਇਨਸਾਨ ਹੈ। ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ, ਔਰ ਕਹਿੰਦਾ ਹੱਥ ਜੋੜ ਕੇ, ਐ ਬ੍ਰਾਹਮਣ ਦੇਵਤਾ, ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸਾਡੀ ਝੋਲੀ ਚ ਪਾਓ। ਰਾਵਣ ਦੇ ਨੇਤਰ ਖੁੱਲੇ ਨੇ, ਬੋਲਿਆ ਐ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ, ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ। ਸੁਣ, ਮਨੁੱਖ ਦੀ ਜ਼ਿੰਦਗੀ ਵਿੱਚ ਕੱਲ ਕਤਈ ਨਹੀਂ ਆਉਂਦਾ, ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ, ਮੁਲਤਵੀ ਨਹੀਂ ਕਰਨਾ ਚਾਹੀਦਾ, ਕੱਲ ਤੇ ਨਹੀਂ ਸੁੱਟਣਾ ਚਾਹੀਦਾ, ਪੋਸਟਪੋਨ ਨਹੀਂ ਕਰਨਾ ਚਾਹੀਦਾ, ਉਹਨੂੰ ਮੁਲਤਵੀ ਨਹੀਂ ਕਰਨਾ ਚਾਹੀਦਾ, ਅੱਜ ਹੀ ਕਰਨਾ ਚਾਹੀਦਾ। ਜੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੈ ਬਿਲੰਬ ਧਰਮੰ ਬਿਲੰਬ ਪਾਪੰ, ਜੋ ਕਿਸੇ ਜ਼ਰੂਰੀ ਕੰਮ ਨੂੰ ਕੱਲ ਤੇ ਸੁੱਟ ਰਿਹਾ ਉਹ ਜ਼ਰੂਰੀ ਕੰਮ ਹੋ ਹੀ ਨਹੀਂ ਸਕੇਗਾ, ਰਹਿ ਜਾਏਗਾ। ਮਨੁੱਖ ਬਹੁਤ ਕੁਝ ਜ਼ਰੂਰੀ ਕੱਲ ਤੇ ਸੁੱਟਦਾ ਪਿਆ, ਇਸ ਤੋਂ ਹੀ ਪਤਾ ਚੱਲਦਾ ਹੈ ਕਿ ਬੰਦਾ ਖੁਦ ਗੈਰ ਜ਼ਰੂਰੀ ਹੋ ਗਿਆ, ਕੁਛ ਵੀ ਨਹੀਂ ਹੈ। ਇਹ ਅੰਮ੍ਰਿਤ ਛਕਣ ਨੂੰ ਕੱਲ ਤੇ ਸੁੱਟਦਾ ਹੈ, ਇਹ ਸ਼ਰਾਬ ਪੀਣ ਅੱਜ ਹੀ ਪੀਣੀ ਹੈ, ਹੁਣੇ ਪੀਣੀ ਹੈ। ਇਹ ਸੱਚ ਬੋਲਣ ਨੂੰ ਕੱਲ ਤੇ ਸੁੱਟਦਾ ਹੈ, ਝੂਠ ਬੋਲਣਾ ਹੈ ਅੱਜ ਹੀ ਬੋਲਣਾ ਹੈ, ਹੁਣੇ ਹੀ ਬੋਲਣਾ ਹੈ। ਇਹ ਕਿਸੇ ਤੇ ਦਇਆ ਕਰਨ ਨੂੰ ਕੱਲ ਤੇ ਸੁੱਟਦਾ ਹੈ, ਕਠੋਰਤਾ ਨਾਲ ਪੇਸ਼ ਆਉਣਾ, ਅੱਜ ਹੀ ਆਉਣਾ, ਹੁਣੇ ਹੀ ਆਉਣਾ। ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕੱਲ ਤੇ ਛੁੱਟ ਦਿੰਦਾ ਹੈ, ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀਭੂਤ ਵੀ ਨਹੀਂ ਹੋ ਸਕਦੀ, ਨੇਕੀਆਂ ਫਲੀਭੂਤ ਵੀ ਨਹੀਂ ਹੋ ਸਕਦੀਆਂ। ਇਤਨਾ ਕੀਮਤੀ ਗਿਆਨ ਇਹ ਮਰਦਿਆਂ ਹੋਇਆਂ ਵੀ ਦੇ ਰਿਹਾ ਹੈ ਰਾਵਣ। ਹਿੰਦੁਸਤਾਨੀਆਂ ਦੇ ਅਚੇਤਨ ਮਨ ਵਿਚ ਅਹਿਸਾਸ ਹੈ, ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ, ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਉਂਦੇ ਨੇ ਨਾ ਰਾਮ ਤੇ ਲਕਸ਼ਮਣ ਦਾ, ਉਹ ਰਾਵਣ ਦੀ ਪਰਿਕਰਮਾ ਕਰਦਾ ਹੈ। ਸ਼ਾਇਦ ਤੁਹਾਡੇ ਚ ਕਿਸੇ ਨੇ ਦੇਖਿਆ ਹੋਵੇ, ਪਹਿਲੇ ਪਰਿਕਰਮਾ ਕਰਦੇ ਨੇ, ਸਜਦਾ ਕਰਦੇ ਨੇ, ਔਰ ਸਾਰਾ ਦਿਨ ਵੀ ਹਿੰਦੂ ਲੋਕ ਮੱਥਾ ਟੇਕਦੇ ਨੇ, ਵੀ ਹੱਦ ਹੋ ਗਈ, ਇੱਕ ਪਾਸੇ ਤੇ ਇਸਦਾ ਪੁਤਲਾ ਜਲਾਉਣਾ, ਇਹਦੀ ਬੇਇੱਜ਼ਤੀ ਕਰਨੀ ਹੈ, ਫਿਰ ਮੱਥਾ ਟੇਕਣ ਦਾ ਕੀ ਮਤਲਬ? ਕਿਉਂ ਮੱਥਾ ਟੇਕਦੇ? ਸਾਰਾ ਦਿਨ ਪਰਿਕਰਮਾ ਪੈ ਕਰਦੇ ਹੋ, ਸਾਰਾ ਦਿਨ ਮੱਥਾ ਪੈ ਟੇਕਦੇ ਹੋ। ਅਚੇਤਨ ਮਨ ਵਿਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ, ਫਿਰ ਇਤਨੀ ਬੇਇੱਜ਼ਤੀ ਕਿਉਂ ਕਰ ਰਹੇ ਹੋ? ਸਾਲ ਦੇ ਸਾਲ ਉਸਨੂੰ ਜਲਾ ਕਿਉਂ ਰਹੇ ਹੋ? ਫੂਕ ਕਿਉਂ ਰਹੇ ਹੋ? ਉਹਦਾ ਪੁਤਲਾ ਕਿਉਂ ਜਲਾ ਰਹੇ ਹੋ? ਹਾਰ ਗਿਆ। ਹਾਰਨਾ ਹੀ ਸ਼ੈਤਾਨੀਅਤ ਹੈ, ਜਿੱਤ ਜਾਣਾ ਹੀ ਭਗਵਾਨ ਹੋਣਾ ਹੈ, ਇਹ ਹਕੀਕਤ ਹੈ। ਜਦ ਵੀ ਕੋਈ ਹਾਰ ਜਾਂਦਾ ਹੈ, ਸੰਗੀ ਸਾਥੀ ਨਹੀਂ ਲੱਭਦੇ ਹੁੰਦੇ। ਤਾਮਿਲਨਾਡ ਦੇ ਲੋਕ ਰਾਵਣ ਦੀ ਪੂਜਾ ਕਰਦੇ ਨੇ, ਕੇਰਲਾ ਦੇ ਵਾਸੀ ਤਮਿਲ ਲੋਕ। ਪਾਰਲੀਮੈਂਟ ਦੇ ਵਿਚ ਵੀ ਆਵਾਜ਼ ਉੱਠੀ ਸੀ ਤਮਿਲ ਲੋਕਾਂ ਦੀ ਤਰਫੋਂ, ਤਮਿਲ MPs ਜਿੰਨੇ ਵੀ ਸਨ, ਵੀ ਇਹ ਅਨਿਆਏ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਕਿ ਸਾਲ ਦੇ ਸਾਲ ਸਾਡਾ ਇੱਕ ਬਜ਼ੁਰਗ, ਉਹਦਾ ਪੁਤਲਾ ਜਲਾਇਆ ਜਾਏ, ਉਹਦੀ ਬੇਇੱਜ਼ਤੀ ਕੀਤੀ ਜਾਏ, ਇਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਇਹ ਆਵਾਜ਼ ਪਾਰਲੀਮੈਂਟ ਦੇ ਵਿਚ ਉੱਠੀ, ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿਚ, ਔਰ ਉਹਨਾਂ ਨੇ ਬੜੀ ਪੁਰਜ਼ੋਰ ਮੰਗ ਕੀਤੀ ਕਿ ਉੱਤਰੀ ਭਾਰਤ ਅਗਰ ਸਾਲ ਦੇ ਸਾਲ ਰਾਵਣ ਦੀ ਬੇਪਤੀ ਕਰੇਗਾ ਤਾਂ ਇਸਦਾ ਰਿਐਕਸ਼ਨ ਵੀ ਹੋ ਸਕਦਾ ਤਮਿਲਨਾਡ ਦੇ ਵਿਚ, ਕੇਰਲਾ ਦੇ ਵਿਚ। ਇਹ ਉਹਨਾਂ ਨੇ ਧਮਕੀ ਵੀ ਦਿੱਤੀ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਿੰਦੁਸਤਾਨ ਵਿਚ ਇਸ ਤਰ੍ਹਾਂ ਦੀ ਆਵਾਜ਼ ਉੱਠ ਪਈ ਹੈ, ਭਾਵੇਂ ਹਜ਼ਾਰਾਂ ਸਾਲ ਬਾਅਦ ਉੱਠੀ ਹੈ, ਲੇਕਿਨ ਉੱਠੀ ਹੈ ਕਿ ਬੰਦਾ ਤਾਂ ਨੇਕ ਸੀ, ਉਹਦਾ ਕੋਈ ਕਸੂਰ ਵੀ ਨਹੀਂ, ਔਰ ਉਸਦੇ ਆਚਰਣ ਇਖਲਾਕ ਦੇ ਉੱਤੇ ਵੀ ਕੋਈ ਆਂਚ ਨਹੀਂ, ਉਸਨੇ ਸੀਤਾਂ ਤੇ ਕੋਈ ਜ਼ੁਲਮ ਵੀ ਨਹੀਂ ਕੀਤਾ, ਉਸਦੀ ਕੋਈ ਅਸਮਤ ਨਹੀਂ ਲੁੱਟੀ। ਔਰ ਇਸ ਗੱਲ ਦਾ ਸਬੂਤ ਹੈ ਕਿ ਅਗਨ ਪ੍ਰੀਖਿਆ ਦੇ ਕਹਿੰਦੇ ਨੇ ਸੀਤਾ ਕਾਮਯਾਬ ਨਿਕਲੀ। ਇਤਿਹਾਸ ਲੰਬਾ ਚੌੜਾ ਇਤਿਹਾਸ ਹੈ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਜੋ ਜਿੱਤ ਜਾਏ ਭਗਵਾਨ ਬਣ ਜਾਂਦਾ ਹੈ, ਜੋ ਹਾਰ ਜਾਏ ਸ਼ੈਤਾਨ ਬਣ ਜਾਂਦਾ ਹੈ। ਜੇਤੂ ਦੇ ਪਿੱਛੇ ਜਗਤ ਚੱਲਦਾ ਹੈ, ਜੋ ਜਿੱਤ ਜਾਏ। ਔਰ ਇਹ ਹਕੀਕਤ ਹੈ, ਐਸਾ ਵੀ ਸਮਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖਣਾ ਪਿਆ, ਸਿਰਫ ਜਿਹੜੇ ਵੀ 25 ਸਿੰਘ ਸਨ ਉਹਨਾਂ ਨੇ ਵੀ ਬਿਦਾਵਾ ਲਿਖ ਦਿੱਤਾ। ਇਸ ਦੇ ਕੋਲ ਤੇ ਅੰਨ ਵੀ ਨਹੀਂ ਲੱਭਦਾ, ਭੁੱਖ, ਗਰੀਬੀ, ਤਨ ਦੇ ਕੱਪੜੇ ਵੀ ਪਟ ਗਏ, ਇਸ ਗੁਰੂ ਦੇ ਨਾਲ ਚੱਲ ਕੇ ਕੀ ਕਰਨਾ ਹੈ? ਇਹ ਲੋ ਬਿਦਾਵਾ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਜਿਸ ਤੋਂ ਦੁੱਖ ਮਿਲੇਗਾ ਮਨੁੱਖ ਉਸਦਾ ਸਾਥ ਛੋੜ ਦੇਵੇਗਾ, ਚਾਹੇ ਰੱਬ ਹੈ ਤੇ ਚਾਹੇ ਗੁਰੂ ਹੀ ਕਿਉਂ ਨਹੀਂ। ਭਰਾ ਦੀ ਤੇ ਗੱਲ ਛੋੜ ਦੋ, ਪਿਓ ਦੀ ਤੇ ਗੱਲ ਛੋੜ ਦੋ, ਪੁੱਤਰ ਦੀ ਤੇ ਗੱਲ ਇੱਕ ਪਾਸੇ, ਮਿੱਤਰ ਦੀ ਤੇ ਗੱਲ ਇੱਕ ਪਾਸੇ, ਚਾਹੇ ਗੁਰੂ ਤੇ ਪਰਮਾਤਮਾ ਹੈ ਉਹਦਾ ਵੀ ਸਾਥ ਛੋੜਿਆ ਜਾ ਸਕਦਾ ਹੈ। ਇਤਿਹਾਸ ਬਿਦਾਵਾ ਲਿਖ ਦਿੱਤਾ ਹੈ, ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਸਤਿਗੁਰ ਨੇ ਵੀ ਕਬੂਲ ਕਰ ਲਿਆ, ਠੀਕ, ਮੈਂ ਤੁਹਾਡਾ ਗੁਰੂ ਨਹੀਂ, ਤੁਸੀਂ ਮੇਰੇ ਸਿੱਖ ਨਹੀਂ, ਠੀਕ। ਦੁੱਖ ਦਾ ਸਾਥ ਕੌਣ ਦੇਵੇ? ਰਹੀਮ ਨੇ ਐਵੇਂ ਨਹੀਂ ਕਹਿ ਦਿੱਤਾ। ਖੈਰ, ਇਹ ਤੇ ਐਵੇਂ ਵਿਚਕਾਰ ਜੋ ਹੈ ਇਹ ਗੱਲ ਆ ਗਈ, ਤੇ ਮੈਂ ਇਤਨਾ ਸਮਾਂ ਜੋ ਹੈ ਤੁਹਾਡਾ ਲੈ ਬੈਠਾ, ਤੇ ਮੇਰੇ ਜਜ਼ਬੇ ਕਈ ਦਫਾ ਵਿਚੇ ਰਹਿ ਜਾਂਦੇ ਨੇ, ਤੇ ਮੈਨੂੰ ਅਫਸੋਸ ਵੀ ਆਉਂਦਾ, ਮੈਂ ਜਿਹੜਾ ਗੱਲ ਕਹਿਣ ਲੱਗਾ ਸੀ ਐਨ ਮੈਂ ਥਿੜਕ ਕਿਉਂ ਗਿਆ। ਫਿਰ ਸੋਚਦਾ, ਅੱਛਾ ਗੁਰੂ ਤੂੰ ਇਹੀ ਕਹਿ ਲੈਣਾ ਚਾਹੁੰਦਾ ਸੀ, ਤੇਰੀ ਮਰਜ਼ੀ, ਤੇਰੀ ਰਹਿਮਤ, ਤੇਰੀ ਬਖਸ਼ਿਸ਼। ਮੈਂ ਤੁਹਾਡੇ ਸਾਹਮਣੇ ਮੂਲ ਮੁੱਦਾ ਜੋ ਰੱਖ ਰਿਹਾ ਉਹ ਇਹ ਹੈ ਕਿ ਸਰੀਰ ਪੰਜ ਤੱਤ ਦਾ ਪੁਤਲਾ ਹੈ, ਸਰੀਰ ਪੰਜ ਨੇ, ਕਰਮ ਇੰਦਰੇ ਪੰਜ ਨੇ, ਗਿਆਨ ਇੰਦਰੇ ਪੰਜ ਨੇ, ਮੂਲ ਵਿਕਾਰ ਪੰਜ ਨੇ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਝੋਲੀ ਚ ਪਾਈਆਂ ਨੇ ਪੰਜ ਬਾਣੀਆਂ, ਔਰ ਪੰਜਵੀਂ ਹੈ ਆਨੰਦ, ਮੰਜ਼ਿਲ ਹੈ ਆਨੰਦ, ਪਹੁੰਚਣਾ ਹੈ ਆਨੰਦ ਤੱਕ। ਆਨੰਦ ਸੁੱਖ ਨਹੀਂ ਹੈ, ਆਨੰਦ ਸੁੱਖ ਦੁੱਖ ਤੋਂ ਉੱਚੀ ਅਵਸਥਾ ਹੈ। ਇਤਨੀ ਮੈਂ ਅਰਜ਼ ਕਰਦੇ ਹਾਂ, ਆਨੰਦ ਕੋਈ ਸੁੱਖ ਨਹੀਂ, ਸੁੱਖ ਦੇ ਚੱਕਰ ਚ ਨਾ ਪੈਣਾ। ਹਰ ਸੁੱਖ ਪਰਿਵਾਰ ਤੋਂ ਮਿਲ ਜਾਂਦਾ, ਪਦਾਰਥਾਂ ਤੋਂ ਮਿਲ ਜਾਂਦਾ, ਧਨ ਤੋਂ ਮਿਲ ਜਾਂਦਾ, ਔਰ ਹਰ ਸੁੱਖ ਦੇ ਪਿੱਛੇ ਦੁੱਖ ਖੜਾ ਹੈ। ਆਨੰਦ ਸੁੱਖ ਦੁੱਖ ਤੋਂ ਉੱਚੀ ਅਵਸਥਾ ਹੈ, ਜਪ ਨਾਲ ਪ੍ਰਾਪਤ ਹੁੰਦੀ ਹੈ। ਤੇ ਮੈਂ ਵਾਅਦਾ ਜ਼ਰੂਰ ਕੀਤਾ ਸੀ ਕਿ ਜਪ ਦੀ ਵਿਧੀ ਤੇ ਜਪ ਦਾ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ, ਉਹ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖਣਾ ਹੈ। ਗੁਰੂ ਨੂੰ ਜੋ ਮਨਜ਼ੂਰ ਸੀ, ਕੱਲ ਤੇ ਛੋੜਦੇ ਹਾਂ, ਕੱਲ ਫਿਰ ਤੁਹਾਡੇ ਸਾਹਮਣੇ ਇਸ ਵਿਚਾਰ ਨੂੰ ਦੁਹਰਾਵਾਂਗੇ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰੂ ਮਿਲ ਗਿਆ, ਆਨੰਦ ਮਿਲ ਗਿਆ, ਸੁੱਖ ਦੁੱਖ ਤੋਂ ਉੱਚੀ ਅਵਸਥਾ ਮਿਲਦੀ ਕਿਵੇਂ? ਜਪ ਨਾਲ। ਵਾਸਤਵਿਕ ਜਪ ਕੀ ਹੈ? ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟੀ ਜਾਣਾ, ਰਟੀ ਜਾਣਾ, ਰਟੀ ਜਾਣਾ, ਇਹ ਜਪ ਹੈ। ਵਿਧੀ, ਢੰਗ ਔਰ ਇਸ ਦੀ ਅਵਸਥਾ, ਇਸ ਦੀ ਰੂਪ ਰੇਖਾ, ਤੁਛ ਬੁੱਧੀ ਅਨੁਸਾਰ ਜੋ ਕੁਛ ਦਾਸ ਨੇ ਪੜ੍ਹਿਆ, ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਤੁਹਾਨੂੰ ਸੁਣਾ ਦਿਆਂਗਾ। ਜਿਨ੍ਹਾਂ ਦਾ ਅਨੁਭਵ ਹੋਵੇਗਾ ਉਹਨਾਂ ਨੂੰ ਰਸ ਆ ਜਾਏਗਾ, ਔਰ ਜਿਹੜੇ ਇਸ ਮਾਰਗ ਦੇ ਪਾਂਧੀ ਨੇ ਉਹਨਾਂ ਨੂੰ ਸ਼ਾਇਦ ਕੋਈ ਸੋਝ ਸਮਝ ਵੀ ਜੋ ਹੈ ਮਿਲੇ। ਇੱਕ ਪਾਠੀ ਦੀ ਤਰ੍ਹਾਂ ਪਾਤਸ਼ਾਹ ਦੀ ਬਾਣੀ ਦੇ ਜੋ ਕੁਛ ਲਿਖਿਆ ਹੈ ਪੜ੍ਹ ਕੇ ਤੁਹਾਡੇ ਸਾਹਮਣੇ ਜੋ ਹੈ ਰੱਖ ਦਿਆਂਗਾ। ਅਨੁਭਵ ਗੁਰੂ ਗ੍ਰੰਥ ਸਾਹਿਬ ਦਾ, ਗਿਆਨ ਗੁਰੂ ਨਾਨਕ ਦਾ, ਵਿਚਾਰਾਂ ਸਤਿਗੁਰ ਦੀਆਂ, ਪਾਠੀ ਆਪਾਂ ਪੜ੍ਹ ਕੇ ਤੁਹਾਨੂੰ ਜੋ ਹੈ ਸਰਵਣ ਕਰਾ ਦਿਆਂਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਇੱਕ ਵਿਚਾਰ ਦਾਸ ਸ਼ਾਮ ਦੇ ਸਮੇਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ। ਪਰਿਪੂਰਨ ਪ੍ਰਮਾਤਮਾ ਨੇ ਬ੍ਰਹਿਮੰਡ ਦੇ ਵਿੱਚ ਜਿਸ ਵਿੱਚ ਅਸੀਂ ਜੀ ਰਹੇ ਹਾਂ, ਪੰਜਾਂ ਦੀ ਗਿਣਤੀ ਨੂੰ ਪ੍ਰਧਾਨ ਰੱਖਿਆ ਹੈ। ਕਾਇਨਾਤ ਸਾਰੀ ਪੰਜ ਤੱਤਾਂ ਦੀ, ਔਰ ਉਹ ਪੰਜ ਤੱਤ ਗੁਰਬਾਣੀ ਦੱਸਦੀ ਹੈ, ਅਬ ਤੇ ਜਬਾਏ ਪ੍ਰਿਥਵੀ ਆਕਾਸਾ ਐਸੀ ਰਹਿਤ ਰਹੋ ਹਰੀ ਪਾਸਾ। ਪੰਜ ਤੱਤਾਂ ਕਰਕੇ ਸਾਰਾ ਸੰਸਾਰ ਬਣਿਆ। ਪੰਜ ਤੱਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇਹ ਸਰੀਰ ਵੀ ਪੰਜ ਤੱਤ ਦਾ ਪੁਤਲਾ, ਸਰੀਰ ਵੀ ਪੰਜ ਨੇ, ਔਰ ਫਿਰ ਇਸੇ ਤਰੀਕੇ ਨਾਲ ਇਸ ਸਰੀਰ ਨੂੰ ਪ੍ਰਭੂ ਨੇ ਗਿਆਨ ਇੰਦਰੇ ਵੀ ਪੰਜ ਦਿੱਤੇ ਨੇ, ਕਰਮ ਇੰਦਰੇ ਵੀ ਪੰਜ ਦਿੱਤੇ ਨੇ, ਰਸ ਵੀ ਪੰਜ ਦਿੱਤੇ ਨੇ, ਵਿਕਾਰ ਵੀ ਪੰਜ ਨੇ। ਇਸੇ ਹੀ ਪੰਜ ਤੱਤ ਦੇ ਪੁਤਲੇ ਦੀ ਝੋਲੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਰੀਰਕ ਰਹਿਤਾਂ ਝੋਲੀ ਵਿੱਚ ਪਾਈਆਂ, ਜਿਹਨੂੰ ਪੰਜ ਕਕਾਰ ਕਹਿੰਦੇ ਨੇ, ਤੇ ਪੰਜ ਮਾਨਸਿਕ ਰਹਿਤਾਂ ਪਾਈਆਂ, ਜਿਹਨੂੰ ਪੰਜ ਬਾਣੀਆਂ ਕਹਿੰਦੇ ਨੇ। ਮਨ ਦੀ ਰਹਿਤ ਪੰਜ ਬਾਣੀਆਂ, ਤਨ ਦੀ ਰਹਿਤ ਪੰਜ ਕਕਾਰ। ਉਹ ਜਿਹੜੀਆਂ ਪੰਜ ਬਾਣੀਆਂ ਨੇ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ। ਪਹੁੰਚਣਾ ਕਿੱਥੇ ਹੈ? ਆਨੰਦ ਤੱਕ। ਚਾਹੀਦਾ ਕੀ ਹੈ? ਆਨੰਦ। ਲਫ਼ਜ਼ ਮੈਂ ਦੁਹਰਾਦੇ ਹਾਂ, ਆਨੰਦ ਸੁੱਖ ਨਹੀਂ ਹੈ। ਸੁੱਖ ਦੁੱਖ ਤੋਂ ਜਿਹੜੀ ਉੱਚੀ ਅਵਸਥਾ ਹੈ ਉਸਨੂੰ ਆਨੰਦ ਕਹਿੰਦੇ ਨੇ। ਸਦੀਵੀ ਸੁੱਖ ਇੰਜ ਕਹਿ ਲਓ, ਸਦੀਵੀ ਖੇੜਾ, ਸਦੀਵੀ ਖੁਸ਼ੀ। ਔਰ ਆਮ ਇਹ ਜਗਤ ਦੀ ਦੁੱਖ ਸੁੱਖ ਦੀ ਅਵਸਥਾ ਤੋਂ ਉੱਚੀ ਅਵਸਥਾ ਆਨੰਦ। ਆਨੰਦ ਤੱਕ ਪਹੁੰਚਣ ਦਾ ਵਸੀਲਾ ਜਪ ਔਰ ਦੂਸਰਾ ਪੜਾਓ ਜਾਪ, ਤੀਸਰਾ ਪੜਾਓ ਬੈਰਾਗ ਸਵਈਏ, ਚੌਥਾ ਪੜਾਓ ਚੌਪਈ ਅਰਦਾਸ, ਪੰਜਵੀਂ ਮੰਜ਼ਿਲ ਆਨੰਦ। ਜਪ ਤੋਂ ਯਾਤਰਾ ਆਰੰਭ ਹੋਣੀ ਹੈ, ਆਨੰਦ ਤੇ ਸਮਾਪਤੀ ਹੋਣੀ ਹੈ। ਘਰ ਪਹੁੰਚ ਕੇ ਯਾਤਰਾ ਸਮਾਪਤ ਹੋਵੇਗੀ ਔਰ ਆਨੰਦ ਹੀ ਘਰ ਹੈ। ਅਨੰਤ ਤੱਕ ਪਹੁੰਚਣਾ ਹੈ ਸਾਡੇ ਮਨ ਨੇ। ਇਹ ਤਨ ਸ਼ਮਸ਼ਾਨ ਤੱਕ ਪਹੁੰਚੇ, ਇਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚਣਾ ਹੀ ਚਾਹੀਦਾ ਹੈ। ਇਹ ਤਨ ਜ਼ਮੀਨ ਤੱਕ ਪਹੁੰਚੇ, ਖਾਕ ਹੋਵੇ, ਉਸ ਤੋਂ ਪਹਿਲੇ ਮਨ ਨੂੰ ਨੂਰ ਹੋ ਹੀ ਜਾਣਾ ਚਾਹੀਦਾ ਹੈ। ਮਨ ਨੂਰ ਹੋਇਆ ਨਹੀਂ, ਤਨ ਖਾਕ ਹੋ ਗਿਆ, ਯਾਤਰਾ ਸਫਲ ਨਹੀਂ ਹੋਈ, ਮਨੁੱਖ ਟਿਕਾਣੇ ਤੇ ਨਹੀਂ ਪਹੁੰਚਿਆ। ਟਿਕਾਣਿਆਂ ਤੇ ਆਨੰਦ ਸੀ, ਆਨੰਦ ਨੂਰ ਹੈ, ਆਨੰਦ ਪ੍ਰਕਾਸ਼ ਹੈ, ਆਨੰਦ ਖੁਸ਼ੀ ਹੈ, ਆਨੰਦ ਸਦੀਵੀ ਹੈ। ਸਾਰੀਆਂ ਖੁਸ਼ੀਆਂ ਨੂੰ, ਸਾਰੇ ਰਸਾਂ ਨੂੰ, ਸਾਰੇ ਦੈਵੀ ਗੁਣਾਂ ਨੂੰ ਇੱਕੋ ਹੀ ਸ਼ਬਦ ਵਿੱਚ ਬਿਆਨ ਕਰਨਾ ਹੋਵੇ, ਆਨੰਦ ਕਾਫੀ ਹੈ। ਸਭ ਕੁਛ ਵਿੱਚ ਆ ਗਿਆ। ਤੇ ਮੈਂ ਫਿਰ ਅਰਜ਼ ਕਰਾਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ, ਸੁੱਖ ਨਹੀਂ ਹੈ। ਦੋਹਰਾ ਦੇ ਹਾਂ, ਸੁੱਖ ਪਰਿਵਾਰ ਤੋਂ ਵੀ ਮਿਲਦਾ ਹੈ, ਆਨੰਦ ਪਰਿਵਾਰ ਤੋਂ ਨਹੀਂ ਮਿਲੇਗਾ। ਔਰ ਜੋ ਸੁੱਖ ਮਿਲਦਾ ਹੈ, ਮਿਲਿਆ ਹੋਇਆ ਸੁੱਖ ਥੋੜੇ ਦਿਨਾਂ ਬਾਅਦ ਦੁੱਖ ਵਿੱਚ ਬਦਲ ਜਾਂਦਾ ਹੈ। ਆਨੰਦ ਪਦਾਰਥਾਂ ਤੋਂ ਵੀ ਮਿਲੇਗਾ, ਸੁੱਖ ਪਦਾਰਥਾਂ ਤੋਂ ਵੀ ਮਿਲੇਗਾ, ਆਨੰਦ ਤੇ ਪਰਮਾਤਮਾ ਤੋਂ ਹੀ ਮਿਲਦਾ ਹੈ। ਔਰ ਜਿਨ੍ਹਾਂ ਪਦਾਰਥਾਂ ਤੋਂ ਸੁੱਖ ਮਿਲਦਾ ਹੈ, ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਆਨੰਦ ਜਿਸ ਦੇ ਸਾਰੇ ਗੁਣ ਆ ਗਏ, ਸਾਰੇ ਰਸ ਆ ਗਏ, ਸਾਰੀ ਸ਼ਕਤੀ ਆ ਗਈ, ਸਾਰਾ ਖੇੜਾ ਆ ਗਿਆ। ਪਹੁੰਚਣ ਦਾ ਵਸੀਲਾ ਹੈ ਜਪ। ਜਿਤਨੇ ਧਾਰਮਿਕ ਕਰਮ ਨੇ, ਇਹਨਾਂ ਦੀ ਮਹਾਨਤਾ ਵੀ ਜਪ ਕਰਕੇ ਹੈ। ਜਪ ਨੂੰ ਅਲੱਗ ਕਰਦੇ ਤੋ ਇਸ ਤਰ੍ਹਾਂ ਹੈ ਜਿਵੇਂ ਕਿਸੇ ਬਰਾਤ ਤੋਂ ਲਾੜੇ ਨੂੰ ਵੱਖ ਕਰ ਦੋ। ਕੀ ਮੈਨੇ ਰੱਖਦੇ ਨੇ ਬਰਾਤੀ? ਕੁਛ ਵੀ ਨਹੀਂ। ਜਪ ਅਲੱਗ ਕਰ ਦੋ, ਦਾਨ ਕੀ ਮੈਨੇ ਰੱਖਦਾ, ਗਿਆਨ ਕੀ ਮੈਨੇ ਰੱਖਦਾ, ਕੁਛ ਵੀ ਨਹੀਂ। ਸੇਵਾ, ਦਾਨ, ਗਿਆਨ, ਹੋਰ ਬਹੁਤ ਸਾਰੇ ਧਾਰਮਿਕ ਕਰਮ, ਇਹ ਤੇ ਬਰਾਤੀਆਂ ਦੀ ਤਰ੍ਹਾਂ ਨੇ। ਮੂਲ ਤੇ ਜਪ ਹੈ ਨਾ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਤੇ ਪਾਤਸ਼ਾਹ ਤੋਂ ਪੁੱਛੀਏ ਕਿਵੇਂ ਜਪੀਏ, ਤੇ ਸਾਹਿਬ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ। ਜ਼ਬਾਨ ਨਾਲ ਜਪੋ, ਬਸ ਸਿਰਫ ਰਸਨਾ ਨਾਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਸ ਇੰਨਾ ਹੀ ਕਹਿਣਾ ਹੈ। ਇਤਨਾ ਕਹਿਣਾ ਤੇ ਬਹੁਤ ਸੌਖਾ ਹੈ, ਕਈ ਸਾਰੀ ਸਾਰੀ ਰਾਤ ਵੀ ਕਰ ਲੈਂਦੇ ਨੇ, ਘੰਟਾ ਘੰਟਾ ਦੋ ਦੋ ਘੰਟਾ ਵੀ ਕਰ ਲੈਂਦੇ ਨੇ। ਮੈਂ ਇਸ ਤਰ੍ਹਾਂ ਔਖਾ ਨਹੀਂ ਹੈ, ਪਰ ਇਹ ਜੋ ਸਤਿਗੁਰਾਂ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾਮ, ਕਿਉਂ? ਜਿਸ ਢੰਗ ਨਾਲ ਆਖਣਾ ਹੈ ਉਸ ਢੰਗ ਨਾਲ ਔਖਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਜ਼ਬਾਨ ਗਾਇਨ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੰਨ ਸੁਣਨ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਪਾਠ ਕਰਨਾ ਕੋਈ ਬਹੁਤ ਔਖਾ ਨਹੀਂ, ਮੈਂ ਐਸੇ ਅਖੰਡ ਪਾਠੀ ਵੀ ਦੇਖੇ ਨੇ 18-18 ਘੰਟੇ ਰੋਜ਼ ਪਾਠ ਕਰ ਰਹੇ ਨੇ। ਪਰ ਗਾਵੀਏ ਸੁਣੀਏ, ਜ਼ਬਾਨ ਬੋਲੇ, ਪਾਠ ਕਰੇ, ਗਾਇਨ ਕਰੇ, ਕੰਨ ਸੁਣਨ, ਮੈਨੂੰ ਉਮੀਦ ਨਹੀਂ ਇੱਕ ਮਿੰਟ ਵੀ ਹੋ ਸਕੇ, ਇੱਕ ਮਿੰਟ। ਤੁਸੀਂ ਆਖੋਗੇ ਮੈਂ ਅਤਕਥ ਨਹੀਂ ਕਰ ਰਿਹਾ, ਕਤਈ ਨਹੀਂ। ਅਗਰ ਕੋਈ ਇਸ ਯੁੱਗ ਦੇ ਵਿੱਚ ਇੱਕ ਮਿੰਟ ਵੀ ਐਸਾ ਕਰ ਸਕਦਾ ਹੈ, ਉਹਨੂੰ ਫਿਰ ਅੱਜ ਦੇ ਯੁੱਗ ਦਾ ਪ੍ਰਹਿਲਾਦ ਕਹਿਣਾ ਹੀ ਪਏਗਾ। ਉਹ ਫਿਰ ਅੱਜ ਦੇ ਯੁੱਗ ਦਾ ਭਾਈ ਮਨੀ ਸਿੰਘ ਹੈ, ਉਹ ਫਿਰ ਅੱਜ ਦੇ ਯੁੱਗ ਦਾ ਬਾਬਾ ਦੀਪ ਸਿੰਘ ਹੈ, ਉਹ ਤੇ ਫਿਰ ਅੱਜ ਦੇ ਯੁੱਗ ਦਾ ਭਗਤ ਧਰੂ ਹੋ ਗਿਆ। ਇੱਕ ਮਿੰਟ, ਵਾਹਿਗੁਰੂ ਵਾਹਿਗੁਰੂ ਐਸਾ ਰਸਨਾ ਉਚਾਰਨ ਕਰੇ ਕੰਨ ਸੁਣਨ ਤੇ ਮਨ ਵਿੱਚ ਭਰੋਸਾ ਵੀ ਹੋਵੇ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਦੁੱਖ ਪਰ ਹਰ ਸੁੱਖ ਘਰ ਲੈ ਜਾ, ਫਿਰ ਤੂੰ ਸਾਰੇ ਸੁੱਖ ਆਪਣੇ ਘਰ ਵਿੱਚ ਲੈ ਜਾਏਗਾ, ਫਿਰ ਸਾਰੇ ਦੁੱਖ ਤੇਰੇ ਨਿਕਲ ਜਾਣਗੇ। ਭੋਜਨ ਦੀ ਬੁਰਕੀ ਮੈਂ ਮੂੰਹ ਵਿੱਚ ਰੱਖ ਲਵਾਂ, ਥੱਲੇ ਨਾ ਕਰਾਂ, ਭੁੱਖ ਨਹੀਂ ਮਿਟੇਗੀ ਔਰ ਸਰੀਰ ਨੂੰ ਤਾਕਤ ਵੀ ਨਹੀਂ ਮਿਲਣ ਲੱਗੀ। ਪਾਣੀ ਦਾ ਘੁੱਟ ਮੈਂ ਮੂੰਹ ਵਿੱਚ ਰੱਖ ਲਵਾਂ, ਥੱਲੇ ਨਾ ਕਰਾਂ, ਪਿਆਸ ਨਹੀਂ ਮਿਟੇਗੀ, ਸਰੀਰ ਦੀ ਲੋੜ ਦੀ ਪੂਰਤੀ ਵੀ ਨਹੀਂ ਹੋਵੇਗੀ। ਜੋ ਸਰੀਰ ਨੂੰ ਚਾਹੀਦਾ ਉਸ ਤੱਤ ਦੀ ਪੂਰਤੀ ਵੀ ਨਹੀਂ ਹੋਵੇਗੀ। ਵਾਹਿਗੁਰੂ ਵਾਹਿਗੁਰੂ ਬਸ ਸਿਰਫ ਮੇਰੀ ਜ਼ਬਾਨ ਗਾਇਨ ਕਰ ਰਹੀ ਹੈ, ਮੈਂ ਸੁਣਦਾ ਨਹੀਂ ਪਿਆ। ਇਹ ਤੇ ਇਸ ਤਰ੍ਹਾਂ ਹੈ ਜੈਸੇ ਪਾਣੀ ਦਾ ਘੁੱਟ ਮੈਂ ਮੂੰਹ ਦੇ ਚ ਰੱਖ ਲਿਆ, ਥੱਲੇ ਕੀਤਾ ਹੀ ਨਹੀਂ, ਕਿਆ ਪਿਆਸ ਮਿਟੇਗੀ? ਸਿਰਫ ਮੇਰੀ ਰਸਨਾ ਕਰ ਰਹੀ ਹੈ ਬਾਣੀ ਦਾ ਪਾਠ, ਸਿਰਫ ਮੇਰੀ ਜ਼ਬਾਨ। ਮੈਂ ਅਰਜ਼ ਕਰਾਂ ਇਸ ਨਾਲ ਨਹੀਂ ਆਉਣਾ ਕੁਛ, ਹੁਣੀ ਮੈਂ ਅਰਜ਼ ਕੀਤੀ ਹੈ। ਕਈਆਂ ਦੀ ਸਾਰੀ ਜ਼ਿੰਦਗੀ ਬਾਣੀ ਪੜਦਿਆਂ ਲੰਘ ਜਾਂਦੀ ਹੈ। ਕਥਾ ਕੀਰਤਨ ਕਰਨਾ ਉਸ ਬੰਦਗੀ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਔਰ ਮੈਨੂੰ ਇਸ ਜ਼ਿੰਦਗੀ ਵਿੱਚ ਗੁਰਪੁਰਬ ਦੇ ਦਿਨਾਂ ਜਾਂ ਕਿਸੇ ਵਿਸ਼ੇਸ਼ ਦਿਨਾਂ 'ਚ ਪੰਜ ਪੰਜ ਥਾਵਾਂ 'ਤੇ ਵੀ ਕਥਾ ਕਰਨੀ ਪਈ ਹੈ, ਪੰਜ ਪੰਜ ਘੰਟੇ। ਲੇਕਿਨ ਅੱਜ ਵੀ ਇਸ ਉਮਰ ਦੇ 'ਚ ਵੀ ਮੈਨੂੰ ਔਖਿਆਈ ਲੱਗਦੀ ਹੈ। ਇੱਕ ਮਿੰਟ ਦਾ ਉਹ ਜਪ ਜਿਸ ਦਾ ਜ਼ਿਕਰ ਗੁਰੂ ਨਾਨਕ ਕਰਦੇ ਨੇ, ਇੱਕ ਮੈਂ ਅਤਕਥਨੀ ਨਹੀਂ ਕਰ ਰਿਹਾ, ਜੋ ਤੁਹਾਨੂੰ ਸੁਣਾ ਰਿਹਾ ਇੱਕ ਪਾਠੀ ਦੀ ਤਰ੍ਹਾਂ ਸਤਿਗੁਰ ਦੀ ਬਾਣੀ, ਉਸਦੇ ਵਿਚਾਰ। ਮੇਰੀ ਸਟੱਡੀ ਹੈ, ਸਤਿਗੁਰ ਮੈਂ ਇੱਥੋਂ ਇਹ ਡਿਊਟੀ ਲੈ ਰਿਹਾ, ਬਾਕੀ ਜਿਹੜੀ ਅਵਸਥਾ ਹੈ ਉਹ ਗੱਲ ਕੁਛ ਹੋਰ ਹੈ। ਉਹ ਮੈਂ ਅਰਜ਼ ਕਰਾਂ ਉਹ ਇੱਕ ਮਿੰਟ ਵੀ ਕਰਨਾ ਔਖਾ ਹੈ। ਇੱਕ ਮਿੰਟ ਸ਼ਾਇਦ ਮੈਂ ਜ਼ਿਆਦਾ ਕਹਿ ਰਿਹਾ। ਕਲਗੀਧਰ ਪਿਤਾ ਦੇ ਕਹਿੰਦੇ ਨੇ, ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ, ਇੱਕ ਸੈਕਿੰਡ, ਜ਼ਬਾਨ ਵਾਹਿਗੁਰੂ ਕਰੇ ਤੇ ਕੰਨ ਸੁਣ ਲੈਣ, ਤੇ ਸੁਣੇਗਾ ਤੇ ਬੰਦਾ ਤਾਂ ਜੇ ਧਿਆਨ ਹੈ, ਵਰਨਾ ਕਿਸ ਤਰ੍ਹਾਂ ਸੁਣੇਗਾ? ਇਸ ਸਭ ਕੁਝ ਨੂੰ ਗਲਤ ਸਮਝਣਾ, ਗੁਰੂ ਗ੍ਰੰਥ ਸਾਹਿਬ ਕੋਈ ਤਸਦੀਕ ਨਹੀਂ ਕਰਦੇ। ਧਿਆਨ ਇੱਥੇ ਜੋੜੋ, ਧਿਆਨ ਤਸਵੀਰ ਦੇ ਜੋੜੋ, ਧਿਆਨ ਪਾਲਕੀ ਦੇ ਜੋੜੋ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਜੋੜੋ, ਜਲਦੇ ਹੋਏ ਦੀਵੇ 'ਚ ਜੋੜੋ, ਇਸ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ। ਇਸ ਤਰ੍ਹਾਂ ਦੀ ਇੱਕ ਪੰਕਤੀ ਵੀ ਨਹੀਂ ਹੈ। ਇਹ ਨਹੀਂ ਪਤਾ ਕਿ ਕੁਝ ਸਾਧ ਸਾਡੇ ਵਿੱਚੋਂ ਤਸਵੀਰਾਂ ਵੀ ਬਣਦੇ ਨੇ, ਇਸ ਤਸਵੀਰ ਦੇ 'ਚ ਧਿਆਨ ਜੋੜੋ, ਇਹ ਗੁਰੂ ਨਾਨਕ ਦੀ ਅਸਲੀ ਤਸਵੀਰ ਹੈ, ਇੰਜ ਵੀ ਕਹਿੰਦੇ ਨੇ। ਔਰ ਕੌਣ ਦੱਸੇ? ਗੁਰੂ ਨਾਨਕ ਨੇ ਤੇ ਫਿਰ 10 ਜਾਮੇ ਧਾਰਨ ਕੀਤੇ, ਫਿਰ ਇਹ ਸ਼ਬਦ ਕੀ ਹੈ? ਜੋ ਅਸਲੀ ਤਸਵੀਰ ਹੈ ਉਹੀ, ਇਸੇ 'ਚ ਧਿਆਨ ਜੋੜੋ, ਫਿਰ ਗੁਰੂ ਦਾ ਸ਼ਬਦ ਕੀ ਹੈ? ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਕੀ ਹੋਇਆ? ਬੋਲੇ ਸਿੱਖ ਪੂਰਨ ਤੌਰ ਤੇ ਸਮਝਦੇ ਨਹੀਂ। ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਹੁਰਾਨਾ। ਇੱਕ ਵਿਚਾਰ ਮੈਂ ਥੋੜਾ ਜਿਹਾ ਦੁਹਰਾ ਵੀ ਦਿਆਂ। ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਕਿਸੇ ਮੂਰਤੀ ਦੇ, ਕਿਸੇ ਤਸਵੀਰ ਦੇ, ਸਾਰੀ ਸਾਧਨਾ ਵੇਖਣ ਤੇ ਖੜੀ ਹੈ, ਅੱਖਾਂ ਤੇ ਖੜੀ ਹੈ, ਦਰਸ਼ਨ ਕਰਨਾ, ਵੇਖਣਾ। ਸਾਡੇ ਮੁਸਲਮਾਨ ਬਿਰਾ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼, ਸਾਰੀ ਸਾਧਨਾ ਪੜ੍ਹਨ ਤੇ ਖੜੀ ਹੈ। ਸਿੱਖ ਜਾਂਦਾ ਹੈ ਗੁਰਦੁਆਰੇ ਵਿੱਚ ਸੁਣਨ ਲਈ ਗੁਰੂ ਕਾ ਸ਼ਬਦ ਹੈ। ਸਾਰੀ ਸਾਧਨਾ ਕੰਨਾਂ ਤੇ ਖੜੀ ਹੈ, ਸੁਣਨ ਤੇ ਖੜੀ ਹੈ। ਜੋ ਦਰਸ਼ਨ ਕਰਨ ਲਈ ਨਹੀਂ ਆਇਆ, ਵੇਖਣ ਲਈ ਨਹੀਂ ਆਇਆ, ਉਹ ਮੰਦਰ ਵਿੱਚ ਆਇਆ ਹੀ ਨਹੀਂ। ਔਰ ਜੋ ਪੜ੍ਹਨ ਲਈ ਨਹੀਂ ਆਇਆ, ਮਸਜਿਦ ਵਿੱਚ ਆਇਆ ਹੀ ਨਹੀਂ। ਔਰ ਜੋ ਸੁਣਨ ਲਈ ਨਹੀਂ ਆਇਆ, ਗੁਰਦੁਆਰੇ ਆਇਆ ਹੀ ਨਹੀਂ, ਕਤੇ ਹੀ ਨਹੀਂ ਆਇਆ। ਔਰ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਸੇਵਾ ਨਾਲੋਂ ਹਜ਼ਾਰਾਂ ਗੁਣਾ ਔਖਾ ਹੈ। 8 ਘੰਟੇ ਸੇਵਾ ਮਨੁੱਖ ਕਰ ਸਕਦਾ ਹੈ ਕਿਉਂਕਿ ਸਰੀਰ ਨੇ ਕਰਨੀ ਹੈ, 8 ਮਿੰਟ ਸੁਣਨਾ ਔਖਾ ਹੋਵੇਗਾ, 8 ਮਿੰਟ ਸਿਮਰਨ ਔਖਾ ਹੈ। ਤੇ ਗੁਰੂ ਘਰ ਦੇ ਸਿਮਰਨ ਕੀ ਹੈ? ਸੁਣਨਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਦੁੱਖ ਨਾਸ ਹੁੰਦੇ ਨੇ, ਸੁਣਦਿਆਂ ਹੀ ਪਾਪ ਨਾਸ ਹੁੰਦੇ ਨੇ, ਸੁਣਦਿਆਂ ਹੀ ਮਨੁੱਖ ਗਿਆਨੀ ਬਣਦਾ, ਸੁਣਦਿਆਂ ਹੀ ਸਿੱਧ ਬਣ ਜਾਏਗਾ, ਪੀਰ ਬਣ ਜਾਏਗਾ, ਨਾਥ ਬਣ ਜਾਏਗਾ। ਬੜੇ ਗੁਣ ਲਿਖੇ ਨੇ ਮੇਰੇ ਪਾਤਸ਼ਾਹ ਨੇ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਸ ਗੁਰੂ ਦੀ ਇੱਕ ਸਿੱਖਿਆ ਕੀ ਹੈ? ਇੱਕ ਦਾ ਜਪ, ਉਹਨੂੰ ਸੁਣਾ, ਗਾਵੀਏ ਸੁਣੀਏ। ਗੁਰਦੁਆਰੇ ਚ ਕੋਈ ਹੋਰ ਗਾਏਗਾ ਤੂੰ ਸੁਣੇਗਾ, ਗੁਰਦੁਆਰੇ ਚ ਕੋਈ ਹੋਰ ਬੋਲੇਗਾ ਤੂੰ ਸੁਣੇਗਾ। ਪਰ ਵਿਅਕਤੀਗਤ ਬੰਦਗੀ ਇਹ ਸੁਣਿਆ ਹੋਇਆ ਤਾਂ ਤੇਰਾ ਸਫਲ ਹੈ ਕਿ ਅੰਮ੍ਰਿਤ ਵੇਲੇ ਤੂੰ ਖੁਦ ਉਚਾਰਨ ਕਰਕੇ ਸੁਣ ਸਕੇ, ਗਾਵੀਏ ਸੁਣੀਏ। ਅਗਰ ਐਸਾ ਨਹੀਂ ਕਰ ਸਕਿਆ, ਅਜੇ ਗੁਰਦੁਆਰੇ ਦੇ ਸੁਣਨ ਦਾ ਤੈਨੂੰ ਫਲ ਨਹੀਂ ਮਿਲਿਆ, ਇਹ ਵੀ ਮੈਂ ਅਰਜ਼ ਕਰਦੇ ਹਾਂ। ਅਜੇ ਗੁਰਦੁਆਰੇ ਤੋਂ ਆ ਕੇ ਜੋ ਤੂੰ ਸਿੱਖਣਾ ਚਾਹੀਦਾ ਸੀ ਨਹੀਂ ਸਿੱਖਿਆ, ਅਜੇ ਗੁਰਦੁਆਰੇ ਤੋਂ ਆ ਕੇ ਜੋ ਤੈਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਤੂੰ ਨਹੀਂ ਪ੍ਰਾਪਤ ਕੀਤਾ, ਅਜੇ ਸਿਰਫ ਤੂੰ ਆ ਰਿਹਾ। ਸਿਰਫ ਗੁਰਦੁਆਰੇ ਆਇਆ ਹੈ, ਅਜੇ ਗੁਰੂ ਦੇ ਮਾਰਗ ਤੇ ਨਹੀਂ ਚੱਲਿਆ। ਗੁਰੂ ਦੇ ਮਾਰਗ ਤੇ ਸੁਰਤ ਨੇ ਚੱਲਣਾ, ਤੇਰੇ ਸਰੀਰ ਨੇ ਥੋੜੀ ਚੱਲਣਾ। ਦੋ ਮਾਰਗ ਨੇ ਸਰੀਰ ਦਾ, ਸੁਰ ਦਾ ਤੇ ਸੁਖ, ਮੈਂ ਜ਼ਿਕਰ ਕਰਾਂਗਾ। ਗਾਵੀਏ ਸੁਣੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸਾ ਗਾਇਨ ਕਰਨਾ ਕੰਨਾਂ ਨਾਲ ਸੁਣਨਾ। ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਗੁਰਮੁਖ ਨੇ ਉਸ ਪਰਮਾਤਮਾ ਦੀ ਅਕਥ ਕਹਾਣੀ ਨੂੰ ਸਮਝ ਲਿਆ। ਕਿਸ ਤਰ੍ਹਾਂ? ਧੁਨ ਦੇ ਚ ਧਿਆਨ ਜੋੜ ਕੇ, ਧੁਨ ਸ਼ਬਦ, ਧਿਆਨ ਸੁਰਤ, ਸੁਰਤ ਨੂੰ ਸ਼ਬਦ ਦੇ ਜੋੜਿਆ, ਧਿਆਨ ਨੂੰ ਆਵਾਜ਼ ਦੇ ਜੋੜਿਆ। ਸ਼ਬਦ ਤੋਂ ਮੁਰਾਦ ਆਵਾਜ਼, ਸ਼ਬਦ ਤੋਂ ਮੁਰਾਦ ਬੋਲ, ਸ਼ਬਦ ਤੋਂ ਮੁਰਾਦ ਮੰਤਰ, ਸ਼ਬਦ ਤੋਂ ਮੁਰਾਦ ਵਾਕ। ਸ਼ਬਦ ਇਹ ਬੋਲ ਸੰਸਕ੍ਰਿਤ ਦਾ ਹੈ। ਗੁਰ ਸ਼ਬਦ ਗੁਰੂ ਦਾ ਬੋਲ, ਗੁਰ ਮੰਤਰ ਗੁਰੂ ਦਾ ਬੋਲ, ਗੁਰ ਵਾਕ ਗੁਰੂ ਦੇ ਬਚਨ, ਕੁਛ ਵੀ ਕਹਿ ਦੋ। ਸ਼ਬਦ ਤੋਂ ਮੁਰਾਦ ਆਵਾਜ਼ ਬੋਲ। ਮੈਂ ਤੇ ਇਧਰ ਪੰਜਾਬ ਦੇ ਕੁਛ ਪਿੰਡਾਂ ਚ ਸੁਣਿਆ ਵੀ ਹੈ, ਗ੍ਰੰਥੀ ਸਿੰਘ ਨੂੰ ਕਹਿੰਦੇ ਨੇ ਆਵਾਜ਼ਾਂ ਲਓ ਗੁਰੂ ਦਾ, ਆਵਾਜ਼ਾਂ। ਹੁਕਮਨਾਮੇ ਨੂੰ ਕਹਿੰਦੇ ਨੇ ਆਵਾਜ਼ਾਂ ਲਓ, ਗੁਰੂ ਦੀ ਆਵਾਜ਼ ਲਓ, ਬੋਲ ਗੁਰੂ ਦੇ ਨੇ, ਇਹ ਸ਼ਬਦ ਗੁਰੂ ਦੇ ਨੇ, ਇਹ ਵਿਚਾਰ ਗੁਰੂ ਦੀ ਹੈ। ਸਾਹਿਬ ਕਹਿੰਦੇ ਨੇ ਗਾਵੀਏ ਸੁਣੀਏ, ਰਸਨਾ ਗਾਇਨ ਕਰੇ, ਕੰਨ ਸੁਣਨ, ਇਹ ਧਿਆਨ ਸਾਧਨਾ ਹੈ। ਪਰ ਸੁਣਦਿਆਂ ਸੁਣਦਿਆਂ ਕਿਧਰੇ ਤੜਪ ਪੈਦਾ ਹੋ ਜਾਏ, ਫਿਰ ਮਨੁੱਖ ਦੀ ਰਸਨਾ ਚੱਲ ਪੈਂਦੀ ਹੈ। ਇਹੀ ਕਾਰਨ ਹੈ ਕਿ ਜਦ ਕਬੀਰ ਕੋਲ ਪੁੱਛਿਆ ਗਿਆ ਨਾਮ ਕਿਵੇਂ ਜਪੀਏ, ਸਿਮਰਨ ਕਿਵੇਂ ਕਰੀਏ, ਕਬੀਰ ਕਹਿਣ ਲੱਗੇ ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ, ਕੋਈ ਟੈਕਨੀਕ ਨਹੀਂ, ਕੁਛ ਵੀ ਢੰਗ ਨਹੀਂ ਹੈ। ਕਬੀਰ ਜੈਸਾ ਸੰਤ ਐਸਾ ਆਖੇ ਤਾਂ ਫਿਰ ਕੁਛ ਸੱਚਾਈ ਨਹੀਂ, ਪੂਰਨ ਸੱਚਾਈ ਹੈ, ਮੁਕੰਮਲ ਸੱਚਾਈ ਹੈ। ਆਪ ਦੇ ਬੋਲ ਨੇ तज भरम करम बिद निखेद राम नाम ले ही। बिद निखेद, विधि निषेध कोई विधि नहीं है, कोई ढंग नहीं है, साफ कह देता है। पंक्ति गुरु ग्रंथ साहब जी दी भगत कबीर दी, तज भरम करम, ऐसे कर्म जो भरम ते खड़े ने, कर्म धर्म कर्म भरम, किसे खुलासा करांगा मैं थोड़े सामने, ओ कर्म जो खड़े ही परमा ते ने, लोग उसनु धर्म आकी जांदा है, ओ कर्म भरम है, कर्म धर्म नहीं है। ए मजमून अलग चल पाएगा, विचार रह जाएगी, इस वास्ते इसनु फिर छेड़ांगे। कर्म धर्म कर्म भरम है, कर्म भरम, लेकिन आखी जांदा है कर्म धर्म, इस वास्ते साहिब कहंदे पखंड है। कर्म धर्म पाखंड जो दिसे तिन जम जागाती लूटे, कह रहे है कर्म धर्म, ये कर्म धर्म नहीं है, ये कर्म भरम है। फिर वास्तविक ऐसा केड़ा कर्म है जिस कर्म नु असी धार्मिक कह सकीए? कर्म धर्म, ये कर्म ही धर्म है, ये कर्म ही भरम है। कर्म तो पता चलता है, ये कर्म राजनैतिक है, कर्म परिवारिक है, कर्म आर्थिक है, कर्म धर्म है, आखिर कर्म तो ही पता चलेगा ना। एक बंदा दुकान पे बैठा है, एक बंदा कोई बिजनेस कर रहा है, एक बंदा खेतों च काम कर रहा है, कर्म आर्थिक है, कर्म धंधा है, यदि कर्म धंधा है। एक बंदा पॉलिटिशियन है, राजनैतिक है, कुछ बोल रहे है राजनीति दे सामने और पब्लिक दा समर्थन जुटा रहे है, अपने पक्ष दे करण दी थां थां ते भज दौड़ के कोशिश कर रहे है, कर्म नीति है, कर्म राजनीति, सारा कर्म उसकी सारी भज दौड़ कर्म राजनीति है। कर्म भरम जो कुछ करदा पे इस नु खुद बोध भी नहीं, इस नु पता भी नहीं, करदा पे कुछ होर जान के समझदा कुछ होर है, तो जो कुछ करदा पे वो ऐसा है नहीं। माधवे क्या कहिए भ्रम ऐसा, जैसा मानिए होए न तैसा, जैसा समझदा ऐसा है नहीं, उसनु कहंदे ने भ्रम। माधवे क्या कहिए भ्रम ऐसा, कर्म नु समझदा पे धर्म, धर्म वो है नहीं, तो कर्म धर्म है नहीं, तो भरम है, तो भुलेख है। मैं अर्ज करा धार्मिक दुनिया देच कर्म धर्म कोई सौ देच एक कद मनुख करता है, बाकी कर्म भरम। कर्म भरम चलता है मंदिरां देच, कर्म भरम चलता है मस्जिदां देच, चर्च देच, और गुस्ताखी माफ, कर्म भरम ही चलता है गुरुद्वारियां च, नहीं तो हुण तक समाधि लीन हो गए होंगे, हुण तक ते परम पद की प्राप्ति हो गई होंगी। जीवन रोज रोज अगां लंघ रहा है, पर साडे नाल दुख ही चल रहे ने, सुख ते चलता कोई नहीं पिया, आनंद ते चलता कोई नहीं पिया। उम्र दे वधदे आ, आनंद दा जन्म ते होया ही नहीं, उम्र वधदी जा रही है, दुख भी वधदे जा रहे ने। एक बच्चा इतना दुखी नहीं जितना जवान है, और एक जवान इतना दुखी नहीं जितना बुढ़ा है। उसके कोल शरीरक पीड़ा भी है, उसके कोल मानसिक पीड़ा भी है, जिसे वो खुलासा करांगे। ये भी जितना बुढ़ा दुखी है तन करके मन करके, इतना जवान नहीं है, और जितना जवान पीड़ित है उतना बच्चा बिल्कुल नहीं है। अजे बच्चे कोल हासे हैं, अजे खेड़ा है, अजे वो फुल दी तरह खिड़ सकता है, कुछ दिनों की गल है, सिवाय रोने तो और कुछ भी नहीं होगा। और बुढ़ेपा मुर्दमी मुरझाहट उदासीनता होके कहंदी कला, इस तो अलावा और रह की कहंदा है, कुछ भी नहीं। लंघती जा रही उम्र वधदा जा रहा है ये समा, पर दुख भी वधदे जा रहे हैं, और ऐसा होना नहीं चाहिए। कर्म भरम है, दुख ते वधेगा। चर्च देच मंदिरां देच मस्जिदां देच गुरुद्वारियां देच कर्म भरम। हां एक कर्म कर रहे है धर्म जान के, जबकि धर्म नहीं है। माधवे क्या कहिए भ्रम ऐसा,
0: ਔਰ ਸਾਹਿਬ ਕਹਿੰਦੇ ਨੇ ਧਰਮ ਜਾਣ ਕੇ ਕਰ ਰਿਹਾ ਕਰਮ ਧਰਮ ਨਹੀਂ ਹੈ ਤੇ ਪਖੰਡ ਹੈ। ਇੱਥੇ ਦਿਖਾਈ ਦੇ ਰਿਹਾ ਕਰਮ ਧਰਮ ਹੈ ਨਹੀਂ। ਪਾਖੰਡ ਖੰਡਤ ਦੋ ਟੁਕੜਿਆਂ ਚ ਦਿਖਾਈ ਕੁਛ ਦੇ ਰਿਹਾ ਹੈ ਕੁਛ ਪਖੰਡ। ਸ਼ਬਦ ਇਹ ਵੀ ਸੰਸਕ੍ਰਿਤ ਹੈ ਖੰਡਿਤ, ਜੋ ਦਿਖਾਈ ਦੇ ਰਿਹਾ ਉਹ ਨਹੀਂ ਹੈ, ਹੈ ਕੁਛ ਹੋਰ, ਦਿਖਾਈ ਕੁਛ ਹੋਰ ਦੇ ਰਿਹਾ ਪਖੰਡ। ਦਿਖਾਈ ਤੇ ਦੇ ਰਿਹਾ ਇਹ ਗੁਰਦੁਆਰੇ ਆਇਆ ਹੈ, ਪਰ ਵਾਕਈ ਗੁਰੂ ਤੱਕ ਆਇਆ ਇਹ ਗੁਰੂ ਨੂੰ ਮਿਲਿਆ ਕਤਈ ਨਹੀਂ। ਇਹ ਗੁਰਦੁਆਰੇ ਬੈਠਾ ਵੀ ਪਤਾ ਨਹੀਂ ਕਿਹੜੀ ਦੁਨੀਆ ਚ ਬੈਠਾ ਰਿਹਾ, ਪਰ ਦਿਖਾਈ ਤੇ ਦੇਂਦਾ ਪਿਆ ਗੁਰਦੁਆਰੇ ਆਇਆ ਕਰਮ ਧਰਮ ਦਿਖਾਈ ਦੇ ਰਿਹਾ। ਸਾਹਿਬ ਕਹਿੰਦੇ ਨਹੀਂ ਕਰਮ ਭਰਮ ਤੇ ਪਖੰਡ ਹੈ, ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਗਾਤੀ ਲੂਟੇ। ਵਾਸਤਵਿਕ ਕਰਮ ਧਰਮ ਕੀ ਹੈ? ਭਗਤ ਕਬੀਰ ਕਹਿੰਦੇ ਨੇ ਕੇਵਲ ਕਰਮ ਭਰਮ ਸੇ ਚੀਨੋ, ਕਲਗੀਧਰ ਪਿਤਾ, ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ, ਤਜ ਭਰਮ ਕਰਮ ਬਿਦ ਨਿਖੇਦ। ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਕਲਗੀਧਰ ਪਿਤਾ ਵੀ ਐਸਾ ਹੀ ਕਹਿੰਦੇ ਨੇ, ਇਹ ਧਾਰਮਿਕ ਬੰਦੇ ਹੋ ਕਰਮ ਤੁਹਾਡੇ ਭਰਮ ਤੇ ਖੜੇ ਨੇ, ਧਰਮ ਨਹੀਂ ਹੈ। ਕੇਵਲ ਕਰਮ ਭਰਮ ਸੇ ਚੀਨੋ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕੇਵਲ ਕਰਮ ਭਰਮ ਸੇ ਚੀਨੋ, ਤੁਹਾਨੂੰ ਦਿਖਾਈ ਦੇ ਰਿਹਾ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਜਗਤ ਨੂੰ ਦਿਖਾਈ ਦੇ ਰਿਹਾ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਇਹ ਭਰਮ ਹੈ, ਕਰਮ ਨਹੀਂ, ਇਹ ਧਾਰਮਿਕ ਕਰਮ ਨਹੀਂ ਨੇ। ਨਹੀਂ ਤੇ ਹੁਣ ਤੱਕ ਤੇ ਪਹੁੰਚ ਗਏ ਹੁੰਦੇ ਧਰਮ ਤੱਕ, ਧਰਮ ਆਨੰਦ ਹੈ, ਹੁਣ ਤੱਕ ਤੇ ਪਹੁੰਚ ਗਏ ਹੁੰਦੇ ਨਿਰਵੈਰ ਤੱਕ, ਧਰਮ ਨਿਰਵੈਰ ਹੈ, ਹੁਣ ਤੱਕ ਤੇ ਪਹੁੰਚ ਗਏ ਹੁੰਦੇ ਮਹਾਨ ਦਇਆ ਤੇ ਪਰਮ ਪ੍ਰੇਮ ਤੱਕ, ਧਰਮ ਤੇ ਆਖਰ ਇਹੀ ਕੁਛ ਹੈ, ਹੁਣ ਤੱਕ ਤੇ ਪਹੁੰਚ ਗਏ ਹੁੰਦੇ ਸਮਾਧੀ ਤੱਕ, ਰਸ ਤੱਕ, ਧਰਮ ਤੇ ਇਹੀ ਕੁਛ ਹੈ, ਕੀਤਾ ਤੇ ਬਹੁਤ ਕੁਛ ਹੈ, ਪਹੁੰਚੇ ਕਿਧਰੇ ਵੀ ਨਹੀਂ। ਤੋ ਕਬੀਰ ਕਹਿੰਦੇ ਨੇ ਕੋਈ ਵਿਧੀ ਨਹੀਂ। ਇਸ ਦੇ ਉੱਤੇ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ ਕਿ ਕਬੀਰ ਨੇ ਇਤਨੀ ਜ਼ੁਰਤ ਨਾਲ ਐਸਾ ਕਿਉਂ ਕਹਿ ਦਿੱਤਾ ਹੈ। 36 ਪ੍ਰਕਾਰ ਦਾ ਭੋਜਨ ਹੋਵੇ, ਥਾਲ ਦੇ ਚ ਪਰੋਸਿਆ ਹੋਇਆ, ਕਿਸੇ ਦੇ ਅੱਗੋਂ ਰੱਖ ਦੇਈਏ ਤੇ ਅਗਲਾ ਇਹ ਕਹਿ ਦੇਵੇ ਖਾਣ ਦਾ ਢੰਗ ਵੀ ਦੱਸੋ ਕਿਵੇਂ ਖਾਈਏ। ਇੱਕ ਗੱਲ ਸਪਸ਼ਟ ਹੋ ਗਈ, ਇਹਨੂੰ ਭੁੱਖ ਨਹੀਂ ਲੱਗੀ। ਭੁੱਖਾ ਬੰਦਾ ਨਹੀਂ ਪੁੱਛਦਾ, ਭੁੱਖ ਉਸ ਨੂੰ ਮਜਬੂਰ ਕਰ ਦਿੰਦੀ, ਖਾ ਮੂੰਹ ਚ ਪਾ। ਹੋਰ ਕਿਸ ਢੰਗ ਨਾਲ ਖਾਣਾ ਹੈ? ਕੋਈ ਬੁਰਕੀਆਂ ਅੱਖਾਂ ਚ ਪਾਣੀਆਂ ਨੇ, ਕੰਨਾਂ ਦੇ ਚ ਪਾਣੀਆਂ ਨੇ, ਮੂੰਹ ਚ ਹੀ ਪਾਣੀ, ਜੋ ਕੁਛ ਸਾਹਮਣੇ ਪਿਆ ਮੂੰਹ ਚ ਪਾਣਾ ਹੈ, ਕੋਈ ਅੱਖ ਦੇ ਚ ਥੋੜੀ ਪਾਣਾ, ਕੰਨ ਦੇ ਚ ਥੋੜੀ ਪਾਣਾ। ਪਰ ਜੇ ਭੁੱਖ ਨਾ ਲੱਗੀ ਹੋਵੇ ਤਾਂ ਮਨੁੱਖ ਐਸਾ ਕਹਿ ਸਕਦਾ ਹੈ? ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਜਾਂ ਸ਼ਰਬਤ ਅੱਗੋਂ ਰੱਖ ਦੇਈਏ, ਅਗਲਾ ਕਹੇ ਪੀਣ ਦਾ ਢੰਗ ਦੱਸੋ, ਗੱਲ ਸਪਸ਼ਟ ਹੋ ਗਈ, ਪਿਆਸ ਨਹੀਂ ਹੈ। ਜਿਹੜੇ ਜਿਹੜੇ ਵੀ ਸਿਮਰਨ ਦਾ ਢੰਗ ਪੁੱਛਦੇ ਨੇ ਕਿਵੇਂ ਨਾਮ ਜਪੀਏ, ਕਿਵੇਂ ਨਾਮ ਜਪੀਏ, ਗੁਸਤਾਖੀ ਮਾਫ, ਹੱਥ ਜੋੜ ਕੇ ਮੈਂ ਮਾਫ਼ੀ ਮੰਗ ਲਵਾਂ, ਕੋਈ ਪਿਆਸ ਨਹੀਂ ਹੈ, ਕੋਈ ਭੁੱਖ ਨਹੀਂ ਹੈ, ਇਹ ਕੋਈ ਜਪਣਾ ਵੀ ਨਹੀਂ ਚਾਹੁੰਦੇ, ਬਸ ਸਿਰਫ ਪੁੱਛਣ ਲਈ ਪੁੱਛਣਾ ਚਾਹੁੰਦੇ ਨੇ, ਹੋਰ ਕੁਛ ਨਹੀਂ। ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਦਸ ਦਸ ਵੀਹ ਸਾਲ ਤੱਕ ਵੀ ਇੱਕੋ ਹੀ ਪ੍ਰਸ਼ਨ ਪੁੱਛਦੇ ਦੇਖਿਆ ਕਿਵੇਂ ਜਪੀਏ, ਔਰ ਸੈਕੜਿਆਂ ਕੋਲ ਪੁੱਛਦਿਆਂ ਦੇਖਿਆ, ਤਾਂ ਗੱਲ ਸਪਸ਼ਟ ਹੋ ਗਈ, ਭੁੱਖ ਕੋਈ ਨਹੀਂ ਲੱਗੀ। ਜਿਸ ਦੇ ਅੰਦਰ ਇਹ ਭੁੱਖ ਪੈਦਾ ਹੋ ਜਾਂਦੀ ਹੈ, ਸੱਚੇ ਨਾਮ ਕੀ ਲਾਗੇ ਭੁੱਖ, ਕੀਰਤਨ ਸੁਣ ਕੇ, ਕਥਾ ਸੁਣ ਕੇ, ਗੁਰਦੁਆਰੇ ਆ ਕੇ, ਬਸ ਉਸਦੀ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ ਹੈ। ਉਹ ਜਪਣਾ ਕਿਸੇ ਰੰਗ ਚ ਆਉਂਦਾ ਹੈ, ਉਹ ਜਪਣਾ ਕਿਸੇ ਸਰੂਰ ਚ ਆਉਂਦਾ, ਕਿਉਂਕਿ ਭੁੱਖ ਕਰਕੇ ਜਪ ਰਿਹਾ ਹੈ, ਅੰਦਰ ਤੜਪ ਹੈ, ਪਿਆਸ ਕਰਕੇ ਜਪ ਰਿਹਾ ਹੈ, ਤਾਂ ਵਾਹਿਗੁਰੂ ਆਖਣ ਦੇ ਚ ਉਸ ਨੂੰ ਰਸ ਆ ਰਿਹਾ ਹੈ, ਉਹਦਾ ਧਿਆਨ ਟਿਕ ਗਿਆ, ਉਹਦੀ ਸੁਰਤ ਸ਼ਬਦ ਦੇ ਨੇੜੇ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਹੁਣ ਮੈਂ ਅਰਜ਼ ਕਰਾਂ, ਜੋ ਜ਼ਬਾਨ ਬੋਲਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ। ਇਸ ਬੋਲ ਤੋਂ ਪਹਿਲੇ, ਇਸ ਬਾਣੀ ਤੋਂ ਪਹਿਲੇ, ਬੈਖਰੀ ਬਾਣੀ ਤੋਂ ਪਹਿਲੇ ਇਹ ਬੋਲ ਕੰਠ ਦੇ ਚਾਹੁੰਦੇ ਨੇ, ਇਹਨੂੰ ਕਹਿੰਦੇ ਨੇ ਮਧਮਾ, ਔਰ ਇਸ ਤੋਂ ਪਹਿਲੇ ਹਿਰਦੇ ਚਾਹੁੰਦੇ ਨੇ, ਇਹਨੂੰ ਕਹਿੰਦੇ ਨੇ ਪਸੰਤੀ, ਇਸ ਤੋਂ ਪਹਿਲੇ ਨਾਭੀ ਦੇ ਚਾਹੁੰਦੇ ਨੇ, ਇਹਨੂੰ ਕਹਿੰਦੇ ਨੇ ਪਰਾ,
2: ਇਹ ਪਤਾ ਹੈ ਨਾਭੀ ਦਾ ਇੱਕ ਨਾਮ ਹੈ ਸਮੁੱਚੇ ਭਾਰਤ ਦੇ ਚ ਬਿਲਕੁਲ ਸਹੀ ਨਾਮ ਹੈ ਧੁਨੀ। ਨਾਫ ਨੂੰ ਕੀ ਕਹਿੰਦੇ ਨੇ ਧੁਨੀ, ਤੇ ਧੁਨੀ ਦਾ ਅਰਥ ਕੀ ਹੈ ਆਵਾਜ਼, ਬਈ ਇਹ ਧੁਨੀ ਹੈ। ਇੱਕੋ ਹੀ ਦੇਸ਼ ਹੈ ਹਿੰਦੁਸਤਾਨ ਜਿੱਥੇ ਨਾਭੀ ਨੂੰ ਧੁਨੀ ਕਹਿੰਦੇ ਨੇ, ਹੋਰ ਕਿਧਰੇ ਵੀ ਨਹੀਂ। ਔਰ ਇਹ ਗੱਲ ਮਾਣ ਨਾਲ ਆਖੀ ਜਾ ਸਕਦੀ ਹੈ, ਧਰਮ ਦੀਆਂ ਜਿੰਨਾ ਗਹਿਰਾਈਆਂ ਨੂੰ ਹਿੰਦੁਸਤਾਨ ਦੇ ਸੰਤਾਂ ਨੇ ਛੋਇਆ ਕਿਧਰੇ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸਭ ਉੱਪਰ ਬਚਕਾਨੀਆਂ ਗੱਲਾਂ ਮਿਲਣਗੀਆਂ ਤੁਹਾਨੂੰ, ਗੁਸਤਾਖੀ ਮਾਫ, ਇਸ ਛੋਟੀ ਜਿਹੀ ਜ਼ਬਾਨ ਨਾਲ ਮੈਂ ਵੱਡੀ ਗੱਲ ਕਰ ਰਿਹਾ। ਬਾਈਬਲ ਦੇ ਚ ਕੁਰਾਨ ਦੇ ਚ ਬਿਲਕੁਲ ਬਚਕਾਨੀਆਂ ਗੱਲਾਂ ਮਿਲਣਗੀਆਂ। ਕੁਰਾਨ ਸ਼ਰੀਫ ਪੜ੍ਹਦਿਆਂ ਪੜ੍ਹਦਿਆਂ ਮੈਂ ਤਾਂ ਇੱਕ ਦਿਨ ਹੈਰਾਨ ਹੋ ਗਿਆ ਜਦ ਕੁਰਬਾਨੀ ਦੇ ਪੇਜ ਆਇਆ ਵੀ ਬੈਲ ਲੰਗੜਾ ਨਹੀਂ ਹੋਣਾ ਚਾਹੀਦਾ ਜਿਹਨੂੰ ਜ਼ਬਾਹ ਕਰਨਾ ਕੁਰਬਾਨੀ ਦੇਣੀ, ਬੱਕਰਾ ਦਾਗੀ ਨਹੀਂ ਹੋਣਾ ਚਾਹੀਦਾ, ਉੱਠ ਕਾਣਾ ਨਹੀਂ ਹੋਣਾ ਚਾਹੀਦਾ, ਔਖੇ ਨਾ ਆਉਣਾ। ਮੈਂ ਤਾਂ ਕਈ ਦਫ਼ਾ ਹੈਰਾਨ ਹੋ ਗਿਆ ਮੈਂ ਵੀ ਪੜ੍ਹ ਕੇ ਹੀ ਰਿਹਾ। ਧਾਰਮਿਕ ਗ੍ਰੰਥ ਔਰ ਕਾਫੀ ਲੰਬੀ ਚੌੜੀ ਕੁਰਬਾਨੀ ਤੇ ਵਿਚਾਰਧਾਰਾ, 500 ਸਫ਼ੇ ਬਾਈਬਲ ਦੇ ਚ ਵੀ ਐਸੇ ਨੇ ਤੁਸੀਂ ਪਰਿਵਾਰ ਦੇ ਚ ਪੜ੍ਹ ਵੀ ਨਹੀਂ ਸਕਦੇ, ਸੁਣਾ ਵੀ ਨਹੀਂ ਸਕਦੇ, ਇਤਨੇ ਥੱਲੇ ਨੇ ਸੱਭਿਅਤਾ ਤੋਂ। ਉਹਨਾਂ ਦੇ ਸਾਹਮਣੇ ਪੁਰਾਣਕ ਸਾਖੀਆਂ ਬਿਲਕੁਲ ਬਚਕਾਨੀਆਂ ਨੇ ਜੋ ਬਾਈਬਲ ਦੇ ਚ ਨੇ, ਅਜੇ ਫਿਰ ਵੀ ਪੁਰਾਣ ਦੀਆਂ ਗੱਲਾਂ ਸੁਣਾ ਲਵਾਂਗੇ। ਚਲੋ ਠੀਕ ਹੈ, ਇੰਦਰ ਤੇ ਚੰਦਰਮਾ ਮਿਲ ਕੇ ਕਿਸੇ ਵਿਅਕਤੀ ਦੇ ਨਾਮ, ਆਖਿਰ ਮਮਤਾ ਦੀ ਮਾਰੀ ਹੋਈ ਮਾਂ ਵੀ ਪੁੱਤਰ ਨੂੰ ਕਹਿ ਦਿੰਦੀ ਹੈ ਚੰਨ, ਲੱਗਦਾ ਕੋਈ ਬਹੁਤ ਖੂਬਸੂਰਤ ਸੀ ਉਸਦਾ ਨਾਂ, ਇਸ ਤਰ੍ਹਾਂ ਚੰਦਰਮਾ ਰੱਖ ਦਿੱਤਾ ਹੋਣਾ। ਤੇ ਪਤਾ ਇਹ ਦੋਵੇਂ ਦੇਵਤੇ, ਤੇ ਦੇਵਤੇ ਕਰਦੇ ਕੀ ਨੇ, ਗੌਤਮ ਇੱਕ ਵਕਤ ਦਾ ਬਹੁਤ ਵੱਡਾ ਰਿਸ਼ੀ ਸੰਤ, ਉਹਦੀ ਪਤਨੀ ਅਹਿਲਿਆ ਉਸ ਤੇ ਮਨ ਮੈਲਾ ਕਰਦੇ ਨੇ, ਉਸਦਾ ਸਤਭੰਗ ਕਰਦੇ ਨੇ ਇੰਦਰ, ਇਹ ਚੰਦਰਮਾ ਦੇਵਤੇ। ਤੇ ਜੇ ਦੇਵਤੇ ਹੀ ਕੁਛ ਕਰਦੇ ਨੇ ਤੇ ਦੈਂਤ ਕੀ ਕਰਦੇ ਉਹਨਾਂ ਨੇ। ਪੁਰਾਣਕ ਇਹ ਸਾਖੀਆਂ ਕਈ ਦਫ਼ਾ ਸ਼ਰਧਾ ਤੋੜਦੀਆਂ ਨੇ। ਯੁਧਿਸ਼ਠਰ ਕਹਿੰਦੇ ਨੇ ਧਰਮ ਪੁੱਤਰ, ਪ੍ਰਾਚੀਨ ਇਤਿਹਾਸ ਦੇ ਚ ਉਸ ਨੂੰ ਕਹਿੰਦੇ ਨੇ ਧਰਮ ਪੁੱਤਰ। ਪਰ ਕਮਾਲ ਦਾ ਧਰਮ ਪੁੱਤਰ ਹੈ, ਜੂਆ ਖੇਡਦਾ ਹੈ ਤੇ ਜੂਏ ਦੇ ਚ ਪਹਿਲੇ ਧਨ ਹਾਰਦਾ ਹੈ, ਫਿਰ ਜ਼ਮੀਨ ਹਾਰਦਾ ਹੈ, ਫਿਰ ਮਹਿਲ ਹਾਰਦਾ ਹੈ, ਫਿਰ ਰਾਜਪਾਠ ਹਾਰਦਾ ਹੈ, ਫਿਰ ਪਤਾ ਹੈ ਕਿ ਪਤਨੀ ਹਾਰਦਾ ਹੈ, ਇਤਨਾ ਵੱਡਾ ਜੁਆਰੀ, ਫਿਰ ਆਪਣੀ ਘਰਵਾਲੀ ਵੀ ਹਾਰ ਦਿੰਦਾ, ਦ੍ਰੋਪਦੀ ਨੂੰ ਵੀ ਦਾਅ ਤੇ ਲਾ ਦਿੰਦਾ। ਜੇ ਧਰਮ ਪੁੱਤਰ ਇਹੀ ਕੁਛ ਕਰਦੇ ਨੇ ਤੇ ਅਧਰਮ ਪੁੱਤਰ ਕੀ ਕਰਦੇ ਹੋਣੇ ਨੇ, ਫਿਰ ਅਧਰਮ ਪੁੱਤਰ ਕੀ ਕਰਦਾ ਹੋਣਾ ਹੈ, ਇਹ ਤੇ ਧਰਮ ਪੁੱਤਰ ਕਰਦੇ ਪਏ ਨੇ। ਪਤਨੀ ਤੱਕ ਨੂੰ ਵੀ ਦਾਅ ਤੇ ਲਾ ਦਿਓ, ਹਾਰ ਦਿਓ ਜੂਏ ਦੇ ਵਿੱਚ। ਇਸ ਤਰ੍ਹਾਂ ਦੀਆਂ ਹਜ਼ਾਰਾਂ ਸਾਖੀਆਂ ਨੇ ਪੁਰਾਣਾਂ ਦੇ ਵਿੱਚ, ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਸੰਗਤ ਦੇ ਸੁਣਾ ਸਕਦਾ ਬੰਦਾ, ਪੜ੍ਹ ਸਕਦਾ, ਪੜ੍ਹਾ ਸਕਦਾ। 500 ਸਫ਼ੇ ਤੇ ਬਾਈਬਲ ਦੇ ਵਿੱਚ ਐਸੇ ਨੇ ਜੋ ਨਾ ਮਨੁੱਖ ਪਰਿਵਾਰ ਵਿੱਚ ਜੋ ਹੈ ਪੜ੍ਹ ਸਕਦਾ, ਨਾ ਕਿਸੇ ਇਕੱਠ ਦੇ ਵਿੱਚ। ਇਕੱਲਾ ਪੜ੍ਹਨਾ ਤੇ ਪੜ੍ਹ ਲਵੇ, ਜਿਵੇਂ ਕੋਕ ਸ਼ਾਸਤਰ ਹੋਵੇ ਉਹ ਪੜ੍ਹਨਾ ਹੋਵੇ, ਜਾਂ ਵਾਤਸਾਇਨ ਦਾ ਕਾਮ ਸੂਤਰ ਹੋਵੇ ਉਹ ਪੜ੍ਹ ਲਓ, ਇਸ ਤਰ੍ਹਾਂ ਦਾ ਹੈਰਾਨਗੀ ਹੁੰਦੀ ਹੈ। ਧਰਮ ਦੀਆਂ ਜਿਤਨੀਆਂ ਗਹਿਰਾਈਆਂ ਨੂੰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਛੋਇਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਛੋਇਆ, ਮਹਾਤਮਾ ਬੁੱਧ ਨੇ ਛੋਇਆ, ਇਸ ਤਰ੍ਹਾਂ ਦੀ ਗਹਿਰਾਈ ਤੁਹਾਨੂੰ ਕਿਧਰੇ ਵੀ ਨਹੀਂ ਮਿਲੇਗੀ। ਬਹੁਤ ਗਹਿਰੇ ਗਏ ਨੇ ਗੁਰੂ ਨਾਨਕ। ਇਹ ਗੱਲ ਵੱਖਰੀ ਹੈ ਕਿ ਇਕਬਾਲ ਨੇ ਕਿਹਾ ਹੈ, ਸਾਫ਼ ਮੈਂ ਲਫ਼ਜ਼ ਫਿਰ ਦੁਹਰਾ ਦਿਆਂ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ। ਐ ਗੁਰੂ ਨਾਨਕ ਤੂੰ ਇਤਨਾ ਗਹਿਰਾ ਗਿਆ, ਤੈਨੂੰ ਕੌਣ ਸਮਝੇ, ਤੂੰ ਹਰ ਮਹਿਫਿਲ ਦੇ ਸੱਚ ਦਾ ਦੀਵਾ ਜਲਾਉਂਦਾ ਗਿਆ, ਲੋਕੀ ਤੇ ਅੰਧੇ ਸਨ, ਤੇਰੀ ਰੋਸ਼ਨੀ ਤੋਂ ਲਾਭ ਨਹੀਂ ਲਿਆ। ਚਾਨਣੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ ਦੇ ਚਾਨਣਾ ਚਾਹੀਦਾ। ਔਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਨਹੀਂ ਸਮਝੇ ਗਏ, ਗੁਰੂ ਨਾਨਕ ਪੂਰਨ ਤੌਰ ਤੇ ਨਹੀਂ ਸਮਝੇ ਗਏ, ਉਪਨਿਸ਼ਦਾਂ ਦੇ ਰਿਸ਼ੀ ਨਹੀਂ ਸਮਝੇ ਗਏ। ਬਹੁਤ ਗਹਿਰੀਆਂ ਗੱਲਾਂ ਆਖੀਆਂ, ਬਹੁਤ ਗਹਿਰਾਈਆਂ ਨੂੰ ਉਹਨਾਂ ਨੇ ਛੋਇਆ, ਬਹੁਤ ਗਹਿਰੇ ਤਲ ਨੂੰ ਉਹਨਾਂ ਨੇ ਟੁੰਬਿਆ, ਧਰਮ ਦੀ ਬਹੁਤ ਵੱਡੀ ਗਹਿਰੀ ਖੋਜ ਹੋਈ ਹੈ। ਉਪਨਿਸ਼ਦਾਂ ਦੇ ਰਿਸ਼ੀਆਂ ਨੇ, ਮਹਾਤਮਾ ਬੁੱਧ ਨੇ, ਔਰ ਗੁਰਮਤ ਗਿਆਨ ਨੇ ਬਕਾਇਦਾ ਇਸ ਨੂੰ ਨਾਭ ਆਖਿਆ, ਧੁਨੀ ਆਖਿਆ, ਧੁਨੀ। ਔਰ ਹੈਰਾਨਗੀ ਦੀ ਗੱਲ ਨਾਭੀ ਨੂੰ ਦੁਨੀ ਕਿਉਂ ਕਹਿੰਦੇ ਨੇ? ਅੰਦਰ ਜਦ ਬੋਲਣ ਦਾ ਫੁਰਨਾ ਪੈਦਾ ਹੁੰਦਾ ਹੈ ਨਾ, ਬੋਲਣਾ, ਉਸ ਫੁਰਨੇ ਨਾਲ ਹਵਾ ਨਾਭੀ

0: ਹਜ਼ਾਰਾਂ ਮਨੁੱਖਾਂ ਦੇ ਇਕੱਠ ਦੇ ਜੋ ਪੜ੍ਹਨ ਵਾਲੇ ਨੇ ਤੁਹਾਨੂੰ ਕੋਈ ਇੱਕ ਦੋ ਜਪਣ ਵਾਲੇ ਮਿਲਣਗੇ। ਜਪਣਾ ਔਖਾ ਹੈ, ਪੜ੍ਹਨਾ ਇਤਨਾ ਔਖਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, 18-18 ਘੰਟੇ ਵੀ ਤੁਹਾਨੂੰ ਪੜ੍ਹਨ ਵਾਲੇ ਮਿਲਣਗੇ, 18 ਮਿੰਟ ਜਪਣ ਵਾਲੇ ਨਹੀਂ ਮਿਲਣਗੇ। ਕਠਿਨ ਹੈ, ਔਖਾ ਹੈ। ਸਾਰੀ ਸਾਰੀ ਰਾਤ ਕੀਰਤਨ ਕਰਨ ਵਾਲੇ, ਮੈਂ ਇੰਝ ਕਹਿ ਲਿਆ, ਪੜ੍ਹਨ ਵਾਲੇ ਮਿਲਣਗੇ, ਕੀਰਤਨ ਜਪਣ ਵਾਲੇ ਮੁਸ਼ਕਿਲ, 18 ਮਿੰਟ ਵੀ ਨਹੀਂ, ਕਠਿਨ ਹੈ, ਔਖਿਆ ਹੀ ਹੈ। ਧਿਆਨ ਜਦ ਕੰਠ ਦੇ ਚਲਾ ਜਾਏ, ਥੋੜਾ ਜਿਹਾ ਗਹਿਰਾ ਚਲਾ ਗਿਆ, ਇੱਕ ਬੋਧ ਆਉਂਦਾ ਹੈ ਕਿ ਵਾਹਿਗੁਰੂ ਜੋ ਮੈਂ ਕਹਿ ਰਿਹਾ ਇਹ ਤੇ ਥੱਲੋਂ ਆ ਰਿਹਾ, ਮੇਰਾ ਜ਼ਬਾਨ ਥੋੜੀ ਪਈ ਬੋਲਦੀ, ਇਹ ਤੇ ਥੱਲੋਂ ਗਹਿਰਾਈ ਚੋਂ ਆ ਰਿਹਾ। ਔਰ ਫਿਰ ਰਸਨਾ ਨੂੰ ਰਸ ਆਉਣ ਲੱਗ ਪੈਂਦਾ ਤਾਂ ਧਿਆਨ ਗਹਿਰਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇਸੇ ਤਰ੍ਹਾਂ ਕੰਨ ਸੁਣਨ ਤੇ ਜ਼ਬਾਨ ਬੋਲ ਰਹੀ ਹੋਵੇ, ਕੱਲ ਤੋਂ ਜ਼ਰੂਰ ਕਰਨਾ। ਮੈਂ ਅਕਸਰ ਇਸ ਨੂੰ ਇੰਝ ਬਿਆਨ ਕਰਦਾ ਹੁੰਦਾ, ਹਰ ਘਰ ਦੇ ਚ ਜੈਸੇ ਰਸੋਈ ਹੁੰਦੀ ਹੈ ਨਾ ਭੋਜਨ ਬਣਾਉਣ ਵਾਸਤੇ, ਹਰ ਘਰ ਦੇ ਚ 4-6 ਫੁੱਟ ਜਗ੍ਹਾ ਐਸੀ ਚਾਹੀਦੀ ਹੈ ਜਿੱਥੇ ਭਜਨ ਕਰ ਸਕੀਏ। ਰੂਹ ਦੀ ਖੁਰਾਕ ਜਿੱਥੇ ਸਰੀਰ ਦਾ ਭੋਜਨ ਬਣੇ, ਉਹ ਕਿਚਨ ਬਹੁਤ ਸੋਹਣਾ ਹੈ, ਖੁੱਲੀ ਜਗ੍ਹਾ। ਜਿੱਥੇ ਰੂਹ ਦਾ ਭੋਜਨ ਬਣੇ, ਆਤਮਾ ਦਾ ਭੋਜਨ ਬਣਾਈ ਹੈ ਘਰ ਦੇ ਚ, ਉਹ ਰਸੋਈ ਵੀ ਚਾਹੀਦੀ ਹੈ। ਸਾਡੇ ਜਦ ਇੱਕ ਸੂਖਸ਼ਮ ਸਰੀਰ ਹੈ, ਇੱਕ ਅਸਥੂਲ ਸਰੀਰ ਹੈ, ਤੇ ਦੋ ਕਿਚਨ ਚਾਹੀਦੇ ਨੇ ਹਰ ਘਰ ਵਿੱਚ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿੱਥੇ ਸਰੀਰ ਦੀ ਤ੍ਰਿਪਤੀ ਵਾਸਤੇ ਭੋਜਨ ਬਣਦਾ ਹੈ, ਉਸ ਕਿਚਨ ਨਾਲੋਂ, ਉਸ ਰਸੋਈ ਨਾਲੋਂ ਉਹ ਰਸੋਈ ਮਹਾਨ, ਖੁੱਲ੍ਹੀ, ਸਵੱਛ ਤੇ ਸੁੰਦਰ ਚਾਹੀਦੀ ਹੈ, ਜਿੱਥੇ ਰੂਹ ਦਾ ਜੋ ਹੈ ਗਿਜ਼ਾ ਬਣਾਉਣੀ ਹੈ। ਲੋਕੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਨੇ, ਪਰ ਮਿਆਨੀ ਦੇ ਵਿੱਚ ਜਿਹੜੀ ਘਰ ਦੇ ਬਿਲਕੁਲ ਜਗ੍ਹਾ ਫਾਲਤੂ ਹੈ ਕਿਸੇ ਕੰਮ ਦੀ ਨਹੀਂ, ਉੱਥੇ ਉੱਥੋਂ ਹੀ ਸਪਸ਼ਟ ਹੁੰਦਾ ਹੈ ਇਹ ਗੁਰੂ ਤੋਂ ਉੱਥੇ ਹੀ ਰਹਿ ਜੋ ਸਾਡੇ ਕੰਮ ਦੀ ਕੋਈ ਜਗ੍ਹਾ ਨਹੀਂ। ਉੱਥੋਂ ਹੀ ਪਤਾ ਚੱਲ ਜਾਂਦਾ ਕਿ ਕਿੰਨੀ ਵੈਲਿਊ ਪੈ ਦਿੰਦੇ ਨੇ, ਕਿਤਨੀ ਅਹਿਮੀਅਤ ਪੈ ਦਿੰਦੇ ਨੇ। ਸਰੀਰ ਜਿਸ ਭੋਜਨ ਨਾਲ ਤ੍ਰਿਪਤ ਹੁੰਦਾ ਹੈ, ਜਿਤਨੀ ਅਹਿਮੀਅਤ ਉਸਨੂੰ ਦਿੱਤੀ ਉਸ ਰਸੋਈ ਨੇ, ਉਤਨੂੰ ਵੀ ਨਹੀਂ ਦਿੱਤੀ, ਉਹ ਵੀ ਰਸੋਈ ਹੈ ਇੱਕ। ਉੱਥੇ ਆਤਮਾ ਦਾ ਭੋਜਨ ਤਿਆਰ ਹੋਵੇਗਾ। ਪਰ ਇਹ ਮੈਂ ਅਰਜ਼ ਕਰਾਂ, ਬਹੁਤੇ ਘਰਾਂ ਚ ਇਹ ਰਸੋਈ ਹੈ ਵੀ ਕੋਈ ਨਹੀਂ, ਕੋਈ ਨਹੀਂ ਬਣਾਈ ਨਹੀਂ। ਤਾਂ ਹੋਇਆ ਕੀ ਹੈ, ਤਨ ਜ਼ਿੰਦਾ ਹੈ, ਰੂਹ ਮਰ ਗਈ ਹੈ। ਅੱਖਾਂ ਜੀਵਾਂ ਵਿਸਰੇ, ਮਰ ਜਾ ਮਰ ਗਈ ਹੈ, ਉੱਥੇ ਆਖਿਆ ਹੀ ਨਹੀਂ, ਕਦੇ ਜਪਿਆ ਹੀ ਨਹੀਂ, ਰੂਹ ਤੇ ਮੁਰਦਾ ਹੈ। ਉਹ ਰੂਹਾਨੀਅਤ ਉਹ ਤੇ ਹੈ ਹੀ ਕੋਈ ਨਹੀਂ, ਉਹ ਤੇ ਮੁਰਦਾ ਹੋ ਚੁੱਕੀ ਹੈ। ਨਾ ਘਰ ਵਿੱਚ ਰਸੋਈ ਹੈ, ਨਾ ਇਸ ਤਰ੍ਹਾਂ ਦਾ ਭੋਜਨ ਛਕਣਾ। ਬਹੁਤ ਕਿਧਰੇ ਮਜਬੂਰੀ ਹੋਵੇ, ਘਰ ਵਿੱਚ ਕੋਈ ਸਾਧਨ ਨਹੀਂ, 4 ਫੁੱਟ ਜਗ੍ਹਾ ਵੀ ਇਸ ਤਰ੍ਹਾਂ ਦੀ ਨਹੀਂ, ਚਲੋ ਗੁਰਦੁਆਰੇ ਬੈਠ ਕੇ ਕਰ ਲਏ, ਹੈ ਇਹ ਵਿਅਕਤੀਗਤ ਬੰਦਗੀ, ਸਮੂਹਕ ਬੰਦਗੀ ਨਹੀਂ ਹੈ। ਸਮੂਹਕ ਬੰਦਗੀ ਕਥਾ ਕੀਰਤਨ, ਵਾਹਿਗੁਰੂ ਵਾਹਿਗੁਰੂ ਇਹ ਸਮੂਹਕ ਬੰਦਗੀ ਨਹੀਂ, ਜੋ ਵਾਜੇ ਜੋੜੇ ਜੋੜੀਆਂ ਤੇ ਛੇਣੇ ਲੈ ਕੇ ਵਾਹਿਗੁਰੂ ਵਾਹਿਗੁਰੂ ਇੰਜ ਜੋ ਹੈ ਉੱਚਾ ਉੱਚਾ ਅਲਾਪਣ ਲੱਗ ਪੈਂਦੇ ਨੇ, ਮੇਰੀ ਆਤਮਾ ਕਦੀ ਉਹਨਾਂ ਨਾਲ ਸਹਿਮਤ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਤੇ ਵਿਅਕਤੀਗਤ ਬੰਦਗੀ ਹੈ। ਇੱਥੇ ਕੀਰਤਨ ਕਰੋ, ਕਥਾ ਕਰੋ, ਗੁਰਬਾਣੀ ਦਾ ਪਾਠ ਕਰੋ, ਜਪ ਕਰੋ। ਵਾਹਿਗੁਰੂ ਇਹ ਵਿਅਕਤੀਗਤ ਬੰਦਗੀ ਹੈ, ਵਿਅਕਤੀਗਤ। ਸਮੂਹਕ ਬੰਦਗੀ, ਵਿਅਕਤੀਗਤ ਬੰਦਗੀ। ਦਰਬਾਰ ਸਾਹਿਬ ਦੇ ਚ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੋਈ ਇਜਾਜ਼ਤ ਨਹੀਂ, ਕੀਰਤਨ ਹੋਵੇਗਾ ਸਰ। ਉੱਥੋਂ ਪ੍ਰੇਰਨਾ ਲੈ ਕੇ ਜਾਓ, ਫਿਰ ਵਿਅਕਤੀਗਤ ਬੰਦਗੀ, ਵਾਹਿਗੁਰੂ ਵਾਹਿਗੁਰੂ ਇਹ ਜਪੋ। ਔਰ ਵਾਕਈ ਇਹ ਗੁਰਦੁਆਰੇ ਤੋਂ ਪ੍ਰੇਰਨਾ ਲੈ ਆਇਆ, ਇਹਨੂੰ ਫਲ ਮਿਲ ਗਿਆ, ਪਹਿਚਾਣ ਕੀ ਹੋਵੇਗੀ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ, ਬਸ ਇਹ ਪਹਿਚਾਣ ਹੈ। ਇਹ ਰਸੋਈ ਘਰ ਦੇ ਚਾਹੀਦੀ ਹੈ 4 ਫੁੱਟ। ਅਗਰ ਰੋਜ਼ ਰੋਜ਼ ਉਸੇ ਥਾਂ ਤੇ ਬੈਠ ਕੇ ਜਪ ਜਾਰੀ ਰਿਹਾ, ਯਕੀਨ ਜਾਣੋ ਜਗ੍ਹਾ ਵੀ ਚਾਰਜ ਹੋ ਜਾਏਗੀ। ਔਰ ਜਿੱਥੇ ਤੱਕ ਦਾਸ ਦਾ ਨਿੱਕਾ ਜਿਹਾ ਅਨੁਭਵ, ਅਗਰ ਉੱਥੇ ਕੋਈ ਦੁਸ਼ਟ ਵੀ ਬੈਠ ਗਿਆ ਨਾ ਉਸ ਥਾਂ ਤੇ, ਉਹਦੀ ਜ਼ਬਾਨ ਤੋਂ ਵੀ ਵਾਹਿਗੁਰੂ ਨਿਕਲ ਜਾਏਗਾ, ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ, ਉਸ ਜਗ੍ਹਾ ਦਾ ਇਤਨਾ ਅਸਰ ਹੈ। ਔਰ ਜੇ ਇੱਕ ਦਫਾ 4 ਫੁੱਟ ਜਗ੍ਹਾ ਨੂੰ ਅਸੀਂ ਚਾਰਜ ਕਰਨ ਦੇ ਸਫਲ ਹੋ ਗਏ, ਮੰਦਰ ਬਣਾਉਣ ਦੇ ਸਫਲ ਹੋ ਗਏ, ਤਾਂ ਸਾਰਾ ਘਰ ਮੰਦਰ ਬਣ ਜਾਏਗਾ, ਸਾਰਾ ਘਰ ਧਰਮਸ਼ਾਲ ਬਣ ਜਾਏਗਾ, ਘਰ ਘਰ ਅੰਦਰ। धर्मसाल होवे कीर्तन सदा वसोया। इस ढंग नाल जी कि तेरा घर भी गुरुद्वारा बन जाए, इस ढंग नाल ना जी कि तू गुरुद्वारे नूं भी अपना घर बना लवे। मैं लवज फिर दोहरा दें, इस ढंग नाल जी कि तेरा घर भी गुरुद्वारा बन जाए, इस ढंग नाल ना जी कि गुरुद्वारा भी तेरा घर हो। घर नूं गुरुद्वारा बना, गुरुद्वारे नूं घर ना बना। जिहड़ियां हरकतां तू घर दे च करदा है ते ओही गुरुद्वारे करन लग पिया, तो गुरुद्वारा ते घर बन गया नहीं। तू घर दे च वी इस ढंग नाल जी के घर गुरुद्वारा बन जाए, तेरे घर दे कोलों कोई लंघे अगलिया नूं महक मिले धर्म दी। घर घर अंदर धर्मसाल, घर ही धर्मसाल हो जाए। चलो सारा घर नहीं धर्मसाल बना सकदा, सारे घर नूं रूहानी किचन नहीं बना सकदा, तू चार फुट जगह ते रख जिथे चौकड़ा मार के तू वाहेगुरु वाहेगुरु जप सके, और उस जगह नूं महफूज रख ले, उते होर कुछ ना होवे। पुराना निजाम ते इह कहिंदा सी कि रसोई नूं पवित्र रखो, तन दी खुराक जिथे बने ते मन दी जिथे बननी उहनूं ते पवित्र रखना ही है, साफ रखना ही है, दोवें पवित्र रख। ध्यान जद कंठ दे च आवे मधमा दे च, रसना नूं रस आण लग पैंदा है। वाहिगुरु वाहिगुरु ए जप जारी रहे ते ध्यान चला जाए हिरदे तक, इस तरह दा मनुख अनहद दी धुनी सुन लग पैंदा है। बिनवंत नानक गुर चरण लागे वाजे अनहद तूरे, तूरे शहनाइयां अनहद दियां शहनाइयां वजन लग पईआं। चेत अचेत मूड मन मेरे बाजे अनहद बाजा, अनहद दा वाजा वजन लग पएगा, तू चिंतन ते कर। हर तीजे चौथे शब्द दे च अनहद शब्द दा जिक्र आ जाएगा गुरु ग्रंथ साहिब दे च। आहत जो दो चीजां दे टकराव तो पैदा हुंदा शब्द, जैसे दो हत्थां दे टकराव तो, पत्थर नाल पत्थर टकरावे, सोने नाल सोना, लोहे नाल लोहा या लोहा पित्तल नाल, दो चीजां दे टकराव तो जो आवाज पैदा हुंदी उहनूं कहिंदे ना आहत। पर जो ब्रह्मंड दे च व्यापक है उहनूं कहिंदे ना अनाहत। उसे तो सारा जगत पैदा होया, कीता पसाओ एको कवाओ तिस्ते होए लख दरिया। ए नाद हर मनुख दे अंदर वज रहा है, घट घट वाजे नाद, सुनाई क्यों नहीं देंदा, ध्यान नहीं अंदर मुखी। जद हिरदे तक ध्यान पहुंच जाए पसंती तक, ए अनहद दियां धुनियां सुनाई देन लग दें। अनहद रूप अनाहद बाणी चरण सरन जाए बस्त भवानी। आहत शब्द साडे ने असी बोलदे हां, अनाहद बोल परमात्मा दे ने, ब्रह्म वाक उहनूं कहिंदे ने। ब्रह्म बोल, ब्रह्म दा शब्द ब्रह्मंड दी ध्वनि है। मनुख गाहे बगाहे सुनदा है, बहुते ते नहीं, इस तरह दे मनुखा दे नाल धरती जरूर भरी पई है, बहु गिणती च ना सही पर फिर भी है। और इस तरह दे पुरुष दास नूं मिले ने, कईयां ने ते हैरानगी नाल पुछिया की है, साडी समझ तो परे है एक ही है। क्योंकि कलगीधर पिता ने खुद ये लिखे है, ऐसा हो सकता है कि मनुख हैरान हो के पूछे, ये कौन आए आत्म स्वरूप जय अमित तेज अवगत अभूत। श्री मुखवाक पातशाही दसी, एक ही है, कौन है, ये किसकी आवाज है। ऐसा प्रश्न अभ्यासी के अंदर पैदा हो सकता है, क्योंकि जिंदगी च पहली दफा तो होना है, इस तरह पहले तो इसका कोई अनुभव है नहीं, तो हैरान हो के कह सकता है की है। लेकिन अजे भी इसने मंजिल नू नहीं छोया, अजे भी अनाहद नू सुनदा पिया है, अजे भी उस परम अनंत तक नहीं पहुंचया। कहिंदे ने ध्यान जद पहुंचे किथे, परा तक नाभी तक जिथों यह धुन उठती पई है, ध्वनि तक ए धुन पहुंच जाए, जिथो ध्वनि उठ रही है वाहेगुरु वाहेगुरु सुन के यही ध्वनि फिर उत्थे पहुंचे। उल्टी गंगा जामन मिलाऊं। ਧੁਨ ਨਾਲ ਇਸ ਤਰ੍ਹਾਂ ਧੁਨ ਟਕਰਾਵੇ, ਕਹਿੰਦੇ ਨਾਭੀ ਪੂਰੀ ਖੁੱਲ ਜਾਂਦੀ ਹੈ। ਇਹ ਦੋ ਹਾਲਤਾਂ ਦੇ ਵਿੱਚ ਖੁੱਲਦੀ ਹੈ, ਦੋ ਹਾਲਤਾਂ ਚ। ਇੱਕ ਜਦ ਮੌਤ ਆਉਂਦੀ ਹੈ ਅੰਤਿਮ ਸਮੇਂ, ਇਹ ਨਾਭ ਖੁੱਲਦੀ ਹੈ। ਜ਼ਿਕਰ ਕਰਦੇ ਨੇ ਮੇਰੇ ਪਾਤਸ਼ਾਹ, ਆਜ ਕਾਲ ਖੁੱਲੇ ਤੇਰੀ ਗਾਂਠੜੀ, ਅੱਜ ਕੱਲ੍ਹ ਦੇ ਚ ਗੰਢ ਖੁੱਲਣ ਵਾਲੀ ਹੈ, ਇਹ ਨਾਭ ਖੁੱਲਣ ਵਾਲੀ ਹੈ। ਇਸੇ ਦੇ ਚਾਹ ਚੋਟ ਜੋ ਮੌਤ ਕਰਦੀ ਹੈ ਤੇ ਨਾਭ ਖੁੱਲਦੀ ਹੈ, ਆਖਰੀ ਪ੍ਰਾਣ ਨਿਕਲਦਾ, ਤੋ ਸਰੀਰ ਦੀ ਜਿਹੜੀ ਹਾਲਤ ਬਣਦੀ ਹੈ ਉਹ ਇਹ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ, ਇੰਜ ਮੁੱਠੀਆਂ ਬੰਦ ਹੋਣਗੀਆਂ, ਦੰਗੀਆਂ ਵਜਣਗੀਆਂ, ਕੰਬਣੀ ਛਿੜੇਗੀ, ਸਮਝ ਲਓ ਗੰਢ ਖੁੱਲ ਗਈ, ਆਖਰੀ ਪ੍ਰਾਣ ਗਿਆ, ਮੌਤ ਹੋ ਗਈ ਸਰੀਰ ਦੀ, ਖਤਮ। ਇਹ ਪ੍ਰਾਕਿਰਤਿਕ ਰੂਪ ਵਿੱਚ ਹਰ ਇੱਕ ਦੀ ਗੰਢ ਖੁੱਲਦੀ ਹੈ, ਪਰ ਉਸ ਸਮੇਂ ਖੁੱਲਦੀ, ਕੋਈ ਹੋਸ਼ ਨਹੀਂ ਆਉਂਦਾ, ਬੇਹੋਸ਼ੀ ਜੀ ਖੁੱਲਦੀ ਹੈ। ਔਰ ਚੂੰਕਿ ਪੀੜਾ ਇਤਨੀ ਜ਼ਬਰਦਸਤ ਆਉਂਦੀ ਹੈ, ਤੂੰ ਪ੍ਰਕਿਰਤੀ ਬੇਹੋਸ਼ ਕਰ ਦਿੰਦੀ ਹੈ। ਜੈਸੇ ਓਪਰੇਸ਼ਨ ਕਰਨ ਲੱਗਿਆ ਡਾਕਟਰ ਬੇਹੋਸ਼ ਕਰਦਾ, ਉਸ ਜਗ੍ਹਾ ਨੂੰ ਸੁੰਨ ਕਰਦਾ, ਯਕੀਨ ਜਾਣੋ ਇੱਕ ਸਰੀਰ ਦੇ ਚ ਜੀਵਨ ਚੇਤਨਾ ਨੂੰ ਕੱਢ ਕੇ ਦੂਸਰੇ ਚ ਪਾਉਣਾ, ਇਹ ਤੇ ਬਹੁਤ ਵੱਡਾ ਓਪਰੇਸ਼ਨ ਪ੍ਰਕਿਰਤੀ ਕਰਦੀ ਹੈ, ਪਰਮਾਤਮਾ ਕਰਦਾ, ਤੂੰ ਪ੍ਰਕਿਰਤੀ ਬੇਹੋਸ਼ ਕਰ ਦਿੰਦੀ ਹੈ। ਉਸ ਸਮੇਂ ਕੋਈ ਵੀ ਹੋਸ਼ ਚ ਨਹੀਂ ਆਉਂਦਾ, ਔਰ ਅਸਹਿ ਪੀੜਾ ਹੈ ਜੋ ਨਹੀਂ ਮਨੁੱਖ ਸਾਰ ਸਕਦਾ, ਅਸਹਿ ਪੀੜਾ, ਅਥਾ ਪੀੜਾ। ਉਸ ਪੀੜਾ ਕਰਕੇ ਹੈ ਤੇ ਬੇਹੋਸ਼ੀ, ਪਰ ਫਿਰ ਵੀ ਜਿਹੜੀ ਸਰੀਰ ਦੀ ਹਾਲਤ ਬਣਦੀ ਹੋਵੇ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ, ਇੰਜ ਮੁੱਠੀਆਂ ਬੰਦ ਹੋਣਗੀਆਂ, ਦੰਦੀਆਂ ਵਜਣਗੀਆਂ, ਕੰਬੜੀ ਛਿੜੇਗੀ। ਸਰੀਰਕ ਆਚਾਰੀਆ ਕਹਿ ਦਿੰਦੇ ਨੇ ਇਹ ਗਿਆ ਆਖਰੀ ਪ੍ਰਾਣ, ਖਤਮ, ਇਹ ਗੰਢ ਖੁੱਲ ਗਈ, ਨਾਫ ਖੁੱਲ ਗਈ। ਇੱਕ ਉਦੋਂ ਖੁੱਲਦੀ ਹੈ ਵਾਹਿਗੁਰੂ ਵਾਹਿਗੁਰੂ ਜਾਂ ਕੋਈ ਵੀ ਧੁਨ ਜੋ ਆਪਣੇ ਆਪਣੇ ਅਵਤਾਰਾਂ ਤੋਂ ਜੋ ਉਹਨਾਂ ਨੂੰ ਮੰਤਰ ਮਿਲਿਆ ਉਚਾਰਨ ਕਰਦੇ ਨੇ। ਵਾਹਿਗੁਰੂ ਵਾਹਿਗੁਰੂ ਦੀ ਇਹ ਧੁਨੀ ਜਦ ਵਾਕਈ ਧੁਨੀ ਤੱਕ ਪਹੁੰਚਦੀ ਹੈ, ਨਾਭੀ ਤੱਕ ਪਹੁੰਚਦੀ ਹੈ, ਇਹ ਧੁਨੀ ਜਦ ਧੁਨੀ ਤੱਕ ਪਹੁੰਚਦੀ ਹੈ, ਨਾਭੀ ਧੁਨੀ ਜ਼ਬਾਨ ਜੋ ਕਹਿ ਰਹੀ ਹੈ ਧੁਨੀ, ਇਹ ਜਦ ਧੁਨੀ ਧੁਨੀ ਤੱਕ ਪਹੁੰਚਦੀ ਹੈ ਧਿਆਨ ਦੇ ਆਸਰੇ ਤੇ, ਬਿਨਾਂ ਧਿਆਨ ਤੋਂ ਨੇ, ਜਿਤਨਾ ਧਿਆਨ ਗਹਿਰਾ ਜਾਏਗਾ ਉਤਨੀ ਧੁਨ ਗਹਿਰੀ ਜਾਏਗੀ। ਜੈਸੇ ਜੈਸੇ ਧਿਆਨ ਗਹਿਰਾ ਜਾਂਦਾ ਜਾਏਗਾ, ਬਸ ਉਸ ਦੇ ਆਸਰੇ ਤੇ ਧੁਨ ਵੀ ਗਹਿਰੀ ਜਾ ਰਹੀ ਹੈ, ਕੰਠ ਤੱਕ ਆ ਗਈ ਹੈ, ਹਿਰਦੇ ਤੱਕ ਆ ਗਈ ਹੈ, ਹੁਣ ਇਹ ਧੁਨੀ ਧੁਨੀ ਤੱਕ ਆ ਗਈ ਹੈ, ਨਾਭੀ ਤੱਕ ਆ ਗਈ ਹੈ, ਧਿਆਨ ਗਹਿਰਾ ਚਲਾ ਗਿਆ। ਇਸ ਹਾਲਤ ਵਿੱਚ ਵੀ ਕਹਿੰਦੇ ਨੇ ਇਹ ਨਾਫ ਪੂਰੀ ਖੁੱਲਦੀ ਹੈ, ਤਨ ਦੀ ਮੌਤ ਨਹੀਂ ਆਉਂਦੀ, ਮਨ ਦੀ ਮੌਤ ਹੋ ਜਾਂਦੀ ਹੈ। ਉਹ ਜਦ ਤਨ ਦੀ ਮੌਤ ਆਉਂਦੀ ਹੈ, ਸੇਮ ਉਹੀ ਹਾਲਤ ਅਭਿਆਸੀ ਦੀ ਬਣਦੀ ਹੈ ਜਦ ਮਨ ਦੀ ਮੌਤ ਆਉਂਦੀ ਹੈ, ਬਿਲਕੁਲ ਮੁੱਠੀਆਂ ਬੰਦ ਆਉਂਦੀਆਂ, ਦੰਦੀਆਂ ਵੱਜਦੀਆਂ, ਕੰਬਣੀ ਛਿੜਦੀ ਹੈ, ਜਦ ਧੁਨੀ ਧੁਨੀ ਤੱਕ ਪਹੁੰਚ ਗਈ। ਗੁਰੂ ਨਾਨਕ ਦੀ ਇਹ ਹਾਲਤ ਹੋਈ, ਤ੍ਰਿਪਤਾ ਜੀ ਵੈਦ ਨੂੰ ਬੁਲਾ ਲਿਆਈਆਂ ਸਨ, ਇਹ ਕੀ ਹੋ ਗਿਆ ਮੇਰੇ ਬੱਚੇ ਨੂੰ, ਕੰਬੜੀ ਛਿੜੀ ਹੋਈ ਹੈ, ਪਹਿਲੇ ਤੇ ਕੰਬਲ ਤੇ ਕੰਬਲ ਪਾਇਆ ਮਾਤਾ ਤ੍ਰਿਪਤਾ ਨੇ, ਕੰਬੜੀ ਚੱਲ ਰਹੀ ਹੈ, ਰਜਾਈਆਂ ਪਾਈਆਂ, ਅੱਗ ਬਾਲੀ, ਇੰਨੀ ਠੰਡ ਨਹੀਂ ਸੀ ਪਰ ਕੰਬੜੀ, ਦੰਦੀਆਂ ਵੱਜ ਰਹੀਆਂ ਔਰ ਮੁੱਠੀਆਂ ਇੰਜ ਬੰਦ, ਦੰਦੀਆਂ ਵੱਜ ਰਹੀਆਂ, ਕੰਬੜੀ ਛਿੜੀ ਹੋਈ ਹੈ। ਤ੍ਰਿਪਤਾ ਜੀ ਨੇ ਸੁਣਿਆ ਸੀ ਤੇ ਇਸ ਤਰ੍ਹਾਂ ਦੇ ਪੁਰਸ਼ ਵੀ ਦੇਖੇ ਸਨ ਅੰਤਿਮ ਸਮੇਂ ਜਿਨ੍ਹਾਂ ਦੀ ਇਹ ਗੰਢ ਖੁੱਲਦੀ ਹੈ, ਤੋਂ ਭੱਜੀ ਹੋਈ ਗਈ, ਵੈਦ ਨੂੰ ਬੁਲਾ ਲਿਆ, ਵੇਖੋ ਤੇ ਸਹੀ ਮੇਰੇ ਲਾਲ ਨੂੰ ਕੀ ਹੋਇਆ। ਕਹਿੰਦੇ ਨੇ ਨਬਜ਼ ਵੇਖੀ ਵੈਦ ਨੇ ਔਰ ਮੱਥਾ ਦੇਖਿਆ, ਅੱਖਾਂ ਦੇਖੀਆਂ, ਜੋ ਆਯੁਰਵੇਦ ਦਾ ਢੰਗ ਹੈ ਸਰੀਰ ਦੀ ਜਾਂਚ ਪੜਤਾਲ ਕਰਨ ਦਾ। ਇਹ ਵੈਦ ਕਹਿਣ ਲੱਗਾ ਮਾਤਾ ਤ੍ਰਿਪਤਾ ਨੂੰ, ਮਾਂ ਜੀ ਜਿੱਥੇ ਤੱਕ ਮੇਰਾ ਗਿਆਨ ਕਹਿੰਦਾ ਹੈ, ਗੁਰੂ ਨਾਨਕ ਦੀ ਨਬਜ਼ ਠੀਕ ਚੱਲ ਰਹੀ ਹੈ, دل دی دھڑکن بھی بالکل ٹھیک ہے اور میں متھے تے بھی ہاتھ لا کے ویکھے اس دا تاپمان بھی بالکل ٹھیک ہے برابر ہے میں ہاتھ پیر بھی دیکھے نے انہاں دی چال بھی ٹھیک ہے انہاں دا تاپمان بھی ٹھیک ہے جو میرا گیان ہے اس دے مطابق اے روگی نہیں نے تو ترپتا جی کہن لگی اچھا پھر میں کوئی ہور وید بلا کے لیا لگا کمڑی چھڑی ہوئی ہے دندیاں وجڑیاں پیاں نے مٹھیاں بند نے تو کہنا روگی نہیں نے یہ دا مطلب ہے تینو سمجھ نہیں آئی کہ وید نے ہاتھ جوڑے ماں جی میری توہین نہ کرو میں صحیح کہہ رہا یہ روگی نہیں میں تھوڑا ملا رہے ہو مینوں سمجھ نہیں مینوں سمجھ ہے پوری پر تھوڑی تسلی لئی میں پھر دیکھدا اُدھوں گرو نانک نے وید نو کہہ دیتا نہ وقت ضائع کر جو کچھ مینوں ہو رہا ہے وہ تیری پکڑ تو پرے ہے وہ تیری پہنچ تو پکڑ پرے ہے وید بلایا وید بھی پکڑ ڈڈولے ماں اے بولا وید نہ جانے کرے جے ماں گلتے کچھ اور ہے یہ نبض پیا ویکھدا ہے یہ شریر دی کریا پیا دیکھدا ہے مختصر میں عرض کراں سیم یہی حالت ایک دن محمد صاحب دی ہوئی حدیثاں میں پڑھ رہا سی ایک دن یہ روز بندگی کرن لئی ایک غار وچ جاندے سن گفا دے اتھے ہی ایسا ہو گیا ناف کھل گئی اور گھبرائے انہاں نو گھبراہٹ چھائی محمد صاحب اے کی ہو گیا آنند بڑھیا پرکاش بڑھا رس بڑھا لیکن شریر نو کمبڑی دندیاں وجن ہٹکی جو این موت دے سمے آندا ہے بالکل اوہی حالت اس حالت وچ لڑکھن آندے ہوئے گھر پہنچے آپ دی پتنی خدیجہ جو کہندے سوئم عبادت گزار سی خدا دے وشواس کرن والی سی انہیں دیکھیا اے حالت انہاں نے بھی انیکاں کمبل پائے پجی ہوئی گئی حکیم نو بلا لے آئی دیکھو تے صحیح حضرت نو کی ہو گیا ہے اور حکیم اسی طریقے نال جانچ پڑتال کردا ہے جویں وید نے گرو نانک دیو جی مہاراج دی کیتی سی پلے حکیم دے کچھ نہیں گیا کچھ بھی نہیں گیا انہیں بھی کہہ دیتا کہ میری پکڑ تو پرے ہے اگر کچھ ہے تو میری پہنچ تو پرے ہے میری جانکاری تو پرے ہے
1: ایک اوہنکار ستنام کرتا پرکھے نربھو نرویر اکال مورت اجونی سیبھن گر پرساد گھر ہی میں امرت بھرپور ہے من مکھاں ساد نہ پایا جیوں کستوری مرگ نہ جانے برمدا بھرم بھلایا منکھ دے پرانا دچ جڑی پربل پیاس ہے وہ جیون دی ہے سدیوی جیون دی ہے پھر جیون تو بعد جیون لئی ساریاں لوڑا ساریاں منگا لیکن پربل تے پرتھم پیاس جیون دی ہے بھے وی کیول موت دا ہی ہے اور کوئی بھے نہیں جتھے وی منک بھے بھیت ہووے سمجھ لو کچھ نہ کچھ اس دے ختم ہون والا ہے یا ختم ہون دی سمبھاونا بھے اسے دے ہے چاہت لالسا جیون دی اور پربل بھے موت دا جے بھارت دے सनातन चिंतन नु वेखी है, उपनिषदां दे ऋषियां नु वेखी है, पुराणिक प्रसंगां नु वेखी है, तो जीवन दा दाता, पदार्थां दा दाता विष्णु, मौत दे देण वाला शिव जी, ब्रह्मे ने संसार बनाया, उदा कोई मंदिर नहीं, बन गया संसार सो बन गया, जन्म हो गया सो हो गया, हुण ते लालसा जीवन दी ते भय मौत दा, तो सारे देश दे च विष्णु दी पूजा, शिव जी दी पूजा हिंदू जगत दे च। विष्णु नाल लक्ष्मी है, जीवन ते जीवन दिया सारिया लोड़ा दी पूर्ति, पर शिव जी दे गले दे च ते फनियर नाग ने, मुर्दियां दी खोपड़ियां दी माला है, शमशान घाट दा शिवजी दा वसेवा है, मौत दा देवता शमशान नाल संबंधित है, जीवन दा देवता लक्ष्मी नाल पदार्थां नाल संबंधित है, एक प्रतीक है। लालसा परबल जीवन दी है, भय परबल मौत दा है, जीवन दे देवते दी पूजा इस वास्ते जीवन बने आ रहे, बने आ रहे, बने आ रहे। मौत दे देवते दी पूजा इस वास्ते कि कम से कम मौत साडे घर ना आवे, एक दी पूजा इस वास्ते तू साडे घर आ, क्योंकि उस नाल लक्ष्मी है, एक दी पूजा इस वास्ते कम से कम तू साडा घर छोड़ दे, क्योंकि तेरे गले दे सप ने, मुर्दियां दी खोपड़ी है, और तेरा वसेबा शमशान दा है। बहुत सुंदर ये प्रतीक चुने है, मनुख दी कमजोरियां नू खूब समझे है, ते नापिया गया है। लालसा जीवन दी है, और भय केवल मौत दा है। मनुख कितना जीवना चाहता है, कितनी जीवन दी लालसा है। गुरु नानक देव जी महाराज ने बड़ा सुंदर चित्रण कीता है, जे जुग चारे आर जा होर दसोनी हो रहे, जे किधरे उम्र चार जुगां दी हो जाए, लखों साल दी हो जाए, ते फिर होर दस गुणा वध हो जाए, होर दसोनी होए, सिर्फ जीवन ही इतना लंबा ना होवे, नवा खंडा विच जानिए नाल चले सब को, नौ खंड पृथ्वी विच पूजा ते प्रतिष्ठा होवे, प्रतिभाशाली होवे, जानिया जाए, समझिया जाए, पूजिया जाए, सत्कार लई सारे प्रतिष्ठित लोग नाल चलन ते सन्मान देन। महाराज ने मनुख दी इस मंग नो बड़े सोने ढंग नाल समझे ते बयान कीता है, नवा खंडा विच जानिए नाल चले सब कोए, चंगा नाव रखाए के जस की रथ जगले। प्राणा दिच होर भी प्यास है, सारे मैनू चंगा चंगा करके आखन, महान आखन, पूजन, पर जे तिस नदर ना आवई वात ना पुछे के, जे नौ खंड पृथ्वी दे मनुखां दी निगाह दे थल्ले भी कोई आ जाए, लखां साल दी उसकी आयु हो जाए, जे परमात्मा दी निगाह दे थल्ले नहीं आया, तब कुछ भी नहीं, कुछ भी नहीं, कुछ भी नहीं। दरअसल लंबे जीवन दी लालसा ते भय मौत दा बस इन्हां ही दोहां उलझना विच मनुख दा जीवन बतीत होंदा है, और बार बार बतीत होंदा है, बार बार जमदा है, जीवन दी लालसा ते मरण दे भय विच एक दिन मर जांदा है, खत्म हो जांदा है। आद काल तो मनुख दी तलाश रही है अमृत दी, अमृत मृत्यु तो रहे जिस विच मौत नहीं, कोई ऐसी औषधि, कोई ऐसा जल कोई ऐसी जड़ी बूटी, कोई ऐसी सौगात किधरों प्राप्त होवे जिस नाल मौत ना आवे, अमृत जीवन मृत्यु तो रहित हो जाए, जीवन अमृत हो जाए। हर मनुख जीवन नु अमृत बनाना चाहता है, और हर मनुख ही क्यों, मौत ते पशु पक्षियां नु भी नहीं चाहिए, उन्हें दे अंदर भी भय ते सिर्फ इसे दई है। जीवन दी लालसा जीवां दे च बड़ी प्रबल दिखाई देंदी है, बड़ी प्रबल दिखाई देंदी है। अमृत दी चाहत, अमृत दी मंग प्रथम मंग है, सिरमौर मंग है, प्रबल मंग है। सतगुरु दी बाणी दा फरमान, घर ही में अमृत भरपूर है, मन मुखा साध न पाया, ज्यों कस्तूरी मृग न जाने, भ्रम दा भरम भुलाया। वो अमृत दा कुंठ इसे जीवन सागर दे अंदर है, और इसे जीवन दा रेड़का पाना पेगा। जप तप द्वारा इसे अमृत दे कुंभ नो बाहर प्रगट करना पेगा। इस अमृत दे कुंभ नो कोई प्रगट कर सके, इहदे लई एक प्रेरणा चाहिए, जिम्मेवारी चाहिए, इस दे लई एक तड़प चाहिए, इस दे लई साधना चाहिए। तो जैसे असी देखते हैं हैंड पंप ना, जब गेड़न दे नाल पानी ना निकले, उपरों पानी पाते हैं, फिर पानी निकलना आरंभ होता है। आदि काल तो महापुरुष कोशिश करते रहने बारों अमृत पिलाण दी, ताकि अंदर दा अमृत प्रगट हो जाए, बाहर आ जाए। एक विधि रही है, बारों अमृत दा संबंध स्थापन करके जीवन दे अंदरों अमृत नु प्रगट करना। यह साधना धार्मिक जगत विच आदि काल तो चली आ रही है। आबे हयात अमृत, इसकी तलाश आदि काल तो चली आ रही है, और यही प्यास मनुख दे प्राणा विच है। वख वख रहबरी पुरुषां ने अपने ढंग नाल जरूर ऐसा जल जिस विच उन्होंने मंत्र पढ़े, जिस विच उन्होंने अपनी अध्यात्मक तरंगा प्रवेश कीतिया, आबे हयात चरणामृत इस तरह की प्रथा बहुत लंबे समय तो चली आ रही है। आबे जमजम कह दईए या चरणामृत कह दईए, ये बहुत पुराने समय तो चले आ रहे हैं। कहने जप तप का असर पानी से बहुत ज्यादा पैंदा है, पानी सारियां दी प्यास बुझांदा है, पीण दे काम आउंदा है, लेकिन पानी वाइब्रेशन नूं अध्यात्मक तरंगा नूं खुद पी जांदा है। ऐसा बहुत लंबे समय तो जपीश्वर अध्यात्मी लोगों की समझ दे ते पकड़ विच आया। फिर यह भी देखा गया कि जिस मनुख का जीवन अमृतमयी हो गया है, वो जिथे कदम रखता है वह धूड़ भी अक्सीर हो जाती है, वह चरण धूड़ भी महान हो जाती है, उससे भी असर पैंदा है। भारत देश चरणामृत की रस्म बहुत पुरानी है, बहुत पुरानी है। सनातनी मंदिरों में तो प्रसाद भी चरणामृत, चरण अमृत, चरणा का धोता होया जल, किड़े चरणा का जो जीवन अमृतमयी हो गया है, उसके पैर अमृतमयी ने, उसके हथ अमृतमयी ने, क्यों कि उसका जीवन अमृतमयी है, उसकी सोचनी अमृतमयी है, उसकी दृष्टि अमृतमयी है, उसके बचन अमृतमयी ने। इस वास्ते उसके बचना दिया लहरां जल नू छू जान तो जल अमृतमयी है, और वो जल ਕਿਧਰੇ ਅੰਮ੍ਰਿਤਮਈ ਜਿਸ ਦਾ ਜੀਵਨ ਹੋ ਗਿਆ ਉਹਦੇ ਚਰਨਾਂ ਨੂੰ ਛੋ ਜਾਣ ਤਾਂ ਉਹ ਜਲ ਚਰਨ ਅੰਮ੍ਰਿਤ ਹੈ, ਚਰਨਾਮ੍ਰਿਤ ਹੈ, ਚਰਨ ਅੰਮ੍ਰਿਤ। ਤਾਂ ਬਹੁਤ ਪੁਰਾਣੇ ਸਮੇਂ ਤੋਂ ਚਰਨਾਮ੍ਰਿਤ ਦੀ ਪ੍ਰਥਾ ਭਾਰਤ ਵਿੱਚ ਪ੍ਰਚਲਿਤ ਸੀ ਔਰ ਅਜੇ ਵੀ ਸਨਾਤਨ ਜਗਤ ਵਿੱਚ ਹੈ। ਗੁਰੂ ਘਰ ਵਿੱਚ ਵੀ ਇਹੀ ਪ੍ਰਥਾ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸਾ ਬਿਆਨ ਕਰਦੇ ਹੈ। ਸਿੱਖੀ ਦਾ ਦਾਇਰਾ ਵਧਣ ਲੱਗ ਪਿਆ ਤਾਂ ਚਰਨਾਮ੍ਰਿਤ ਦੇਣ ਵਾਲੇ ਕੁਛ ਹੋਰ ਪ੍ਰਤਿਸ਼ਠਿਤ ਲੋਕ ਲੱਭਣੇ ਸਨ ਤਾਂ ਧਰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ। ਮੰਜੀ ਨੂੰ ਛੋਟੇ ਤਖ਼ਤ ਨੂੰ ਪਰਸ਼ੀਅਨ ਵਿੱਚ ਮਸਨਦ ਕਹਿੰਦੇ ਨੇ ਤੇ ਮਸਨਦ ਦਾ ਹੀ ਪੰਜਾਬੀ ਉਚਾਰਨ ਹੋ ਗਿਆ ਮਸੰਦ। 22 ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ। ਇਹਨਾਂ ਵਿੱਚ 3 ਬੀਬੀਆਂ ਸਨ, 19 ਪੁਰਸ਼ ਸਨ। ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ। ਮਨੁੱਖ ਦੀ ਕਮਜ਼ੋਰੀ ਸਹਿਜੇ ਸਹਿਜੇ ਇਹਨਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ, ਅੰਦਰੋਂ ਜਪ ਤਪ ਘਟਦਾ ਗਿਆ। ਇਹ ਕੋਈ ਵਿਰਲਾ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ, ਧਨ ਸੰਪਦਾ ਵਧੇ, ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ, ਜਪ ਤਪ ਵਧੇ, ਬੰਦਗੀ ਵਧੇ, ਤਾਂ ਕਿ ਸੰਤੁਲਨ ਕਾਇਮ ਰਹੇ। ਐਸਾ ਅਕਸਰ ਘੱਟ ਹੁੰਦਾ ਹੈ। ਜੈਸੇ ਧਨ ਵਧਦਾ ਹੈ ਧਰਮ ਘਟਦਾ ਹੈ, ਜੈਸੇ ਬਾਹਰ ਦੇ ਸੁੱਖ ਵਧਦੇ ਨੇ ਅੰਦਰੂਨੀ ਸੁੱਖਾਂ ਨਾਲ ਸਹਿਜੇ ਸਹਿਜੇ ਮਨੁੱਖ ਸੰਬੰਧ ਤੋੜਦਾ ਹੈ। ਮਸੰਦਾਂ ਨੇ ਵੀ ਐਸਾ ਹੀ ਕੀਤਾ। ਧਨ ਦੇ ਘਰ ਵਿੱਚ ਅੰਬਾਰ ਲੱਗ ਗਏ, ਪੂਜਾ ਪ੍ਰਤਿਸ਼ਠਾ 4 ਕੁੰਟਾਂ ਚ ਹੋਣ ਲੱਗ ਪਈ। ਸਹਿਜੇ ਸਹਿਜੇ ਗੁਰੂ ਦੇ ਸਿੱਖ ਬਣਾਉਣ ਦੀ ਥਾਂ ਤੇ ਇਹਨਾਂ ਦੇ ਅੰਦਰ ਇਹ ਲਾਲਸਾ ਜਾਗੀ, ਆਪਣੇ ਸਿੱਖ ਬਣਾਈ ਹੈ, ਆਪਣੇ ਸਿੱਖ ਬਣਾਈ ਹੈ, ਆਪਣੀ ਸਿੱਖੀ ਦਾ ਵਾਧਾ ਕਰੀਏ। ਲਿਹਾਜ਼ਾ ਕਾਰ ਭੇਟ ਜੋ ਮਿਲਦੀ ਸੀ ਗੁਰਦੁਆਰੇ ਬਣਾਉਣ ਲਈ, ਸਰੋਵਰ ਬਣਾਉਣ ਲਈ, ਧਰਮਸ਼ਾਲਾਵਾਂ ਬਣਾਉਣ ਲਈ, ਲੰਗਰ ਚਲਾਉਣ ਲਈ, ਉਸ ਕਾਰ ਭੇਟ ਨੂੰ ਵੀ ਇਹ ਪੂਰੇ ਦਾ ਪੂਰਾ ਖੁਦ ਆਪਣੇ ਕੋਲ ਰੱਖਣ ਲੱਗ ਪਏ, ਗੁਰੂ ਤੱਕ ਨਹੀਂ ਪਹੁੰਚਾਉਂਦੇ ਸਨ। ਇਹਨਾਂ ਵਿੱਚ ਕੁਛ ਕੁ ਨੇ ਤੇ ਗੁਰੂ ਹੋਣ ਦੇ ਦਾਅਵੇ ਵੀ ਕਰ ਦਿੱਤੇ, ਸਹਿਜੇ ਸਹਿਜੇ ਭ੍ਰਸ਼ਟ ਹੁੰਦੇ ਗਏ, ਲੋਭ ਦੇ ਮਾਰੇ ਹੋਏ ਵਾਸ਼ਨਾ ਵਿੱਚ ਗ੍ਰਸੇ ਗਏ ਔਰ ਵਾਸ਼ਨਾ ਦੇ ਗ੍ਰਸੇ ਹੋਏ ਪਰਬਲ ਹੰਕਾਰ ਵਿੱਚ ਡੁੱਬਦੇ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚ ਕੇ ਇਹ ਮਸੰਦ ਜ਼ੁਲਮ ਤੇ ਦੁਰਾਚਾਰ ਦੀ ਇੰਤਹਾ ਤੱਕ ਪਹੁੰਚ ਗਏ ਸਨ। ਲਿਹਾਜ਼ਾ ਇਸ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ। ਆਖਿਆ ਨਹੀਂ, ਕੱਲਾ ਮਨੁੱਖ ਚਾਹੇ ਰਸਕ ਹੈ, ਅਨੁਭਵੀ ਹੈ, ਗਿਆਨੀ ਹੈ, ਕਈ ਦਫ਼ਾ ਹੋ ਸਕਦਾ ਉਸਦਾ ਹਾਜ਼ਮਾ ਕਮਜ਼ੋਰ ਹੋਵੇ ਔਰ ਉਹ ਪੂਜਾ ਪ੍ਰਤਿਸ਼ਠਾ ਨੂੰ ਹਜ਼ਮ ਨਾ ਕਰ ਸਕੇ, ਬਾਹਰ ਦੀ ਧਨ ਸੰਪਦਾ ਨੂੰ ਹਜ਼ਮ ਨਾ ਕਰ ਸਕੇ। ਅਸੀਂ ਹੁਣ ਵੀ ਦੇਖਦੇ ਹਾਂ ਜਗਤ ਵਿੱਚ ਕੋਈ ਮਨੁੱਖ ਮਿਹਨਤ ਕਰਕੇ ਧਨ ਕਮਾ ਤੇ ਲੈਂਦਾ ਹੈ, ਲੇਕਿਨ ਧਨ ਦੀ ਸਹੀ ਵਰਤੋਂ, ਧਨ ਦੀ ਹਿਫਾਜ਼ਤ ਔਰ ਧਨ ਦਾ ਵਿਸਤਾਰ, ਧਨ ਦੀ ਵਰਤੋਂ ਕਿਸੇ ਕਿਸੇ ਨੂੰ ਜੋ ਹੈ ਆਉਂਦੀ ਹੈ। ਅਧਿਆਤਮਕ ਆਨੰਦ ਥੋੜਾ ਬਹੁਤ ਪ੍ਰਾਪਤ ਕਰਕੇ ਜਦ ਇਹ ਮਸੰਦ ਚੋਟੀ ਦੇ ਧਨਾੜ ਹੋ ਗਏ, ਹੰਕਾਰੀ ਹੋ ਗਏ, ਦੁਰਾਚਾਰੀ ਹੋ ਗਏ, ਅਤਿਅੰਤ ਲੋਭੀ ਹੋ ਗਏ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਪ੍ਰਥਾ ਖਤਮ ਕਰਨੀ ਪਈ। ਚਰਨਾਮ੍ਰਿਤ ਦੀ ਥਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਔਰ ਬਾਣੀ ਦਾ ਅੰਮ੍ਰਿਤ ਇਹ ਪ੍ਰਚਲਿਤ ਆਪਨੇ ਕੀਤਾ ਔਰ ਇਹ ਅਧਿਕਾਰ ਇੱਕ ਨੂੰ ਨਹੀਂ ਪੰਜਾਂ ਨੂੰ ਦਿੱਤਾ। ਪੰਜ ਆਇੰਦਾ ਅੰਮ੍ਰਿਤ ਛਕਾਇਆ ਕਰਨਗੇ। ਕਿਹੜੇ ਪੰਜ? ਜੋ ਗੁਰੂ ਨੂੰ ਪਿਆਰੇ ਨੇ ਤੇ ਜ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਰੋਮ ਰੋਮ ਵਿੱਚ ਗੁਰੂ ਦਾ ਪਿਆਰ ਹੈ। ਐਸੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਅੰਦਰ ਹੈ, ਉਹ ਵਾਰੀ ਵਾਰੀ ਪੰਜ ਬਾਣੀਆਂ ਪੜ੍ਹਨ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਤੇ ਆਨੰਦ ਸਾਹਿਬ। ਪੰਜ ਆਪਣੀ ਦ੍ਰਿਸ਼ਟੀ ਨੂੰ ਬਾਟੇ ਵੇ ਦੇ ਜੋ ਪਾਣੀ ਹੈ ਉਸ ਦੇ ਚ ਰੱਖਣ, ਤਾਂ ਕਿ ਹਿਰਦੇ ਨੂੰ ਜੋੜ ਕੇ ਪੜੀ ਹੋਈ ਇਹ ਬਾਣੀ ਦ੍ਰਿਸ਼ਟੀ ਦੇ ਰਾਹੀਂ ਉਸ ਬਾਣੀ ਦਾ ਪਾਣੀ ਵਿੱਚ ਪ੍ਰਵੇਸ਼ ਕਰਨ, ਤਾਂ ਕਿ ਉਹ ਪਾਣੀ ਪਾਣੀ ਨਾ ਰਹਿ, ਉਹ ਪਾਣੀ ਅੰਮ੍ਰਿਤ ਬਣ ਜਾਏ। ਹਕੀਕਤ ਹੈ, ਹਿਰਦੇ ਵਿੱਚ ਲੋਭ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਵਾਸ਼ਨਾ ਹੈ, ਅੱਖਾਂ ਦੇ ਰਾਹੀਂ ਪ੍ਰਗਟ ਆਉਂਦਾ ਹੈ। ਹਿਰਦੇ ਵਿੱਚ ਪ੍ਰਬਲ ਹੰਕਾਰ ਹੈ, ਅੱਖਾਂ ਰਾਹੀਂ ਪ੍ਰਗਟ ਆਉਂਦਾ ਹੈ। ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਆਉਂਦਾ ਹੈ। ਔਰ ਉਸ ਅੱਖ ਨੂੰ ਅਗਰ ਇੱਕ ਟਿੱਕ ਪਾਣੀ ਵਿੱਚ ਰੱਖਿਆ ਜਾਏ ਤਾਂ ਬਾਣੀ ਦਾ ਉਹ ਅੰਮ੍ਰਿਤ ਅੱਖਾਂ ਦੇ ਰਾਹੀਂ ਪਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਪੰਜ ਪਿਆਰੇ ਪੰਜ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਨੂੰ ਗੁਰੂ ਵਿਧੀ ਅਨੁਸਾਰ ਤਿਆਰ ਕਰਦੇ ਨੇ। ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ। ਵਿੱਚ ਖੰਡਾ ਨਾਲ ਫੇਰੀ ਜਾਣਾ, ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਉਤਪਤੀ ਦਾ ਖੇਲ ਦਾ ਚਾਹੇ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਇਹ ਸਭ ਕੁਝ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਵਿੱਚ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਛਕਾਉਂਦੇ ਨੇ ਜੋ ਅਭਿਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ ਤਾਂ ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ ਹੈ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ। ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਸੀਸ ਦੀ ਮੰਗੀ ਸੀ, ਸਿਰ ਦੇ। ਵਿਸਾਖੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ। ਇਹ ਸੀਸ ਹੇ ਗੁਰਦੇਵ ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ, ਅਸੀਂ ਉਸ ਦਿਨ ਦਾ ਹੀ ਸਮਝ ਲਿਆ ਸੀ ਤੁਹਾਡਾ ਹੈ, ਤੁਹਾਡਾ ਹੈ, ਤੁਹਾਡਾ ਹੈ। ਇਸ ਤੋਂ ਬਾਅਦ ਜਦ ਪੰਜ ਪਿਆਰਿਆਂ ਨੇ ਇਹ ਪ੍ਰਥਾ ਚਲਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ, ਇੱਥੇ ਵੀ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ ਹੈ, ਇੱਥੇ ਵੀ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ ਹੈ। ਇਸ ਵਾਸਤੇ ਜਦ ਸੀਸ ਗੁਰੂ ਦਾ ਹੈ ਤਾਂ ਸੀਸ ਗੁਰੂ ਵਰਗਾ ਹੋਵੇ, ਇਸ ਵਿੱਚ ਸੋਚਣੀ ਪਰਮਾਤਮਾ ਦੀ, ਇਹਦਾ ਸਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਵਿੱਚ ਚਰਨਾਮਰਤ ਦੀ ਥਾਂ ਤੇ ਖੰਡੇ ਬਾਠੇ ਦੀ ਅੰਮ੍ਰਿਤ ਦੀ ਜੋ ਹੈ ਪ੍ਰਥਾ ਚਲੀ, ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਚਲਾਈ। ਲੇਕਿਨ ਜਦੋਂ ਆਪਨੇ ਇਹ ਪ੍ਰਥਾ ਤਿਆਰ ਕੀਤੀ ਤਾਂ ਦੇਖਣਾ ਵੀ ਚਾਹਿਆ ਕਿ ਵਾਕਈ ਇਹ ਹੁਣ ਸਿੰਘ ਅੱਗੇ ਸਿੰਘ ਸਜਾ ਸਕਣਗੇ, ਅੰਮ੍ਰਿਤ ਛਕਾ ਸਕਣਗੇ। ਤੋ ਜੈਸੇ ਇੱਕ ਉਸਤਾਦ ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦਾ ਹੈ, ਪਹਿਲੇ ਖੁਦ ਪਹਾੜੇ ਪੜ੍ਹਦਾ, ਨਾਲ ਬੱਚਿਆਂ ਨੂੰ ਪੜ੍ਹਾਈ ਜਾਂਦਾ, ਫਿਰ ਐਸਾ ਹੈ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਸੁਣਾਓ ਮੈਂ ਸੁਣਨਾ। ਪਹਿਲੇ ਆਪ ਵਕਤਾ ਆਉਂਦਾ, ਬੱਚੇ ਸਰੋਤਾ ਆਉਂਦੇ ਨੇ, ਫਿਰ ਬੱਚੇ ਵਕਤਾ ਬਣਦੇ ਨੇ, ਉਸਤਾਦ ਸਰੋਤਾ ਬਣਦਾ। ਇਹ ਦੇਖਣ ਲਈ कि वाकई बच्चा निपुण हो गया, छकाया पहले अमृतमयी गुरु गोविंद सिंह जी महाराज ने अमृत, और इस तरह पंज प्यारे तैयार की थे। फिर देखना चाहिए वाकई ये प्यार नाल भर गए ने, ये महान हो गए ने, और जो कार्य मैं चाहना इसनु वे कर सकनगे। तो आखिया हुण मैनू अमृत छकाओ, तुसी मैनू सीस भेट कीता सी, मैं सरबंस भेट करांगा, मैं सब कुछ भेट करांगा। मोह ग्रह में मन ते तन ते धन लो सिर है, सब ही इन्हीं को मेरे घर देच, मन करके तन करके धन करके जो कुछ भी है सब कुछ थोड़ा, सब कुछ थोड़ा। और जद पंजा ने अमृत छकाया है, गुरु गोविंद सिंह जी महाराज दी मंग बड़े सुंदर बोलने सर्वलो ग्रंथ देच, सतगुर इना पंजा कोल अमृत दी दात मंगदे ने। पंजा नू साफ कहंदे ने, सिख सो रहत पंच जो मिले, मम स्वरूप सो जानो भले, सिख पंचों में मेरो वासा, पूरन करो धरो जय आसा। इना पंजा विच मेरी झलक है, ये पंजा दा स्वरूप मेरा ही स्वरूप है, इना विच ते मेरे विच कोई भेद नहीं रहा। धन गुरु गोविंद सिंह जी महाराज इना पंजा कोल अमृत दी दात मंगदे ने, अब अमृत छकाओ जैसे तुम लेने। जिस तरह ये अमृत लेने ने गुरु नानक पासों प्राप्त कीता से, इस तरह मैं थड़े कोलों प्राप्त करना है। और वाकई जद पंजा ने छकाया सतगुर प्रसन्न होए, हां तुसी संपन्न हो गए, वाकई तैयार हो गए, और तुसी सिखी दा सही प्रचार कर सकोगे। वाकई जो गुरु नू प्यारे ने ते गुरु दा प्यार जिन्हां दे रोम रोम दे चै, ओही अमृत छका सकदे ने, और ओही विधि पूर्वक गुरु नाल जो है जोड़ सकदे ने। धन गुरु गोविंद सिंह जी महाराज दी जिस ते बख्शिश है, प्यार नाल भरिया होया हिरदा है, वो गुरु दा प्यारा है। अमृत छक के उदी दृष्टि अमृतमयी हो जाती है, उसके बोल अमृतमयी हो जाते हैं, उसका जीवन अमृतमयी हो जाता है, क्योंकि अमृत छकदे हां उसनु रहत बहत धारण करनी पैंदी है। उस रहत की जो व्याख्या है वो इस प्रकार है, रहणी रहे सोई सिख मेरा ओ साहिब

0: ਇੱਕ ਪ੍ਰਭੂ ਦਾ ਆਸਰਾ, ਪਰਮਾਤਮਾ ਦਾ ਆਸਰਾ। ਇੱਕ ਅੰਮ੍ਰਿਤ ਵੇਲੇ ਜਾਗਣਾ ਤੇ ਇੱਕ ਪ੍ਰਮਾਤਮਾ ਦਾ ਆਸਰਾ ਮਿਲ ਸਕੇ। ਅਰਦਾਸ ਜੋਦੜੀ ਤਿਸੇ ਅੱਗੇ ਨਾਨਕਾ ਖਲੇ ਕੀਜੇ ਅਰਦਾਸ। ਖੜੇ ਹੋ ਕੇ ਉਸ ਦੇ ਅੱਗੋਂ ਤੂੰ ਅਰਦਾਸ ਕਰ, ਜੋਦੜੀ ਕਰ, ਹੇ ਪ੍ਰਭੂ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੇ ਘਰ ਬਾਰ ਮਨਾ। ਹੇ ਪ੍ਰਭੂ ਉਹ ਪੰਜ ਨੇ ਮੈਂ ਕੱਲਾ, ਤੂੰ ਮੇਰਾ ਸਹਾਇਕ ਬਣ, ਤੂੰ ਮੇਰੇ ਨਾਲ ਹੋ ਤਾਂ ਮੈਂ ਇਹਨਾਂ ਪੰਜਾਂ ਨਾਲ ਮੱਥਾ ਮਾਰ ਸਕਦਾ, ਮੈਂ ਕੱਲਿਆਂ ਨਹੀਂ। ਇਸ ਵਾਸਤੇ ਕਹਿੰਦੇ ਨੇ ਕੀਤੀ ਹੋਈ ਬੰਦਗੀ ਉਹ ਸਫਲ ਸਮਝ ਲਓ ਅਗਰ ਅੰਦਰੋਂ ਅਰਦਾਸ ਪੈਦਾ ਹੋ ਗਈ। ਇਹ ਤਿੰਨ ਪੜਾਅ ਨੇ, ਪ੍ਰਯਾਸ, ਅਰਦਾਸ, ਪ੍ਰਸਾਦ। ਪ੍ਰਥਮ ਤੇ ਪ੍ਰਯਾਸ ਹੀ ਹੈ ਮਨ ਨਾਲ ਸੰਘਰਸ਼ ਕਰਨ ਦਾ। ਅੰਮ੍ਰਿਤ ਵੇਲੇ ਉੱਠਣਾ ਹੈ, ਜਪ ਹੈ, ਤਪ ਹੈ, ਸਤਸੰਗ ਹੈ, ਬਾਣੀ ਦਾ ਪਾਠ ਹੈ, ਸਤਪੁਰਸ਼ਾਂ ਦੀ ਸੋਭਸਤ ਹੈ, ਇਹ ਪ੍ਰਯਾਸ ਹੈ। ਲੇਕਿਨ ਇਹ ਪ੍ਰਯਾਸ ਲੰਬੇ ਸਮੇਂ ਤੱਕ ਚੱਲਦਾ ਰਹੇ ਤੇ ਪ੍ਰਾਪਤੀ ਕੁਛ ਵੀ ਨਾ ਹੋਵੇ ਤਾਂ ਕਹਿੰਦੇ ਐਸੀ ਹਾਲਤ ਵਿੱਚ ਅੰਦਰੋਂ ਅਰਦਾਸ ਪੈਦਾ ਹੁੰਦੀ। ਮੇਰਾ ਪ੍ਰਯਾਸ ਅਗਰ ਮੈਨੂੰ ਸਫਲਤਾ ਦਿਲਾ ਸਕਦਾ ਹੈ ਅਧਿਆਤਮਕ, ਤਾਂ ਫਿਰ ਪਰਮਾਤਮਾ ਦਾ ਮੁੱਲ ਪੈ ਗਿਆ। ਮੇਰਾ ਪ੍ਰਯਾਸ ਈਸ਼ਵਰ ਦਾ ਮੁੱਲ ਹੈ। ਇਤਨਾ ਮੈਂ ਪ੍ਰਯਾਸ ਕਰਾਂਗਾ ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ? ਨਹੀਂ। ਜਦ ਵੀ ਕਿਸੇ ਨੂੰ ਪਰਮਾਤਮਾ ਮਿਲਿਆ, ਪਰਮ ਆਨੰਦ ਮਿਲਿਆ, ਜਗਤ ਦੇ ਤਮਾਮ ਸ੍ਰੇਸ਼ਠ ਪੁਰਸ਼ਾਂ ਨੇ ਕਿਹਾ ਉਹ ਮਿਲਿਆ ਪ੍ਰਸਾਦ ਹੈ, ਪ੍ਰਸਾਦ ਬਖਸ਼ਿਸ਼ ਹੈ, ਰਹਿਮਤ ਹੈ। ਸਾਡਾ ਪ੍ਰਯਾਸ ਕੁਛ ਵੀ ਨਹੀਂ, ਉਹਦਾ ਪ੍ਰਸਾਦ ਹੈ, ਉਹਦੀ ਬਖਸ਼ਿਸ਼ ਹੈ। ਇਹਦੀ ਬੈਰੂਨੀ ਰੂਪ ਰੇਖਾ ਗੁਰੂ ਘਰ ਵਿੱਚ ਬੜੀ ਸੋਹਣੀ ਦੇਖਣ ਨੂੰ ਮਿਲਦੀ ਹੈ। ਪਹਿਲੇ ਕਥਾ ਕੀਰਤਨ ਦਾ ਸੁਣਨਾ, ਸੇਵਾ ਕਰਨੀ ਹੈ, ਦਾਨ ਪੁੰਨ ਕਰਨਾ, ਇਹ ਸਾਰੇ ਦਾ ਸਾਰਾ ਪ੍ਰਯਾਸ ਹੈ। ਇਹ ਫਿਰ ਪ੍ਰਯਾਸ ਲੈ ਜਾਂਦਾ ਅਰਦਾਸ ਤੱਕ, ਔਰ ਅਰਦਾਸ ਤੋਂ ਬਾਅਦ ਕੀ ਹੈ, ਹੱਥਾਂ ਚ ਪੈ ਜਾਂਦਾ ਪ੍ਰਸਾਦ। ਪ੍ਰਸਾਦ ਤੋਂ ਬਾਅਦ ਫਿਰ ਕੁਛ ਨਹੀਂ, ਪ੍ਰਸਾਦ ਲੈ ਕੇ ਜਾਓ ਆਪਣੇ ਘਰ ਨੂੰ। ਪ੍ਰਸਾਦ ਅਖੀ ਹੈ, ਪ੍ਰਸਾਦ ਦੇ ਅਖਰੀ ਅਰਥ ਬਖਸ਼ਿਸ਼, ਰਹਿਮਤ। ਜਦ ਵੀ ਕੋਈ ਸਮਾਧੀ ਲੀਨ ਹੋਇਆ, ਜਦ ਵੀ ਕਿਸੇ ਦੀ ਜ਼ਿੰਦਗੀ ਵਿੱਚ ਮਿਠਾਸ ਭਰੀ ਹੈ, ਉਸਨੇ ਇਹੀ ਆਖਿਆ ਪ੍ਰਸਾਦ ਬਖਸ਼ਿਸ਼ ਰਹਿਮਤ। ਤੋ ਪਹਿਲੇ ਤੇ ਪ੍ਰਯਾਸ ਹੈ, ਉੱਦਮ ਹੈ, ਔਰ ਜਦ ਮਨੁੱਖ ਥੱਕਦਾ ਹੈ, ਟੁੱਟਦਾ ਹੈ, ਇਸ ਪ੍ਰਯਾਸ ਦੀ ਸਫਲਤਾ ਨਹੀਂ ਮਿਲਦੀ, ਅੰਦਰੋਂ ਅਰਦਾਸ ਜਾਗਦੀ ਹੈ, ਹੇ ਪਰਿਪੂਰਨ ਪ੍ਰਮਾਤਮਾ ਤੂੰ ਰਹਿਮਤ ਕਰ, ਬਖਸ਼ਿਸ਼ ਕਰ। ਜੈਸੇ ਇਹ ਅਰਦਾਸ ਨਿਕਲਦੀ ਹੈ ਜ਼ਿੰਦਗੀ ਚ ਇੱਕੋ ਹੀ ਦਫਾ ਨਿਕਲਦੀ ਹੈ, ਕਿਉਂਕਿ ਪੂਰਨ ਹੋ ਜਾਂਦੀ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਰੋਮ ਰੋਮ ਉਸਦਾ ਅੰਮ੍ਰਿਤ ਨਾਲ ਭਰ ਜਾਂਦਾ ਹੈ, ਔਰ ਉਹ ਕਹਿ ਉੱਠਦਾ ਹੈ ਤੇਰਾ ਪ੍ਰਸਾਦ ਤਉ ਪ੍ਰਸਾਦ ਤਉ ਪ੍ਰਸਾਦ ਗੁਰਪ੍ਰਸਾਦ ਗੁਰਪ੍ਰਸਾਦ। ਹੇ ਗੁਰੂ ਇਹ ਤੇਰਾ ਪ੍ਰਸਾਦ ਹੈ, ਤੇਰੀ ਬਖਸ਼ਿਸ਼ ਹੈ। ਹੇ ਪ੍ਰਭੂ ਤਉ ਪ੍ਰਸਾਦ ਇਹ ਤੇਰੀ ਰਹਿਮਤ ਹੈ, ਤੇਰੀ ਬਖਸ਼ਿਸ਼ ਹੈ। ਧਨ ਨੇ ਉਹ ਪੁਰਸ਼ ਜੋ ਸਮੇਂ ਅਨੁਸਾਰ ਅੰਮ੍ਰਿਤ ਵੇਲੇ ਨੂੰ ਸਮਝ ਕੇ ਉਸ ਵਕਤ ਉੱਠ ਬੈਠਦੇ ਨੇ ਤੇ ਮਨ ਨਾਲ ਸੰਘਰਸ਼ ਕਰਨ ਲਈ ਰਾਜ਼ੀ ਹੋ ਜਾਂਦੇ ਨੇ। ਵਾਹਿਗੁਰੂ ਮੰਤਰ ਦੇ ਜਪ ਦੁਆਰਾ ਆਪਣੇ ਆਪ ਨੂੰ ਅਰਦਾਸ ਤੱਕ ਲੈ ਜਾਂਦੇ ਨੇ ਤੇ ਪ੍ਰਮਾਤਮਾ ਦੇ ਪ੍ਰਸਾਦ ਦੇ ਪਾਤਰ ਬਣ ਜਾਂਦੇ ਨੇ। ਸਤਿਗੁਰ ਇਹ ਪ੍ਰਸਾਦ ਸਾਰਿਆਂ ਦੀ ਝੋਲੀ ਚ ਪਾਵੇ ਔਰ ਸਾਰਿਆਂ ਦੀ ਜ਼ਿੰਦਗੀ ਨੂੰ ਅੰਮ੍ਰਿਤਮਈ ਬਣਾਵੇ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਆਜੂਨੀ ਸਹਿਬ ਗੁਰਪ੍ਰਸਾਦ। ਪਰਿਪੂਰਨ ਪ੍ਰਮਾਤਮਾ ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਧਾਰਨੀ ਹੈ, ਔਰ ਅਨੰਤ ਗੁਣ ਉਸ ਤੋਂ ਪ੍ਰਗਟ ਹੋ। ਜਿਹੜਾ ਜਿਹੜਾ ਗੁਣ, ਜਿਹੜੀ ਜਿਹੜੀ ਕਲਾ ਔਰ ਜਿਹੜੀ ਜਿਹੜੀ ਸ਼ਕਤੀ ਦੀ ਝਲਕ ਭਗਤਾਂ ਦੀ ਦ੍ਰਿਸ਼ਟੀ ਵਿੱਚ ਪਈ, ਭਗਤਾਂ ਨੇ ਉਸੇ ਢੰਗ ਦੇ ਉਸ ਕਲਾ ਉਸ ਸ਼ਕਤੀ ਦੇ ਗੀਤ ਗਾਏ ਨੇ। ਵੇਦਾਂਤ ਆਚਾਰੀਆ ਵਿਆਸ ਦਾ ਤੇ ਕਹਿਣਾ ਹੈ ਕਿ ਜੈਸੀ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ ਵੈਸੀ ਹੀ ਸ੍ਰਿਸ਼ਟੀ ਹੋ ਜਾਂਦੀ ਹੈ। ਸੰਸਾਰ ਦਰਅਸਲ ਇੱਕ ਰੂਪ ਨਹੀਂ, ਜੈਸੀ ਜੈਸੀ ਮਨੁੱਖ ਦੀਆਂ ਨਜ਼ਰਾਂ ਨੇ ਵੈਸੇ ਵੈਸੇ ਸੰਸਾਰ ਦੇ ਨਜ਼ਾਰੇ ਨੇ। जैसी जैसी बंदे की दृष्टि है वैसी वैसी सृष्टि का रूप हो जाता है। एक खिड़िया होया गुलाब का फुल उसनू एक बिल्ली वेख रही है उदे वेखण का अपना ढंग है, पर उसे खिड़े हुए गुलाब के फुल नू जब एक कुत्ता वेखदा है तां उदी दृष्टि अपनी है। जो रूप बिल्ली नू दिखाई दे रहा है जरूरी नहीं कि उही रूप कुत्ते नू दिखाई दे रहे। उस खिड़े हुए गुलाब के फुल नू जब एक बकरी वेखदी है तो कई दफा मूंह दे पाण दी कोशिश करदी है उन्हूं एक घास ही दिखाई देंदा है और कुछ नहीं। उसे फुल नूं एक सप वेखदा है, एक आम साधारण मनुख वेखदा है, वो किसी होर ढंग नाल वेखदा है। पर उसे फुल नूं जब एक कवि वेखदा है शायर वेखदा है वो फुल दी सुंदरता कोमलता दे बहुत गहरे तल दे खो जांदा है और कवि दे अंदरों अगम्य गीत फुट पैंदा है। फुल ते आई है पर वेखण वेखण दी दृष्टि वख होण करके फुल दा रूप भी वख हो जांदा है। तो जितनियां दृष्टियां ने उतनियां ही सृष्टियां ने, जितनियां नजरां ने उतने ही नजारे ने। जे सृष्टि दे अनेकां रूप हो सकदे ने तो तकनी वख वख होण दे नाते परमात्मा दे भी वख वख रूप भगतां दे सामने आए ते भगतां ने परमात्मा दे वक वक रूपां दी चर्चा कीती। साहिब श्री गुरु नानक देव जी महाराज दा फरमान कि एक कथनियां इतनियां ने वक वक रूपां दे जिन्हां नूं पूर्ण रूप दे बयान भी नहीं कीता जा सकदा। कथना कथी ना आवे तोट, कथ कथ कथी कोटि कोट कोट। करोड़ां तरां दे कथाकारां ने करोड़ों तरह दियां कथनियां करोड़ों वार कीतियां, लेकिन हे ईश्वर तेरी कथा अजे मुक्की नहीं, खत्म नहीं हुई। कथा करन वाला ते खत्म हो जांदा है लेकिन तेरी गल मुकदी नहीं, तेरी कथा मुकदी नहीं, क्योंकि तू अनंत गुणा अनंत कला ते अनंत शक्तियां दा मालिक है। परिपूर्ण परमात्मा दी जिहड़ी जिहड़ी शक्ति जिड़ी जिड़ी कला और जिड़ा जिड़ा गुण सामने आया है भक्ता ने उसका बड़े सुंदर ढंग नाल वर्णन किया है। साहिब गुरु नानक देव जी महाराज ने अपनी जपजी साहब की उच्चारण की स्टोरी उन्होंने कुछ एक दृष्टिया का जिक्र किया। गावे को तान वह किसे तान, जे किसे कुल समझन दा तान है कथन करन दा तान है तां ओ कह रहे है हे परमात्मा तू एक तान है तू एक शक्ति है। पर ये शक्ति कितनी है केता तान सवाले रूप, साहिब कहिंदे ये शक्ति कितनी है अंदाजे तो परे, किस दे कोल ये कुवत है किस दे कोल ये शक्ति है कि उस शक्ति नूं नाप सके तोल सके गिण सके। क्योंकि बंदे कोल पैमाने तीन ने, कुछ वस्तुआं ऐसियां ने जिन्हां नूं बंदा तोल के अंदाजा ला लैंदा है इतनी है, कुछ ऐसा है जिस नूं गिणना पैंदा है ते कुछ ऐसा है जिस नूं नापना पैंदा है। गुरु नानक देव जी महाराज दा फरमान हे परमात्मा तू नापिया नहीं जा सकदा, क्योंकि पता ही नहीं चलदा कि तू कित्थों शुरू हुंदा है कित्थे खत्म हुंदा है। कोई ना जाने तेरा केता केवल चीरा, जो तेरा चीरा जो तेरा चोला है नाप तोल दिच नहीं आंदा, जो तेरे गुण ने वो गिनती दिच नहीं आंदे, अंत न सिफती कहन ना आंद। और जितना का तुम है तोलिया भी नहीं जा सकता, अतुल क्यों तोलिया जाए। तो जिहड़ा तोलिया ना जा सके गिणिया ना जा सके नापिया ना जा सके वह असीम है, उसकी सीमा बन जाती है जो साड़ी तोल दिच आ जाए जो साड़ी नाप दिच आ जाए जो साड़ी गिनती विच आ जाए साड़ी पकड़ विच आ गए वो साड़े कोल है। साड़े कोल ओही चीज है जिसनू असी गिन लिया है जिसनू असी तोल लिया है जिसनू असी नाप लिया है। परमात्मा अज तक ना नापिया गया है ना तोलिया गया है और ना ही ओदी गिनती हो सकी। साधन का फरमान कोई गा रहा है जिहदे कोल गाउण दी शक्ति है سمجھن دی شکتی ہے بہت بل ہے وہ کہہ رہے ہیں اے پرماتما تم تے ایک تان ہے تم تے ایک شکتی ہے پرم شکتی پر کنی ایک شکتی ہے اے کتھوں شروع ہوندی ہے کتھے ختم ہوندی ہے سب کدن اسیم ہے تین درشٹیاں پرماتما دیاں ساڈے دیش دے پردھان رہیاں نے سرور رہیاں نے انہاں دا خاص طور تے گرو نانک دیو جی مہاراج نے اشارتن ذکر کیتا ہے اس پوڑی دے اور تین درشٹیاں رہیاں نے برہما بشن مہیش دی ساڈے دیش دے سناتن مت پرانا مت جو ایشور دی بندگی کردا ہے اس بندگی دے یا بشنو دی درشٹی ہوئے گی یا شنکر دی یا برہمے دی گرو نانک دیو جی مہاراج نے انہاں تین درشٹیاں نو سامنے رکھ کے اپنا ایک درشٹی کون جگت دے سامنے رکھے ہے سنسار دے سامنے رکھے ہے بشنو دا درشٹی کون ہی سی گاوے کو دات جانے نہیں سان شری بشنو دا یہ کہنا سی کہ جو دات ہے جو کچھ ساڈے کول ہے یہ سانو دان دچ ملے ہے یہ تن دان دچ ملے ہے یہ من دان دچ ملے ہے یہ اندرے دان دچ ملے دماغی شکتی سانو دان دچ ملی ہے جس دا اسی کوئی مل نہ دتا ہوئے اور جو اسی بنائی نہیں وہ سانو دان دچ ملی ہے ہر بندے نو اے تن ماں باپ بودھک بل اندرے کرم اندرے گیان اندرے سب دان دچ ملے ہیں سب تو مہان چیز جو ساڈے کول ہے اے تن تے من اور آتما اے دان دچ ملی ہے تن من دے آسرے تے اسی جو کچھ بھی اکٹھا کیتا ہے وہ سب کچھ دان ہے کیونکہ تن ہی نہ ہوئے من ہی نہ ہوئے تے اسی کی کچھ اکٹھا کر سکتے ہیں تن سانو دان دچ ملے ہے من سانو دان دچ ملے ہے تو بشنو دا ساڈے دیش تے بڑا بھاری پربھاؤ پیا انہیں کیا کہ دات نو داتے دی دتی ہوئی نشانی جانو جس نے کوئی نشانی دتی ہوئے اس نشانی نو ویخ کے نشانی دین والا بار بار چیتے آمد ہے تو بشنو دا کہنا سی تن نو ویکھو پرماتما نو چیتے کرو من دی گتی ویکھو ایشور دا چنتن کرو دھیاں پتراں نو ویکھو پربھو نو یاد کرو دھن سمپدا نو ویکھو اپنی محل ماڑیاں نو ویکھو تے پربھو دا دھنواد کرو اس نو یاد کرو کیونکہ سب کچھ اس دیاں دتیاں ہوئیاں نشانیاں نے پنڈت ہردے رام دا تے ایک تھاں تے کہنا ہے ہے پربھو میں کوئی ایسی چیز تیرے قدماں وچ بھیٹ کرنا چاہنا جو میری ہوئے میری اپنی ہوئے کیونکہ تیری چیز میں تیرے اگوں رکھاں اے شوبھا نہیں دیں دی تیرا دیا تجھے کیا ارپاؤں بھگت رویداس جی میں کوئی اپنی چیز تیرے چرنا دے ارپن کرنا چاہنا تو ہردے رام کہندے نے خیال جاگدا ہے میں اپنا تن تیرے قدماں دے نچھاور کراں تو جس وقت میں ارپن کرن لگدا پتا چلدا ہے تن تیری دین ہے تیری دتی ہوئی دات ہے کیونکہ تن نو میں بنایا نہیں اور میں بازاروں خرید کے نہیں لیندا تیری دتی ہوئی دات ہے سوچدا من تیرے قدماں وچ بیٹھ کراں تو من بھی میں نہیں بنایا تم بنایا ہے اور تم دیتا ہے تے تن تے من دے آسرے تے جو میں کمایا ہے دھن اے بھی تیرے وسیلے دے نال ملے ہے اگر وسیلہ ہی تو نہ بنے تن تے من ہی نہ ہوئے تو دھن کتھوں کمایا جا سکتا ہے تو دھن بھی میں تیرے قدماں دے کی رکھاں تن تے من بھی میں تیرے قدماں دے کی رکھاں اے تے سب کچھ تیرا دتا ہویا دراصل پربھو وسیلہ نہ بنے تو سنسار دے تے کچھ بھی منکھ نوں نہیں پراپت ہو سکتا نہ تن نہ من نہ دھن وسیلہ ہی پرماتما ہے وسائل ہی ایشور ہے ایک اردو دے شاعر دا کہنا ہے دنیا میں کچھ ایسے بھی کمل ہوتے ہیں کھلتے نہیں پر وقت اجل ہوتے ہیں یہ بات جدا ہے کہ وہ تعمیر نہ ہو ہر ذہن میں کچھ تاج محل ہوتے ہیں شاہجہاں نو موقع مل گیا وسائل مل گئے انہیں زمین دیتے تاج محل کھڑا کر دیتا پر جس نو کوئی موقع تے وسائل نہیں لبدے او دیاں حسرتاں اندر ہی رہ جاندیاں، لیکن اس دا اے مطلب نہیں کہ او تاج محل تعمیر نہیں کر سکدا، او بھی تعمیر کر سکدا ہے، ہر منک تعمیر کر سکدا ہے اگر اس نو موقع تے اس نو وسائل مل جان۔ تو موقع تے وسیلے تے پرماتما آپ ہی ہے۔ اس واسطے ہردار رام کہندے نے اے تن تے من تے دھن تیرے وسیلے نال ملیا، تو دتا ہے مینوں، اے میں تیرے قدماں وچ کی رکھاں، کیونکہ میں چاہنا کوئی اپنی چیز تیرے قدماں وچ رکھاں۔ تو تن میرا نہیں، دھن میرا نہیں، من میرا نہیں۔ ہردار رام کہندے نے ہاں کچھ میرا بھی ہے، وہ میں تیرے قدماں وچ ارپن کرنا چاہنا۔ تو انہاں دا فرمان ہے جو کچھ میرا ہے او نے میرے گناہ، میریاں بھلاں، میریاں کمزوریاں اے پرماتما جی تو قبول کرنا چاہے، میں تیرے قدماں وچ رکھ دیاں، میں تیرے اگوں ارپن کر دیاں۔ گرو نانک دیو جی مہاراج دی بڑی ایک سندر پنکتی ہے، دات جوت سب صورت تیری، اے شکل صورت ہے پرماتما تیری، چل رہی پرانا دی حرکت تیری ہے، ادھے آتم پرکاش تیرا ہے، پر ہے ایشور کچھ میرا بھی ہے۔ تن من سواس تے آتما جی پرماتما دے ہی نے، تا پھر منک دا اپنا کی رہا؟ صاحب کہندے کچھ میرا بھی ہے، دات جوت سب صورت تیری، اے شکل صورت تیری بنائی، اسی شکل صورت دے اپنا کوئی چناؤ نہیں کیتا، پرماتما دی دین ہے۔ پرانا دی حرکت تیری ہے، آتم پرکاش تیرا ہے، دات جوت سب صورت تیری، پر اس دے وچ کچھ میرا بھی ہے، کی ہے؟ بہت سیانپ ہومے میری، اہنکار تے چترائی اے میری ہے، اور اس میری چترائی تے ہومے دے آسرے تے میں تیری چیز دتے بھی میرے دی مور لا چھڑنا۔ تن تیرا دتا ہویا میں کہنا میرا تن ہے، دھن تیرا دتا ہویا میں کہہ دینا میرا دھن ہے، من تیرا دتا ہویا میں کہہ دینا میرا من ہے، دتی ہوئی تیری آتما میں کہہ دینا اے میری آتما ہے، تیرا لیکن میں میرے دی مور لا بیٹھا، میں اپنا دعویٰ جتا بیٹھا، اور تیری چیز دے اتے جس دن دا میں اپنا دعویٰ کیتا ہے تیتھوں دور ہو گیا، وت بہت ود گئی ہے، نیڑے آن واسطے اس میں میرے دی مور نو ہٹانا پے گا۔ تو وشنو جی کا یہ کہنا سی سب کچھ دات دچ ملے، دان دچ ملے، تن ہے، من ہے، دھن ہے، دات نال نفرت نہیں، بڑا داتا تل نہ تمائے، پرماتما دا سبھاؤ ہویا ہے دان دینا، وہ سب کچھ نو دے رہا ہے، وہ سورج چند تاریاں نو روشنی دے رہا ہے، وہ زمین نو طرح طرح دیاں دھاتواں تے ہور انگنت بھنڈارے دے رہا ہے، اس نے منکھی تن دے اندر سواساں دی حرکت پائی، گیان اندرے دتے، کرم اندرے دتے، یہ سب کچھ اس دی دین ہے، اس دا سبھاؤ ہے دینا، جو کچھ اس نے دتا ہے اس دی دین نو ویکھ کے، اس دین نو نشانی جان کے داتے دا چنتن کرنا ہے، یہ وشنو دا نظریہ سی۔ اگاں چل کے خیال اے پرچلت ہو گیا کہ وشنو بھنڈاری ہے، سنسار نو رزق دین والا ہے، سنسار نو داتا دین والا ہے، دراصل داتا دین والا نہیں، داتے دا گیان کران والا ہے، اور بودھ کران والا ہے کہ داتا او ہے، تے جو کچھ ساڈے کول ہے یہ سب کچھ اس دا دتا ہوا ہے۔ وشنو دی اے گل کریبن کریبن ہر زین دے سمجھ دے چ آئی، اس واسطے ساڈے دیش دے چ وشنو دے بہت مندر بنے اور وشنو دے انیکاں اوتار منے گئے۔ وشنو تو بعد ایک ہور درشٹی کون ساڈے دیش دے چ پرچلت ہویا، او سی برہمے دا۔ گرو نانک دیو جی مہاراج اشارتن انہاں دا ذکر کردے نے، گاوے کو گن وڈیائیا چار، گاوے کو ودیا وکھم بچار۔ برہما وشنو دے نقطہ نگاہ نال سہمت ہوندا نہیں دستا، بڑی بکھڑی ودیا لے کے، بہت باریک پیچیدہ ودیا لے کے ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ, ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ। ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ, ਬਈ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦਿ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ। ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਵਿਚ ਬ੍ਰਹਮੇ ਨੇ ਅਧਿਐਨ ਕੀਤਾ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸ ਨੇ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਜੋ ਕੁਝ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਝ ਚੰਗਾ ਤੇ ਮਾੜਾ ਪੈਂਦਾ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ। ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ, ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ, ਬਿਮਾਰੀਆਂ ਦੀ ਵੀ ਖੋਜ ਕੀਤੀ, ਇਹ ਕਿਉਂ ਨੇ, ਇਹ ਕਿੱਥੋਂ ਨੇ, ਇਨ੍ਹਾਂ ਦਾ ਮੂਲ ਕਾਰਨ ਕੀ ਹੈ ਤੇ ਇਨ੍ਹਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ, ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ ਦੇ ਸ਼ਬਦ ਵਿਚ ਜ਼ਿਕਰ ਵੀ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਯਾ, ਆਗੇ ਅੰਤ ਨਾ ਪਾਓ ਤਾਂ ਕਾ ਕਨਸ ਛੇਦ ਕਿਆ ਵੱਡਾ ਹੈ। ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿਚ ਚੱਲ ਪਿਆ, ਸ੍ਰਿਸ਼ਟੀ ਦੀ ਭਾਲ ਵਿਚ ਚੱਲ ਪਿਆ, ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਦੇ ਚੱਲ ਪਿਆ। ਅਗਾਂਹ ਚੱਲ ਕੇ ਸਾਡੇ ਦੇਸ਼ ਵਿਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ, ਸੰਸਾਰ ਦੇ ਬਣਾਉਣ ਵਾਲਾ ਨਹੀਂ, ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ, ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ, ਸੰਸਾਰ ਕਿਵੇਂ ਆਲਮੇ ਵਜੂਦ ਵਿਚ ਆਇਆ, ਇਹਦੀ ਬਣਤਰ ਕੀ ਹੈ, ਉਹ ਕਿੱਥੇ ਤੱਕ ਪਸਰੇ ਹੋਇਆ, ਇਹਦਾ ਬਹੁਤ ਕੁਝ ਗਿਆਨ ਉਸਨੇ ਦਿੱਤਾ। ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ, ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਜਾ ਕੇ ਅਰਜਨ ਨੂੰ ਕਿਹਾ, ਤ੍ਰੇਈ ਗੁਣੀ ਵੇਦ ਵਿਸ਼ਾ ਨਸਤ੍ਰੇਈ ਗੁਣੀ ਭਵਾਰਜਨ। ਇਹ ਅਰਜਨ, ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੂੰ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ, ਔਰ ਖੋਜ ਕਰਨ ਦਿੱਤੇ ਬ੍ਰਹਮਾ ਚੱਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਬੁੱਕ ਸੀ। ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ। ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ 9 ਨੇ, ਰੰਗ 9 ਨੇ, ਸੁਰਾਂ 7 ਨੇ, ਜ਼ਬਾਨ ਦੇ ਰਸ 6 ਨੇ, ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ, ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਕਿਉਂਕਿ ਦਿਮਾਗ ਆਪਦੇ ਕੋਲ ਦਾਰਸ਼ਨਿਕ ਦਾ ਸੀ, ਫਿਲੋਸਫਰ ਦਾ ਸੀ, ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ, ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ।
2: اور پرے دی گل اس واسطے کردا سی کہ منکھاں دے اندر پرے جان دی بھوک پیدا کیتی جا سکے، دور جان دی بھوک پیدا کیتی جا سکے۔ منکھ دا دماغ جتھے ہے اتھے تک دی ہی گل کیتی جائے تاں منکھ دا دماغ اگے نہیں جا سکدا، اگے بارے نہیں سوچے گا۔ تو بہت اگے دی گل برہما کردا سی، اس واسطے اس دے آلے دوالے کوئی بہت ہی منکھتا کٹھی نہیں ہو سکی، اس دی پوجا بھی ساڈے دیش وچ کوئی بہت وڈے پدر تے نہیں ہو سکی، اور اس دے بہت سارے مندر بھی نہیں بن سکے۔ اس دا نقطہ نگاہ جو سی گرو نانک دیو جی مہاراج اشارہ کردے نے، گاوے کو گن وڈیائی آچار، گاوے کو ودیا وکھم بچار۔ تیسرا درشٹی کون جگت دے سامنے رکھیا ہے شنکر نے، انہاں دا نقطہ نگاہ وشنو تے برہمے نالوں بالکل نیارا سی۔ انہاں نے جس ڈھنگ دا گیان جگت دے سامنے رکھیا، گرو نانک دیو جی مہاراج اشارتن انہاں دا ذکر کردے نے، گاوے کو ساج کرے تنکھے، گاوے کو جی لے پھر دے۔ شیو جی دے گاؤن دا ڈھنگ اے سی، گاوے کو ساج کرے تنکھے، بے پرماتما تن دی ساجنا کر کے پھر کھے کر دیندا، جیون بنا کے پھر ڈھا دیندا۔ موت ہی موت ہے سمگر جیون وچ، ایتھے سورج بندے نے بجھ جاندے نے، ایتھے دھرتیاں بندیاں نے مٹ جاندے نے، ایتھے موسم بہار آندا ہے خزاں آ جاندی ہے، ایتھے منکھ جمدے نے مر جاندے نے۔ موت ہی موت ہے، انت ہی انت ہے۔ انت دا درش جگت دے سامنے شنکر نے رکھیا۔ کئی دفعہ مردیاں دی کھوپڑیاں دی مالاں گل وچ پا لیندا سی، صرف اس واسطے لوگاں نوں پتہ چلے کہ منکھ دا انجام ای نہیں۔ او اپنے تن دے تے راکھ مل لیندا سی، سواس مل لیندا سی، سو مل کے بھرمن کردا سی، صرف اس واسطے کہ آخر تن نے سوا ہو جانا ہے، راکھ ہو جانا ہے، مٹی ہو جانا ہے، دھوڑ ہو جانا ہے۔ گاوے کو ساج کرے تنکھے، گاوے کو جی لے پھر دے۔ اور شیو جی اکثر اپنی سمادھی شمشان گھاٹ تے لاندا سی، اوتھے بیٹھتا سی تاکہ موت چیتے رہے۔ انہاں دا کہنا سی جس نوں اپنا انت چیتے نہیں وہ بے انت تک نہیں جا سکے گا۔ بے انت تک پہنچن واسطے منکھ نوں اپنا انت دکھائی دینا چاہیے۔ اے تین درشٹیاں ساڈے دیش دے وچ پرچلت ہوں گے۔ سنسار دے وچ فسے ہوئے رسک منکھاں نوں وشنو دی گل بہت چنگی لگی، اور او وشنو دے آلے دوالے کٹھے ہو گئے۔ اج وی اسی دیکھنے ہاں کہ بہتا وپاری طبقہ کسے حد تک لکشمی نارائن دی ہی پوجا کردا ہے۔ سنسار تو اپرام بندیاں نے شیو جی دا دامن پکڑیا، اور انہوں نے شیو جی دی گل بہت چنگی لگی کہ موت ہی موت ہے سنسار دے وچ، سب کچھ راکھ ہو جاندا ہے، سب کچھ مٹ جاندا ہے، سب کچھ دا انت ہو جاندا ہے۔ گاوے کو ساج کرے تنکھے، گاوے کو جی لے پھر دے۔ اس طرح دے اپرام بندے جو سنسار تو بالکل بیزار سن، وہ شیو جی دے آلے دوالے کٹھے ہو گئے۔ اودھوت لوگ، سنسار تو بیراگی تیاگی منکھ سارے شیو جی دا دامن پکڑ کے چلن لگے۔ سنسار دے رس مانن والے، سنسار دے ہی رہن والے ایسے منکھاں نوں وشنو بہت اچھے لگے، لیکن برہمے نال کوئی بہتی منکھتا نے ساتھ نہ جوڑیا، کیونکہ او دی گل ودیا تے کھڑی سی، گیان تے کھڑی سی، عقل دیاں کھوجاں تے کھڑی سی۔ اس واسطے عام سادھارن منکھ برہما دی پکڑ تو پرے رہے۔ صاحب گرو نانک دیو جی مہاراج نے جڑا درشٹی کون جگت دے سامنے رکھے ہے، انہاں دا فرمان ہے کہ ایک درشٹی نال گل نہیں بنے گی، کیونکہ پرماتما انت گناں دا مالک ہے، انت شکتیاں دا مالک ہے، انت کلا دا مالک ہے، بہ پکی جھات پرماتما تے مار لی ہے۔ اس واسطے گرو نانک دیو جی مہاراج نے پرتھم جڑی پہلی گل کیتی او تے ہے اے، پہلا مرن قبول جیون کی چھڑ آس، ہو سبن کی رین کا تو آؤ ہمارے پاس۔ اے بندے پہلے تو موت نو قبول کر لے، اپنا انت قبول کر لے، تاہی میں تینو ਬੇਅੰਤ ਦੇ ਰੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ। ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ, ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈਏ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਦੇ ਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਦੇ ਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤਾਂ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤਾਂ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਂ। ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਨਿਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫ਼ਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਇਹ ਤਿੰਨੇ ਹੀ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋ ਨਾ ਜਾਵੇ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇ, ਪਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਦੇ ਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤੀ ਅਜੂਨੀ ਸਹਿਬ ਗੁਰਪ੍ਰਸਾਦ। ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ, ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ, ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ, ਉਹਦੀ ਉਸਤਤੀ ਕੀਤੀ। ਕਿਉਂਕਿ ਉਹ ਹਰ ਪਲ ਹਰ ਛਿੰਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਫਰਮਾਨ ਕਰਦੇ ਨੇ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ, ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ। ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ, ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ। ਜਦ ਇਹ ਦੇਖਿਆ ਕਿ ਉਸਦੇ ਚ ਖੇਚੀ ਨਹੀਂ, ਕਸ਼ਿਸ਼ ਨਹੀਂ ਹੈ, ਉਸਦੇ ਚ ਸੰਸਾਰ ਦੀ ਪਕੜ ਉਸਦੇ ਚ ਨਹੀਂ ਹੈ, ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸਦੇ ਚ ਨਹੀਂ, ਤਾਂ ਸੁਭਾਵਕ ਸ਼ਬਦ ਨਿਕਲਿਆ ਕ੍ਰਿਸ਼ਨ। ਜਦ ਐਸਾ ਦਿਸਿਆ ਕਿ ਉਹ ਤੇ ਕਰਤਾ ਹੈ ਕ੍ਰਿਤ ਨਹੀਂ ਹੈ, ਤੋ ਰਸਨਾ ਦੇ ਚੋਂ ਨਿਕਲਿਆ ਕਰਤਾਰ। ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ, ਉਹ ਤੇ ਇੱਕ ਪਰਮ ਸ਼ਕਤੀ ਹੈ, ਤੋ ਰਸਨਾ ਦੇ ਚੋਂ ਸੁਭਾਵਕ ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਆਸ਼ਚਰਜ ਰੂਪ ਹੈ, ਤੇ ਜਿਹੜਾ ਉਸਦੇ ਨੇੜੇ ਜਾਂਦਾ ਹੈ ਉਸਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ ਹੈ, ਉਸ ਨੂੰ ਚਾਨਣਾ ਮਿਲਦਾ ਹੈ, ਤਾਂ ਸੁਭਾਵਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਹਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ
1: धर्म ग्रंथा दे चोई। इतनी गल स्पष्ट है कि हर बंदे कुल दृष्टि वक वक है और अपनी दृष्टि दे मुताबक ही मनुख संसार नू वेखदा है निरंकार नू वेखदा है। एक तस्वीर दे के अगा चलांगे एक दरखत दे थले पंज सत मनुख विश्राम कर रहे ने दोपहर दे वक्त। उना दे चो एक नृत्यकार है एक संगीतकार है एक उदासी संत है एक नौजवान है जिड़ा हुणे किधरे घरों लड़के आया है बड़ा दुखी है बहुत बेचैन है। आराम कर रहे इन्हां मनुखां विचों एक लकड़ दा वपारी हवा दे तेज झोंके जो दरखत नाल छूंदे ने दरखत दियां टहणियां झूलदियां ने। जिड़ा नृत्यकार सी वो नृत दी दुनिया विच खो जांदा है। वो कहिंदा है कि मैथों भी ज्यादा ये सुंदर दरख्त नृत कर रहे हैं। इहदी शाखां विच कितनी लचक है इहदे पत्ते किस ढंग नाल झूम रहे ने। नृत वेख के दरखत दा वो नृत्यकार बिस्मात दी दुनिया च खो जांदा है। उहनूं दरख्त नचदा होया प्रतीत हुंदा है। दूसरा संगीतकार है जद पवन दे तेज झोंके दरख्त नाल स्पर्श करदे ने शां शां दी आवाज बुलंद होंदी है उह संगीतकार सरगम दी दुनिया च खो जांदा है सुरां दी दुनिया च खो जांदा है संगीत दी दुनिया च खो जांदा है बिस्माद हो जांदा है। कहिंदा है सिर्फ मैं ही नहीं गाऊंगा ये दरख्त भी गाऊंगा गीत संगीत इहदे विचों भी निकलदा है। नृत्यकार नूं ऐसा प्रतीत होया दरख्त नच रहा है पर संगीतकार नूं ऐसा प्रतीत होया जैसे पत्ते पत्ते दे चों संगीत दा जन्म हो रहा है। उदासीन महात्मा लेटे होया वो देखदा है दरख्त दी तरफ एक सुक्का पत्ता तेज हवा दे झोंके नाल टुट के जमीन ते आ गिरदा है। अखां दे हंजू आ गए संत दे और कहिंदा एक दिन संसार दे दरख्त नालों मैं इस तरह टुट जावांगा जिवें कि पत्ता टुटे। जिवें हुण पत्ते दा जुड़ना इस दरख्त नाल बड़ा औखा है तिवें मरे होए मनुख दा मुड़ के कुटुंब संबंधियां नाल संसार नाल जुड़ना बहुत औखा है बहुत औखा है। होर बैराग दी दुनिया च खो गया होर संसार तो उपराम हो गया बई इत्थे ते सारे पत्ते झड़ जांदे ने। इत्थे पत्ते सदीवी दरख्त नाल नहीं रहिंदे एक एक करके सारियां नूं झड़ना पैणा है। इस वास्ते किसी परम खोज किसी परम देश की अंदर तलब रख के अगम्मी दुनिया विच खो गया ये संत। चौथा जो लेटे होया है आराम कर रहे इस दरख्त दे थले वो एक व्यापारी है लक्कड़ दा। वो इस सोचा विच गलतान हो गया कि इस दरख्त नूं अगर मैं खरीद लवां इहदे च इमारती लक्कड़ कितनी निकलेगी इस दे च जलाऊ लक्कड़ कितनी होवेगी और इस दे च जिहड़ा बाकी दा मलबा है शाखां इहदा कोला बन सकेगा कि नहीं। मैं किन्ने दा ए दरख्त खरीदा इह कितने दा बिकेगा मैनू की कुछ बचेगा। दरख्त नूं वेख के व्यापार दी दुनिया विच खो गए। पंजवां जो आराम कर रहे है एक नौजवान है नहीं हुणे घरों लड़के आया हवा दे तेज झोंकिया नाल जद शाखां शाखां नाल टकरांदियां ने पत्ते पत्ते नाल टकरांदे ने खड़ाक पैदा हुंदा है। कहिंदा है झगड़ा ते इत्थे भी शुरू शाखां शाखां नाल लड़ रहियां ने पत्ते पत्ते नाल लड़ रहे ने। सिर्फ साडे घर दे च ही लड़ाई नहीं इत्थे दरख्त दे च भी बहुत वड्डी लड़ाई है। हुण जैसी जैसी दृष्टि है मनुख दी वैसी वैसी सृष्टि दिखाई देंदी है। दरख्त इक्को ही है पर सारियां नूं वक वक रूप करके प्रतीत हो रहा है। संसार ते एक है लेकिन नजरां वक वक होण करके नजारे वक वक दिखाई देंदे ने। जैसी सृष्टि आउंदी है जैसी दृष्टि आउंदी है वैसी ही मनुख दी सृष्टि बन जांदी है। वक वक सृष्टि करके परमात्मा दे अनेकां रूप जगत दे च प्रचलित होए। इस्लाम
2: ਤੇ ਈਸਾਈਅਤ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਤਾ ਕਰਕੇ ਆਖਿਆ। ਫਾਦਰ ਕਹਿੰਦੇ ਨੇ, ਪਿਦਰ ਕਹਿੰਦੇ ਨੇ, ਸਮੁੱਚਾ ਇਸਲਾਮ ਕਹਿੰਦਾ ਹੈ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਪਿਦਰ ਹੈ, ਉਹ ਫਾਦਰ ਹੈ। ਦਰਅਸਲ ਅਗਰ ਅਸੀਂ ਪਰਮਾਤਮਾ ਨੂੰ ਸੰਬੰਧੀ ਬਣਾਉਣਾ ਚਾਹੀਏ, ਜੈਸੇ ਕਿ ਉਹ ਹੈ ਵੀ ਸਾਡਾ ਸੰਬੰਧੀ ਗੂੜ ਬੁਨਿਆਦੀ ਸੰਬੰਧੀ ਹੈ, ਤੇ ਕੋਈ ਸਾਡੇ ਕੋਲ ਪੁੱਛੇ ਤੁਸੀਂ ਪਰਮਾਤਮਾ ਨਾਲ ਸੰਬੰਧ ਸਥਾਪਨ ਕੀਤਾ ਹੈ ਪਰ ਉਹ ਤੁਹਾਡਾ ਕਿਹੋ ਜਿਹਾ ਦਾ ਸੰਬੰਧੀ ਹੈ, ਕੌਣ ਲੱਗਦਾ, ਕੀ ਲੱਗਦਾ। ਜੈਸੇ ਨਾਲ ਚਲਦੇ ਹੋਏ ਮਨੁੱਖ ਬਾਰੇ ਕੋਈ ਪੁੱਛ ਲਵੇ ਕੌਣ ਹੈ ਤੇ ਅਸੀਂ ਕਹਿ ਦਈਏ ਸੰਬੰਧੀ ਹੈ, ਪਰ ਇਹਦੇ ਨਾਲ ਸਵਾਲ ਦਾ ਸਹੀ ਮੈਨੇ ਜਵਾਬ ਨਹੀਂ ਮਿਲਦਾ। ਉਹ ਪੁੱਛ ਸਕਦਾ ਸੰਬੰਧੀ ਤੇ ਹੈ ਪਰ ਕੀ ਲੱਗਦਾ, ਪੁੱਤਰ ਲੱਗਦਾ ਹੈ, ਮਿੱਤਰ ਲੱਗਦਾ ਹੈ, ਭਰਾ ਲੱਗਦਾ ਹੈ, ਦੋਸਤ ਲੱਗਦਾ ਹੈ, ਆਵਾ ਕੀ ਲੱਗਦਾ। ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ, ਸੰਬੰਧੀ ਦਾ ਜ਼ਿਕਰ ਕਰਨਾ ਪੈਂਦਾ, ਕੈਸਾ ਸੰਬੰਧ ਹੈ, ਸੰਬੰਧੀ ਚਰਚਾ ਕਰਨੀ ਪੈਂਦੀ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਜੋ ਪਰਮਾਤਮਾ ਹੈ, ਉਹਦੇ ਨਾਲ ਸੰਬੰਧ ਜੋੜਨਾ ਹੈ, ਪਰ ਇਹ ਸੰਬੰਧ ਕੈਸਾ ਹੋਵੇਗਾ, ਕਿਉਂਕਿ ਮਨੁੱਖ ਦੀ ਦੁਨੀਆਂ ਦੇ ਜਿਹੜੇ ਸੰਬੰਧ ਨੇ ਉਹਦੇ ਚ ਮਾਂ ਹੈ, ਬਾਪ ਹੈ, ਪਤਨੀ ਹੈ, ਬੱਚੇ ਨੇ, ਵਿਆਹ ਨੇ, ਦੋਸਤ ਨੇ, ਪੜੋਸੀ ਨੇ, ਬਸ ਇਹੀ ਸੰਬੰਧੀ ਨੇ। ਉਸ ਪਰਿਪੂਰਨ ਪਰਮਾਤਮਾ ਨਾਲ ਕੈਸਾ ਸੰਬੰਧ ਜੋੜੀਏ, ਤੋ ਇਸਲਾਮ ਕਹਿੰਦੇ ਨੇ ਪਿਤਾ ਦਾ ਸੰਬੰਧ ਜੋੜੋ, ਈਸਾਈਅਤ ਵੀ ਕਹਿੰਦੀ ਉਹ ਫਾਦਰ ਹੈ। ਪ੍ਰਾਰਥਨਾ ਕਰਨਗੇ, ਪ੍ਰੇਰ ਕਰਨਗੇ, ਇਬਾਦਤ ਕਰਨਗੇ, ਉਹ ਪਿਤਾ ਦੇ ਅੱਗੋਂ ਝੁਕਣਗੇ ਔਰ ਉਸ ਪਿਤਾ ਦੇ ਕੋਲੋਂ ਇੰਜ ਯਾਚਨਾ ਕਰਨਗੇ ਜੈਸੇ ਕਿ ਇੱਕ ਮਾਸੂਮ ਬੱਚਾ ਪਿਓ ਕੋਲ ਮੰਗਦਾ ਹੈ। ਇਸਲਾਮ ਈਸਾਈਅਤ ਦੀ ਸਮੁੱਚੀ ਇਬਾਦਤ ਪਿਤਾ ਪੁੱਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਪੁੱਤਰ ਪਿਓ ਦੀ ਪੂਜਾ ਕਰ ਰਿਹਾ, ਇੱਕ ਪੁੱਤਰ ਪਿਤਾ ਦੀ ਪਰਿਕਰਮਾ ਕਰ ਰਿਹਾ, ਇੱਕ ਪੁੱਤਰ ਪਿਤਾ ਨੂੰ ਮਹਾਨ ਜਾਣ ਕੇ ਉਹਦੇ ਅੱਗੋਂ ਯਾਚਨਾ ਕਰ ਰਿਹਾ ਹੈ। ਇਹ ਬੰਦਗੀ, ਇਹ ਇਬਾਦਤ ਇਸ ਰਿਸ਼ਤੇ ਦੇ ਉੱਤੇ ਖੜੀ ਹੈ। ਪਰ ਹੋਰ ਥੋੜਾ ਜਿਹਾ ਅਗਾਂਹ ਜਾਈਏ, ਭਾਰਤ ਦਾ ਪੁਰਾਣਾ ਸਨਾਤਨ ਮਤ ਉਸਦਾ ਇੱਕ ਅੰਗ ਉਸ ਪਰਮ ਸ਼ਕਤੀ ਨੂੰ, ਪਰਮਾਤਮਾ ਨੂੰ ਮਾਂ ਕਰਕੇ ਪੂਜਦਾ ਹੈ, ਮਾਤਾ ਕਰਕੇ ਪੂਜਦਾ ਹੈ। ਜਿੱਥੇ ਇਸਲਾਮ ਕਹਿੰਦਾ ਹੈ ਉਹ ਪਿਤਾ ਹੈ, ਈਸਾਈਅਤ ਕਹਿੰਦੀ ਹੈ ਉਹ ਫਾਦਰ ਹੈ, ਉਹ ਬਾਪ ਹੈ, ਉੱਥੇ ਭਾਰਤ ਦਾ ਇੱਕ ਤਬਕਾ ਕਹਿੰਦਾ ਨਹੀਂ, ਉਹ ਮਾਂ ਹੈ। ਲਿਹਾਜ਼ਾ ਮਾਤਾ ਮਾਤਾ ਦੀ ਚਰਚਾ ਤੇ ਗੀਤ ਚੱਲਦੇ ਨੇ। ਮਾਤਾ ਦੇ ਬਹੁਤ ਸਾਰੇ ਮੰਦਰ ਵੀ ਸਾਡੇ ਦੇਸ਼ ਵਿਚ ਮੌਜੂਦ ਨੇ, ਜੈਸੇ ਕਿ ਵੈਸ਼ਨੋ ਦੇਵੀ, ਨੈਣਾ ਦੇਵੀ, ਕਾਲੀ ਦੇਵੀ, ਸੁਰਸਤੀ ਦੇਵੀ, ਦੁਰਗਾ ਦੇਵੀ ਇਤਿਹਾਦਿਕ ਅਨੰਤ ਦੇਵੀਆਂ ਸਾਡੇ ਦੇਸ਼ ਵਿਚ ਇਸ ਭਾਵਨਾ ਕਰਕੇ ਉਜਾਗਰ ਹੋਈਆਂ ਕਿ ਮਨੁੱਖ ਨੇ ਮੰਨਿਆ ਉਹ ਪਰਮਾਤਮਾ ਮਾਤਾ ਹੈ, ਮਾਂ ਹੈ। ਤੋ ਮਾਂ ਜਾਣ ਕੇ ਪੂਜਾ ਸ਼ੁਰੂ ਹੋਈ, ਮਾਂ ਜਾਣ ਕੇ ਪ੍ਰਤਿਸ਼ਠਾ ਸ਼ੁਰੂ ਹੋਈ ਔਰ ਮਾਂ ਜਾਣ ਕੇ ਬੰਦਗੀ, ਪਰਿਕਰਮਾ, ਇਬਾਦਤ ਇਹ ਸਭ ਕੁਝ ਅਰਚਾ ਬੰਧਨ ਚੱਲ ਪਿਆ। ਇੱਕ ਤਬਕੇ ਨੇ ਇਸ ਢੰਗ ਨਾਲ ਪਰਮਾਤਮਾ ਨੂੰ ਮੰਨਿਆ। ਅਗਾਂਹ ਚਲੀਏ, ਸੂਫੀ ਸੰਤ ਜਿਹੜੇ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਰਿਸ਼ਤਾ ਸਥਾਪਨ ਕਰਦੇ ਨੇ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਇਸ ਵਾਸਤੇ ਸਭੇ ਮੁਸਲਮਾਨ ਸੂਫੀ ਕਲਾਮ ਨੂੰ ਪਸੰਦ ਨਹੀਂ ਕਰਦੇ। ਮੁਤਸਬੀ ਮੁਸਲਮਾਨਾਂ ਨੇ ਤੇ ਸੂਫੀਆਂ ਨੂੰ ਕਿਸੇ ਹੱਦ ਤੱਕ ਕਤਲ ਵੀ ਕੀਤਾ। ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ। ਮੁਲਤਾਨ ਦੇ ਮੁਸਲਿਮ ਹੁਕਮਰਾਨ ਨੇ ਸ਼ਮਸ ਤਬਰੇਜ਼ ਦੀ ਪੁੱਠੀ ਖੱਲ ਲਵਾ ਦਿੱਤੀ। ਕਰੀਬਨ ਕਰੀਬਨ ਜਿਤਨੇ ਵੀ ਸੂਫੀ ਪੈਦਾ ਹੋਏ ਮੁਤਸਬੀ ਮੁਸਲਮਾਨਾਂ ਦੇ ਮਾਰ ਦੀ ਸ਼ਿਕਾਰ ਹੁੰਦੇ ਰਹੇ। ਜੈਸੇ ਕਿ ਸਰਮਦ ਦੀ ਕਬਰ ਅਸੀਂ ਜਾਮਾ ਮਸਜਿਦ ਦੇ ਕੋਲ ਵੇਖਦੇ ਹਾਂ, ਇਸ ਨੂੰ ਔਰੰਗਜ਼ੇਬ ਨੇ ਕਤਲ ਕਰ ਦਿੱਤਾ ਸੀ। ਇਹ ਖੁੱਲੇ ਖਿਆਲਾਂ ਦਾ ਮਾਲਕ। ਸੂਫੀ ਕਲਾਮ ਦੇ ਅੰਦਰ ਜੋ ਰਿਸ਼ਤਾ ਪਰਮਾਤਮਾ ਦਾ ਮਿਲਦਾ ਹੈ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਕਿਸੇ ਥਾਂ ਉਹ ਪਰਮਾਤਮਾ ਨੂੰ ਮਹਿਬੂਬ ਬਣਾਉਂਦੇ ਨੇ, ਖੁਦ ਮਹਿਬੂਬਾ ਬਣਦੇ ਨੇ, ਕਿਸੇ ਥਾਂ ਪਰਮਾਤਮਾ ਨੂੰ ਮਹਿਬੂਬਾ ਸਮਝਦੇ ਨੇ, ਖੁਦ ਮਹਿਬੂਬ ਬਣਦੇ ਨੇ। ਇਸ ਰਿਸ਼ਤੇ ਦੇ ਆਲੇ ਦੁਆਲੇ ਉਹਨਾਂ ਦੀ ਬੰਦਗੀ, ਉਹਨਾਂ ਦੀ ਇਬਾਦਤ ਘੁੰਮਦੀ ਹੈ। ਥੋੜਾ ਜਿਹਾ ਹੋਰ ਅਗਾਂਹ ਚਲੀਏ, ਕੁਛ ਹੋਰ ਵੀ ਸੰਬੰਧ ਮਿਲਦੇ ਨੇ। ਭਗਤ ਕਬੀਰ ਜੀ ਮਹਾਰਾਜ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਸੰਬੰਧ ਜੋੜਿਆ ਹੈ ਉਹ ਹੈ ਇਹ ਕਿ ਮੈਂ ਦਾਸ ਹਾਂ, ਤੂੰ ਮਾਲਕ ਹੈ। भगत लोग जिन्ने भी हुए ने साडे देश दे च करीबन करीबन अपने आप नूं दास कहिंदे रहे ने परमात्मा नूं मालिक कहिंदे ने असीं तेरे जर करीब गुलाम कहो कबीर गुलाम घर का जीवाए पावे मार जितने भी भगत हुए ने सब अपने आप नूं गुलाम आखदे रहे ने दास आखदे रहे ने तू मालिक है असीं तेरे गुलाम गरज के इन्हां रिश्तियां दे आले दुआले परिपूर्ण परमात्मा दा संबंध चलदा रहे कुछ ऐसे भी भगत होए जिन्हां ने कह दिता तू राजा है असी तेरी परजा ए परमात्मा तू राजा है राजा जान के उसकी पूजा हुई और निष्कलंक राजा करके आख्या तू निष्कलंक राजा है तेरे ते कोई कलंक नहीं तू राजा है असी तेरी रईयत हां असी तेरी परजा तो बंदगी कर देने इबादत कर देने इस ढंग लाल जैसे कोई परजा राजा दे अगों सजदा कर रही होवे बंदगी कर रही होवे कुछ ऐसे भी महापुरुष हुए ने जिन्होंने रिश्ता जोड़िया भई तू गुरु है असी तेरे शिष्य तू गुरु है समग्र संसार नूं चानना देने वाला है प्रकाश देने वाला है असी तेरे शिष्य तो शिष्य जान के ते उनु गुरु समझ के ए संबंध जोड़िया गया बंदगी द्वारा प्रस्तिश द्वारा कुछ ऐसे भी ने जिन्होंने संबंध जोड़िया उस परिपूर्ण परमात्मा दे नाल मित्रता दा तू भाई साडा मित्र है तू साडा दोस्त है वक वक रिश्तियां देते समुचे संसार दे च वक वक मजहब ते संप्रदावां मौजूद ने जैसे कि मैं अर्ज कर चुके हां कि इस्लाम ते ईसाईयत दा रिश्ता प्यो पुत्र दे रिश्ते ते खड़ा है सनातन मत दे एक धड़े दा परमात्मा नाल रिश्ता मां ते पुत्र दा रिश्ता है सूफियां दा रिश्ता महबूब ते महबूबा दा रिश्ता और भगतां दा जो बहुत तादाद दे साडे देश दे च पैदा होए दास ते मालिक दा रिश्ता है तू मालिक है असी तेरे गुलाम हां असी तेरे दास इन्हां दे चों मीरां भी है जो थां थां ते अपने आप नूं दासी कहिंदी है गुलाम कहिंदी है तू मालिक है माने चाकर राखो जी ए गीत मीरां दा बड़ा प्रचलित है हे प्रभु मैनू चाकर रख ले गुलाम रख ले दास रख ले तू मालिक है मैं तेरी चाकर गरज के समुचा भक्ति जीवन दास ते मालिक दे रिश्ते दे आले दुआले घूमदा है कुछ ऐसे भी ने जो कहिंदन तू साडा मित्र है चीन दा प्रसिद्ध संत लाओत्से वो कहिंदा हे ईश्वर जिस धातु तो तू बने है उसे धातु तो मेरा जन्म है फर्क सिर्फ ए है तू पहले है अनादि है मैं बाद दे चा एक कोई धातु एक कोई अंश होने करके तू मेरा वड्डा भरा है मैं छोटा तो भ्राता दे रिश्ते दे आले दुआले लाओत्से दी बंदगी घूमदी है लाओत्से दी इबादत घूमदी है वक वक संसार दे भक्तां ने संतां ने रिश्ते परिपूर्ण परमात्मा दे नाल वक वक स्थापन कीते ने गुरु ग्रंथ साहिब जी महाराज दी बाणी दा अध्ययन करिए ते साहिब गुरु नानक देव जी महाराज तो पुछिए कि ओ अकाल पुरख थोड़ा की लगदा परमात्मा दे नाल तुसी केड़ा रिश्ता स्थापन कीता है तो बाणी पढ़न तो पता चलदा है एक रिश्ता गुरु नानक ने नहीं मनिया बल्कि सारे ही रिश्ते परिपूर्ण परमात्मा दे निरूपण कर दिते ने उन्हां दा फरमान है तू मेरा पिता तू है मेरा माता तू मेरा बंधक तू मेरा भ्राता तू मेरा राखा सबनी थाई तांबो के आ काड़ा जी विज्ञानिक तत्व भी साडे सामने अगर किसी बच्चे दी मां होवे ते प्यो ना होवे एहसास कमतरी का शिकार हो जाता है और उसनु जगत यतीम कहने लग पैंदा प्यो ही कोई नहीं मां है ਤੇ ਜੇ ਹੁਣ ਪਿਓ ਹੋਵੇ ਤੇ ਮਾਂ ਨਾ ਹੋਵੇ ਐਸਾ ਬੱਚਾ ਮਮਤਾ ਤੇ ਪਿਆਰ ਤੋਂ ਵਾਂਝਾ ਰਹਿ ਜਾਂਦਾ ਹੈ। ਜੀਵਨ ਦੀ ਪਰਵਰਿਸ਼ ਦੇ ਵਿੱਚ ਕਾਫੀ ਖਾਮੀਆਂ ਰਹਿ ਜਾਂਦੀਆਂ ਨੇ। ਔਰ ਇਸ ਗੱਲ ਨੂੰ ਹੁਣ ਮਨੋਵਿਗਿਆਨੀਆਂ ਨੇ ਮੰਨ ਲਿਆ ਕਿ ਜਿਸ ਬੱਚੇ ਨੂੰ ਮਾਂ ਦੀ ਮਮਤਾ ਨਹੀਂ ਮਿਲੀ ਵੱਡਾ ਹੋ ਕੇ ਇਹ ਕਠੋਰ ਹੋਵੇਗਾ, ਇਹ ਸਖ਼ਤ ਦਿਲ ਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਉਸਦੇ ਪੁਰਬਲੇ ਸੰਸਕਾਰ ਕੁਝ ਪਵਿੱਤਰ ਹੋਵਣ ਤੇ ਉਹਦੇ ਅੰਦਰ ਕੋਮਲਤਾ ਬਣੀ ਰਹੇ, ਇਹ ਗੱਲ ਵੱਖਰੀ ਹੈ। ਵਰਨਾ ਮਾਂ ਦੀ ਮਮਤਾ ਅਗਰ ਨਹੀਂ ਮਿਲੀ, ਪਿਆਰ ਅਗਰ ਨਹੀਂ ਮਿਲਿਆ, ਤਾਂ ਬੱਚੇ ਦਾ ਹਿਰਦਾ ਕਠੋਰ ਹੋ ਜਾਏਗਾ, ਸਖ਼ਤ ਹੋ ਜਾਏਗਾ। ਮਾਂ ਦੀ ਲੋੜ ਹੈ, ਪਿਤਾ ਦੀ ਲੋੜ ਹੈ। ਹੁਣ ਮਾਂ ਹੋਵੇ, ਬਾਪ ਹੋਵੇ, ਪਰ ਭਰਾ ਨਾ ਹੋਵੇ, ਬੜੀ ਘਾਟ ਮਹਿਸੂਸ ਹੁੰਦੀ ਹੈ। ਭਰਾ ਨੂੰ ਤੇ ਆਖਦੇ ਨੇ ਇਹ ਤੇ ਬਾਵਾਂ ਹੈ, ਇਹ ਤੇ ਸਾਡੀਆਂ ਬਾਵਾਂ ਨੇ। ਹੁਣ ਮਾਂ ਬਾਪ ਤੇ ਹੋਵੇ ਪਰ ਭਰਾ ਨਾ ਆਵੇ ਤਾਂ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ, ਬਹੁਤ ਵੱਡੀ ਘਾਟ। ਭਰਾ ਹੋਵੇ, ਮਾਂ ਬਾਪ ਵੀ ਹੋਣ ਪਰ ਦੋਸਤ ਨਾ ਹੋਵੇ, ਮਿੱਤਰ ਨਾ ਹੋਵੇ ਜਿਹਨੂੰ ਬੰਦਾ ਰਾਜ਼ ਦੀ ਗੱਲ ਦੱਸ ਸਕੇ। ਕਿਉਂਕਿ ਕੁਝ ਐਸੇ ਵੀ ਰਾਜ਼ ਹੁੰਦੇ ਨੇ ਵਿਅਕਤੀਗਤ ਜੋ ਬੰਦਾ ਮਾਂ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਦੱਸ ਸਕਦਾ, ਭਰਾ ਨੂੰ ਵੀ ਨਹੀਂ ਕਹਿ ਸਕਦਾ, ਉਹ ਸਿਰਫ ਮਿੱਤਰ ਨੂੰ ਹੀ ਕਹਿ ਸਕਦਾ, ਦੋਸਤ ਨੂੰ ਕਹਿ ਸਕਦਾ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੂੰ ਦੋਸਤ ਵੀ ਕਹਿੰਦੇ, ਕਿਉਂਕਿ ਜਿਹੜੀ ਗੱਲ ਮੇਰੇ ਅੰਦਰ ਗੁੱਝੀ ਹੈ ਇਹ ਅਕਾਲ ਪੁਰਖ ਮੈਂ ਤੇਰੇ ਅੱਗੋਂ ਪ੍ਰਗਟ ਕਰਨੀ ਹੈ। ਇਸ ਢੰਗ ਨਾਲ ਜੈਸੇ ਕਿ ਇੱਕ ਮਿੱਤਰ ਮਿੱਤਰ ਦੇ ਅੱਗੋਂ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿੱਤਰਤਾ ਦਾ ਰਿਸ਼ਤਾ ਵੀ ਮੌਜੂਦ ਹੈ। ਸਾਹਿਬ ਕਹਿੰਦੇ ਨੇ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਯਾਰ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀ। ਸਾਹਿਬ ਉਸ ਪਰਮ ਸ਼ਕਤੀ ਨੂੰ ਯਾਰ ਕਹਿੰਦੇ ਨੇ, ਤੂੰ ਸਖਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ, ਤੂੰ ਯਾਰ ਹੈ ਸਾਡਾ, ਅਸੀਂ ਤੈਥੋਂ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਔਰ ਛੁਪਾ ਕੇ ਰੱਖ ਵੀ ਨਹੀਂ ਸਕਦੇ, ਤੇਰੇ ਅੱਗੋਂ ਸਭ ਕੁਝ ਪ੍ਰਗਟ ਕਰ ਦੇਣਾ। ਪਰ ਤੂੰ ਨਿਰਾ ਯਾਰ ਨਹੀਂ, ਤੂੰ ਤੇ ਭਰਾਤਾ ਵੀ ਹੈ, ਜੈਸੇ ਰਣ ਮੇਂ ਸਖਾ ਬਰਾਤ ਤੂੰ ਸਾਡੀ ਬਾਵਾਂ ਹੈ। ਨਿਰੀ ਤੂੰ ਸਾਡੀਆਂ ਬਾਵਾਂ ਹੀ ਨਹੀਂ ਰੱਖਿਆ ਕਰਨ ਵਾਸਤੇ, ਬਲਕਿ ਤੂੰ ਪਿਤਾ ਹੈ ਤੇ ਪਿਤਾ ਦੀ ਸੋਚਣੀ ਇਹ ਆਉਂਦੀ ਹੈ ਬੱਚਾ ਅਜ਼ੀਮ ਬਣੇ, ਤੂੰ ਸਾਨੂੰ ਮਹਾਨ ਬਣਾਉਣ ਦੀ ਵੀ ਸੋਚਦਾ। ਤੂੰ ਨਿਰਾ ਪਿਤਾ ਨਹੀਂ, ਤੂੰ ਮਾਂ ਵੀ ਹੈ, ਮਮਤਾ ਤੈਥੋਂ ਡੁੱਲ ਡੁੱਲ ਕੇ ਪੈਂਦੀ, ਤੇਰਾ ਪਿਆਰ ਸਮਗਰ ਜੀਵਨ ਦੇ ਉੱਤੇ ਬਰਸਦਾ, ਤੂੰ ਸਾਰਿਆਂ ਨਾਲ ਪਿਆਰ ਪਾਉਂਦਾ। ਅਗਾਂਹ ਚੱਲੀਏ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹਿਬੂਬ ਤੇ ਮਹਿਬੂਬਾ ਦੇ ਰਿਸ਼ਤੇ ਨੂੰ ਵੀ ਜੁਟਲਾਉਂਦੀ ਨਹੀਂ, ਨਜ਼ਰ ਅੰਦਾਜ਼ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਸੰਬੰਧ ਵੀ ਪਰਮਾਤਮਾ ਦੇ ਨਾਲ ਜੋੜਿਆ। ਵਡਹੰਸ ਰਾਗ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਸਮਕਸ਼ ਭੇਟ ਕਰ। ਮੋਹਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤਿਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿੱਚੋਂ ਖਨੀਏ ਮਨਾ ਤੇਰੇ ਨਾਮ ਵਿੱਚੋਂ ਕੁਰਬਾਨੋ ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਤੁਦ ਬਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਗ ਸਿਉਂ ਮੁੰਦੇ ਸਣਬਾਈ ਸਣਬਾਹਾ ਏਤੇ ਵੇਸ਼ ਕਰਿੰਦੀਏ ਮੁੰਦੇ ਸਹੁਰਾ ਤੋਂ ਅਵਰਾਹਾ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗਣੀਆਂ ਜੋ ਸ਼ਹਿ ਕੰਠ ਨ ਲਗੀਆਂ ਜਲਨ ਸੇ ਬਾਹੜੀਆਂ। ਇਸ ਸ਼ਬਦ ਦੇ ਵਿੱਚ ਜਿਸ ਰਿਸ਼ਤੇ ਦਾ ਜ਼ਿਕਰ ਹੈ ਉਹ ਤੇ ਉਹੀ ਸੰਬੰਧ ਮੇਰੇ ਪਾਤਸ਼ਾਹ ਸਥਾਪਨ ਕਰ ਰਹੇ ਨੇ ਜੋ ਸੂਫੀਆਂ ਨੇ ਈਸ਼ਵਰ ਦੇ ਨਾਲ ਸਥਾਪਨ ਕੀਤਾ। ਦਰਅਸਲ ਮਾਂ ਬਾਪ ਹੋਵਣ, ਭਰਾ ਵੀ ਹੋਵੇ, ਦੋਸਤ ਵੀ ਹੋਵਣ, ਪਤੀ ਨਾ ਹੋਵੇ, ਪਤਨੀ ਨਾ ਹੋਵੇ, ਤਾਂ ਇੱਕ ਬਹੁਤ ਵੱਡੀ ਘਾਟ ਪਰਿਵਾਰ ਦੇ ਵਿੱਚ ਮਹਿਸੂਸ ਹੁੰਦੀ ਹੈ। ਇਹ ਰਿਸ਼ਤਾ ਵੀ ਪਰਿਪੂਰਨ ਪਰਮਾਤਮਾ ਦੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਨੇ ਜੋੜੇ। ਫਿਰ ਗੁਰਬਾਣੀ ਉਸ ਪਰਮ ਸ਼ਕਤੀ ਨੂੰ ਗੁਰੂ ਵੀ ਕਹਿੰਦੀ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਤੂੰ ਗੁਰੂ ਹੈ ਆਦ ਅੰਤ ਇਹ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਤੂੰ ਸਾਡਾ ਗੁਰੂ ਹੈ, ਅਸੀਂ ਤੈਥੋਂ ਪ੍ਰੇਰਣਾ ਲੈਣ ਵਾਲੇ, ਤੂੰ ਸਮਗਰ ਜੀਵਨ ਨੂੰ ਗਿਆਨ ਦਾਨ ਦੇਣ ਵਾਲਾ, ਸਾਰੇ ਜਗਤ ਨੂੰ ਚਾਨਣਾ ਦੇਣ ਵਾਲਾ। ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਦੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਜੋੜਦੇ ਨੇ, ਉੱਥੇ ਗੁਰਬਾਣੀ ਉਸ ਨੂੰ ਰਾਜਾ ਵੀ ਕਹਿੰਦੀ ਏ। ਕੋ ਹਰ ਸਮਾਨ ਨਹੀਂ ਰਾਜਾ,
1: ਇਹ ਭੂਪਤ ਸਭ ਦਿਵਸ ਚਾਰ

ਪਰਮਾਤਮਾ ਦੀ ਦਿੱਤੀ ਹੋਈ ਮਮਤਾ ਸਮਝਣਾ ਹੈ। ਪਿਤਾ ਦਾ ਦਿੱਤਾ ਹੋਇਆ ਪਿਆਰ ਐਸਾ ਸਮਝਣਾ ਹੈ ਕਿ ਪਰਮਾਤਮਾ ਹੀ ਇਹ ਪਿਆਰ ਦੇ ਰਿਹਾ ਹੈ, ਈਸ਼ਵਰ ਹੀ ਇਹ ਪਿਆਰ ਦੇ ਰਿਹਾ ਹੈ। ਮਾਂ ਨੂੰ ਠੁਕਰਾ ਕੇ ਪਿਤਾ ਦਾ ਦਿਲ ਤੋੜ ਕੇ ਅਗਰ ਕੋਈ ਬੰਦਾ ਤੀਰਥਾਂ ਤੇ ਭਰਮਣ ਕਰੇ, ਦਾਨ ਕਰੇ, ਪੁੰਨ ਕਰੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਆਪ ਕਹਿੰਦੇ ਨੇ ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ ਪਿਓ ਦੀ ਬੇਅਦਬੀ ਕਰਕੇ ਅਗਰ ਕੋਈ ਬੰਦਾ ਕਥਾ ਸੁਣਨ ਵਾਸਤੇ ਜਾਏ, ਭਾਈ ਸਾਹਿਬ ਕਹਿੰਦੇ ਨੇ ਕਥਾ ਦੇ ਭੇਦ ਨੂੰ ਨਹੀਂ ਸਮਝ ਸਕੇਗਾ, ਇਹ ਤੇ ਭੁੱਲ ਗਿਆ। ਇਹ ਜੋ ਮਾਂ ਤੈਨੂੰ ਮਿਲੀ ਹੈ, ਇਹ ਮਾਂ ਨਹੀਂ, ਇਹ ਪਰਮਾਤਮਾ ਹੀ ਮਾਂ ਦੇ ਰੂਪ ਵਿਚ ਤੈਨੂੰ ਮਿਲਿਆ। ਪਰਮਾਤਮਾ ਹੀ ਮਮਤਾ ਲੁਟਾ ਰਿਹਾ, ਪਰਮਾਤਮਾ ਹੀ ਪਿਆਰ ਦੇ ਰਿਹਾ। ਅਗਰ ਪਰਮਾਤਮਾ ਨੇ ਪਿਆਰ ਦੇਣਾ, ਮਮਤਾ ਕਰਨੀ ਹੈ, ਤੂੰ ਕਿਸ ਰੂਪ ਵਿਚ ਕਰੇ? ਉਹ ਮਾਂ ਦੇ ਰੂਪ ਵਿਚ ਕਰ ਰਹੇ। ਪਰਮਾਤਮਾ ਨੇ ਹਮਦਰਦੀ ਜਤਾਣੀ ਹੈ, ਤੂੰ ਕਿਸ ਰੂਪ ਦੇ ਜਤਾਵੇ? ਉਹ ਪਿਤਾ ਦੇ ਰੂਪ ਵਿਚ ਜਤਾਵੇ, ਉਹ ਪਿਤਾ ਦੇ ਰੂਪ ਵਿਚ ਪਿਆਰ ਦੇ ਰਿਹਾ। ਇਸ ਵਾਸਤੇ ਭਾਈ ਸਾਹਿਬ ਕਹਿ ਰਹੇ ਨੇ ਕਿ ਪਿਤਾ ਦਾ ਦਿਲ ਤੋੜ ਕੇ ਜੋ ਤੀਰਥਾਂ ਤੇ ਭਰਮਣ ਪਿਆ ਕਰਦਾ ਹੈ, ਮਾਂ ਨੂੰ ਠੋਕਰ ਮਾਰ ਕੇ ਜੋ ਕਥਾ ਸੁਣਨ ਦੀ ਕੋਸ਼ਿਸ਼ ਪਿਆ ਕਰਦਾ ਹੈ, ਭਾਈ ਸਾਹਿਬ ਕਹਿੰਦੇ ਰੱਬੀ ਰਾਜ ਨੂੰ ਉਹ ਨਹੀਂ ਸਮਝ ਸਕੇਗਾ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਤੇ ਹੁਣ ਐਸਾ ਹੋਵੇ ਕਿ ਮਾਤਾ ਦੇ ਤਨ ਦੇ ਕੱਪੜੇ ਨਾ ਹੋਣ, ਪਿਤਾ ਦੇ ਪੈਰਾਂ ਦੀ ਜੁੱਤੀ ਨਾ ਹੋਵੇ, ਤੇ ਇਹ ਬਹੁਤ ਵੱਡਾ ਦਾਨੀ ਬਣਿਆ ਫਿਰੇ। ਭਾਈ ਸਾਹਿਬ ਕਹਿੰਦੇ ਨੇ ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪਰਾਣੀ। ਮਾਂ ਨੂੰ ਠੁਕਰਾ ਕੇ, ਪਿਓ ਦੀਆਂ ਜ਼ਰੂਰਤਾਂ ਨੂੰ ਠੁਕਰਾ ਕੇ ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਈ ਸਾਹਿਬ ਕਹਿੰਦੇ ਨੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ ਹੈ। ਕਾਰਨ ਕੀ? ਕਿ ਇਨ੍ਹਾਂ ਤਮਾਮ ਰਿਸ਼ਤਿਆਂ ਦੇ ਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ, ਈਸ਼ਵਰ ਦਾ ਰਿਸ਼ਤਾ ਲੱਭਣਾ ਸੀ। ਇਸ ਵਾਸਤੇ ਸਾਡੇ ਦੇਸ਼ ਵਿਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਏ, ਘਰ ਮੰਦਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਘਰ ਨੂੰ ਹੀ ਮੰਦਰ ਬਣਾਉਣਾ। ਤੂੰ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਦੇ ਚ ਪਰਮਾਤਮਾ ਦੀ ਝਲਕ ਮਿਲੇ, ਪਿਤਾ ਦੇ ਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ, ਭਰਾਵਾਂ ਦੇ ਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ, ਮਿੱਤਰਾਂ ਦੇ ਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ, ਔਰ ਪਤਨੀ ਦੇ ਚ ਪਰਮਾਤਮਾ ਦੀ ਪਤ ਤੇ ਸ਼ਫਕਤ ਦਿਖਾਈ ਦੇਵੇ, ਤਾਂ ਹੀ ਘਰ ਮੰਦਰ ਬਣ ਸਕਦਾ ਹੈ। ਬੜੀ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਇਹ ਪਤੀ ਨੂੰ ਪਰਮਾਤਮਾ ਆਖੇ, ਤੇ ਜੋ ਪਤੀ ਹੈ ਇਹ ਪਤਨੀ ਨੂੰ ਦੇਵੀ ਆਖੇ। ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਿਆ। ਆਖਰ ਮੰਦਰ ਦੇ ਚ ਕੀ ਹੁੰਦਾ? ਦੇਵਤੇ ਹੁੰਦੇ ਨੇ, ਦੇਵੀਆਂ ਹੁੰਦੀਆਂ ਨੇ। ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ, ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਿਆ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਹੜੇ ਨਰਕ ਦੇ ਜਾਣ? ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਦੇ ਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਦੇ ਚ ਨਹੀਂ ਦਿਖਾਈ ਦਿੱਤਾ, ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ? ਤਮਾਮ ਰਿਸ਼ਤਿਆਂ ਦੇ ਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ, ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ। ਕੁਝ ਰਸਤੇ ਵਿੱਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਨੂੰ ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸਤ ਨੂੰ ਤੇ ਅਕਾਲ ਨੂੰ ਵੇਖਣਾ। ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਦੇ ਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ।

0: ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ, ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਚ ਵੀ ਦੇਖ, ਰਾਹੀ ਦੇ ਚ ਵੀ ਦੇਖ, ਪਰਿਵਾਰ ਦੇ ਚ ਵੀ ਦੇਖ, ਸੰਸਾਰ ਦੇ ਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਦੇ ਚ ਦੇਖ ਸਕੇਗਾ, ਹਰ ਪਾਸਿਓਂ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕੁਮ, ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾ ਨੂੰ, ਉਸ ਪਰਮਾਤਮਾ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ, ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਵਿਚ, ਅਨੇਕਾਂ ਕਲਾ ਵਿਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਚੋਂ ਇੱਕ ਨੂੰ ਵੇਖਣਾ ਹੈ, ਔਰ ਉਸੇ ਇੱਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ, ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ, ਔਰ ਉਸਦੇ ਹੈਨ ਵੀ ਅਨੇਕਾਂ ਰੂਪ, ਅਨੇਕ ਰੂਪ ਤੇਰੇ ਨਾਰਾਇਣਾ। ਹੇ ਨਾਰਾਇਣ, ਤੇਰੇ ਅਨੇਕਾਂ ਰੂਪ ਨੇ, ਤੂੰ ਬਖਸ਼ਿਸ਼ ਕਰ, ਤੇਰੇ ਸਾਰੇ ਰੂਪ ਸਾਡੇ ਸਾਹਮਣੇ ਪ੍ਰਗਟ ਹੋਣ, ਤਾਂ ਕਿ ਤੇਰੇ ਸਾਰੇ ਰੂਪਾਂ ਦੀ ਝਲਕ ਅਸੀਂ ਵੇਖ ਸਕੀਏ, ਤੇ ਸਾਰੇ ਰੂਪਾਂ ਨੂੰ ਅਸੀਂ ਸਜਦਾ ਕਰ ਸਕੀਏ, ਸਾਰੇ ਸਰੂਪ ਵੇਖ ਕੇ ਅਸੀਂ ਆਨੰਦ ਮਾਣ ਸਕੀਏ।
1: ਇੱਕ ਐਸਾ ਅਛੂਤਾ ਵਿਸ਼ਾ ਮੈਂ ਸਰੋਤਿਆਂ ਦੇ ਸਾਹਮਣੇ ਰੱਖ ਰਿਹਾ ਜਿਸ ਤੇ ਘੱਟ ਲਿਖਿਆ ਗਿਆ, ਘੱਟ ਬੋਲਿਆ ਗਿਆ, ਘੱਟ ਸਮਝਿਆ ਗਿਆ ਔਰ ਘੱਟ ਹੀ ਸਮਝਾਇਆ ਗਿਆ। ਇਹ ਹੈ ਇਸਤਰੀ ਔਰਤ। ਕਿਸੇ ਹੱਦ ਤੱਕ ਪੁਰਸ਼ ਦੀ ਦੁਨੀਆ 'ਚ ਇਹ ਤਾਂ ਇੱਕ ਵਸਤੂ ਹੀ ਰਹੀ ਹੈ, ਜਿਸ ਤਰ੍ਹਾਂ ਵਸਤੂਆਂ ਦੇ ਬਕਾਇਦਾ ਬਾਜ਼ਾਰ ਨੇ, ਕਲੌਥ ਮਾਰਕੀਟ, ਫਰੂਟ ਮੰਡੀ, ਸਬਜ਼ੀ ਮੰਡੀ, ਲੱਕੜ ਮੰਡੀ, ਲੋਹਾ ਮੰਡੀ, ਹੂ ਬਹੂ ਸਾਰੀ ਦੁਨੀਆ ਵਿੱਚ ਬਕਾਇਦਾ ਇਸਤਰੀਆਂ ਦੇ ਬਾਜ਼ਾਰ ਰਹੇ ਨੇ ਔਰ ਅੱਜ ਵੀ ਹੈਗੇ ਨੇ। ਜਿੱਥੇ ਇਸਤਰੀ ਵਿਕਦੀ ਹੈ ਉਹਦੀ ਅਸਮਤ ਵਿਕਦੀ ਹੈ, ਪੁਰਸ਼ ਖਰੀਦਦਾ ਹੈ। ਇਸ ਦੀ ਨਿਗਾਹ ਦੇ ਕਰੀਬਨ ਕਰੀਬਨ ਇਸਤਰੀ ਵਸਤੂ ਹੀ ਰਹੀ ਹੈ। ਸਮੇਂ ਦੀ ਤਬਦੀਲੀ ਨਾਲ ਭਾਵੇਂ ਕੁਝ ਸਤਿਕਾਰ ਆਦਰ ਸਨਮਾਨ ਵਧਿਆ ਹੋਵੇ, ਲੇਕਿਨ ਫਿਰ ਵੀ ਚਲੋ ਇਸਤਰੀਆਂ ਦੇ ਬਾਜ਼ਾਰ ਅੱਜ ਸਾਰੇ ਮੁਲਕਾਂ 'ਚ ਨਾ ਹੋਵਨ, ਪਰ ਵਸਤੂਆਂ ਨੂੰ ਇਸਤਰੀ ਨੂੰ ਹੀ ਅੱਗੇ ਕਰਕੇ ਵੇਚਿਆ ਜਾਂਦਾ ਹੈ। ਕਿਸੇ ਹੱਦ ਤੱਕ ਮੁਗਾਲਤਾ ਹੁੰਦਾ ਹੈ, ਵਸਤੂ ਵੇਚੀ ਜਾ ਰਹੀ ਹੈ ਜਾਂ ਇਸਤਰੀ। ਕੱਪੜਾ ਹੈ, ਕਾਰ ਹੈ, ਮੋਟਰਸਾਈਕਲ ਹੈ, ਗਰਜ਼ ਕਿ ਕੁਛ ਵੀ ਵਸਤੂ ਜੋ ਵਰਤਣ ਦੀਆਂ ਨੇ ਉਹਨਾਂ ਨੂੰ ਵੇਚਣਾ ਹੈ ਇਸਤਰੀ ਨੂੰ ਅੱਗੇ ਕਰਕੇ, ਉਸਦਾ ਚਿੱਤਰ ਅੱਗੇ ਕਰਕੇ, ਉਸੇ ਦਾ ਹੀ ਬੁੱਤ ਅੱਗੇ ਕਰਕੇ। ਕਿਆ ਇਹ ਸਾਰੀਆਂ ਵਸਤੂਆਂ ਕੇਵਲ ਇਸਤਰੀ ਇਸਤੇਮਾਲ ਕਰਦੀ ਹੈ? ਪਰ ਨਹੀਂ, ਆਕਰਸ਼ਣ ਹੈ ਪੁਰਸ਼ ਦੇ ਮਨ ਤੇ ਇਸਤਰੀ ਦਾ, ਤੋ ਇਸਤਰੀ ਨੂੰ ਅੱਗੇ ਕਰਕੇ ਵਸਤੂ ਦੇ ਪ੍ਰਤੀ ਆਕਰਸ਼ਣ ਪੈਦਾ ਕਰੋ, ਤਾਂ ਕਿ ਖਰੀਦਦਾਰ ਇਸ ਔਰਤ ਦੇ ਰਾਹੀਂ, ਇਸ ਇਸਤਰੀ ਦੇ ਰਾਹੀਂ ਵਸਤੂ خرید سکے۔ ایسا بھی دور لنگے ہے پیر دی جتی استری نو آخیا گیا جس سے منک سمے انسار جتی بدلدا رہا ہے، بدلو اس نو۔ اور ایسا نظام کافی لمبے سمے تک پرچلت رہا ہے، استری ہمیشہ منک دے ہتھوں پرش دے ہتھوں پیڑت رہی ہے، سنتاپ گرست رہی ہے۔ دور کیوں جاؤ؟ جد راون دی قید دے چوں سیتا نو رہا کر کے لیندا گیا ہے، لنکا نو فتح کر کے مسئلہ کھڑا ہو گیا سیتا دی اگن پرکشا دا، ایسا بھارت دے پراچین سمے تو ایک خیال چلے آ رہا ہے کہ اگن ہی شودھ کر سکتی ہے، اگن ہی ہر وستو نو پویتر کر سکتی ہے۔ جیسے سونے نو اگ دے پا کے شدھ کیتا جاندا ہے، دھاتواں ساریاں ہی اگن دوارہ شدھ کیتیاں جاندیاں نے۔ اور کچھ پرانے وہمی منک تے بھانڈیاں دے بھی جتنے چر تک اگ نہ پا لین اس دی شدھی نہیں مندے، پویترتا نہیں مندے، اگن ہی شدھ کرے گی۔ لہذا حالات اتھے تک چلے گئے، منک شدھ ہے وچاراں دے تلتے، مانسک تلتے، شریرک تلتے، یہ شدھ ہے، یہ پاون ہے، اس دی پرکشا بھی اگنی ہی کرے گی۔ تو کنن سیتا دی اگن پرکشا ہوئی، وقت دا اوتاری پرش اگن پرکشا وچ سیتا نو پاؤندا ہے۔ لیکن اس طرح دی اگن پرکشا کدی پرش نے نہیں دیتی، کیا وہ بھی مانسک تل تے پاون ہے؟ کیا وہ بھی شریرک تل تے پویتر ہے؟ اس دی لوڑ ہی نہیں، کیوں کہ ہمیشہ پرش پردھان سماج رہا ہے، استری تے انند کال تو غلام رہی، محتاج رہی، پیڑت رہی، ستائی جاندی رہی۔ تو سیتا نو اس طرح اتہاس یا متہاس کہندا ہے کہ اگن پرکشا دینی پئی، بلدی ہوئی چیتا تھے سیتا نو بٹھایا گیا، اور جس دن اگ دے سیتا نو جھونکیا گیا ہے، اج تک بھارت دے استری زندہ جلائی جا رہی ہے، اور اے سلسلہ اجے تک بھی جاری ہے۔ بہانے انیکاں ہو سکدے نے استری نو جلان دے، لیکن جلانا چلے آ رہے ہیں۔ حیرانگی ہے کدرے دہج دے نا تھے، کدرے پویترتا دے نا تھے، اور کدرے پرش دے غصے دا، کرودھ دا شکار ہوئی استری، زندہ جلائی جاندی رہی ہے اور جلائی جا رہی ہے۔ یہ ٹھیک ہے، ساری دنیا وچ آوازاں اٹھیاں نے، اور استری نے بھی آواز اٹھائی ہے پرش دی برابری دی۔ ادھکاراں دی برابری منی جا سکتی ہے، ایشور دا چنتن تے آنند پان دا ادھکار جتھے پرش دا ہے استری دا بھی ہے، مان سنمان جتھے پرش نو چاہیدا ہے استری نو بھی چاہیدا ہے۔ لیکن برابری تو مراد کدرے یہ نہ سمجھ لئی جاوے کہ ہر تل تے برابری، ہر تل تے برابری تم پرماتما نے ہی نہیں کی تھی، استری تے پرش دا تن الگ بنایا ہے، وکھ وکھ بنایا ہے، اور جتھے تن دا ڈھانچہ پربھو نے الگ بنایا ہے، من دا ڈھانچہ بھی پربھو نے الگ بنایا ہے۔ دو وپریت رنگاں نال تصویر بڑی سونی بندی ہے، اچھی بندی ہے، ورودھی سوراں تے ہی ਹੀ ਸੰਗੀਤ ਦੀ ਧੁੰਨ ਖੜੀ ਹੈ। ਕਦੀ ਬਗੌਰ ਮੁਤਾਲਾ ਕਰੀਏ, ਕਾਲਾ ਰੰਗ ਚਿੱਟੇ ਜੈਸਾ ਨਹੀਂ ਹੈ, ਚਿੱਟਾ ਪੀਲੇ ਜੈਸਾ ਨਹੀਂ ਹੈ, ਪੀਲਾ ਲਾਲ ਜੈਸਾ ਨਹੀਂ ਹੈ, ਲਾਲ ਹਰੇ ਜੈਸਾ ਨਹੀਂ ਹੈ, ਪਰ ਇਹਨਾਂ ਵਿਰੋਧੀ ਰੰਗਾਂ ਦੇ ਸੁਮੇਲ ਨਾਲ ਹੀ ਕੋਈ ਸੁੰਦਰ ਤਸਵੀਰ ਬਣਦੀ ਹੈ। ਹੂ ਬਹੋ ਵਿਰੋਧੀ ਸੁਰਾਂ ਤੇ ਹੀ ਖੜਾ ਹੈ ਸੰਗੀਤ, ਕਿਸੇ ਇੱਕ ਸੁਰ ਤੇ ਕਿਸੇ ਸੰਗੀਤ ਦੀ ਧੁਨ ਨੂੰ ਜਨਮ ਨਹੀਂ ਦਿੱਤਾ ਜਾ ਸਕਦਾ। ਵਿਰੋਧੀ ਜੋ ਹੈ ਸੁਰਾਂ ਚਾਹੀਦੀਆਂ ਨੇ। ਸੰਸਾਰ ਸੰਗੀਤਮਈ ਹੋਵੇ, ਸੰਸਾਰ ਸੁੰਦਰ ਹੋਵੇ, ਤੋ ਇਹ ਦੋ ਵਿਰੋਧੀ ਸੁਰ ਨੇ। ਜਿਸ ਦੇ ਚ ਇੰਜ ਕਹਿ ਲਈਏ, ਤੀਬਰ ਸੁਰ ਹੈ ਪੁਰਸ਼, ਕੋਮਲ ਸੁਰ ਹੈ ਇਸਤਰੀ। ਸੰਗੀਤ ਦਾ ਬੋਧ ਰੱਖਣ ਵਾਲੇ ਇਸ ਗੱਲ ਨੂੰ ਸਮਝਦੇ ਨੇ, ਕੁਝ ਸੁਰਾਂ ਕੋਮਲ ਨੇ, ਕੁਝ ਸੁਰਾਂ ਤੀਬਰ ਨੇ, ਔਰ ਇਸ ਤਰ੍ਹਾਂ ਸੁੰਦਰ ਸੰਗੀਤ ਦਾ ਜਨਮ ਹੁੰਦਾ ਹੈ ਤੀਬਰ ਤੇ ਕੋਮਲ ਸੁਰਾਂ ਨਾਲ। ਇਸਤਰੀ ਕੋਮਲ ਹੈ, ਤਦੀ ਤਾਂ ਇੱਕ ਆਲਮ ਨੇ ਕਹਿ ਦਿੱਤਾ ਹੈ, ਹੈ ਜ਼ਹੂਰੇ ਜ਼ਨ ਸੇ ਪੁਰ ਰੌਣਕ ਕਾਇਨਾਤ। ਕਾਇਨਾਤ ਦੇ ਦੁਨੀਆਂ ਦੇ ਸੰਸਾਰ ਵਿੱਚ ਅਗਰ ਕੁਛ ਰੌਣਕ ਹੈ, ਕੁਝ ਰਸ ਹੈ, ਤੋ ਇਸਤਰੀ ਕਰਕੇ ਪੁਰਸ਼ ਇਸ ਰਸ ਨੂੰ ਵਿਸਥਾਰ ਦਿੰਦਾ ਹੈ। ਇਸਤਰੀ ਇੱਕ ਰਸ ਹੈ, ਰਸ ਫੈਲ ਸਕੇ ਪੁਰਸ਼ ਚਾਹੀਦਾ ਹੈ। ਇਹਨਾਂ ਦੋਹਾਂ ਦੀ ਆਪਣੀ ਆਪਣੀ ਲੋੜ ਹੈ। ਜੈਸੇ ਮਲਾਹ ਨੂੰ ਇੱਕ ਪਾਸੇ ਕਰ ਦਈਏ ਤੋ ਬੇੜੀ ਵੀ ਬੇਮੈਨੀ ਹੋ ਜਾਂਦੀ ਹੈ, ਵੈਦ ਨੂੰ ਇੱਕ ਪਾਸੇ ਕਰ ਦਈਏ ਤੋ ਜੜੀ ਬੂਟੀਆਂ ਦੀ ਖੂਬੀ ਵੀ ਪ੍ਰਗਟ ਨਹੀਂ ਹੋ ਸਕੇਗੀ, ਪਵਨ ਨੂੰ ਇੱਕ ਪਾਸੇ ਕਰ ਦਈਏ ਤੋ ਫੁੱਲਾਂ ਦੀ ਮਹਿਕ ਵੀ ਦੂਰ ਦਰਾਜ ਤੱਕ ਨਹੀਂ ਜਾ ਸਕੇਗੀ। ਇਸੇ ਤਰੀਕੇ ਦੇ ਨਾਲ ਦੋਹਾਂ ਨੂੰ ਅਲੱਗ ਅਲੱਗ ਕਰ ਦਈਏ, ਇਸਤਰੀ ਤੇ ਪੁਰਸ਼ ਨੂੰ, ਦੋਵੇਂ ਬੇਰੌਣਕ ਹੋ ਜਾਣਗੇ ਔਰ ਦੋਵੇਂ ਬੇਮੈਨੇ ਹੋ ਜਾਣਗੇ, ਲੇਕਿਨ ਦੋਹਾਂ ਦਾ ਸੁਮੇਲ ਕਾਰਜ ਦੀ ਸਿੱਧੀ ਹੈ। ਜੈਸੇ ਮਲਾਹ ਤੇ ਬੇੜੀ ਦਾ ਮੇਲ, ਜੈਸੇ ਪਵਨ ਤੇ ਫੁੱਲਾਂ ਦਾ ਮੇਲ, ਜੈਸੇ ਵੈਦ ਤੇ ਜੜੀ ਬੂਟੀਆਂ ਦਾ ਸੁਮੇਲ, ਜੈਸੇ ਬੀਜ ਤੇ ਧਰਤੀ ਦਾ ਮੇਲ, ਜੈਸੇ ਪਾਣੀ ਤੇ ਸਾਬਣ ਦਾ ਮੇਲ ਕੱਪੜੇ ਨੂੰ ਸਾਫ ਕਰਦਾ ਹੈ, ਇਸੇ ਤਰੀਕੇ ਨਾਲ ਇਸਤਰੀ ਤੇ ਪੁਰਸ਼ ਦਾ ਸੁਮੇਲ ਹੀ ਸੰਸਾਰ ਦੀ ਰੌਣਕ ਹੈ ਔਰ ਜੀਵਨ ਸੁਖਮਈ ਹੈ। ਬਰਾਬਰੀ ਹਕੂਕ ਦੇ ਤਲ ਤੇ ਹੋ ਸਕਦੀ ਹੈ ਔਰ ਹੈ। ਜੇ ਰੱਬੀ ਰਸ ਮਾਣਨ ਦਾ ਪੁਰਸ਼ ਨੂੰ ਅਧਿਕਾਰ ਹੈ, ਇਸਤਰੀ ਨੂੰ ਵੀ ਉਤਨਾ ਅਧਿਕਾਰ ਹੈ, ਲੇਕਿਨ ਤਨ ਤੇ ਮਨ ਦੀ ਬਰਾਬਰੀ ਪਰਮਾਤਮਾ ਨੇ ਨਹੀਂ ਕੀਤੀ। ਇਸ ਵਾਸਤੇ ਕੰਮ ਕਾਰਜ ਕੁਛ ਵੰਡੇ ਹੋਏ ਨੇ। ਘਰ ਸੰਵਰਦਾ, ਸਥਿਰ ਰਹਿੰਦਾ, ਮਹਾਨ ਆਉਂਦਾ ਇਸਤਰੀ ਕਰਕੇ, ਪਰ ਘਰ ਦੇ ਚ ਬਾਹਰੋਂ ਸੁਖ ਆਉਂਦਾ ਰਹੇ, ਸੰਪਦਾ ਆਉਂਦੀ ਰਹੇ, ਤੋ ਭੱਜਣ ਦੌੜਨ ਲਈ ਪੁਰਸ਼ ਚਾਹੀਦਾ। ਪੁਰਸ਼ ਦਾ ਸਰੀਰ ਪ੍ਰਭੂ ਨੇ ਐਸਾ ਬਣਾਇਆ ਇਸਤਰੀ ਨਾਲੋਂ ਜ਼ਿਆਦਾ ਸਖਤ ਹੈ ਔਰ ਜ਼ਿਆਦਾ ਭਾਰੀ ਭਰਕਮ ਕੰਮ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਪੁਰਸ਼ ਪਹਿਲਵਾਨ ਨਾਲ ਇਸਤਰੀ ਪਹਿਲਵਾਨ ਮੁਕਾਬਲਾ ਨਹੀਂ ਕਰ ਸਕੇਗੀ। ਜਿੱਥੇ ਉਸਦਾ ਮਨ ਕੋਮਲ ਹੈ, ਸਰੀਰ ਵੀ ਕੋਮਲ ਹੈ, ਔਰ ਇਸ ਕੋਮਲਤਾ ਦੀ ਲੋੜ ਹੈ, ਵਰਨਾ ਐਸਾ ਹੋ ਹੀ ਨਹੀਂ ਸਕਦਾ ਕਿ ਸੰਸਾਰ ਵਿੱਚ ਕੁਝ ਕੋਮਲਤਾ ਬਚ ਜਾਏ। ਅਗਰ ਪੁਰਸ਼ ਕੋਲ ਵੀ ਕੁਝ ਕੋਮਲਤਾ ਹੈ ਤਾਂ ਇਹ ਇਸਤਰੀ ਦਾ ਗੁਣ ਹੈ ਔਰ ਇਸਤਰੀ ਕਰਕੇ ਹੈ। ਥੋੜ੍ਹੀ ਬਹੁਤ ਤਰਕ ਜੇ ਇਸਤਰੀ ਦੇ ਤਲ ਤੇ ਵੀ ਮਿਲਦੀ ਹੈ ਤਾਂ ਪੁਰਸ਼ ਕਰਕੇ ਮਿਲਦੀ ਹੈ। ਉਹ ਥੋੜ੍ਹੀ ਬਹੁਤ ਤੇ ਚਾਹੀਦੀ ਹੈ ਤਾਂ ਕਿ ਉਸਦੀ ਕੋਮਲਤਾ ਦੀ ਰਕਸ਼ਾ ਹੋਵੇ। ਕੁਦਰਤ ਦਾ ਇੱਕ ਨਿਯਮ ਹੈ ਕਿ ਫੁੱਲਾਂ ਦੀ ਰਕਸ਼ਾ ਕੰਡੇ ਹੀ ਕਰਦੇ ਨੇ, ਫੁੱਲ ਆਪਣੀ ਰਕਸ਼ਾ ਨਹੀਂ ਕਰ ਸਕਦਾ। सोने दी रक्षा लोहे नाल आउंदी है, कोमलता दी रक्षा सख्ती नाल आउंदी है। इस नूं प्राचीन विद्वान ते इंज भी कहंदे रहने, इस्त्री नूं हर समय पुरुष दी सख्ती दी लोड़ है, रक्षा लई सुरक्षा लई। प्रथम पिता दी, पति दी, फिर पुत्र दी, ताई जो है ये सुरक्षित रह सकती है, अपनी इज्जत आबरू नूं बचा के जो है रख सकती है। व्यास जी ते कहा करदे ने उना दे बोल कि इस्त्री प्रकृति दी बेटी है, इस ते इंसाफ चाहिदा है और प्यार चाहिदा है, सत्कार चाहिदा है। सिख साधी साहब कहंदे ने जिस घर दे चों इस्त्री दे चीखन चिलान दी आवाज बाहर आउंदी है, उस घर दे चों सुख ते संपदा मान लो बाहर जा रही है। वाकई उस घर दियां खुशियां, उस घर दी शांति, उस घर दा सुकून बाहर चला जांदा है जिथे इस्त्री दा रुदन घर दी चार दीवारी तों बाहर चला जाए। कवि तुलसी ने इस्त्री दे कुछ वक् वक् रूप इस ढंग नाल जो है बयान कीते ने। इस्त्री चार रूप अपने जो है रखदी है, उनू रामायण विच राम चित मानस विच कवि तुलसी इस तरह जो है बयान करते ने। जग प्रतिवर्ता चार विद अही, वेद पुराण श्रुति अस कही। इस तरह आख है, उत्तम के अस बस मन माही, सुपने हूं आन पुरुष जग नाही। उत्तम स्त्री उसकी दृष्टि जगत विच उसके पति तो बिना होर कोई भी पुरुष नहीं है, वही पुरुष है, बाकी कोई पुरुष नहीं है। इसनू अध्यात्मक रंगण गुरु नानक देव जी महाराज ने बड़ी सुंदर दिती है। कहो नानक जिन प्रयो परमेश्वर कर जाने, धन सती दरगे परवाने। जिसने परमात्मा दी झलक अपने पति दिश देखी, महाराज कहने धन है वो सतोन्ती, धन है वो स्त्री। कोशिश ते होई सी साडे देश दे कि स्त्री पुरुष नू परमेश्वर आखे, परमेश्वर दी झलक वो पुरुष दे चों देखे, और पुरुष स्त्री नू देवी आखे, वो प्रभु दी शक्ति दी झलक स्त्री दे जो है देखे। अगर इक नू देवी दिखाई देवे और इक नू परमात्मा दिखाई देवे तो घर मंदिर बन जांदा है, घर हरि मंदिर बन जांदा है। पर इक नू भूत दिखाई देवे, इक नू डायन दिखाई देवे, घर ही नरक बन जांदा है। पता नहीं पृथ्वी ते कितने घर नरक बने हुए ने, क्योंकि घरांच कोई डायन रह रही है, कोई भूत रह रहा है, एक नू डायन दिखाई दे रही है और एक नू भूत दिखाई दे रहे। जीवन दा ढंग ना आया, एक दूजे नू समझण दा ढंग ना आया। कवि तुलसी कहंदे ने जिथे चंगे माड़े पुरुषां दे चौंदे ने, उथे चंगे माड़े इस्त्रियां दे च भी होंदे ने। जैसे पृथ्वी ते सिर्फ दिन नहीं रात भी है, मनुखी तल ते सिर्फ गुण नहीं औगुण भी ने, ओ औगुण पुरुष दे अंदर भी ने, ओ औगुण स्त्री दे अंदर भी ने। उत्तम स्त्री दी तस्वीर कशी करदे हां, तुलसी कहंदे ने उत्तम के अस बस मन माही, सुपने हूं आन पुरुष जग नाही। मद्धन पत प्रथ पर प्रत देखियत ऐसे भ्राता पिता पुत्र नित जैसे जो उस तो थले दिए उते इस तरह समझ दिए पर पुरुष नो ये पिता है भरा है पुत्र है उदी दृष्टि इस तरह दी होंदी है। अगां चल के कवि तुलसम कहंदे ने कि बिन अवसर भय तह रह जोई अधम सोनार जानो जग सोई। बिना अवसर मिलिया बिना मौका मिलिया उसने बस अपनी असमत साम के रखी है वरना वो लुटान नो तैयार है। ये सब तो नीवी है ये सब तो निखेद है। अगर ऐसा निखिदपना स्त्री ते लागू होंदा है तो फिर पुरुषा ते भी लागू होंदा है। पर गुणा दे तल ते अगर देखी है तो जिथे पुरुष रब दे गुण प्राप्त कर सकता है स्त्री प्राप्त कर सकती है। घर विच धन संपदा है वाकई उस दे जे अद्धा अधिकार पुरुष दा है अद्धा अधिकार स्त्री दा है। अज ते कानून भी ऐसा मनन लग पे ये गल वखरी है कि पुरुष दा अहंकार बराबरी देन नू अजे भी तैयार नहीं लेकिन इस हद तक ते बराबरी मनी जाएगी। शरीर अलग है मन अलग है जिम्मेवारियां अलग अलग ने। अगर पुरुष स्त्री दी नकल करे स्त्री वर्गा बनना चाहे मुश्किल और अगर स्त्री पुरुष दी बराबरी करके पुरुष जैसा बनना चाहे ये उसकी सब तो वड्डी भूल होवेगी। क्यों कि पुरुष जैसा जब तन नहीं है तो मन भी पुरुष जैसा नहीं। पुरुष जैसे कपड़े पाके पुरुष जैसियां जुतियां पाके पुरुष जैसी चाल चल के पुरुष जैसे बोल बोल के और पुरुष दी तरह ही गंदे नशे जो है करके स्त्री पुरुष जैसी ते नहीं हो सकेगी पर स्त्री जैसी भी नहीं रहेगी। हां इन्हों बारों भी समझाया जा सकता है। अगर चमेली गुलाब जैसा होने की कोशिश करे तो गुलाब ते नहीं हो सकेगी पर चमेली भी होने तो शायद रह जाए। जिथे जिथे स्त्रियां ने बैरूनी तलते पुरुष की बराबरी करनी चाहिए पुरुष की तरह ही काम करना है पुरुष वालियां जिम्मेवारियां चुकनिया ने तो होया कि घर उजड़ गए। सियाने ते कह रहे ने पृथ्वी ते बस हुण मकान ही मकान दिखाई देंदे ने घर ते दिखाई नहीं देंदा। घर ते ओ जो वसदा है रसदा है तो घर वसदा है स्त्री करके ते जद घर हो स्त्री ही निकल जाए पुरुष दी तरह तो घर घर ना रहा वो ते सिर्फ मकान रह गए इट्टां दी ढेरी रह गए। संतान ए बुढ़ेपे दा सहारा है असली दौलत है। जिस दिन दी स्त्री बाहर निकल गई संतान भी टूट भज गई बच्चियां च भी कोमलता ना पैदा हो सकी मां दा प्यार नहीं मिलिया मां दी गोद नहीं मिली ममता हिरदे विच उना दे प्रवेश नहीं कीती तो होया कि जिथे मां बाप ममता तो सखणे होए उथे औलाद भी सखणी होई। धन ही धन रह गया जो जड़ है और इस तरह स्त्री ते पुरुष दी मत भी जड़ होके रह गई। जितना सहारा ममता दा मारिया होया एक बच्चा मां बाप दे लई बन सकदा सी धन उतना नहीं बन सकदा। लेकिन मनुख ने स्त्री ते पुरुष ने जितनी धन दी चिंता की थी औलाद दी उतनी चिंता ना की थी। आन वाला भविष्य ते बच्चियां दे हाथ सी तो मनुख दा भविष्य बिगड़दा जा रहा है क्योंकि बच्चे ममता तो हीण होंदे जा रहे ने, प्यार तो हीण होंदे जा रहे ने, अहंकार घृणा नफरत सारी दुनिया विच इस नवी पनीरी दे अंदर वध रही है, जिस दा कारण है स्त्री दा पुरुष दे तल ते बैरूनी रूप दे बराबरी करना और पुरुष दा इस बराबरी नो किसे हद तक कबूल करना और किसे हद तक विरोध करना। लेकिन इस नाल घर घर नहीं रहे, बस घर मकान बन के जो है रह गए ने। स्त्री दी अपनी महानता सी, और किधरे ये अपनी महानता नु समझ लवे तो घर मंदिर बन सकता है, घर हरी मंदिर बन सकता है। नहीं ते उजड़िया होया खोला, उजड़िया होया एक खंडर, इस तो बिना होर जो है कुछ भी नहीं होवेगा। धन गुरु नानक देव जी महाराज ने स्त्री दा पक्ष पूर्दे होया के है, जे कुछ महान मनुखां करके संसार दा इतिहास रौनकीला बनया होया है, वाकई इना कुछ महान हस्तियां नू इतिहास दिचों कढ़ देईए, सारा संसार बेरौनक हो जांदा है, पर इना हस्तियां नू जन्म देने वाली मां ही ना आउंदी, ऐसी धरती ही ना आउंदी, तो ये फुल किथे खिड़ने सन, और संसार पुर रौनक किथे जो है बनना सी। धन गुरु नानक देव जी महाराज ने इस वास्ते स्त्री नू बराबरी दिती। दैवी गुणा विच भी कुछ गुण पुरुष ने, कुछ गुण स्त्री ने। ज्ञान पुरुष है, भक्ति स्त्री है, दया स्त्री है, पर इस दे मुकाबले थे संतोख पुरुष है। इसी तरीके नाल सूरवीरता ये पुरुष है, लेकिन सहनशीलता स्त्री है। गिणदे जाइए शांति स्त्री है, क्रांति पुरुष जो है मन लीए, पर क्रांति शांति ते आधारित होवे, सूरवीरता सहनशीलता ते आधारित होवे, और संतोख दया दे आसरे ते टिके होवे, ताई खूबी है और मानसिक तल ते आनंद है। जी मानसिक तल ते इस तरह दैवी गुणा दी लोड़ है जो स्त्री ते पुरुष ने, तो बाहर भी सुख अमन ते चैन बनया रहे, इना दोहां दी लोड़ है। और जितना महान पुरुष है उतनी महान स्त्री है। धन गुरु नानक देव जी महाराज ने गुरुद्वारियां दे दरवाजे दोहां लई खोल दिते, सत्संग दा आनंद दोवें माण सकदे ने, अमृत दोवें पान कर सकदे ने, और इस तल ते धार्मिक दोहां दी बराबरी और पदार्थ दे तल ते दोहां दी बराबरी, किसे भी तल ते इस नू पछाड़ के जो है नहीं सुटिया गया, अगाह बकायदा नाल रखिया गया, और हर तल ते इस दे गुणा नू सलाहा गया, सन्मानिया गया। कहिंदे ने जद कोई पुरुष बंदगी करदिया करदिया पूर्ण पुरुष बनता है, तो उस दे अंदर स्त्री दी दया ते कोमलता प्रगट हो जाती है, उस दे बोलां विच भी स्त्री भाव आ जांदा है, जैसी कबीर ते गुरु नानक दे बड़े बोल स्त्री भाव दे ने। मोरी रुण झुण लाया भैणे सावन आया, तेरे मुंद कटारे जेवड़ा तिन लोभी लोभ लुभाया, ए बोल गुरु नानक दे। भगत कबीर कहंदे ने कियो सिंगार मिलन के ताए, हर न मिले जग जीवन गुसाई, हर मेरो पिर हो हर की बहुरिया, राम बड़े मैं तनक लहोरिया। पूर्ण हो जाती है स्त्री जद उसके अंदर ज्ञान पैदा हो जाए, पूर्ण हो जाता है पुरुष जद उसके अंदर भक्ति पैदा हो जाए, भावना पैदा हो जाए, पूर्ण हो जाती है स्त्री जद उसके अंदर भी अपनी सुरक्षा लई सूरवीरता पैदा हो जाए, और पूर्ण हो जाता है पुरुष जद उसके अंदर सहनशीलता जो है पैदा हो जाए। ਦੋਹਾਂ ਦੀ ਮੰਜ਼ਿਲ ਇੱਕ ਹੈ, ਦੋਹਾਂ ਦਾ ਮਾਰਗ ਇੱਕ ਹੈ। ਇਸ ਵਾਸਤੇ ਦੋਵੇਂ ਹਮਰਾਈ ਨੇ, ਅੱਗੇ ਪਿੱਛੇ ਨਹੀਂ ਨੇ, ਬਰਾਬਰ ਜੋ ਹੈ ਚੱਲਣ ਵਾਲੇ ਨੇ, ਬਰਾਬਰ ਹਕੂਕ ਰੱਖਣ ਵਾਲੇ ਨੇ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਬੋਲ, ਪੁਰਸ਼ ਦੇ ਅੰਦਰ ਨਾਰੀ ਹੈ ਔਰ ਨਾਰੀ ਦੇ ਅੰਦਰ ਪੁਰਸ਼ ਹੈ। ਕਾਇਨਾਤ ਤੇ ਨਿਗਾਹ ਮਾਰੀਏ ਤੇ ਸਾਰੀ ਕਾਇਨਾਤ ਇਹ ਕੁਦਰਤ ਨਰ ਤੇ ਮਦੀਨ ਵਿੱਚ ਵੰਡੀ ਹੋਈ ਹੈ। ਪਸ਼ੂਆਂ ਨੂੰ ਲਈਏ, ਪਕਸ਼ੀਆਂ ਨੂੰ ਲਈਏ, ਬਨਸਪਤੀ ਤੱਕ ਨਰ ਔਰ ਮਦੀਨ ਵਿੱਚ ਵੰਡੀ ਪਈ ਹੈ। ਮਨੁੱਖੀ ਦੁਨੀਆ ਇਤਿਹਾਸ ਤੌਰ ਤੇ ਸੂਖਸ਼ਮ ਜਗਤ ਨੂੰ ਦੇਖੀਏ, ਅਸਤੂਲ ਜਗਤ ਨੂੰ ਦੇਖੀਏ, ਕੁਛ ਨਰ ਹੈ, ਕੁਛ ਮਦੀਨ ਹੈ। ਮਿਡਲ ਈਸਟ ਤੇ ਜਿਹੜੇ ਧਰਮ ਪੈਦਾ ਹੋਏ, ਇਸਲਾਮ, ਈਸਾਈਅਤ, ਯਹੂਦੀ, ਪਾਰਸੀ, ਐਸਾ ਮੰਨਦੇ ਨੇ ਕਿ ਪੁਰਸ਼ ਦੀ ਪਸਲੀ ਨੂੰ ਤਰਾਸ਼ ਕੇ ਔਰਤ ਦਾ ਜ਼ਹੂਰ ਆਲਮ ਹੋਇਆ, ਇਸਤਰੀ ਦਾ ਜਨਮ ਹੋਇਆ। ਕੁਛ ਵੀ ਹੋਵੇ, ਚਾਹੇ ਇਸਤਰੀ ਦੇ ਸੀਨੇ ਤੋਂ ਪੁਰਸ਼ ਪੈਦਾ ਹੋਇਆ, ਚਾਹੇ ਪੁਰਸ਼ ਦੇ ਸੀਨੇ ਤੋਂ ਇਸਤਰੀ ਪੈਦਾ ਹੋਈ ਹੈ, ਲੇਕਿਨ ਇਤਨੀ ਗੱਲ ਤੇ ਆਦ ਰੂਪ ਵਿੱਚ ਕਬੂਲ ਕਰਨੀ ਪਏਗੀ ਕਿ ਦੋਹਾਂ ਦਾ ਵਜੂਦ ਇੱਕ ਹੈ, ਇੱਕ ਵਿੱਚ ਇਹ ਦੋ ਨੇ, ਦੋਹਾਂ ਵਿੱਚ ਇਹ ਇੱਕ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਗੁੱਥੀ ਨੂੰ ਬਹੁਤ ਸੋਹਣੇ ਢੰਗ ਨਾਲ ਸੁਲਝਾਇਆ ਹੈ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀਓ, ਇੱਕ ਗੱਲ ਨੂੰ ਸਮਝੋ, ਜਾਣੋ, ਪੁਰਸ਼ ਦੇ ਅੰਦਰ ਹੀ ਨਾਰੀ ਹੈ, ਨਾਰੀ ਦੇ ਅੰਦਰ ਪੁਰਸ਼, ਦੋਹਾਂ ਦਾ ਵਜੂਦ ਦੋਹਾਂ ਕਰਕੇ ਹੈ। ਇਸ ਵਾਸਤੇ ਇੱਕ ਦੇ ਅੰਦਰ ਇਹ ਦੋਵੇਂ ਮੌਜੂਦ ਨੇ। ਇਸਤਰੀ ਦੇ ਅੰਦਰ ਪੁਰਸ਼ ਮੌਜੂਦ ਹੈ, ਅਸਥੂਲ ਰੂਪ ਦੇ ਚ ਵੀ, ਸੂਖਸ਼ਮ ਰੂਪ ਦੇ ਚ ਵੀ, ਔਰ ਪੁਰਸ਼ ਦੇ ਅੰਦਰ ਇਸਤਰੀ ਮੌਜੂਦ ਹੈ, ਅਸਥੂਲ ਰੂਪ ਦੇ ਚ ਵੀ, ਸੂਖਸ਼ਮ ਰੂਪ ਦੇ ਚ ਵੀ, ਤਨ ਦੇ ਚ ਵੀ ਔਰ ਮਨ ਦੇ ਚ ਵੀ। ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ, ਇਹ 60% ਪੁਰਸ਼ ਹੈ, 40% ਇਸ ਦੇ ਮਾਦਾ ਹੈ, ਨਾਰੀ ਹੈ। ਨਾਰੀ ਇਸ ਵਾਸਤੇ ਨਾਰੀ ਹੋ ਸਕੀ ਹੈ, ਇਹ 60% ਇਸਤਰੀ ਹੈ, ਪਰ 40% ਇਸ ਦੇ ਪੁਰਸ਼ ਹੈ। ਸਾਡੇ ਦੇਸ਼ ਨੇ ਨਾਰੀ ਨੂੰ ਅਰਧ ਅੰਗ ਆਖਿਆ ਹੈ। ਇਹ ਗੱਲ ਵੱਖਰੀ ਹੈ ਕਿ ਕਹਿਣ ਦਾ ਲੱਭੋ ਲੈ ਜਾ ਅਰਥ ਸਮੇਂ ਦੇ ਨਾਲ ਬਦਲੇ, ਨਾਰੀ ਪੁਰਸ਼ ਦਾ ਅਰਧ ਅੰਗ ਹੈ, ਭਾਵ ਪੁਰਸ਼ ਇਸ ਦੇ ਅੰਦਰ ਅਧੂਰਾ ਹੈ। ਅਗਰ ਐਸਾ ਹੈ ਤਾਂ ਪੁਰਸ਼ ਨਾਰੀ ਦਾ ਅਰਧ ਅੰਗ ਹੈ, ਭਾਵ ਇਸ ਦੇ ਅੰਦਰ ਨਾਰੀ ਅਧੂਰੀ ਹੈ। ਕੁਦਰਤ ਅਧੂਰਾ ਕੁਛ ਵੀ ਰਹਿਣਾ, ਰਹਿਣ ਦੇਣਾ ਨਹੀਂ ਚਾਹੁੰਦੀ, ਸੰਪੂਰਨ ਕਰਕੇ ਹੀ ਕੁਦਰਤ ਸੁਖ ਮਾਣਦੀ ਹੈ। ਪਰਮਾਤਮਾ ਦਾ ਨਾਮ ਹੈ ਪੂਰਨ। ਕਾਇਨਾਤ ਵਿੱਚ ਸਭ ਕੁਝ ਪੂਰਨਤਾ ਦੀ ਤਲਾਸ਼ ਦੇ ਚ ਹੈ ਔਰ ਪੂਰਨ ਹੋਣਾ ਚਾਹੁੰਦਾ ਹੈ, ਜ਼ਿੰਦਗੀ ਦਾ ਲਕਸ਼ ਪੂਰਨ ਹੋਣਾ ਹੈ। ਤੋ ਅਧੂਰੀ ਨਾਰੀ ਜੋ ਪੁਰਸ਼ ਦੇ ਅੰਦਰ ਹੈ, ਸੰਪੂਰਨ ਹੋਣਾ ਚਾਹੁੰਦੀ ਹੈ, ਔਰ ਅਧੂਰਾ ਪੁਰਸ਼ ਜੋ ਨਾਰੀ ਦੇ ਅੰਦਰ ਹੈ, ਸੰਪੂਰਨ ਹੋਣਾ ਚਾਹੁੰਦਾ ਹੈ। ਇਹੀ ਕਾਰਨ ਹੈ, ਮਨੋਵਿਗਿਆਨਿਕ ਵੀ ਇਸ ਨਾਲ ਸਹਿਮਤ ਨੇ ਕਿ ਪੁਰਸ਼ ਦੇ ਅੰਦਰ ਨਾਰੀ ਦੀ ਕਸ਼ਿਸ਼ ਹੈ ਔਰ ਨਾਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਹੈ। ਇਹ ਵਿਪਰੀਤ ਤੋਂ ਪ੍ਰਭਾਵਿਤ ਨੇ, ਹਮ ਜਿਨਸ ਤੋਂ ਪ੍ਰਭਾਵਿਤ ਨੇ। ਉਸਦਾ ਮੂਲ ਕਾਰਨ ਪੁਰਸ਼ ਆਪਣੇ ਤਲ ਤੇ ਪੂਰਾ ਪੁਰਸ਼ ਹੈ, ਉਸ ਦੇ ਅੰਦਰ ਅਧੂਰੀ ਨਾਰੀ ਹੈ। ਨਾਰੀ ਆਪਣੇ ਤਨ ਤੇ ਪੂਰਨ ਨਾਰੀ ਹੈ, ਪਰ ਉਹ ਪੁਰਸ਼ ਦੇ ਤਲ ਤੇ ਅਧੂਰੀ ਹੈ। ਮਾਂ ਬਾਪ ਤੋਂ ਇਹ ਸਰੀਰ ਆਇਆ, ਦੋਹਾਂ ਦੀ ਅੰਸ ਸਰੀਰ ਦੇ ਮੌਜੂਦ ਹੈ। ਅਸਥੂਲ ਰੂਪ ਨੂੰ ਸੰਪੂਰਨ ਕਰਨ ਦਾ ਜੋ ਢੰਗ ਮਨੁੱਖੀ ਦੁਨੀਆ ਨੇ ਅਪਣਾਇਆ, ਉਸ ਦਾ ਨਾਂ ਆਨੰਦ ਕਾਰਜ, ਵਿਵਾਹ, ਨਿਕਾਹ ਆਦਿਕ ਪ੍ਰਚਲਿਤ ਹੋਏ। ਮੈਰਿਜ ਦਾ ਜਨਮ ਹੋਇਆ, ਨਿਕਾਹ ਦਾ ਜਨਮ ਹੋਇਆ, ਆਨੰਦ ਕਾਰਜ ਵਿਵਾਹ ਪ੍ਰਥਾ ਜੋ ਹੈ ਚਲੀ। ਇਹ ਤੇ ਸੀ ਸੂਖਸ਼ਮ ਸਰੀਰ ਦੀ ਪੂਰਤੀ, ਇਹ ਤੇ ਸੀ ਅਸਥੂਲ ਜਗਤ ਦੀ ਪੂਰਤੀ। ਅਸਥੂਲ ਸਰੀਰ ਨੂੰ ਅਸਥੂਲ ਸਰੀਰ ਦਾ ਮਿਲਨ ਹੋ ਗਿਆ, ਪੁਰਸ਼ ਨੂੰ ਨਾਰੀ ਮਿਲ ਗਈ, ਨਾਰੀ ਨੂੰ ਪੁਰਸ਼, ਔਰ ਪਸ਼ੂਆਂ ਦੀ ਦੁਨੀਆ ਚ, ਪਕਸ਼ੀਆਂ ਦੀ ਦੁਨੀਆ ਚ, ਕੀੜੇ ਮਕੌੜਿਆਂ ਦੀ ਦੁਨੀਆ ਚ ਉਹ ਆਪਣੇ ਢੰਗ ਨਾਲ ਇਸ ਜ਼ਰੂਰਤ ਨੂੰ ਪੂਰਾ ਕਰਦੇ ਨੇ। ਲੇਕਿਨ ਸੂਖਸ਼ਮ ਤਲ ਵੀ ਹੈ, ਨਾਰੀ ਦਾ ਹਿਰਦਾ ਵੀ ਹੈ, ਪੁਰਸ਼ ਦਾ ਹਿਰਦਾ ਵੀ ਹੈ। ਸੁਭਾਵਿਕ ਤਲ ਤੇ ਦੇਖੀਏ ਕਸ਼ਿਸ਼ ਵਿਪਰੀਤ ਦੀ ਹੈ। ਦੇਵੀ ਗੁਣਾਂ ਨੂੰ ਲਈਏ, ਇਹ ਵੀ ਨਰ ਤੇ ਮਦੀਨ ਦੇ ਚ ਵੰਡੇ ਪੈਣ। ਜੇ ਭਗਤੀ ਨਾਰੀ ਹੈ ਤੋ ਗਿਆਨ ਪੁਰਸ਼ ਹੈ। ਗੁਰਬਾਣੀ ਨੇ ਗਿਆਨ ਨੂੰ ਪੁਰਸ਼ ਆਖਿਆ, ਭਗਤੀ ਨੂੰ ਨਾਰੀ ਆਖਿਆ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਚਰ ਵਸੀ ਪਿਤਾ ਕੇ ਸਾਥ, ਤਿਚਰ ਕੰਦ ਫੋ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰਆਣੀ ਘਰ ਮੇ ਤਾਂ ਸਰਬ ਸੁਖ ਪਾਇਆ। ਤੋ ਭਗਤੀ ਨੂੰ ਨਾਰੀ ਆਖਿਆ। ਗਿਆਨ ਰਾਓ ਜਬ ਸੇਜੇ ਆਵੇ ਤੋ ਨਾਨਕ ਭੋਗ ਕਰੇ ਹੀ, ਗਿਆਨ ਨੂੰ ਰਾਓ ਆਖਿਆ, ਪੁਰਸ਼ ਆਖਿਆ। ਅਗਰ ਗੌਰ ਨਾਲ ਦੇਖੀਏ ਤੋ ਤਰਕ ਪ੍ਰਧਾਨ ਹੈ ਪੁਰਸ਼ ਦੇ ਅੰਦਰ, ਭਾਵ ਪ੍ਰਧਾਨ ਹੈ, ਭਾਵਨਾ ਪ੍ਰਧਾਨ ਹੈ, ਸ਼ਰਧਾ ਪ੍ਰਧਾਨ ਹੈ ਇਸਤਰੀ ਦੇ ਅੰਦਰ। ਮਨ ਦਾ ਟਿਕਾਓ ਭਾਵ ਨਾਲ ਆਉਂਦਾ ਹੈ, ਮਨ ਨੂੰ ਸੂਝ ਬੂਝ ਗਿਆਨ ਨਾਲ ਮਿਲਦੀ ਹੈ, ਤਰਕ ਨਾਲ ਮਿਲਦੀ ਹੈ। ਤਰਕ ਇਸਤਰੀ ਦੇ ਅੰਦਰ ਅਧੂਰੀ ਹੈ, ਪੁਰਸ਼ ਅਧੂਰਾ ਹੈ। ਭਾਵਨਾ ਪੁਰਸ਼ ਦੇ ਅੰਦਰ ਅਧੂਰੀ ਹੈ, ਇਸਤਰੀ ਅਧੂਰੀ ਹੈ। ਅਸਥੂਲ ਜਗਤ ਤੇ ਜਦ ਇਹ ਅਧੂਰੇ ਨੇ, ਨਾਰੀ ਦੇ ਅੰਦਰ ਪੁਰਸ਼, ਪੁਰਸ਼ ਦੇ ਅੰਦਰ ਨਾਰੀ, ਤਾਂ ਸੂਖਸ਼ਮ ਦੁਨੀਆ ਵੀ ਅਧੂਰੀ ਹੈ। ਜਾਂ ਇੰਜ ਕਹਿ ਲਓ, ਗਿਆਨ ਤੋਂ ਹੀਣਾ ਹਿਰਦਾ ਹੈ ਨਾਰੀ ਦਾ, ਭਗਤੀ ਤੋਂ ਹੀਣਾ ਹਿਰਦਾ ਹੈ ਪੁਰਸ਼ ਦਾ। ਪੁਰਸ਼ ਦੇ ਅੰਦਰ ਅਗਰ ਭਾਵਨਾ ਹੈ, ਭਗਤੀ ਹੈ ਤਾਂ ਅਧੂਰੀ। ਇਸਤਰੀ ਦੇ ਅੰਦਰ ਅਗਰ ਗਿਆਨ ਹੈ, ਤਰਕ ਹੈ ਤਾਂ ਅਧੂਰਾ। ਜਿੱਥੇ ਅਸਥੂਲ ਜਗਤ ਸੰਪੂਰਨ ਹੋਣ ਲਈ ਤੜਪਦਾ ਹੈ, ਉੱਥੇ ਸੂਖਸ਼ਮ ਦੁਨੀਆ ਵੀ ਆਪਣੇ ਤਲ ਤੇ ਬਹਿਬਲ ਆਉਂਦੀ ਹੈ। ਇਕੱਲੀ ਇਸਤਰੀ, ਇਕੱਲਾ ਪੁਰਸ਼ ਸੰਸਾਰ ਨਹੀਂ ਚਲਾ ਸਕੇਗਾ। ਪਰਿਵਾਰ ਦਾ ਚੱਲਣਾ ਹੀ ਸੰਸਾਰ ਦਾ ਚੱਲਣਾ ਹੈ। ਅਗਰ ਇਸਤਰੀ ਪੁਰਸ਼ ਨੂੰ ਅਲੱਗ ਕਰ ਦੇਈਏ, ਪਰਿਵਾਰ ਅਲੱਗ ਹੋ ਗਿਆ, ਇੱਕ ਦਿਨ ਸੰਸਾਰ ਅਲੱਗ ਹੋ ਜਾਏਗਾ। ਇਸ ਵਾਸਤੇ ਇਸਤਰੀ ਦੇ ਜਾਂ ਪੁਰਸ਼ ਦੇ ਤਿਆਗ ਦੇ ਉੱਤੇ ਜਿਹੜੇ ਧਰਮ ਖੜੇ ਸਨ, ਉਹ ਕੋਈ ਪਾਏਦਾਰ ਨਹੀਂ ਸਨ, ਜ਼ਿਆਦਾ ਚੱਲ ਵੀ ਨਹੀਂ ਸਕੇ, ਔਰ ਉਹਨਾਂ ਨਾਲ ਜ਼ਿਆਦਾ ਜੁੜ ਵੀ ਨਹੀਂ ਸਕੇ। ਉਹ ਸਮੂਹਕ ਦਾ ਧਰਮ ਨਹੀਂ ਸੀ, ਸਾਰਿਆਂ ਦਾ ਧਰਮ ਨਹੀਂ ਸੀ, ਉਹ ਕੁਛ ਲੋਕਾਂ ਦਾ ਹੋ ਸਕਦਾ ਹੈ। ਜੈਸੇ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਤਿਆਗ ਤੇ ਖੜੇ ਨੇ, ਇਹ ਸਾਰਿਆਂ ਦਾ ਧਰਮ ਨਹੀਂ ਹੋ ਸਕਦਾ। ਸਾਰੇ ਹੀ ਤਿਆਗ ਕਰਦੇ ਨੇ ਇਸਤਰੀ ਦਾ, ਔਰ ਇਸਤਰੀ ਤਿਆਗ ਕਰਦੇ ਪੁਰਸ਼ ਦਾ, ਤਾਂ ਪਰਿਵਾਰ ਖਤਮ ਹੋਇਆ। ਤੇ ਜਦ ਪਰਿਵਾਰ ਖਤਮ ਹੋਇਆ ਹੈ ਤਾਂ ਸੰਸਾਰ ਕਿਤਨੇ ਦਿਨ ਤੱਕ ਚੱਲੇਗਾ, ਇਹ ਸਮਾਜ ਕਿਤਨੇ ਦਿਨ ਤੱਕ ਚੱਲੇਗਾ? ਆਖਿਰ ਇਹ ਵਕਤੀ ਖੇਡ, ਸਭ ਕੁਝ ਖਤਮ ਹੋ ਜਾਏਗਾ। ਤਾਂ ਪ੍ਰਕਿਰਤੀ ਸੰਸਾਰ ਨੂੰ ਚਲਾਏ ਮਨ ਰੱਖਣਾ ਚਾਹੁੰਦੀ ਹੈ। ਇਹ ਤਾਂ ਹੀ ਚੱਲ ਸਕੇਗਾ ਪਰਿਵਾਰ ਚੱਲਣ, परिवार चल रहा है तो संसार चलेगा, और परिवार चलता है स्त्री ते पुरुष नाल। पति पत्नी दे सुमेल तो नानके दाद के सौरे जन्म लेंदे ने। रिश्तियां दी ये तीन प्रणालियां दा केंद्र, पति ते पत्नी ने ये रिश्ता टूट जाए ना नानके ना दादके ना सौरे, तो ये परिवारिक जीवन संसारिक जीवन स्त्री ते पुरुष दे सुमेल तो चलता है। स्त्री दे अंदर जो स्थूल तल ते अधूरा पुरुष है, विवाह दे नाल उसकी संपूर्णता हो जाती है, और पुरुष दे अंदर जो अधूरी स्त्री अस्थूल तल ते निकाह विवाह आनंद कारज इसनु संपूर्ण कर देंदा है, लेकिन सूक्ष्म दुनिया अधूरी रहती है। भावना ते है, श्रद्धा ते है स्त्री दे अंदर, लेकिन तर्क नहीं है, ज्ञान नहीं है। तो ज्ञान तो बिना ते भावना अंधी होती है, ज्ञान तो बिना ते श्रद्धा अंधी होती है, और श्रद्धा तो बिना ज्ञान लंगड़ा होता है। इंज कह लो, पुरुष दा ज्ञान परमात्मा तक पहुंचने दे असमर्थ है, क्योंकि भाव नहीं है, श्रद्धा नहीं है, लंगड़ा है। और स्त्री दी भावना भटकेगी, श्रद्धा भटकेगी, क्यों? ज्ञानहीणी है, तर्कहीणी है। असी देखते हैं बहुता पखंड अगर पूजिया जा रहा है तो स्त्री जगत विच, अगर सच भी ठुकराया जा रहा है तो पुरुष जगत विच, क्योंकि तर्क है, भाव नहीं है। और स्त्री कोल भाव है, तर्क नहीं है। एक गाथा है कि एक कस्बे नू पिंड नू अग लगी, सारे ते अपनी जान बचा के कस्बे चो निकल गए, लेकिन आमने सामने दो रहण वाले ना निकल सके। एक दे कोल पैर नहीं सन, एक दे कोल अखा नहीं सन, एक अंधा सी एक पिंगला सी। इस तरह ये दोवें विचारे अग दे चो निकलन दे च असमर्थ रह गए। अंधा टंटोल टटोल के बुए तक पहुंचे है, और यही हाल पिंगले दा सी, बुए ते बैठा है। पर इस पिंगले ने अखा नाल वेखे है अंधे नो, और आवाज मार के आखे मित्रा मैं तेरे पैरां दा इस्तेमाल कर लेना, तू मेरी अखां दी वरतों कर ले, आपां इस अग तो निकल सकते हैं। कहानी है, अंधे दी पिठ ते ये पिंगला बैठ गया, रस्ता दस्ता गया, और रस्ते ते अंधा चलदा गया। इस तरह दोवें अग दे चों निकलन दे सफल होए। हकीकत है, संसार दी अगन दुखां दे चों निकलन दे च स्त्री पुरुष दा सही सुमेल अंधे ते लंगड़े दा मेल है, और दोवें निकल सकदे ने। अंधे नूं पैर मिल जाणगे, और लंगड़े नूं पैर मिल जाणगे, अंधे नूं अखां मिल जाणगियां। हकीकत है, ये सच्चाई है। पैरां दी सारी गति किसे हद तक दोहां दे सुमेल तो होवेगी, और सारा देखना दोहां दे सुमेल तो होवेगा। रुक जाएगा परिवार तो संसार रुक जाएगा, ये दोवें रुक गए तो जगत रुक जाएगा, धार्मिक दुनिया रुक जाएगी। अगर भावना ना रही, ज्ञान ना रहा, परिवार टूट जाएगा। अगर स्त्री ना रही, पुरुष ना रहा। जिथे स्वभावक एक गुण है स्त्री दे अंदर, भावना प्रधान है, श्रद्धा प्रधान है, भावना मन नू टिकाण दे च बड़ी समर्थ है, प्रबल है। यही कारण है कि घर दी चार दीवारी दे च सारी जिंदगी ਇਸਤਰੀ ਬੜੀ ਖੁਸ਼ੀ ਨਾਲ ਗੱਟ ਲੈਂਦੀ ਹੈ, ਕਿਉਂਕਿ ਟਿਕਾਓ ਹੈ। ਭਾਵਨਾ ਮਨ ਨੂੰ ਟਿਕਾ ਕੇ ਰੱਖਦੀ ਹੈ, ਸ਼ਰਧਾ ਮਨ ਨੂੰ ਟਿਕਾ ਕੇ ਰੱਖਦੀ ਹੈ। ਔਰ ਇੱਕ ਪੁਰਸ਼ ਇੱਕ ਦਿਨ ਵੀ ਪੂਰਾ ਘਰ ਵਿੱਚ ਨਹੀਂ ਬੈਠ ਸਕੇਗਾ, ਤਰਕ ਉਹਦੇ ਪੈਰਾਂ ਨੂੰ ਗਤੀ ਦਿੰਦਾ ਹੈ, ਭਟਕਾਉਂਦਾ ਹੈ, ਚੱਲ। ਇਸ ਵਾਸਤੇ ਕਹਿੰਦੇ ਨੇ ਅਗਰ ਤਰਕ ਨਾ ਹੋਵੇ ਤਾਂ ਬਾਹਰ ਦੀ ਦੁਨੀਆ ਖਤਮ ਹੋਵੇਗੀ, ਅਗਰ ਭਾਵ ਨਾ ਹੋਵੇ ਤਾਂ ਘਰ ਦੀ ਦੁਨੀਆ ਖਤਮ ਹੋਵੇਗੀ। ਇਸ ਵਾਸਤੇ ਇਸਤਰੀ ਦੇ ਅੰਦਰ ਪਰਿਪੂਰਨ ਪਰਮਾਤਮਾ ਨੇ ਭਾਵਨਾ ਪ੍ਰਧਾਨ ਰੱਖੀਏ, ਸ਼ਰਧਾ ਪ੍ਰਵਾਨ ਪ੍ਰਧਾਨ ਰੱਖੀਏ। ਇਹ ਆਪਣੇ ਕੋਲ ਬੜਾ ਭਾਵਕ ਹਿਰਦਾ ਰੱਖਦੀ ਹੈ, ਪਰ ਪੁਰਸ਼ ਆਪਣੇ ਕੋਲ ਬੜੀ ਤਰਕਸ਼ੀਲ ਬੁੱਧ ਰੱਖਦਾ ਹੈ। ਪ੍ਰਬਲ ਭਾਵਨਾ ਕਰਕੇ ਘਰ ਵਸਿਆ ਰਹਿੰਦਾ ਹੈ, ਔਰ ਪ੍ਰਬਲ ਤਰਕ ਕਰਕੇ ਬਾਹਰ ਦੀ ਦੁਨੀਆ ਫੈਲਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਲੇਕਿਨ ਕੁਛ ਸੁਭਾਵਕ ਔਗੁਣ ਵੀ ਹੈ ਇਸਤਰੀ ਦੇ ਅੰਦਰ, ਪੁਰਸ਼ ਦੇ ਅੰਦਰ। ਇਸਤਰੀ ਦੇ ਅੰਦਰ ਸੁਭਾਵਕ ਜੋ ਔਗੁਣ ਹੈ ਬੜੀ ਪ੍ਰਬਲ ਈਰਸ਼ਾ ਹੈ। ਇਸਤਰੀ ਦੀ ਇਸਤਰੀ ਨਾਲ ਬਹੁਤ ਪ੍ਰਬਲ ਈਰਸ਼ਾ ਹੈ, ਔਰ ਇਸ ਈਰਸ਼ਾ ਕਰਕੇ, ਈਰਖਾ ਕਰਕੇ, ਜੈਲਸੀ ਕਰਕੇ ਕਈ ਦਫ਼ਾ ਘਰ ਨਰਕ ਬਣਦਾ ਹੈ। ਦੇਖਣ ਦੇ ਆ ਹੈ ਬਹੁਤੇ ਘਰ ਮਰਦਾਂ ਕਰਕੇ ਨਹੀਂ ਟੁੱਟਦੇ, ਇਸਤਰੀ ਦੀ ਈਰਸ਼ਾ ਕਰਕੇ ਜੋ ਹੈ ਟੁੱਟ ਜਾਂਦੇ ਨੇ। ਇਸਤਰੀ ਦਾ ਇਸਤਰੀ ਨੂੰ ਬਰਦਾਸ਼ਤ ਕਰਨਾ ਬੜਾ ਕਠਿਨ ਹੋ ਜਾਂਦਾ ਹੈ, ਬਹੁਤ ਕਠਿਨ ਹੋ ਜਾਂਦਾ ਹੈ। ਸੱਸ ਤੇ ਨੂੰਹ ਦੇ ਰਾਣੀ ਤੇ ਜਠਾਣੀ, ਭਰਜਾਈ ਤੇ ਨਿਨਾਹਣ, ਮੁਸ਼ਕਿਲ ਹੈ ਇੱਕ ਦੂਸਰੇ ਨੂੰ ਸਹਿਣ ਕਰਨ, ਬਰਦਾਸ਼ਤ ਕਰਨ। ਯੂਰਪ ਦੀ ਦੁਨੀਆ ਤੇ ਸਾਰੇ ਪਰਿਵਾਰ ਟੁੱਟ ਗਏ ਨੇ, ਔਰ ਏਸ਼ੀਆ ਵਿੱਚ ਬਹੁਤੇ ਪਰਿਵਾਰ ਕਲ ਕਲੇਸ਼ ਦੇ ਦਲਦਲ ਵਿੱਚ ਫਸੇ ਹੋਏ ਨੇ ਇਸਤਰੀ ਦੀ ਈਰਸ਼ਾ ਕਰਕੇ। ਪਰ ਪੁਰਸ਼ ਦਾ ਤਰਕ ਫੈਲਾਓ ਇਸ ਦੇ ਅੰਦਰ ਬੜੇ ਪ੍ਰਬਲ ਹੰਕਾਰ ਨੂੰ ਜਨਮ ਦਿੰਦਾ ਹੈ। ਤੋ ਪੁਰਸ਼ ਦਾ ਜੋ ਬੁਨਿਆਦੀ ਔਗੁਣ ਹੈ ਅਹੰਕਾਰੀ ਹੈ, ਬਹੁਤ ਅਹੰਕਾਰੀ ਹੈ। ਪ੍ਰਬਲ ਅਹੰਕਾਰ ਕਰਕੇ ਇਸਦਾ ਵੀ ਘਰ ਵਿੱਚ ਕਲੇਸ਼ ਮਚਾਉਣਾ ਸੁਭਾਵਿਕ ਹੋ ਜਾਂਦਾ ਹੈ। ਹੰਕਾਰ ਤੇ ਜੈਲਸੀ, ਇਸਦਾ ਟਕਰਾਓ ਕਿਸੇ ਵਕਤ ਇਸਤਰੀ ਤੇ ਪੁਰਸ਼ ਦਾ ਟਕਰਾਓ ਹੋ ਜਾਂਦਾ ਹੈ, ਔਰ ਦੂਰੀਆਂ ਨੂੰ ਜੋ ਹੈ ਜਨਮ ਦਿੰਦਾ ਹੈ। ਲੇਕਿਨ ਫਿਰ ਵੀ ਅਗਰ ਦੋਵੇਂ ਸਤਸੰਗੀ ਹੋਵਨ, ਸਤਪੁਰਸ਼ਾਂ ਤੋਂ ਪ੍ਰੇਰਨਾ ਲੈਣ ਵਾਲੇ ਹੋਵਨ, ਤਾਂ ਫਿਰ ਦੋਵੇਂ ਆਪਣੇ ਗੁਣਾਂ ਦੀ ਸਹੀ ਵਰਤੋਂ ਕਰਕੇ ਪਰਿਵਾਰ ਨੂੰ ਸਵਰਗ ਬਣਾ ਸਕਦੇ ਨੇ, ਸੰਸਾਰ ਨੂੰ ਸਵਰਗ ਬਣਾ ਸਕਦੇ ਨੇ। ਪ੍ਰਾਚੀਨ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਧਾਰਮਿਕ ਜਗਤ ਵਿੱਚ ਸ਼ਾਇਦ ਕੁਛ ਇਨ੍ਹਾਂ ਹੀ ਕਮਜ਼ੋਰੀਆਂ ਕਰਕੇ ਇਸਤਰੀ ਨਿੰਦਣੀ ਰਹੀ ਹੈ, ਔਰ ਨਰਕ ਦੀ ਦੁਆਰੀ ਕਹਿੰਦੇ ਰਹੇ ਨੇ ਸਾਡੇ ਦੇਸ਼ ਦੇ ਆਦਰਸ਼। ਇਹ ਤੇ ਨਰਕ ਦੁਆਰੀ ਹੈ। ਇਸ ਵਾਸਤੇ ਸਨਾਤਨ ਮਤ ਦੇਸ਼ ਤੇ ਕਿਸੇ ਹੱਦ ਤੱਕ ਇਸ ਨੂੰ ਸ਼ੂਦਰ ਮੰਨਿਆ ਗਿਆ ਹੈ, ਇਹ ਜਨੇਊ ਪਹਿਨਣ ਦਾ ਅਧਿਕਾਰ ਨਹੀਂ ਰੱਖਦੀ, ਇਹਨੂੰ ਵੇਦ ਪਾਠ ਕਰਨ ਦਾ ਅਧਿਕਾਰ ਵੀ ਨਹੀਂ ਦਿੱਤਾ, ਔਰ ਇਸ ਨੂੰ ਐਸਾ ਮੰਨ ਲਿਆ ਹੈ ਕਿ ਬੁੱਧਹੀਨ ਹੈ, ਸ਼ੂਦਰ ਹੈ। ਹੈਰਾਨਗੀ ਦੀ ਗੱਲ ਹੈ, ਮਹਾਂਕਵੀ ਤੁਲਸੀ ਵੀ ਇਸ ਨੂੰ ਪਸ਼ੂਆਂ ਦੀ ਸ਼੍ਰੇਣੀ ਵਿੱਚ ਖੜਾ ਕਰਦੇ ਨੇ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਂਚੋਂ ਤਾੜਨ ਹਿਤਕਾਰੀ। ਜੇਸੇ ਸ਼ੂਦਰ ਨੂੰ ਪਸ਼ੂ ਨੂੰ ਤਾੜਦੇ ਰਹੀਏ ਤਾਂ ਠੀਕ ਰਹਿੰਦੇ ਨੇ, ਇਸ ਤਰ੍ਹਾਂ ਸ਼ੂਦਰ ਨੂੰ ਤੇ ਪਸ਼ੂ ਨੂੰ ਜਿਵੇਂ ਤਾੜਦੇ ਹਾਂ ਉਸੇ ਤਰ੍ਹਾਂ ਇਸਤਰੀ ਨੂੰ ਤਾੜਦੇ ਰਹੀਏ ਤਾਂ ਉਹ ਠੀਕ ਰਹਿੰਦੀ ਹੈ। ਪਸ਼ੂਆਂ ਦੀ ਦੁਨੀਆ ਵਿੱਚ ਖੜਾ ਕੀਤਾ ਇਸ ਮਹਾਨ ਚਿੰਤਕ ਨੇ। इस महान कवि ने साडे देश दे प्राचीन ऋषियां ने मुनियां ने ए घोर नरक दी दुआरी है। भाई साहब भाई गुरदास जी गुरु घर दे वेद व्यास फरमान करदे ने लोक रीत गुण ज्ञान विच अर्ध शरीरी मोख द्वारी इते मोक्ष द्वारी है। इस तो बिना मुक्ति किते हैरानगी मोक्ष द्वारी किथे नरक द्वारी किधरे मोक्ष द्वारी। जिन्हां ने नरक द्वारी आख्या उन्हां कोल सब तो वड्डा तर्क ए सी कि स्त्री नूं असी किधरे भी अवतारी दुनिया विच नहीं देखते। अज तक जितने अवतार आए करीबन करीबन वो पुरुष तन धारण करके आए। जे अपने देश दे प्राचीन सिरमोहर अवतारी पुरुषा नु देखिए विष्णु ने श्री राम ने श्री कृष्ण ने धन गुरु नानक देव जी महाराज ने बड़े बड़े भक्त ने ऋषि ने मुनि ने पुरुष रूप दे चने। इस्त्रियां दे कोई बहुत वड्डी ग्रंथकार भी देखण नु नहीं मिली। साहित तरह तरह दी कला दे जन्मदाते भी पुरुष संगतराश चित्रकार कवि दार्शनिक फिलोसफर चोटी दे साइंटिस्ट चोटी दे राजनेता हर दुनिया दे हर पासे असी पुरुष नु अग्रसर देखदे हां अग्गे देखदे हां। तो पुराने लोगां कोल ए तर्क सी कहण वास्ते कि पशु दा मतलब है पछड़िया होया तो चूंकि स्त्री भी पछड़ी हुई है पशु दा मतलब है पछड़िया होया पुरुष तो पछड़ी हुई है पुरुष दे पिछे है। इस वास्ते आदकाल तो ऐसा भी रहा कि स्त्री पुरुष दे पिछे ही चले क्योंकि ये पछड़ी हुई है हर तल ते पछड़ी हुई है हर पक्ष ते पछड़ी हुई है पीछे जो है चले। ऐसा भी जमाना लंगे है दौर लंगे है जिथे स्त्री केवल धन सी घरेलू साजो समान दी तरह वस्तुआं दी तरह स्त्री भी एक वस्तु सी जैसे कोई धनवान गिणिया जांदा सी इसदे कोल हाथी ज्यादा ने घोड़े ज्यादा ने मकान ज्यादा ने जमीन ज्यादा है सोना चांदी ज्यादा है तो धनवाना दी गिनती विच ओ भी आउंदा सी इसदे कोल स्त्रियां ज्यादा ने इहदे कोल 400 स्त्रियां ने इहदे कोल 600 स्त्रियां ने दूर सतयुग त्रेते दी ते गल की करनी। इस दौर विच भी ऐसे नवाब महाराजे होए ने 400-400 राणियां और 600-600 बेगमां रखण वाले मौजूद और इन्हां दी आम जो है चर्चा एक धन से। किसे हद तक ऐसा दौर भी लंघे है चीन देच स्त्री नूं पुरुष ने मार दिता है तो यह जुर्म भी नहीं समझिया जांदा सी। जैसे कोई अपने सोने नूं चिकड़ दे सुट देवे जैसे कोई अपने घर नूं आप ही आग लावे कोई अपनी धन संपदा नूं साड़ देवे तो अपना धन सी आप फूके है कोई जुर्म नहीं स्त्री एक धन सी खत्म कर देता है कोई जुर्म नहीं। ऐसा दौर भी लंघे है और ऐसी भी धारणावां रही ने कि स्त्री दे अंदर आत्मा ही नहीं है चेतना ही नहीं है। गर्स के आद काल तो स्त्री नूं पशु कहण दा पछड़िया होया कहण दा तर्कशील लोगां कोल जिहड़ा तर्क सी ओए है कि ए कोई बहुत वड्डी ग्रंथकार नहीं बन सके अवतारी दुनिया विच नहीं दिखाई देंदी और ना ही कोई चोटी दी विज्ञान कवित्री संगतराशी संगीत कला दी दुनिया विच ज्ञान दी दुनिया विच सुधार दी दुनिया विच अवतार दी दुनिया विच पुरुष ही पुरुष अग्गे दिखाई दे रहे ने। इस वास्ते स्त्री दे पछड़े होण दा इह सब तो वड्डा सबूत है ये पछड़ी हुई है ये पछड़ी हुई है।

0: ਉਸ ਦੀ ਸ਼ਕਤੀ ਤੇ ਅਵਤਾਰ ਨੂੰ ਜਨਮ ਦੇਣ ਵਿੱਚ ਲੱਗ ਗਈ। ਉਹ ਆਪ ਕਿਸ ਤਰ੍ਹਾਂ ਗ੍ਰੰਥਕਾਰ ਬਣਦੀ, ਉਸ ਦਾ ਸਮਾਂ, ਉਸ ਦੀ ਸ਼ਕਤੀ ਤੇ ਕਿਸੇ ਗ੍ਰੰਥਕਾਰ ਨੂੰ ਜਨਮ ਦੇਣ ਵਿੱਚ ਲੱਗ ਗਈ। ਜਿਸੇ ਹਰ ਪੁਰਸ਼ ਅਵਤਾਰ ਨਹੀਂ ਆਉਂਦਾ, ਗ੍ਰੰਥਕਾਰ ਨਹੀਂ ਆਉਂਦਾ, ਸਾਇੰਟਿਸਟ ਨਹੀਂ ਆਉਂਦਾ, ਕਲਾਕਾਰ ਨਹੀਂ ਆਉਂਦਾ, ਹਰ ਇਸਤਰੀ ਕਲਾਕਾਰ ਨੂੰ, ਅਵਤਾਰ ਨੂੰ, ਸੰਤ ਨੂੰ ਜਨਮ ਦੇਣ ਵਾਲੀ ਵੀ ਨਹੀਂ ਆਉਂਦੀ। ਜੋ ਕਿਸੇ ਸੰਤ ਨੂੰ ਜਨਮ ਦੇ ਸਕੀਏ, ਵਾਕਈ ਉਸਦੀ ਕੁੱਖ ਐਸੀ ਹੀ ਸੀ, ਮਹਾਨ ਸੀ। ਜੋ ਕਿਸੇ ਅਵਤਾਰ ਨੂੰ ਜਨਮ ਦੇ ਸਕੀਏ, ਔਰ ਅਵਤਾਰ ਨੇ ਕਿਸੇ ਐਸੀ ਇਸਤਰੀ ਦੀ ਕੁੱਖ ਚੁਣੀ ਹੈ, ਤੋ ਜਿਤਨਾ ਅਵਤਾਰ ਪੂਜਨੀਕ ਹੈ ਉਸਦੀ ਮਾਂ ਉਤਨੀ ਹੀ ਪੂਜਨੀਕ ਹੈ, ਜਿਤਨਾ ਸੰਤ ਪੂਜਨੀਕ ਹੈ ਉਸਦੀ ਮਾਂ ਉਤਨੀ ਹੀ ਪੂਜਨੀਕ ਹੈ, ਜਿਤਨਾ ਕੋਈ ਗ੍ਰੰਥਕਾਰ, ਚਿੱਤਰਕਾਰ ਜਾਂ ਵਿਗਿਆਨਿਕ ਪੂਜਨੀਕ ਹੈ ਉਤਨੀ ਹੀ ਉਸਨੂੰ ਜੋ ਹੈ ਜਨਮ ਦੇਣ ਵਾਲੀ ਜੋ ਹੈ ਪੂਜਨੀਕ ਹੈ, ਕਿਉਂਕਿ ਉਸਦਾ ਸਮਾਂ, ਉਸਦੀ ਸ਼ਕਤੀ ਗ੍ਰੰਥਕਾਰ ਨੂੰ ਜੋ ਹੈ ਜਨਮ ਦੇਣ ਦੇ ਜੋ ਹੈ ਲੱਗ ਗਈ। ਬਾਬਾ ਫਰੀਦ ਕਹਿੰਦੇ ਨੇ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ, ਧਨਤਾ ਦੇ ਯੋਗ ਹੈ ਉਹ ਮਾਂ। ਜਿਸਨੇ ਕਿਸੇ ਐਸੇ ਪੁਰਸ਼ ਨੂੰ ਜਨਮ ਦਿੱਤਾ ਹੈ, ਜਿਸਨੇ ਆਪਣੀ ਜੀਵਨ ਯਾਤਰਾ ਨੂੰ ਸਫਲ ਕੀਤਾ ਹੈ, ਜੋ ਫਕੀਰ ਸੀ, ਜੋ ਸੰਤ ਸੀ, ਜੋ ਅਵਤਾਰ ਸੀ, ਇਸ ਨੂੰ ਜਨਮ ਦਿੱਤਾ ਹੈ, ਪੂਜਣ ਯੋਗ ਹੈ ਉਹ ਮਾਂ, ਧਨਤਾ ਦੇ ਯੋਗ ਹੈ ਉਹ ਮਾਂ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਇਸਤਰੀ ਨੂੰ ਪੁਰਸ਼ ਦੇ ਬਰਾਬਰ ਤੇ ਖੜਾ ਕਰ ਦਿੱਤਾ, ਅਵਤਾਰ ਦੀ ਬਰਾਬਰੀ ਤੇ ਅਵਤਾਰ ਦੀ ਮਾਂ ਨੂੰ ਖੜਾ ਕੀਤਾ, ਗ੍ਰੰਥਕਾਰ ਦੀ ਬਰਾਬਰੀ ਤੇ ਗ੍ਰੰਥਕਾਰ ਦੀ ਮਾਂ ਨੂੰ ਖੜਾ ਕੀਤਾ, ਔਰ ਐਲਾਨੀਆਂ ਕਿਹਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਯਹੂਦੀਆਂ ਦੇ ਧਾਰਮਿਕ ਮੰਦਰ ਇਸਤਰੀ ਲਈ ਬੰਦ ਨੇ, ਇਸਲਾਮ ਦੀਆਂ ਮਸਜਿਦਾਂ ਇਸਤਰੀ ਲਈ ਬੰਦ ਨੇ, ਵੇਦ ਪਾਠ ਇਸਤਰੀ ਨਹੀਂ ਕਰ ਸਕਦੀ, ਜਨੇਊ ਇਸਤਰੀ ਜੋ ਹੈ ਨਹੀਂ ਪਹਿਨ ਸਕਦੀ, ਔਰ ਜੈਨ ਧਰਮ ਨੇ ਤੇ ਇੱਥੇ ਤੱਕ ਕਹਿ ਦਿੱਤਾ, ਇਸਤਰੀ ਸਰੀਰ ਵਿੱਚ, ਇਸਤਰੀ ਦੇ ਚੋਲੇ ਵਿੱਚ ਮੁਕਤੀ ਨਹੀਂ ਹੋ ਸਕਦੀ, ਇਸਤਰੀ ਨੂੰ ਇੱਕ ਜਨਮ ਤੇ ਪੁਰਸ਼ ਦਾ ਲੈ ਕੇ ਹੀ ਮੋਕਸ਼ ਗਤੀ ਨੂੰ ਪ੍ਰਾਪਤ ਕਰਨਾ ਹੋਵੇਗਾ। ਇਸਤਰੀ ਸਾਧਨਾ ਕਰੇ, ਜਪ ਤਪ ਕਰੇ, ਉਸਦਾ ਅਗਲਾ ਜਨਮ ਪੁਰਸ਼ ਦਾ ਹੋਵੇਗਾ, ਫਿਰ ਸਾਧਨਾ ਕਰੇ, ਤਾਂ ਸਾਧਨਾ ਦੀ ਸਫਲਤਾ ਨਾਲ ਉਸਨੂੰ ਮੁਕਤੀ ਮਿਲੇਗੀ। ਇਸਤਰੀ ਚੋਲੇ ਤੇ ਮੁਕਤੀ ਹੀ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇਸਤਰੀ ਪੁਰਸ਼ ਨਾਲੋਂ ਬਹੁਤ ਛੇਤੀ ਮੁਕਤ ਹੋ ਸਕਦੀ ਹੈ, ਕਿਉਂਕਿ ਇਸ ਦੇ ਅੰਦਰ ਭਾਵਨਾ ਪ੍ਰਧਾਨ ਹੈ, ਔਰ ਇਸ ਦੀ ਭਾਵਨਾ ਪ੍ਰਧਾਨ ਅਵਤਾਰਾਂ ਨੂੰ, ਗ੍ਰੰਥਕਾਰਾਂ ਨੂੰ, ਭਗਤਾਂ ਨੂੰ ਜਨਮ ਦਿੰਦੀ ਹੈ। ਇਹ ਮਹਾਨ ਹੈ, ਇਹ ਪੂਜਨੀਕ ਹੈ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ।
1: ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਧੰਨਾ ਜੀ ਦਾ ਜਨਮ ਪਿੰਡ ਤਵਾਨ, ਜ਼ਿਲ੍ਹਾ ਟਾਂਕ, ਉਸ ਧਰਤੀ ਤੇ ਹੋਇਆ ਹੈ। ਜਦੋਂ ਆਪਾਂ ਜੈਪੁਰ ਤੋਂ ਕੋਟੇ ਨੂੰ ਜਾਈਏ ਜਾਂ ਕੋਟੇ ਨੂੰ ਰਾਜਸਥਾਨ ਵਿੱਚ, ਜੈਪੁਰ ਨੂੰ ਜਾਈਏ ਤੇ ਰਸਤੇ ਦੇ ਦਰਮਿਆਨ ਇੱਕ ਸ਼ਹਿਰ ਆਉਂਦਾ ਹੈ ਜਿਸ ਨੂੰ ਟਾਂਕ ਕਿਹਾ ਜਾਂਦਾ ਹੈ। ਇਸ ਟਾਂਕ ਸ਼ਹਿਰ ਤੋਂ ਥੋੜਾ ਜਿਹਾ ਅੰਦਰ ਨੂੰ ਜਾ ਕੇ ਪਿੰਡ ਧੁਆਨ ਹੈ। ਐਤਕੀ ਸਬੱਬ ਬਣਿਆ, ਸਨਮਾਨਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਔਰ ਦਾਸ ਨੂੰ ਭਗਤ ਧੰਨਾ ਜੀ ਦੇ ਉਸ ਅਸਥਾਨ ਤੇ ਕੀਰਤਨ ਔਤ ਕਥਾ ਕਰਨ ਦਾ ਸੁਭਾਗ ਮਿਲ ਗਿਆ ਜਿਸ ਥਾਂ ਤੇ ਭਗਤ ਧੰਨਾ ਜੀ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਕੀਤੀ ਹੈ। ਭਾਈ ਸਾਹਿਬ ਦਾਸ ਦੇ ਨਾਲ ਸਨ। ਕਈ ਬਿੱਘੇ ਜ਼ਮੀਨ ਅੱਜ ਵੀ ਭਗਤ ਧੰਨਾ ਜੀ ਦੇ ਨਾਮ ਤੇ ਬੋਲਦੀ ਹੈ। ਭਗਤ ਧੰਨਾ

ਧਰਤੀ ਦਾ ਉਹ ਖੂਹ ਹੈ ਕਿ ਜਿਸ ਖੂਹ ਦੇ ਉੱਪਰ ਉਹਨਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਔਰ ਪਰਿਪੂਰਨ ਪਰਮਾਤਮਾ ਨੇ ਉਸ ਭਗਤ ਉਸ ਮਹਾਂਪੁਰਖ ਦੇ ਕਾਰਜ ਅਰਾਜ ਕੀਤੇ ਸਨ। ਭਾਈ ਸਾਹਿਬ ਪਿਛਲੇ ਸਾਲ ਨਾਲ ਸਾਂ ਸੀ ਇਕੱਠੇ ਸੀ ਤੇ ਉੱਥੇ ਵੀ ਵਿਚਾਰਾਂ ਭਗਤ ਧੰਨਾ ਜੀ ਬਾਰੇ ਹੋਈਆਂ। ਮੈਂ ਸਿਰਫ ਉਹਨਾਂ ਦੇ ਜੀਵਨ ਸੰਬੰਧੀ ਇੱਕ ਅਰਜ਼ ਕਰਨੀ ਚਾਹੁੰਦਾ ਹਾਂ ਕਿ ਆਮ ਤੌਰ ਤੇ ਭਗਤ ਜੀ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਦੀ ਉਸ ਪੌੜੀ ਨੂੰ ਆਧਾਰ ਬਣਾ ਕੇ ਕੀਤਾ ਜਾਂਦਾ ਜਿਸ ਵਿੱਚ ਠਾਕੁਰ ਦੀ ਪੂਜਾ ਦਾ ਜ਼ਿਕਰ ਕੀਤਾ ਗਿਆ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਇਨਸਾਨ ਪਰਮਾਰਥ ਦੇ ਮਾਰਗ ਤੇ ਚੱਲਦਾ ਹੈ ਤੇ ਕਈ ਵਾਰੀ ਕਿਤਨਾ ਸਮਾਂ ਉਹਦਾ ਕਰਮ ਕਾਂਡਾਂ ਦੇ ਰੂਪ ਵਿੱਚ ਹੀ ਬਤੀਤ ਹੋ ਜਾਂਦਾ ਹੈ। ਇਹਨੂੰ ਧਿਆਨ ਨਾਲ ਮੇਰੀ ਬੇਨਤੀ ਨੂੰ ਸਰਵਣ ਕਰਿਓ। ਪਰ ਉਹ ਕਰਮ ਕਾਂਡ ਤੋਂ ਉਦੋਂ ਮੁਕਤ ਹੋ ਜਾਂਦਾ ਜਦੋਂ ਉਹਦੇ ਅੰਦਰ ਸੱਚਾ ਗਿਆਨ ਤੇ ਸਮਰੱਥ ਗੁਰੂ ਕੋਲੋਂ ਉਹਨੂੰ ਗੁਰੂ ਦੀਖਿਆ ਮਿਲ ਜਾਏ, ਸ਼ਬਦ ਦੀ ਰੋਸ਼ਨੀ ਵਿੱਚ ਜੀਣ ਲੱਗ ਪਵੇ ਤੇ ਉਹ ਬਾਹਰ ਮੁਖੀ ਕਰਮ ਕਾਂਡਾਂ ਤੋਂ ਸਦੀਵ ਕਾਲ ਲਈ ਮੁਕਤ ਹੋ ਜਾਂਦਾ ਹੈ। ਦਾਸ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਨੇ। ਭਾਵੇਂ ਵਿਦਵਾਨਾਂ ਨੇ ਗਿਣਤੀ ਚਾਰ ਕੀਤੀ ਹੈ, ਉਹ ਰਾਗ ਆਸਾ ਵਿੱਚ ਤਿੰਨ ਸ਼ਬਦ ਮੰਨਦੇ ਨੇ ਤੇ ਇੱਕ ਰਾਗ ਤਨਾਸਰੀ ਵਿੱਚ ਉਹਨਾਂ ਦਾ ਸ਼ਬਦ ਮੰਨਿਆ ਜਾਂਦਾ ਹੈ। ਪਰ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਹਾਂ ਤੇ ਰਾਗ ਆਸਾ ਦੇ ਦੋ ਸ਼ਬਦਾਂ ਦੇ ਬਿਲਕੁਲ ਦਰਮਿਆਨ, ਭਗਤ ਧੰਨਾ ਜੀ ਦੇ ਦੋ ਸ਼ਬਦਾਂ ਦੇ ਬਿਲਕੁਲ ਦਰਮਿਆਨ ਇੱਕ ਸ਼ਬਦ ਹੈ ਜਿਹਦਾ ਸਰਲੇਖ ਹੈ ਮਹੱਲਾ ਪੰਜਵਾਂ। ਉਹਦੇ ਵਿੱਚ ਹੈਰਾਨਗੀ ਦੀ ਗੱਲ ਇਹ ਕਿ ਧੰਨ ਗੁਰੂ ਅਰਜੁਨ ਦੇਵ ਜੀ ਨੇ ਨਾਨਕ ਪਦ ਦੀ ਵਰਤੋਂ ਨਹੀਂ ਕੀਤੀ ਪਰ ਉਸ ਦਾ ਸਰਲੇਖ ਮਹੱਲਾ ਪੰਜਵਾਂ ਹੈ। ਭਗਤ ਧੰਨਾ ਜੀ ਦਾ ਉਹ ਪਵਿੱਤਰ ਸ਼ਬਦ ਜਿਸ ਵਿੱਚ ਆਰੰਭਤਾ ਵਿੱਚ ਭਗਤ ਜੀ ਦਾ ਬਚਨ ਹੈ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧੰਨ ਹੀ ਧੀਰੇ। ਮੈਂ ਸਿਰਫ ਬਾਣੀ ਤੇ ਫੋਕਸ ਕੇਂਦਰਿਤ ਹੋ ਕੇ ਕੁਛ ਬੇਨਤੀਆਂ ਕਰਨੀਆਂ ਕਿਉਂਕਿ ਭਗਤ ਧੰਨਾ ਜੀ ਦਾ ਅੰਦਰ ਆਪਾ ਉਹ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਹੈ। ਜਿਹੜਾ ਸ਼ਬਦ ਹੈ ਇਹ ਗੁਰੂ ਦਾ ਆਪਾ ਹੈ, ਇਹ ਨਿੱਜ ਸਵਰੂਪ ਹੈ ਗੁਰੂ ਦਾ। ਭਗਤ ਧੰਨਾ ਜੀ ਦੇ ਤਿੰਨ ਸ਼ਬਦਾਂ ਵਿੱਚੋਂ ਇੱਕ ਸ਼ਬਦ ਗੁਰੂ ਅਰਜੁਨ ਦੇਵ ਜੀ ਦਾ ਤੇ ਜਿਸ ਸ਼ਬਦ ਵਿੱਚ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਉਹਨਾਂ ਭਗਤਾਂ ਮਹਾਂਪੁਰਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਉਸ ਵਕਤ ਦੇ ਸਵਰਨ ਜਾਤੀ ਵਾਲੇ ਉੱਚੀ ਜ਼ਾਤ ਵਾਲੇ ਨੀਵਾਂ ਕਹਿੰਦੇ ਸਨ। ਕੇਵਲ ਨੀਵਾਂ ਹੀ ਨਹੀਂ ਕਿ ਜੇ ਉਹ ਪਰਮਾਤਮਾ ਦੀ ਭਗਤੀ ਸਮਰਪਿਤਤਾ ਦਾ ਜ਼ਿਕਰ ਕਰਦੇ ਸਨ ਤੇ ਉਹਨਾਂ ਭਗਤਾਂ ਮਹਾਂਪੁਰਖਾਂ ਨੂੰ ਉੱਚੀ ਜ਼ਾਤ ਵਾਲੇ ਜ਼ਲੀਲ ਵੀ ਕਰਦੇ ਸਨ। ਦੇਖੋ ਥੋੜਾ ਜਿਹਾ ਬਾਣੀ ਦੀ ਰੋਸ਼ਨੀ ਚ ਇਹ ਦਾਸ ਨੇ ਪਿਛਲੇ ਸਾਲਾਂ ਵਿੱਚ ਵੀ ਇੱਕ ਵਾਰ ਅਰਜ਼ ਕੀਤੀ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਧੰਨਾ ਜੀ ਪਰਮਾਤਮਾ ਦੀ ਭਗਤੀ ਕਿਵੇਂ ਕਰਨ ਲੱਗੇ? ਉਹਨਾਂ ਦਾ ਪਵਿੱਤਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਭਗਤ ਧੰਨਾ ਜੀ ਨੂੰ ਕਰਨੀ ਕਮਾਣੀ ਵਾਲੇ ਮਹਾਂਪੁਰਖਾਂ ਦੇ ਜੀਵਨ ਬਾਰੇ ਪਤਾ ਲੱਗਾ। ਸਭ ਤੋਂ ਪਹਿਲਾਂ ਭਗਤ ਨਾਮਦੇਵ ਜੀ, ਉਹਨਾਂ ਦੇ ਪਵਿੱਤਰ ਜੀਵਨ ਸੰਬੰਧੀ ਇਹ ਸਮਾਚਾਰ ਮਿਲਿਆ ਕਿ ਉੱਚੀ ਜ਼ਾਤ ਵੇਲੇ ਉਹਨੂੰ ਅੱਧੀ ਕੌਡੀ ਦਾ ਛਿੰਬਾ ਕਹਿੰਦੇ ਨੇ। ਗੱਲ ਧਿਆਨ ਨਾਲ ਸੁਣਿਓ, ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ। ਅੱਧੀ ਕੌਡੀ ਦਾ ਛਿਪਾ ਕਹਿੰਦੇ ਨੇ ਪਰ ਅੱਜ ਉਸ ਦਾ ਅੰਦਰ ਪਰਮਾਤਮਾ ਦੇ ਨਾਮ ਵਿੱਚ ਸ਼ਬਦ ਵਿੱਚ ਇੰਨਾ ਕੁ ਲੀਨ ਹੋਇਆ ਕਿ ਗੁਰੂ ਨੇ ਅੱਧੀ ਕੌਡੀ ਦੇ ਛਿੰਬੇ ਨੂੰ ਅੱਜ ਲੱਖਾਂ ਦਾ ਬਣਾ ਦਿੱਤਾ ਹੈ। ਉਹਦੀ ਅਰਦਾਸ ਮਾਲਕ ਦੇ ਦਰ ਤੇ ਸੁਣੀ ਗਈ। ਦੂਸਰਾ ਬਚਨ ਕਿ ਭਗਤ ਕਬੀਰ ਸਾਹਿਬ ਜੀ ਨੂੰ ਬਨਾਰਸ ਦੀ ਧਰਤੀ ਤੇ ਸਵਰਨ ਜਾਤੀ ਵਾਲੇ ਜੁਲਾਹ ਕਹਿ ਕੇ ਪੁਕਾਰਦੇ ਨੇ। ਜਦੋਂ ਉਹ ਸੱਚ ਦੀ ਗੱਲ ਵੀ ਕਰਦੇ ਨੇ, ਅਖੌਤੀ ਉੱਚੀ ਜ਼ਾਤ ਵਾਲੇ ਉਹਦੀ ਸੱਚ ਦੀ ਆਵਾਜ਼ ਨੂੰ ਵੀ ਦਬਾਉਣ ਦਾ ਯਤਨ ਕਰਦੇ ਨੇ।
ਪਰ ਉਸ ਮਹਾਂਪੁਰਖ ਬਾਰੇ ਦੱਸਿਆ ਗਿਆ ਕਿ ਉਹਨਾਂ ਨੇ ਆਪਣੀ ਕਿਰਤ ਜ਼ਰੂਰ ਕੀਤੀ ਪਰ ਤਮੇ ਤੇ ਲਾਲਚ ਦੀ ਬਿਰਤੀ ਨੂੰ ਤਿਆਗ ਕੇ ਕੇਵਲ ਪਰਮਾਤਮਾ ਨੂੰ ਗਾਇਆ, ਜਿਸ ਨੂੰ ਲੋਕ ਜੁਲਾਹ ਕਹਿੰਦੇ ਸਨ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਧੰਨਾ ਜੀ ਨੂੰ ਦੱਸਿਆ ਗਿਆ ਕਿ ਉਹ ਗੁਣਾਂ ਦੀ ਖਾਣ ਬਣ ਗਏ ਕਬੀਰ ਜੀ। ਤੀਸਰਾ ਬਚਨ ਕਿ ਭਗਤ ਰਵਿਦਾਸ ਜੀ ਨੇ ਉਹਨਾਂ ਦੀ ਬਿਰਾਦਰੀ ਦੇ ਲੋਕਾਂ ਦੇ ਘਰਾਂ ਵਿੱਚੋਂ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਨੇ, ਪਸ਼ੂਆਂ ਦਾ ਚਮੜਾ ਉਤਾਰਿਆ ਜਾਂਦਾ। ਪਰ ਸਤਿਗੁਰੂ ਦੀ ਬਾਣੀ ਵਿੱਚ ਗੁਰੂ ਅਰਜੁਨ ਦੇਵ ਨੇ ਕਿਹਾ, ਭਾਈ ਸੰਸਾਰ ਦੇ ਲੋਕੋ ਕਿ ਦੇਖੋ ਕਿ ਜਿਹੜਾ ਘਰ ਘਰ ਦੇ ਵਿੱਚ ਜਾ ਕੇ ਮਰੇ ਹੋਏ ਪਸ਼ੂਆਂ ਦਾ ਚਮੜਾ ਉਤਾਰਨ ਦਾ ਕੰਮ ਕਰਦਾ ਹੈ, ਉਹਦੇ ਖਿਰਦੇ ਵਿੱਚ ਪਰਮਾਤਮਾ ਦੀ ਭਗਤੀ ਵਸ ਗਈ ਤੇ ਉਹਨਾਂ ਨੇ ਸਾਧ ਸੰਗਤ ਵਿੱਚੋਂ ਪਰਮਾਤਮਾ ਦੇ ਦੀਦਾਰ ਨੂੰ ਪਾਇਆ। ਚੌਥਾ ਬਚਨ ਹੈ ਕਿ ਉਹ ਭਗਤ ਸਹਿਨ ਜੀ ਜਿਨ੍ਹਾਂ ਨੂੰ ਲੋਕ ਨਾਈ ਸ਼ਬਦ ਵਰਤਦੇ ਸਨ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਮੈਂ ਕਿਸੇ ਜ਼ਾਤ ਬਿਰਾਦਰੀ ਨੂੰ ਕੇਂਦਰਿਤ ਰੱਖ ਕੇ ਨਹੀਂ, ਪਰ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਉਹ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਹਾਂ। ਕਿ ਉਹਨਾਂ ਨੂੰ ਲੈ ਲੋਕ ਬੁੱਤੀਆਂ ਕਰਨ ਵਾਲਾ ਨਾਈ ਕਹਿੰਦੇ ਨੇ, ਪਰ ਹਜ਼ੂਰ ਨੇ ਕਿਹਾ ਦੇਖੋ ਕਿ ਅੱਜ ਉਹ ਮਹਾਂਪੁਰਖ ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਸ਼੍ਰੋਮਣੀ ਭਗਤਾਂ ਦੇ ਵਿੱਚ ਉਹਦੀ ਸ਼ਮੂਲੀਅਤ ਹੋ ਗਈ। ਇਸ ਬਚਨ ਨੂੰ ਧਿਆਨ ਨਾਲ ਪੜਿਓ। ਨਾਮਦੇਵ ਜੀ ਲਈ ਸ਼ਬਦ ਛੀਮਾ ਵਰਤਿਆ ਗਿਆ, ਕਬੀਰ ਸਾਹਿਬ ਲਈ ਜੁਲਾਹ ਵਰਤਿਆ ਗਿਆ, ਭਗਤ ਰਵਿਦਾਸ ਜੀ ਲਈ ਸ਼ਬਦ ਚਮਾਰ ਵਰਤਿਆ ਗਿਆ, ਸੈਣ ਜੀ ਲਈ ਭਗਤ ਸ਼ਬਦ ਨਾਈ ਵਰਤਿਆ ਗਿਆ। ਪਰ ਸੱਚ ਇਹ ਵੇ ਕਿ ਇੱਕ ਹਲ ਵਾਹਣ ਵਾਲਾ ਜ਼ਿਮੀਂਦਾਰ ਜਿਹਦੇ ਲਈ ਸ਼ਬਦ ਗੁਰੂ ਅਰਜੁਨ ਦੇਵ ਜੀ ਨੇ ਜਾਟਰੋ ਵਰਤਿਆ ਹੈ, ਇੱਕ ਜੱਟ ਉਸ ਦੇ ਮਨ ਵਿੱਚ ਇਹਨਾਂ ਮਹਾਂਪੁਰਖਾਂ ਦੇ ਜੀਵਨ ਦੀਆਂ ਸਾਖੀਆਂ, ਇਹਨਾਂ ਦੀ ਪਰਮਾਤਮਾ ਵਿੱਚ ਅਭੇਦਤਾ, ਇਹਨਾਂ ਦੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਨੂੰ ਦੇਖ ਕੇ ਇੱਕ ਹਲ ਵਾਹਣ ਵਾਲਾ ਜ਼ਿਮੀਂਦਾਰ ਪਰਮਾਤਮਾ ਦੀ ਭਗਤੀ ਵੀ ਜੁੜਿਆ। ਉਹਨੇ ਇੰਨੀ ਭਾਵਨਾ ਨਾਲ ਪਰਮਾਤਮਾ ਦੀ ਭਗਤੀ ਕੀਤੀ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਨੇ ਉਹਨੇ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਕੀਤੇ ਤੇ ਜੋ ਕੁਝ ਉਹਨੇ ਆਪਣੀ ਜ਼ਬਾਨ ਤੋਂ ਕਿਹਾ ਪਰਮਾਤਮਾ ਨੇ ਉਸ ਭਗਤ ਦੇ ਹਰ ਕਾਰਜ ਨੂੰ ਸਿਰੇ ਲਾ ਦਿੱਤਾ। ਇਹ ਪਵਿੱਤਰ ਸ਼ਬਦ ਹੈ ਕਿ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਇੱਥੇ ਸ਼ਬਦ ਛੀਪਰੋ ਵਰਤਿਆ ਹੈ ਕਿ ਛਿੰਬਾ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਬੁਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਤੇ ਮਹਾਰਾਜ ਕਹਿੰਦੇ ਨੀਚ ਕੁਲਾ ਜੋਲਾਰਾ ਭਇਓ ਗੁਣੀ ਗਖੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਕਿਰਦਾ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਚਾਰ ਮਹਾਂਪੁਰਖਾਂ ਦਾ ਜੀਵਨ ਸੁਣ ਕੇ ਤੇ ਇੱਥੇ ਇੱਕ ਦਾਸ ਅਰਜ਼ ਕਰਨੀ ਚਾਹੇਗਾ। ਤੁਸੀਂ ਬਾਣੀ ਪੜਨ ਵਾਲੇ ਸਮਝਣ ਵਾਲੇ ਬੈਠੇ ਹੋ ਤੇ ਭਾਈ ਸਾਹਿਬ ਜੀ ਦੇ ਅੰਦਰ ਦੀ ਇੱਕ ਸਿੱਖ ਹੈ ਕਿ ਜਿਨ੍ਹਾਂ ਦੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ ਉਹਨਾਂ ਭਗਤਾਂ ਮਹਾਂਪੁਰਖਾਂ ਦਾ ਜੀਵਨ ਤੇ ਉਹਨਾਂ ਦੀ ਰਚਨਾ ਵਿੱਚੋਂ ਕੋਈ ਸੰਗਤ ਨਾਲ ਸਾਂਝ ਪਾਈ ਜਾਏ। ਮੈਂ ਕਈ ਵਾਰੀ ਸੋਚਣਾ, ਕਿਉਂਕਿ ਸਾਨੂੰ ਜੋ ਕੁਝ ਸ਼ੁਰੂ ਤੋਂ ਸੁਣਾਇਆ ਗਿਆ ਅਸੀਂ ਉਹਨੂੰ ਆਪਣੇ ਦਿਮਾਗ ਵਿੱਚ ਫੀਡ ਕਰ ਲਿਆ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦਾ ਯਤਨ ਨਾ ਕੀਤਾ। ਕਿਉਂਕਿ ਅੱਜ ਜੋ ਮੈਂ ਬੋਲਾਂਗਾ ਆਪ ਸੁਣੋਗੇ, ਜੀ ਸਦਕੇ ਸੁਣੋ, ਪਰ ਇੱਕ ਬੇਨਤੀ ਹੈ ਕੋਈ ਵੀ ਬੋਲੇ ਖੁਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪ ਸਾਂਝ ਪਾਓ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਡੇ ਜੀਵਨ ਦੀ ਅਗਵਾਈ ਕਰੇ, ਸਾਨੂੰ ਉਸ ਖਜ਼ਾਨੇ ਦੀ ਜਾਣਕਾਰੀ ਮਿਲੇਗੀ। ਹੁਣ ਅੱਜ ਤੱਕ ਸਾਡੇ ਨੇੜੇ ਸੁਲਤਾਨਪੁਰ ਹੈ, ਸ਼ਾਇਦ ਦਾਸ ਨੇ ਅਰਜ਼ ਪਿਛਲੇ ਦਿਨੀ ਵੀ ਇੱਥੇ ਸਮਾਗਮ ਸੀ ਕੀਰਤਨ ਦਰਬਾਰ ਉੱਥੇ ਕੀਤੀ ਹੋਵੇ। ਅੱਜ ਤੱਕ ਮੈਂ ਬਾਬਾ ਕਾਲੂ ਜੀ ਦੀ ਯਾਦ ਵਿੱਚ ਕਦੀ ਕਿਸੇ ਪ੍ਰੋਗਰਾਮ ਨੂੰ ਅਟੈਂਡ ਨਹੀਂ ਕੀਤਾ। ਹੋ ਸਕਦਾ ਕੀਰਤਨੀਏ ਗੁਰਸਿੱਖ ਬੈਠੇ ਨੇ, ਸ਼ਾਇਦ ਇਹਨਾਂ ਨੇ ਵੀ ਨਾ ਕੀਤਾ ਹੋਵੇ। ਬਾਬਾ ਕਾਲੂ ਜੀ ਦੀ ਯਾਦਗਾਰ ਕਿਤੇ ਜ਼ਿਆਦਾ ਨਹੀਂ ਮਿਲਦੀ, ਉਹਨਾਂ ਦੀ ਯਾਦ ਵਿੱਚ ਕਿਤੇ ਗੁਰਮਤਿ ਸਮਾਗਮ ਨਹੀਂ ਦੇਖੇ।
ਕਾਰਨ ਇੱਕੋ, ਕਿਉਂਕਿ ਸਾਡੇ ਦਿਮਾਗ ਵਿੱਚ ਇੱਕੋ ਗੱਲ ਪਾ ਦਿੱਤੀ ਗਈ, ਉਹ ਝਿੜਕਦੇ ਰਹੇ, ਉਹ ਮਾਰਦੇ ਰਹੇ, ਉਹਨਾਂ ਨੂੰ ਸਮਝ ਨਾ ਪਈ। ਪਰ ਇੱਕ ਮੈਂ ਬੇਨਤੀ ਕਰਾਂਗਾ, ਉਹ ਪਿਤਾ ਨੇ, ਪਿਤਾ ਆਪਣੇ ਪੁੱਤਰ ਦੇ ਜੀਵਨ ਨੂੰ ਚਾਹੁੰਦਾ ਹੈ ਆਪਣੀ ਬਿਰਤੀ ਨਾਲ ਕਿ ਬਹੁਤ ਤਰੱਕੀ ਕਰੇ। ਪਰ ਸੱਚ ਇਹ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਚ ਦੇਖਿਓ, ਜਿੱਥੇ ਧਰਤੀ ਨੂੰ ਧਨ ਕਿਹਾ ਗਿਆ, ਮਾਂ ਨੂੰ ਧਨ ਕਿਹਾ ਗਿਆ, ਕੁੱਲ ਨੂੰ ਧਨ ਕਿਹਾ ਗਿਆ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਦੇ ਪਿਤਾ ਨੂੰ ਵੀ ਨਮਸਕਾਰ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਹੈ ਕਿ ਧਨ ਧਨ ਪਿਤਾ। ਹੁਣ ਕੀ ਆਪਾਂ ਬਾਬਾ ਕਾਲੂ ਸਾਹਿਬ ਜੀ ਨੂੰ ਧਨ ਧਨ ਨਹੀਂ ਕਹਾਂਗੇ? ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਹੇ। ਇਹ ਚਾਰ ਸ਼ਬਦ ਨੇ ਕਿ ਪਿਤਾ ਧਨ, ਕੁੱਲ ਧਨ, ਮਾਂ ਧਨ, ਤੇ ਚੌਥਾ ਸ਼ਬਦ ਫਿਰ ਕਿਹਾ ਗਿਆ ਗੁਰੂ ਨੂੰ ਧਨ। ਹੁਣ ਇਹ ਜਿਹੜਾ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਬਾਣੀ ਪਰਮਾਨੰਦ ਦੀ ਦਰਜ ਹੈ, ਪਰ ਧੰਨਾ ਜੀ ਨੂੰ ਇਹ ਪਰਮਾਨੰਦ ਬਾਰੇ ਕਿਉਂ ਨਾ ਗੁਰੂ ਅਰਜਨ ਦੇਵ ਨੇ ਵਿੱਚ ਅੰਕਿਤ ਕੀਤਾ? ਬਾਣੀ ਭਗਤ ਰਾਮਾਨੰਦ ਜੀ ਦੀ ਵੀ ਦਰਜ ਹੈ, ਪਰ ਚਾਰਾਂ ਭਗਤਾਂ ਨੂੰ ਵਿਸ਼ੇਸ਼ ਕਰਕੇ ਹਜ਼ੂਰ ਨੇ ਆਪਣੇ ਸ਼ਬਦ ਵਿੱਚ ਉਦਾਹਰਣ ਵਜੋਂ ਲਿਆ। ਪਰਮਾਨੰਦ, ਰਾਮਾਨੰਦ, ਭਗਤ ਪੀਪਾ ਜੀ, ਭਗਤ ਬੇਣੀ ਜੀ, ਭਗਤ ਤਰਲੋਚਨ ਜੀ, ਬਾਬਾ ਫਰੀਦ ਸਾਹਿਬ ਜੀ, ਉਹਨਾਂ ਦੇ ਵੀ ਅੰਮ੍ਰਿਤ ਬਚਨ ਦਰਜ ਨੇ। ਪਰ ਚਾਰ ਭਗਤ ਕਿਉਂ ਚੁਣੇ ਗਏ? ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਨ ਜੀ। ਦਰਅਸਲ ਮੇਰਾ ਮਨ ਇਹ ਗੱਲ ਕਹਿੰਦਾ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਦਰਜ ਕਰਨ ਦਾ ਇੱਕੋ ਕਾਰਨ ਸੀ ਕਿ ਇੱਕ ਜ਼ਿਮੀਦਾਰਾ ਕਰਨ ਵਾਲਾ, ਉਹਨੂੰ ਇਹ ਗੱਲ ਦੱਸੀ ਗਈ ਕਿ ਜਿਨ੍ਹਾਂ ਨੂੰ ਪਿੰਡਾਂ ਦੇ ਲੋਕ ਨੀਚ ਕਹਿੰਦੇ ਨੇ, ਦੇਖ ਉਹਨਾਂ ਉੱਪਰ ਪਰਮਾਤਮਾ ਦੀ ਇੰਨੀ ਕਿਰਪਾ ਹੋਈ, ਉਹ ਭਗਤੀ ਕਰ ਕਰਕੇ ਪਰਮਾਤਮਾ ਵਿੱਚ ਅਪੇਧ ਹੋ ਗਏ, ਤੇ ਕਹਿੰਦੇ ਨੇ ਇਹਨਾਂ ਦੇ ਜੀਵਨ ਨੂੰ ਸੁਣ ਕੇ ਇੱਕ ਹਲ ਵਾਹਣ ਵਾਲੇ ਨੇ ਪ੍ਰਤੱਖ ਪਰਮਾਤਮਾ ਦੇ ਦੀਦਾਰ ਪਾ ਲਏ। ਰਾਮਾਨੰਦ, ਪਰਮਾਨੰਦ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਜੀਵਨ ਜਾਂ ਉਹਨਾਂ ਦੀ ਰਚਨਾ ਵਿੱਚ ਕੋਈ ਅੰਤਰ ਹੈ, ਕਿਉਂਕਿ ਉਹਨਾਂ ਸੰਬੰਧੀ ਇਹ ਮਨੌਤ ਹੈ ਕਿ ਉਹ ਸਵਰਨ ਜਾਤੀ ਵਿੱਚੋਂ ਸੰਬੰਧਿਤ ਨੇ। ਪਰ ਇਹਨਾਂ ਭਗਤਾਂ ਨੇ ਇੱਕ ਕ੍ਰਾਂਤੀ ਲਿਆਂਦੀ ਕਿ ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਨੀਵੀਂ ਜਾਤ ਦੇ, ਉਹਨਾਂ ਨੇ ਸੱਚ ਇਵੇ ਕਿ ਸਮਾਜ ਦੀਆਂ ਨਫ਼ਰਤ ਦੀਆਂ ਠੋਕਰਾਂ ਖਾਂਦਿਆਂ ਹੋਇਆਂ ਵੀ ਪਰਿਪੂਰਨ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਪ੍ਰਗਟ ਕਰ ਲਿਆ ਹੈ। ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਉਹ ਕਹਿੰਦੇ ਨੇ ਸੱਚ ਇਵੇ ਕਿ ਲੋਕ ਮੇਰੀ ਜਾਤ ਦਾ ਨਾਮ ਲੈ ਕੇ ਮਜ਼ਾਕ ਉਡਾਉਂਦੇ। ਮੈਂ ਸ਼ਹਿਰ ਵਿੱਚ ਲੰਘਣਾ, ਪਿੰਡ ਵਿੱਚ ਲੰਘਣਾ, ਤੇ ਉੱਚੀ ਜਾਤ ਵਾਲੇ ਲੋਕ ਮੇਰਾ ਨਾਮ ਲੈ ਕੇ ਪੁਕਾਰਦੇ ਨੇ, ਤੇ ਦੇਖੋ ਮਹਾਂਪੁਰਖਾਂ ਨੇ ਬਚਨ ਦਰਜ ਕੀਤੇ, ਪਰ ਕਹਿੰਦੇ ਨੇ ਪਰਮਾਤਮਾ ਮੈਂ ਇਸ ਜਾਤ ਤੋਂ ਕੁਰਬਾਨ ਜਾਣਾ, ਜੇ ਇਹ ਠੋਕਰਾਂ ਨਾ ਮਾਰਦੇ ਤੇ ਮੇਰੇ ਅੰਦਰ ਤੇਰੀ ਭਗਤੀ ਦਾ ਅਹਿਸਾਸ ਕਿਵੇਂ ਪੈਦਾ ਹੋਣਾ ਸੀ? ਉਹਨਾਂ ਦੇ ਅੰਮ੍ਰਿਤ ਬੋਲ ਨੇ ਕਬੀਰ, ਮੇਰੀ ਜਾਤ ਕੋ ਸਭ ਕੋ ਹਸਨੇ ਖਾਰ, ਹਰ ਕੋਈ ਮੇਰੀ ਜਾਤ ਹੱਸਦਾ ਹੈ, ਮਜ਼ਾਕ ਕਰਦਾ ਹੈ। ਕਬੀਰ, ਮੇਰੀ ਜਾਤ ਕੋ ਸਭ ਕੋ ਹਸਨੇ ਖਾਰ, ਬਲਕਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਿੰਗਾਰ। ਕਹਿੰਦੇ ਮੈਂ ਕੁਰਬਾਨ ਕਾ ਇਹਦੇ ਤੋਂ ਕਿ ਜਿਸ ਜਾਤ ਵਿੱਚ ਰਹਿ ਕੇ ਮੈਨੂੰ ਪਰਮਾਤਮਾ ਦੀ ਭਗਤੀ ਮਿਲ ਗਈ। ਸਿਰਫ ਮੇਰੀ ਬੇਨਤੀ ਸੀ ਕਿ ਚਾਰ ਭਗਤਾਂ ਦਾ ਜੀਵਨ ਸੁਣ ਕੇ ਉਹ ਮਹਾਂਪੁਰਖ ਭਗਤੀ ਕਰਨ ਲੱਗਾ। ਅਸੀਂ ਸ਼ਬਦ ਪੜ੍ਹ ਲੈਂਦੇ ਹਾਂ ਕਿਉਂਕਿ ਮੈਂ ਲੜੀ ਜੋੜਨਾ ਚਾਹੁੰਦਾ। ਪਹਿਲਾ ਸ਼ਬਦ ਕਹਿ ਕਿ ਭਰਮਤ ਫਿਰਤ ਬੋ ਜਨਮ ਬਿਲਾਨੇ, ਤਨ ਮਨ ਧਾਨੀ ਧੀਰੇ। ਇਹ ਸਾਰੇ ਸ਼ਬਦ ਵਿੱਚ ਭਗਤ ਜੀ ਨੇ ਕਿਤੇ ਠਾਕੁਰ ਪੂਜਾ ਦਾ ਜ਼ਿਕਰ ਨਹੀਂ ਕੀਤਾ। ਇਸ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਨੇ ਕਿ ਧੰਨੇ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ, ਕਿ ਧੰਨੇ ਨੇ ਧਰਤੀ ਦੇ ਸਹਾਰੇ ਪਰਮਾਤਮਾ ਨੂੰ ਪਾਇਆ। ਤੇ ਦੇਖੋ ਉਹਨਾਂ ਸ਼ਬਦ ਇਹ ਨਹੀਂ ਲਿਖਿਆ ਕਿ ਕਿਸੇ ਪੱਥਰ ਨੂੰ ਪੂਜ ਕੇ, ਉਹਨਾਂ ਸ਼ਬਦ ਵਰਤਿਆ ਕਿ ਮਿਲ ਜਨ ਸੰਤ ਸਮਾਨਿਆ, ਪਰਮਾਤਮਾ ਦੀ ਭਗਤੀ ਕਰਨ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਕੇ। ਹੁਣ ਉਸ ਤੋਂ ਬਾਅਦ ਜਿਹੜੀ ਅਗਲਾ ਸ਼ਬਦ ਕਹਿ ਮਹੱਲਾ ਪੰਜਵਾਂ, ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾਰਾ ਪਯੋ ਗੁਣੀ ਗੁਹੀਰਾ, ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋ ਵਾ ਸਾਧ ਸੰਗਾ ਦਰਸ਼ਨ ਪਾਇਆ,
ਇਹ ਵਿਧ ਸੁਣ ਕੇ ਵਿਧ ਦਾ ਅਰਥ ਸਾਨੂੰ ਰੁਕਣਾ ਪਏਗਾ ਕਿ ਉਹਨੇ ਆਹ ਵਿਧ ਆ ਸਾਰੇ ਤਰੀਕੇ ਸੁਣੇ, ਇਸ ਘਟਨਾ ਕਰਮ ਨੂੰ ਸੁਣਿਆ, ਉਹਨਾਂ ਨੇ ਤਵਾਰੀਖ ਨੂੰ ਸੁਣਿਆ, ਉਹਨਾਂ ਨੇ ਭਗਤਾਂ ਦੇ ਜੀਵਨ ਨੂੰ ਪੜਿਆ ਸੁਣਿਆ। ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਤੇ ਮਹਾਰਾਜ ਕਹਿੰਦੇ ਨੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਇਹ ਸੰਤ ਜਨ ਜਿਨ੍ਹਾਂ ਦੀ ਸੋਭਤ ਕਰਕੇ ਉਹਨਾਂ ਨੇ ਪਾਇਆ। ਮੈਂ ਸਿਰਫ ਉਹਨਾਂ ਦੇ ਸ਼ਬਦਾਂ ਨੂੰ ਆਪਣੇ ਨਿਰਧਾਰਿਤ ਸਮੇਂ ਵਿੱਚ ਸਿਧਾਂਤਕ ਜੋ ਪੱਖ ਹੈ ਉਹ ਅਰਜ਼ ਕਰਨੀ ਚਾਹਾਂਗਾ। ਪਹਿਲੀ ਤੁਕ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਭਗਤ ਜੀ ਦੀ ਕਿ ਹੇ ਪ੍ਰਭੂ, ਐਸ ਜੀਵ ਆਤਮਾ ਨੂੰ ਭਰਮ ਦਿਆਂ ਭਟਕਦਿਆਂ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ, ਭਰਮਤ ਫਿਰਤ ਬਹੁਤ ਜਨਮ ਬਿਲਾਨੇ, ਇੱਕ ਦੋ ਨਹੀਂ ਬਹੁਤ ਜਨਮ ਹੋ ਗਏ ਨੇ, ਪਰ ਅੱਜ ਵੀ ਇਸ ਅੰਦਰ ਨੂੰ ਸਮਝ ਨਹੀਂ ਪਈ। ਤਨ ਮਨ ਧਨ ਨਹੀਂ ਧੀਰੇ, ਤਿੰਨ ਸ਼ਬਦ ਧਿਆਨ ਦਿਆ। ਜੇ ਮੈਂ ਪਹਿਲੀ ਤੁਕ ਸਿਰਫ ਲੈਣੀ ਤੇ ਦੂਸਰੇ ਦੋ ਸ਼ਬਦਾਂ ਦੀ ਵਿਆਖਿਆ ਕਰਾਂ, ਤਨ ਮਨ ਧਨ ਨਹੀਂ ਧੀਰੇ, ਨਾ ਤਾਂ ਤਨ ਨੇ ਸਦੀਵ ਕਾਲ, ਧੀਰੇ ਦਾ ਅਰਥ ਧੀਰਜ, ਧੀਰਜ ਦਾ ਭਾਵ ਅਰਥ ਟਿਕਣਾ। ਕਹਿੰਦੇ ਨਾ ਤਾਂ ਤਨ ਨੇ ਟਿਕਣਾ, ਨਾ ਬੰਦੇ ਦਾ ਮਨ ਟਿਕਦਾ ਹੈ, ਤੇ ਨਾ ਜਿਹੜਾ ਇਹ ਧਨ ਦੇ ਅਮਾਰ ਲਾਈ ਬੈਠਾ। ਸੱਚ ਏਵੇ ਨਾ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਚੀਜ਼ ਵੀ ਬੰਦੇ ਦੇ ਨਾਲ ਨਿਭਣ ਵਾਲੀ ਨਹੀਂ। ਬਸ ਇਹਨਾਂ ਨੂੰ ਅਸੀਂ ਥੋੜਾ ਜਿਹਾ ਵਿਚਾਰ ਲਈਏ। ਤਨ ਮਨ ਤਨ ਨਹੀਂ ਧੀਰੇ, ਮੈਂ ਦੋ ਦੋ ਚਾਰ ਚਾਰ ਪ੍ਰਮਾਣ ਸਿਰਫ ਅਰਜ਼ ਕਰਾਂਗਾ ਬਾਣੀ ਵਿੱਚੋਂ। ਦੇਖੋ ਪਹਿਲੀ ਗੱਲ, ਭਗਤ ਜੀ ਕਹਿੰਦੇ ਨੇ ਆ ਤਨ ਕਿਹੜਾ ਧੀਰੇ, ਇਹ ਕਿਹੜਾ ਟਿਕਾ ਵਿੱਚ ਹੈ। ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਕਿ ਮੌਤ ਵੇਲੇ ਤਨ ਬਿਣਸਦਾ ਹੈ, ਨਹੀਂ ਬੇਨਤੀ ਹੈ, ਜਨਮ ਤੋਂ ਸ਼ੁਰੂ ਹੁੰਦਾ ਹੈ, ਮਰਨ ਤੱਕ ਇਹਦੀ ਪ੍ਰਕਿਰਿਆ ਮੁਕੰਮਲ ਹੁੰਦੀ ਹੈ। ਇਹ ਤਾਂ ਸਾਡੇ ਜਿਉਂਦੇ ਜੀ ਆਪਣਾ ਰੂਪ ਬਦਲੀ ਜਾਂਦਾ ਹੈ। ਜੋ ਅੱਜ ਮੇਰੇ ਤਨ ਕੋਲ ਹੈ, ਅੱਜ ਤੋਂ 10 ਸਾਲ ਪਹਿਲਾਂ ਸਰੂਪ ਨਹੀਂ ਸੀ, ਜੇ ਰੱਬ ਜ਼ਿੰਦਗੀ ਦੇਵੇਗਾ ਤੇ ਅੱਜ ਤੋਂ 10 ਸਾਲ ਬਾਅਦ ਇਹ ਚਿਹਰਾ ਇਸ ਤਰ੍ਹਾਂ ਦਾ ਨਜ਼ਰ ਨਹੀਂ ਆਏਗਾ, ਕਿਉਂਕਿ ਤਬਦੀਲੀ ਹੈ, ਇਹ ਟਿਕਣ ਵਾਲਾ ਨਹੀਂ। ਇਹਨੇ ਐਸਤਾ ਇਹਨੂੰ ਸ਼ਬਦ ਇਹ ਵਰਤੀਏ ਚੇਂਜੇਬਲ ਹੈ, ਇਹਨੇ ਤਬਦੀਲ ਹੋਣਾ ਹੈ। ਤਨ ਆ ਲੋਕ ਆਪਣੀਆਂ ਤਸਵੀਰਾਂ ਹਰ ਜਨਮ ਦਿਨ ਦਿਹਾੜੇ ਖਿੱਚ ਕੇ ਲਾਉਂਦੇ, ਤੇ ਮੇਰਾ ਖਿਆਲ ਜਿਹੜਾ 30-32 ਸਾਲ ਤੋਂ ਤਸਵੀਰਾਂ ਲਾ ਰਿਹਾ ਹੈ ਨਾ, ਉਹਨੂੰ ਇੱਕ ਇੱਕ ਤਸਵੀਰ ਸਾਲ ਬਾਅਦ ਚੰਗੀ ਤਰ੍ਹਾਂ ਧਿਆਨ ਨਾਲ ਘੋਖ ਲੈਣੀ ਚਾਹੀਦੀ ਏ ਕਿ ਹਰ ਸਾਲ ਮੇਰੇ ਸਰੀਰ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਆ ਰਹੀ ਹੈ, ਇਹ ਚੇਂਜ ਹੋ ਰਿਹਾ ਹੈ। ਬਾਬਾ ਫਰੀਦ ਸਾਹਿਬ ਨੇ ਇਸ ਤਬਦੀਲੀ ਦੇ ਬਾਰੇ ਇੱਕ ਬਚਨ ਕਿਹਾ, ਕਹਿਣ ਲੱਗੇ ਦੇਖ ਫਰੀਦ, ਕੇਵਲ ਤੇਰੀਆਂ ਅੱਖਾਂ 'ਚ ਪਾਣੀ ਨਹੀਂ, ਕੇਵਲ ਤੇਰੀ ਜ਼ਬਾਨ ਵਿੱਚੋਂ ਦੰਦ, ਤੇਰੇ ਮੁੱਖ ਵਿੱਚੋਂ ਦੰਦ ਨਹੀਂ, ਕੇਵਲ ਤੇਰੇ ਸਰੀਰ ਵਿੱਚ ਜੋ ਪਰਮਾਤਮਾ ਨੇ ਕੇਸ ਦਾੜੇ ਰੂਪ ਵਿੱਚ ਦਿੱਤੇ, ਕੱਲੇ ਇਹ ਤੇਰੇ ਕੇਸਾਂ ਦਾ ਰੰਗ ਕਾਲੇ ਤੋਂ ਚਿੱਟਿਆ ਨਹੀਂ ਹੋਇਆ, ਤੇ ਆਹ ਦਿਨ ਆ ਗਿਆ, ਇਹਨੇ ਦਸੰਬਰ ਦੇ ਪੋਹ ਦਾ ਮਕੀਨਾ ਚੜ੍ਹਨਾ ਹੈ। ਕਹਿਣ ਲੱਗੇ ਬਾਹਰ ਖੇਤਾਂ ਵਿੱਚ ਬਗੀਚੇ ਵਿੱਚ ਜਿੱਥੇ ਅੱਤ ਦੀ ਬਰਫ਼ ਪੈਂਦੀ ਹੈ, ਝਾਤੀ ਮਾਰ ਕੇ ਦੇਖ, ਜਿਹੜੇ ਪੱਤੇ ਅੱਜ ਤੋਂ 3 ਮਹੀਨੇ ਪਹਿਲਾਂ ਹਰੇ ਕੋਮਲ ਤੇ ਲੋਕਾਂ ਦੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੇ ਸਨ, ਉਹਨਾਂ ਪੱਤਿਆਂ ਦਾ ਰੰਗ ਵੀ ਪੀਲਾ ਪੈਣ ਲੱਗ ਪਿਆ। ਜੇ ਪੱਤਾ ਟਿਕਿਆ ਨਹੀਂ ਤੇ ਤੇਰੇ ਤਨ ਦਾ ਕੀ ਭਰੋਸਾ, ਤੇਰਾ ਤਾਂ ਤਨ ਵੀ ਬਨਸਪਤੀ ਦੀ ਤਰ੍ਹਾਂ ਹਰ ਸਾਲ ਚੇਂਜ ਹੁੰਦਾ ਜਾ ਰਿਹਾ, ਤਨ ਟਿਕਦਾ ਨਹੀਂ। ਬਾਬਾ ਸਾਹਿਬ ਦਾ ਸ਼ਬਦ ਕਹਿ ਕਿ ਰੁੱਤ ਫਿਰੀ ਵਣ ਕੰਬਿਆ, ਦੇਖੋ ਤਬਦੀਲੀ ਹੈ, ਤਨ ਮਨ ਧਨੀ ਧੀਰੇ। ਮੈਂ ਪਹਿਲੀ ਤੁਕ ਭਗਤ ਧੰਨਾ ਜੀ ਦੀ ਲਈ, ਤੇ ਸੱਚ ਏਵੇ ਜੇ ਇਕੱਲੇ ਭਗਤ ਧੰਨਾ ਜੀ ਦੀ ਇੱਕ ਇੱਕ ਤੁਕ ਦੀ ਆਪਾਂ ਗਹਿਰਾਈ ਵੀ ਜਾਈਏ, ਤੇ ਮੇਰਾ ਖਿਆਲ ਭਾਵੇਂ 5 ਸਾਲ ਨਿਰੰਤਰ ਕਥਾ ਕਰਦੇ ਰਹੋ ਤਾਂ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਆਹੀ ਸ਼ਬਦ ਕਹਿ ਤਨ ਮਨ ਤਨ ਨਹੀਂ ਧੀਰੇ, ਬਾਬਾ ਜੀ ਨੇ ਕਿਹਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਓ ਨਾ ਹੈ। ਤਨ ਵੀ ਤਬਦੀਲੀ ਕੀ ਹੈ, ਉੱਥੇ ਸ਼ਬਦ ਹੈ ਬਾਬਾ ਜੀ ਦਾ ਇੱਕ ਹੋਰ ਭਗਤ ਫਰੀਦ ਸਾਹਿਬ ਦਾ, ਕਹਿਣ ਲੱਗੇ ਅੱਖੀ ਦੇਖ ਪਤੀਣੀਆਂ, ਤਨ ਮਨ ਤਨ ਨਹੀਂ ਧੀਰੇ, ਅੱਖਾਂ ਵੇਖਣ ਵਾਲੀਆਂ ਪਤਲੀਆਂ ਪੈ ਗਈਆਂ, ਚੇਂਜ ਹੋ ਗਈਆਂ। ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸੁਣਦਿਆਂ ਸੁਣਦਿਆਂ ਕੰਨ ਵੀ ਇੱਕ ਦਿਨ ਬੋਲੇ ਹੋ ਗਏ। ਸ਼ਾਖ ਪਕੰਦੀ ਆਈਆਂ ਕਿ ਜਿਵੇਂ ਰੁੱਖ ਤੇ ਪੱਤ ਝੜਾਵੇ ਤੇ ਉਹਦੇ ਪੱਤਿਆਂ ਦਾ ਰੰਗ ਤਬਦੀਲ ਹੋ ਜਾਂਦਾ ਹੈ। ਕਹਿੰਦੇ ਨੇ ਸੱਚ ਏਵੇ ਕਿ ਜਿਹੜੀਆਂ ਸ਼ਾਖਾਵਾਂ ਤੈਨੂੰ ਮਿਲੀਆਂ ਸਨ ਮਨਾ, ਦੇਖ ਅੱਜ
तेरे इंद्रियां ते चमड़ी दा रंग भी तब्दील हो गया है। शाख पकंदी आईया खोर करेंदी वन, इनू नैगेटिव अप्रोच नहीं, क्योंकि तुसी सुगड़ सियाने सरोते हो, साडा तन चेंज हो रहा है। भगत तन्ना जी पहली गल गुरु ग्रंथ साहिब च कहिंदे ने बंदिया इन्हां तिन्ना चीजां दा तेनू मान कै मन दा तन दा ते धन दा, मैं तेनू दस देवा ए तिन्ने ही तेरे नहीं ते इन्हां तिन्ना ने तेरा साथ नहीं हो देना, इन्हां ने चेंज होना ही होना है। हां इत्थे एक नुकता होर, बंदा सोचना मैं चेंज नहीं हो रहा पर वकत ओनू आहिस्ता आहिस्ता चेंज करदा है। एक बड़ी सोहनी घटना है बाबा फरीद साहब दी, मैं दो बचन होर सांझे करने ने। पहली तुक मैं अर्ज कर लगा, भगत तन्ना जी कहिंदे तन सदीव काल नहीं रहना। बाबा फरीद साहब दा एक होर बचन है, इनू नैगेटिव अप्रोच बिल्कुल नहीं लैनी, क्योंकि असल च जेड़ा बचपन है एदा अपना सुभाग है, जवानी है एदा अपना जोश दा हड़क है, बुढ़ेपा है एदा अपना तजर्बा है। आ जेड़ी साडी जनरेशन गैप है ना, एदा कारण ही कोवे कि जवानी कदी भी बुढ़ेपे की गल सुनन तैयार नहीं, पर जदों आप बुढ़ेपे विच आउंदा है ते उदो मां बाप कोल नहीं हुंदे। पर एक गल कहिंदा मेरे बजुर्ग सच कहिंदे सन, उदो मैं समझिया नहीं, क्योंकि अपना तजर्बा करना चाहता है। बाबा साहब नूं पुछिए, वह कहिंदे ने इस करके तन नहीं टिकिया रहना कि इंसान चंगा भला घर बैठा है, सवास चलते पे ने, पर कहिंदे करिए कि तब्दीली इन्नी आ गई। जिन्हां दंदां नूं लोग कहिंदे सन कि मोतियां दी कतार, मोतियां दी लाइन, मोतियां दी पाल, कहिंदे मोतियां वर्गे चमकदे हुए दंद अज मूंह विचों निकल गए। कहिंदे बंदा दुखी क्यों ना होवे कि जेड़े साथी बाद विच आए वह पहला चले गए, दंद जन्म तो बाद आए पर अजे बंदा जिउंदा पै, दंद पहली मूंह विचों निकल गए। महाराज कहना शुरू कर दिंदा भी बंदिया चेते रखिए, तैयारी तेरी शुरू होगी, भुरन लग पे शरीर, क्योंकि तन मन तन नहीं धीरे, तेरा तन भुरन लग पिया है, दंद निकल गए ते बंदा समझदा नहीं। अखां दी जोत चमकदी है सच, एवे ऐसता ऐसता अखां दी जोत मध्यम पै गई, कन्नां दी स्रोत खत्म हो गई, इथों तक के जेड़े पैर पहाड़ां दे शिखर ते चढ़दे सन अज वह बंदा। बाबा साहब ने तां शब्द वरत्या, दुनिया के लोगो मेरे सराने वजू करने वाला पानी का कुजड़ा है, अज मेरे कोल इन्नी ताकत नहीं, मैं उठ के पानी का कुजा हथा नाल पकड़ के मैं वजू कर सका, समर्था नहीं, क्योंकि तन चेंजेबल है। बाबा साहब के शब्द ने दो श्लोक कह लगे उन्होंने अमृत बचन ने, एक ता है बाबा साहब जी के अमृत श्लोकों विचों चबन चलन रतन, तन मन तन नहीं तीरे। पहला तुक में लई पहला सिर्फ इको शब्द लिया तन, फिर मन, फिर तन, तिने चीजा स्थिर नहीं। बाबा फरीद साहब कहते चबन चलन रतन से सुनियर बह गए, खेड़े मुत्ती ढा तन नहीं तीरे, शरीर ने ढा मारी से जानी चल गए जानी दर ते प्यारे, के जेड़े प्यारे अंग जेड़ी एनर्जी रब ने मेनू जन्म वेले दिती, अज तन रो के कहना मेरा ता सारी साथ जल गए। दूसरा बचन उन्हां दा के फरीदा उन्हां दा अमृत बोच इन्नी निक्की जंगी है, थल डूंगर पवियोम, अज फरीदा कुजड़ा सह कोहा थियोम, अज ओ कुजा सैकड़े को दूर लगता है। एक उर्दू दे अदीब ने बड़ी सोहनी घटना लिखी है, देखो बंदा स्वीकारदा नहीं कि मेरे तन एक दिन खाक दे सपुरद होना है, कदी नहीं बंदा समझदा। ते अज भी मैं बेनती करा कि असी मौत दी गल करने हां पर मौत नूं महसूस नहीं करते। मूले ने भी लिख दिता सी कि मरना सच ते जोना झूठ, पर हकीकत एवे लेखो ने दिता पर महसूस उन्हें भी ना किया कि मौत आनी है। वह भी तो बाबा जी दे अमर जीवन नूं छड़ के मौत वाले पासे गया, जिथे बचना चाहता सी मौत उथे कर खलोती हुई, सच्चाई नहीं स्वीकार की। कहिंदे एक बादशाह सी, वह एक फकीर नूं मिलने वास्ते गया। फकीर का अर्थ वैसे
ਆਪਾਂ ਉਰਦੂ ਵਿੱਚ ਮੰਗਤਾ ਕਰਨੇ ਖਾਂ। ਫਕੀਰ ਦਾ ਅਰਥ ਮੰਗਤਾ ਹੈ, ਪਰ ਅਸਲ ਚ ਹਰ ਸ਼ਬਦ ਜਿਹੜਾ ਉਹਦੇ ਅਰਥ ਬੜੇ ਗਹਿਰੇ ਨੇ। ਜਦੋਂ ਫਕੀਰ ਲਿਖਿਆ ਜਾਂਦਾ, ਭਾਈ ਸਾਹਿਬ ਉਰਦੂ ਦੇ ਜਾਣਕਾਰ ਨੇ ਤੇ ਜਿੰਨੇ ਵੀ ਸ਼ਬਦ ਬੋਲਦੇ ਨੇ ਕਾਫੀ ਜ਼ਿਆਦਾ ਇਹਨਾਂ ਦੇ ਉਹਨਾਂ ਸ਼ਬਦਾਂ ਵਿੱਚ ਉਰਦੂ ਸ਼ਬਦਾਵਲੀ ਸਾਨੂੰ ਮਿਲਦੀ ਹੈ। ਹੁਣ ਜਦੋਂ ਅਸੀਂ ਫਕੀਰ ਲਿਖਨੇ ਆ, ਫੇ ਕਾਫ ਯੇ ਤੇ ਰੇ, ਇਹ ਫਕੀਰ ਬਣਦਾ ਹੈ ਜੇ ਅਸੀਂ ਪੰਜਾਬੀ ਚ ਨਾ ਲਿਖੀਏ। ਅਸਲ ਚ ਫਕੀਰ ਦਾ ਅਰਥ, ਮੰਗਤੇ ਦਾ ਅਰਥ ਉਹ ਨਹੀਂ ਜਿਹੜਾ ਬਾਹਰ ਮੁਖੀ ਮੰਗ ਰਿਹਾ। ਬਾਣੀ ਵਿੱਚ ਜਦੋਂ ਕਿਤੇ ਜ਼ਿਕਰ ਮਿਲੇਗਾ ਤੇ ਉਹਦੇ ਵਿੱਚ ਫਕੀਰ ਦੇ ਅਰਥ ਆਪਾਂ ਬਹੁ ਗਿਣਤੀ ਵਿੱਚ ਰੱਬ ਦੇ ਦਰ ਦਾ ਅੱਜ ਮੰਗਾਂਗੇ, ਮੰਗਤਾ ਰੱਬ ਦੇ ਦਰ ਦਾ। ਉਂਜ ਇੱਕ ਵਿਦਵਾਨ ਨੇ ਫਕੀਰ ਦੇ ਅਰਥ ਕੀਤੇ, ਉਹ ਕਹਿੰਦਾ ਜੋ ਪਹਿਲਾ ਫੇਕ ਹੈ ਜਿਹਨੂੰ ਆਪਾਂ ਫੱਫਾ ਕਹਿੰਦੇ, ਫੱਫਾ ਕੱਕੇ ਨੂੰ ਬਿਹਾਰੀ ਤੇ ਰਾਰਾ ਫਕੀਰ ਬਣੇਗਾ। ਉੱਥੇ ਫੇ ਕਾਫ ਯੇ ਤੇ ਰੇ ਹਰੂਪ ਚਾਰ ਹੀ ਨੇ। ਪਹਿਲੇ ਫੇ ਦਾ ਅਰਥ ਤੇ ਫਖਰ, ਕਹਿੰਦੇ ਫਕੀਰ ਹੋਵੇ ਜਿਹੜਾ ਦੁਨੀਆਂ ਤੇ ਫਖਰ ਨਹੀਂ ਕਰਦਾ, ਧਨ ਤੇ ਫਖਰ ਨਹੀਂ ਕਰਦਾ, ਜਿਹੜਾ ਕੇਵਲ ਇੱਕ ਅੱਲਾ ਦੇ ਫਖਰ ਤੇ ਜਿੰਦਾ, ਰੱਬ ਉੱਤੇ ਮਾਣ ਕਰਕੇ ਜਿੰਦਾ। ਦੂਸਰਾ ਅਗਲਾ ਸ਼ਬਦ ਹੈ ਕਾਫ, ਕਾਫ ਦਾ ਅਰਥ ਉਹ ਕਰਦੇ ਨੇ ਕੁਦਰਤ, ਜਿਵੇਂ ਭਾਈ ਸਾਹਿਬ ਕਹਿ ਰਹੇ ਸਨ ਕਿ ਸਾਰਿਆਂ ਵਿੱਚ ਪਰਮਾਤਮਾ ਦਿਸੇ। ਫਕੀਰ ਹੋਵੇ ਕਿ ਜਿਹੜਾ ਰੱਬ ਦੀ ਕਾਦਰ ਦੀ ਬਣਾਈ ਹੋਈ ਕੁਦਰਤ ਵਿੱਚੋਂ ਅੱਲਾ ਦੇ ਰੱਬ ਦੇ ਜਲਵੇ ਦੇਖਦਾ ਹੈ। ਤੀਸਰਾ ਹੈ ਯੇ ਦਾ ਅਰਥ ਜਿਹੜਾ ਯਾਦੇ ਖੁਦਾ ਹੈ, ਖੁਦਾ ਦੀ ਯਾਦ ਵੀ ਜਿੰਦਾ ਹੈ, ਜਿਹੜਾ ਰੱਬ ਤੇ ਫਖਰ ਕਰਦਾ ਹੈ, ਕਾਦਰ ਦੀ ਕੁਦਰਤ ਵਿੱਚੋਂ ਕਾਦਰ ਦੇ ਝਲਕੇ ਦੇਖਦਾ, ਪਰਮਾਤਮਾ ਦੀ ਯਾਦ ਵੀ ਜੁੜਦਾ ਹੈ। ਤੇ ਰੇ ਦਾ ਅਰਥ ਕਿ ਉਹ ਇੰਨਾ ਰਹਿਮ ਦਿਲ ਹੈ ਕਿ ਜਦੋਂ ਉਹਦੇ ਉੱਤੇ ਵੀ ਕੋਈ ਵਾਰ ਕਰਦਾ, ਵਾਰ ਕਰਨ ਵਾਲੇ ਦਾ ਵੀ ਭਲਾ ਕਰ ਦਿੰਦਾ ਹੈ। ਫਕੀਰ ਦੇ ਅਰਥ ਬੜੇ ਗਹਿਰੇ ਨੇ। ਕਹਿੰਦੇ ਨੇ ਇੱਕ ਫਕੀਰ ਬੜਾ ਮਸਤਾਨਾ, ਰੱਬ ਦੀ ਯਾਦ ਜੁੜਿਆ ਹੋਇਆ। ਤੇ ਦੇਖੋ ਭਾਈ ਸਾਹਿਬ ਨੇ ਤਾਂ ਗੁਰੂ ਸਾਹਿਬ ਲਈ ਵੀ ਸ਼ਬਦ ਫਕੀਰ ਵਰਤਿਆ, ਇੱਕ ਫਕੀਰ ਵੱਡਾ ਮਸਤਾਨਾ, ਫਕੀਰ ਬੈਠਾ ਹੈ ਤੇ ਉਹ ਆਪਣੀ ਮੌਤ ਚ ਬੋਲਦਾ। ਸੱਚ ਇਵੇ ਕਿ ਸਾਡੇ ਅੰਦਰ ਦੀਆਂ ਇੱਛਾਵਾਂ ਹੀ ਸਾਨੂੰ ਮੰਗਤਾ ਬਣਾ ਦਿੰਦੀਆਂ ਨੇ, ਜਿਹਦੇ ਅੰਦਰ ਦੀ ਇੱਛਾ ਮਰ ਜਾਏ ਉਹਦੇ ਵਰਗਾ ਸ਼ਹਿਨਸ਼ਾਹ ਹੀ ਕੋਈ ਨਹੀਂ। ਆ ਸੁਲਤਾਨਪੁਰ ਦੀ ਧਰਤੀ ਹੈ, ਪੁਰਾਤਨ ਜਨਮ ਸਾਖੀ ਚ ਇੱਕ ਬਚਨ ਲਿਖਿਆ ਹੈ ਕਿ ਜਦੋਂ ਹਜ਼ੂਰ ਵਹੀਂ ਤੋਂ ਬਾਹਰ ਨਿਕਲੇ ਤੇ ਸ਼ਮਸ਼ਾਨ ਭੂਮੀ ਜਾ ਬੈਠੇ, ਇੱਕੋ ਸ਼ਬਦ ਕਿਹਾ, ਨਾ ਕੋ ਹਿੰਦੂ ਨਾ ਮੁਸਲਮਾਨ, ਨਾ ਹਿੰਦੂ ਨਾ ਮੁਸਲਮਾਨ। ਮੈਂ ਇਹਦੇ ਅਰਥਾਂ ਵਾਲੇ ਪਾਸੇ ਨਹੀਂ ਜਾਣਾ ਕਿਉਂਕਿ ਇਹਦੇ ਅਰਥ ਬੜੇ ਗਹਿਰੇ ਨੇ। ਸਿਰਫ ਅਸੀਂ ਲੋਕ ਕਰਮ ਕਾਂਡਾਂ ਦੀਆਂ ਪੰਡਾਂ ਢੁੰਦੇ ਰਹਿ ਜਾਂਦੇ ਹਾਂ, ਵਕਤ ਪੈਣ ਦੇ ਨਾਲ ਅਸਲੀ ਜੀਵਨ ਤੇ ਅਸਲੀ ਅਰਥ ਗਵਾ ਜਾਂਦੇ ਹੁੰਦੇ। ਸੱਚਾਈ ਹੈ, ਦੌਲਤ ਖਾਂ ਨੇ ਕਿਹਾ ਕਿ ਨਾਨਕ ਨੂੰ ਬੁਲਾ ਕੇ ਲਿਆਓ। ਜਦੋਂ ਬੁਲਾਉਣ ਗਏ ਤੇ ਅਹਿਲਕਾਰ ਜਾ ਕੇ, ਨਾਨਕ ਜੋ ਸ਼ਬਦ ਸਨ, ਤੁਹਾਨੂੰ ਨਵਾਬ ਦੌਲਤ ਖਾਂ ਨੇ ਬੁਲਾਇਆ ਹੈ। ਸਤਿਗੁਰੂ ਸ਼ਬਦ ਕਹਿੰਦੇ ਨੇ, ਮੈਨੂੰ ਤੇਰੇ ਨਵਾਬ ਦੀ ਕੀ ਪਰਵਾਹ ਹੈ। ਕਿਆ ਨਵਾਬ ਕੀ ਪਰਵਾਹ ਪੜੀ? ਨਵਾਬ ਸਮਝਦਾਰ ਸੀ, ਹਾਲਾਂਕਿ ਭਾਈ ਗੁਰਦਾਸ ਸਾਹਿਬ ਨੇ ਜਦੋਂ ਸਿੱਖਾਂ ਦੀ ਗਿਣਤੀ ਕੀਤੀ ਤੇ ਉਹਨਾਂ ਨੇ ਨਵਾਬ ਦੌਲਤ ਖਾਂ ਨੂੰ ਗੁਰੂ ਨਾਨਕ ਸਾਹਿਬ ਦਾ ਅੰਨ ਸਿੱਖ ਮੰਨਿਆ ਤੇ ਉਹਨਾਂ ਨੂੰ ਜਿਹੜੀ ਪਦਵੀ ਦਿੱਤੀ ਗਈ ਉਹ ਜਿੰਦ ਪੀਰ ਅਬਨਾਸ਼ੀ ਸੀ। ਉਹ ਸ਼ਬਦ ਹੈ ਕਿ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸ਼ੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਅਸਲ ਚ ਦੌਲਤ ਖਾਂ ਜਿਉਂਦੇ ਜੀ ਅਬਨਾਸ਼ੀ ਰੱਬ ਦੇ ਨਾਲ ਜੁੜ ਗਿਆ। ਦੌਲਤ ਖਾਂ ਨੇ ਇੱਕ ਸਿਆਣਪ ਵਰਤੀ, ਆਪਣੇ ਅਹਿਲਕਾਰ ਨੂੰ ਕਹਿੰਦਾ ਕਿ ਉਹਨੂੰ ਇਸ ਪ੍ਰਭਾਵ ਨਾ ਦਿਓ ਕਿ ਮੈਂ ਇੱਕ ਨਵਾਬ ਬੁਲਾ ਰਿਹਾ, ਉਹਨੂੰ ਇੱਕ ਜਾ ਕੇ ਗੱਲ ਕਹੋ, ਯਾ ਨਾਨਕ ਖੁਦਾਏ ਦੇ ਵਾਸਤੇ ਨਵਾਬ ਨੂੰ ਦੀਦਾਰ ਬਖਸ਼। ਜੋ ਨਾ ਜਾ ਕੇ ਸ਼ਬਦ ਕਹਿ ਨਾਨਕ ਕਿ ਖੁਦਾਏ ਦੇ ਵਾਸਤੇ ਤੈਨੂੰ ਨਵਾਬ ਬੁਲਾਉਂਦੇ ਨੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਉੱਠੇ। ਜਦੋਂ ਖੁਦਾ ਦਾ ਵਾਸਤਾ ਆ ਜਾਏ, ਇਹ ਸ਼ਬਦ ਛੋਟੇ ਜਿਹੇ ਨਹੀਂ, ਇਹ ਬੜੇ ਗਹਿਰੇ ਸ਼ਬਦ ਨੇ ਖੁਦਾਏ ਦੇ ਵਾਸਤੇ। ਜਿਹਨੂੰ ਮੁਹੱਬਤ ਗੁਰੂ ਕਰਦਾ, ਦੇਖੋ ਅੱਜ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਕੋਈ ਲੋੜਵੰਦ ਬੰਦਾ ਆ ਜਾਏ ਤੇ ਤੁਹਾਡੇ ਉਸ ਹਮਦਰਦ ਮਿੱਤਰ ਦਾ ਜ਼ਿਕਰ ਕਰੇ,
ਤੇ ਇੱਕੋ ਦਮ ਤੁਹਾਡੀ ਬੋਲੀ ਚੇਂਜ ਹੋ ਜਾਏਗੀ ਕਿ ਮੇਰੇ ਪਿਆਰੇ ਦਾ ਜ਼ਿਕਰ ਕਰ ਰਿਹਾ ਤੇ ਜਿਸ ਖੁਦਾ ਨੂੰ ਗੁਰੂ ਨਾਨਕ ਮੁਹੱਬਤ ਕਰਦੇ ਨੇ ਜਦੋਂ ਉਹਨਾਂ ਦਾ ਕੋਈ ਵਾਸਤਾ ਪਾਏ ਤੇ ਗੁਰੂ ਨਾਨਕ ਖੁਦ ਚੱਲ ਕੇ ਚਲੇ ਜਾਂਦੇ, ਆਪ ਤੁਰ ਕੇ ਜਾਂਦੇ। ਨਵਾਬ ਕੋਲ ਗਏ, ਮੈਂ ਸਿਰਫ ਅਰਜ਼ ਕਰ ਰਿਹਾ ਫਕੀਰੀ ਸ਼ਹਿਨਸ਼ਾਹੀ ਹੈ। ਨਵਾਬ ਦੌਲਤ ਖਾਂ ਬੈਠੇ, ਮਹਾਰਾਜ ਝੁਕੇ ਨਹੀਂ, ਹਜ਼ੂਰ ਨੇ ਦਸ ਪੰਜਾ ਆਪਣਾ ਹੱਥ ਵਧਾਇਆ, ਨਵਾਬ ਦੌਲਤ ਖਾਂ ਨੂੰ ਹੱਥ ਮਿਲਾਇਆ। ਥੱਲੇ ਬੈਠਿਆ ਹੋਇਆ ਨੇ ਕਿਹਾ ਦੇਖੋ ਖਾਨ ਸਾਹਿਬ ਕਿ ਅੱਜ ਨਾਨਕ ਕੱਲ ਤੱਕ ਮੋਦੀ ਸੀ, ਅੱਜ ਉਹ ਤੁਹਾਡੇ ਨਾਲ ਦਸ ਪੰਜਾ ਹੱਥ ਮਿਲਾ ਰਿਹਾ ਹੈ, ਇਹ ਤੁਹਾਡੀ ਤੋਹੀਨ ਨਹੀਂ? ਇਹ ਸਿਰ ਝੁਕਾ ਕੇ ਸਜਦਾ ਕਿਉਂ ਨਹੀਂ ਕਰਦਾ? ਤੇ ਕਿਨੇ ਦੌਲਤ ਖਾਂ ਦੇ ਬੋਲਣ ਤੋਂ ਪਹਿਲਾਂ ਹਜ਼ੂਰ ਨੇ ਕਿਹਾ ਚੇਤੇ ਰੱਖਿਓ, ਖਿਰਸੀ ਬੰਦੇ ਸਿਰ ਝੁਕਾਉਂਦੇ ਹੁੰਦੇ ਨੇ, ਜਿਹਦੇ ਅੰਦਰ ਦੀ ਖਿਰਸ ਮਰ ਜਾਏ ਉਹਨੂੰ ਕਿਸੇ ਨਵਾਬ ਅੱਗੇ ਸਿਰ ਝੁਕਾਉਣ ਦੀ ਕੋਈ ਜ਼ਰੂਰਤ ਨਹੀਂ। ਮੈਨੂੰ ਕੋਈ ਖਿਰਸ ਨਹੀਂ, ਖਿਰਸ ਦਾ ਮਤਲਬ ਤਮਾ, ਲਾਲਚ, ਮੈਨੂੰ ਕੋਈ ਲਾਲਚ ਨਹੀਂ। ਮੈਂ ਬੇਨਤੀ ਕਰਾਂ ਕਿ ਫਕੀਰੀ ਉਹਦੇ ਸਾਹਮਣੇ ਸਿਕੰਦਰ ਦੀ ਸ਼ਹਿਨਸ਼ਾਹੀ ਕੀ ਅਰਥ ਰੱਖਦੀ ਹੈ? ਉਹ ਫਕੀਰ ਬੜਾ ਮਸਤ ਬੈਠਾ ਤੇ ਮੈਂ ਸ਼ੁਰੂਆਤ ਕੀਤੀ ਹੈ ਤਨ ਮਨ ਧਨ ਨਹੀਂ ਧੀਰੇ। ਬਾਦਸ਼ਾਹ ਉਹਦੇ ਦਰਸ਼ਨ ਕਰ ਲਈ ਗਿਆ, ਫਕੀਰ ਆਪਣੀ ਮੌਜ ਵਿੱਚ ਆ ਕੇ ਕੁਛ ਵੀ ਬੋਲ ਦਿੰਦਾ ਹੈ। ਬਾਦਸ਼ਾਹ ਨੇ ਸੋਚਿਆ ਜੇ ਕਿਸੇ ਨੌਕਰ ਮੰਤਰੀ ਸੰਤਰੀ ਨੂੰ ਲੈ ਕੇ ਗਿਆ, ਫਕੀਰ ਦਾ ਕੋਈ ਪਤਾ ਨਹੀਂ ਜ਼ਬਾਨ ਤੋਂ ਕੀ ਬੋਲ ਦੇਵੇ, ਮੈਂ ਇਕੱਲਾ ਜਾਂਦਾ। ਆਪਣੀ ਅਸਵਾਰੀ ਲੈ ਕੇ ਉਹ ਪਹੁੰਚ ਗਿਆ ਤੇ ਫਕੀਰ ਆਪਣੀ ਝੌਂਪੜੀ ਤੋਂ ਬਾਹਰ ਬੈਠਾ ਹੈ ਤੇ ਉਹਨੇ ਬਾਹਰ ਚਟਾਈ ਸਭ ਜੀ ਵਿਛਾਈ, ਇੱਕ ਚੇਲਾ ਉਹਦਾ। ਫਕੀਰ ਨੇ ਆਵਾਜ਼ ਦੇ ਕੇ ਕਿਹਾ, ਉਹ ਚੇਲਿਆ, ਚੇਲਾ ਭੱਜ ਕੇ ਆਇਆ, ਕਹਿਣ ਲੱਗਾ ਜਿਹੜੀ ਸਭ ਤੂੰ ਅੱਜ ਮੇਰੇ ਸਾਹਮਣੇ ਵਿਛਾਈ ਹੈ ਇਹਨੂੰ ਲਪੇਟ ਕੇ ਅੰਦਰ ਰੱਖ ਦੇ। ਉਹਨੇ ਕਿਹਾ ਮਹਾਰਾਜ ਕੋਈ ਅਤਿਥੀ, ਕੋਈ ਮਹਿਮਾਨ, ਕੋਈ ਲੋੜਵੰਦ ਮਿਲ ਨਾ ਸਕਦਾ ਹੈ? ਕਹਿਣ ਲੱਗੇ ਤੂੰ ਸਵਾਲ ਨਾ ਕਰ, ਸਿਰਫ ਤੂੰ ਸਾਡੀ ਗੱਲ ਮੰਨ। ਉਹਨੇ ਸਭ ਲਪੇਟੀ ਤੇ ਅੰਦਰ ਰੱਖ ਦਿੱਤੀ। ਬਾਦਸ਼ਾਹ ਆਇਆ, ਫਕੀਰ ਨੇਤਰ ਬੰਦ ਕਰਕੇ ਬੈਠਾ ਹੈ। ਉਹਨੇ ਦੇਖਿਆ ਬਾਦਸ਼ਾਹ ਨੇ ਕਿ ਨੇਤਰ ਬੰਦ ਨੇ, ਆਵਾਜ਼ ਦੇ ਕੇ ਕਹਿਣ ਲੱਗਾ ਫਕੀਰ ਬਾਬਾ ਸਲਾਮ ਅਰਜ਼ ਕਰਨਾ। ਫਕੀਰ ਨੇ ਹੱਥ ਨੂੰ ਇਸ਼ਾਰਾ ਕਰਕੇ ਕਿਹਾ ਬੈਠ ਜਾ। ਉਹਦੇ ਮਨ ਚ ਆਇਆ ਸ਼ਾਇਦ ਮੇਰੇ ਬੋਲ ਨਹੀਂ ਪਹਿਚਾਣ ਸਕਿਆ, ਮੈਂ ਕੌਣ ਖਾਂ? ਉਹਨੇ ਦੂਜਾ ਸ਼ਬਦ ਕਿਹਾ ਬਾਦਸ਼ਾਹ ਨੇ ਕਿ ਫਕੀਰ ਬਾਬਾ ਕਿ ਮੈਂ ਬਾਦਸ਼ਾਹ ਸਲਾਮ ਅਰਜ਼ ਕਰਨਾ। ਉਹਨਾਂ ਫਿਰ ਇਸ਼ਾਰਾ ਕੀਤਾ ਬੈਠ ਜਾ। ਜਦੋਂ ਤੀਜੀ ਵਾਰ ਅੰਦਰ ਦੇ ਹੰਕਾਰ ਨੂੰ ਸੱਟ ਵੱਜੀ, ਉਹਨੇ ਕਿਹਾ ਤੁਸੀਂ ਅੱਖਾਂ ਖੋਲ ਕੇ ਦੇਖੋ ਮੈਂ ਕੌਣ ਖਾਂ? ਫਕੀਰ ਨੇ ਅੱਖਾਂ ਖੋਲ ਕੇ ਕਿਹਾ ਮੈਂ ਤੇਰੇ ਪਹਿਲੇ ਸ਼ਬਦਾਂ ਤੋਂ ਹੀ ਪਹਿਚਾਣ ਗਿਆ ਸਾ ਤੂੰ ਕੌਣ ਹੈ, ਤੇ ਮੈਂ ਤੈਨੂੰ ਕਹਿ ਰਿਹਾ ਜ਼ਮੀਨ ਉੱਤੇ ਬੈਠ ਜਾ। ਉਹਦੇ ਮਨ ਚ ਆਇਆ ਵੀ ਮੇਰਾ ਚੋਲਾ ਇੰਨਾ ਕੀਮਤੀ, ਹੁਣ ਬਾਦਸ਼ਾਹ ਦਾ ਚੋਲਾ ਕੋਈ ਮਾਮੂਲੀ ਦਾ ਨਹੀਂ, ਜਿਹਦੇ ਪੈਰਾਂ ਥੱਲੇ ਲੋਕ ਗਲੀਚੇ ਵਿਛਾਉਂਦੇ ਹੁਣ ਜੁੱਤੀ ਥੱਲੇ। ਉਹ ਫਕੀਰ ਦੀ ਜ਼ਬਾਨ ਚ ਇੰਨੀ ਜੋਸ਼ ਸੀ ਕਿ ਬਾਦਸ਼ਾਹ ਨਿੱਠ ਕੇ ਚੌਂਕੜੀ ਮਾਰ ਕੇ ਨਹੀਂ ਬੈਠਾ। ਉਹਨੇ ਆਪਣੇ ਚੋਗੇ ਨੂੰ ਪਿੱਛੋਂ ਚੁੱਕਿਆ, ਝੋਲੀ ਚ ਪਾ ਕੇ ਉਹ ਪੈਰਾਂ ਭਾਰ ਬੈਠ ਗਿਆ, ਪਿੱਠ ਜ਼ਮੀਨ ਉੱਤੇ ਨਿੱਠ ਕੇ ਨਹੀਂ ਬੈਠਿਆ। ਜਦੋਂ ਉਹ ਪੈਰਾਂ ਭਾਰ ਬੈਠਾ ਤੇ ਫਕੀਰ ਤਾੜੀ ਮਾਰ ਕੇ ਹੱਸਣ ਲੱਗ ਪਿਆ। ਆਵਾਜ਼ ਦੇ ਕੇ ਕਹਿੰਦਾ ਉਹ ਚੇਲੇ ਭੱਜ ਗਿਆ, ਅੱਜ ਮੈਂ ਤੈਨੂੰ ਇੱਕ ਤਮਾਸ਼ਾ ਦਿਖਾਵਾਂ। ਹੁਣ ਬਾਦਸ਼ਾਹ ਬੈਠਾ, ਫਕੀਰ ਬੋਲਦਾ ਆ ਦੌੜ ਕੇ ਚੇਲੇ ਨੂੰ ਮੈਂ ਤੈਨੂੰ ਤਮਾਸ਼ਾ ਦਿਖਾਵਾਂ। ਬਾਦਸ਼ਾਹ ਕਹਿੰਦਾ ਇੱਕ ਮੈਂ, ਦੂਜਾ ਨੌ, ਇਹਦਾ ਦਾਸ, ਤੀਜਾ ਫਕੀਰ, ਕਿਤੇ ਮੇਰਾ ਤੇ ਨਹੀਂ ਤਮਾਸ਼ਾ ਬਣ ਰਿਹਾ? ਸੋਚਿਆ ਜ਼ਰੂਰ ਪਰ ਸਮਝਿਆ ਨਹੀਂ। ਚੇਤੇ ਰੱਖਿਓ ਸੋਚਣ ਤੇ ਸਮਝਣ ਵਿੱਚ ਅੰਤਰ ਹੈ। ਉਹਨੇ ਕਿਹਾ ਮੇਰਾ ਤਮਾਸ਼ਾ ਤਾਂ ਨਹੀਂ, ਚੇਲਾ ਭੱਜ ਕੇ ਆਇਆ। ਕਹਿਣ ਲੱਗਾ ਫਕੀਰ ਬਾਬਾ ਕਿਹਦਾ ਤਮਾਸ਼ਾ? ਤੇ ਉਸ ਵਕਤ ਫਕੀਰ ਨੇ ਉਸ ਬੈਠੇ ਹੋਏ ਬਾਦਸ਼ਾਹ ਵੱਲ ਇਸ਼ਾਰਾ ਕਰਕੇ ਕਿਹਾ ਬੇਟਾ ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ ਕਹਿ, ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ ਕਹਿ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਹੈ। ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਹੈ, ਇਹ ਮਿੱਟੀ ਦਾ ਪੁਤਲਾ ਬਣਿਆ ਹੈ ਤੇ ਆਪਣੇ ਤਨ ਤੇ ਇੰਨਾ ਮਾਣ ਕਰਦਾ, ਜਿਸ ਮਿੱਟੀ ਵਿੱਚ ਕੱਲ ਨੂੰ ਤਨ ਨੂੰ ਮਿਲਣਾ ਇਹ ਮਿੱਟੀ ਤੋਂ ਨਬਰਦ ਕਰ ਰਿਹਾ ਹੈ। ਇਹ ਸਮਝਦਾ ਮੇਰਾ ਤਨ ਚੇਂਜ ਨਹੀਂ ਹੋਣਾ, ਸ਼ਾਇਦ ਇਹੀ ਕਾਰਨ
ਭਾਈ ਸਾਹਿਬ ਪੜ੍ਹਦੇ ਹੁੰਦੇ ਨੇ ਬਾਬੇ ਫਰੀਦ ਦੇ ਸ਼ਬਦ ਸਲੋਕ, ਤੇ ਮੈਂ ਥੋੜਾ ਜਿਹਾ ਅੱਜ ਭਗਤ ਜੀ ਦੇ ਬੈਠੀ ਧੰਨਾ ਜੀ ਦੇ ਤਿੰਨ ਇਹ ਪਵਿੱਤਰ ਸ਼ਬਦ ਲਏ ਨੇ, ਤਨ ਮਨ ਤੇ ਤਨ। ਬਾਬਾ ਫਰੀਦ ਨੂੰ ਪੁੱਛੋ ਤਨ ਚੇਂਜੇਬਲ ਕਿਵੇਂ ਹੈ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੇ ਮੋਇਆਂ ਉਪਰ ਹੋਏ। ਇਹਦੇ ਅਰਥ ਵੀ ਬੜੇ ਗਹਿਰੇ ਨੇ। ਚੇਤੇ ਰੱਖਿਓ ਕਿ ਜਿਹੜਾ ਨਿਮਰਤਾ ਚ ਰਹਿੰਦਾ ਹੈ, ਜ਼ੋਰ ਵਾਲਾ ਨਿਵਾਣ ਦਾ ਯਤਨ ਕਰਦਾ, ਰੱਬ ਕਈ ਵਾਰੀ ਇਹੋ ਜਿਹਾ ਸਮਾਂ ਲਿਆਉਂਦਾ ਜਿਨ੍ਹਾਂ ਨੂੰ ਬੰਦਾ ਨਿਵਾਣ ਦਾ ਯਤਨ ਕਰਦਾ ਉਹਨਾਂ ਨੂੰ ਰੱਬ ਸ਼ਹਿਨਸ਼ਾਹੀਆਂ ਦਿੰਦਾ, ਤੇ ਜਿਹੜੇ ਝੁਕਾਉਣ ਦਾ ਯਤਨ ਕਰਦੇ ਉਹਨਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੰਦਾ। ਜਿਉਂਦਿਆਂ ਮਿੱਟੀ ਪੈਰਾਂ ਥੱਲੇ, ਮਰਿਆ ਤੇ ਮਿੱਟੀ ਬੰਦੇ ਉੱਤੇ ਆ ਗਏ। ਬਾਬਾ ਸਾਹਿਬ ਨੇ ਇਸੇ ਕਰਕੇ ਤਨ ਦਾ ਜ਼ਿਕਰ ਕਰਦਿਆਂ ਕਿਹਾ, ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਖਿੱਠ। ਭਗਤ ਤੰਨਾ ਜੀ ਪਹਿਲਾ ਸ਼ਬਦ ਕਹਿੰਦੇ ਨੇ ਨਿਸ਼ਾਨ, ਤੇਰਾ ਤਨ ਸਦੀਵ ਕਾਲ ਵਾਸਤੇ ਸਥਿਰ ਨਹੀਂ, ਇਹ ਤਬਦੀਲੀ ਵਿੱਚ ਆਏਗਾ, ਇਹ ਚੇਂਜ ਹੋਵੇਗਾ, ਇਹਨੂੰ ਕੋਈ ਰੋਕ ਨਹੀਂ ਸਕੇਗਾ। ਦੂਸਰੀ ਗੱਲ, ਜੇ ਤਨ ਟਿਕਾ ਵਿੱਚ ਨਹੀਂ ਤੇ ਮਨ ਕਿਹੜਾ ਤੇਰਾ ਟਿਕਾ ਵਿੱਚ ਹੈ? ਜਦੋਂ ਮਨ ਦੀ ਆਪਾਂ ਗੱਲ ਕਰਨੇ, ਉਂਝ ਵੈਸੇ ਜੇ ਥੋੜਾ ਜਿਹਾ ਅਸੀਂ ਧਿਆਨ ਨਾਲ ਦੇਖੀਏ, ਮਨ ਦੀ ਗੱਲ ਸਾਰੇ ਕਰਨੇ ਆ ਪਰ ਮਨ ਨੂੰ ਸਾਧਨ ਦੀ ਗੱਲ ਨਹੀਂ ਕਰਦੇ। ਇਹ ਤਾਂ ਸਾਰੇ ਕਹਿੰਦੇ ਆ ਮਨ ਨਹੀਂ ਟਿਕਦਾ, ਜੇ ਨਹੀਂ ਟਿਕਦਾ ਤੇ ਇਹਨੂੰ ਟਿਕਾਇਆ ਕਿਵੇਂ ਜਾ ਸਕਦਾ ਹੈ? ਤਨ ਮਨ ਧਨ ਹੀ ਧੀਰੇ। ਹੁਣ ਮਨ ਵੱਲ ਝਾਤੀ ਮਾਰ ਕੇ ਦੇਖੋ, ਆਪਾਂ ਜਿਤਨੇ ਇੱਥੇ ਬੈਠੇ ਹਾਂ ਨਾ, ਸੱਚ ਹੈ ਜੇ ਮੇਰੀ ਬੇਨਤੀ, ਇਹਨੂੰ ਮਹਿਸੂਸ ਨਾ ਕਰਿਓ, ਜੋ ਕੁਝ ਸਾਡੇ ਮਨ ਚ ਫੁਰਨੇ ਉੱਠਦੇ ਪਏ ਨੇ ਇਹਨੂੰ ਕਾਗਜ਼ ਉੱਤੇ ਅੱਖਰਾਂ ਦੀ ਸ਼ਕਲ ਦੇ ਦਿਓ। ਸੱਚ ਇਹ ਬੰਦਾ ਆਪਣੇ ਅੰਦਰ ਦੇ ਫੁਰਨੇ ਖੁਦ ਕਿਸੇ ਦੂਜੇ ਕੋਲ ਨਹੀਂ ਪੜ ਸਕਦਾ। ਇਹ ਟਿਕਾ ਚ ਕਿੱਥੇ ਹੈ? ਇਹ ਇੰਨਾ ਤੇਜ ਹੈ, ਸਭ ਤੋਂ ਜ਼ਿਆਦਾ ਤੇਜ ਹੈ ਅੱਜ ਲਾਈਟ ਦੀ ਰਫਤਾਰ। ਜਦੋਂ ਆਪਾਂ ਰਾਕਟ ਵੀ ਚੜ੍ਹਦੇ ਨੇ, ਉਹਨਾਂ ਨੂੰ ਸੂਰਜ ਦੀ ਰੋਸ਼ਨੀ ਦੇ ਪੈਮਾਨੇ ਤੇ ਉਹਨਾਂ ਦੀ ਗਿਣਤੀ ਮਿਣਤੀ ਹੁੰਦੀ। ਸੂਰਜ ਦੀ ਲਾਈਟ, ਆ ਲਾਈਟ, ਇਹਦੀ ਰਫਤਾਰ ਬਹੁਤ ਤੇਜ਼ ਹੈ। ਪਰ ਮੈਂ ਬੇਨਤੀ ਕਰਾਂ, ਮਨ ਸੂਰਜ ਦੀ ਲਾਈਟ ਦੀ ਸਪੀਡ ਨੂੰ ਵੀ ਪਿੱਛੇ ਛੱਡ ਜਾਂਦਾ ਹੈ। ਇੱਕ ਖਿੰਨ ਵਿੱਚ ਇਹ ਸੱਤਾ ਸਮੁੰਦਰਾਂ ਤੋਂ ਪਾਰ ਵੀ ਹੋ ਹੁੰਦਾ ਹੈ ਤੇ ਇੱਕ ਖਿੰਨ ਵਿੱਚ ਇਹ ਪਤਾਲਾਂ ਵੱਲ ਵੀ ਚਲਾ ਜਾਂਦਾ। ਇੱਥੇ ਟਿਕਾ ਕਿੱਥੇ ਹੈ? ਤਾਂ ਹੀ ਬਾਬਾ ਸਾਹਿਬ ਨੇ ਕਿਹਾ, ਕਬੂ ਜੀੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤਾ, ਚਾਰੇ ਕੁੰਡਾਂ ਭਾਲੇ। ਇਹ ਟਿਕਦਾ ਕਿੱਥੇ ਹੈ? ਇਸੇ ਕਰਕੇ ਸਤਿਗੁਰੂ ਨੇ, ਆ ਦੇਖੋ ਨਿਆਣੇ ਨੇ, ਕਦੀ ਨਿਆਣਾ ਤੁਸੀਂ ਜਾਗਦਾ ਟਿਕਦਾ ਦੇਖੇ? ਸੱਚ ਇਵੇਂ ਬੱਚਾ ਕਦੀ ਨਹੀਂ ਟਿਕਦਾ, ਉਹ ਚੰਚਲ ਮਾਤੇ ਉਹਦੀ, ਉਹ ਇੱਥੋਂ ਤੱਕ ਕੁਛ ਨਹੀਂ ਹੋਵੇਗਾ। ਜਿਹੜਾ ਕੱਪੜਾ ਤੁਸੀਂ ਦਿਓਗੇ, ਉਹ ਕੱਪੜੇ ਨੂੰ ਮੂੰਹ ਚ ਪਾ ਕੇ ਚਿੱਥੀ ਜਾਏਗਾ, ਬੱਚੇ ਦਾ ਅੰਗ ਨਹੀਂ ਟਿਕਦੇ। ਗੁਰਦੇਵ ਕਹਿੰਦੇ, ਜਿਸ ਤਰ੍ਹਾਂ ਬੱਚੇ ਦਾ ਤਨ ਨਹੀਂ ਟਿਕਦਾ, ਇਸੇ ਤਰ੍ਹਾਂ ਵੱਡੇ ਵੱਡੇ ਬੰਦਿਆਂ ਦੇ ਮਨ ਨਹੀਂ ਟਿਕਦੇ। ਕਾਇਆ ਨਗਰ ਇੱਕ ਬਾਲਕ ਬਸਿਆ, ਤਨ ਮਨ ਧਰਨੀ ਤੀਰੇ। ਕਾਇਆ ਨਗਰ ਇੱਕ ਬਾਲਕ ਬਸਿਆ, ਖਿੰਨ ਪਲ ਥਿਰ ਨਾ ਰਹਾਈ, ਅਨਕ ਉਪਾਵ ਜਤਨ ਕਰ ਥਾਕੇ ਬਾਰੰਗ ਬਾਰ, ਭਰਮਾਈ ਟਿਕਦੇ ਨਹੀਂ ਪਿਆ। ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਉਹਨਾਂ ਦੀ ਰਚਨਾ ਵਿੱਚ ਕਵਿਤ ਹੈ, ਭਗਤ ਨਾਮਦੇਵ ਵਾਹਿਗੁਰੂ ਧੰਨਾ ਜੀ ਦੇ ਸ਼ਬਦ ਦੀ ਵਿਆਖਿਆ ਲਈ ਉਹਨਾਂ ਨੇ ਬੜਾ ਸੋਹਣਾ ਇੱਕ ਬਚਨ ਕਿਹਾ। ਕਹਿਣ ਲੱਗੇ, ਖਗਪਤ ਪਰਬਲ ਪਰਾਕਰਮੀ ਪਰਮਹੰਸ। ਸ਼ਬਦ ਸਾਰੇ ਸੁਣਨ ਵਾਲੇ ਨੇ, ਮਨ ਨਹੀਂ ਟਿਕਦਾ। ਖਗਪਤ ਪਰਬਲ ਪਰਾਕਰਮੀ ਪਰਮਹੰਸ, ਚਾਤੁਰ ਚਤੁਰ ਮੁਖ ਚੰਚਲਾ ਚਪਲ ਹੈ। ਖਗਪਤ, ਖਗ ਦਾ ਅਰਥ ਪੰਛੀ, ਪਤ ਦਾ ਅਰਥ ਹੈ ਰਾਜਾ ਪਤੀ, ਪੰਛੀਆਂ ਦਾ ਰਾਜਾ ਗਰੁੜ ਹੈ, ਗਰੁੜ ਦੀ ਉਡਾਰੀ ਬਹੁਤ ਤੇਜ਼ ਹੈ। ਪਰ ਭਾਈ ਸਾਹਿਬ ਕਹਿੰਦੇ, ਗਰੁੜ ਪੰਛੀ ਤੇਰੀ ਉਡਾਰੀ ਵੀ ਮਨ ਦਾ ਮੁਕਾਬਲਾ ਨਹੀਂ ਕਰ ਸਕਦੀ। ਮਨ ਜਿੱਥੋਂ ਤੱਕ ਉਡਾਰੀਆਂ ਮਾਰਦਾ ਉੱਥੇ ਤੱਕ ਗਰੁੜ ਪੰਛੀ ਵੀ ਨਹੀਂ ਪਹੁੰਚ ਸਕਦਾ। ਪਰਬਲ ਪਰਾਕਰਮੀ, ਸਿਆਣਾ ਬੜਾ ਹੈ, ਏਦਾਂ ਸਿਆਣਾ ਹੈ, ਆ ਜਿਹੜੀਆਂ ਸਹੂਲਤਾਂ ਅਸੀਂ ਵਰਤਨੇ ਪਏ, ਲਾਈਟ ਜਗਾਈਏ, ਕਿਸੇ ਦਾ ਮਨ ਸਿਆਣਾ ਬਣਿਆ ਤੇ ਲਾਈਟ ਪੈਦਾ ਕਰਕੇ ਚਲਾ ਗਿਆ। ਇੰਨਾ ਸਿਆਣਾ ਹੈ, ਇਹ ਮੁਰਦੇ ਬੰਦੇ ਨੂੰ ਵੀ ਜਵਾਨ ਦਾ ਯਤਨ ਕਰਦਾ ਹੈ। ਪਰਬਲ ਪਰਾਕਰਮੀ ਪਰਮਹੰਸ, ਚਤੁਰ ਚਲਾਕ ਬੜੇ, ਚਤੁਰਮੁਖ ਚੌ ਮੂਹਾਂ ਹੈ, ਚੰਚਲਾ ਚਪਲ ਹੈ,
सच यह वे कि बिजली जिहड़ी आसमान भी चमकदी है, मन तो चमकदी कोई बिजली नालों भी ज्यादा चंचल है। मैं सिर्फ बेनती करनी है, तन मन धन नहीं धीरे। तीसरा शब्द वरत्या तन, मन भी नहीं टिकदा पिया। धन ने एक दिन महाराज कहते इन्हें भी किड़ा टिक जाना है। एक छोटी जी मैं बेनती करांगा, देखो अज का जिहड़ा साडा ढांचा है ना, यह घर घर का दुखांत है। भाई साहब बैठे ने, असी लोग निकले हां गरीबी विचों ते संघर्ष विचों, यह सच्चाई है। पर जिहड़ियां साडियां आउण वालियां पीढ़ियां ने ना, तुसीं बैठे हो पता नहीं किन्नी मेहनत मुशक्कत मजदूरी करके घर बनांदे हो, ते जिहड़ा कोठी च जमदा है ना उहनूं कोई पता नहीं प्यो दे ढारे दा ते प्यो दी चौंपड़ी दा, उहनूं कोई समझ नहीं, उहनूं अहसास ही नहीं। यही कारण कि अजकल दे नौजवान मैनूं बख्श दिया जे, मां बाप घर च ने अपना कमरा खोलिया, बाहर देखने मिलता भाई साहब जाते कमरा खोलिया कंप्यूटर ऑन किया अंदरों चिटकनी मार ली, वो पुछदी कोई नहीं मां बाप नूं तुसीं कुछ खाए भी हो कि नहीं, ये सच्चाई है। ते जेड़ा बीठुल शब्द गुरु ग्रंथ साहिब विचों आया, ये कित्थों आया है? बीठुल दा अर्थ हुंदा बैठ जा। कहिंदे ने एक भगत मां दे चरणां दी रोज सेवा करदा सी, ते रोज परमात्मा दी भगती उहदे दर्शनां दी सिख रखनी। एक दिन नेम नाल मां दे चरण कुटन लगा, कहिंदे ने भगवान प्रगट होए ते उहने इक्को गल कही, बीठुल आ इत उत्ते बैठ जा क्योंकि मैं जे मां दे चरणां दी सेवा कर रहा। देखो एक बड़ी वड्डी खेड सी। मैं सिर्फ बेनती करा कि तन भी टिकना नहीं, मन भी टिकना नहीं, ते मन्ना जो कुछ कट्ठा करी जाना इन्हें कड़े टिके रहना है। कि धन सदीव काल लिख है, इथों तक गुरु ग्रंथ साहिब भी तो एक तुक है। आ जदों भादों च बदल वरसदा है ना, ते उदू बाद सूरज निकलदा है, ते जदों सूरज निकलदा उहदियां किरणां चमड़ी नूं इस तरह तंग दुख देंदियां ने जिवें सूलां चुभदियां होण, ते सिर ते बदल आ जाए ते असीं कहिंदे आ वाह वाह ठंड पै गई। भगत गुरु ग्रंथ साहिब च कहिंदे ने भले लोको जिहड़ी बदल दी छां अज तेरे सिर ते आई है, चेते रखी इहदा भरोसा ना करिए कईआं दे सिर तों लंघ के आई है। कि बदल दी छां टिकी रहेगी? सच एवे कि आ सियाल दियां रातां ने बाहर कागज कोई बाल के सेके कख बाल के सेके, किन्नी कु देर तक कख रात चलणगे, कख सवाह हुंदिया देरी नहीं लगती, बदलां दी छां उडदिया देरी नहीं लगती, खड़ा दा पानी उच्चे खेतां विच चढ़ जाए ते मत सोच के पानी दी लोड़ नहीं, हड़ दे दरिया चढ़दे भी बड़ी छेती ने ते उतरदे भी बड़ी छेती ने। ए माया दी कहानी तां बदलां दी छां है जिहड़ी अज तेरे सिर उत्ते ठंड पई देंदी है, कईआं दी तिजोरी विचों पहला निकल के आई, सदा लई नहीं। एक अखां दी अग है, तां ही सतगुरु ने बाणी विच कहा माई माया शाल तृण की अगन मेघ की छाया गोबिंद भजन में खड़का जल। एक शब्द गुरु ग्रंथ साहिब विच आउंदा है, तन मन धानी तीरे, मैं प्रकरण तो दूर नहीं जा रहा, मैं सिर्फ भगत जी का शब्द लिया है। वह शब्द कह ज्यो मधमाखी त्यों सठोर रस, जोर जोर धन की आ जिमें शहद की मखी एक एक फुल ते बैठ के धन ओ मकरंद चूसदी है, ते नाल कहिंदी है अज नहीं छकना, जदों छत्ता पूर्ण तौर ते भर जाएगा मैं उदों इहदा रस माणांगी। गुरु ग्रंथ साहिब च कबीर जी कहिंदे ओ भोलीए मखीए तू सिर्फ अपनी संघर्ष कर, तू मेहनत कर करके फुल्लां उत्तों मकरंद चूस, चेते रखी जिद्दन तेरा शहद पकना है तेनू खाना नसीब नहीं होना, तेरे मुंह दे विच सवा पाणगे ते निचोड़ के शायद किसी होर ने ले जाना। सच एवे साडे घरां च यही हुंदा, मापे विचारे शायद दी मक्खी दी तरह कट्ठे करदे रहिंदे ने, ते जद सुख दा वेला हुंदा पुत पोते मोटरसाइकलां लैके सब कोई निचोड़ के घरों बाहर ले जांदे, इहनू महसूस ना करियो, सच्चाई है। बाबा जी ने कहा ज्यो मधमाखी त्यों सठोर रस, जोर जोर धन किया मरती बार लिहो लिहो करिए भूत रहन क्यों दिया। एक सतगुरु का अमृत बचन है गुरु ग्रंथ साहिब की पवित्र बाणी विच, मैं तां तुक लई भगत जी ने पहली तुक गुरु ग्रंथ साहिब च कही, तन भी थिर नहीं मन भी थिर नहीं, ते तन जिन्हों तू कहना
ਇਹ ਕਿਹੜਾ ਫਿਰਕ ਹੈ? ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਪਵਿੱਤਰ ਸ਼ਲੋਕ ਹੈ ਕਬੀਰ ਸਾਹਿਬ ਜੀ ਦਾ, ਉਹ ਸ਼ਲੋਕ ਹੈ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਾ ਕਰੋਰ ਚਲਤੀ ਬਾਰ ਨਾ ਕੱਚ ਮਿਲਿਓ ਲਈ ਲੰਗੋਟੀ ਤੋਰ ਲੰਗੋਟੀ ਦਾ ਅਰਥ ਵਾਂਸ ਲਈ। ਭਗਤ ਜੀ ਨੇ ਤਿੰਨ ਗੱਲਾਂ ਪਹਿਲੀ ਤੁਕ ਵਿੱਚ ਕਹੀਆਂ ਤੇ ਅੱਗੇ ਮੈਂ ਦੋ ਸ਼ਬਦ ਤੁਹਾਨੂੰ ਹੋਰ ਸੁਣਾਉਣੇ ਚਾਹੁੰਦਾ। ਇੱਕ ਤਾਂ ਸੁਣਾ ਦਿੱਤਾ ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਦੂਜਾ ਸ਼ਬਦ ਹੈ ਭਗਤ ਧੰਨਾ ਜੀ ਦੀ ਆਸਥਾ ਤੇ ਤੀਸਰਾ ਸ਼ਬਦ ਹੈ, ਗੱਲ ਧਿਆਨ ਨਾਲ ਸੁਣਿਓ, ਲੱਗੇਗਾ ਇੰਜ ਕਿ ਸ਼ਬਦ ਇੱਕ ਦੂਜੇ ਦੇ ਵਿਪਰੀਤ ਨੇ ਪਰ ਥੋੜਾ ਜਿਹਾ ਸਮਝਣ ਦਾ ਤਰੀਕਾ ਅਜੇ ਵਿਪਰੀਤ ਨਹੀਂ। ਪਹਿਲਾਂ ਉਹਨਾਂ ਦੀ ਪਰਮਾਤਮਾ ਪ੍ਰਤੀ ਆਸਥਾ ਦੇਖੋ, ਕਹਿੰਦੇ ਨੇ ਉਹ ਭਰਮਣ ਵਾਲੇ ਚਿੱਤ ਤੂੰ ਭਰਮ ਨਾ, ਤੂੰ ਚਿੰਤਾ ਨਾ ਕਰ, ਪਰਮਾਤਮਾ ਤੈਨੂੰ ਰੋਜ਼ੀ ਦੇਵੇਗਾ। ਕਹਿੰਦੇ ਨੇ ਜਿਸ ਦਿਨ ਮਾਂ ਦੇ ਪੇਟ ਦੇ ਪਾਣੀ ਵਿੱਚ, ਦੇਖੋ ਮੈਂ ਅਰਥ ਕਰ ਰਿਹਾ ਇਹਨੂੰ ਧਿਆਨ ਨਾਲ ਸੁਣਿਓ, ਜਿਸ ਦਿਨ ਮਾਂ ਦੇ ਉਦਰ ਦੇ ਪਾਣੀ ਵਿੱਚ ਤੂੰ ਪੁੱਠਾ ਲਟਕਿਆ, ਤੇਰੇ ਚਾਰ ਚਫੇਰੇ ਤਪਸ਼ ਅੱਗ ਸੀ, ਜੇ ਪਰਮਾਤਮਾ ਨੇ ਮਾਂ ਦੇ ਪੇਟ ਦੀ ਪੱਟ ਵਿੱਚ ਵੀ ਤੈਨੂੰ ਰੋਜ਼ੀ ਦੇ ਦਿੱਤੀ ਤੂੰ ਚਿੰਤਾ ਕਿਉਂ ਕਰਨਾ, ਪਰਮਾਤਮਾ ਤੈਨੂੰ ਸਾਰੀ ਜ਼ਿੰਦਗੀ ਰੋਟੀ ਦੇਵੇਗਾ। ਪਰ ਆਪਣੀ ਲੋੜ ਪਈ, ਕਹਿਣ ਲੱਗੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਸ਼ ਵਾਰਤਾ। ਮੈਂ ਤਾਂ ਕਿਹਾ ਵੀ ਕਿਤੇ ਵਿਪਰੀਤ ਤਾਂ ਨਹੀਂ। ਪਹਿਲਾ ਸ਼ਬਦ ਦੇ ਰਾਗ ਆਸਾ ਵਿੱਚ ਰੇ ਚਿੱਤ ਚੇਤਸ ਕੀ ਨੀ ਦਿਆਲ ਦਮੋਦਰ, ਉਹ ਮੇਰੇ ਚਿੱਤ ਤੂੰ ਦਿਆਲੂ ਪਰਮਾਤਮਾ ਨੂੰ ਕਿਉਂ ਨੀ ਚੇਤੇ ਕਰਦਾ। ਬਿਬੈ ਨਾ ਜਾਣਸ ਕੋਈ ਜੇ ਤਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਅਗਲੀ ਤੁਕ ਹੈ ਜਨਨੀ ਕੇਰੇ, ਜਨਮ ਦੇਣ ਵਾਲੀ ਮਾਂ, ਜਨਨੀ ਕੇਰੇ ਉਧਰ ਉਦਕ ਮੈਂ, ਉਧਰ ਤੇ ਉਦਕ ਦੋ ਸ਼ਬਦ ਨੇ ਕਿਉਂਕਿ ਪਾਣੀ ਵਿੱਚ ਹੀ ਤਾਂ ਪਨਪਦਾ ਹੈ ਜੀਵ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀ ਆ ਦਸ ਦੁਆਰਾ, ਆ ਦਸ ਦਰਵਾਜਿਆਂ ਵਾਲਾ ਰੱਬ ਨੇ ਸ਼ਹਿਰ ਬਣਾ ਦਿੱਤਾ, ਪਿੰਡ ਬਣਾ ਦਿੱਤਾ। ਦੇ ਆਹਾਰ ਅਗਨ ਮੈਂ ਰਾਖਾਂ ਐਸਾ ਖਸਮ ਹਮਾਰਾ। ਦੇਖੋ ਇੱਕ ਹਲ ਵਾਹਣ ਵਾਲੇ ਦਾ ਭਰੋਸਾ ਰੱਬ ਤੇ ਕਿੰਨਾ। ਭਾਈ ਇੰਦਰਜੀਤ ਸਿੰਘ ਹੁਣੀ ਨਾਲ ਸਨ, ਅਸੀਂ ਦੂਰ ਤੱਕ ਦੇਖਣ ਗਏ ਸਰੋਂ ਸੀ ਉਦੋਂ। ਮੈਂ ਕਈ ਵਾਰੀ ਸੋਚਦਾ ਸਾਂ ਕਿ ਆਪਾਂ ਤਾਂ ਸਿਰਫ ਕਮਰੀ ਬਣਾਉਂਦੇ ਰਹਿ ਗਏ, ਪੂਜਾ ਰੂਮ ਬਣਾ ਲਿਆ, ਬਾਬਾ ਜੀ ਕਾ ਕਮਰਾ ਬਣ ਗਿਆ। ਮੈਂ ਕਹਿੰਦਾ ਜਿਹਨੇ ਰੱਬ ਨੂੰ ਪਾਉਣਾ ਸੀ ਉਹ ਮਾਰੂ ਥਲ ਵਿੱਚ ਬੈਠਾ ਕੂਕੀ ਗਿਆ, ਲੋਕ ਮੰਦਰਾਂ ਵਿੱਚ ਪੱਥਰ ਪੂਜਦੇ ਰਹੇ, ਰੱਬ ਖੂਹ ਤੇ ਬੈਠਾ ਹੋਇਆ ਪਾ ਕੇ ਚਲਾ ਗਿਆ। ਅੱਜ ਕੱਲ੍ਹ ਕਈ ਵਾਰੀ ਸਿਆਣੇ ਸੁਣਾਉਂਦੇ ਵੀ ਨੇ ਜੋਕ ਵੀ ਜਿੱਥੋਂ ਦੇ ਐਡਰੈਸ ਦਿੱਤੇ ਹੁੰਦੇ ਨੇ ਉੱਥੇ ਬੈਠਾ ਕੋਈ ਨੀ, ਜੇ ਬੈਠਾ ਕਿਸੇ ਹੋਰ। ਤਾਂ ਬੁੱਲੇ ਨੇ ਕਿਹਾ ਸੀ ਬੁੱਲਿਆ ਠਾਕਰ ਦੁਆਰੇ ਨਾ ਜਾਈ, ਇਹਨੂੰ ਨੈਗੇਟਿਵ ਨਾ ਲਿਆ ਜੇ। ਜਿੱਥੇ ਮੋਮਨ ਭੋਗ ਲਵਾਏ ਵਿੱਚ ਮਸੀਂਦੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ। ਐਡਰੈਸ ਤਾਂ ਇਹੀ ਹੈ ਨਾ, ਰੱਬ ਰਹਿੰਦਾ ਪਿਆ ਮੰਦਰ ਗੁਰਦੁਆਰਾ। ਭਾਈ ਸਾਹਿਬ ਜ਼ਿਕਰ ਕਰ ਰਹੇ ਸਨ, ਆ ਸ਼ਬਦ ਉਹਨਾਂ ਨੇ ਬੜਾ ਵਰਤਿਆ, ਮੈਂ ਨਹੀਂ ਉਹ ਵਰਤਣਾ। ਉਹ ਸ਼ਬਦ ਸੇ ਬੁੱਲਾ ਕਹਿੰਦਾ ਹੈ ਕਿ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਵਾਏ ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ। ਅਮੀਰ ਜਾਦਿਆਂ ਨੇ ਬੂਹੇ ਉੱਤੇ ਚੋਬਦਾਰ ਬਹਾਏ। ਕਹਿਣ ਲੱਗੇ ਬੁੱਲਿਆ ਮਲ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਉਹ ਰੱਬ ਦਾ ਦਰਵਾਜ਼ਾ ਕੀ ਹੈ, ਕਿਹੜਾ ਦਰ ਹੈ ਉਹਦਾ? ਬਾਹਰ ਦੇ ਪੂਜਾ ਸਥਲ ਬੰਦ ਕੀਤੇ ਜਾਂਦੇ ਨੇ, ਜਿਹਦੇ ਅੰਦਰ ਰੱਬ ਦੇ ਬੂਹੇ ਖੁੱਲ ਜਾਣ ਉਹ ਬਾਹਰ ਦੇ ਮੰਦਰ ਵੀ ਕਮਾ ਕੇ ਆ ਜਾਂਦੇ। ਨਾਮਦੇਵ ਜੀ ਨੇ ਕੀ ਕੀਤਾ, ਪੱਥਰ ਦੇ ਮੰਦਰ ਚੋਂ ਧੱਕੇ ਮਾਰੇ, ਪਰ ਦਿਲ ਮੰਦਰ ਵਿੱਚੋਂ ਠਾਕੁਰ ਨੂੰ ਕੌਣ ਕੱਢੇਗਾ ਜੋ ਦਿਲ ਮੰਦਰ ਵਿੱਚ ਬਿਰਾਜਮਾਨ ਹੈ? ਮੈਂ ਸਿਰਫ ਸੰਖੇਪ ਜਿਹਾ, ਭਗਤ ਜੀ ਕਹਿੰਦੇ ਨੇ ਕਿ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਸਮ ਹਮਾਰਾ। ਅਗਲਾ ਬਚਨ ਕੁੰਮੀ ਜਲ ਮੈਂ ਕੱਛੂ ਕੁੰਮੀ ਪਾਣੀ ਵਿੱਚ, ਤਨ ਤਿਸ ਬਾਹਰ, ਤਨ ਦਾ ਅਰਥ ਬੱਚਾ, ਉਹਦੇ ਬੱਚੇ ਉਹਦੇ ਅੰਡੇ, ਆਂਡੇ ਬਾਹਰ ਨੇ। ਕੱਛੂ ਕੁੰਮੀ ਕਦੀ ਆਂਡਿਆਂ ਤੇ ਨਹੀਂ ਬਹਿੰਦੀ ਕਿਉਂਕਿ ਉਹ ਆਂਡਾ ਦੇ ਕੇ ਪਾਣੀ ਚਲੀ ਜਾਂਦੀ ਹੈ, ਫਿਰ ਉਹ ਧਿਆਨ ਨਾਲ ਪਾਣੀ ਸੱਟਦੀ ਆਂਡੇ ਵਾਲੇ ਪਾਸੇ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕੱਛੂ ਆਂਡਾ ਧਿਆਨ ਤਰ ਕਰ ਪਰ ਪੱਕ ਨਦੀ ਵਿੱਚ ਆਣਾ। ਉਹ ਆਂਡੇ ਦਾ ਧਿਆਨ ਟਿਕਾਉਂਦੀ, ਉਹਦੇ ਧਿਆਨ ਨਾਲ ਆਂਡੇ ਵਿੱਚ ਉਹਦਾ ਬੱਚਾ ਵਿਕਾਸ ਕਰਦਾ, ਧਿਆਨ ਨਾਲ ਆਂਡਾ ਤੋੜਦੀ ਏ ਤੇ ਧਿਆਨ ਨਾਲ ਮਾਂ ਬੱਚੇ ਨੂੰ ਆਪਣੇ ਕੋਲ ਲਿਆਉਂਦੀ। ਦੇਖੋ ਉਸ ਇੱਕ ਮਹਾਂਪੁਰਖ ਦਾ ਅਨੁਭਵ, ਉਹ ਕਿਸੇ ਸਕੂਲ ਚ ਪੜ੍ਹਨ ਤੇ ਨਹੀਂ ਨਾ ਗਏ,
ਤੇ ਅੱਜ ਸੱਚੀ ਗੱਲ ਇਹ ਜੇ ਜੇਤਾ ਪੜਿਆ ਤੇਤਾ ਕੜਿਆ। ਮਹਾਰਾਜ ਜੀ ਨੇ ਕਿਹਾ, ਕਹਿੰਦੇ ਨੇ ਕਈ ਵਾਰੀ ਗੁਰਮਤ ਸਾਚੀ ਖੁੱਜਤ ਦੂਰ, ਬਹੁਤ ਸਿਆਣਪ ਲੱਗਦਾ ਧੂਰ। ਇਹ ਗੱਲ ਯਾਦ ਰੱਖਿਓ, ਪ੍ਰੇਮਾ ਭਗਤੀ ਨਾਲ ਤੇ ਪਾਇਆ ਜਾ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਚ ਕੋਈ ਤੁਕ ਦਿਖਾ ਦਿਓ ਜਿੱਥੇ ਕਿਹਾ ਹੋਵੇ ਸਿਆਣਾ ਬਣ ਰੱਬ ਤੈਨੂੰ ਸਿਆਣਪ ਨਾਲ ਮਿਲੇਗਾ। ਪਹਿਲੀ ਪੌੜੀ ਚ ਕਹਿ ਦਿੱਤਾ ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ, ਨਾ ਤੂੰ ਆਵੇ ਵਸ ਕਿਤੇ ਸਿਆਣਪੈ। ਮਹਾਰਾਜ ਤੇ ਇਥੋਂ ਤੱਕ ਕਿਹਾ ਜਿੰਨਾ ਸਿਆਣਾ ਬਣਨਾ ਰੱਬ ਉਨੀ ਕੁ ਹੋਰ ਰੱਸੀ ਤੇਰੀ ਬਣਾ ਦਿੰਦਾ ਤੇਰੇ ਗੱਲ ਚ ਫਾਈ ਪਾਉਣ ਲਈ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਸਿਆਣਪ ਨਹੀਂ ਅੰਦਰ ਦੀ ਭਾਵਨਾ। ਉਹ ਮਹਾਂਪੁਰਖ ਅਗਲਾ ਬਚਨ ਕਹਿੰਦਾ ਕੁੰਮੀ ਜਲ ਮੈਂ ਤੰਤ ਇਸ ਬਾਹਰ ਪੰਖ ਖੀਰ ਤੇ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਅਗਲੀਆਂ ਤੁਕਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ। ਮਾਂ ਦੇ ਪੇਟ ਵਿਚ ਰੱਬ ਰੋਜ਼ੀ ਦਿੰਦਾ, ਉਹ ਧੰਨਿਆ ਚੇਤੇ ਰੱਖੀ ਕੱਛੂ ਕੁੰਮੀ ਦੇ ਬੱਚੇ ਨੂੰ ਪਾਲੀ ਬੈਠਾ ਧਿਆਨ ਨਾਲ। ਤੇ ਤੀਸਰਾ ਸ਼ਬਦ ਕਿਹਾ ਪੱਥਰ ਦੇ ਕੀੜੇ ਨੇ, ਪੱਥਰ ਨੂੰ ਤੋੜ ਕੇ ਦੇਖ ਰੱਬ ਤਾਂ ਗੁਪਤ ਬੈਠੇ ਹੋਏ ਕੀੜਿਆਂ ਨੂੰ ਵੀ ਰੋਜ਼ੀ ਦੇਈ ਜਾਂਦਾ ਹੈ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਂ ਕੋ ਮਤ ਰੇ, ਜੀ ਡਰਾਹੀ ਤਿੰਨ ਪ੍ਰਮਾਣ ਦਿੱਤੇ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਉਹਨਾਂ ਇਹ ਤਾਂ ਕਹਿ ਦਿੱਤਾ ਵੀ ਮਾਂ ਦੇ ਉਦਰ ਚ ਰੋਟੀ ਦਿੱਤੀ, ਇਹ ਵੀ ਕਹਿ ਦਿੱਤਾ ਵੀ ਦੇਖ ਉਹ ਕੱਛੂ ਕੁੰਮੀ ਦੇ ਨਿਆਣੇ ਬੱਚੇ ਪਾਲ ਦਿੱਤੇ, ਉਹ ਤਾਂ ਪੱਥਰ ਦੇ ਕੀੜਿਆਂ ਨੂੰ ਰੋਜ਼ੀ ਦਿੰਦਾ। ਹੁਣ ਇੱਥੇ ਆ ਕੇ ਥੋੜੀ ਜਿਹੀ ਗੱਲ ਪੈਂਦੀ ਹੈ, ਕਿਉਂਕਿ ਸਾਡੇ ਲੋਕ ਕਥਾ ਕਰਨ ਵਾਲੇ ਨਾ ਭਾਈ ਸਾਹਿਬ ਸਮਝਦੇ ਨੇ ਮੇਰੀ ਬੇਨਤੀ। ਉਹ ਅੱਜ ਕੱਲ ਇੰਨੇ ਕੁ ਸਿਆਣੇ ਹੋ ਗਏ ਨੇ ਨਾ, ਉਹ ਸਮਝਦੇ ਨੇ ਜਿਹੜਾ ਸਾਨੂੰ ਪਤਾ ਇਹ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ ਪਤਾ। ਇਹ ਸੱਚ ਜੇ ਇਹਨੂੰ ਸੁਖਾਂਤ ਨਾ ਸਮਝੋ, ਉਹ ਫਿਰ ਇਹ ਗੱਲ ਕਹਿੰਦੇ ਨੇ ਬਾਣੀ ਬਦਲ ਦਿਓ। ਇਸ ਤਰ੍ਹਾਂ ਹੀ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ। ਇੱਕ ਦਿਨ ਇੱਕ ਮੌਲਵੀ ਸਾਹਿਬ ਬੋਲ ਰਹੇ ਸਨ ਮਸਜਿਦ ਵਿੱਚ, ਤੇ ਮੇਰੇ ਕੰਨਾਂ ਚ ਆਵਾਜ਼ ਪਈ ਭਾਈ ਸਾਹਿਬ ਇੱਕ ਸ਼ੇਰ ਕਹਿ ਰਹੇ ਸਨ, ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਆਪਣੇ ਆਪ ਨੂੰ ਬੰਦਾ ਨਹੀਂ ਚੇਂਜ ਕਰਦਾ, ਉਹ ਕਹਿੰਦਾ ਗੁਰੂ ਚੇਂਜ ਹੋ ਜਾਏ। ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਭਗਤ ਧੰਨਾ ਜੀ ਆਸ ਤਾਂ ਇੰਨੀ ਦੱਸ ਰਹੇ ਨੇ ਕਿ ਰੱਬ ਕੀੜਿਆਂ ਨੂੰ ਰੋਟੀ ਦਿੰਦਾ ਪੱਥਰ ਦਿਆਂ ਨੂੰ, ਪਰ ਆਪ ਤਾਂ ਕਹਿੰਦੇ ਨੇ ਦਾਲ ਸਿੱਧਾ ਮੰਗੂ ਘੀਓ, ਕਿ ਪੱਥਰ ਦੇ ਕੀੜਿਆਂ ਰੋਟੀ ਦੇਣ ਵਾਲਾ ਧੰਨੇ ਨੂੰ ਹੀ ਦਏਗਾ। ਸ਼ਬਦਾਂ ਨੂੰ ਸਾਹਮਣੇ ਰੱਖ ਕੇ ਪੜੋ, ਕਹਿ ਧੰਨਾ ਪੂਰਨ ਤਾਂ ਕੋ ਮਤ ਰੇ ਜੀਡ ਰਾਹੀ। ਇੱਥੇ ਯਾਦ ਰੱਖਿਓ ਭਗਤ ਧੰਨਾ ਜੀ ਦੇ ਅੰਦਰ ਦੀ ਆਸਥਾ, ਉਹ ਕਹਿੰਦੇ ਨੇ ਸੰਸਾਰ ਦੇ ਲੋਕੋ ਜੇ ਥੋੜੀ ਤੋਂ ਥੋੜੀ ਚੀਜ਼ ਦੀ ਲੋੜ ਪਵੇ ਕਿਸੇ ਬੰਦੇ ਦੀ ਮੁਥਾਜੀ ਮਤ ਕਰਿਓ, ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਦੀ ਲੋੜ ਵੀ ਪਏ ਤੇ ਤਾਂ ਵੀ ਪਰਮਾਤਮਾ ਦੇ ਚਰਨਾਂ ਦਾ ਹੀ ਓਟ ਆਸਰਾ ਲਿਆ ਜੇ। ਇਹ ਤਮਾ ਨਹੀਂ, ਕਹਿੰਦੇ ਗੋਪਾਲ ਤੇਰਾ ਆਰਤਾ। ਹੁਣ ਠੀਕ ਹੈ, ਭਾਵੇਂ ਆਰਤੇ ਦੇ ਅਰਥ ਹੀ ਕਹਿ ਦਿੱਤਾ ਵੀ ਬਾਕੀ ਸਾਰਿਆਂ ਨੇ ਆਰਤੀ ਕੀਤੀ, ਉਹ ਸੀ ਜੱਟ, ਉਹਨੇ ਕਹਿਤਾ ਮੇਰਾ ਆਰਤਾ, ਚੇਤੇ ਰੱਖਿਓ ਇਹ ਗੱਲ ਨਹੀਂ। ਆਰਤ ਦਾ ਅਰਥ ਹੁੰਦਾ ਆਜਿਸ਼, ਮੰਗਤਾ, ਲੋੜਵੰਦ। ਇੱਕ ਗੁਰੂ ਗ੍ਰੰਥ ਸਾਹਿਬ ਚ ਤੁਕ ਆਉਂਦੀ ਹੈ ਪੁੱਜ ਬਲ ਵੀਰ ਬ੍ਰਹਮ ਸੁਖ ਸਾਗਰ ਸਾਗਰ ਗਰਤ ਪਰਤ ਗੇ ਲਿਓ ਅੰਗੂਰੀਆ, ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀ, ਆਰਤ ਦੁਆਰ ਰਟਤ ਪਿੰਗੂਰੀਆ। ਆਰਤ ਦਾ ਅਰਥ ਦੁਖੀ, ਲੋੜਵੰਦ। ਕਹਿੰਦੇ ਹੇ ਪ੍ਰਭੂ ਧੰਨਾ ਤੇਰੇ ਦਰ ਦਾ ਇੱਕ ਆਜ਼ਮ ਮੰਗਤਾ ਹੈ, ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੇਰੀ ਭਗਤੀ ਕਰਦੇ ਨੇ, ਤਿਨਕੇ ਕਾਂਸ਼ ਸਵਾਰਤਾ, ਤੇ ਮੇਰੇ ਕੁਝ ਕੰਮ ਨੇ ਤੂੰ ਕਰ ਦੇ। ਦੇਖੋ ਨੇ ਕੰਮ ਕੀ ਦੱਸੇ, ਕਹਿੰਦੇ ਦੋ ਚੀਜ਼ਾਂ ਤਾਂ ਖਾਣ ਨੂੰ ਦੇ ਦੇ, ਇੱਕ ਦਾਲ ਤੇ ਦੂਜਾ ਆਟਾ। ਸਿੱਧਾ ਦਾ ਅਰਥ ਆਟਾ ਹੀ ਹੈ, ਦਾਲ ਸਿੱਧਾ ਮੰਗੂ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਆਟਾ ਦੇ ਦੇ, ਦਾਲ ਦੇ ਦੇ, ਤੇ ਸੁੱਕੀ ਨਹੀਂ, ਕਿਰਪਾ ਕਰੀ ਤੇਰੀ ਭਗਤੀ ਕਰਨੀ ਹੈ, ਘਿਓ ਵੀ ਵਿੱਚ ਪਾ ਕੇ ਦੇਈ ਮੈਨੂੰ। ਦੇਖੋ ਲੋੜ ਥੋੜੀ ਜਿਹੀ, ਇਹੀ ਕਾਰਨ ਕਬੀਰ ਸਾਹਿਬ ਨੂੰ ਤੁਸੀਂ ਪੜ੍ਹਦੇ ਹੋ, ਉਹਨਾਂ ਤਾਂ ਇੱਥੋਂ ਤੱਕ ਕਿਹਾ ਪਰਮਾਤਮਾ ਤੇਰੇ ਕੋਲੋਂ ਕਾਹਦੀ ਸ਼ਰਮ,
ਜਦੋਂ ਤੇਰੂ ਮਿੱਤਰ ਬਣਾ ਹੀ ਲਿਆ ਪਰ ਹੁਣ ਤਾਂ ਘਰ ਦੇ ਖੇਸ ਵੀ ਤੇਰੇ ਤੋਂ ਮੰਗਾ। ਮਾਧੋ ਕੈਸੀ ਬਣੇ ਤੁਮ ਸੰਗੇ, ਸੰਗੇ ਦਾ ਅਰਥ ਇੱਥੇ ਨਾਲ।

0: ਅਵਰ ਤਲਾਈ। ਹੁਣ ਮੇਰੇ ਵਰਗਾ ਤੇ ਇਹੀ ਕਰਕੇ ਕਹੋਗੇ ਵੀ ਦਾਲ ਚੰਗੀ ਛੱਕ ਲਈ, ਘਿਓ ਛੱਕ ਕੇ ਹੁਣ ਸੌਣਗੇ। ਉਹ ਕਹਿੰਦਾ ਨਹੀਂ, ਸੌਣ ਵਾਸਤੇ ਨੀ ਮੰਜੀ ਵੰਗਦਾ ਪਿਆ, ਆ ਘਰ ਦੇ ਕਲੇਸ਼ ਪਾਉਂਦੇ, ਇਹਨਾਂ ਨੂੰ ਸਮਝ ਕੋਈ ਨੀ ਪੈਂਦੀ, ਮੈਂ ਭਗਤੀ ਕਰਨਾ, ਮੈਂ ਤਾਂ ਪਾਸਾ ਵੱਟ ਕੇ ਖੇਸ ਲੈ ਕੇ ਪਾਵਾਂਗਾ ਤੇ ਕਰਾਂਗਾ ਲੰਮਾ ਪੈ ਕੇ ਵੀ ਤੇਰੀ ਭਗਤੀ। ਇਸ ਤੁਕ ਨੂੰ ਸਮਝੀ। ਦਾਲ ਦਾ ਜ਼ਿਕਰ ਕੀਤਾ, ਅੱਧ ਸਿਰ ਮਾਂਗੂ ਦਾਲੇ ਮੋਕੋ ਦੋਨੋਂ ਵਕਤ ਜਵਾਲੇ, ਖਾਟ ਮਾਂਗੂ ਚੌਪਾਈ ਸਰਹਾਨਾ ਉਪਰ, ਸਰਹਾਨਾ ਅਵਰਤ ਲਾਈ ਉਪਰ ਕੋ ਮਾਂਗੂ ਖਿੰਦਾ। ਹੁਣ ਜਿਹੜਾ ਮੰਜਾ ਬਿਸਤਰਾ ਲਾਇਓ ਤੇ ਸੌਂਦਾ ਹੀ ਹੈ ਨਾ, ਉਹਨਾਂ ਇਹ ਥੋੜਾ ਕਿਹਾ ਵੀ ਉਪਰ ਲੈ ਖੇਸ ਦੇ ਦੀ, ਹੁਣ ਮੈਂ ਸੌਵਾਂਗਾ। ਕਹਿਣ ਲੱਗੇ ਉਪਰ ਕੋ ਮਾਂਗੂ ਖਿੰਦਾ, ਤੇਰੀ ਭਗਤ ਕਰੇ ਜਨ, ਖਿੰਦਾ ਤੇਰੀ ਭਗਤੀ ਕਰਾਂਗਾ ਭਿੱਜ ਕੇ। ਨਾਲ ਕਿਹਾ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਮੈਂ ਲਾਲਚ ਨਹੀਂ ਕੀਤਾ। ਭਗਤ ਜੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸਿੱਧਾ ਮਾਂਗੂ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪੰਨੀਆਂ ਸਾਧਨ ਨੀਕਾ ਅਨਾਜ ਮਾਂਗੂ ਸੱਤ ਸੀਕਾ। ਪੰਨੀਆਂ ਦਾ ਅਰਥ ਜੋੜਾ, ਸਾਧਨ ਦਾ ਅਰਥ ਕੱਪੜਾ, ਤੇ ਨੀਕਾ ਦਾ ਅਰਥ ਚੰਗਾ ਸੋਹਣਾ। ਹੁਣ ਆਪਾਂ ਜੇ ਚੰਗਾ ਕੱਪੜਾ ਵੀ ਕੋਈ ਪਾ ਲੈਂਦਾ ਨਾ, ਆਪਾਂ ਵੀ ਉਹਨੂੰ ਵੀ ਰੂਹਾਨੀਅਤ ਨਾਲ ਜੋੜ ਕੇ ਵੇਖਦੇ ਹਾਂ ਵੀ ਇਹਨੇ ਏਡੇ ਸੋਹਣੇ ਕੱਪੜੇ ਪਾਏ, ਕਿਹੜਾ ਭਗਤ ਹੋਣਾ। ਕਿਉਂਕਿ ਹਿੰਦੁਸਤਾਨ ਵਿੱਚ ਗੱਲ ਪਾ ਦਿੱਤੀ ਕਿ ਜਿਹੜਾ ਸਿਰ ਚ ਸਵਾਦ ਪਾਉਂਦਾ ਉਹ ਬ੍ਰਹਮ ਗਿਆਨੀ। ਉਹ ਨਹੀਂ, ਗੁਰੂ ਕੇ ਸਿੱਖੋ, ਚੇਤੇ ਰੱਖਿਓ। ਕਈ ਵਾਰੀ ਪਾਟੇ ਕੱਪੜੇ ਪਾ ਕੇ ਵੀ ਬੰਦੇ ਨੂੰ ਰੱਬ ਭੁੱਲ ਜਾਂਦਾ, ਪਾਟੇ ਕੱਪੜਿਆਂ ਦੀ ਖੌਮੇ ਵਿੱਚ ਹੀ ਤੁਰਿਆ ਫਿਰਦਾ। ਕਬੀਰ ਸਾਹਿਬ ਨੇ ਤੇ ਗੱਲ ਕਹੀ, ਕਹਿਣ ਲੱਗੇ ਨਗਨ ਫਿਰਤ ਜੋ ਪਾਈਐ ਜੋਗ, ਬਨਕਾ ਮਿਰਗ ਮੁਗਤ ਸਭ ਹੋ ਗਏ। ਜੇ ਨੰਗਿਆਂ ਰਹਿ ਕੇ ਰੱਬ ਮਿਲਦਾ ਹੁੰਦਾ, ਸਾਰੇ ਮਿਰਗ ਬ੍ਰਹਮ ਗਿਆਨੀ ਨਾ ਬਣ ਜਾਂਦੇ। ਹੁਣ ਕਈ ਇਹ ਵੀ ਪੈਰਾਂ ਜੁੱਤੀ ਨਹੀਂ ਪਾਣੀ, ਇਹ ਨਾ ਸਮਝੋ ਵੀ ਮੈਂ ਨਿੰਦਿਆ ਕਰ ਰਿਹਾ। ਤੇ ਗੁਰੂ ਕਲਗੀਧਰ ਜੀ ਦਾ ਇੱਕ ਬਚਨ ਕਹਿਣ ਲੱਗੇ, ਬਾਂਦਰ ਨੂੰ ਕਿਹੜਾ ਹਰ ਸਮਾਈ ਬਾਅਦ ਕੋਈ ਜੁੱਤੀ ਪਵਾਉਂਦਾ, ਉਹ ਤੇ ਜਵਾਂਦਰੂ ਹੀ ਪੈਰਾ ਤੁਰਿਆ ਨੰਗੇ ਪੈਰੀ। ਬਾਂਦਰਾ ਸਦੀਵ ਪਾਏ ਨਾਂਗੇ ਹੀ ਫਿਰਤ। ਦੇਖੋ ਉਹਨਾਂ ਕਿਹਾ, ਮਹਾਰਾਜ ਕਿਰਪਾ ਕਰੋ, ਇੱਕ ਤਾਂ ਕੱਪੜਾ ਚੰਗਾ ਦਿਆ ਜੇ, ਦੂਜੀ ਪੈਰ ਚ ਪਾਉਣ ਵਾਸਤੇ ਜੁੱਤੀ ਵੀ ਚੰਗੀ ਦਿਓ। ਪੰਨੀਆਂ ਛਾਦਨ ਨੀਕਾ ਅਨਾਜ ਮਾਂਗੂ ਸੱਤ ਸੀਕਾ। ਜਿਹੜੇ ਖੇਤ ਨੂੰ ਸੱਤ ਵਾਰੀ ਵਾਹ ਕੇ ਦਾਣਾ ਬੀਜਿਆ, ਉਸ ਖੇਸ ਦਾ ਦੇਈ ਮੈਨੂੰ ਅਨਾਜ। ਗਊ ਭੈਸ ਮਾਂਗੂ ਲਵੇਰੀ, ਭੱਜੀ ਹੋਈ ਗਾਂ ਮੱਝ ਨਹੀਂ। ਤੇ ਤੁਹਾਨੂੰ ਪਤਾ ਜੋ ਕੁਝ ਹਾਲ ਜ਼ਿਮੀਦਾਰ ਕਰਦੇ ਨੇ, ਜਿਹੜੀ ਗਾਂ ਮੱਝ ਭੱਜ ਜਾਂਦੀ ਇਹਨੂੰ ਖੁਰਲੀ ਨਾਲ ਹੀ ਚੇਂਜ ਕਰ ਦਿੰਦੇ ਆ। ਕਹਿੰਦੇ ਪਿਛਲੇ ਪਾਸੇ ਬੰਨੋ, ਉਹਨਾਂ ਨੇ ਕਿਹੜਾ ਦੁੱਧ ਦੇਣਾ। ਕਹਿੰਦੇ ਨੇ ਗਾਂ ਤੇ ਮੱਝ ਲਵੇਰੀ ਦੇਈ, ਹੁਣ ਕੱਪੜੇ ਵੀ ਚੰਗੇ। ਮੈਂ ਬੇਨਤੀ ਕਰਾਂ ਵੀ ਭਾਈ ਸਾਹਿਬ ਉੱਤੇ ਸਨ, ਉਹ ਖੂਹ ਤੇ ਬੈਠਾ ਭਗਤ ਦੇਖੋ, ਰੱਬ ਨੂੰ ਕਹਿੰਦਾ ਵੀ ਆਪਣੀ ਗੱਲ ਕੋ ਨਹੀਂ ਬਣਨੀ ਪਿੰਡ ਜਾ ਕੇ, ਆਪਣੀ ਤਾਂ ਗੱਲ ਬਣੂਗੀ ਜੇ ਅਰਬੀ ਘੋੜੀ ਉੱਤੇ ਤੇਰਾ ਭਗਤ ਇੱਕ ਵਾਰੀ ਪਿੰਡ ਦੀ ਗੇੜੀ ਦੇਵੇ ਤਾਂ। ਉਹ ਕਹਿੰਦੇ ਨੇ ਕਿਰਪਾ ਕਰਿਓ, ਦੋ ਗਾਂ ਤੇ ਮੱਝ ਲਵੇਰੀ ਦੇਣੀ ਹੈ ਦੁੱਧ ਦੇਣ ਵਾਲੀ, ਤੇ ਜਿਹੜੀ ਘੋੜੀ ਹੋਵੇ ਚੰਗੀ ਅਰਬੀ ਹੋਵੇ। ਗਊ ਭੈਸ ਮਾਂਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤੇ ਮੇਰਾ ਖਿਆਲ ਜਦੋਂ ਇਹ ਸ਼ਬਦ ਉਚਾਰਨ ਕੀਤਾ, ਭਗਤ ਜੀ ਦਾ ਵਿਆਹ ਨਹੀਂ ਸੀ ਹੋਇਆ। ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਕਹਿੰਦੇ ਜੀਵਨ ਸਾਥੀ ਵੀ ਉਹ ਦਈ ਜਿਹੜਾ ਭਗਤੀ ਕਰਨ ਵਾਲਾ ਨਾਲ ਹੋਵੇ, ਘਰ ਸਤ ਸੰਗ ਬਣ ਜਾਏ। ਇਹ ਨਾ ਹੋਵੇ ਮੈਂ ਭਗਤੀ ਕਰਦਾ ਰਹਾਂ ਤੇ ਉਹ ਗਾਲਾਂ ਕੱਢੀ ਜਾਏ। ਕਿਉਂਕਿ ਕਬੀਰ ਸਾਹਿਬ ਦੀ ਫੈਮਿਲੀ ਚ ਹੋਇਆ ਕਿ ਸੁਣੋ ਦਿਰਾਨੀ ਸੁਣੋ ਜਠਾਨੀ, ਅਚਰਜ ਇੱਕ ਭਇਓ ਸਾਤ ਸੂਤ ਇਨ ਮੁੰਡੀਏ ਖੋਇਓ, ਇਹ ਮੁੰਡਿਆ ਕਿਉਂ ਨਾ ਮੋਇਓ। ਕਹਿੰਦੇ ਜੀਵਨ ਸਾਥੀ ਉਹ ਦਈ ਜਿਹਦੇ ਕੋਲ ਬੈਠ ਕੇ ਪਰਮਾਤਮਾ ਦੀ ਯਾਦ ਆਵੇ। ਤੁਸੀਂ ਉਸ ਭਗਤ ਨੂੰ ਇਹ ਯਾਦ ਪੈ ਕਰਦੇ ਹੋ ਜਿਹਨੇ ਖਲ ਬੰਨਦਿਆਂ ਰੱਬ ਨੂੰ ਪੁਕਾਰਿਆ। ਚੇਤੇ ਰੱਖਿਓ ਖੇਤ ਬੀਜਦਾ ਆਪਣੇ ਤਨ ਨੂੰ ਖੇਤ ਬਣਾ ਕੇ ਬੀਜ ਗਿਆ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਵੀ।
1: ਸਤਨਾਮ ਕਰਤਾ ਪੁਰਖ ਨਿਰਭਉ

जप आदि सच जुगादि सच खैपी सच नानक खुशी पी सच

ਹੈ ਨਾਮ ਦੇਹੋ ਨਾਨਕ ਦਰ ਸਰੀਤਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੋਂ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੋਂ ਨਾਹੀ ਵਿਸਰਿਆ ਪਰਮ ਸਨਮਾਨਯੋਗ ਜੁਗਹ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਪ ਜੀ ਨੇ ਹੁਣੇ ਹੀ ਬੜੇ ਪਿਆਰ ਦੇ ਨਾਲ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਬਖਸ਼ੀ ਸਿੰਘ ਜੀ ਹੋਰਾਂ ਨੇ ਸਤਿਗੁਰੂ ਨੇ ਜੋ ਅੱਜ ਅੰਮ੍ਰਿਤ ਵੇਲੇ ਹੁਕਮ ਦੀ ਦਾਤ ਸਿੱਖ ਸੰਗਤ ਨੂੰ ਬਖਸ਼ਿਸ਼ ਕੀਤੀ ਹੈ ਉਸ ਦੀ ਵਿਚਾਰ ਸਾਨੂੰ ਸਰਵਣ ਕਰਾਈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਲੋਕ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪੌੜੀ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪੌੜੀ ਨਾਲ ਇਹਨਾਂ ਦੋ ਸਲੋਕਾਂ ਵਿੱਚ ਗੁਰੂ ਅਮਰਦਾਸ ਜੀ ਦੇ ਉਸ ਪਵਿੱਤਰ ਬਚਨ ਦੀ ਵਿਆਖਿਆ ਸਰਵਣ ਕਰਾਈ ਜੋ ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਅੰਦਰ ਕਮਾ ਕੇ ਆਪਣੇ ਅਨੁਭਵ ਦੇ ਪਵਿੱਤਰ ਬਚਨ ਸਾਨੂੰ ਬਖਸ਼ਿਸ਼ ਕੀਤੇ। ਸਾਧ ਸੰਗਤ ਆਓ, ਜਿਵੇਂ ਗੁਰਮੁਖਾਂ ਨੇ ਹੁਕਮ ਕੀਤਾ ਸੀ ਪਿਛਲੇ ਸਾਲ ਵੀ ਕਿ ਸ੍ਰੀ ਨਨਕਾਣਾ ਸਾਹਿਬ ਜੀ ਦਾ ਸਾਕਾ, ਭਾਵਾਂ ਉਹ ਕਈ ਵਾਰੀ ਸੁਣਾ ਵੀ ਚੁੱਕੇ ਹਾਂ, ਆਪ ਜੀ ਨੇ ਕੈਸਟ ਰਾਹੀਂ ਵੀ ਸੁਣਿਆ ਹੈ, ਪਰ ਜੋ ਆਪ ਜੀ ਦਾ ਹੁਕਮ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਹ ਪਵਿੱਤਰ ਅਸਥਾਨ ਜਿਸ ਥਾਂ ਤੇ ਦਾਤੇ ਨੇ ਰਹਿਮਤਾਂ ਦਾ ਮੀਂਹ ਵਰਸਾਇਆ, ਉੱਥੇ ਕੁਕਰਮੀ ਮਸੰਦ ਨੇ ਮਹੰਤ ਨੇ ਇਖਲਾਕ ਤੋਂ ਡਿੱਗ ਕੇ ਕਿਹੋ ਜਿਹੀਆਂ ਘਣਾਉਣੀਆਂ ਕਾਰਵਾਈਆਂ ਕੀਤੀਆਂ ਤੇ ਦੂਸਰੇ ਪਾਸੇ ਉਸ ਘਰ ਨੂੰ ਆਜ਼ਾਦ ਕਰਾਉਣ ਦੇ ਲਈ ਸਤਿਗੁਰੂ ਦੇ ਸਿੱਖ ਕਿੰਨੇ ਚਾਉ ਦੇ ਨਾਲ ਆਪਣੇ ਸਿਰ ਤਲੀ ਦੇ ਉੱਤੇ ਰੱਖ ਕੇ ਗਏ ਤੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਆਪਣੇ ਖੂਨ ਦੇ ਨਾਲ ਉਹਨਾਂ ਨੇ ਉਸ ਅਸਥਾਨ ਨੂੰ ਧੋ ਕੇ ਕੁਕਰਮੀ ਮਹੰਤ ਤੋਂ ਆਜ਼ਾਦ ਕਰਾਇਆ ਸੀ। ਕਰੋ ਕਿਰਪਾਲਤਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਟੇਕ ਲਵੋ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਬਖਸ਼ਿਸ਼ ਕਿਰਪਾ ਕਰਕੇ ਵਿੱਚ ਵਰਤੋ, ਅੰਦਰ ਨੂੰ ਇਕਾਗਰਤਾ ਟਿਕਾਓ ਬਖਸ਼ ਕੇ ਦਾਤਾ ਜੀ। ਇਸ ਗੁਰੂ ਪਿਆਰਿਆਂ ਦੇ ਇਤਿਹਾਸ ਨੂੰ ਆਪ ਵਿੱਚ ਵਰਤ ਕੇ ਦਾਤਾਰ ਜੀਓ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਵਨ ਪਵਿੱਤਰ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਹਾਂ ਕਿ ਜਿਸ ਧਰਤੀ ਤੇ ਸਤਿਗੁਰੂ ਦੇ ਚਰਨ ਪੈ ਜਾਣ ਉਸ ਧਰਤੀ ਦੇ ਭਾਗ ਇੰਨੇ ਕੁ ਚੰਗੇ ਨੇ
ਕਿ ਉਹ ਸੁੱਕੀ ਕੋਈ ਧਰਤੀ ਵੀ ਮਾਨੋ ਪੂਜਣ ਯੋਗ ਹੋ ਗਈ। ਜਿਨ੍ਹਾਂ ਗੁਰਮੁਖਾਂ ਨੇ ਉਸ ਧਰਤੀ ਤੇ ਜਾ ਕੇ ਦਰਸ਼ਨ ਕੀਤੇ ਉਹਨਾਂ ਗੁਰਮੁਖਾਂ ਦੇ ਅੰਦਰ ਨੂੰ ਵੀ ਟਿਕਾ ਆ ਗਿਆ ਜਿੱਥੇ ਸਤਿਗੁਰੂ ਕੇ ਚਰਨ ਪਏ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਧਰਤੀ ਨੂੰ ਵੀ ਧੰਨ ਕਹੋ ਜਿਨ੍ਹਾਂ ਨੇ ਜਾ ਕੇ ਉਸ ਧਰਤੀ ਦੀ ਖਾਕ ਆਪਣੇ ਮਸਤਕ ਤੇ ਲਾਈ, ਉਹਨਾਂ ਨੂੰ ਵੀ ਧੰਨ ਕਹੋ। ਤੇ ਕਹਿੰਦੇ ਨੇ ਗੁਰੂ ਕੇ ਸਿਖਾ ਉਸ ਕੁੱਲ ਨੂੰ ਧੰਨ ਕਹੀ ਜਿਸ ਕੁੱਲ ਵਿਚ ਗੁਰੂ ਆਇਆ, ਉਸ ਪਿਤਾ ਨੂੰ ਧੰਨ ਕਹੀ ਜਿਸ ਘਰ ਵਿਚ ਗੁਰੂ ਆਇਆ, ਤੇ ਉਸ ਮਾਤਾ ਦੇ ਚਰਨਾਂ ਵਿਚ ਨਮਸਕਾਰ ਕਰੀ ਜਿਸ ਨੇ ਗੁਰੂ ਨੂੰ ਜਣੇ। ਖਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ, ਸਾ ਧਰਤੀ ਪਈ ਖਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਭਏ ਖਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਫਿਰ ਕਹਿੰਦੇ ਧੰਨ ਧੰਨ ਪਿਤਾ, ਪਿਤਾ ਨੂੰ ਵੀ ਸਤਿਕਾਰ ਦੇ, ਧੰਨ ਧੰਨ ਕੁੱਲ ਉਸ ਕੁੱਲ ਦਾ ਵੀ ਅਦਬ ਕਰੀ, ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਕਹਿੰਦੇ ਨੇ ਜਿਸ ਨੇ ਗੁਰੂ ਨੂੰ ਜਨਮ ਦਿੱਤਾ ਉਸ ਮਾਤਾ ਨੂੰ ਵੀ ਨਮਸਕਾਰ ਕਰ। ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਥੋੜਾ ਜਿਹਾ ਆਰੰਭ ਅਰਜ਼ ਕਰਨੀ ਚਾਹੁੰਦਾ ਹਾਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਤ੍ਰਿਪਤਾ ਦੀ ਕੁੱਖ ਰਾਹੀਂ ਇਸ ਰਾਏ ਪੋਏ ਦੀ ਤਲਵੰਡੀ ਤੇ ਹਜ਼ੂਰ ਦੀ ਆਮਦ ਹੋਈ। ਕਵੀ ਸੰਤੋਖ ਸਿੰਘ ਨੇ ਬੜੇ ਕਮਾਲ ਦਾ ਬਚਨ ਕਿਹਾ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵਾਲੇ ਪ੍ਰਸੰਗ ਕਵੀ ਜੀ ਲਿਖਦੇ ਨੇ ਤੇ ਕਹਿੰਦੇ ਨੇ ਕਿ ਰਾਏ ਭੋਏ ਦੀ ਤਲਵੰਡੀ ਉੱਥੇ ਮੀਂਹ ਪੈ ਕੇ ਇਸ ਤਰ੍ਹਾਂ ਗਲੀਆਂ ਸਾਫ਼ ਹੋ ਗਈਆਂ, ਚਾਰ ਚਪੇਰੇ ਖਰਿਆਵਲ ਹੋ ਗਈ, ਪਸ਼ੂ ਪੰਛੀ ਜੀਵ ਜੰਤੂ ਪ੍ਰਸੰਨ ਹੋਏ। ਤੇ ਕਹਿੰਦਾ ਇਸ ਤਰ੍ਹਾਂ ਕਿ ਜਿਵੇਂ ਮਾਨੋ ਇੱਕ ਚੱਕਰਵਰਤੀ ਸਮਰਾਟ ਦੇ ਆਉਣ ਤੋਂ ਪਹਿਲਾਂ ਪੂਰੇ ਸ਼ਹਿਰ ਦੀ ਸਫਾਈ ਕਰ ਦਿੱਤੀ ਜਾਏ, ਮੇਰੇ ਗੁਰੂ ਨਾਨਕ ਸਾਹਿਬ ਤੁਹਾਡੇ ਆਉਣ ਤੋਂ ਪਹਿਲਾਂ ਉਸ ਕਾਦਰ ਨੇ ਕੁਦਰਤ ਰਾਹੀਂ ਇਸ ਸਾਰੇ ਪਿੰਡ ਨੂੰ ਸ਼ਿੰਗਾਰ ਦਿੱਤਾ, ਕਿਉਂਕਿ ਅੱਜ ਪਾਤਸ਼ਾਹ ਦੇ ਪਾਤਸ਼ਾਹ ਨੇ ਆਉਣਾ। ਉੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਆਗਮਨ ਤੋਂ ਪਹਿਲਾਂ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਘਰ ਵਿੱਚ ਜਿਸ ਕਮਰੇ ਵਿੱਚ ਵੀ ਬਹਿੰਦੇ ਸਨ ਉਸ ਕਮਰੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਸੀ, ਉਸ ਕਮਰੇ ਦੇ ਅੰਦਰ ਅਨੋਖੀ ਸੁਗੰਧੀ ਮਹਿਕ ਆਉਂਦੀ ਸੀ। ਕਹਿੰਦੇ ਨੇ ਮਾਤਾ ਜੀ ਨੇ ਆਪਣੇ ਤਨ ਦੇ ਪਾਏ ਹੋਏ ਗਹਿਣੇ ਉਤਾਰ ਦਿੱਤੇ, ਪਰ ਮਾਂ ਦਾ ਉਹ ਸਰੂਪ ਜਿੱਥੇ ਉਹਨਾਂ ਬਹਿਣਾ ਅੰਦਰ ਨੂੰ ਟਿਕਾ ਤੇ ਚਾਨਣ ਸੁਗੰਧੀ। ਤੇ ਕਵੀ ਜੀ ਕਹਿੰਦੇ ਨੇ ਜੇ ਕੋਈ ਇਹ ਗੱਲ ਕਹਿ ਵੀ ਇਹ ਕਿਵੇਂ ਹੋ ਸਕਦਾ ਕਿ ਮਾਤਾ ਤ੍ਰਿਪਤਾ ਜੀ ਜਿੱਥੇ ਬਹਿਣ ਉੱਥੇ ਸੁਗੰਧੀ ਤੇ ਪ੍ਰਕਾਸ਼। ਤੇ ਕਵੀ ਜੀ ਕਹਿੰਦੇ ਨੇ ਉਹ ਦੁਨੀਆਂ ਦੇ ਲੋਕੋ ਗੱਲ ਕਰਨ ਤੋਂ ਪਹਿਲਾਂ ਸੋਚਿਓ, ਇਹ ਉਹ ਭਾਗਾਂ ਵਾਲੀ ਅੰਬੜੀ ਹੈ ਜਿਸ ਰਾਹੀਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਇਸ ਧਰਤੀ ਤੇ ਆਉਂਦਾ ਪਿਆ। ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਲੂ ਤੀ ਵੈਸੇ ਜਿਸ ਅੰਦਰ ਅਤ ਸ਼ੋਭਾ ਸੋ ਬਣੇ ਸੋ ਮੰਦਰ, ਜਦਪ ਭੂਖਨ ਸਕਲ ਉਤਾਰੇ ਭਾਵੇਂ ਮਾਤਾ ਜੀ ਨੇ ਗਹਿਣੇ ਲਾ ਦਿੱਤੇ, ਤਦ ਸੁੰਦਰਤਾ ਅਧਕ ਉਜਾਰੇ। ਕਹਿਣ ਲੱਗੇ ਸੁਣ ਸੰਦੇਹ ਕਰੇ ਜੇ ਕੋ ਜੇ ਸੁਣ ਕੇ ਕੋਈ ਸ਼ੱਕ ਕਰੇ। ਕਹਿਣ ਲੱਗੇ ਕੋਟ ਬ੍ਰਹਿਮੰਡ ਜਾਸ ਦਾ ਸੋ ਤੇ ਨਿਵਾਸ ਕਿਨੂੰ ਜੇ ਥਾਈ, ਕਿਉਂ ਨਾ ਹੋਏ ਤੈ ਸ਼ੋਭ ਸਵਾਈ। ਜਿਸ ਥਾਂ ਤੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਰਿਹਾ ਉਹਦੀ ਸ਼ੋਭਾ ਪ੍ਰਫੁੱਲਤ ਕਿਉਂ ਨਹੀਂ ਹੋਵੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਰਾਏ ਭੋਏ ਦੀ ਤਲਵੰਡੀ ਤੇ ਹੋਈ। ਸਭ ਤੋਂ ਪਹਿਲੀ ਜਿਹਨੂੰ ਦਾਤ ਮਿਲੀ ਮੈਂ ਉਸ ਅਸਥਾਨ ਸੰਬੰਧੀ ਅਰਜ਼ ਕਰਨੀ। ਸਭ ਤੋਂ ਪਹਿਲਾਂ ਇੱਕ ਮੁਸਲਮਾਨ ਔਰਤ ਹੈ ਜਿਨੇ ਮੇਰੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨੂੰ ਮਾਣੇ, ਆਗਮਨ ਵੇਲੇ ਜਿਹਦੇ ਤੇ ਰਹਿਮਤਾਂ ਦਾ ਮੀਂਹ ਵਰਸਿਆ ਤੇ ਸਿੱਖ ਤਵਾਰੀਖ ਨੇ ਉਸ ਦਾ ਨਾਮ ਦੱਸਿਆ ਸੀ ਦੌਲਤਾਂ। ਦੌਲਤਾਂ ਦਾਈ ਕਿਸੇ ਦੇ ਘਰ ਬੱਚੇ ਦਾ ਜਨਮ ਹੋਣਾ ਤੇ ਪਹਿਲਾਂ ਕਹਿੰਦੀ ਸੀ ਜਜਮਾਨ ਜੇ ਮਾਲਕ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤੇ ਮੈਨੂੰ ਗਰੀਬਣੀ ਨੂੰ ਦਾਨ ਪੁੰਨ ਕਰਦਿਆਂ ਕਿਤੇ ਖੱਤ ਖਿੱਚ ਨਾ ਲਈ। ਕਹਿੰਦੇ ਨੇ ਸਿੱਖ ਵਿਦਵਾਨ ਕਿ ਮੇਰੇ ਸੱਚੀ ਸਰਕਾਰ ਦੀ ਜਦੋਂ ਆਮਦ ਹੋਣੀ ਸੀ ਤੇ ਬਾਬਾ ਕਲਿਆਣ ਦਾਸ ਜੀ ਨੂੰ ਇਸ ਦੌਲਤਾਂ ਦਾਈ ਨੇ ਕਿਹਾ ਸੀ। ਕਹਿਣ ਲੱਗੀ ਦੇਖ ਰੱਬ ਨੇ ਅੱਗੇ ਤੈਨੂੰ ਭਗਤੀ ਦਾ ਸਰੂਪ ਧੀ ਦਿੱਤੀ ਏ, ਤੇ ਜੇ ਖੁਦਾ ਤਰੁੱਠ ਕੇ ਤੈਨੂੰ ਇਸ ਵਾਰ ਪੁੱਤਰ ਦੀ ਦਾਤ ਦੇ
ਤੇ ਮੈਨੂੰ ਗਰੀਬਣੀ ਨੂੰ ਚਾਰ ਮਣ ਦਾਣੇ ਦੇ ਦੇ ਕਿ ਸਿਆਲ ਵਿੱਚ ਪੇਟ ਭਰ ਕੇ ਬੱਚੇ ਰੋਟੀ ਖਾ ਸਕਣਗੇ, ਕਿਉਂਕਿ ਘਟਨਾ ਕੱਤਕ ਦੀ ਪੂਰਨਮਾਸ਼ੀ ਦੀ ਹੈ। ਕਹਿਣ ਲੱਗੇ, ਜੇ ਵਾਹਿਗੁਰੂ ਜਾਂ ਖੁਦਾ ਪੁੱਤਰ ਦੀ ਦਾਤ ਦੇ ਤੇ ਕਿਰਪਾ ਕਰੀ, ਤਨ ਢੱਕਣ ਨੂੰ ਵਸਤਰ ਦੇ ਦਈ, ਸਿਆਲ ਸੌਖਾ ਨਿਕਲ ਜਾਏਗਾ, ਕੁਝ ਟਕੇ ਦੇ ਦਈ। ਕਹਿੰਦੇ ਨੇ ਕਿ ਜਦੋਂ ਮੇਰੇ ਸਾਹਿਬ ਦੀ ਆਮਦ ਹੋਈ, ਸਭ ਤੋਂ ਪਹਿਲਾਂ ਦੀਦਾਰ ਇਸ ਦੌਲਤਾਂ ਦਾਈ ਨੇ ਕੀਤੇ, ਤੇ ਜਦੋਂ ਬਾਹਰ ਆਈ ਤੇ ਬਾਬਾ ਕਾਲੂ ਜੀ ਨੂੰ ਸ਼ਬਦ ਕਹਿ ਸਨ। ਕਹਿਣ ਲੱਗੇ, ਜਦੋਂ ਵਧਾਈ ਦਿੱਤੀ ਤੇ ਬਾਬਾ ਕਲਿਆਣ ਦਾਸ ਜੀ ਨੇ ਥਾਲੀ ਭਰੀ ਹੋਈ ਰੁਪਈਆਂ ਦੀ ਦੌਲਤਾਂ ਦੇ ਅੱਗੇ ਕੀਤੀ। ਜਨਮ ਸਾਖੀ ਵਿੱਚ ਇੱਕ ਬਚਨ ਲਿਖਿਆ ਹੈ, ਕਹਿੰਦੇ ਨੇ ਹੱਥ ਲਾ ਕੇ ਥਾਲੀ ਨੂੰ, ਕਹਿਣ ਲੱਗੀ, ਰਹਿਣ ਦੇਵੇ ਮੈਂ ਤਿਆਰ, ਮੈਂ ਤਾਂ ਬਹੁਤ ਰੱਜੀ। ਸ਼ਬਦ ਕੀ ਕਹੇ, ਰਹਿਣ ਦੇਵੇ ਮੈਂ ਤਿਆਰ, ਮੈਂ ਤਾਂ ਬਹੁਤ ਰੱਜੀ। ਜੇ ਪੁੱਛਿਆ ਬਾਬਾ ਜੀ ਨੇ ਕਿ ਕੀ ਕਾਰਨ ਦੌਲਤਾਂ, ਇਹ ਰੁਪਈਏ ਥੋੜੇ ਨੇ, ਤੂੰ ਦੋ ਚਾਰ ਦਿਨ ਅਟਕ, ਤੇਰੇ ਘਰ ਅਨਾਜ ਵੀ ਦਿਆਂਗਾ, ਤੇਰੇ ਘਰ ਵਸਤਰ ਵੀ ਭੇਜਾਂਗਾ। ਅੱਖਾਂ ਭਰ ਕੇ ਕਹਿੰਦੀ, ਨਹੀਂ, ਹੁਣ ਮੈਨੂੰ ਦੌਲਤ ਦੀ, ਅਨਾਜ ਦੀ ਤੇ ਕੱਪੜਿਆਂ ਦੀ ਲੋੜ ਨਹੀਂ, ਮੈਨੂੰ ਸਭ ਕੁਝ ਮਿਲ ਗਿਆ। ਕਦੀ ਤੱਕੇ ਉਸ ਦੇ ਭਾਵਨਾ ਦੇ ਸ਼ਬਦ, ਬਾਬਾ ਜੀ ਨੇ ਕਿਹਾ, ਕੌਣ ਸੀ ਤੈਨੂੰ ਇਹ ਦੇਣ ਵਾਲਾ? ਕਹਿੰਦੀ, ਹਕੀਕਤ ਨਾਮ ਦੀ ਦੌਲਤਾਂ ਸਾਂ, ਮਨ ਕਰਕੇ ਤੇ ਕਰਮਾਂ ਕਰਕੇ ਭੁੱਖੀ ਸਾਂ। ਪਤਾ ਨਹੀਂ ਅੱਜ ਤੇਰੇ ਪੁੱਤਰ ਨੇ ਪਹਿਲੀ ਵਾਰ ਜਦੋਂ ਮੁਸਕਰਾ ਕੇ ਤੱਕਿਆ, ਅੱਜ ਮੈਨੂੰ ਵਾਕਈ ਅੰਦਰੋਂ ਨੇ ਦੌਲਤਮੰਦ ਕਰ ਦਿੱਤਾ। ਉਹਦੀ ਪਹਿਲੀ ਮੁਸਕਰਾਹਟ ਨੇ ਮੇਰੇ ਜਨਮਾਂ ਜਨਮਾਂ ਦੀ ਭੁੱਖ ਦੂਰ ਕਰ ਦਿੱਤੀ ਏ। ਹਾਂ, ਹੁਣ ਝੋਲੀ ਅੱਡਾਂਗੀ ਜ਼ਰੂਰ, ਪਰ ਉਹਦੇ ਚਰਨਾਂ ਵਿੱਚ ਜਿੰਨੇ ਇੱਕ ਵਾਰੀ ਤੱਕਿਆ ਤੇ ਮੇਰੇ ਅੰਦਰ ਦੀ ਭੁੱਖ ਚਲੀ ਗਈ। ਪਿਆਰਿਓ, ਪਹਿਲੀ ਦਾਤ ਦੌਲਤਾਂ ਦਾਈ ਨੂੰ ਮਿਲੀ, ਉਸ ਤੋਂ ਅੱਗੇ ਤੁਰਿਓ। ਪਹਿਲੀ ਸਿੱਖੀ ਨੂੰ ਕਮਾਉਣ ਵਾਲੀ ਸਤਿਕਾਰਯੋਗ ਬੇਬੇ ਨਾਨਕੀ, ਮੈਂ ਸੰਖੇਪ ਵਿੱਚ ਅਰਜ਼ ਕਰਨੀ ਚਾਹੁੰਦਾ ਉਸ ਸਥਾਨ ਸੰਬੰਧੀ। ਉਸ ਘਰ ਵਿੱਚ ਬੇਬੇ ਨਾਨਕੀ ਦੇ ਨਾਲ ਮੇਰੇ ਸਾਹਿਬ ਖੇਡੇ ਨੇ, ਤੇ ਜਦੋਂ ਸੁਰਤ ਸੰਭਾਲੀ ਬੇਬੇ ਨੇ ਤੇ ਇੱਕ ਗੱਲ ਕਹਿੰਦੀ ਸੀ, ਹਜ਼ੂਰ ਜਦੋਂ ਸੁਲਤਾਨਪੁਰ ਕੋਲ ਗਏ ਨਾ ਤੇ ਕਹਿੰਦੇ ਨੇ, ਬੇਬੇ ਜੀ ਚਰਨਾਂ ਨੂੰ ਨਮਸਕਾਰ ਕਰਨ ਲੱਗੇ ਤੇ ਸਾਹਿਬ ਨੇ ਅੱਗੋਂ ਮੱਥਾ ਪਕੜ ਕੇ ਕਿਹਾ, ਬੇਬੇ ਤੂੰ ਵੱਡੀ ਥਾਂ ਤੇ ਵੇ, ਮੇਰਾ ਫਰਜ਼ ਬਣਦਾ ਝੁਕਣਾ। ਤੇ ਨੇਤਰਾਂ ਵਿੱਚ ਨੀਰ ਭਰ ਕੇ ਕਿਹਾ ਸੀ, ਮੈਂ ਕੱਲਾ ਤੈਨੂੰ ਵੀਰ ਨਹੀਂ, ਮੈਂ ਆਪਣਾ ਪੀਰ ਜਾਣ ਕੇ ਤੈਨੂੰ ਨਮਸਕਾਰ ਕਰਨੀ, ਤੂੰ ਮੁਰਸ਼ਦ ਹੈ ਮੇਰਾ। ਕਦੀ ਤੱਕਿਓ, ਇਹ ਖਿੰਨ ਵਿੱਚੋਂ ਨਿਕਲ ਕੇ ਬੇਬੇ ਨਾਨਕੀ ਨੇ ਸਾਰੀ ਜ਼ਿੰਦਗੀ ਗੁਰੂ ਕੇ ਭਾਣੇ, ਗੁਰੂ ਕੀ ਰਜ਼ਾ ਤੇ ਗੁਰੂ ਤੇ ਹੁਕਮ ਵਿੱਚ ਰਹੀ। ਜਦੋਂ ਹਜ਼ੂਰ ਵਹੀ ਵਿੱਚ ਗਏ ਨੇ, ਭਾਵਾਂ ਅੱਜ ਦੇ ਤਾਰਕਿਕ ਵਿਦਵਾਨ ਕਹਿੰਦੇ ਨੇ ਵਹੀ ਤੋਂ ਪਾਰ ਚਲੇ ਗਏ, ਨਹੀਂ ਪਿਆਰਿਓ, ਗੁਰੂ ਸਮਰੱਥ ਹੈ। ਜਲ ਇੱਕ ਜੀਵ ਹੈ ਤੇ ਜੇ ਜਪਣ ਵਾਲੇ ਦੀ 84 ਲੱਖ ਜੂਨ ਭਾਈ ਸਾਹਿਬ ਕਹਿੰਦੇ ਨੇ ਸੇਵਾ ਕਰਦੀ ਏ, ਮੇਰਾ ਦਾਤਾ ਤੇ ਸਭ ਕੁਝ ਸਿਰਜਣ ਵਾਲਾ ਹੈ। ਯਕੀਨ ਕਰਿਓ, ਸਾਹਿਬ ਸੱਚੇ ਪਾਤਸ਼ਾਹ ਬਾਰੇ ਲੋਕਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਸੰਬੰਧੀ ਕੇ ਪਾਣੀ ਵਿੱਚ ਡੁੱਬ ਗਏ ਤੇ ਬੇਬੇ ਦਾ ਸ਼ਬਦ ਸੀ, ਨਹੀਂ ਭੋਲਿਓ, ਅੱਖਰ ਸੰਭਲ ਕੇ ਬੋਲੋ, ਜਿਹੜਾ ਡੁੱਬਦਿਆਂ ਨੂੰ ਕਿਨਾਰੇ ਲਾਉਣ ਆਇਆ ਉਹਨੂੰ ਵਹੀ ਡੋਬ ਨਹੀਂ ਸਕਦੀ। ਕਿਸੇ ਕਿਹਾ ਰੁੜ ਗਏ, ਕਹਿਣ ਲੱਗੇ ਨਹੀਂ, ਜਿਹੜਾ ਰੁੜਦਿਆਂ ਦੇ ਬੇੜੇ ਕਿਨਾਰੇ ਲਾਉਂਦਾ ਮਜਾਲ ਕੀ ਵਹੀ ਦੀ ਰੋੜ ਕੇ ਲੈ ਜਾਏ। ਸਾਰੀ ਜ਼ਿੰਦਗੀ ਘਰ ਸੰਤਾਨ ਨਹੀਂ ਬੇਬੇ ਨਾਨਕੀ ਦੇ, ਜਿਤਨਾ ਕੁਝ ਸੋਚਿਆ ਪੜਿਆ ਕਿਤੇ ਵੀ ਬੇਬੇ ਨਾਨਕੀ ਨੇ ਜ਼ਿਕਰ ਨਹੀਂ ਕੀਤਾ ਕਿ ਮਾਲਕ ਹਰ ਇੱਕ ਇਸਤਰੀ ਦੇ ਇੱਕ ਅੰਦਰ ਦੀ ਤਾਂਗ, ਕਿਤੇ ਨਹੀਂ ਕਿਹਾ ਮੇਰੇ ਘਰ ਸੰਤਾਨ ਨਹੀਂ। ਬਸ ਇੱਕ ਦਿਨ ਦਾਤ ਮੰਗੀ ਸੀ, ਉਹ ਉਦਨ ਮੰਗੀ ਸੀ ਜਿੱਦਨ ਸਰੀਰ ਤਿਆਗਣਾ ਸੀ। ਹਜ਼ੂਰ ਸੁਲਤਾਨਪੁਰ ਆਏ ਤੇ ਹੱਥ ਜੋੜ ਕੇ ਕਿਹਾ ਸੀ ਕਿ ਸਤਿਗੁਰੂ ਇੱਕ ਕਿਰਪਾ ਕਰਿਓ। ਪੁੱਛਿਆ, ਦੱਸ ਬੇਬੇ। ਕਹਿਣ ਲੱਗੇ, ਤੇਰੀ ਕਿਰਪਾ ਨਾਲ ਮੰਗਣ ਦਾ ਖੁਰਨੇ ਕਦੀ ਨਹੀਂ ਉੱਠਿਆ, ਜਦੋਂ ਤੇਰੀ ਯਾਦ ਤੇ ਤੁਸੀਂ ਆ ਗਏ ਸਭ ਕੁਝ ਆ ਗਿਆ, ਪਰ ਇੱਕ ਮੈਂ ਦਾਤ ਮੰਗਣ ਲੱਗੀ ਆ, ਮੈਂ ਕੱਲ ਨੂੰ ਸਰੀਰ ਤਿਆਗ ਜਾਣਾ, ਆਪਣੇ ਹੱਥੀ ਇਹਨੂੰ ਅੱਗ ਦਾ ਲਾਂਬੂ ਚਿਖਾ ਵਿੱਚ ਲਾ ਕੇ ਜਾਣਾ। ਸਿਰਫ ਇੱਕ ਦਾਤ ਮੰਗੀ, ਧੰਨ ਗੁਰੂ ਨਾਨਕ ਸਾਹਿਬ ਨੇ, ਉਸ ਘਰ ਪਹਿਲਾਂ ਦੌਲਤਾਂ ਦਾਈ ਨੂੰ ਰਹਿਮਤ ਮਿਲੀ, ਦੂਸਰੀ ਬੇਬੇ ਨਾਨਕੀ ਨੂੰ ਮਿਲੀ ਤੇ ਤੀਜੀ ਉੱਥੇ ਰਹਿਮਤ ਮਿਲੀ ਸੀ ਰਾਏ ਗੁਲਾਰ ਨੂੰ। ਜਨਮ ਸਾਖੀ ਕੱਲ ਪੁਰਾਤਨ ਮੈਂ ਪੜ੍ਹਾਂ ਤੇ ਉਹਦੇ ਵਿੱਚ ਇੱਕ ਬਚਨ ਆਇਆ, ਕਹਿੰਦੇ ਨੇ ਕਿ ਜਦੋਂ ਸਾਹਿਬ ਸੱਚਾ ਸੌਦਾ ਕਰਕੇ ਆਏ, ਸੱਤ ਦੀ ਛਾਂ ਰਾਏ ਨੇ ਤੱਕੀ, ਰੁੱਖ ਦੀ ਛਾਂ ਤੱਕੀ,
ਤੇ ਇੱਕ ਸ਼ਬਦ ਦੋ ਕੌਤਕ ਵੇਖ ਕੇ ਤੇ ਜਦੋਂ ਖੇਤੀ ਉਜੜੀ ਹਰੀ ਹੋਈ ਵੇਖ ਕੇ ਰਾਏ ਬੁਲਾਰ ਨੇ ਕਹਿ ਸਨ ਕੋਲ ਬੁਲਾ ਕੇ ਬਾਬਾ ਕਾਲੂ ਸ਼ਬਦ ਵੇਖੋ ਕੈਸੇ ਵਰਤੇ। ਕਹਿਣ ਲੱਗੇ ਮਤਾ ਨਾਨਕ ਦੇ ਮੂੰਹ ਨੂੰ ਫਿਟਕਾਰਦਾ ਹੋਵੇ। ਕਹਿਣ ਲੱਗੇ ਇਹਨੂੰ ਕੁਛ ਕਹੀ ਨਾ। ਤੇ ਬਾਬਾ ਜੀ ਨੇ ਪੁੱਛਿਆ ਬਾਬਾ ਕਲਿਆਣ ਦਾਸ ਨੇ ਕਿ ਰਾਏ ਜੀ ਤੁਸੀਂ ਕਿ ਦੇਖਿਆ ਤੇ ਨੇਤਰ ਭਰ ਕੇ ਕਹਿੰਦੇ ਇਹਦੇ ਕਰਕੇ ਤਾਂ ਮੇਰੀ ਤਲਵੰਡੀ ਵਸਦੀ ਪਈ, ਇਹਦੇ ਕਰਕੇ ਤਾਂ ਮੇਰਾ ਸ਼ਹਿਰ ਵਸਦਾ। ਇੱਥੇ ਜਦੋਂ ਸੱਚਾ ਸੌਦਾ ਕੀਤਾ ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਜੀ ਕਹਿੰਦੇ ਨੇ ਕਿ ਮੇਰੇ ਸਹਿਬ ਸੱਚੇ ਪਾਤਸ਼ਾਹ ਤੇ ਜਦੋਂ ਪਿਤਾ ਜੀ ਨੇ ਹੱਥ ਚੁੱਕਿਆ ਤੇ ਰਾਏ ਬੁਲਾਰ ਨੇ ਚਿਹਰਾ ਦੇਖਿਆ ਰਾਠ ਬੰਦੇ ਦੀਆਂ ਭੁੱਬਾਂ ਨਿਕਲ ਗਈਆਂ। ਸਤਿਗੁਰੂ ਨੂੰ ਘਰ ਲਿਆਂਦਾ, ਉੱਚੇ ਸਥਾਨ ਤੇ ਬਿਠਾ ਕੇ ਆਪ ਜ਼ਮੀਨ ਤੇ ਬਹਿ ਗਿਆ ਤੇ ਬਾਬਾ ਕਲਿਆਣ ਦਾਸ ਨੂੰ ਬੁਲਾ ਕੇ ਕਹਿੰਦਾ ਕਿ ਤੇਰਾ ਹੱਕ ਹੈ, ਤੂੰ ਬਾਪ ਹੈ, ਪਰ ਮੈਂ ਇਹਦਾ ਮੁਰੀਦ ਹਾਂ, ਜੇ ਇਹਨੇ ਕੁਝ ਨੁਕਸਾਨ ਕੀਤਾ ਤੂੰ ਮੇਰੇ ਘਰੋਂ ਲੈ ਲੈ। ਤੇ ਬਾਬਾ ਜੀ ਕਹਿਣ ਲੱਗੇ ਪੈਸੇ ਇਹਨਾਂ ਖਰਚੇ ਕੀਤੇ ਤੇ ਲਾਂ ਤੁਹਾਡੇ ਘਰੋਂ। ਤੇ ਰਾਏ ਬੁਲਾਰ ਕਹਿੰਦਾ ਮੈਂ ਗੁਰੂ ਨਾਨਕ ਦੇਵ ਦਾ ਕਰਜਾਈ ਹਾਂ, ਮੈਂ ਇਹਨਾਂ ਦਾ ਕਰਜ਼ ਬੜਾ ਦੇਣਾ। ਤੇ ਬਾਬਾ ਕਲਿਆਣ ਦਾਸ ਕਹਿੰਦੇ ਨੇ ਅੱਜ ਤੀਕਰਾਂ ਦਾ ਟਕਾ ਕਦੀ ਘਰ ਨਹੀਂ ਆਉਂਦਾ, ਤੁਹਾਨੂੰ ਕਰਜ਼ਾ ਕਿੱਦਣ ਦੇ ਦਿੱਤਾ। ਉੱਥੇ ਫਿਰ ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਬਾਬੇ ਕਲਿਆਣ ਦਾਸ ਦੀ ਬਾਂਹ ਪਕੜੀ ਤੇ ਅਸਤਬਲ ਵਿੱਚ ਲਿਜਾ ਕੇ ਕਹਿਣ ਲੱਗੇ ਜਿਹੜੇ ਕੀਮਤੀ ਘੋੜੇ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਿੱਤੀ ਦਾਤ। ਜਿਹੜੇ ਕੀਮਤੀ ਤੂੰ ਹੀਰੇ ਮੋਤੀ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਾਤ। ਪਰਿਵਾਰ ਨੂੰ ਇਕੱਠਿਆਂ ਕਰਕੇ ਕਹਿੰਦਾ ਜਿਹੜਾ ਖੇੜਾ ਪਰਿਵਾਰ ਦਾ ਮੇਰਾ ਨਹੀਂ, ਇਹ ਸਾਹਿਬ ਦੀ ਦਾਤ। ਅਖੀਰ ਤੇ ਬੁੱਢਾ ਸੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡੇਗ ਕੇ ਕਹਿੰਦਾ ਬਾਬਾ ਕਲਿਆਣ ਦਾਸ ਆ ਬੁੱਢੜੇ ਦਾ ਸਰੀਰ ਦੇਖਣਾ ਇਹ ਵੀ ਗੁਰੂ ਨਾਨਕ ਦੀ ਦਾਤ। ਸ਼ਬਦ ਉੱਥੇ ਵਰਤੇ, ਕਹਿਣ ਲੱਗੇ ਸੁਣ ਕਾਲੂ ਤੁਝ ਕੋ ਸੁਧ ਨਾਹੀ, ਤੈਨੂੰ ਸ਼ਾਇਦ ਖਬਰ ਨਹੀਂ, ਤੈਨੂੰ ਸ਼ਾਇਦ ਪਤਾ ਨਹੀਂ, ਮਾਇਆ ਪਿਖੇ ਜਿੱਤੀ ਜਗ ਮਾਹੀ, ਜਿੰਨੀ ਦੁਨੀਆਂ ਦੀ ਤੂੰ ਮਾਇਆ ਵੇਖਣਾ ਸਭ ਵਰਤੈ ਨਾਨਕ ਅਨੁਸਾਰੀ, ਪਤ ਰਜਾਏ ਜੋ ਪਤ ਬ੍ਰਤ ਨਾਰੀ, ਔਰ ਜੇ ਮੁਝ ਘਰ ਵਡਿਆਈ ਕਮਲ ਨੈਣ ਕਰੁਣਾ ਤੇ ਪਾਈ, ਮੇਰੇ ਘਰ ਵੀ ਜੋ ਕੋਈ ਤੱਕਣਾ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ। ਜਿਹੜੀ ਅਰਜ਼ ਕਰਨੀ, ਇਸੇ ਤਲਵੰਡੀ ਵਿੱਚ ਰਾਗ ਦਾ ਜਨਮ ਹੋਇਆ, ਇਸੇ ਤਲਵੰਡੀ ਦੇ ਵਣਾਂ ਦੇ ਥੱਲੇ ਮੇਰੇ ਬਾਬੇ ਨੇ ਉਸ ਸਾਈਂ ਦੀ ਸਿਫਤ ਦੇ ਗੀਤ ਗਾਏ। ਇੱਥੇ ਭਾਈ ਮਰਦਾਨਾ ਜੀ ਮਿਲਦੇ ਪਏ ਨੇ। ਸਮਾਂ ਲੰਘਿਆ, ਅਰਜ਼ ਜਿਹੜੀ ਕਰਨੀ ਚਾਹਨਾ, ਸਿੱਖਾਂ ਨੇ ਅਸਥਾਨ ਬਣਾਇਆ, ਸਾਹਿਬ ਵੈਸੇ ਰਾਏ ਬੁਲਾਰ ਨੇ ਉਸ ਵੇਲੇ ਇਹ ਸਾਹਿਬ ਦੇ ਨਾਮ ਤੇ ਅਸਥਾਨ ਬਣਾ ਦਿੱਤਾ ਸੀ। ਪਹਿਲਾਂ ਸ਼ਬਦ ਧਰਮਸ਼ਾਲਾ ਵਰਤਦੇ ਰਹੇ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਆਉਂਦੇ ਨੇ, ਇੱਕ ਗੁਰੂ ਦੁਆਰਾ ਤੇ ਦੂਸਰਾ ਸ਼ਬਦ ਆਉਂਦਾ ਸੋ ਦਰ। ਅਸੀਂ ਸ਼ਬਦ ਵਰਤਨੇ ਆ ਗੁਰੂ ਘਰ ਤੇ ਸੋ ਦਰ। ਗੁਰਮੁਖੋ, ਜਿੰਨੇ ਸੋ ਦਰ ਤੇ ਪਹੁੰਚਣਾ, ਸੋ ਦਰ ਕਿਹੜਾ? ਜਿੱਥੇ ਬੈਠ ਕੇ ਮੇਰਾ ਮਾਲਕ ਕਰੋੜਾਂ ਬ੍ਰਹਿਮੰਡਾਂ ਦੀ ਸਿਰਜਣਾ ਕਰਦਾ ਪਿਆ। ਸੋ ਦਰ ਤੇਰਾ ਕਿਹਾ, ਸੋ ਕਰਕੇ ਹਾਂ। ਜੇ ਸੋ ਦਰ ਤੱਕ ਪਹੁੰਚ ਕਰਨੀ ਚਾਹੁੰਦਾ ਤੇ ਗੁਰੂ ਘਰ ਵਿੱਚੋਂ ਨਿਕਲੀ। ਗੁਰੂ ਘਰ ਵਿੱਚੋਂ ਨਿਕਲਣ ਤੋਂ ਬਿਨਾਂ ਸੋ ਦਰ ਕਦੀ ਲੱਭਦਾ ਨਹੀਂ। ਸੋ ਦਰ ਮਿਲਦੀ ਉਹਨੂੰ ਮੈਂ ਜਿਹੜਾ ਗੁਰੂ ਦਰ ਤੇ ਆਉਂਦਾ। ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਚਟਸਾਲ ਸ਼ਬਦ ਵੀ ਵਰਤਿਆ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ, ਇਹ ਵੀ ਵਰਤਿਆ। ਧਰਮਸ਼ਾਲਾ ਵੀ ਸ਼ਬਦ ਆਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹਨਾਂ ਦੇ ਅਸਥਾਨ ਕਾਇਮ ਕੀਤਾ ਰਾਏ ਬੁਲਾਰ ਨੇ। ਗੁਰਦੁਆਰੇ ਦਾ ਮਤਲਬ ਕੀ? ਵੈਸੇ ਪੰਥਕ ਮਰਿਆਦਾ ਅਨੁਸਾਰ ਕਹਿੰਦੇ ਨੇ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ। ਸਭ ਤੋਂ ਪਹਿਲੀ ਗੱਲ, ਇਮਾਰਤ ਗੁਰਦੁਆਰਾ ਨਹੀਂ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ। ਐਵੇਂ ਨੀ ਕੋਈ ਇਕੱਲਾ ਸਥਾਨ ਬਣਾ ਕੇ ਇੱਕ ਮਨੁੱਖ ਰਹੇ ਤੇ ਕਹੀ ਜਾਏ ਵੀ ਗੁਰੂ ਘਰ। ਨਹੀਂ, ਉੱਥੇ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਦੂਸਰੀ ਨਿਸ਼ਾਨੀ ਉੱਥੇ ਗੁਰੂ ਕੀ ਸੰਗਤ ਆਉਂਦੀ ਹੋਵੇ, ਤੀਜੀ ਨਿਸ਼ਾਨੀ ਉੱਥੇ ਥੱਲੇ ਪੰਗਤ ਵੀ ਲੱਗਦੀ ਹੋਵੇ, ਚੌਥੀ ਨਿਸ਼ਾਨੀ ਉੱਥੇ ਕੇਸਰੀ ਨਿਸ਼ਾਨ ਚੱਲਦਾ ਹੋਵੇ ਤੇ ਪੰਜਵੀਂ ਨਿਸ਼ਾਨੀ ਉੱਥੇ ਸਵੇਰੇ ਸ਼ਾਮ ਨਗਾਰਾ ਵੀ ਵੱਜਦਾ ਹੋਵੇ। ਪੰਥਕ ਮਰਿਆਦਾ ਮੁਤਾਬਕ ਪੰਜ ਨਿਸ਼ਾਨੀਆਂ ਗੁਰੂ ਘਰ ਦੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਸਥਾਨ ਉਹਨਾਂ ਦਾ ਇਹ ਕਹਿਮ ਹੋਇਆ ਤੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਈ ਵਾਰੀ ਬੰਦਾ ਗੁਰੂ ਦੇ ਨੇੜੇ ਰਹਿ ਕੇ ਜੇ ਕਮਾਈ ਨਾ ਕਰੇ ਤੇ ਮਤ ਇੰਨੀ ਕੁ ਭ੍ਰਿਸ਼ਟ ਜਾਂਦੀ ਏ, ਜਿਹੜੇ ਕੁਕਰਮਾਂ ਤੋਂ ਲੋਕਾਂ ਨੂੰ ਵਰਗਦਾ ਕਈ ਵਾਰੀ ਬੰਦਾ ਉਹੋ ਜਿਹਾ ਕੁਕਰਮ ਆਪ ਕਰਨ ਲੱਗ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ,
ਕਹਿੰਦੇ ਨੇ ਪਿਆਰਿਓ ਜੇ ਗੁਰੂ ਦਰ ਤੇ ਰਹਿ ਕੇ ਜੀਵਨ ਬੰਦੇ ਦਾ ਨਿਖੇਧ ਹੋ ਗਿਆ ਤੇ ਜੀਵਨ ਬਣਾਵਾਂਗੇ ਕਿੱਥੋਂ। ਤੇ ਇੱਕ ਵਾਰੀ ਅਰਜ਼ ਕੀਤੀ ਸੀ ਇੱਕ ਵਿਦਵਾਨ, ਕਹਿੰਦਾ ਸਾਡੇ ਦੋ ਮੂੰਹ ਨੇ। ਉਹ ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਮੈਂ ਖਾਨੇ ਮੇ ਸ਼ਰਾਬ ਵੀ ਪੀਤੇ ਹੈ, ਮਸਜਿਦ ਵਿੱਚ ਵੀ ਜਾਣਾ। ਤੇ ਇੱਕ ਨੇ ਥੋੜਾ ਜਿਹਾ ਵੇਰਵਾ ਪਾ ਕੇ ਸ਼ੇਅਰ ਕਿਹਾ, ਉਹ ਕਹਿੰਦਾ ਮਸਜਿਦ ਮੇ ਚੰਦਾ ਵੀ ਦੇਤੇ ਹੈ, ਮੈਂ ਖਾਨੇ ਮੇ ਸ਼ਰਾਬ ਵੀ ਪੀਤੇ ਹੈ, ਖੁਦਾ ਵੀ ਰਾਜ਼ੀ ਰਹੇ, ਸ਼ੈਤਾਨ ਵੀ ਨਾਰਾਜ਼ ਨਾ ਹੋ। ਦੋਗਲੀ ਜੀ ਚਾਲ ਸਾਹਿਬ ਕਹਿੰਦੇ ਨਹੀਂ, ਇੱਕ ਦਾ ਬਣ ਕੇ ਆਈ। ਭਾਈ ਗੁਰਦਾਸ ਨੇ ਬਚਨ ਕਿਹਾ, ਕਹਿਣ ਲੱਗੇ ਕਿ ਜਦੋਂ ਕਿਤੇ ਅੱਗ ਲੱਗ ਜਾਏ ਤੇ ਬੰਦਾ ਕਹਿੰਦਾ ਵੀ ਅੱਗ ਨੂੰ ਬੁਝਾਉਣਾ ਤੇ ਪਾਣੀ ਲੱਭੋ। ਕਹਿੰਦੇ ਨੇ ਬੇੜੀ ਵਿੱਚ ਅੱਗ ਲੱਗੇ ਬਾਹਰ ਕਿਤੇ ਤੇ ਪਾਣੀ ਵਿੱਚ ਬੁਝਾ ਦਿਆਂਗੇ ਲਿਜਾ ਕੇ, ਤੇ ਜਿਹੜੀ ਬੇੜੀ ਪਾਣੀ ਵਿੱਚ ਚੱਲਦੀ ਹੋਵੇ ਤੇ ਪਾਣੀ ਵਿੱਚ ਅੱਗ ਲੱਗ ਜਾਏ ਤੇ ਪਾਣੀ ਵਿੱਚ ਬੁੱਝੇ ਨਾ, ਉਹਨੂੰ ਕਿੱਥੇ ਜਾ ਕੇ ਬੁਝਾਉਣਗੇ। ਭਾਈ ਸਾਹਿਬ ਕਹਿੰਦੇ ਨੇ ਬੰਦਾ ਚੋਰਾਂ ਤੋਂ ਡਰਦਿਆ ਕਿਤੇ ਕਿਲੇ ਵਿੱਚ ਜਾਂਦਾ, ਤੇ ਜੇ ਕਿਲੇਦਾਰ ਹੀ ਜਾਂਦਿਆਂ ਸਰ ਉਹਨੂੰ ਲੁੱਟ ਲੈ ਤੇ ਉਹ ਜਾਏਗਾ ਕਿੱਥੇ। ਕਹਿਣ ਲੱਗੇ ਬੰਦਾ ਕਿਸੇ ਮਨੁੱਖ ਤੋਂ ਸਰੀਰ ਨੂੰ ਬਚਾਉਣ ਲਈ ਰਾਜੇ ਕੋਲ ਫਰਿਆਦ ਕਰਦਾ ਹੈ ਕਿ ਮੇਰਾ ਕਤਲ ਹੋ ਜਾਣਾ, ਤੇ ਜੇ ਰਾਜੇ ਹੀ ਜਾ ਕੇ ਉਹਦਾ ਸਿਰ ਲਾ ਦੇ ਉਹਨੇ ਫਰਿਆਦ ਕਿੱਥੇ ਕਰਨੀ। ਕਹਿੰਦੇ ਨੇ ਮਨਾ ਕਿ ਮਾਇਆ ਦੀ ਲੇਸ਼ ਲਾਉਣ ਲਈ ਤੂੰ ਗੁਰੂ ਦਰ ਤੇ ਆਉਣਾ ਹੈ, ਵਕਾਰਾਂ ਦੀ ਮੈਲ ਲਾਉਣ ਲਈ ਤੂੰ ਬੇਨਤੀਆਂ ਕਰਨਾ, ਤੇ ਜੇ ਸਾਈਂ ਦੇ ਦਰ ਤੇ ਆ ਕੇ ਵਕਾਰੀ ਬਣ ਗਿਓ ਤੇ ਦੁਨੀਆਂ ਵਿੱਚ ਕਿਹੜੀ ਥਾਂ ਜਿੱਥੇ ਜਾ ਕੇ ਅੰਦਰ ਨੂੰ ਧੋਵੇਂਗਾ। ਭਾਈ ਸਾਹਿਬ ਨੇ ਬਚਨ ਕਹੇ ਨੇ, ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਉ ਮੈਂ ਜੋ ਲਾਗੈ ਆਗ ਕੈਸੇ ਕਹਿ ਬੁਝਾਈਐ, ਬਾਹਰ ਤੇ ਭਾਗ ਓਟ ਲੀਜੀਏ ਤੇ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕੱਟ ਜਾਈਐ, ਚੋਰਨ ਕੋ ਤਰਾਸ ਪਾਏ ਸ਼ਰਨ ਗਏ ਨਰਿੰਦ, ਮਾਰੇ ਮਹੀਪਤ ਜੀਓ ਕੈਸੇ ਕਹਿ ਬੁਝਾਈਐ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਏ, ਤਾਂ ਜੋ ਵਿਆਪੈ ਮਾਇਆ ਕਹੋ ਕੱਟ ਜਾਈਐ। ਜੇ ਉੱਥੇ ਵੀ ਅੰਦਰ ਕੇਵਲ ਉਹ ਬਿਰਤੀ ਰਹੀ ਕਿਹੜੀ ਜਗ੍ਹਾ ਤੇ ਜਾਏਗਾ। ਅੱਜ ਆਉਣਾ ਉਸ ਅਸਥਾਨ ਵੱਲ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਕੋਈ ਸੁਖੈਣ ਆਇਆ, ਪਰਤ ਕੇ ਸ਼ਹਾਦਤਾਂ ਦੇ ਦੌਰ ਚੱਲੇ, ਤੇ ਇੱਥੋਂ ਤੱਕ ਕਿ ਸਿੱਖਾਂ ਨੂੰ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਦੀ ਵੀ ਪਾਬੰਦੀ ਲਾ ਦਿੱਤੀ ਗਈ। ਹਨੇਰੇ ਸਵੇਰੇ ਆਉਣਾ ਦਰਸ਼ਨ ਕਰਨੇ ਗੁਰੂ ਅਸਥਾਨਾਂ ਤੇ। ਸਮਾਂ ਆਇਆ ਸ਼ੇਰੇ ਪੰਜਾਬ ਦਾ, ਉਸ ਵੇਲੇ ਉਦਾਸੀ ਮਹਾਤਮਾ ਜਿਹੜੇ ਸਨ ਗੁਰੂ ਘਰਾਂ ਦਾ ਪ੍ਰਬੰਧ ਕਰਨ ਲੱਗੇ। ਸ਼ੇਰੇ ਪੰਜਾਬ ਨੇ ਬਹੁਤ ਸਾਰੀਆਂ ਜਗੀਰਾਂ, ਦੌਲਤ, ਜ਼ਮੀਨ ਜਿਹੜੀ ਹੈ ਇਹ ਗੁਰੂ ਘਰਾਂ ਦੇ ਨਾਮ ਲਗਾਈ। ਸ਼੍ਰੀ ਨਨਕਾਣਾ ਸਾਹਿਬ ਇੱਥੇ ਵੀ ਮਹੰਤ ਸਨ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵੀ ਪੁਜਾਰੀ ਮਹੰਤ ਨੇ। ਮੁੱਕਦੀ ਗੱਲ ਕੀ ਕਿ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਹੈ ਜਾਂ ਸੰਚਾਲਨ ਹੈ ਉਹ ਮਹੰਤ ਦੇ ਹੱਥ ਵਿੱਚ ਸੀ, ਉਹਦੀ ਮਰਜ਼ੀ ਜਿਉਂ ਜਾਂ ਮਰਜ਼ੀ ਕਰੇ। ਅੰਗਰੇਜ਼ ਦਾ ਸਮਾਂ ਆਇਆ, ਇਹ ਪ੍ਰਬੰਧ ਕਰਦੇ ਰਹੇ, ਪਰ ਅੰਗਰੇਜ਼ ਨੂੰ ਪਤਾ ਸੀ ਕਿ ਗੁਰੂ ਘਰ ਜਿਹੜੇ ਨੇ ਇਹ ਸਿੱਖੀ ਦਾ ਸੋਮਾ ਨੇ, ਤੇ ਜੇ ਕਿਤੇ ਸਿੱਖ ਸੋਮੇ ਨਾਲ ਟੁੱਟੇ ਰਹਿਣ ਇਹਨਾਂ ਅੰਦਰ ਰੂਹਾਨੀਅਤ ਆਉਣੀ ਨਹੀਂ। ਉਹਨੇ ਵਕਾਰੀ ਮਹੰਤਾਂ ਦਾ ਸਾਥ ਦੇਣਾ ਸ਼ੁਰੂ ਕੀਤਾ। ਧਿਆਨ ਦਿਆ ਜੇ ਸਭ ਤੋਂ ਪਹਿਲੀ ਘਟਨਾ ਜਦੋਂ ਸਿੰਘ ਸਭਾ ਲਹਿਰ ਚੱਲੀ ਏ 12 ਅਕਤੂਬਰ 1920 ਦੀ। ਪਿਆਰਿਓ ਇੱਥੋਂ ਤੱਕ ਹਰਿਮੰਦਰ ਸਾਹਿਬ ਜਦੋਂ ਜਾਂਦੇ ਹੋ ਨਾ ਤੇ ਦਰਸ਼ਨੀ ਡਿਊੜੀ ਅੰਦਰ ਜਾਂਦਿਆਂ ਖੱਬੇ ਹੱਥ ਇੱਕ ਬਹੁਤ ਸੋਹਣੀ ਸੁਨਹਿਰੀ ਅੱਖਰਾਂ ਵਿੱਚ ਘਟਨਾ ਲਿਖੀ ਏ ਕਿ ਕੁਦਰਤੀ ਕੌਤਕ। ਉਹਦੇ ਵਿੱਚ ਕਹਿੰਦੇ ਨੇ ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਪੁਜਾਰੀ ਕੁਕਰਨੀ ਸਨ ਕਿ ਇੱਕ ਵਾਰੀ ਅੱਗ ਦਾ ਗੋਲਾ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਫਟਿਆ, ਚਾਰ ਚੁਫੇਰੇ ਚਾਨਣ ਹੋ ਗਿਆ, ਇਮਾਰਤ ਦਾ ਕੋਈ ਨੁਕਸਾਨ ਨਹੀਂ, ਸੰਗਤ ਵਿੱਚੋਂ ਕਿਸੇ ਦਾ ਨੁਕਸਾਨ ਨਹੀਂ, ਪਰ ਕਹਿੰਦੇ ਨੇ ਇੱਕ ਸੱਜਣ ਨੂੰ ਮੈਂ ਪੜਿਆ, ਕਹਿੰਦੇ ਨੇ ਕਿ ਅੰਗਰੇਜ਼ ਜਿਹੜੇ ਸਨ ਉਹ ਸਰਬਰਾਹਾਂ ਦੇ ਰਾਹੀਂ ਹਰਿਮੰਦਰ ਸਾਹਿਬ ਨੂੰ ਵੀ ਗਹਿਣੇ ਪਵਾਉਣਾ ਚਾਹੁੰਦੇ ਸਨ ਕਿ ਗਹਿਣਾ ਦੇ ਦਿਓ ਜਿੰਨੀ ਭੇਟ ਆਏਗੀ ਤੁਹਾਡੀ। ਉਸ ਦਿਨ ਜਦੋਂ ਇਹ ਘਟਨਾ ਵਾਪਰੀ ਖਾਮੋਸ਼ ਹੋ ਕੇ ਚਲੇ ਗਏ। ਪਹਿਲੀ ਘਟਨਾ 12 ਅਕਤੂਬਰ 1920 ਦੀ, ਜਲਿਆਂ ਵਾਲੇ ਬਾਗ ਵਾਲੇ ਪਾਸਿਓਂ ਇੱਥੇ ਗੁਰਮੁਖਾਂ ਨੇ ਸਿੰਘ ਸਭਾ ਲਹਿਰ ਦੇ ਕੁਝ ਮੋਢੀਆਂ ਨੇ ਅੰਮ੍ਰਿਤ ਪ੍ਰਚਾਰ, ਅੰਮ੍ਰਿਤ ਸੰਚਾਰ ਕੀਤਾ, ਤੇ ਉਹ ਸੱਜਣ ਜਿਹਨੂੰ ਆਪਣੇ ਲੋਕ ਕਈ ਵਾਰੀ ਚੌਥਾ ਪੌੜਾ ਸ਼ਬਦ ਵਰਦੇ ਨੇ, ਉਹਨਾਂ ਨੇ ਅੰਮ੍ਰਿਤ ਦੀ ਦਾਤ ਲਈ, ਤੇ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਹਰਿਮੰਦਰ ਸਾਹਿਬ ਆਏ ਤੇ ਪੁਜਾਰੀਆਂ ਨੇ ਅੱਗੋਂ ਇਨਕਾਰ ਕਰ ਦਿੱਤਾ। ਕਹਿਣ ਲੱਗੇ ਤੁਹਾਡੀ ਦੇਗ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਵਾਨ ਨਹੀਂ ਹੋ ਸਕਦੀ, ਤੇ ਉਹਨਾਂ ਨੇ ਕਿਹਾ ਭਲਿਓ
ਅਸੀਂ ਤਾਂ ਗੁਰੂ ਕਲਗੀ ਵਾਲੇ ਦੇ ਅੰਮ੍ਰਿਤ ਦੀ ਦਾਤ ਲਈਏ। ਕਹਿਣ ਲੱਗੇ ਕੀ ਹੋਇਆ ਅੰਮ੍ਰਿਤ ਲੈ ਲਿਆ, ਪਰ ਤੁਹਾਡੀ ਜਾਤ ਤਾਂ ਉਹੀ ਹੈ ਨਾ, ਅੱਜ ਵੀ ਅਜੇ ਤੱਕਨੇ ਆ, ਪਤਾ ਨੀ ਇਹ ਕੋੜ ਦੀ ਬਿਮਾਰੀ ਕਦੋਂ ਅੰਦਰੋਂ ਨਿਕਲੇਗੀ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਭਗਤ ਕਬੀਰ ਸਾਹਿਬ ਨੇ ਇੱਕ ਗੱਲ ਡੰਕੇ ਦੀ ਚੋਟ ਤੇ ਕਹੀ ਸੀ। ਕਹਿਣ ਲੱਗੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਜ ਕਾਹੇ ਨੀ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਤੇ ਉੱਥੇ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਜਾਤ ਦਾ ਅਭਿਮਾਨ ਨਾ ਕਰੀ। ਬ੍ਰਾਹਮਣ ਇੱਕ ਜਾਤ ਹੋ ਸਕਦੀ ਏ, ਪਰ ਜਿਵੇਂ ਗੁਰਮੁਖਾਂ ਕਿਹਾ ਪੰਡਿਤ ਜਾਤ ਨੀ, ਪੰਡਿਤ ਜਿਹੜਾ ਉਹ ਅੰਦਰ ਦੀ ਪਦਵੀ ਏ, ਜਿਹਨੂੰ ਸਾਹਿਬ ਕਹਿੰਦੇ ਨੇ ਸੋ ਪੰਡਿਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧਾ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਸਿੱਖਾਂ ਕਿਹਾ ਕਿ ਦੇਖ ਪ੍ਰਵਾਨ ਕਰੋ, ਨਹੀਂ ਮੰਨੇ। ਉੱਥੇ ਗੁਰਮੁਖੋ ਫਿਰ ਸਰਦਾਰ ਤੇਜਾ ਸਿੰਘ ਜੀ ਪੁੱਛਰ, ਸਰਦਾਰ ਤੇਜਾ ਸਿੰਘ ਜੀ ਝੂਠ ਕਹਿਣਾ, ਪੰਥਕ ਆਗੂ ਆਏ, ਉਹਨਾਂ ਪੁਜਾਰੀਆਂ ਨੂੰ ਕਿਹਾ ਕਿ ਤੁਸੀਂ ਦੇਖ ਸਵੀਕਾਰ ਕਰੋ। ਪੁਜਾਰੀ ਇਨਕਾਰ ਕਰ ਗਏ। ਉਹਨਾਂ ਕਿਹਾ ਦੇਖੋ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਵੀ ਗੁਰੂ ਮੰਨਦੇ ਹੋ ਤੇ ਅਸੀਂ ਵੀ ਮੰਨਦੇ ਹਾਂ, ਝਗੜਾ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਕਰ ਲਓ ਅਰਦਾਸ, ਤੇ ਜੇ ਉਹ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਦੇਣਗੇ ਨਾ, ਆਪਾਂ ਦੋਵੇਂ ਧਿਰਾਂ ਸਵੀਕਾਰ ਕਰ ਲਾਂਗੇ। ਜੇ ਗੁਰੂ ਨੂੰ ਪ੍ਰਵਾਨ ਹੋਇਆ ਤੇ ਦੇਗ ਲੈ ਲਿਓ, ਜੇ ਨਾ ਪ੍ਰਵਾਨ ਹੋਇਆ ਤੇ ਅਸੀਂ ਕਦੀ ਤੁਹਾਨੂੰ ਕਹਾਂਗੇ ਨਹੀਂ। ਉੱਥੇ ਗੁਰਮੁਖੋ ਭਾਈ ਗੁਰਬਚਨ ਸਿੰਘ ਗ੍ਰੰਥੀ ਸਨ, ਉਹਨਾਂ ਨੇ ਅਰਦਾਸ ਕੀਤੀ। ਭਾਈ ਸਾਹਿਬ ਹੋਰਾਂ ਨੂੰ ਪਤਾ ਉਸ ਘਰ ਦੀ ਮਰਿਆਦਾ ਹੀ ਆਪ ਜੀ ਦੇ ਗਿਆਤ ਲਈ ਕਿ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਹੋਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਮੁੱਖ ਗ੍ਰੰਥੀ ਦੀ ਸੇਵਾ ਵੀ ਨਿਭਾਈ ਹੈ। ਜਿੱਥੇ ਗੁਰਮੁਖੋ ਕਿਸੇ ਨੂੰ ਹੱਕ ਨਹੀਂ ਕਿ ਪੰਜ ਸਿੰਘ ਸਾਹਿਬਾਨ ਜਿਹੜੇ ਗ੍ਰੰਥੀ ਸਾਹਿਬ ਨੇ ਉਹਨਾਂ ਤੋਂ ਬਿਨਾਂ ਜਾਂ ਚੋਰ ਬਰਦਾਰ ਤੋਂ ਬਿਨਾਂ ਕੋਈ ਚੋਰ ਨਹੀਂ ਪਕੜ ਸਕਦਾ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਗਿਆ ਸੀ, ਚੋਰ ਨੂੰ ਹੱਥ ਲਾਉਣ ਦਾ ਯਤਨ ਕੀਤਾ ਤੇ ਗੁਰੂ ਕੇ ਗ੍ਰੰਥੀ ਸਿੰਘ ਨੇ ਰੋਕ ਦਿੱਤਾ। ਕਹਿਣ ਲੱਗੇ ਹੋਵੇਗਾ ਬਾਦਸ਼ਾਹ ਸਮਰਾਟ, ਰਾਜਾ ਆਪਣੇ ਘਰ ਭਰੇ ਪਾਤਸ਼ਾਹਾਂ ਦੇ ਪਾਤਸ਼ਾਹ ਦੇ ਘਰ ਵਿੱਚ ਤੈਨੂੰ ਹੱਕ ਨਹੀਂ ਚੋਰ ਨੂੰ ਹੱਥ ਲਾ ਸਕੇ। ਉਹ ਸੇਵਾ ਇੰਨੀ ਉੱਚੀ ਸੁੱਚੀ ਉਸ ਘਰ ਦੀ, ਗੁਰੂ ਕੇ ਗ੍ਰੰਥੀ ਨੇ ਪੁਜਾਰੀ ਨੇ ਕੀਤੀ ਅਰਦਾਸ ਕਿ ਧੰਨ ਗੁਰੂ ਰਾਮਦਾਸ ਜੀ, ਕਿ ਇਹਨਾਂ ਦਾ ਅੱਜ ਅੰਮ੍ਰਿਤ ਛਕਣਾ ਤੇਰੇ ਘਰ ਵਿੱਚ ਪ੍ਰਵਾਨ ਹੈ, ਜੇ ਪ੍ਰਵਾਨ ਹੈ ਤੇ ਕੀ ਅਸੀਂ ਇਹਨਾਂ ਦੀ ਦੇਹ ਸਵੀਕਾਰ ਕਰੀਏ, ਤੁਸੀਂ ਹੁਕਮ ਦਿਓ ਕਿ ਇਹ ਨੀਵੀਂ ਜਾਤ ਦੇ ਸਿੱਖਾਂ ਵਿੱਚ ਰਲ ਸਕਦੇ ਨੇ। ਤੇ ਜਦੋਂ ਅਰਦਾਸ ਕਰਕੇ ਹੁਕਮਨਾਮਾ ਲਿਆ ਗੁਰੂ ਕੇ ਵਜ਼ੀਰ ਨੇ, ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਚਨ ਆਇਆ ਸੋਰਠ ਮਹਿਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਕਹਿਣ ਲੱਗੇ ਪਿਆਰਿਆ ਕਿ ਦੇਖੋ ਉਸ ਮਾਲਕ ਨੇ ਕਿਰਪਾ ਕੀਤੀ, ਹਰ ਜੀਓ ਆਪੇ ਬਖਸ਼ ਮਿਲਾਏ। ਤੇ ਅਗਲਾ ਬਚਨ ਸੀ ਗੁਣਹੀਣ ਹਮ ਅਪਰਾਧੀ, ਪੂਰੇ ਸਤਿਗੁਰ ਲਈ ਰਲਾਏ, ਕਿ ਪੂਰੇ ਗੁਰੂ ਨੇ ਮਨਾ ਲਿਆ। ਉੱਥੇ ਪਹਿਲੀ ਵਾਰ ਹਰਿਮੰਦਰ ਸਾਹਿਬ ਜਕਾਰਾ ਛੱਡਿਆ ਗਿਆ ਸੀ, ਚੇਤੇ ਰੱਖਿਓ। ਕਹਿੰਦੇ ਨੇ ਕਿ ਉਦੋਂ ਦੇਗ ਪ੍ਰਵਾਨ ਹੋ ਗਈ ਤੇ ਉਸੇ ਵਕਤ ਪੁਜਾਰੀ ਹਰਿਮੰਦਰ ਸਾਹਿਬ ਛੱਡ ਕੇ ਚਲੇ ਗਏ। ਤੇ ਪਿਆਰਿਓ 12 ਅਕਤੂਬਰ 1920 ਨੂੰ ਸ੍ਰੀ ਅਕਾਲ ਤਖ਼ਤ ਤੋਂ ਪੁਜਾਰੀ ਛੱਡ ਕੇ ਚਲੇ ਗਏ ਤੇ ਪੰਥ ਨੇ ਪਹਿਲਾ ਜਥੇਦਾਰ ਮਹੰਤਾਂ ਤੋਂ ਬਾਅਦ ਭਾਈ ਸਾਹਿਬ ਭਾਈ ਸਰਦਾਰ ਤੇਜਾ ਸਿੰਘ ਪੁੱਚਰ ਨੂੰ ਥਾਪਿਆ। ਜਦੋਂ ਇਧਰ ਇਹ ਘਟਨਾ ਵਾਪਰੀ ਪਿਆਰਿਓ, ਉੱਥੇ ਫਿਰ ਜਿਹੜੇ ਬਾਹਰ ਰਹਿੰਦੇ ਮਹੰਤ ਸਨ ਉਹਨਾਂ ਨੇ ਮਨ ਮਰਜ਼ੀਆਂ ਕੀਤੀਆਂ। ਸਿੰਘ ਸਭਾ ਲਹਿਰ, ਗੁਰੂ ਘਰ ਆਜ਼ਾਦ ਕਰਨ ਦੀ ਲਹਿਰ ਚੱਲੀ, ਗੁਰਦੁਆਰਾ ਮੂਵਮੈਂਟ। ਪਹਿਲੀ ਘਟਨਾ ਸ੍ਰੀ ਤਰਨ ਤਾਰਨ ਸਾਹਿਬ ਦੀ, ਜਿੱਥੋਂ ਆਰੰਭਤਾ ਸਾਰੀ ਇਸ ਸਾਕੇ ਦੀ ਹੁੰਦੀ। ਪਿਆਰਿਓ ਇੱਥੋਂ ਦੇ ਮਹੰਤ ਇੰਨੇ ਕੁ ਵਿਸ਼ਈ ਤੇ ਨਿਸ਼ਈ ਸਨ, ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਿਬ ਨੇ ਵਰਜੀਆਂ ਨੇ ਨਾ, ਆ ਜਦੋਂ ਰਹਿਤ ਮਰਿਆਦਾ ਦੀ ਗੱਲ ਅਸੀਂ ਕਰਨੇ ਆ। ਕਈ ਵਾਰੀ ਕਈ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਆ, ਆ ਅੰਮ੍ਰਿਤ ਇਹ ਮਰਿਆਦਾ ਜ਼ਰੂਰੀ ਹੈ। ਉਹ ਭਾਈ ਸਿੱਖੋ, ਜਿਹੜੀ ਮਰਿਆਦਾ ਅਸੀਂ ਪੜ੍ਹਨੀ ਆ, ਇਹਦਾ ਆਧਾਰ ਇਹਦਾ ਬੇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਕਦੀ ਪੜ੍ਹਿਓ ਕਿ ਨਸ਼ੇ ਨੂੰ ਤਾਂ ਵਰਜਿਆ ਨੀ ਗੁਰੂ ਗ੍ਰੰਥ ਸਾਹਿਬ ਨੇ। ਹਜ਼ੂਰ ਤਾਂ ਕਹਿੰਦੇ ਨੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਕੀ ਦੱਸਾਂ। ਕਹਿੰਦੇ ਨੇ ਦੋ ਗੱਲਾਂ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਵਿੱਚ ਕਮਾ ਲਈਆਂ ਨਾ, ਤੇ ਰੱਬ ਉਹਦੇ ਅੰਗ ਸੰਗ ਰਹਿੰਦਾ। ਪੁੱਛਿਆ ਜੀ ਕਿਹੜੀਆਂ? ਕਹਿਣ ਲੱਗੇ ਪਰ ਧਨ, ਪਰ ਦਾਰਾ, ਪਰ ਹਰੀ, ਦੋ ਹੀ ਬਚਨ ਨੇ ਨਾ। ਕਹਿੰਦੇ ਨੇ ਇੱਕ ਪਰਾਈ ਦੌਲਤ ਤੇ ਦੂਸਰੀ ਪਰ ਦਾਰਾ ਪਰ ਇਸਤਰੀ। ਪਰ ਧਨ, ਪਰ ਦਾਰਾ, ਪਰ ਹਰੀ। ਕਹਿਣ ਲੱਗੇ ਤਾਂ ਕਹਿ ਨਿਕਟ ਬਸੈ ਨਰ ਹਰੀ, ਵਾਹਿਗੁਰੂ ਉਹਦੇ ਬਿਲਕੁਲ ਅੰਗ ਸੰਗ ਰਹਿੰਦਾ। ਤਰਨ ਤਾਰਨ ਦੇ ਮਹੰਤ ਕੀ ਕਰਦੇ ਸਨ? ਜਿੱਥੇ ਡਿਉੜੀ ਸੀ ਇੱਥੇ ਇਹਨਾਂ ਨੇ ਮੁਜਰੇ ਕਰਾਣੇ।
ਜਿੱਥੇ ਕੀਰਤਨ ਦੀਆਂ ਧੁਨਾਂ ਹੁੰਦੀਆਂ ਹਨ ਇੱਥੇ ਪੈਰਾਂ ਵਿੱਚ ਘੁੰਗਰੂ ਬੰਨ ਕੇ ਨੱਚਣ ਵਾਲੀਆਂ ਨਾਚੀਆਂ ਨੇ ਨਾਚ ਕਰਨੇ ਤੇ ਜਦੋਂ ਆ ਗਰਮੀ ਦਾ ਦਿਨ ਆਉਣਾ ਜੇਠ ਦੇ ਮਹੀਨਾ ਆਉਣਾ ਤੇ ਇਹਨਾਂ ਪਾਪੀਆਂ ਨੇ ਸ਼ਰਾਬ ਦੀਆਂ ਬੋਤਲਾਂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਦੇ ਸਰੋਵਰ ਦੇ ਪਾਣੀ ਵਿੱਚ ਠੰਡੀਆਂ ਕਰਕੇ ਪੀੜੀਆਂ। ਜਦੋਂ ਧੀਆਂ ਭੈਣਾਂ ਨੇ ਸੰਗਤਾਂ ਨੇ ਪਰਕਰਮਾ ਵਿੱਚੋਂ ਲੰਘਣਾ ਤੇ ਇਹਨਾਂ ਦੁਸ਼ਟਾਂ ਨੇ ਗੰਨਿਆਂ ਦੀਆਂ ਗਲੇਰੀਆਂ ਆਪਣੇ ਵੱਲੋਂ ਰੋੜੇ ਤੇ ਕਈ ਵਾਰੀ ਕਬੋਲ ਬੋਲਣੇ, ਸਿੱਖਾਂ ਨੇ ਅੰਦਰ ਨੂੰ ਪੀ ਲੈਣਾ, ਕੁਝ ਕਹਿਣਾ ਕੁਛ ਨਾ। ਇੱਥੇ ਤਰਨ ਤਾਰਨ ਸਾਹਿਬ ਜਿੱਥੋਂ ਸਾਰਾ ਆਰੰਭ ਹੁੰਦਾ ਹੈ ਗੁਰਦੁਆਰਿਆਂ ਦੀ ਸੁਧਾਰ ਦਾ, ਭਾਈ ਸਾਹਿਬ ਭਾਈ ਸੰਤ ਸਿੰਘ ਜੀ ਸਿੰਘ ਸਭਾ ਲਹਿਰ ਦੇ ਆਗੂ ਸਨ, ਪ੍ਰਚਾਰਕ ਸਨ ਉਹਨਾਂ ਦੇ। ਉਹਨੇ ਸਿਰਫ ਇੰਨੀ ਗੱਲ ਕਹੀ ਕਿ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਬਚਨ ਕਮਾਉਣੇ ਚਾਹੀਦੇ ਨੇ ਤੇ ਸ਼ਾਮ ਦੇ ਵੇਲੇ ਭਾਈ ਸਾਹਿਬ ਦਾ ਬੱਚਾ ਤੇ ਉਹਨਾਂ ਦੀ ਬੱਚੀ ਦੋਨੋਂ ਭੈਣ ਭਰਾ ਤਰਨ ਤਾਰਨ ਸਾਹਿਬ ਦੀ ਪਰਿਕਰਮਾ ਵੀ ਜਾਂਦੇ ਸਨ ਤੇ ਲਿਖਦੇ ਨੇ ਸਿੱਖ ਵਿਦਵਾਨ ਕਿ ਉਸ ਬੱਚੇ ਨੂੰ ਪੱਥਰ ਬਣ ਕੇ ਪੁਜਾਰੀਆਂ ਨੇ ਤਰਨ ਤਾਰਨ ਦੇ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ ਸੀ ਬੱਚੀ ਦੀ। ਪਤ ਉਹਨਾਂ ਨੇ ਬੇਨਤੀ ਕੀਤੀ, ਉਹਦੇ ਖਿੱਚ ਤੋਂ ਉੱਥੇ ਕੀਤੀ ਤੇ ਇੱਧਰ ਇਹ ਘਟਨਾ 24 ਜਨਵਰੀ ਦੀ ਬਣਦੀ। ਕਹਿੰਦੇ ਨੇ ਉਸ ਵੇਲੇ ਸਾਰੇ ਆਗੂ ਸ੍ਰੀ ਅਕਾਲ ਤਖਤ ਤੇ ਸਨ ਤੇ ਇਸ ਭਾਈ ਸੰਤ ਸਿੰਘ ਦੀ ਧਰਮ ਪਤਨੀ ਜਿਹਦੇ ਪੁੱਤਰ ਦੀ ਮੌਤ ਹੋ ਗਈ ਉਹਨੂੰ ਸ਼ਹੀਦ ਕੀਤਾ ਪਾਣੀ ਵਿੱਚ ਡੋਬ ਕੇ, ਬੱਚੀ ਦੀ ਪਤ ਲੁੱਟੀ। ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨੇ ਇੱਕ ਗੱਲ ਕਹੀ, ਕੱਲੇ ਇੱਥੇ ਬੈਠੇ ਤੁਸੀਂ ਪ੍ਰੋਗਰਾਮ ਨਾ ਉਲੀਕੀ ਜਾਓ, ਤੁਸੀਂ ਤੇ ਲੋਕਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਦੁਸ਼ਮਣਾਂ ਦੇ ਕੈਂਪ ਵੀ ਜਾ ਕੇ ਬਚਾਉਂਦੇ ਸੀ, ਪਰ ਤੱਕੋ ਖਾਂ ਤਰਨ ਤਾਰਨ ਦੀ ਧਰਤੀ ਧੰਨ ਗੁਰੂ ਅਰਜੁਨ ਦੇਵ ਦੇ ਘਰ ਅੰਦਰ ਮੇਰੇ ਬੱਚੇ ਨੂੰ ਮਾਰ ਦਿੱਤਾ ਗਿਆ, ਮੇਰੀ ਧੀ ਦੀ ਉਹਨਾਂ ਨੇ ਪਤ ਬੇਨਤੀ ਕੀਤੀ ਏ। ਜਦੋਂ ਇੰਨੇ ਸ਼ਬਦ ਸੁਣੇ ਉਸ ਵੇਲੇ ਸਿੱਖ ਜਿਹੜੇ ਨੇ ਭਾਈ ਤੇਜਾ ਸਿੰਘ ਪੁੱਤਰ ਕੁਝ ਤਿਆਰ ਹੋਏ, ਅੰਗਰੇਜ਼ ਦਾ ਕੰਟਰੋਲ ਸੀ ਉਹਨੇ ਰੋਕ ਦਿੱਤਾ। ਅਖੀਰ ਤੇ ਫਿਰ ਜਜ਼ਬਾ ਜਦੋਂ ਉੱਠਿਆ ਇਹ ਸਿੱਖ ਤਰਨ ਤਾਰਨ ਸਾਹਿਬ ਗਏ, ਇੱਕ ਪ੍ਰਣ ਕੀਤਾ ਕਿ ਧੰਨ ਗੁਰੂ ਅਰਜੁਨ ਦੇਵ ਅਸੀਂ ਤੇਰੇ ਦਰ ਤੇ ਕਿਸੇ ਤੇ ਹੱਥ ਨਹੀਂ ਚੁੱਕਣਾ, ਨਿਮਰਤਾ ਨਾਲ ਜਾਵਾਂਗੇ, ਨਮਸਕਾਰ ਕਰਾਂਗੇ, ਮਹੰਤ ਨਾਲ ਗੱਲਬਾਤ ਹੋਵੇਗੀ। ਉਧਰੋਂ ਵਿੱਚ ਵੈਦ ਮੋਹਨ ਸਿੰਘ ਜੀ ਹੋਰੀ ਪੈ ਗਏ ਤਰਨ ਸਾਹਿਬ ਵਾਲੇ। ਮਹੰਤ ਨੇ ਇੱਕ ਇਹੋ ਜਿਹੀ ਚਾਲ ਖੇਡੀ, ਸਾਰੇ ਗੁੰਡੇ ਇਕੱਠੇ ਕਰ ਲਏ, ਕਹਿੰਦਾ ਸਾਰਾ ਦਿਨ ਗੱਲਬਾਤ ਵਿੱਚ ਕੱਢਾਂਗਾ ਤੇ ਸ਼ਾਮ ਨੂੰ ਗੁੰਡੇ ਆ ਕੇ ਕਈਆਂ ਕੁਹਾੜੀਆਂ ਟਕਵਿਆਂ ਨੇਜਿਆਂ ਤਲਵਾਰਾਂ ਨਾਲ ਵਾਰ ਕਰ ਦਿਓ, ਇਹੋ ਜਿਹੀ ਮਾਰ ਮਾਰੋ ਤੇ ਪਰਤ ਕੇ ਕਦੀ ਇਹ ਗੁਰਦੁਆਰਿਆਂ ਵੱਲ ਮੂੰਹ ਨਾ ਕਰ। ਕਹਿੰਦੇ ਜਦੋਂ ਸਿੱਖ ਆਗੂ ਗਏ ਮਹੰਤ ਸਾਰਾ ਦਿਨ ਗੱਲਬਾਤ ਕਰਦਾ ਰਿਹਾ, ਹਾਂਜੀ ਇਸ ਤਰ੍ਹਾਂ ਕਰਾਂਗੇ, ਜੋ ਹੋਇਆ ਮਾੜਾ ਹੋਇਆ, ਜਿਵੇਂ ਪਖੰਡੀ ਦੰਭੀ ਕਪਟੀ ਆਗੂ ਕਰਦੇ ਉਹ ਮਗਰਮੱਛ ਦੇ ਅਥਰੂ ਵੀ ਸੱਟੇ। ਜਦੋਂ ਸ਼ਾਮ ਦਾ ਵੇਲਾ ਹੋਇਆ ਉਹਦੇ ਗੁੰਡੇ ਅੰਦਰ ਪਹੁੰਚੇ, ਭਾਈ ਸਾਹਿਬ ਭਾਈ ਖਲਦਾਰਾ ਸਿੰਘ ਜੀ ਅਲਾਦੀਨਪੁਰ ਵਾਲੇ ਤੇ ਭਾਈ ਸਾਹਿਬ ਭਾਈ ਹੁਕਮ ਸਿੰਘ ਜੀ ਕੋਟ ਵਸਾਊ ਵਾਲੇ, ਦੋਨੇ ਸਿੱਖ ਅੰਦਰ ਨਮਸਕਾਰ ਕਰਨ ਗਏ ਤੇ ਉਹਨਾਂ ਨਿਹੱਥਿਆਂ ਦੇ ਉੱਤੇ ਇਹਨਾਂ ਮਹੰਤ ਦੇ ਗੁੰਡਿਆਂ ਨੇ ਵਾਰ ਕੀਤੇ। ਕਹਿੰਦੇ ਨੇ ਭਾਈ ਸਾਹਿਬ ਭਾਈ ਖਲਦਾਰਾ ਸਿੰਘ ਦਾ ਤਨ ਉਹਨਾਂ ਟੋਕੇ ਦੇ ਨਾਲ ਉਹਨਾਂ ਤੇਜ਼ ਧਾਰ ਦੇ ਨਾਲ ਟੋਕੇ ਨਾਲ ਭਾਈ ਸਾਹਿਬ ਤੇ ਵਾਰ ਕੀਤੇ ਤੇ ਭਾਈ ਖਲਦਾਰਾ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਭਾਈ ਹੁਕਮ ਸਿੰਘ ਕੋਟ ਵਸਾਊ ਇਹ ਕੁਝ ਦਿਨ ਬਾਅਦ ਸ਼ਹਾਦਤ ਦਾ ਜਾਮ ਪੀਤਾ, ਦੋ ਸਿੱਖ ਸ਼ਹੀਦ ਹੋਏ ਤੇ ਤਰਨ ਤਾਰਨ ਦਾ ਮਹੰਤ ਜਿਹੜਾ ਹੈ ਉਹ ਕਬਜ਼ਾ ਛੱਡ ਕੇ ਚਲਾ ਗਿਆ। ਸਤਿਗੁਰੂ ਦੀ ਕਿਰਪਾ ਹੋਈ, ਪੰਥ ਦੇ ਹੱਥ ਤਰਨ ਤਾਰਨ ਸਾਹਿਬ ਦੀ ਸੇਵਾ ਆ ਗਈ। ਤਵੱਜੋ ਦਿਓ, ਭਾਈ ਖਜ਼ਾਰਾ ਸਿੰਘ ਜਦੋਂ ਸ਼ਹੀਦ ਹੋਏ ਕਹਿੰਦੇ ਇਹਨਾਂ ਦਾ ਸੰਸਕਾਰ ਕਰਨ ਲਈ ਪਵਿੱਤਰ ਦੇ ਪਿੰਡ ਲਿਆਂਦੀ ਤੇ ਬਜ਼ੁਰਗ ਮਾਈ ਆਪਣੇ ਪੁੱਤਰ ਦੇ ਸਰੀਰ ਦੇ ਕੋਲ ਆਈ। ਅੱਜ ਵੀ ਅਸੀਂ ਉਹਨਾਂ ਮਾਵਾਂ ਦੀ ਕਮਾਈ ਦਾ ਧਿਆਨ ਧਰਨੇ ਆ ਜਿਨ੍ਹਾਂ ਦੇ ਪੁੱਤਰ ਕੁਰਬਾਨੀ ਕਰਨ ਤੇ ਮਾਂ ਦੇ ਮਨ ਵਿੱਚ ਇੱਕ ਚਾਉ ਦਾ ਜਜ਼ਬਾ ਹੋਵੇ। ਪੁੱਤਰ ਦੀ ਲਾਸ਼ ਆਈ ਤੇ ਕਹਿੰਦੇ ਨੇ ਉਸ ਵੇਲੇ ਕਈਆਂ ਸੋਚਿਆ ਬਜ਼ੁਰਗ ਮਾਈ ਏ, ਪਤਾ ਨੀ ਜਵਾਨ ਪੁੱਤਰ ਦਾ ਸਦਮਾ ਜਰੇ ਕੇ ਨਾ, ਕਈ ਰੋਕਣ ਲੱਗ ਪਏ। ਪਰ ਕਹਿੰਦੀ ਏ ਧੀਰਜ ਨਾਲ ਥਰਮੇ ਨਾਲ ਕਹਿੰਦੀ ਏ, ਮੈਂ ਆਪਣੇ ਪੁੱਤਰ ਨੂੰ ਸ਼ੀਰ ਦੇ ਕੇ ਪਾਲਿਆ, ਘੱਟੋ ਘੱਟ ਸੰਸਕਾਰ ਕਰਨ ਤੋਂ ਪਹਿਲਾਂ ਮੈਨੂੰ ਚਿਹਰਾ ਤਾਂ ਦੇਖਣ ਦਿਓ, ਮੈਂ ਡੋਲੀ ਨਹੀਂ। ਜਦੋਂ ਦ੍ਰਿੜਤਾ ਨਾਲ ਕਿਹਾ ਤੇ ਭਾਈ ਖਲਦਾਰਾ ਸਿੰਘ ਦੇ ਸਰੀਰ ਦੇ ਕੋਲ ਗਈ, ਕਹਿੰਦੇ ਨੇ ਚਾਦਰ ਚੁੱਕ ਕੇ ਨਾ ਚਿਹਰਾ ਦੇਖ ਕੇ ਮਾਈ ਨੇ ਚਿਹਰਾ ਚੁੰਮਿਆ ਤੇ ਇੱਕ ਗੱਲ ਕਹਿੰਦੀ ਏ, ਗੁਰੂ ਅਰਜਨ ਸਾਹਿਬ
ਅੱਜ ਮੇਰਾ ਪਿਆਇਆ ਹੋਇਆ ਦੁੱਧ ਸਫਲਾ ਹੋ ਗਿਆ। ਕਹਿਣ ਲੱਗੀ, ਪੁੱਤਰ ਅੱਜ ਮੈਂ ਭਾਗਾਂ ਵਾਲੀ ਹੋ ਗਈ ਹਾਂ, ਤੇਰੇ ਖੂਨ ਦੇ ਕਤਰਿਆਂ ਨਾਲ ਜੇ ਗੁਰੂ ਅਰਜਨ ਸਾਹਿਬ ਦਾ ਘਰ ਆਜ਼ਾਦ ਹੋ ਗਿਆ, ਮੇਰੇ ਵਰਗਾ ਦੁਨੀਆਂ ਵਿੱਚ ਭਾਗਾਂ ਵਾਲਾ ਕੌਣ ਹੋਣਾ। ਮਾਤਾ ਨੇ ਸਾਹਮਣੇ ਤੱਕਿਆ, ਸੰਸਕਾਰ ਕੀਤਾ ਗਿਆ ਭਾਈ ਖਜ਼ਾਰਾ ਸਿੰਘ ਦਾ। ਧਿਆਨ ਦਿਓ ਫਿਰ ਇਹ ਤੱਕੋ, ਜਿਸ ਅਸਥਾਨ ਤੇ ਨਮਸਕਾਰ ਕਰਨੀ ਸੀ ਮਹੰਤ ਦਿੰਦਾ ਸਿੱਖਾਂ ਨੂੰ, ਉਸ ਅਸਥਾਨ ਤੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ ਭੋਗ ਪਾਇਆ ਗਿਆ। ਅੰਤਲੀ ਅਰਦਾਸ ਕੀਤੀ, ਜਦੋਂ ਅਰਦਾਸ ਹੋਈ ਤੇ ਲੈਕਚਰ ਕੀਤੇ ਸਾਰੇ ਆਗੂਆਂ ਨੇ, ਚੇਤੇ ਰੱਖਿਓ ਚੰਗਾ ਆਗੂ ਮਿਲ ਜਾਏ ਤੇ ਕੌਮ ਬਹੁਤ ਅੱਗੇ ਜਾ ਪੈਂਦੀ। ਸੰਤ ਮਹਾਰਾਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਵੇਂ ਜੋ ਮਰਜ਼ੀ ਕੋਈ ਸੰਸਾਰ ਕਹੇ, ਰਹਿੰਦੀ ਦੁਨੀਆਂ ਤੱਕ ਉਸ ਮਹਾਂਪੁਰਸ਼ ਨੇ ਇੰਨੀ ਵੱਡੀ ਤਬਦੀਲੀ ਲਿਆਂਦੀ, ਜਿਹੜੇ ਲੋਕ ਕਦੀ ਬਾਣੀ ਦੇ ਨੇੜੇ ਨਹੀਂ ਸਨ ਟੁੱਕਦੇ, ਅੱਜ ਇੱਕ ਨਹੀਂ ਹਜ਼ਾਰਾਂ ਨੌਜਵਾਨ ਮਿਲਣਗੇ ਜਿਹੜੇ ਓਤ ਪੋਤ ਗੁਰੂ ਕੀ ਬਾਣੀ ਵਿੱਚ ਹੋਏ ਮਿਲਣਗੇ। ਉਸ ਵਕਤ ਦੇ ਆਗੂ ਵੱਲ ਤੱਕੋ, ਸਾਰੇ ਆਏ ਤੇ ਜਿੱਥੇ ਨਨਕਾਣਾ ਸਾਹਿਬ ਦੀ ਹੁਣ ਘਟਨਾ ਆਰੰਭ ਹੋਣੀ, ਭਾਈ ਲਛਮਣ ਸਿੰਘ ਧਾਰੋਵਾਲ ਆਇਆ। ਜਦੋਂ ਇਸ ਗੁਰਮੁਖ ਨੂੰ ਸਮਾਂ ਮਿਲਿਆ, ਉੱਠ ਕੇ ਖੜਾ ਹੋਇਆ, ਇਹਨੇ ਇੱਕੋ ਗੱਲ ਕਹੀ, ਜ਼ਿਆਦਾ ਨਹੀਂ ਬੋਲਿਆ। ਕਹਿੰਦਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਗਦਰ ਦਾ ਕੂਕਰ ਹਾਂ ਤੇ ਤੇਰੇ ਚਰਨਾਂ ਵਿੱਚ ਮੈਂ ਇੱਕ ਬੇਨਤੀ ਕਰਨ ਆਇਆ, ਮੇਰੀ ਬੇਨਤੀ ਸਵੀਕਾਰ ਕਰੀ। ਕਹਿਣ ਲੱਗਾ, ਦਾਤਿਆ ਪਹਿਲਾਂ ਤੇਰੇ ਦਰ ਤੇ ਆਇਆ ਸਾਂ ਬੱਚੀਆਂ ਨੂੰ ਲੈ ਕੇ ਕੀਰਤਨ ਕਰਨ, ਪਹਿਲਾਂ ਤਰਨ ਤਰਨ ਆਏ, ਕੀਰਤਨ ਨਹੀਂ ਸੀ ਕਰਨ ਦਿੱਤਾ ਮੰਤਾ ਨੇ। ਕਹਿਣ ਲੱਗੇ, ਮੈਨੂੰ ਕੀਰਤਨ ਨਾ ਕਰਨ ਦਿੱਤਾ, ਕਈ ਦੋਸ਼ ਲਾਏ, ਅੱਜ ਭਾਈ ਖਜ਼ਾਰਾ ਸਿੰਘ ਨੇ ਆਪਣੇ ਖੂਨ ਨਾਲ ਤੇਰੇ ਘਰ ਦਾ ਬੂਹਾ ਸਾਡੇ ਲਈ ਖੋਲ ਦਿੱਤਾ, ਮੈਂ ਕੁਝ ਨਹੀਂ ਤੇਰੇ ਚਰਨਾਂ ਚੋਂ ਮੰਗਦਾ, ਸਿਰਫ ਇੱਕ ਦਾਤ ਮੰਗਣ ਆਇਆ, ਕਿਰਪਾ ਕਰਕੇ ਮੈਨੂੰ ਸ਼ਹੀਦੀ ਦੀ ਦਾਤ ਦੇ, ਮੈਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਆਜ਼ਾਦ ਕਰਾ ਦਿਆਂ ਜਿੱਥੇ ਨਰੈਣੂ ਮੰਤ ਦਿਨ ਰਾਤ ਕੁਕਰਮ ਪਿਆ ਕਰਦਾ। ਕਈ ਵਾਰੀ ਸੋਚਣਾ, ਸਿੱਖਾਂ ਤੇਰੇ ਪਰਨ ਕੀ ਹੋ ਜਾਏ ਨੇ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਮੈਂ ਮਰ ਜਾਵਾਂਗਾ, ਆਹ ਕੰਮ ਕਰਾਂਗਾ। ਮੈਂ ਇਹ ਬੇਨਤੀ ਕੀਤੀ, ਬਾਬਾ ਦੀਪ ਸਿੰਘ ਜੀ ਤੁਰੇ ਨੇ ਦਮਦਮਾ ਸਾਹਿਬ ਤੋਂ, ਲੋਕ ਕਹਿੰਦੇ ਨੇ ਮੌਤ ਘੇਰਦੀ ਏ, ਤੇ ਦ੍ਰਿੜ ਇਰਾਦੇ ਵਾਲਾ ਪਰਨ ਕਰਕੇ ਤੁਰਿਆ ਹੈ ਕਿ ਖੇ ਦੁਨੀਆਂ ਦੇ ਲੋਕੋ, ਮੈਂ ਮੌਤ ਨੂੰ ਓਨੀ ਦੇਰ ਤੱਕ ਸਵੀਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਪਣਾ ਸੀਸ ਨਾ ਰੱਖ ਦਿਆਂ। ਕਿਹੋ ਜਿਹਾ ਅਨੋਖਾ ਪਰਨ ਕੀਤਾ, ਮੈਂ ਓਨੀ ਦੇਰ ਤੱਕ ਜਿੰਦਾ ਰਹਾਂਗਾ। ਤੇ ਕਿਸੇ ਵਿਦਵਾਨ ਨੇ ਸ਼ਬਦ ਵਰਤੇ ਨੇ, ਜਦੋਂ ਤਰਨ ਤਾਰਨ ਨੇੜੇ ਆ ਲਕੀਰ ਖਿੱਚੀ ਸੀ, ਸੰਘਰਾਣਾ ਸਾਹਿਬ ਉੱਤੇ ਇੱਕ ਗੱਲ ਕਹੀ ਸੀ, ਕਹਿਣ ਲੱਗੇ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ। ਮੇਰੇ ਗੁਰੂ ਰਾਮਦਾਸ ਗੁਰੂ ਘਰ ਪ੍ਰਸ਼ਾਦ ਕੜਾ ਪ੍ਰਸ਼ਾਦ ਚੜਾਉਣ ਲੋਕੀ, ਇਹ ਪ੍ਰਸੀਸ ਪ੍ਰਸ਼ਾਦ ਚੜਾਵਾਂਗਾ, ਆਪਣਾ ਸੀਸ ਲੈ ਕੇ ਆਵਾਂਗਾ। ਖੈਰ, ਭਾਈ ਲਛਮਣ ਸਿੰਘ ਨੇ ਇੱਕ ਅਰਦਾਸ ਕੀਤੀ, ਗੁਰੂ ਅਰਜਨ ਦੇਵ ਕਿਰਪਾ ਕਰੋ, ਮੈਂ ਤੇਰੇ ਦਰ ਨੂੰ ਆਜ਼ਾਦ ਕਰਾ ਸਕਾਂ, ਮੇਰੀ ਝੋਲੀ ਵੀ ਸ਼ਹਾਦਤ ਦੀ ਦਾਤ ਪਾ। ਇੰਨੀ ਗੱਲ ਕਹਿ ਕੇ ਚਲੇ ਗਏ। ਹੁਣ ਆਓ ਨਨਕਾਣਾ ਸਾਹਿਬ ਦੀ ਧਰਤੀ ਵੱਲ। ਨਰੈਣੂ ਮਹੰਤ ਤੋਂ ਪਹਿਲਾਂ ਜਿਹੜਾ ਮਹੰਤ ਸੀ ਉਹ ਕੁਕਰਮੀ ਸੀ, ਉਹ ਕਈ ਗੁਪਤ ਬਿਮਾਰੀਆਂ ਨਾਲ ਖੋ ਕੇ ਦੁਖੀ ਮਰਿਆ। ਤੇ ਕਹਿੰਦੇ ਨੇ ਉਸ ਵੇਲੇ ਜਦੋਂ ਮਰਿਆ ਤੇ ਨਰੈਣੂ ਮਹੰਤ ਨੇ ਲਿਖ ਕੇ ਦਿੱਤਾ ਸੀ ਕਿ ਮੈਂ ਉਹ ਕੁਕਰਮ ਨਹੀਂ ਕਰਾਂਗਾ ਜੋ ਮੇਰੇ ਤੋਂ ਪਹਿਲੇ ਨੇ ਕੀਤੇ ਨੇ, ਜੋ ਪੰਥ ਕਹੇਗਾ ਮੈਂ ਉਸ ਗੱਲ ਨੂੰ ਸਵੀਕਾਰ ਕਰਾਂਗਾ। ਪਰ ਪਿਆਰਿਓ, ਅੰਦਰੋਂ ਮਨ ਕਾਲਾ ਸੀ। ਤਿੰਨ ਘਟਨਾਵਾਂ ਨੇ ਸਿੱਖਾਂ ਨੂੰ ਹਲੂਣ ਦਿੱਤਾ, ਉਹ ਤਿੰਨ ਤਾਂ ਪ੍ਰਤੱਖ ਹੋਈਆਂ, ਉਂਝ ਪਤਾ ਨਹੀਂ ਕਿੰਨੇ ਕੁ ਕੁਕਰਮ ਇਹਨਾਂ ਕੀਤੇ ਹੋਣੇ ਨੇ। ਪਹਿਲੀ ਘਟਨਾ ਸੀ 1918 ਦੀ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਨੇੜੇ ਇਸ ਚੰਦਰੇ ਪਾਪੀ ਨੇ ਉਸ ਦਰਬਾਰ ਦੇ ਅੰਦਰ ਲਾਹੌਰ ਤੋਂ ਨੱਚਣ ਵਾਲੀਆਂ ਤੇ ਗਾਉਣ ਵਾਲੇ ਬੁਲਾਏ ਤੇ ਉੱਥੇ ਆ ਕੇ ਉਹਨਾਂ ਨੇ ਨਾਚ ਕੀਤਾ ਸੀ। ਕਦੀ ਤੱਕਿਓ, ਗੁਰਮਤ ਦਾ ਇਹ ਕੋਈ ਸਬਜੈਕਟ ਨਹੀਂ ਨੱਚਣਾ ਗਾਉਣਾ ਟੱਪਣਾ। ਆਪਾਂ ਕਈ ਵਾਰੀ ਦੇਖਦੇ ਹਾਂ ਗੁਰੂ ਘਰ ਵਿੱਚ ਰਹਿਣ ਵਾਲੇ ਗੁਰਮੁਖੋ ਸੁਚੇਤ ਰਹੇ ਹੋ ਕਿ ਗੁਰੂ ਕਾ ਸਿੱਖ ਇਕੱਠ ਕਰਦਾ ਜਿੱਥੇ ਗੁਰੂ ਚੇਤੇ ਆਵੇ, ਉਹ ਨਹੀਂ ਇਕੱਠ ਜਿੱਥੇ ਚੰਚਲਤਾਈ ਤੇ ਨਾਚ ਗਾਣਾ ਤੇ ਨਸ਼ਾ। ਜੇ ਨੱਚਣਾ ਹੀ ਹੈ ਤੇ ਸਾਹਿਬ ਕਹਿੰਦੇ ਨੇ ਨਾਚ ਰਹੇ ਮਨ ਗੁਰ ਕੇ ਆ ਗਏ, ਜੇ ਨੱਚਣੀ ਤੇ ਮਨ ਨੂੰ ਟਿਕਾ ਗੁਰੂ ਕੇ ਚਰਨਾਂ ਵਿੱਚ। ਇਹਨੇ ਨਾਚ ਕਰਾਇਆ, ਸ਼ਰਾਬ ਚੱਲਿਆ, ਸਿੱਖਾਂ ਦੇ ਹਿਰਦੇ ਬਲੂੰਦਰੇ, ਪਰ ਕੁਕਰਮੀ ਜਿਹੜਾ ਗੱਲਬਾਤ ਵਿੱਚ ਫਿਰ ਟਾਲ ਗਿਆ। ਦੂਜੀ ਘਟਨਾ ਵਾਪਰੀ
ਜਿਹਨੇ ਸਿੱਖਾਂ ਦਾ ਅੰਦਰ ਚੰਗੀ ਤਰ੍ਹਾਂ ਧਰੂ ਦਿੱਤਾ ਉਹ ਘਟਨਾ ਸੀ। ਸਿੰਧੀ ਇੱਕ ਜੱਜ ਰਿਟਾਇਰ ਹੋਇਆ ਤੇ ਮਨ ਵਿੱਚ ਆਇਆ, ਮਣਾ ਸਾਰੀ ਜ਼ਿੰਦਗੀ ਤੋਂ ਕੀਤੀ ਇਹ ਨੌਕਰੀ ਪਰ ਬੇਦਾਗ ਰਹੇ, ਆਪਣੇ ਵੱਲੋਂ ਯਤਨ ਕੀਤਾ ਕੋਈ ਦਾਗ ਨਾ ਲੱਗੇ। ਤੇ ਗੁਰੂ ਨਾਨਕ ਸਾਹਿਬ ਨੂੰ ਸਿੰਧੀ ਬਹੁਤ ਬਹੁਤ ਜ਼ਿਆਦਾ ਸ਼ਰਧਾ ਰੱਖਦੇ। ਮਨ ਵਿੱਚ ਆਇਆ ਕਿ ਪਰਿਵਾਰ ਨੂੰ ਲੈ ਕੇ ਘਰ ਚੱਲਿਆ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮੱਥਾ ਟੇਕ ਜਾਵਾਂ। ਸ਼ਾਮ ਦੇ ਵੇਲੇ ਪਰਿਵਾਰ ਆਇਆ, ਸਾਹਿਬ ਦੇ ਦਰਬਾਰ ਵਿੱਚ ਨਮਸਕਾਰ ਕੀਤੀ ਤੇ ਲਿਖਦੇ ਨੇ ਸੋਹਣ ਸਿੰਘ ਜੋਸ਼, ਸਾਰੇ ਵਿਦਵਾਨ ਇਹਦੇ ਨਾਲ ਸਹਿਮਤ ਨੇ, ਕਹਿੰਦੇ ਨੇ ਹਨੇਰਾ ਸੀ ਜਦੋਂ ਇਹ ਸਿੰਧੀ ਪਰਿਵਾਰ ਬੈਠਾ ਤੇ ਗੁੰਡੇ ਤੁਰੇ ਫਿਰਦੇ ਸਨ ਮਹੰਤ ਦੇ, ਤੇ ਇਹਨਾਂ ਕਿਹਾ ਵੀ ਸ਼ਾਮ ਦਾ ਵੇਲਾ ਕਮਰਾ ਦੇ ਦਿੱਤਾ, ਦੀਵਾ ਹੈ ਪਰ ਤੇਲ ਨਹੀਂ, ਤੂੰ ਸਾਨੂੰ ਦੀਵਾ ਕੋਈ ਤੇਲ ਵਾਲਾ ਦੇ ਦਿਓ। ਉਹ ਬੱਚੀ ਸੀ ਸਿੰਧੀ ਦੀ ਜਿਹਦੀ ਉਮਰ 13-14 ਸਾਲ ਦੀ, ਲਿਖਦੇ ਨੇ ਕਹਿੰਦੇ ਨੇ ਮਹੰਤ ਨੇ ਕਿਹਾ ਬੱਚੀ ਨੂੰ ਭੇਜੋ, ਅਸੀਂ ਦੀਵਾ ਦੂਸਰਾ ਭੇਜ ਦਿੰਦੇ ਹਾਂ। ਵਿਸ਼ਵਾਸ ਸੀ ਬਾਬਾ ਤੇਰੇ ਘਰ ਵਿੱਚ ਆ ਕੇ ਤਾਂ ਪਾਪੀ ਵੀ ਪਸੀਜ ਜਾਂਦੇ ਨੇ। ਜਦੋਂ ਬੱਚੀ ਗਈ ਉਹਨਾਂ ਦਰਿੰਦਿਆਂ ਨੇ ਬੱਚੀ ਦੀ ਪੱਤ ਲੁੱਟੀ, ਰੋਂਦੀ ਕੁਰਲਾਂਦੀ ਆਈ ਤੇ ਉਸ ਵੇਲੇ ਜਦੋਂ ਸਿੰਧੀ ਬੋਲਣ ਲੱਗਾ ਤੇ ਨਰਾਇਣੂ ਮਹੰਤ ਨੇ ਕਿਹਾ ਖਬਰਦਾਰ ਜੇ ਬੋਲਿਆ ਤੇ ਸਮੇਤ ਬੱਚੀ ਦੇ ਸਾਰੇ ਕਤਲ ਕਰ ਦਿਆਂਗਾ, ਤੇਰਾ ਨਾਮੋ ਨਿਸ਼ਾਨ ਮਿਟ ਜਾਏਗਾ। ਬੱਚੀ ਸਾਰੀ ਰਾਤ ਵਾਪਸ ਲੈ ਗਿਆ ਮਹੰਤ, ਕਹਿੰਦਾ ਸਵੇਰੇ ਸਟੇਸ਼ਨ ਤੇ ਜਾ ਕੇ ਤੁਹਾਡੀ ਬੱਤੀ ਦਿੱਤੀ ਜਾਏਗੀ। ਸਾਰੀ ਰਾਤ ਉਹ ਪਰਿਵਾਰ ਨਨਕਾਣਾ ਸਾਹਿਬ ਬਹਿ ਕੇ ਕੀਰ ਨੇ ਪਾਉਂਦਾ ਰਿਹਾ। ਹੇ ਧੰਨ ਗੁਰੂ ਨਾਨਕ ਸਾਹਿਬ, ਕੀ ਲੈ ਕੇ ਆਏ ਸਾਂ ਤੇਰੇ ਦਰ ਤੇ ਵੀ ਸਾਡੇ ਕੋਈ ਦਾਗ ਨਹੀਂ, ਅੱਜ ਕੀ ਸਾਡੇ ਨਾਲ ਵਾਪਰ ਗਏ। ਸਵੇਰੇ ਉਹ ਬੱਚੀ ਸਟੇਸ਼ਨ ਤੇ ਦਿੱਤੀ ਗਈ। ਮੈਂ ਤਿੰਨ ਕੁ ਘਟਨਾਵਾਂ ਜਿਹੜੀਆਂ ਖਾਸ ਨੇ, ਜਦੋਂ ਉਹ ਗਏ ਉਸੇ ਸਾਲ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ ਤੇ ਸਿੰਧੀ ਜੱਜ ਫਿਰ ਉੱਥੇ ਗਿਆ। ਉਦੋਂ ਹੁੰਦੀ ਸੀ ਸਾਲ ਦੇ ਸਾਲ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲਿਆਂ ਇਹ ਆਰੰਭ ਕੀਤੀ ਸੀ। ਜਦੋਂ ਗਿਆ ਸਿੰਧੀ, ਇਹਨੇ ਕਿਹਾ ਮੈਨੂੰ 2 ਮਿੰਟ ਬੋਲਣ ਦਾ ਸਮਾਂ ਦਿਓ। ਦਿੱਤਾ ਗਿਆ ਸਮਾਂ, ਫਿਰ ਉੱਥੇ ਰੋਣ ਹੀ ਲੱਗ ਪਿਆ। ਕਹਿੰਦਾ ਗੁਰੂ ਕੇ ਸਿੱਖੋ, ਅਸੀਂ ਕਈ ਸਦੀਆਂ ਤੋਂ ਤੁਹਾਡੇ ਆਸਰੇ ਤੇ ਬੈਠੇ ਸਾਂ। ਦੁਸ਼ਮਣ ਆਉਂਦਾ ਸੀ 937 ਸਾਲ ਦੇ ਕਰੀਬ, ਕਾਬਲ ਦੀ ਧਰਤੀ ਤੋਂ ਦੁਸ਼ਮਣ ਨੇ ਹਿੰਦੁਸਤਾਨ ਨੂੰ ਲੁੱਟਿਆ ਤੇ ਜਿੱਦਣ ਕਲਗੀ ਵਾਲੇ ਦੇ ਦੂਲੇ ਸ਼ੇਰ ਅੱਗੇ ਖਲੋਤੇ, ਪਰਤ ਕੇ ਕਾਬਲ ਦਾ ਹੀਆ ਨਹੀਂ ਪਿਆ ਹਿੰਦੁਸਤਾਨ ਦੀ ਪੰਜਾਬ ਦੀ ਧਰਤੀ ਤੇ ਪੈਰ ਰੱਖੇ। ਸਿੱਖ ਤਾਂ ਗੱਲ ਕਹਿੰਦੇ ਸਨ ਕਿ ਬੰਦੇ ਨੇ ਪੰਜਾਬ ਗੁਰਾਂ ਦੀ ਧਰਤੀ ਏ ਤੇ ਗੁਰਾਂ ਦੇ ਨਾਂ ਤੇ ਰਹੇ, ਇਹ ਪ੍ਰਣ ਕੀਤੇ ਗਏ ਸਨ। ਧਿਆਨ ਦਿਆ ਜੇ ਤੇ ਜਿੱਦਣ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਹੋਇਆ, ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਮੇਰਾ ਮੂੰਹ ਕਾਬਲ ਵਰ ਲੱਖਣਾ ਜਦ ਲਾਂਬੂ ਲਾਣਾ, ਮੈਂ ਨਹੀਂ ਵੈਰੀ ਤੋਂ ਸਿੱਖਿਆ ਕਦੀ ਮੂੰਹ ਘੁਆਣਾ, ਉਹ ਮੇਰਾ ਨਾਂ ਲੈ ਕੇ ਤੁਸਾਂ ਨੇ ਰਣਜੀਤ ਵਜਾਣਾ, ਮੈਂ ਨਾਲ ਤੁਸਾਂ ਦੇਖੋਵਾਂਗਾ, ਤੁਸੀਂ ਨਹੀਂ ਘਬਰਾਉਣਾ। ਜਦੋਂ ਚਮਰੌਦ ਵਿੱਚ ਸੰਸਕਾਰ ਕੀਤਾ, ਕਿਹਾ ਮੇਰਾ ਮੂੰਹ ਕਾਬਲ ਵਰ ਰੱਖਿਓ ਕਿ ਰਹਿੰਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਦਰਾ ਖੈਬਰ ਨੂੰ ਬੰਦ ਕਰਨ ਵਾਲਾ ਉਹ ਅਖੀਰਲੇ ਸਮੇਂ ਵੀ ਮੂੰਹ ਦੁਸ਼ਮਣ ਵੱਲ ਕਰਕੇ ਪਿਆ ਹੋਇਆ। ਖੈਰ ਜਿਹੜੀ ਅਰਜ਼ ਮੈਂ ਕਰ ਰਿਹਾ, ਕਹਿੰਦੇ ਨੇ ਉਸ ਵੇਲੇ ਸਿੰਧੀ ਨੇ ਇੱਕ ਗੱਲ ਕਹੀ ਸੀ, ਤੁਸੀਂ ਜਾਂਦੀਆਂ ਹੋਈਆਂ ਧਾੜਾਂ ਬਚਾਉਂਦੇ ਰਹੇ, ਕਦੀ ਤੁਹਾਨੂੰ ਵੇਖ ਕੇ ਕਹਿੰਦੇ ਸਨ ਮੋੜੀ ਬਾਬਾ ਕੱਛ ਵਾਲਿਆ ਰਣ ਬਸਰੇ ਨੂੰ ਗਈ, ਇਹ ਅਖਾਣ ਸਨ। ਕਹਿਣ ਲੱਗੇ ਤੁਸੀਂ ਘਰ ਬਚਾਉਂਦੇ ਰਹੇ, ਅੱਜ ਮੇਰੀ ਬੱਚੀ ਦੀ ਪੱਤ ਗੁਰੂ ਨਾਨਕ ਦੇ ਘਰ ਵਿੱਚ ਲੁੱਟੀ ਗਈ ਏ। ਹਰ ਇੱਕ ਸਿੱਖ ਦਾ ਹਿਰਦਾ ਵਰੁੰਦਰਿਆ ਗਿਆ। ਭਾਈ ਲਛਮਣ ਸਿੰਘ ਉਬਾਲਾ ਖਾਦਾ ਅੰਦਰ ਨੇ ਕਿ ਮਨਾ ਹੁਣ ਜੀ ਕੇ ਲੈਣੇ ਕੀ ਏ ਦੁਨੀਆਂ ਤੇ, ਕਾਹਦੇ ਲਈ ਸਿੱਖੀ ਕਮਾਉਣ ਵਾਸਤੇ ਤੁਰ ਤੁਰੇ, ਚੁੱਪ ਕਰ ਗਏ। ਤੀਸਰੀ ਘਟਨਾ, ਪੂਰਨਮਾਸ਼ੀ ਨੂੰ ਜੜਾਂ ਵਾਲੇ ਤੋਂ 6 ਬੀਬੀਆਂ ਆਈਆਂ ਇਸ਼ਨਾਨ ਕਰਨ। ਇਹਨਾਂ ਦਰਿੰਦਿਆਂ ਨੇ ਉਹਨਾਂ ਬੀਬੀਆਂ ਦੀ ਬੇਪਤੀ ਕੀਤੀ। 3 ਘਟਨਾਵਾਂ ਨੇ ਸਿੱਖ ਪੰਥ ਨੂੰ ਹਲੂਣ ਕੇ ਰੱਖ ਦਿੱਤਾ। ਅਖੀਰ ਤੇ ਫੈਸਲਾ ਕੀਤਾ ਗਿਆ ਮਹੰਤ ਨੂੰ ਕੱਢਿਆ ਜਾਏ। ਗੁਰਮੁਖੋ 3, ਵਾਹਿਗੁਰੂ 4, 5 ਤੇ 6 ਮਾਰਚ 1900 3, ਵਾਹਿਗੁਰੂ 4, 5 ਤੇ 6 ਮਾਰਚ 1921 ਮਹੰਤ ਨੇ ਸਿੱਖਾਂ ਨੂੰ ਕਿਹਾ ਤੁਸੀਂ ਆਓ ਮੇਰੇ ਨਾਲ ਗੱਲਬਾਤ ਕਰੋ। ਨਨਕਾਣਾ ਸਾਹਿਬ ਸਿੱਖ ਕਾਨਫਰੰਸ ਰੱਖੀ ਗਈ। ਮਹੰਤ ਨੇ ਦੂਸਰੇ ਪਾਸੇ ਤਿਆਰੀ ਸ਼ੁਰੂ ਕਰ ਦਿੱਤੀ ਕਿ ਜਿੱਦਣ ਇਹ ਸਾਰੇ ਆਗੂ ਇਕੱਠੇ ਹੋ ਕੇ ਆਉਣਗੇ, ਉਦਣ ਮੈਂ ਆਪਣੇ ਗੁੰਡਿਆਂ ਨੂੰ ਕਿਹਾ ਤੁਸੀਂ ਸਟੇਜ ਤੇ ਇੱਕੋ ਧਮਾਲਾ ਕਰਿਓ, ਸਾਰੇ ਮਾਰ ਕੇ ਖਤਮ ਕਰ ਦਿਓ, ਪਰਤ ਕੇ ਨਨਕਾਣੇ ਵੱਲ ਮੂੰਹ ਕੋਈ ਨਾ ਕਰੇ। ਕਹਿੰਦੇ ਨੇ ਇੱਧਰ ਭਾਈ ਵਰਿਆਮ ਸਿੰਘ ਇੱਕ ਸੁਰੀਆ ਸੀ ਸਿੱਖਾਂ ਦਾ, ਕਰਤਾਰ ਸਿੰਘ ਝੱਬਰ ਦਾ, ਜਿਹੜਾ ਰਹਿੰਦਾ ਸੀ ਨਾਲ ਮਹੰਤ ਦੇ, ਉਹਨੇ ਜਾ ਕੇ ਦੱਸਿਆ, ਕਹਿੰਦਾ ਉਹ ਗੁਰੂ ਕੇ ਸਿੱਖੋ,
ਤੁਸੀਂ ਮਹੰਤ ਤੇ ਯਕੀਨ ਨਾ ਕਰਿਓ। 4-5-6 ਮਾਰਚ ਦੀ ਮੀਟਿੰਗ ਨੂੰ, ਕਾਨਫਰੰਸ ਨੂੰ ਇਹਨੇ ਤੁਹਾਡੇ ਸਾਰਿਆਂ ਦੇ ਮਾਰਨ ਦਾ ਬੰਦੋਬਸਤ ਕੀਤਾ। ਤੇਲ ਦੇ ਪੀਪੇ, ਟਕਵੇ, ਕੁਹਾੜੀਆਂ, ਬੰਦੂਕਾਂ, ਛਵੀਆਂ ਆਉਂਦੀਆਂ ਨੇ, ਇਹਨੇ ਤੁਹਾਡੇ ਟੁਕੜੇ ਕਰ ਦੇਣੇ ਜੇ। ਜਦੋਂ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ, ਉਸ ਵੇਲੇ ਗੁਰਮਖੋ, ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਬੂਟਾ ਸਿੰਘ ਲੈਲਪੁਰ, ਭਾਈ ਟਹਿਲ ਸਿੰਘ ਉਰੀ, ਇਹ 3-4 ਆਗੂ ਇਕੱਠੇ ਹੋਏ। ਕਹਿਣ ਲੱਗੇ ਕਿ ਇੰਨਾ ਵੱਡਾ ਕਾਰਾ ਵਾਪਰ ਜਾਣਾ ਹੈ, ਪੰਥ ਦਾ ਨੁਕਸਾਨ ਹੋਵੇਗਾ, ਆਪਾਂ ਮਹੰਤ ਤੇ ਪਹਿਲ ਕਿਉਂ ਨਾ ਕਰ ਦਈਏ। ਪਹਿਲ ਕਿਵੇਂ? ਉਹਨੇ ਕਿਹਾ ਸੀ 4-5-6 ਮਾਰਚ 1921 ਨੂੰ ਇਕੱਠ ਹੋਣਾ। 19 ਤੇ 20 ਫਰਵਰੀ ਨੂੰ ਮਹੰਤ ਨੇ ਇੱਕ ਮੀਟਿੰਗ ਰੱਖੀ ਸੀ ਲਾਹੌਰ ਸਿੱਖ ਸਨਾਤਨ ਧਰਮ ਦੀ। ਇਹਨਾਂ ਕਿਹਾ ਮਹੰਤ ਨੇ ਜਾਣਾ 19 ਨੂੰ ਲਾਹੌਰ ਤੇ ਆਪਾਂ ਕੰਮ ਕਰੀਏ, 19 ਰਾਤ ਨੂੰ ਜਥੇ ਬਣਾ ਕੇ ਤੁਰੀਏ ਤੇ 20 ਤਰੀਕ ਸਵੇਰੇ ਆਪਾਂ ਪ੍ਰਵੇਸ਼ ਕਰਾਂਗੇ, ਕੁਝ ਕਹਿੰਦੇ ਨੇ 21 ਤਰੀਕ ਨੂੰ। ਉਸ ਦਿਨ ਗੁਰੂ ਹਰਿ ਸਾਹਿਬ ਦਾ ਗੁਰਪੁਰਬ ਹੈ, ਨਾਲੇ ਜਾ ਕੇ ਨਮਸਕਾਰ ਕਰਾਂਗੇ, ਮੰਤ ਹੋਣਾ ਨਹੀਂ ਤੇ ਸ਼ਾਂਤਮਈ ਢੰਗ ਨਾਲ ਆਪਾਂ ਕਬਜ਼ਾ ਕਰ ਲਾਂਗੇ। ਤਿੰਨਾਂ ਨੇ ਆਪਸ ਵਿਚ ਸਲਾਹ ਕੀਤੀ। ਕਰਤਾਰ ਸਿੰਘ ਝੱਬਰ ਨੇ ਕਿਹਾ ਮੈਂ ਆਵਾਂਗਾ ਜਥਾ ਲੈ ਕੇ ਚੰਦਰਕੋਟ ਦੀ ਚਾਲ ਤੇ। ਸਰਦਾਰ ਲਛਮਣ ਸਿੰਘ ਨੇ ਕਿਹਾ ਮੈਂ ਤੁਹਾਨੂੰ ਅੰਮ੍ਰਿਤ ਵੇਲੇ ਜਥਾ ਲੈ ਕੇ ਉੱਥੇ ਮਿਲਾਂਗਾ। ਇੱਕ ਚਾਲ ਆਪ ਸ਼ਬਦ ਜਾਣਦੇ ਹੋ ਜਿੱਥੇ ਪਾਣੀ ਖਲੋ ਕੇ ਉੱਚਾ ਨੀਵਾਂ ਡਿੱਗਦਾ। ਕਹਿਣ ਲੱਗੇ ਕਰਤਾਰ ਸਿੰਘ ਝੱਬਰ ਤੇ ਲਛਮਣ ਸਿੰਘ ਦਾ ਜਥਾ ਮਿਲਣਗੇ ਚੰਦਰਕੋਟ ਚਾਲ ਤੇ। ਸਰਦਾਰ ਬੂਟਾ ਸਿੰਘ ਲੈਲਪੁਰ ਨੂੰ ਕਿਹਾ ਵੀ ਤੁਸੀਂ ਨਨਕਾਣਾ ਸਾਹਿਬ ਜੀ ਦੇ ਨੇੜੇ, ਭੱਠਿਆਂ ਦੇ ਨੇੜੇ ਪਹੁੰਚਣਾ, ਆਪਾਂ 3 ਜਣੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਨਾਮ ਜਪਦੇ ਜਾਵਾਂਗੇ। ਕਹਿੰਦੇ ਨੇ ਉਸ ਵੇਲੇ ਨਾ ਇੱਕ ਨਵੀਂ ਕਿਤਾਬ ਹੁਣ ਲਿਖੀ ਕਿ ਸੱਜਣ ਨੇ ਲਿਖੀ, ਵੈਸੇ ਉਹ 1935 ਦੀ ਸੀ, ਹੁਣ ਛਾਪੀ ਹੈ ਸ਼੍ਰੋਮਣੀ ਕਮੇਟੀ ਨੇ, ਉਹਦਾ ਨਾਮ ਹੈ ਸ਼ਹੀਦੀ ਜੀਵਨ। ਉਹ 600 ਅੰਕ ਦੀ ਕਿਤਾਬ ਜਿਹੜੀ ਪਹਿਲੀ ਕਥਾ ਕੀਤੀ ਉਸ ਕਿਤਾਬ ਤੋਂ ਪਹਿਲਾਂ ਦੀ ਸੀ। ਸ਼ਮਸ਼ੇਰ ਸਿੰਘ ਝਬਾਲੀਆ ਹੋਇਆ, ਉਹਨਾਂ ਨੇ ਇੱਕ ਇੱਕ ਬੰਦੇ ਦਾ ਨਾਂ, ਉਹਦੇ ਮਾਂ ਬਾਪ ਦਾ ਨਾਂ, ਉਹਦਾ ਜੀਵਨ, ਉਹਦੀ ਸ਼ਹਾਦਤ ਤੋਂ ਬਾਅਦ ਕੀ ਕੁਝ ਪੰਥ ਨੇ ਕੀਤਾ, ਇੱਕ ਇੱਕ ਦਾ ਵੇਰਵਾ ਦਿੱਤਾ। ਉਹਦੇ ਵਿੱਚ ਉਹ ਕਹਿੰਦਾ ਲਛਮਣ ਸਿੰਘ ਜਦੋਂ ਇਹ ਫੈਸਲਾ ਹੋਇਆ ਤੇ ਚਾਹ ਚੜ ਗਿਆ, ਘਰ ਆਇਆ, ਇਹਨੇ ਇਲਾਕੇ ਵੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਉਧਰ ਝੱਬਰ ਨੇ ਤਿਆਰੀ ਕੀਤੀ, ਕਹਿੰਦੇ ਨੇ ਸਰਦਾਰ ਬੂਟਾ ਸਿੰਘ ਲੈਲਪੁਰ ਤੋਂ ਤਿਆਰੀ ਕਰਨ ਲੱਗੇ ਤੇ ਗੱਲ ਇਹ ਪਕਾਈ ਵੀ ਆਪਾਂ ਸ਼੍ਰੋਮਣੀ ਕਮੇਟੀ ਨੂੰ ਦੱਸਣਾ ਨਹੀਂ, ਉਹਨਾਂ ਸਾਨੂੰ ਰੋਕ ਦੇਣਾ, ਸਾਡੇ ਤੋਂ ਬੇਅਦਬੀ ਜਾਰੀ ਨਹੀਂ ਜਾਂਦੀ। ਲਾਹੌਰ ਜਾਂਦਿਆਂ ਮਾਸਟਰ ਤਾਰਾ ਸਿੰਘ ਤੇਜਾ ਸਿੰਘ ਪੁੱਛਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਜਥੇ ਲੈ ਕੇ ਜਾ ਰਹੇ ਨੇ ਤੇ ਦੂਜੇ ਪਾਸੇ ਮਹੰਤ ਨੇ ਪਹਿਲੇ ਮਿੱਟੀ ਦਾ ਤੇਲ ਲਾਹੌਰ ਤੋਂ ਅੰਗਰੇਜ਼ ਦੇ ਕਹਿਣ ਤੇ ਸਪੈਸ਼ਲ ਅਸਲਾ ਦਿੱਤਾ ਗਿਆ ਸੀ ਮਹੰਤ ਨੂੰ। ਇਹਨੇ ਗੁੰਡੇ ਉਹ ਲੈ ਜਿਨ੍ਹਾਂ ਦੀ ਹਾਜ਼ਰੀ ਜੇਲ੍ਹ ਵਿਚ ਲੱਗਦੀ ਸੀ ਤੇ ਰਹਿੰਦੇ ਉਹ ਮਹੰਤ ਦੇ ਕੋਲ ਸਨ। ਇਹਨੇ ਫਿਰ ਫੈਸਲਾ ਕੀਤਾ ਮਹੰਤ ਨੇ ਵੀ ਆਪਾਂ ਮਾਰਚ ਦੇ ਪਹਿਲੇ ਜਿਹੜੀਆਂ ਡੇਟਾਂ ਨੇ ਇਹਦੇ ਵਿਚ ਖਤਮ ਕਰਨਾ। ਸ਼੍ਰੋਮਣੀ ਕਮੇਟੀ ਨੂੰ ਕਿਸੇ ਦੱਸਤਾ ਵੀ ਇਹ ਲਛਮਣ ਸਿੰਘ ਹੋਰੀ ਫੈਸਲਾ ਕਰ ਚੁੱਕੇ ਨੇ। ਕਹਿੰਦੇ ਨੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਜੀ ਨੇ, ਤੇਜਾ ਸਿੰਘ ਪੁੱਚਰ ਸਿੰਘ ਪੁੱਚਰ ਜੀ ਨੇ, ਇਹਨਾਂ ਨੇ ਇੱਕ ਚਿੱਠੀ ਸਰਦਾਰ ਸੁੱਚਾ ਸਿੰਘ ਜੀ ਜੈਦ ਚੱਕ ਹੋਏ ਨੇ ਉਹਨਾਂ ਨੂੰ ਭੇਜਿਆ ਕਰਤਾਰ ਸਿੰਘ ਝੱਬਰ ਕੋਲ। ਕਹਿਣ ਲੱਗੇ ਆਪਣੀ ਮਰਜ਼ੀ ਨਾਲ ਤੁਸੀਂ ਜਾਣਾ ਨਹੀਂ, ਮਹੰਤ ਨੇ ਇੰਨੀ ਜੇ ਤਿਆਰੀ ਕੀਤੀ ਹੈ ਤੇ ਖਤਮ ਕਰ ਦੇਗਾ, ਨੁਕਸਾਨ ਹੋਵੇਗਾ। ਕਰਤਾਰ ਸਿੰਘ ਝੱਬਰ ਦੇ ਕੋਲ ਆਏ ਸਰਦਾਰ ਦਲੀਪ ਸਿੰਘ ਜੀ ਸਾਹੋਵਾਲ, ਮੈਂ ਸਿਰਫ ਕੁਛ ਕੁ ਆਗੂਆਂ ਦੇ ਨਾਲ, ਦਲੀਪ ਸਿੰਘ ਸਾਹੋਵਾਲ ਬੜੇ ਗੁਰਮੁਖ ਸਨ। ਉਹਨਾਂ ਨੇ ਝੱਬਰ ਨੂੰ ਕਿਹਾ ਵੀ ਤੂੰ ਜਾਓ ਨਾ। ਬੂਟਾ ਸਿੰਘ ਨੂੰ ਝੱਬਰ ਨੂੰ ਰੋਕਿਆ ਤੇ ਝੱਬਰ ਕਹਿੰਦਾ ਵੀ ਆਪਾਂ ਲਛਮਣ ਸਿੰਘ ਨੂੰ ਕੌਣ ਰੋਕੇਗਾ, ਉਹ ਤੇ ਜਥਾ ਲੈ ਕੇ ਪਹੁੰਚ ਜਾਏਗਾ। ਤੇ ਦਲੀਪ ਸਿੰਘ ਨੇ ਉੱਥੇ ਕਿਹਾ ਮੈਂ ਤੁਹਾਨੂੰ ਵਾਅਦਾ ਕਰਨਾ, ਲਛਮਣ ਸਿੰਘ ਮੇਰਾ ਮਿੱਤਰ ਹੈ, ਉਹਨੂੰ ਮੈਂ ਰੋਕਾਂਗਾ। ਤੇ ਝੱਬਰ ਕਹਿੰਦਾ ਜੇ ਨੁਕਸਾਨ ਕੋਈ ਹੋਇਆ? ਕਹਿੰਦਾ ਉਹਦਾ ਜਵਾਬ ਦੇ ਮੈਂ ਹੋਵਾਂਗਾ, ਪੰਥ ਨੂੰ ਤੈਨੂੰ ਕੋਈ ਨੀ ਪੁੱਛੇਗਾ। ਤਵੱਜੋ ਦਿਆ ਜੇ, ਇੱਥੇ ਕੁਝ ਉਹਨੇ ਘਟਨਾਵਾਂ ਦਿੱਤੀਆਂ ਨੇ ਨਵੀਂ ਪੁਸਤਕ ਵਿੱਚ। ਉਹ ਕਹਿੰਦਾ ਇਹ ਜਥਾ ਤੇ ਗਿਆ ਰੁਕ ਤੇ ਲਛਮਣ ਸਿੰਘ ਹੋਣਾ ਕੀਤੀ ਤਿਆਰੀ। ਕਹਿੰਦੇ ਨੇ ਪਿੰਡਾਂ ਵਿੱਚੋਂ ਉਹ ਬੰਦੇ, ਇੱਕ ਸਰਦਾਰ ਮੰਗਲ ਸਿੰਘ ਜੀ ਕਿਰਪਾਨ ਬਹਾਦਰ ਹੋਏ ਨੇ ਇਸ ਜਥੇ ਵਿੱਚ। ਇਹ ਮੰਗਲ ਸਿੰਘ ਕਿਰਪਾਨ ਬਹਾਦਰ ਕਿਉਂ ਸੀ? ਕਹਿੰਦੇ ਨੇ ਜਿਵੇਂ ਆਮ ਤੌਰ ਤੇ ਪਹਿਲਾਂ ਬੜੀ ਛੂਤਛਾਤ ਸੀ ਕਿ ਇਹ ਭਾਈ ਸਾਹਿਬ ਭਾਈ ਮੰਗਲ ਸਿੰਘ ਮਜ਼੍ਹਬੀ ਪਰਿਵਾਰ ਵਿੱਚੋਂ ਸਨ। ਇੱਕ ਦਿਨ ਦੀਵਾਨ ਕਿਤੇ ਲੱਗਾ ਤੇ ਇਹਨੇ ਖਲੋ ਕੇ ਸ਼ਬਦ ਪੜਿਆ, ਗੁਰੂ ਅਰਜਨ ਸਾਹਿਬ ਦਾ ਦੀ ਉਮਰ ਸੀ 7 ਕੁ ਸਾਲ ਦੀ, ਬੜੀ ਮਿੱਠੀ ਆਵਾਜ਼ ਵਿੱਚ ਪੜਿਆ ਤੇ ਸਰਦਾਰ ਲਛਮਣ ਸਿੰਘ ਨੇ ਸੁਣਿਆ ਤੇ ਕੋਲ ਜਾ ਕੇ ਕਹਿੰਦੇ ਨੇ, ਦਰਦ ਸੀ ਨਾ ਛਾਤੀ ਨਾਲ ਲਾ ਕੇ, ਕਹਿੰਦੇ ਨੇ ਤੇਰੀ ਮਾਂ ਬਾਪ ਧੰਤਾ ਜੇਗ ਨੇ, ਓਏ ਇੰਨਾ ਮਿੱਠਾ ਸ਼ਬਦ ਪੜਨਾ ਤੂੰ? ਇੰਨੀ ਗੱਲ ਸੁਣ ਕੇ ਮੰਗਲ ਸਿੰਘ ਰੋ ਪਿਆ, ਬੱਚਾ ਸੀ
ਭਾਈ ਲਕਸ਼ਮਣ ਸਿੰਘ ਕਹਿੰਦੇ ਨੇ ਮੈਂ ਤੈਨੂੰ ਕੁਝ ਕਿਹਾ ਤੇ ਨੀ ਬੇਟਾ, ਕਹਿੰਦਾ ਕਿਹਾ ਕੁਝ ਨਹੀਂ, ਜਿਨ੍ਹਾਂ ਨੂੰ ਤੂੰ ਧਨ ਕਹਿੰਦਾ ਉਹ ਉਦੋਂ ਦੇ ਚਲਾਣਾ ਕਰ ਗਏ ਨੇ ਜਦੋਂ ਮੈਂ ਸੁਰਤ ਵੀ ਨਹੀਂ ਸੀ ਸਾਂਭੀ। ਮੈਂ ਯਤੀਮ ਹਾਂ, ਮੇਰੀ ਰੋਟੀ ਪਾਣੀ ਦਾ ਪ੍ਰਬੰਧ ਕੋਈ ਨਹੀਂ, ਸ਼ਬਦ ਕਿਤੇ ਸੁਨਾਨਾ ਪੈਸੇ ਹੁੰਦੇ ਨੇ ਕਦੀ ਕਿਤੇ ਕਦੀ ਕਿਤੇ। ਭਾਈ ਲਕਸ਼ਮਣ ਸਿੰਘ ਕਹਿੰਦੇ ਨੇ ਮੇਰੇ ਨਾਲ ਇੱਕ ਬਚਨ ਦੇ, ਭਾਈ ਸਾਹਿਬ ਦੇ ਘਰ ਸੰਤਾਨ ਨਹੀਂ ਸੀ ਭਾਈ ਲਕਸ਼ਮਣ ਸਿੰਘ ਦੇ, ਕਹਿੰਦੇ ਨੇ ਅੱਜ ਤੋਂ ਬਾਅਦ ਤੂੰ ਮੇਰੇ ਧਰਮ ਦਾ ਪੁੱਤਰ, ਮੈਂ ਤੇਰੇ ਧਰਮ ਦਾ ਬਾਪੂ, ਤੈਨੂੰ ਮਾਂ ਪਿਓ ਮਿਲ ਗਿਆ ਤੇ ਮੈਨੂੰ ਬੱਚਾ ਮਿਲ ਗਿਆ। ਭਾਈ ਸਾਹਿਬ ਦੀਵਾਨ ਵਿੱਚੋਂ ਉਹਨੂੰ ਘਰ ਲੈ ਆਏ, ਧਿਆਨ ਦਿਆ ਜੇ ਲੋਕਾਂ ਵਿਰੋਧ ਕੀਤਾ, ਭਾਈ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਵਾਈ, ਮੰਗਲ ਸਿੰਘ ਨੂੰ ਪੜਾਇਆ ਤੇ ਕਹਿੰਦੇ ਨੇ ਭਾਈ ਮੰਗਲ ਸਿੰਘ ਦਾ ਆਪਣੇ ਹੱਥੀ ਆਨੰਦ ਕਾਰਜ ਕੀਤਾ ਤੇ ਜਦੋਂ ਆਨੰਦ ਕਾਰਜ ਹੋਇਆ, ਇਲਾਕਾ ਵੇਖਣ ਆਇਆ, ਅੰਮ੍ਰਿਤ ਵੇਲੇ ਆਨੰਦ ਕਾਰਜ ਹੋਇਆ, ਕੀਰਤਨ ਕੀਤਾ ਭਾਈ ਮੰਗਲ ਸਿੰਘ ਨੇ ਆਪ। ਕਿਰਪਾਨ ਬਹਾਦਰ ਕਿਉਂ ਕਹਿੰਦੇ ਨੇ, ਇਹ ਫੌਜ ਵਿੱਚ ਭਰਤੀ ਹੋਇਆ, ਕਿਰਪਾਨ ਥੱਲੇ ਪਾ ਕੇ ਰੱਖਣੀ, ਅੰਗਰੇਜ਼ ਨੂੰ ਪਤਾ ਲੱਗਾ, ਕੋਰਟ ਮਾਰਸ਼ਲ ਕੀਤਾ ਜਦੋਂ ਤੇ ਉੱਥੇ ਗ੍ਰੰਥੀ ਸਾਹਿਬ ਨੂੰ ਪੁੱਛਿਆ ਵੀ ਕੀ ਕਿਰਪਾਨ ਪਾਰੀ ਹਰ ਸਿੱਖ ਲਈ ਜਾਇਜ਼ ਹੈ, ਤੇ ਗ੍ਰੰਥੀ ਝੋਗਿਆ ਕਹਿੰਦਾ ਨਹੀਂ ਇਹ ਮੰਗਲ ਸਿੰਘ ਦੀ ਗਲਤੀ, ਇਹਨਾਂ ਨੂੰ ਜੀ ਸਜ਼ਾ ਹੋ ਗਈ। ਭਾਈ ਸਾਹਿਬ ਇੱਕ ਸਾਲ ਦੀ ਸਜ਼ਾ ਲੱਗੀ, ਪਰ ਉਸ ਦਿਨ ਤੋਂ ਬਾਅਦ ਜਦੋਂ ਕੈਦ ਤੋਂ ਛੁੱਟ ਕੇ ਆਏ ਤੇ ਕਿਰਪਾਨ ਲੈ ਕੇ ਤਿੰਨ ਫੁੱਟੀ ਬਾਜ਼ਾਰ ਵਿੱਚੋਂ ਲੰਘੇ ਤੇ ਸਿੱਖ ਸੰਗਤਾਂ ਨੇ ਬਹੁਤ ਅਦਬ ਕੀਤਾ, ਉਸ ਦਿਨ ਤੋਂ ਬਾਅਦ ਨਾਮ ਪੈ ਗਿਆ ਸਰਦਾਰ ਮੰਗਲ ਸਿੰਘ ਕਿਰਪਾਨ ਬਹਾਦਰ। ਗੁਰਮੁਖੋ ਤਵੱਜੋ ਦਿਆ ਜੇ, ਜਦੋਂ ਤਿਆਰੀ ਪਈ ਹੁੰਦੀ ਸਾਕੇ ਦੀ, ਇੱਧਰ ਉਹ ਲਿਖਦਾ ਕਿ ਪੁਰਾਣੇ ਸਮੇਂ ਵਿਆਹ ਹੋਣਾ ਤੇ ਮੁਕਲਾਵਾ ਕੁਝ ਮਹੀਨਿਆਂ ਤੋਂ ਬਾਅਦ ਆਉਣਾ। ਭਾਈ ਮੰਗਲ ਸਿੰਘ ਦਾ ਵਿਆਹ ਹੱਥੀ ਕੀਤਾ ਤੇ ਕਿਰਪਾਨ ਵਾਲੀ ਘਟਨਾ ਕੋਈ ਸਾਲ ਪਹਿਲਾਂ ਦੀ ਸੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਜਦੋਂ ਆਇਆ ਤੇ ਇੱਧਰ ਤਿਆਰੀ ਵੀ ਹੁੰਦੀ ਸੀ ਜਥੇ ਦੀ, ਸਾਰੇ ਜਥੇ ਦੇ ਜਾਣ ਦੀ, ਤੇ ਭਾਈ ਸਾਹਿਬ ਭਾਈ ਮੰਗਲ ਸਿੰਘ ਇਹਦਾ ਸੱਸ ਤੇ ਸਹੁਰਾ ਵੀ ਕਿਤੇ ਸਬੱਬੀ ਆ ਗਏ। ਕਹਿੰਦੇ ਨੇ ਸਰਦਾਰ ਲਕਸ਼ਮਣ ਸਿੰਘ ਹੋਰਾਂ ਨੇ ਸ਼ਾਮ ਨੂੰ ਇਸ਼ਨਾਨ ਕੀਤਾ ਕੇ ਸੀ ਤੇ ਭਾਈ ਮੰਗਲ ਸਿੰਘ ਨੂੰ ਕਹਿੰਦੇ ਨੇ ਬੇਟਾ ਮੈਂ ਨਨਕਾਣਾ ਸਾਹਿਬ ਸ਼ਹਾਦਤ ਦਾ ਜਾਮ ਪੀਣ ਚੱਲਿਆ, ਇਹ ਹੀ ਸ਼ਬਦ ਕਹਿ, ਬਾਕੀ ਤੂੰ ਪਿੱਛੋਂ ਘਰ ਰਹੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਆਇਆ, ਕਹਿੰਦਾ ਬਾਪੂ ਜਿੰਨੇ ਰੁਲਦੇ ਨੂੰ ਸੀਨੇ ਨਾਲ ਲਾਇਆ, ਜਿੱਥੇ ਤੂੰ ਜਾਏਗਾ ਉੱਥੇ ਮੈਂ ਜਾਣਗਾ। ਸੱਸ ਸਹੁਰੇ ਨੇ ਰੋਕਿਆ ਤੇ ਅੱਗੋਂ ਹੱਸ ਕੇ ਕਿਹਾ, ਕਹਿੰਦਾ ਨਹੀਂ, ਜਿੰਨੇ ਮੇਰੇ ਵਰਗੇ ਯਤੀਮ ਨੂੰ ਗਲੇ ਨਾ ਲਾ, ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵੀ ਜੋੜਿਆ, ਜਿੱਥੇ ਇਹਦਾ ਖੂਨ ਡੁੱਲੇਗਾ ਉੱਥੇ ਪਹਿਲਾਂ ਮੈਂ ਸ਼ਹਾਦਤ ਦਾ ਜਾਮ ਪੀਵਾਂਗਾ। ਘਰ ਵਾਲੀ ਅਜੇ ਚੂੜਾ ਉਹਨੇ ਪਾਇਆ ਤੇ ਸ਼ਬਦ ਵਰਤੇ, ਕਹਿਣ ਲੱਗੀ ਸਵਾਮੀ ਜਿੱਥੇ ਤੂੰ ਜਾਏਗਾ। ਕਦੀ ਤੱਕਿਓ ਅੱਜ ਦਾ ਜਦੋਂ ਸਮਾਜ, ਕਈ ਵਾਰੀ ਦੇਖਣਾ ਨੌਜਵਾਨ ਮੁੰਡੇ, ਅਸੀਂ ਦੇਖਦੇ ਹਾਂ ਘਰਾਂ ਵਿੱਚ ਬਜ਼ੁਰਗਾਂ ਦਾ ਹਾਲ, ਅਸਾਂ ਲੋਕਾਂ ਨੇ ਕੀ ਕੀਤਾ। ਗੁਰਮੁਖੋ ਜਿੰਨੇ ਮਰਜ਼ੀ ਤੀਰਥ ਨਾਲੋ, ਜਿੰਨੇ ਮਰਜ਼ੀ ਪ੍ਰਸ਼ਾਦ ਚੜਾ ਦਿਓ, ਜਿਸ ਨੇ ਜਨਮ ਜਨਮ ਦੇਣ ਵਾਲੀ ਮਾਂ ਤੇ ਬਾਪ ਦੀ ਕਦਰ ਨਹੀਂ ਕੀਤੀ ਉਹਨੂੰ ਰੱਬ ਨੇ ਨਹੀਂ ਜੇ ਬਖਸ਼ਣਾ। ਕਦੀ ਭਾਈ ਗੁਰਦਾਸ ਦਾ ਬਚਨ ਪੜਿਓ, ਕਹਿੰਦੇ ਨੇ ਕਾਮਣ ਕਾਮਣੇ ਆ ਰਹੀ ਹੈ ਕੀਤੋ ਕਾਮਣ ਕੰਤ ਪਿਆਰੇ, ਇਹ ਮਾਇਆ ਟੂਣੇ ਕਰਨ ਵਾਲੀ ਹੈ, ਕੀ ਟੂਣਾ ਕੀਤੇ ਜੰਮੇ ਸਾਈ ਵਿਸਰਿਆ ਵਿਆਹਾਂ, ਮਾਂ ਪਿਓ ਵੀ ਸਾਰੇ ਉੱਥੇ ਤੱਕਿਓ। ਕਦੀ ਭਾਈ ਮੰਗਲ ਸਿੰਘ ਉਹਨਾਂ ਦੀ ਸੁਪਤਨੀ ਭਾਈ ਲਕਸ਼ਮਣ ਸਿੰਘ ਤਿਆਰ ਹੋਏ, ਇੱਕ ਪਿੰਡ ਜਰਗਦੇ ਹੋਏ ਨੇ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ, ਧਿਆਨ ਦਿਆ ਜੇ ਉਹਨਾਂ ਨਾਲ ਅੱਠ ਕੁ ਸਾਲ ਦਾ, ਕੋਈ 12 ਸਾਲ ਕਹਿੰਦੇ ਨੇ, ਕੋਈ 7 ਸਾਲ ਦਾ ਕਹਿੰਦੇ ਨੇ, ਉਹਨਾਂ ਦੇ ਬੱਚੇ ਦਾ ਨਾਮ ਸੀ ਭਾਈ ਦਰਬਾਰਾ ਸਿੰਘ ਨੇ, ਸਾਰਾ ਦਿਨ ਇਹਨੇ ਜਥੇ ਵਿੱਚ ਨਾਂ ਲਿਖਾਇਆ ਸੀ ਭਾਈ ਕੇਹਰ ਸਿੰਘ ਨੇ, ਤੇ ਕੇਹਰ ਸਿੰਘ ਫੌਜ ਵਿੱਚ ਭਰਤੀ ਸੀ। ਕਹਿੰਦੇ ਨੇ ਇੱਕ ਵਾਰੀ ਨਾ ਇਹਦੇ ਬਾਰੇ ਪ੍ਰਸਿੱਧ ਸੀ ਕਿ ਸ਼ੇਰ ਕਿਤੇ ਜੰਗਲ ਵਿੱਚ ਗਏ ਅੰਗਰੇਜ਼ ਨਾਲ ਤੇ ਸ਼ੇਰ ਕਿਤੇ ਪੈ ਗਿਆ, ਅੰਗਰੇਜ਼ ਡਰ ਕੇ ਦੌੜ ਕੇ ਉੱਤੇ ਚੜ ਗਿਆ ਰੁੱਖ ਦੇ ਤੇ ਭਾਈ ਕੇਹਰ ਸਿੰਘ ਥੱਲੇ ਖਲੋਤੇ। ਅੰਗਰੇਜ਼ ਕਹਿੰਦਾ ਵੈਲ ਕੇਹਰ ਸਿੰਘ ਪਿਛਾ ਆ ਜਾ, ਸ਼ੇਰ ਤੈਨੂੰ ਮਾਰ ਪੈਗਾ। ਤੇ ਭਾਈ ਸਾਹਿਬ ਹੱਸ ਕੇ ਕਹਿੰਦੇ ਨੇ ਜੇ ਉਹ ਸ਼ੇਰ ਹੈ ਤੇ ਮੈਂ ਕੇਹਰ ਹਾਂ, ਕੇਹਰ ਦਾ ਅਰਥ ਵੀ ਸ਼ੇਰ ਹੁੰਦਾ। ਕਹਿਣ ਲੱਗਾ ਸ਼ੇਰ ਦਾ ਸ਼ੇਰ ਨਾਲ ਮੁਕਾਬਲਾ ਹੈ, ਤੇ ਉਹ ਤਸਵੀਰ ਵੀ ਵਿੱਚ ਉਸ ਕਿਤਾਬ ਦੇ ਦਿੱਤੀ ਹੈ ਸ਼ਿਕਾਰ ਖੇਡਦੇ ਦੀ। ਕਹਿੰਦੇ ਨੇ ਜਦੋਂ ਸ਼ੇਰ ਨੇ ਮੂੰਹ ਖੋਲਿਆ ਤੇ ਭਾਈ ਕੇਹਰ ਸਿੰਘ ਨੂੰ

ਵਰਤੇ ਬੇਬੇ, ਅੱਜ ਬਾਪੂ ਕਿੱਥੇ ਚੱਲੇ ਹੈ? ਪੰਜਾਬੀ ਵਿੱਚ ਜੇ ਸ਼ਬਦ ਵਰਦੇ ਸਾਂ ਬਾਪੂ ਜਾਂ ਚਾਚਾ, ਕਹਿਣ ਲੱਗਾ ਬਾਪੂ ਕਿੱਥੇ ਚੱਲੇ ਹੈ? ਤੇ ਕਹਿਣ ਲੱਗੀ ਪੁੱਤਰ ਤੇਰਾ ਬਾਪੂ ਸ਼ਹੀਦ ਹੋਣ ਚੱਲਿਆ। ਹੱਸ ਕੇ ਕਿਹਾ ਸ਼ਹੀਦ ਹੋਣ ਚੱਲਿਆ? ਕਹਿੰਦਾ ਬੇਬੇ ਫਿਰ ਮੈਂ ਵੀ ਜਾਣਾ। ਉਹਨੇ ਹੱਸ ਕੇ ਕਿਹਾ ਕਹਿੰਦੀ ਪੁੱਤਰ ਨਹੀਂ, ਤੇਰੇ ਬਾਪੂ ਜਾਣਾ। ਦਹੀਂ ਰਾਤ ਮਾਂ ਨੇ ਜਮਾਇਆ ਸੀ, ਆਪ ਪਾਣੀ ਭਰ ਕੇ ਭਾਈ ਕੇਰ ਸਿੰਘ ਨੂੰ ਇਸ਼ਨਾਨ ਲਈ ਦਹੀਂ ਦਿੱਤਾ। ਕੇਸੀ ਇਸ਼ਨਾਨ ਕੀਤਾ, ਕੁਝ ਦਹੀਂ ਬਚ ਗਿਆ। ਤੇ ਜਦੋਂ ਭਾਈ ਕੇਰ ਸਿੰਘ ਬਸਤਰ ਪਿਆ ਪਾਉਂਦਾ, ਤੇ ਛੋਟੇ ਜਿਹੇ ਬੱਚੇ ਦਰਬਾਰਾ ਸਿੰਘ ਨੇ ਕੱਪੜੇ ਲਾ ਕੇ ਨਾ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਹ ਦਹੀਂ ਆਪਣੇ ਕੇਸਾਂ ਵਿੱਚ ਪਾਇਆ। ਕਹਿੰਦਾ ਬੇਬੇ ਮੈਨੂੰ ਵੀ ਨਿਭਾ ਦੇ, ਮੈਂ ਬਾਪੂ ਨਾਲ ਜ਼ਰੂਰ ਜਾਣਾ। ਕਹਿੰਦੇ ਨੇ ਬਹਿਲਾ ਮਾਈ ਨੇ ਟਾਲਿਆ, ਅਖੀਰ ਤੇ ਇਸ਼ਨਾਨ ਕਰਾ ਦਿੱਤਾ, ਕੱਪੜੇ ਵੀ ਸੋਹਣੇ ਪਾ ਦਿੱਤੇ। ਤੇ ਜਦੋਂ ਭਾਈ ਸਾਹਿਬ ਭਾਈ ਕੇਰ ਸਿੰਘ ਤੁਰਨ ਲੱਗੇ ਨਾ, ਤੇ ਮਾਈ ਨੂੰ ਕਹਿੰਦੇ ਨੇ ਮਾਂ ਅਸੀਸ ਦੇ, ਤੇਰਾ ਪੁੱਤਰ ਉਸ ਗੁਰੂ ਨਾਨਕ ਦੇ ਘਰ ਦੀ ਸੇਵਾ ਵਿੱਚ ਲੇਖੇ ਲੱਗ ਜਾਏ। ਕਹਿੰਦੇ ਨੇ ਮਾਈ ਪਿਆਰ ਦੇਣ ਲੱਗੀ, ਮਾਈ ਦਾ ਕੱਦ ਛੋਟਾ ਸੀ, ਭਾਈ ਕੇਰ ਸਿੰਘ ਉੱਚੇ ਸਨ, ਤੇ ਚੌਂਕੀ ਇੱਕ ਪੀੜੀ ਲਿਆਂਦੀ ਤੇ ਰੱਖ ਕੇ ਉਹ ਛੋਟਾ ਜਿਹਾ ਬੱਚਾ ਦਾਦੀ ਨੂੰ ਕਹਿੰਦਾ ਬੇਬੇ ਪੀੜੀ ਤੇ ਖਲੋ ਕੇ ਮੇਰੇ ਬਾਪੂ ਦੇ ਸਿਰ ਤੇ ਹੱਥ ਰੱਖ। ਜਦੋਂ ਹੱਥ ਰੱਖੇ ਤੇ ਪੀੜੀ ਖਸਕਾ ਕੇ ਕਿਧਰੋਂ ਮੇਰੇ ਸਿਰ ਤੇ ਵੀ ਪਿਆਰ ਦੇ। ਮਾਈ ਨੇ ਰੋਕਿਆ, ਕਹਿਣ ਲੱਗਾ ਨਹੀਂ ਮੈਂ ਸ਼ਹੀਦ ਹੋਣਾ। ਤੇ ਉਸ ਵਕਤ ਭਾਈ ਕੇਰ ਸਿੰਘ ਕਹਿੰਦੇ ਨੇ ਦਰਬਾਰਾ ਬੇਟੇ ਸ਼ਬਦ ਵਰਤੇ, ਦਰਬਾਰਾ ਸਿੰਘ ਰਸਤਾ ਬੜਾ ਦੂਰ ਦਾ, ਮੈਂ ਤੈਨੂੰ ਚੁੱਕਣਾ ਨਹੀਂ। ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੇ ਆਸਰੇ ਜਾਵਾਂਗਾ, ਸਾਰੇ ਰਾਹ ਚ ਮੈਨੂੰ ਚੁੱਕੀ ਨਾ, ਪਰ ਮੈਨੂੰ ਆਪਣੀ ਉਂਗਲ ਪਕੜਾ ਕੇ ਨਾਲ ਲੈ ਜਾ। ਬੱਚੇ ਨੇ ਜਿੱਦ ਕੀਤੀ, ਕਹਿੰਦੇ ਨੇ ਛੋਟੀ ਜਿਹੀ ਦਸਤਾਰ ਬੰਨੀ, ਤਿੱਲੇ ਵਾਲੀ ਕੱਢਵੀਂ ਜੁੱਤੀ, ਦਾਦੀ ਨੇ ਪੋਤੇ ਨੂੰ ਪਾਈ ਚੂੜੀਦਾਰ ਪਜਾਮਾ। ਕਦੇ ਤੱਕੋ ਮਾਈ ਦੇ ਘਰ ਸਿਰਫ ਇੱਕ ਪੁੱਤਰ ਤੇ ਪੋਤਾ ਸੀ, ਦੋਨਾਂ ਨੂੰ ਬੂਹੇ ਤੋਂ ਬਾਹਰ ਧੋ ਰਿਹਾ। ਕਿੰਨੀ ਦੇਰ ਤੱਕ ਮਾਈ ਵਹਿੰਦੀ ਰਹੀ ਆਪਣੇ ਪੁੱਤਰ ਦੀ ਪਿੱਠ, ਆਪਣੇ ਪੋਤੇ ਦੀ ਪਿੱਠ। ਕਹਿੰਦੇ ਨੇ ਸਾਰੇ ਰਾਹ ਵਿੱਚ ਭਾਈ ਸਾਹਿਬ ਭਾਈ ਕੇਰ ਸਿੰਘ ਦੀ ਉਂਗਲ ਪਕੜ ਕੇ ਗਿਆ। ਬੱਚਾ ਰਾਹ ਵਿੱਚ ਹੱਸਦਾ ਖੇਡਦਾ ਸ਼ਬਦ ਸੁਣਾਉਂਦਾ ਗਿਆ, ਕਿਤੇ ਵੀ ਨਹੀਂ ਕਿਹਾ ਬਾਪੂ ਮੈਨੂੰ ਤੰਘਾੜੇ ਚਾੜ ਲੈ। ਧਿਆਨ ਦਿਆ ਜੇ ਇੱਧਰ ਭਾਈ ਲਛਮਣ ਸਿੰਘ ਸ਼ਾਮ ਨੂੰ ਇਸ਼ਨਾਨ ਕੀਤਾ, ਤੇ ਕਹਿੰਦੇ ਨੇ ਭਾਈ ਮੰਗਲ ਸਿੰਘ ਨਾਲ ਤੁਰੇ, ਆਪਣੀ ਘਰ ਵਾਲੀ ਉਹਦਾ ਨਾਮ ਸੀ ਬੀਬੀ ਇੰਦਰ ਕੌਰ, ਉਹ ਵੀ ਨਾਲ ਆਈ। ਘਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਵਰੂਪ ਸੀ, ਦੇਗ ਬਣਾ ਕੇ ਅਰਦਾਸ ਕੀਤੀ। ਖੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਦਰਬਾਰ ਤਰਨ ਤਾਰਨ ਇੱਕ ਅਰਦਾਸ ਕਰਕੇ ਆਇਆ, ਮੇਰੀ ਕੀਤੀ ਅਰਦਾਸ ਨੂੰ ਭਾਗ ਲਾਈ। ਮੈਂ ਆਪਣੇ ਖੂਨ ਨਾਲ ਤੇਰੇ ਘਰ ਵਿੱਚ ਹੱਥ ਨਹੀਂ ਚੁੱਕਣਾ, ਪਰ ਮਹੰਤ ਦੀ ਬੇਅਦਬੀ ਦਾ ਜਿਹੜਾ ਕਲੰਕ ਉਹ ਧੋਣਾ ਹੈ। ਤੇਰਾ ਘਰ ਆਜ਼ਾਦ ਹੋਵੇ, ਜਿੱਥੇ ਮਰਦਾਨੇ ਦੀ ਰਬਾਹ ਵੱਜੀ ਏ ਉੱਥੇ ਬਾਬਾ ਜੀ ਤੇਰੇ ਕੀਰਤਨ ਦੀਆਂ ਧੁਨਾਂ ਉੱਠਣ। ਤੇ ਅਰਦਾਸ ਕਰਕੇ ਜਦੋਂ ਹੁਕਮਨਾਮਾ ਲਿਆ ਤੇ ਬਚਨ ਆਇਆ ਸੂਹੀ ਮਹੱਲਾ ਚੌਥਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿੱਚ ਆਈ। ਦੇਖਿਓ ਕਦੀ ਗੁਰੂ ਜੀ ਬੋਲ ਕੇ ਦੱਸਦੇ ਪਏ ਨੇ ਭਾਈ ਲਛਮਣ ਸਿੰਘ, ਜੇ ਤੇਰੀ ਭਾਵਨਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿੱਚ ਆਈ। ਦਰਸ਼ਨ ਹਰ ਦੇਖਣ ਕੈ ਦਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ। ਲਛਮਣ ਸਿੰਘ ਇਹ ਪ੍ਰਵਾਣੀ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤੀ ਰਾਜਾ, ਦੁੱਖ ਵੀ ਸੁਖ ਬਣਾਈ। ਲਛਮਣ ਸਿੰਘ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਅੱਖਾਂ ਭਰ ਕੇ ਕਹਿੰਦਾ ਮੈਨੂੰ ਇਹ ਵੀ ਸਵੀਕਾਰ ਹੈ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਪੱਖਾਂ ਫੇਰੀ ਪਾਣੀ ਧੋਵਾ, ਜੋ ਦੇਵੈ ਸੋ ਖਾਈ। ਅਖੀਰ ਤੇ ਕਹਿੰਦਾ ਬਾਬਾ ਕਰੀ ਕਿਰਪਾ, ਨਾਨਕ ਗਰੀਬ ਢਹਿ ਪਿਆ ਦੁਆਰਾ, ਹਰ ਮੇਲ ਲਿਹੋ ਵਡਿਆਈ। ਮੈਨੂੰ ਗਰੀਬ ਨੂੰ ਆਪਣੇ ਚਰਨਾਂ ਨਾਲ ਜੋੜ ਲਈ। ਗੁਰਮੁਖੋ ਇਹ ਮਰਜੀਵੜਾ ਸ਼ਮਾ ਤੋਂ ਕੁਰਬਾਨ ਹੋਣ ਵਾਲਾ ਪਰਵਾਨਾ ਘਰੋਂ ਤੁਰਿਆ, ਜਿਹਨੂੰ ਤਵਾਰੀਖ ਲੈਂਦੀ ਦੁਨੀਆ ਤੱਕ ਯਾਦ ਕਰਦੀ ਰਹੇਗੀ। ਆਏ ਰਾਤ ਨੂੰ ਤੁਰੇ, ਰਸਤੇ ਵਿੱਚ ਇੱਕ ਪਿੰਡ ਤੋਂ ਹੋਰ ਸਿੰਘ ਰਲਨੇ ਸਨ, ਉਹਦਾ ਨਾਮ ਸੀ ਨਿਜ਼ਾਮਪੁਰ ਦੇਵਾ ਸਿੰਘ ਵਾਲਾ। ਭਾਈ ਸਾਹਿਬ ਭਾਈ ਲਛਮਣ ਸਿੰਘ ਉਸ ਪਿੰਡ ਵਿੱਚ ਗੁਰਦੁਆਰੇ ਜਥਾ ਗਿਆ, ਕਿਸੇ ਦੇ ਘਰ ਜਥੇ ਨੂੰ ਕਹਿੰਦੇ ਨੇ ਆਓ ਅੱਜ ਤੁਸੀਂ ਨਾਲ ਨਵੇਂ ਰਲੇ ਹੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਫਿਰ ਹੁਕਮ ਲੈ ਲਈਏ। ਪਿਆਰਿਓ ਇੱਥੇ ਜਦੋਂ ਨਾਲ ਸਾਥੀ ਹੋਰ ਰਲੇ, ਹੁਕਮਨਾਮਾ ਲਿਆ ਤੇ ਕਿਹੋ ਜਿਹਾ ਕ੍ਰਿਸ਼ਮਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਫਿਰ ਉਹੀ ਹੁਕਮ ਆ ਗਿਆ ਕਿ ਪਿਆਰਿਓ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤੁਰ ਪਿਆ ਜਥਾ, ਇੱਧਰ ਇਹ ਪਹੁੰਚ ਗਏ ਤੇ ਦੂਜੇ ਪਾਸੇ ਜਿਹੜੇ ਜਥੇ ਰੋਕੇ ਸਨ ਭਾਈ ਦਲੀਪ ਸਿੰਘ, ਉਹ ਨਨਕਾਣਾ ਸਾਹਿਬ ਦੇ ਨੇੜੇ ਆ ਗਏ। ਝੱਬਰ ਨੂੰ ਰੋਕ ਦਿੱਤਾ ਸੀ, ਬੂਟਾ ਸਿੰਘ ਨੂੰ ਰੋਕ ਦਿੱਤਾ ਸੀ, ਕਹਿਣ ਲੱਗੇ ਆ ਕੇ ਕਹਿੰਦੇ ਨੇ ਮੈਂ ਲਛਮਣ ਸਿੰਘ ਦਾ ਜਥਾ ਲੱਭ ਕੇ ਰੋਕਣਾ।
ਭਾਈ ਸਾਹਿਬ ਨੇ ਜਿੱਥੇ ਕਿਹਾ ਸੀ ਵੀ ਚੰਦਰ ਕੋਲ

ਦੀ ਚਾਲ ਤੇ ਅਸੀਂ ਜਥੇ ਦੋ ਮਿਲਾਂਗੇ ਤੇ ਭਾਈ ਲਛਮਣ ਸਿੰਘ ਕਹਿੰਦੇ ਨੇ ਉਧਰ ਜਾਂਦਿਆਂ ਸਮਾਂ ਫਾਸਲਾ ਥੋੜਾ ਜ਼ਿਆਦਾ ਦੁਰਾਡਾ ਹੈ, ਆਪਾਂ ਇੱਥੇ ਰੁਕਦੇ ਹਾਂ। ਦੋ ਆਦਮੀਆਂ ਨੂੰ ਕਿਹਾ ਤੁਸੀਂ ਜਥੇ ਨੂੰ ਚੰਦਰਕੋਟ ਤੋਂ ਇੱਥੇ ਲੈ ਆਓ। ਜਦੋਂ ਉਧਰ ਭਾਈ ਦਲੀਪ ਸਿੰਘ ਸਾਰੀ ਰਾਤ ਲੱਭਦੇ ਰਹੇ, ਭਾਈ ਲਛਮਣ ਸਿੰਘ ਦਾ ਜਥਾ ਨਹੀਂ ਲੱਭਾ। ਗੁਰਮੁਖੋ ਉਸ ਵੇਲੇ ਕਿਹੋ ਜਿਹਾ ਜਜ਼ਬਾ ਸੀ ਗੁਰਮੁਖਾਂ ਵਿੱਚ? ਕਹਿੰਦੇ ਨੇ ਇੱਥੇ ਨਨਕਾਣਾ ਸਾਹਿਬ ਕਾਰਖਾਨੇ ਦੇ ਮਾਲਕ ਸਨ ਭਾਈ ਉੱਤਮ ਸਿੰਘ, ਉਹ ਬੜੇ ਪੰਥ ਦਰਦੀ ਸਨ। ਭਾਈ ਦਲੀਪ ਸਿੰਘ ਲੱਭਦੇ ਰਹੇ, ਲੱਭਿਆ ਨਹੀਂ ਭਾਈ ਲਛਮਣ ਸਿੰਘ ਨੂੰ ਜਥਾ, ਉਹਦਾ ਜਥਾ। ਤੇ ਭਾਈ ਲਛਮਣ ਸਿੰਘ ਦੇ ਆਦਮੀ ਲੱਭਣ ਆਏ, ਜਥਾ ਹੁੰਦਾ ਤੇ ਮਿਲਦਾ। ਵਾਪਸ ਜਾ ਕੇ ਕਹਿੰਦੇ ਨੇ ਭਾਈ ਲਛਮਣ ਸਿੰਘ ਜੀ ਜਥਾ ਲੱਭਾ ਨਹੀਂ। ਇੱਧਰ ਦਲੀਪ ਸਿੰਘ ਕਾਰਖਾਨੇ ਵਿੱਚ ਆ ਕੇ ਭਾਈ ਬਰਿਆਮ ਸਿੰਘ ਸਨ ਜਿਹੜੇ ਸੂਹੀਏ ਸਨ ਆਪਣੇ ਸਿੱਖਾਂ ਦੇ, ਉਹਨਾਂ ਨੂੰ ਕਹਿੰਦੇ ਨੇ ਵੀ ਆ ਚਿੱਠੀ ਪਕੜ, ਜੇ ਲਛਮਣ ਸਿੰਘ ਹੋਰੀ ਕਿਤੇ ਮਿਲ ਜਾਣ ਤੇ ਚਿੱਠੀ ਦਿਖਾ ਕੇ ਉਹਨਾਂ ਨੂੰ ਰੋਕੀ। ਕਹਿੰਦਾ ਬਲ ਤਾਂ ਰੋਗੇ ਹੋਣੇ ਨੇ। ਇੱਧਰ ਭਾਈ ਲਛਮਣ ਸਿੰਘ ਗੁਰਮੁਖੋ ਤੁਰੇ ਨੇ, ਨਨਕਾਣਾ ਸਾਹਿਬ ਵੱਲ ਤੁਰਦਿਆਂ ਅਖੀਰ ਦੀ ਅਰਦਾਸ ਕੀਤੀ। ਜਦੋਂ ਪਹੁੰਚੇ ਨੇੜੇ ਤੇ ਭਾਈ ਸਾਹਿਬ ਭਾਈ ਟਹਿਲ ਸਿੰਘ ਜਿਹੜੇ ਸਨ ਉਹਨਾਂ ਦੀ ਜੇਬ ਵਿੱਚ 18 ਰੁਪਈਏ ਸਨ। ਭਾਈ ਇੰਦਰ ਸਿੰਘ, ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਭਾਈ ਲਛਮਣ ਸਿੰਘ ਦੀ ਨੂੰਹ ਤੇ 5-6 ਬੀਬੀਆਂ ਹੋਰ ਸਨ। 18 ਰੁਪਈਏ ਕੱਢ ਕੇ ਭਾਈ ਟਹਿਲ ਸਿੰਘ ਨੇ ਦਿੱਤੇ। ਕਹਿਣ ਲੱਗਾ ਭੈਣੋ ਇੱਕ ਕੰਮ ਕਰਿਓ, ਸ਼ਹੀਦ ਅਸੀਂ ਹੋ ਜਾਣਾ, ਗੁਰੂ ਨਾਨਕ ਸਾਹਿਬ ਦੀ ਸਾਡੇ ਤੇ ਖੁਸ਼ੀ ਏ, ਆ 18 ਰੁਪਈਆਂ ਨਾਲ ਅਖੰਡ ਪਾਠ ਸਾਹਿਬ ਜ਼ਰੂਰ ਕਰਾ ਦਿਆ ਜੀ। ਜੇ ਵਿੱਚੋਂ 18 ਰੁਪਈਏ ਦਿੱਤੇ, ਬੀਬੀਆਂ ਤੰਬੂ ਸਾਹਿਬ ਵੱਲ ਚਲੀਆਂ ਗਈਆਂ। ਭਾਈ ਲਛਮਣ ਸਿੰਘ ਜਦੋਂ ਗੁਰੂ ਘਰ ਦੇ ਨੇੜੇ ਗਏ ਤੇ ਇਸ ਤੋਂ ਪਹਿਲਾਂ ਜਿਹੜੀ ਰਾਤ ਲੰਘੀ ਏ, ਮਹੰਤ ਨੂੰ ਨਹੀਂ ਸੀ ਪਤਾ ਵੀ ਜਥੇ ਆਉਣੇ ਨੇ। ਮਹੰਤ ਲਾਹੌਰ ਜਾਣ ਨੂੰ ਤਿਆਰ ਸੀ। ਇਸ ਚੰਦਰੇ ਨੇ 2-3 ਮਕਾਨ ਬਣਾਏ ਸਨ ਐਸ਼ੋ ਇਸ਼ਰਤ ਲਈ। ਕਹਿੰਦੇ ਨੇ ਜਦੋਂ ਮਹੰਤ ਗੱਡੀ ਵਿੱਚ ਬੈਠਾ ਹੈ ਤੇ ਇੱਕ ਮੁਸਲਮਾਨ ਮਿਰਾਸ਼ਨ ਨੇ ਸ਼ਬਦ ਵਰਤੇ ਸਨ, ਕਹਿੰਦੀ ਮੰਤਾ ਕਿੱਧਰ ਜਾਣਾ ਪਿਆ, ਆ ਨੀਲੀਆਂ ਪੱਗਾਂ ਵਾਲੇ ਆ ਗਏ ਨੀ ਕਬਜ਼ਾ ਕਰਨ ਵਾਸਤੇ। ਮਹੰਤ ਨੇ ਤੁਰਦੀ ਗੱਡੀ ਵਿੱਚੋਂ ਛਾਲ ਮਾਰੀ ਤੇ ਤੇਲ ਦੇ ਪੀਪੇ, ਸੁੱਕੀਆਂ ਲੱਕੜਾਂ, ਸ਼ਰਾਬ ਦੇ ਬੋਤਲਾਂ, ਡਰੰਮ ਤੇ ਅਸਲਾ ਸਾਰਾ ਲੈ ਆਂਦਾ ਤੇ ਆਪਣੇ ਸਾਥੀਆਂ ਨੂੰ ਕਿਹਾ, ਸੱਜਣੋ ਜਦੋਂ ਅੰਦਰ ਆਉਣ ਉਦੋਂ ਕੁਝ ਨਹੀਂ ਕਹਿਣਾ, ਅੰਦਰ ਵੜਨ ਮੱਥਾ ਟੇਕਣ, ਪਹਿਲਾਂ ਤਾਂ ਲਛਮਣ ਸਿੰਘ ਨੂੰ ਲਿਆ ਜੇ ਜਿਹਨੇ ਅੱਤ ਚੁੱਕੀ ਹੋਈ। ਕਹਿੰਦਾ ਫਿਰ ਇੱਕੋ ਦਮ ਮਾਰਨਾ ਨਹੀਂ, ਗੋਲੀ ਮਾਰ ਕੇ ਕਰਿਆ ਜੇ ਫੱਟੜ, ਤੇ ਜਦੋਂ ਫੱਟੜ ਹੋ ਜਾਣ ਤੇ ਰੱਖ ਕੇ ਲੱਕੜ ਉੱਤੇ ਟੋਕਿਆਂ ਨਾਲ ਉਹਨਾਂ ਦੇ ਛੋਟੇ ਛੋਟੇ ਟੁਕੜੇ ਕਰਿਆ ਜੇ, ਤੇ ਹੋਇਆ ਇਹ ਕੁਛ ਹੀ। ਐਵੇਂ ਨਹੀਂ, ਕਹਿੰਦੇ ਨੇ ਇੱਧਰ ਭਾਈ ਲਛਮਣ ਸਿੰਘ ਉਹਦਾ ਤਿਆਰੀ ਕੀਤੀ, ਅੰਦਰ ਪ੍ਰਵੇਸ਼ ਕਰਨਾ ਸੀ। 5:44 ਤੇ ਦਸ਼ ਜਥਾ ਅੰਦਰ ਗਿਆ। ਉਸ ਤੋਂ ਪਹਿਲਾਂ ਚਿੱਠੀ ਮਿਲ ਗਈ ਪੰਥ ਦੀ। ਭਾਈ ਵਰਿਆਮ ਸਿੰਘ ਨੇ ਕਿਹਾ, ਰੋਕਿਆ ਵੀ ਆ ਚਿੱਠੀ ਦਿੱਤੀ ਹੈ ਦਲੀਪ ਸਿੰਘ ਨੇ, ਤੁਸੀਂ ਰੁਕ ਜਾਓ। ਭਾਈ ਲਛਮਣ ਸਿੰਘ ਥੋੜੇ ਜਿਹੇ ਵਿਚਾਰਨ ਲੱਗੇ ਤੇ ਭਾਈ ਟਹਿਲ ਸਿੰਘ ਕਹਿੰਦਾ, ਭਾਈ ਸਾਹਿਬ ਜੀ ਹੁਕਮਨਾਮਾ ਲੈ ਕੇ ਆਏ ਸਾਂ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ ਹੈ, ਆਪ ਜਲਾਈ, ਆਪ ਤੁਰ ਕੇ ਆਏ ਆ, ਹੁਣ ਕਿਉਂ ਸੋਚਣਾ ਹੋਇਆ? ਭਾਈ ਸਾਹਿਬ ਨੇ ਜਕਾਰਾ ਛੱਡਿਆ ਤੇ ਜਥਾ ਅੰਦਰ ਨੂੰ ਚੱਲ ਪਿਆ। ਜਦੋਂ 5:44 ਤੇ ਅੰਦਰ ਜਥਾ ਪ੍ਰਵੇਸ਼ ਕੀਤਾ, ਮਹੰਤ ਦੇ ਗੁੰਡੇ ਸ਼ਰਾਬ ਵਿੱਚ ਤੁੱਤ ਸਨ, ਬੰਦੂਕਾਂ ਉਹਨਾਂ ਦੇ ਹੱਥ ਵਿੱਚ, ਕਈਆਂ ਦੇ ਨਾਂ ਵੀ ਦਿੱਤੇ ਨੇ, ਦਸਾਂ ਨੰਬਰੀਆਂ ਦੇ ਰਾਂਝਾ, ਰਿਆਣਾ, ਲੱਦੂ ਆਦਿਕ। ਕਹਿੰਦੇ ਨੇ ਬੰਦੂਕਾਂ ਇਹਨਾਂ ਭਰੀਆਂ, ਕੁਝ ਰਾਤ ਨੂੰ ਆ ਟੋਕੇ, ਕੁਵਾੜੀਆਂ, ਛਵੀਆਂ, ਬਰਸ਼ੇ, ਤਲਵਾਰਾਂ ਤਿੱਖੀਆਂ ਕਰਦੇ ਰਹੇ। ਸਭ ਤੋਂ ਪਹਿਲਾਂ ਕਹਿੰਦੇ ਨੇ ਆਪਾਂ ਵਾਰ ਨਹੀਂ ਕਰਨਾ, ਕਿਸੇ ਤੇ ਹੱਥ ਨਹੀਂ ਚੁੱਕਣਾ, ਆਪਣੇ ਗੁਰਸਿੱਖ ਜਥਾ ਕਹਿੰਦਾ। ਭਾਈ ਲਛਮਣ ਸਿੰਘ ਦੀ ਡਿਊਟੀ ਲੱਗੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੋਗੇ, ਆਸਾ ਦੀਵਾਰ ਦਾ ਪਾਠ ਕਰੋਗੇ। ਭਾਈ ਟਹਿਲ ਸਿੰਘ ਦੀ ਡਿਊਟੀ ਲੱਗੀ, ਤੁਸੀਂ ਬਾਹਰ ਦਰਵਾਜ਼ੇ ਵਿੱਚ ਖਲੋਵੋਗੇ। ਜਿਹੜੇ ਜਥੇ ਦੇ ਗਏ ਸਨ ਉਹਨਾਂ ਦੀ ਡਿਊਟੀ ਲੱਗੀ, ਤੁਸੀਂ ਨੇਤਰ ਬੰਦ ਕਰਕੇ ਪਾਠ ਸਰਵਣ ਕਰੋਗੇ। ਪਹਿਲਾਂ ਨੇਮ ਨਿਭਾਵਾਂਗੇ, ਫਿਰ ਆਪਾਂ ਦੂਜੀ ਸਾਰੀ ਸੇਵਾ ਸੰਭਾਲਣੀ। ਜਥਾ ਅੰਦਰ ਗਿਆ, ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਨੇ ਕੀਤੀ ਨਮਸਕਾਰ, ਅੱਖਾਂ ਭਰ ਰਹੀਆਂ, ਸਤਿਗੁਰੂ ਕਈ ਸਾਲਾਂ ਤੋਂ ਬਾਅਦ ਅੱਜ ਮੱਥਾ ਟੇਕਣ ਆਇਆ ਹਾਂ, ਤੇਰਾ ਕੋਟਾਨ ਕੋਟ ਸ਼ੁਕਰ ਮੇਰੇ ਗੁਰੂ ਨਾਨਕ ਸਾਹਿਬ। ਮੱਥਾ ਟੇਕ ਕੇ ਬੈਠ ਗਏ ਤਾਬਿਆ। ਜਦੋਂ ਗੁਰੂ ਜੀ ਦੇ ਹਜ਼ੂਰੀ ਬੈਠੇ, ਭਾਈ ਟਹਿਲ ਸਿੰਘ ਬਾਹਰ ਖਲੋਤੇ, ਪਹਿਲੀ ਗੋਲੀ ਭਾਈ ਟਹਿਲ ਸਿੰਘ ਦੇ ਸੀਨੇ ਵਿੱਚ ਵੱਜੀ ਸੀ। ਮਹੰਤ ਆਪ ਘੋੜੇ ਤੇ ਸਵਾਰ ਹੋ ਕੇ ਆਇਆ, ਮੂੰਹ ਬੰਨਿਆ ਉਹਨੇ, ਪਹਿਲੀ ਗੋਲੀ ਵੱਜੀ ਭਾਈ ਟਹਿਲ ਸਿੰਘ ਨੂੰ ਛਾਤੀ ਵਿੱਚ ਗੋਲੀ ਵੱਜੀ ਤੇ ਜਦੋਂ ਡਿੱਗਾ ਤੇ ਇੰਨੀ ਦੇਰ ਨੂੰ ਤਿੱਖੇ ਟੋਕਿਆਂ ਛਵੀਆਂ ਵਾਲੇ ਦੌੜੇ, ਜਿਹੜੇ ਲੱਕੜਾਂ ਦੇ ਮੁੱਢ ਰੱਖੇ ਸਨ ਨਾ, ਭਾਈ ਸਾਹਿਬ ਦੇ ਅਜੇ ਅੰਦਰੋਂ ਸਵਾਸ ਨਹੀਂ ਪੂਰੇ ਹੋਏ। ਗੁਰਮੁਖੋ ਸਹਿਕਦੇ ਨੂੰ ਲੱਕੜ ਦੀ ਮੁੱਢ ਤੇ ਰੱਖ ਕੇ ਟੁਕੜਾ ਸ਼ੁਰੂ ਕਰ ਦਿੱਤਾ।
ਕੋਈ ਹੱਥਾਂ ਨੂੰ ਟੁੱਕਣ ਲੱਗ ਪਿਆ, ਕੋਈ ਪੈਰਾਂ ਨੂੰ ਟੁੱਕਣ ਲੱਗ ਪਿਆ। ਜਿੰਨੀ ਕੁ ਦੇਰ ਤੱਕ ਸੁਰਤ ਸੀ ਅੰਦਰੋਂ ਕੇਵਲ ਗੁਰੂ ਦੀ ਆਵਾਜ਼ ਆਉਂਦੀ ਰਹੀ, ਖਾਏ ਜਾਂ ਸੀ ਨਹੀਂ। ਭਾਈ ਸਾਹਿਬ ਭਾਈ ਟਹਿਲ ਸਿੰਘ ਦੇ ਟੁਕੜੇ ਕੀਤੇ, ਅਗਾਂ ਉਤਰ ਕੇ ਜਦੋਂ ਅੰਦਰ ਗਏ ਤੇ ਦੂਸਰੀ ਗੋਲੀਆਂ ਦੀ ਬਾਛੜ ਭਾਈ ਸਾਹਿਬ ਭਾਈ ਲਛਮਣ ਸਿੰਘ ਤੇ ਕੀਤੀ। ਜਦੋਂ ਗੋਲੀਆਂ ਚੱਲੀਆਂ ਤੇ ਕੁਝ ਸਵਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗੀਆਂ, ਭਾਈ ਲਛਮਣ ਸਿੰਘ ਨੇ ਕੁੱਟ ਕੇ ਉੱਤੋਂ ਜਫਾ ਜਿਵੇਂ ਪਾਈਦਾ ਆਪਣੇ ਸਰੀਰ ਨਾਲ ਗੁਰੂ ਦੇਵ ਜੀ ਦੇ ਪਵਿੱਤਰ ਸਵਰੂਪ ਨੂੰ ਢੱਕ ਲਿਆ। ਮੇਰੇ ਦਾਤਿਆ ਮੇਰਾ ਤਨ ਛਲਨੀ ਹੋ ਜਾਏ, ਜਿਵੇਂ ਸਾਹਿਬ ਕਹਿੰਦੇ ਨੇ ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਜੈ। ਕਹਿੰਦੇ ਨੇ ਉਸੇ ਵਕਤ ਕਿਹਾ ਦਾਤਾ ਮੇਰਾ ਤਨ ਛਲਨੀ ਹੋ ਜਾਏ ਪਰ ਤੈਨੂੰ ਗੋਲੀ ਨਾ ਲੱਗੇ। ਕਹਿੰਦੇ ਨੇ ਭਾਈ ਸਾਹਿਬ ਭਾਈ ਲਛਮਣ ਸਿੰਘ ਉਹਨਾਂ ਨੂੰ ਛਲਨੀ ਛਲਨੀ ਕੀਤਾ, ਇੱਕੋ ਦਮ ਫਿਰ ਉਹ ਧੁੱਤ ਹੋਏ ਸ਼ਰਾਬ ਵਿੱਚ ਆਏ, ਗੋਲੀਆਂ ਦੀ ਬਾਛੜ ਕਰਕੇ ਪਕੜ ਕੇ ਇੱਕ ਇੱਕ ਦੇ ਟੁਕੜੇ ਕਰਨ ਲੱਗੇ। ਤੇ ਜਿਹੜਾ ਬੱਚਾ ਸੀ ਨਾ ਇਹਨੂੰ ਇੱਕ ਸਿਆੜੇ ਨੇ ਅਲਮਾਰੀ ਬਣੀ ਸੀ ਚੌਖੰਡੀ ਵਿੱਚ, ਬਜ਼ੁਰਗਾਂ ਨੇ ਥਾਂ ਸਾਡਿਆਂ ਨੇ ਦੇਖੇ, ਆਹ ਵਿੱਚੋਂ ਵੀ ਕਈ ਬੈਠੇ ਹੋਣਗੇ ਜਿਨ੍ਹਾਂ ਦਰਸ਼ਨ ਕੀਤੇ ਨੇ। ਉਸ ਭਾਈ ਦਰਬਾਰਾ ਸਿੰਘ ਨੂੰ ਉਸ ਅਲਮਾਰੀ ਵਿੱਚ ਡੱਕ ਦਿੱਤਾ, ਵਿੱਚੋਂ ਜਾਲੀ ਸੀ ਰਾਹ ਨਿਕਲ ਸਵਾਸ ਆਉਂਦੇ ਸਨ। ਕਹਿੰਦੇ ਨੇ ਪਹਿਲਾਂ ਟੁਕੜੇ ਕੀਤੇ, ਫਿਰ ਸਹਿਕਦਿਆਂ ਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ, ਲੱਕੜਾਂ ਇਕੱਠੀਆਂ ਕੀਤੀਆਂ। ਜਦੋਂ ਅੱਗ ਲਾਈ ਉਸ ਵੇਲੇ ਦਿਨ ਦਾ ਚੜਾਅ ਬਹੁਤ ਹੋ ਗਿਆ। ਮਹੰਤ ਕਹਿੰਦਾ ਹੁਣ ਇੱਕ ਕੰਮ ਕਰੋ, ਟੁਕੜੇ ਸਮੇਟੋ ਤੇ ਫਟਾਫਟ ਇਹਨਾਂ ਨੂੰ ਅੱਗ ਲਾ ਕੇ ਫੂਕ ਦਿਓ। ਸਿੱਖਾਂ ਗੁਰੂ ਕੇ ਸਿੱਖਾਂ ਦੀਆਂ ਕਿਰਪਾਨਾਂ, ਗਾਤਰੇ, ਕੰਘੇ, ਕੇਸ ਚਾਰ ਚੁਫੇਰੇ ਜ਼ਮੀਨ ਤੇ ਡਿੱਗੇ ਪਏ। ਜਦੋਂ ਇਹ ਕਹਿੰਦੇ ਨੇ ਜਿਸ ਅਸਥਾਨ ਤੇ ਚਰਨ ਧੋ ਕੇ ਸੰਗਤ ਜਾਂਦੀ ਸੀ ਨਾ ਚੁਬੱਚੇ ਵਿੱਚ, ਉਹ ਭਾਈ ਨਰਾਇਣ ਸਿੰਘ ਨੇ ਲਿਖਿਆ ਜੀ ਗੁਰਮੁਖੋ, ਉਹ ਚੁਬੱਚਾ 16 ਇੰਚ ਡੂੰਘਾ ਸੀ ਤੇ 14 ਇੰਚ ਚੌੜਾ ਸੀ, ਉਹ ਚੁਬੱਚਾ ਜਿਹਦੇ ਵਿੱਚ ਚਰਨ ਧੋਂਦੇ ਸਨ। ਕਹਿੰਦੇ ਨੇ ਉਸ ਚੁਬੱਚੇ ਵਿੱਚੋਂ ਖੂਨ ਜਿਹੜਾ ਭਰ ਕੇ ਇਸ ਤਰ੍ਹਾਂ ਉੱਤੇ ਤਰ ਕੇ ਨਿਕਲਦਾ ਸੀ ਜਿਵੇਂ ਪਰਨਾਲਾ ਮੀਂਹ ਦਾ ਕਿਤੇ ਚੱਲਦਾ ਹੋਵੇ। ਇਹਦਾ ਹਿਸਾਬ ਲਾ ਲਓ ਕਿੰਨੇ ਕੁ ਸਿੱਖਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ। ਇੱਧਰ ਜਦੋਂ ਇਹਨੇ ਸਫਾਈ ਕਰਾਉਣੀ ਸ਼ੁਰੂ ਕੀਤੀ, ਟੁਕੜੇ ਟੁਕੜੇ ਕਰ ਦਿੱਤੇ, ਤੇ ਜਦੋਂ ਸਫਾਈ ਪੈ ਕਰਾਉਣ ਤੇ ਅਲਮਾਰੀ ਵਿੱਚੋਂ ਆਵਾਜ਼ ਆਈ ਕਿ ਬਾਪੂ ਦਾਦੀ ਨੇ ਸਾਨੂੰ ਦੋਨਾਂ ਨੂੰ ਪਿਆਰ ਦੇ ਕੇ ਤੋਰਿਆ ਸੀ ਸ਼ਹੀਦ ਹੋਣ ਲਈ, ਮੈਂ ਵੀ ਸ਼ਹੀਦ ਹੋਣਾ। ਕਹਿੰਦੇ ਨੇ ਸਫਾਈ ਕਰਨ ਵਾਲੇ ਡਰ ਗਏ, ਇੱਕ ਕਹਿੰਦਾ ਉਹ ਬਲਾਂ ਜੀ ਅੰਦਰ ਕੋਈ, ਤੇ ਉਹ ਲੱਦੂ ਛੀ ਇੱਕ ਬਦਮਾਸ਼ ਉਹਨੇ ਬੁਬਲੀ ਮਾਰੀ, ਕਹਿੰਦਾ ਇੱਥੇ ਲਛਮਣ ਸਿੰਘ ਵਰਗੀਆਂ ਬਲਾਵਾਂ ਝਟਕਾ ਦਿੱਤੀਆਂ ਨੇ, ਇਹ ਕਿਹੜੀ ਬਲਾ ਹੈ। ਕਹਿੰਦੇ ਨੇ ਜਦੋਂ ਅਲਮਾਰੀ ਖੋਲੀ ਬੱਚਾ ਨਿਕਲਿਆ, ਇੱਕੋ ਦਮ ਕੱਕਿਆ ਕਿ ਉਹ ਬਦਮਾਸ਼ ਦੇ ਗਲੇ ਨੂੰ ਪੈ ਗਿਆ। ਕਹਿੰਦਾ ਮੈਨੂੰ ਇਸ ਤਰ੍ਹਾਂ ਨਾ ਮਾਰਿਓ, ਮੈਨੂੰ ਉਸ ਤਰ੍ਹਾਂ ਮਾਰਿਓ ਜਿਵੇਂ ਮੇਰੇ ਬਾਪੂ ਨੂੰ ਸ਼ਹੀਦ ਕੀਤਾ। ਸੱਚ ਅਸੀਂ ਇਕੱਠਾ ਇਸ਼ਨਾਨ ਕੀਤਾ, ਇਕੱਠੇ ਆਏ ਹਾਂ। ਕਹਿੰਦੇ ਨੇ ਉਧਰ ਚਿਖਾ ਬਲੇ ਪਈ, ਅੱਧ ਸੜੇ ਸਰੀਰ ਪਏ, ਉਧਰ ਇਸ ਬੱਚੇ ਨੂੰ ਦੋ ਟੁਕੜੇ ਕਰਕੇ ਇੱਕੋ ਦਮ ਸਹਿਕ ਦੇਖੋ ਇਹਨੂੰ ਬਲ ਦੀ ਕੋਈ ਚਿਖਾ ਦੇ ਵਿੱਚ ਸੱਦ ਦਿੱਤਾ। ਭਾਈ ਸਾਹਿਬ ਭਾਈ ਕੇਹਰ ਸਿੰਘ ਦਾ ਪੁੱਤਰ ਦਰਬਾਰਾ ਸਿੰਘ ਉਹ ਵੀ ਸ਼ਹੀਦ ਹੋ ਗਿਆ। ਇੱਧਰ ਗੋਲੀ ਚੱਲਦੀ ਪਈ ਸੀ ਤੇ ਜਿਹੜਾ ਸੱਜਣ ਭਾਈ ਵਰਿਆਮ ਸਿੰਘ ਚਿੱਠੀ ਲੈ ਕੇ ਆਇਆ ਸੀ ਉਹਨੇ ਭਾਈ ਦਲੀਪ ਸਿੰਘ ਨੂੰ ਕਿਹਾ, ਉਹ ਸੱਜਣਾ ਤੂੰ ਪੰਥ ਨੂੰ ਕੀ ਮੂੰਹ ਦਿਖਾਏਗਾ, ਸਿੱਖ ਤਾਂ ਅੰਦਰ ਗਏ ਉੱਥੇ ਤਾਂ ਗੋਲੀ ਚੱਲਦੀ ਪਈ। ਭਾਈ ਦਲੀਪ ਸਿੰਘ ਪਿਛਾਣੀ ਭੱਜਿਆ, ਵਾਹ ਮਰਜੀਵੜਿਆ ਜੇ ਛਾਤੀ ਠੋਕ ਕੇ ਕਿਹਾ ਸੀ ਮੈਂ ਰੋਕਾਂਗਾ, ਮੈਂ ਪੰਥ ਨੂੰ ਜਵਾਬ ਦਿਆਂਗਾ, ਨੰਗੇ ਪੈਰੀ ਦੌੜਿਆ ਮਹੰਤ ਨੂੰ ਵਾਸਤਾ ਪੈ ਕੇ ਕਿਹਾ, ਕਹਿਣ ਲੱਗੇ ਜ਼ੁਲਮ ਨਾ ਕਰ ਬਾਜ ਆ। ਮਹੰਤ ਨੇ ਗੋਲੀ ਮਾਰ ਕੇ ਭਾਈ ਦਲੀਪ ਸਿੰਘ ਦਾ ਸੀਨਾ ਵਿੰਨ ਦਿੱਤਾ ਤੇ ਕੋਲ ਭੱਠੀ ਸੀ, ਅੱਗ ਬਲਦੀ ਸੀ, ਆਵਾ ਸੀ ਤੇ ਭਾਈ ਸਾਹਿਬ ਸਹਿਕਦੇ ਨੂੰ ਜਿਉਂਦੇ ਭਾਈ ਦਲੀਪ ਸਿੰਘ ਸਾਹੋਵਾਲ ਨੂੰ ਉਸ ਭੱਠੀ ਵਿੱਚ ਸੱਦ ਦਿੱਤਾ, ਕੁਝ ਹੋਰ ਨਾਲ ਸਨ ਉਹਨਾਂ ਨੂੰ ਭੱਠੀ ਵੀ ਸੱਟਿਆ। ਇੱਧਰ ਜਦੋਂ ਪਤਾ ਲੱਗਾ ਭਾਈ ਉੱਤਮ ਸਿੰਘ ਕਾਰਖਾਨੇ ਵਾਲੇ ਨੇ ਤਾਰਾਂ ਪਾ ਦਿੱਤੀਆਂ, ਸਾਰਾ ਸਿੱਖ ਜਗਤ ਕੁਰਲਾ ਉੱਠਿਆ। ਕਰਤਾਰ ਸਿੰਘ ਚੱਬਰ ਨੂੰ ਖਬਰ ਗਈ, ਮਹੰਤ ਜਿਹੜਾ ਇੱਕੋ ਦਮ ਅੱਧ ਸੜੀਆਂ ਲਾਸ਼ਾਂ ਛੱਡ ਕੇ ਦੌੜਿਆ, ਜਿੰਨੇ ਕੁਛ ਮਾਸ ਦੇ ਟੁਕੜੇ ਸਨ ਉਹ ਸਾੜ ਦਿੱਤੇ। ਕਹਿੰਦੇ ਨੇ ਉਧਰ ਖਬਰ ਗਈ ਚੱਬਰ ਕਿ ਭਾਈ ਲਛਮਣ ਸਿੰਘ ਦਾ ਜਥਾ ਸ਼ਹੀਦ ਕਰ ਦਿੱਤਾ ਗਿਆ। ਕਰਤਾਰ ਸਿੰਘ ਚੱਬਰ ਨੇ ਪੂਰੇ ਇਲਾਕੇ ਵਿੱਚ ਪੱਲੂ ਫੇਰਿਆ, ਕਹਿੰਦਾ ਜਿਹਦੇ ਘਰ ਕੋਈ ਗੰਡਾਸਾ, ਕੋਈ ਕਿਰਪਾਨ, ਬੰਦੂਕ, ਨੇਜਾ ਜੋ ਕੁਝ ਹੈ, ਜਿਹਦੇ ਅੰਦਰ ਗੁਰੂ ਨਾਨਕ ਦਾ ਖੂਨ ਹੈ ਨਾ, ਕਲਗੀ ਵਾਲੇ ਦਾ ਪੁੱਤਰ ਏ, ਘਰ ਛੇਤੀ ਜੀ ਆਓ। ਕਹਿੰਦੇ ਨੇ 2200 ਮਰਜੀਵੜਾ ਘਰ ਘਰ ਵਿੱਚੋਂ ਤਿਆਰ ਹੋ ਗਿਆ ਸੀ, ਨਨਕਾਣਾ ਸਾਹਿਬ ਪਹੁੰਚੇ। ਸਰਦਾਰ ਕਰਤਾਰ ਸਿੰਘ ਚੱਬਰ ਨੇ ਆਪ ਅੱਗੇ ਸਵਾਰ ਹੋ ਕੇ 2200 ਦੇ 200 ਦੇ 11 ਜਥੇ ਬਣਾਏ, ਆਪ ਅੱਗੇ ਤੁਰਿਆ। ਇੱਧਰ ਸਰਦਾਰ ਸਰਕਾਰੀ ਵਕੀਲ ਸਰਦਾਰ ਬਹਾਦਰ ਮਹਿਤਾਬ ਸਿੰਘ
ਭਾਈ ਜੋਧ ਸਿੰਘ ਤੇ ਦੂਸਰੇ ਪਾਸੇ ਮਿਸਟਰ ਕਿੰਗ ਤੇ ਅੰਗਰੇਜ਼ ਸਾਰੇ ਪਹੁੰਚੇ। ਗੋਰਾ ਗੋਰਾ ਫੌਜ ਲਾ ਤੀ, ਮੰਦ ਕਰ ਦਿੱਤਾ ਇਹਨਾਂ ਨੇ। ਤੇ ਜਦੋਂ ਕਰਤਾਰ ਸਿੰਘ ਝੱਬਰ ਨੇੜੇ ਗਿਆ ਤੇ ਰੋਕ ਦਿੱਤਾ ਤੇ ਕਹਿਣ ਲੱਗੇ, ਸਰਦਾਰ ਬਹਾਦਰ ਮਹਿਤਾਬ ਸਿੰਘ ਵਕੀਲ ਅੱਖਾਂ ਭਰ ਕੇ ਕਹਿੰਦਾ ਕਿ ਝੱਬਰ ਸਾਹਿਬ ਰੁਕ ਜਾਓ, ਅੱਗੇ ਗੋਲੀਆਂ ਚੱਲਦੀਆਂ ਪਈਆਂ ਨੇ। ਝੱਬਰ ਨੇ ਕਿਹਾ, ਕਹਿਣ ਲੱਗਾ, ਇਹ ਵਕਾਲਤ ਹੁਣ ਜਾ ਕੇ ਅੰਗਰੇਜ਼ਾਂ ਦੀ ਕਚਹਿਰੀ ਵਿੱਚ ਕਰੀ, ਹੁਣ ਤਾਂ ਬਸ ਇੱਕੋ ਧਾਰ ਕੇ ਆਇਆ, ਜਾਂ ਮਰਾਂਗੇ ਜਾਂ ਮਾਰਾਂਗੇ। ਇੰਨੀ ਗੱਲ ਕਹੀ ਅੱਗੇ ਤੁਰਿਆ ਅੰਗਰੇਜ਼ ਆਇਆ, ਕਹਿੰਦਾ ਝੱਬਰ ਬੰਦੂਕਾਂ ਦੇ ਮੂੰਹ ਤੇਰੇ ਵੱਲ ਨੇ। ਕਹਿੰਦਾ ਅਫਸੋਸ, ਜੇ ਇਨਸਾਫ ਕਰਦਾ ਤੇ ਬੰਦੂਕਾਂ ਦੇ ਮੂੰਹ ਮਹੰਤ ਵੱਲ ਹੁੰਦੇ, ਪਰ ਕਿਹੋ ਜਿਹਾ ਕਠੋਰ ਏ, ਸਾਡੇ ਹੀ ਮਰੇ ਤੇ ਸਾਡੇ ਵਾਲੀ ਬੰਦੂਕਾਂ ਦੇ ਮੂੰਹ। ਕਹਿਣ ਲੱਗਾ ਮੈਂ ਅੰਦਰ ਜਾਵਾਂਗਾ। ਕਹਿੰਦੇ ਉਸ ਵੇਲੇ ਨੇ ਕਿਹਾ, ਤੂੰ ਇੱਕ ਰਾਤ ਰੁਕ, ਇੱਕ ਸ਼ਬਦ ਕਹਿ, ਇੱਕ ਰਾਤ ਰੁਕ ਦੇ। ਸਰਕਾਰ ਦੀ ਨੀਤੀ ਸੀ ਵੀ ਸਭ ਕੁਝ ਸਮੇਟ ਦਿਆਂਗੇ, ਜਿਵੇਂ ਆ 84 ਵਿੱਚ ਹੋਇਆ, ਕੀ ਨਹੀਂ ਕੀਤਾ ਹਕੂਮਤ ਨੇ। ਅੱਜ ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਏ, ਇਹਨੂੰ ਭੁੱਲ ਜਾਓ, ਇਹ ਵਿਸਰ ਜਾਏ, ਜਿੰਨੀ ਦੇਰ ਤੱਕ ਸਿੱਖ ਦਾ ਬੱਚਾ ਰਹੇਗਾ, 84 ਦਾ ਕਤਲੇਆਮ ਭੁੱਲੇਗਾ ਨਹੀਂ। ਚੇਤੇ ਰੱਖਿਓ, ਭੁੱਲ ਸਕਦੇ ਹੀ ਨਹੀਂ। ਤੇ ਜੇ ਚਾਹੀਏ ਕਿ 84 ਦਾ ਇਨਸਾਫ਼, ਸੁਰਜੀਤ ਪਾਤਰ ਨੇ ਇੱਕ ਕਵਿਤਾ ਲਿਖੀ ਸੀ, ਉਹ ਕਹਿੰਦਾ ਕਿ ਕੀ ਇਹ ਇਨਸਾਫ਼ ਹੋਮੇ ਦੇ ਪੁੱਤ ਕਰਨਗੇ, ਕੀ ਆਸ ਕਰਨੇ ਉਸ ਤੋਂ, ਕੀ ਇਹ ਇਨਸਾਫ਼ ਹੋਮੇ ਦੇ ਪੁੱਤ ਕਰਨਗੇ, ਕੀ ਇਹ ਪੱਥਰ ਦੇ ਬੁੱਤ ਕਰਨਗੇ, ਸੂਲੀ ਤੇ ਜੋ ਚੜੇ ਨੇ ਉਹ ਉਤਰਨੇ ਨਹੀਂ। ਕਹਿਣ ਲੱਗੇ, ਰਾਜ ਪਲਟਣਗੇ, ਸੂਰਜ ਚੜ੍ਹਨ ਲੈਣਗੇ। ਉੱਥੇ ਉਹਨੇ ਇੱਕ ਗੱਲ ਕਹੀ, ਕਹਿੰਦਾ ਨਹੀਂ, ਇਹਨਾਂ ਨੂੰ ਕਹੋ ਜਿਹੜੇ ਫੈਸ ਅਸੀਂ ਚਾਹੁੰਦੇ ਹਾਂ ਸਾਨੂੰ ਉੱਥੋਂ ਮਿਲੇਗਾ ਇਨਸਾਫ਼। ਕਹਿਣ ਲੱਗਾ ਨਹੀਂ, ਇਸ ਅਦਾਲਤ ਵਿੱਚ ਬੰਦੇ ਫੈਸਲੇ ਸੁਣਦਿਆਂ ਸੁਣਦਿਆਂ ਬਿਰਖ ਹੋ ਗਏ, ਇਹਨਾਂ ਨੂੰ ਆਖੋ ਉਜੜੇ ਘਰੀ ਜਾਵਣ, ਇਹ ਕਦੋਂ ਤੱਕ ਇੱਥੇ ਖਲੋਤੇ ਰਹਿਣਗੇ। ਕਹਿੰਦਾ ਇਹ ਵੀ ਮੇਰਾ ਸ਼ਾਇਦ ਵਹਿਮ ਹੈ ਕਿ ਮੇਰੀ ਕਬਰ ਤੇ ਦੀਵਾ ਬਲੇਗਾ ਕੋਈ, ਜੇ ਹਵਾ ਇਹ ਰਹੀ ਕਬਰਾਂ ਤੇ ਕੀ ਘਰਾਂ ਵਿੱਚੋਂ ਵੀ ਦੀਵੇ ਬੁਝ ਰਹਿਣਗੇ। ਉਸ ਵੇਲੇ ਦੇ ਹਾਲਾਤ ਉਹਨੇ ਕਹੇ, ਕਦੀ ਤੱਕਿਓ ਸਿੱਖ ਕਦੀ ਭੁੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਵਕਤੀ ਤੌਰ ਤੇ ਜ਼ਬਾਨ ਨੂੰ ਤਾਲੇ ਲੱਗ ਸਕਦੇ ਨੇ, ਪਰ ਤਵਾਰੀਖ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤਾਂ ਸੀਸ ਚੁੱਕਣ ਦੀ ਪਾਬੰਦੀ ਸੀ, ਪਰ ਕਿੱਥੇ ਗਿਆ ਜੋ ਔਰੰਗਜ਼ੇਬ? ਚੇਤੇ ਰੱਖਿਓ, ਜਿਹਦਾ ਸੀਸ ਲੱਥਾ ਸੀ ਉਹਦਾ ਨਿਸ਼ਾਨ ਝੁਲਦਾ ਪਿਆ, ਜਿਹੜਾ ਚੁੱਕਣ ਨਹੀਂ ਸੀ ਦਿੰਦਾ ਉਹਦਾ ਨਾਮੋ ਨਿਸ਼ਾਨ ਹੀ ਮਿਟ ਗਿਆ। ਸੱਚ ਕਦੀ ਰੁਕਦਾ ਨਹੀਂ। ਕਰਤਾਰ ਸਿੰਘ ਝੱਬਰ ਨੂੰ ਕਹਿੰਦਾ ਇੱਕ ਰਾਤ ਰੁਕ, ਤੇ ਝੱਬਰ ਪੁੱਛਦਾ ਕਹਿੰਦਾ ਉਹ ਸਿੰਘੋ, ਇਹ ਕਹਿੰਦਾ ਇੱਕ ਰਾਤ? ਪਿੱਛੋਂ ਆਵਾਜ਼ ਆਈ, ਕਹਿਣ ਲੱਗੇ ਉਹ ਮਿਸਟਰ ਕਿੰਗ, ਚੇਤੇ ਰੱਖ, ਜੇ ਤੇਰੇ ਪੁੱਤਰ ਦੀ ਲਾਸ਼ ਦੇ ਟੁਕੜੇ ਹੋਣ ਤੇ ਤੈਨੂੰ ਰੋਕ ਕੇ ਕਹੀਏ ਇੱਕ ਰਾਤ ਰੁਕ ਜਾ, ਰੁਕ ਜਾਏਗਾ? ਅੰਗਰੇਜ਼ ਦੀਆਂ ਅੱਖਾਂ ਭਰ ਰਹੀਆਂ। ਕਹਿੰਦੇ ਨੇ ਉਸੇ ਵੇਲੇ, ਕਹਿੰਦਾ ਚਾਹੁੰਦੇ ਕੀ ਹੋ? ਕਹਿਣ ਲੱਗੇ ਅਸੀਂ ਚਾਬੀ ਚਾਹੁੰਦੇ ਹਾਂ। ਨਨਕਾਣਾ ਸਾਹਿਬ ਦੀ ਚਾਬੀ ਦਿੱਤੀ, ਜਦੋਂ ਦਰਵਾਜ਼ਾ ਅੰਦਰ ਜਾ ਕੇ ਖੋਲਿਆ, ਵੱਡੇ ਵੱਡੇ ਰਾਤ ਜਿਹੜੇ ਸਨ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਅੰਦਰ ਥਾਂ ਥਾਂ ਤੇ ਟੁਕੜੇ ਮਾਸ ਦੇ, ਕੜੇ ਕੰਘੇ, ਕੇਸ ਖਿਲਰੇ ਪਏ। ਦਰਵਾਜ਼ਾ ਬੰਦ ਕਰ ਦਿੱਤਾ ਤੇ ਜਿਹੜੇ ਜਿਹੜੇ ਪਰਿਵਾਰ ਵਿੱਚੋਂ ਜਥੇ ਦੇ ਸਿੱਖ ਆਏ ਸਨ ਉਹਨਾਂ ਨੂੰ ਸਨੇਹ ਭੇਜੇ, ਆ ਜਾਓ, ਖੋਪੜੀਆਂ ਨੇ, ਲੱਤਾਂ ਨੇ, ਬਾਹਾਂ ਨੇ, ਆਪਣੇ ਆਪਣਿਆਂ ਦੇ ਅੰਗ ਹੀ ਪਹਿਚਾਣ ਲਵੋ। ਗੁਰਮੁਖੋ, ਦੂਜੇ ਦਿਨ ਫਿਰ ਪੰਥ ਲਈ ਦਰਵਾਜ਼ਾ ਖੋਲਿਆ। ਇਹ 23 ਫਰਵਰੀ ਦੀ ਘਟਨਾ ਹੈ। ਜਦੋਂ ਦਰਵਾਜ਼ਾ ਖੋਲਿਆ, ਅੱਜ ਸਾਰਾ ਸਿੱਖ ਜਗਤ ਆਇਆ। ਜਦੋਂ ਦਰਵਾਜ਼ਾ ਖੁੱਲਿਆ, ਅੰਦਰ ਪ੍ਰਵੇਸ਼ ਕੀਤਾ, ਜਿਹੜੀ ਅਰਜ਼ ਕਰਨੀ, ਥੋੜੀ ਜਿਹੀ ਇਕਾਗਰਤਾ ਦਿਆ ਜੇ। ਅੰਦਰ ਪ੍ਰਵੇਸ਼ ਕੀਤਾ, ਥਾਂ ਥਾਂ ਤੇ ਦੇਖਿਆ ਵੀ ਖੂਨ ਦੇ ਧੱਬੇ ਨੇ, ਤੇ ਭਾਈ ਸਾਹਿਬ ਦਾ ਸਰੀਰ ਕੁਝ ਕਹਿੰਦੇ ਨੇ ਜੰਡ ਨਾਲ ਅੱਧ ਸੜਿਆ ਪਿਆ ਸੀ, ਪਛਾਣਿਆ ਨਹੀਂ ਗਿਆ ਉਹ ਲਾਸ਼ ਕਿਹੜੀ। ਅੰਦਰ ਲੰਘੇ ਤੇ ਉਹ ਮਾਈ ਵੀ ਆਈ, ਜਿਹਦਾ ਪੁੱਤਰ ਤੇ ਪੋਤਰਾ ਸੀ। ਭਾਈ ਨਾਰਾਇਣ ਸਿੰਘ ਕਹਿੰਦੇ ਨੇ, ਮੈਂ ਅੱਖਾਂ ਨਾਲ ਉਸ ਮਾਈ ਨੂੰ ਤੱਕਿਆ ਕਿ ਉਹ ਟੁਕੜੇ ਲੱਭੇ ਪਈ, ਮਾਸ ਦੇ ਟੁਕੜੇ ਪੋਲੇ, ਤੇ ਉਹਦੇ ਵਿੱਚੋਂ ਇੱਕ ਲੱਤ ਲੱਭੀ ਜਿਹਦੀ ਸੱਜੀ ਲੱਤ ਤੇ ਫੁਲਵੈਰੀ ਸੀ। ਤੇ ਭਾਈ ਸਾਹਿਬ, ਭਾਈ ਕੇਹਰ ਸਿੰਘ ਜਦੋਂ ਫੌਜ ਵਿੱਚ ਭਰਤੀ ਸਨ ਨਾ, ਤੇ ਇੱਕ ਰਾਤ ਲੱਤ ਸਨੋਹ ਵਿੱਚ ਰਹਿਣ ਕਰਕੇ ਫੁਲਹਿਰੀ ਹੋ ਗਈ ਸੀ। ਕਹਿੰਦੇ ਨੇ ਉਸੇ ਵਕਤ ਪਿੰਨੀ ਤੋਂ ਥੱਲੇ ਉਹ ਲਾਸ਼ ਉਹ ਲੱਤ ਚੁੱਕੀ, ਤੇ ਬੁੱਢੀ ਸੀਨੇ ਨਾਲ ਲਾ ਕੇ ਕਹਿੰਦੀ, ਲੋਕੋ ਆਹ ਵੇਖੋ, ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਪੁੱਤਰ ਦੀ ਲੱਤ। ਸਾਰਾ ਦਿਨ ਉਸ ਲੱਤ ਨੂੰ ਛਾਤੀ ਨਾਲ ਲਾ ਕੇ ਰੱਖਿਆ, ਪੋਤੇ ਨੂੰ ਲੱਭਦੀ ਰਹੀ, ਪਰ ਪੋਤਾ ਲੱਭਣਾ ਕਿਤੋਂ ਸੀ? ਪਿਆਰਿਓ, ਉਸ ਵੇਲੇ ਫਿਰ ਸਿੱਖ ਪੰਥ ਇਕੱਠੇ ਹੋਏ, ਵੱਡੇ ਵੱਡੇ ਰਾਸ ਉਹਨਾਂ ਦੇ ਅੰਦਰ ਵਹਿ ਤੁਰੇ। 4 ਲਾਸ਼ਾਂ ਅੱਧ ਸੜੀਆਂ ਮਿਲੀਆਂ, ਜਿਹੜੀਆਂ ਪਛਾਣੀਆਂ ਨਹੀਂ ਗਈਆਂ। 119 ਖੋਪੜੀਆਂ ਸੜੀਆਂ ਹੋਈਆਂ ਮਿਲੀਆਂ ਮੇਰੇ ਗੁਰੂ ਨਾਨਕ ਦੇ ਘਰ ਵਿੱਚੋਂ, ਤੇ 7 ਖੋਪੜੀਆਂ ਬਾਹਰ ਮਿਲੀਆਂ ਆਵੇ ਵਿੱਚੋਂ। 119 ਖੋਪੜੀਆਂ ਅੰਦਰੋਂ, 7 ਖੋਪੜੀਆਂ ਬਾਹਰੋਂ, 126 ਖੋਪੜੀਆਂ
چار لاشاں اد سڑیاں تے جدو نکے نکے ماس دے ٹکڑے چن لگے تے تین وڈے ٹوکرے نکے نکے ماس دے ہوئے سن جویں ماس کسے نے بکری پیٹ دا وڈیا ہوئے تین ٹکڑے ماس دے تے جیڑیاں چھوٹیاں چھوٹیاں ہڈیاں سن دس ٹوکرے چھوٹیاں چھوٹیاں ہڈیاں دے ہوئے سن چھوٹے چھوٹے است شام دے ویلے اکو چیخا بنائی گئی پائی جی راج سنگھ جی گرو گرنتھ صاحب دے درشن کرن گئے کچھ نشان سن گولیاں دے تے کہندے نے جدو حکمنامہ لیا نا رومالا چوکے رومال تے سوئی راگ وچ آ گیا کہ تپ تپ لوئے لوئے ہاتھ مروروں داول ہوئی سو شو لوروں پیشے من میں کیا روس مجھ اوگن شے نہیں دوش شریر پج کے کالے ہو چکے سن تے میرا گرو کہہ رہا سی اے کالخ او نہیں کالی کوئل تو کتکن کالی اپنے پریتم کے کو پھر ہے جل بھائی صاحب نے حکمنامہ لیا اتے رومال پا دیتا شام دے ویلے پیارے ہو سوری شپن تو پہلا لکڑا کٹھیاں کر کے چکھا چنی پہلا پیارے ہو چار لاشاں اب سڑیاں رکھیاں پھر ایک سو تے چھبی کھوپڑیاں ٹکائیاں کیوں جا خردہ ہوئے گا کیویں چک دے ہون گے کہنے تھان تھان دراگ تے جب جی صاحب دے پاٹھ دی آواز پہ آئے ایک سو چھبی لاشاں وہگرو چار لاشاں ایک سو چھبی کھوپڑیاں اتے تین ٹوکرے ماس دے دس ٹوکرے ہڈیاں دے تے پروفیسر پائی جودھ سنگھ نے ارداس کیتی ارداس تو پہلا چھوٹی جی تقریر کیتی ادو آریاں سماجیاں بڑی چکی سی آت سکھ جھوٹ بولدے نے جڑی ارداس وچ کہندے نے بند بند کٹائے کٹے جاندے نے بند بند تے پائی صاحب پروفیسر جودھ سنگھ کہندے نے جنوں چھک ہے اتہاس اپنے آپ نوں رپیٹ کردا ہے اسی کیول بند بند کٹن دی ساکھی سنا دے نہیں اسی کٹانے بھی ہونے جنہیں تکنے اس چکھا نو دیکھ سکدا ہے شام دے ویلے لکڑا رکھ پروار کسے دا بچہ کسے دا پرا سی ایتھو تک کہ کئی جے ویاہ ہوئے سن کچھ دن دے سارے جی اکٹھے ہوئے جدو لامبو لایا اس ویلے کچھ متے پاس کیتے اج دا پربند کو نو چیتے رکھے اس ویلے متا سی سب تو پہلا کہ بابا کرتار سنگھ بیدی نال پنت وچو انہوں شیکیا جائے وہ سانجھ نہ پائی جائے منت دا ساتھ دیتا سی منت ورد کاروائی کیتی جائے تیجا متا سی کہ ساریاں تھاواں تے کالیاں دستارہ بن کے شہیداں دے پوگ پائے جان چوتھا متا سی شہیداں دی ٹکمی یادگار بنائی جائے تے پنجواں متا سی اج تو بعد پرن کیتا جائے کہ گرو نانک دے گھر دا پربند سچے سچے امرتاری سے کریا کر کے کدی دیکھو کیوں جی سچی سوچی او جدو شہادت ہوئی پھر اس شام نو سوہلا صاحب دا پاٹھ کر کے جدو حکم نامہ لیا تے پائی صاحب پائی ہیرا سنگھ نے کیا ست گرو ارداس کیتی تیرے در تے قبول ہو گئے نے تے حکم نامہ آیا سی وڈہنس محلہ پنجواں جو لوڑیندے رام سیوک سیئی کاندیا نانک جانے سنت نانک جانے سات سائیں سنت نہ باہر اس تو بعد جڑا امرتسر شہید سکھ مشنری کالج بنیا یہ انہاں شہیداں دی یاد نو سمرپت ہے پیارو آؤ اپنے شہیداں نو کدی بھلیے نہ کئی وری سوڑی سوچ والے جدو شہیدی دی گل چلدی ہے کہندے نے مارن کٹن دی گل کر دتی نہیں ماں کیول پتر نو جنم دیندی ہے قوم شہید نو جنم دیندی ہے شہید جڑے نے او ڈگدے نے پر ڈگدے ختم ہون لئی نہیں او ڈگدے نے ڈگی ہوئی قوم نو چکن دے لئی او خون روڑ دے نے اس کر کے کہ خون اے واڑی دتی رہے صرف کندن جی دی کوتا انہاں نے بڑی سونی کہی جدو گرو ارجن دیو تتی توی تے بیٹھے تے سائیں میاں میر رویا سی تے پچھیا داتا ایک ہی ماجرا کہن لگے اج تا کھیڑ شروع ہوئی ہے کہندے کیوں کہنے اج میں شہادت دا بیج پا کے چلے آن اجے تے باغ بن کے پھل تے پھل لگنے نے تے سائیں جی کہندے کنا کچر باغ کہن لگے رہندی دنیا تک پرفلت رہے گا میرے لائے بوٹے نو میری سنتان دے شہیدی دے بوٹے نو پانی دی لوڑ نہیں خون دی لوڑ پے گی جدو کملاندا دسے گا سکھ خون پا کے پھر ہریا کر لین گے او تے شبد ورتے کہن لگے تھوڑے دنوں دے وچ ہی پھل اس دے کھلر جان گے ایوں سنسار اندر کہن لگے کوئی چاندنی چوک نو بھاگ لا سی چڑھ کے دیش دے درد پیار اندر میں اٹھو چمکور دی دو ساری
ਜਦੋਂ ਟੁੱਟੇ ਜੋ ਰੁੱਤ ਬਹਾਰ ਅੰਦਰ ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ ਕਹਿ ਲੱਗੇ ਬਣੀ ਰਹੇਗੀ ਸਦਾ ਬਹਾਰ ਇਸ ਤੇ ਲਾਗੇ ਖਿਜ਼ਾਨੇ ਇਸ ਦੇ ਢੁਕਣਾ ਨਹੀਂ ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ ਸ਼ਹੀਦਾਂ ਦਾ ਖੂਨ ਉਹ ਹਮੇਸ਼ਾ ਕੌਮ ਨੂੰ ਜਾਗਦਾ ਰੱਖਦਾ ਤੇ ਰਹੇਗੀ ਪਰ ਗੁਰੂ ਕਿਰਪਾ ਕਰੇ ਆਪਾਂ ਆਪਸ ਵਿੱਚ ਮਿਲ ਬੈਠ ਸ਼ਬਦ ਗੁਰੂ ਦੀ ਰੋਸ਼ਨੀ ਲੈ ਕੇ ਜੀਵਨ ਜੀਏ ਪਿਆਰਿਓ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਦਿਆ ਜੇ ਸਮਾਂ ਵੀ ਕੁਛ ਥੋੜਾ ਜਿਹਾ ਜ਼ਿਆਦਾ ਹੋਇਆ ਕਿਰਪਾ ਕਰਕੇ ਬਖਸ਼ ਦੇਣਾ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਪਿਛਲੇ ਸਾਲ ਤੋਂ ਆਪ ਜੀ ਦੇ ਦਰਸ਼ਨ ਦੀਦਾਰੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਜੈਤ ਸ੍ਰੀ ਕੀ ਵਾਰ ਆਰੰਭ ਕੀਤੀ ਸੀ 13 ਪੌੜੀਆਂ ਹੋਈਆਂ ਨੇ ਅੱਗੋ ਜਿਵੇਂ ਮੇਰੇ ਮਾਲਕ ਨੂੰ ਪਾਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਜ਼ੁਰਗ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਪਰਵਿੰਦਰ ਸਿੰਘ ਜੀ ਭਾਈ ਅਰਨਾਮ ਸਿੰਘ ਜੀ ਭਾਈ ਪ੍ਰਹਿਲਾਦ ਸਿੰਘ ਜਿੰਨੇ ਵੀ ਸੇਵਾ ਕੀਤੀ ਭਾਈ ਸੁਖਜਿੰਦਰ ਸਿੰਘ ਜੀ ਸਭ ਦਾ ਧੰਨਵਾਦ ਇੰਨੇ ਦਿਨ ਪਿਆਰ ਦਿੱਤਾ ਪ੍ਰਬੰਧਕ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ

ਭਗਤ ਰਵਿਦਾਸ ਜੀ ਕਹਿੰਦੇ ਆ ਸਭ ਕੁਛ ਉਹ ਮਾਲਕ ਕਰਨ ਦੇ ਸਮਰੱਥ ਹੈ, ਪਰਮਾਤਮਾ ਵਿੱਚ ਬੜੀ ਵੱਡੀ ਤਾਕਤ ਹੈ, ਉਹ ਸਭ ਕੁਝ ਕਰ ਰਿਹਾ ਹੈ। ਲੋੜ ਹੈ ਕੁਛ ਵੀ ਜੇ ਪ੍ਰਾਪਤ ਕਰਨਾ ਹੈ, ਉਸ ਕੁਦਰਤ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਕਰੀ ਗਈ ਹੈ। ਸਭ ਕੁਛ ਹੈ ਉਹਦੇ ਘਰ, ਘਾਟਾ ਹੋਇਆ, ਕੋਈ ਥੋੜੀ ਬਖਸ਼ਿਸ਼ ਪ੍ਰਾਪਤ ਕਰ ਰਿਹਾ, ਕੋਈ ਬਹੁਤੀ। ਸੋ ਬੜਾ ਸਮਰੱਥ ਹੈ ਉਹ ਮਾਲਕ। ਜਿਹੜੇ ਚਾਹੁੰਦੇ ਨੇ ਉੱਚੇ ਹੋਣਾ ਉਹਨਾਂ ਨੂੰ ਉੱਚਿਆਂ ਕਰ ਦਿੰਦਾ, ਜਿਨ੍ਹਾਂ ਦਾ ਸੋਚ ਦਾ ਪੱਧਰ ਉੱਚਾ ਹੋ ਜਾਂਦਾ, ਸੁਰਤ ਮੰਡਲ ਉੱਚਾ ਹੋ ਜਾਂਦਾ, ਇੱਦਾਂ ਕਹਿ ਲਓ ਵਿਚਾਰ ਮੰਡਲ ਜਿਨ੍ਹਾਂ ਦਾ ਬਹੁਤ ਉੱਚਾ ਹੋ ਜਾਂਦਾ, ਉਹਨਾਂ ਦੇ ਸਿਰ ਤੇ ਛਤਰ ਝੁੱਲਦਾ। ਉਹ ਬਾਹਰਲਾ ਛਤਰ ਨਹੀਂ, ਉਹ ਅੰਦਰਲਾ ਛਤਰ ਹੈ। ਵਿਕਾਰਾਂ ਤੋਂ ਉਹ ਬਚੇ ਰਹਿੰਦੇ ਹੈ, ਉਹਨਾਂ ਨੂੰ ਸੋਝੀ ਸਮਝ ਹੋ ਜਾਂਦੀ ਹੈ। ਸੋ ਕਰਨ ਵਾਲਾ ਉਹ ਪਰਮਾਤਮਾ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਆਓ ਸਾਰੇ ਰਲ ਕੇ ਪੜੀਏ।

ਇੱਥੇ ਸੰਗਤ ਦੇ ਬਹਿਣ ਨੂੰ ਜਗ੍ਹਾ ਘੱਟ ਜਾਏਗੀ। ਜਿਹੜੇ ਜ਼ਿਆਦਾ ਪਿੱਛੇ ਬਹਿਣਗੇ ਉਹਨਾਂ ਨੂੰ ਸਮਝ ਵੀ ਨਹੀਂ ਆਉਣੀ, ਜ਼ਿਆਦਾ ਪਿੱਛੇ ਚਲੇ ਜਾਣਗੇ। ਜਿਹੜੇ ਆ ਬੈਠੇ ਹੋ ਪਿੱਛੇ, ਥੋੜਾ ਥੋੜਾ ਜੇ ਅੱਗੇ ਨੂੰ ਹੋ ਜਾਓ, ਪਿੱਛੇ ਵਾਲਿਆਂ ਨੂੰ ਥੋੜਾ ਥਾਂ ਮਿਲ ਜਾਏ। ਜਿਨ੍ਹਾਂ ਦੇ ਵਿਚਾਲੇ ਜਗ੍ਹਾ ਹੈ ਉਹ ਥੋੜਾ ਗੈਪ ਘਟਾ ਲਓ।

Bye.

ਕਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ ਰਾਹ ਵਿੱਚ ਹੀ ਬਹਾ ਲਈਏ ਸੰਗਤ, ਆ ਰਸਤੇ ਚ ਹੀ ਬਹਾ ਲਓ, ਬਸ ਜਿੱਥੇ ਜਿੱਥੇ ਕੋਈ ਖੜਾ ਇੱਥੇ ਹੀ ਬਿਠਾ ਦਿਓ, ਭੈਣਾਂ ਨੂੰ ਭੈਣਾਂ ਵਾਲੇ ਪਾਸੇ, ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ, ਪਿੱਛੇ ਪਿੱਛੇ ਨੂੰ ਹੋ ਕੇ ਭਾਈ ਖੁੱਲੇ ਖੁੱਲੇ ਬੈਠੋ। ਜਿੰਨੀ ਕੁ ਜਗ੍ਹਾ ਸੀ ਅਖੀਰ ਤੱਕ ਸੰਗਤ ਜਿਹੜੀ ਹੈ ਉਹ ਬੈਠੀ ਹੈ, ਤਾਂ ਕਰਕੇ ਜਿੱਥੇ ਕੁ ਜਗ੍ਹਾ ਮਿਲੇ ਬਸ ਹੁਣ ਬਹਿ ਜਾਈਏ, ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ।

ਪਰ ਫਿਰ ਵੀ ਆਪਣੇ ਅੰਦਰ ਉਤਸ਼ਾਹ ਪਿਆਰ ਲੈ ਕੇ ਆਉਣਾ ਤੇ ਫਿਰ ਬਹਿਣਾ। ਕਈ ਵਾਰੀ ਧੱਕੇ ਵੀ ਵੱਜਦੇ ਆ ਸੰਗਤ ਵਿੱਚ, ਕਈ ਵਾਰੀ ਫੋਨ ਵੀ ਕੱਢੇ ਜਾਂਦੇ ਆ, ਕੋਈ ਪਰਸ ਕੱਢ ਕੇ ਲੈ ਜਾਂਦਾ, ਜੁੱਤੀਆਂ ਹੀ ਨਹੀਂ ਲੱਭਦੀਆਂ, ਕਈ ਵਾਰੀ ਨਿਆਣੇ ਗਵਾਚ ਜਾਂਦੇ ਆ, ਏਦਾਂ ਵੀ ਹੋ ਜਾਂਦਾ। ਪਰ ਫਿਰ ਵੀ ਅੰਦਰ ਪਿਆਰ ਉਤਸ਼ਾਹ ਲੈ ਰੱਖਣਾ ਬੜੀ ਵੱਡੀ ਗੱਲ। ਔਰ ਅੱਜ ਦੇ ਜ਼ਮਾਨੇ ਵਿੱਚ ਜਦੋਂ ਸਾਰੇ ਕਹਿੰਦੇ ਆ ਵੀ ਲੋਕੀ ਜੁੜਦੇ ਨਹੀਂ ਜੀ, ਲੋਕੀ ਇਸ ਪਾਸੇ ਤੁਰਦੇ ਨਹੀਂ ਜੀ, ਅੱਜ ਦੇ ਸਮੇਂ ਵਿੱਚ ਇੰਨੇ ਵੱਡੇ ਉਤਸ਼ਾਹ ਨਾਲ ਆਉਣਾ। ਔਰ ਬਈ ਸੇਵਾ ਸਿੰਘਾਂ ਨੂੰ ਬੇਨਤੀ, ਬਸ ਕੋਈ ਨਹੀਂ ਹੁਣ ਨਾ ਬਿਠਾ ਦਿਓ, ਤੁਸੀਂ ਵੀ ਬਹਿ ਜਾਓ ਸੰਗਤ ਬਾਅਦ, ਹੁਣ ਨਹੀਂ ਬਿਠਾ, ਆਹ ਜਗ੍ਹਾ ਬਥੇਰੀ ਅੰਮ੍ਰਿਤ ਛੱਕ ਕੇ ਆਉਣਗੇ ਜਿਹੜੇ, ਇੰਨੀ ਜਗ੍ਹਾ ਹੀ ਵਾਧੂ। ਬਸ ਜਿਹੜੇ ਸਵੀਰ ਭਰਾ ਪਹਿਰੇਦਾਰ ਪਿੱਛੇ ਸਾਰੇ, ਬਸ ਕਿਰਪਾ ਕਰਕੇ ਜਿੱਥੇ ਜਿੱਥੇ ਖੜੇ ਹੋ ਬਹਿ ਜਾਈਏ ਹੁਣ ਆਪਾਂ, ਕਿਉਂਕਿ ਸਮਾਂ ਥੋੜਾ ਹੁੰਦਾ ਹੈ, ਇਤਿਹਾਸ ਦੀ ਗੱਲ ਵੀ ਕਰਨੀ ਹੁੰਦੀ ਹੈ, ਜੀ ਕਰਦਾ ਹੁੰਦਾ ਵਿੱਚ ਦੋ ਤਿੰਨ ਕਵਿਤਾ ਵੀ ਪੜ੍ਹੀ, ਉਹ ਵੀ ਵਧੀਆ ਲੱਗਦੀਆਂ ਹੁੰਦੀਆਂ, ਫਿਰ ਕਈ ਕੁਝ ਰਹਿ ਜਾਂਦਾ, ਰਹਿ ਤੇ ਜਾਣਾ ਹੀ ਹੈ। ਮੈਂ ਪੱਖੋਵਾਲ ਦੇ ਅੱਜ ਜਦੋਂ ਦੀਵਾਨ ਚ ਆ ਰਿਹਾ ਸੀ ਤੇ ਮੈਂ ਕੱਲ ਵੀ ਗੱਲ ਕੀਤੀ, ਅੱਜ ਵੀ ਮੈਂ ਕਰਦਾ ਸੀ ਕਿ ਇੱਥੇ ਦੀਵਾਨ ਕਈ ਜਗ੍ਹਾ ਹੁੰਦਾ ਵੀ ਪੂਰੇ ਹੀ ਕਰੀਦੇ ਆ, ਪਰ ਕਈ ਜਗ੍ਹਾ ਚਾਅ ਨਾਲ ਜਾਈਦਾ, ਤੇ ਇੱਥੇ ਦੀਵਾਨ ਅੱਜ ਤੀਜਾ ਸਮਾਪਤੀ ਹੋ ਜਾਣੀ ਹੈ, ਪਰ ਇੱਥੇ ਇੱਦਾਂ ਲੱਗਦਾ ਵੀ ਪੰਜ ਸੱਤ ਦਿਨ ਚੱਲਣਾ ਚਾਹੀਦਾ ਪ੍ਰੋਗਰਾਮ। ਮਜਬੂਰੀ ਹੋ ਜਾਂਦੀ ਹੈ ਜੀ, ਕਈ ਵਾਰੀ ਮਜਬੂਰੀ ਹੋ ਜਾਂਦੀ ਸਾਡੀ। ਕੱਲ ਅਸੀਂ 12-13 ਘੰਟੇ ਸਫ਼ਰ ਕਰਕੇ MP ਵਿੱਚ ਜਾਣਾ, ਗਵਾਲੀਅਰ ਦੇ ਇਲਾਕੇ ਚ ਦੀਵਾਨ ਨੇ, ਮੈਨੂੰ ਤਾਂ ਕਰਕੇ ਮਜਬੂਰੀ ਹੁੰਦੀ ਹੈ, ਸਾਰੇ ਪਾਸੇ ਜਾਣਾ ਪੈਂਦਾ। ਪਰ ਜਿੱਦਾਂ ਮਨ ਲੱਗਿਆ ਹੁੰਦਾ, ਰਾਹ ਪੈਰੀ ਲੱਗ ਜਾਂਦਾ, ਪੱਕਾ ਟਾਈਮ ਪਤਾ ਲੱਗ ਜਾਂਦਾ, ਇੰਨਾ ਟਾਈਮ ਜਾਣ ਤੇ ਲੱਗਦਾ, ਇੰਨਾ ਆਉਣ ਤੇ ਲੱਗਦਾ, ਜਦੋਂ ਕੁ ਤੱਕ ਉਹ ਆਨੰਦ ਜਿਹਾ ਬਣਦਾ ਉਹਨਾਂ ਨੂੰ ਦੀਵਾਨ ਮੁੱਕ ਜਾਂਦੇ ਆ। ਤੇ ਦਿਨ ਦੇ ਦੀਵਾਨ ਦੀ ਪ੍ਰੋਬਲਮ ਇਹ ਹੈ ਵੀ ਇਹਦੇ 'ਚ 2.5 ਘੰਟੇ ਤੋਂ ਵੱਧ ਨਹੀਂ ਲਾ ਸਕਦਾ। ਰਾਤ ਦੇ ਦੀਵਾਨਾਂ 'ਚ ਭਾਵੇਂ 3 ਵੀ ਹੋ ਜਾਣ, 3:30-4 ਤੱਕ ਵੀ ਚਲੇ ਜਾਈਦਾ, ਕੋਈ ਫਰਕ ਨਹੀਂ ਪੈਂਦਾ। ਰਾਤ ਨੂੰ ਫਿਰ ਇੱਥੇ ਦਿਨੇ ਕੰਮਾਂ ਕਾਰਾਂ ਵਾਲੇ ਹੁੰਦੇ ਆ, ਸਾਰੇ ਸਾਰਿਆਂ ਨੂੰ ਕਾਹਲ ਵੀ ਹੁੰਦੀ ਹੈ, ਤਾਂ ਕਰਕੇ ਥੋੜ੍ਹੀ ਜਿਹੀ ਮੁਸ਼ਕਲ ਆਉਂਦੀ। ਹਾਂਜੀ, ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਜਿਹੜੀਆਂ ਭੈਣਾਂ ਅੱਗੇ ਨੂੰ ਆਉਣ, ਉੱਥੇ ਹੀ ਭਾਈ ਚੱਲੋ, ਪਹਿਰੇਦਾਰੋ ਸਿੰਘੋ ਜਰਾ ਕਾ ਭੈਣਾਂ ਨੂੰ ਉੱਥੇ ਪਿੱਛੇ ਹੀ ਭਾਈ ਚੱਲਿਆ ਕਰੋ, ਬਸ ਹੁਣ ਨਾ ਹਿਲ ਜੁਲ ਹੋਵੇ। ਹਾਂਜੀ, ਅੱਜ ਇੱਕ ਗੱਲ ਤੁਸੀਂ ਨੋਟ ਕਰਿਓ, ਆ ਵੀ ਉਤਸ਼ਾਹ ਇੱਕ ਹੋਰ ਵੀ ਮੈਂ ਦੋ, ਇੱਕ ਤੇ ਥੱਲੇ ਤੁਹਾਡੇ ਚੁਭਦੀ ਬੜੀ ਜਗ੍ਹਾ, ਉੱਚੀ ਨੀਵੀਂ ਜਗ੍ਹਾ ਹੈ, ਕਈ ਰੋੜੇ ਰਾੜੇ ਵੀ ਵਿੱਚ ਹੈ ਨੇ, ਕਿਉਂਕਿ ਮੈਂ ਤੁਰ ਕੇ ਉਹਨਾਂ, ਮੈਨੂੰ ਪਤਾ ਹੈ ਰੋੜੇ ਰਾੜੇ ਜੇ ਵੀ ਚੁਭਦੇ ਆ, ਇਹਦੀ ਵੀ ਮਾਫੀ ਮੰਗਦਾ ਮੈਂ ਵੀ ਅੱਗੇ ਤੋਂ, ਜੇ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਐਂ ਚੰਗੀ ਤਰ੍ਹਾਂ ਨਾਲ ਇਹਨੂੰ ਸੁਹਾਗਾ ਸੁਹੂਗਾ ਮਾਰ ਕੇ, ਇੱਦਾਂ ਨਾ ਹੋਵੇ ਉੱਚੀ ਨੀਵੀਂ ਨਾ ਹੋਵੇ, ਬਹਿਣ ਚ ਔਖਾ ਲੱਗਦਾ। ਇੱਕ ਤੇ ਇਸ ਗੱਲ ਦੀ ਮਾਫੀ ਮੰਗਦਾ, ਦੂਜੀ ਇਸ ਗੱਲ ਦੀ ਵੀ ਪ੍ਰਸ਼ਾਸਨ ਵੱਲੋਂ ਕਈ ਵਾਰੀ ਥੋੜੀ ਬਹੁਤ ਸਖਤਾਈ ਕੀਤੀ ਜਾਂਦੀ ਹੈ, ਉਹਦੇ ਵਿੱਚ ਸਾਡਾ ਹੱਥ ਨਹੀਂ ਭਾਈ ਹੁੰਦਾ ਕੋਈ, ਇੰਨਾ ਜ਼ਰੂਰ ਹੁੰਦਾ ਵੀ ਇੱਥੇ ਦੀਵਾਨ ਲੱਗਣੇ ਹੈ, ਪ੍ਰਬੰਧਕ ਵੀਰ ਪ੍ਰਸ਼ਾਸਨ ਨੂੰ ਜਾ ਕੇ ਮੰਗ ਪੱਤਰ ਦਿੰਦੇ ਆ ਵੀ ਕੋਈ ਰੌਲਾ ਨਾ ਪਵੇ, ਕੋਈ ਸ਼ਰਾਰਤੀ ਬੰਦੇ ਨਾ ਆ ਜਾਣ, ਇਹ ਫਿਰ ਆਪਣਾ ਪ੍ਰਬੰਧ ਜਿਹੜੇ ਨੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ। ਕਈ ਵਾਰੀ ਆਉਣ ਲੱਗਿਆਂ ਨੂੰ ਜਾਂ ਮੱਥਾ ਟੇਕਣ ਲੱਗਿਆਂ ਨੂੰ ਜਾਂ ਕਈ ਵਾਰੀ ਕਹਿੰਦੇ ਨੇ ਵੀ ਇਹਦੇ ਵਿੱਚੋਂ ਲੰਘੋ, ਇੱਦਾਂ ਦਿੱਕਤ ਕਈ ਵਾਰੀ ਆ ਜਾਂਦੀ ਹੈ। ਇਹਦੇ ਵਿੱਚ ਜੇ ਕਿਸੇ ਵੀਰ ਭਰਾ ਭੈਣਾਂ ਨੂੰ ਪਰੇਸ਼ਾਨੀ ਆਈ ਹੋਵੇ, ਉਹਦੇ ਲਈ ਵੀ ਮੈਂ ਸ਼ੁਰੂ ਵਿੱਚ ਹੀ ਸਟੇਜ ਤੋਂ ਮਾਫੀ ਮੰਗਦਾ, ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੋਵੇ। ਇਹ ਤੇ ਕਦੇ ਲੋੜ ਹੀ ਨਹੀਂ ਸੀ ਪੈਂਦੀ ਸਾਡੇ ਦੀਵਾਨ ਵਿੱਚ। ਮੈਂ ਪਹਿਲੀ ਵਾਰ ਜਦੋਂ ਆਇਆ ਸੀ ਤੁਹਾਡੇ ਪੱਖੋਵਾਲ, ਮੇਰੇ ਨਾਲ ਇੱਕ ਰਾਈਫਲ ਵਾਲਾ ਬੰਦਾ ਸੀ, ਕਿਤੇ 15 ਸਾਲ ਮੈਂ ਕਦੇ ਹਥਿਆਰ ਨਹੀਂ ਰੱਖਿਆ, ਏਦਾਂ ਹੀ ਅਸੀਂ ਦੀਵਾਨ ਲਾਏ, ਕਦੇ ਲੋੜ ਹੀ ਨਹੀਂ ਸੀ ਪੈਂਦੀ, ਹੁਣ ਤੇ ਸਾਡੀ ਇਹ ਮਜਬੂਰੀ ਬਣ ਗਈ। ਇਸ ਕਰਕੇ ਭਾਈ ਥੋੜਾ ਬਹੁਤ ਸਾਨੂੰ ਪ੍ਰਬੰਧ ਰੱਖਣਾ ਪੈਂਦਾ, ਨਾਲੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਜਾਂ ਧਮਕਾਉਣ ਵਾਸਤੇ ਨਹੀਂ। ਮੈਂ ਸ਼ਰਿਆਮ ਇਹ ਗੱਲ ਕਹਿ ਸਕਦਾ ਵੀ ਅਸੀਂ ਕਿਸੇ ਜਥੇਬੰਦੀ ਨਾਲ ਹਥਿਆਰਾਂ ਦੀ ਲੜਾਈ ਨਹੀਂ ਲੜ ਸਕਦੇ, ਸਾਡੇ ਹਥਿਆਰ ਕਿਸੇ ਨੂੰ ਡਰਾਉਣ ਨੂੰ ਨਹੀਂ, ਆਪਣਾ ਬਚਾਅ ਕਰਨ ਵਾਸਤੇ। ਆ ਜਿਹੜੇ ਮੇਰੇ ਵੀਰ ਭਰਾ ਮੇਰੇ ਨਾਲ ਨੇ, ਇਹਨਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ, ਤੇ ਕੋਈ ਕਿਤੇ 19-21 ਹੋ ਜਾਂਦੀ ਹੈ, ਫਿਰ ਮੁੜ ਕੇ ਅਗਲਾ ਕਹਿੰਦਾ ਜੀ ਤੁਹਾਡੇ ਨਾਲ ਪੁੱਤ ਛੱਡਿਆ ਸੀ ਗਿਆ ਕਿੱਧਰ ਨੂੰ। ਇਸ ਕਰਕੇ ਮਜਬੂਰੀ, ਬਸ ਅਸੀਂ ਆਪਣੇ ਬਚਾਅ ਲਈ ਢਾਲ, ਇੱਕ ਹੁੰਦਾ ਢਾਲ ਵਾਂਗੂ ਸਾਨੂੰ ਇਹ ਨਾਲ ਰੱਖਣਾ ਪੈਂਦਾ। ਸੋ ਜੇ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਇਸ ਗੱਲ ਦੀ, ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ, ਇਹਨੂੰ ਸਾਡੀ ਮਜਬੂਰੀ ਸਮਝਿਓ ਭਾਈ, ਇਹ ਸਾਨੂੰ ਕੋਈ ਇਹਦਾ ਚਾਅ ਨਹੀਂ ਕਿ ਸਾਡੇ ਨਾਲ ਬੰਦੇ ਬੋਡੀ ਗਾਰਡ। ਮੈਨੂੰ ਤੇ ਸ਼ਰਮ ਆਉਂਦੀ, ਸੱਚ ਕਹਿੰਦਾ ਬਹੁਤ ਸ਼ਰਮ ਆਉਂਦੀ ਇਹੋ ਜਿਹਾ ਕੁਛ ਕਰਦਿਆਂ, ਪਰ ਇਹ ਮੇਰੀ ਮਜਬੂਰੀ ਹੈ।

0: ਸੋ ਅਗਲੀ ਗੱਲ ਜਿਹੜੀ ਕਰਨੀ ਅੱਜ ਕੱਲ ਇਦਾਂ ਪੰਥ ਵਿੱਚ ਤੁਸੀਂ ਬਹੁਤ ਗੱਲਾਂ ਸੁਣਦੇ ਰਹਿੰਦੇ ਆ ਪੰਥ ਵਿੱਚ ਵਿਵਾਦ ਪੈਦਾ ਹੋ ਗਏ ਜੀ ਅੱਜ ਕੱਲ ਪ੍ਰਚਾਰਕਾਂ ਨੇ ਰੌਲੇ ਪਾ ਦਿੱਤੇ ਵਿਵਾਦ ਪੰਥ 'ਚ ਫੁੱਟ ਪੈ ਗਈ ਇਦਾਂ ਸੁਣਦੇ ਹੋ ਨਾ ਤੁਸੀਂ ਆਮ ਗੱਲਾਂ ਨੇ ਅੱਜ ਕੱਲ ਇਹ ਸੋਚੋ ਭਲਾ ਵੀ ਹੁਣ ਕਿਉਂ ਇਦਾਂ ਕਿਹਾ ਜਾ ਰਿਹਾ ਜਿੰਨੇ ਬੰਦੇ ਅੱਜ ਕੱਲ ਜਿਹੜਾ ਵੀ ਬੋਲਦਾ ਕੋਈ ਵਿਦਵਾਨ ਬੋਲਦਾ ਫਿਲੋਸਫਰ ਬੋਲਦਾ ਤਾਂ ਇਹੀ ਬੋਲੀ ਬੋਲਦਾ ਇਦਾਂ ਭਲਾ ਅੱਜ ਕੱਲ ਕਿਉਂ ਕਿਹਾ ਜਾ ਰਿਹਾ ਉਹਦਾ ਕਾਰਨ ਇੱਕ ਇਹ ਹੈ ਇੱਕ ਤੇ ਸੀ ਬਾਬਿਆਂ ਨੂੰ ਸੰਪਰਦਾਵਾਂ ਨੂੰ ਮੰਨਣ ਵਾਲੇ ਲੋਕ ਪਰੰਪਰਾਵਾਦੀ ਲੋਕ ਉਹਨਾਂ ਦੀ ਗਿਣਤੀ ਸੀ 95% ਤੇ ਗੁਰਬਾਣੀ ਤੇ ਗੁਰਮਤ ਦੇ ਸਹੀ ਨੁਕਤਿਆਂ ਨੂੰ ਸਮਝਣ ਵਾਲਿਆਂ ਦੀ ਗਿਣਤੀ ਸੀ 5% ਇੱਕ ਪਾਸੇ 5% ਦੂਜੇ ਪਾਸੇ ਕਿੰਨੇ ਸੀ 95 ਆਪੀ ਸ਼ਾਂਤੀ ਹੈ ਪੰਜਾਂ ਨੂੰ ਕਿਹੜਾ ਪੁੱਛਦਾ ਆਖੋ ਸਤਨਾਮ ਵਾਹਿਗੁਰੂ ਸ਼ਾਂਤੀ ਬਹੁਤ ਸੀ ਸਾਡੇ ਪੰਥ ਚ ਕੋਈ ਰੌਲਾ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਬਾਬਿਆਂ ਦੀਆਂ ਗੱਡੀਆਂ ਸੜਕਾਂ ਤੇ ਆਮ ਹੀ ਤੁਸੀਂ ਵੇਖਦੇ ਸੀ ਵੀ ਆਹ ਬਾਬਾ ਜੀ ਝੰਡੀ ਜੀ ਲਾਈ ਜਾਂਦੇ ਨੇ ਉਧਰੋਂ ਬਾਬਾ ਜੀ ਝੰਡੀ ਜੀ ਲਾਈ ਆਉਂਦੇ ਨੇ ਐਂ ਚੱਲਦਾ ਸੀ ਐਂ ਪੂਰਾ ਦਬਦਬਾ ਸੀ ਇਹਨਾਂ ਲੋਕਾਂ ਦਾ ਜਥੇਦਾਰਾਂ ਦਾ ਬੜਾ ਪ੍ਰਭਾਵ ਸੀ ਵੀ ਬੋਲਣਾ ਨੀ ਭਾਈ ਅੱਗੇ ਅੱਗੇ ਗੱਲ ਨੀ ਕਰਨੀ ਇਹਨਾਂ ਦੇ ਅੱਗੇ ਇਹਨਾਂ ਤੋਂ ਡਰ ਕੇ ਰਹੀਏ ਭਾਈ ਵੱਡੇ ਬੰਦੇ ਹੁੰਦੇ ਆ ਏਦਾਂ ਪਰੇ ਹਟ ਜਾਓ ਐਂ ਚੱਲਦਾ ਸੀ ਹੁਣ ਕੀ ਹੋਇਆ ਵੀ ਪਿਛਲੇ 3-4 ਸਾਲਾਂ ਤੋਂ ਮੀਡੀਏ ਸੋਸ਼ਲ ਮੀਡੀਆ ਆ ਗਿਆ ਸਾਡੇ ਹੱਥ ਅੱਗੇ ਚੈਨਲ ਵੀ ਇਹਨਾਂ ਦੀ ਜਿਹੜੀ ਸਰਕਾਰ ਚੈਨਲ ਵੀ ਉਸੇ ਦੀ ਬੋਲੀ ਬੋਲਦੇ ਨੇ ਸਿਸਟਮ ਇਦਾਂ ਦਾ ਮੀਡੀਏ ਵਿੱਚ ਵੀ ਇਦਾਂ ਦਾ ਕੁਝ ਹੋ ਜਾਂਦਾ ਪਰ ਸੋਸ਼ਲ ਮੀਡੀਆ ਆ ਗਿਆ ਸੋਸ਼ਲ ਮੀਡੀਆ ਆਉਣ ਕਰਕੇ ਲੋਕਾਂ ਦੇ ਦਿਮਾਗ ਚ ਆਈ ਵੀ ਜਾ ਰਹੇ ਬੰਦੇ ਤੇ ਲੁੱਟਦੇ ਆ ਗਲਤ ਹੈ ਹੁਣ ਕੀ ਹੋਇਆ ਵੀ ਗੁਰਬਾਣੀ ਨੂੰ ਸਮਝਣ ਵਾਲੇ ਜਿਹੜੇ ਆ ਥੋੜੇ ਜਿਹੇ ਉਹ ਵੀ ਵਧਣੇ ਸ਼ੁਰੂ ਹੋ ਗਏ ਪਹਿਲਾਂ ਸੀ 5% ਦੂਜੇ ਪਾਸੇ ਸੀ 95 ਹੁਣ ਇੱਧਰ ਵਾਲੇ 5 ਤੋਂ ਹੌਲੀ ਹੌਲੀ 10 ਹੋਏ ਉਧਰ ਵਾਲੇ ਥੋੜੇ ਥੋੜੇ ਤੜਫਣ ਲੱਗੇ ਵੀ 90 ਹੋ ਵੀ ਆਹ 5 ਫਿਰ 5 ਤੋਂ 10 ਹੋ ਗਏ 10 ਤੋਂ ਹੁਣ ਹੌਲੀ ਹੌਲੀ 15% ਫਿਰ 20 ਮੈਨੂੰ ਇੰਨਾ ਲੱਗਦਾ ਮੈਂ ਫੜ ਨਹੀਂ ਮਾਰ ਸਕਦਾ ਵੱਡੀ ਸਾਰੀ ਵੀ ਅਸੀਂ ਕਹੀਏ ਵੀ ਬੜਾ ਫਰਕ ਪੈ ਗਿਆ ਪਰ ਹੁਣ ਇੰਨਾ ਹੈ ਵੀ ਜਿਹੜੇ ਸਮਝਣ ਵਾਲੇ ਹੈ ਉਹ 30-35% ਹੋ ਚੱਲੇ ਹੈ ਤੇ ਜੇ ਐਂ ਚੱਲਦਾ ਰਿਹਾ ਤੇ 2-3-4 ਸਾਲਾਂ ਵਿੱਚ 50-50 ਹੋ ਜਾਣਗੇ ਤੇ ਦੂਜਾ ਜਿਹੜਾ ਗਰੁੱਪ ਹੈ ਪਿੱਟ ਸਿਆਪਾ ਉਹਨਾਂ ਨੇ ਪਾਇਆ ਹਾਏ ਵਿਵਾਦ ਛਿੜ ਗਏ ਕਿਉਂਕਿ ਅੱਗੇ ਕੋਈ ਰੌਲਾ ਹੀ ਨਹੀਂ ਸੀ ਆਖੋ ਸਤਨਾਮ ਵਾਹਿਗੁਰੂ ਸੁਣੋ ਨਾ ਇਹ ਇਦਾਂ ਹੈ ਭਾਈਏ ਵੀ ਇੱਕ ਹੀ ਸਰਪੰਚ ਸੀ ਹਰ ਵਾਰੀ ਖੜਦਾ ਸੀ ਜਿੱਤ ਜਾਂਦਾ ਸੀ 25 ਸਾਲਾਂ ਦਾ ਇੱਕੋ ਹੀ ਸੀ ਉਹ ਦੂਜਾ ਕੋਈ ਬਰਾਬਰ ਖੜਦਾ ਹੀ ਨਹੀਂ ਸੀ ਉਹਦੇ ਜਦੋਂ ਦੂਜੀ ਧਿਰ ਪਿੰਡ ਵਿੱਚ ਪੈਦਾ ਹੋਣ ਲੱਗ ਜਾਂਦੀ ਹੈ ਸਿਆਪਾ ਉਦੋਂ ਪੈਣ ਲੱਗਦਾ ਵੀ ਆਹ ਕਿੱਥੋਂ ਆ ਗਿਆ ਆਹ ਕੀ ਹੋਣ ਲੱਗ ਪਿਆ ਜਦੋਂ ਹੁਣ ਨਾ ਪਹਿਲਾਂ ਇਦਾਂ ਹੀ ਚੱਲਦਾ ਸੀ ਜੀ ਪਿੰਡਾਂ ਚਲੋ ਭਾਈ ਦੀਵਾਨ ਲਵਾ ਲਈਏ ਬਾਬਿਆਂ ਦੇ ਕਹਿੰਦੇ ਹਾਂ ਚਲੋ ਦਾਨ ਪੁੰਨ ਹੀ ਹੋ ਜੂ ਭਾਈ ਹੋਰ ਨੀ ਕੁਛ ਕਰੋ ਸਿੱਧਾ ਸੁੱਧਾ ਪਿੰਡ ਚ ਇਕੱਠਾ ਕਰ ਲਓ ਦੀਵਾਨ ਲਵਾ ਲਓ ਮੁੜ ਕੇ ਐ ਨੀ ਸੀ ਹਿਸਾਬ ਲਾਉਂਦੇ ਵੀ 5-7 ਦਿਨ ਲੱਗੇ ਐ ਕਿੰਨੇ ਲੋਕ ਬਦਲ ਗਏ ਕਿੰਨਿਆਂ ਦੀ ਜ਼ਿੰਦਗੀ ਚੇਂਜ ਹੋ ਗਈ ਫਰਕ ਕੀ ਪਿਆ ਸੁਣਿਆ ਕੀ ਮਾਇੰਡ ਡਿਵੈਲਪ ਹੋਇਆ ਕਿ ਨਹੀਂ ਕੋਈ ਨੁਕਤਾ ਸਮਝ ਚ ਆਇਆ ਕਿ ਨਹੀਂ ਆਇਆ ਇਹ ਕੋਈ ਨਹੀਂ ਸੀ ਸੋਚਦਾ ਇੱਕ ਪਾਸੇ ਸੀ ਨਾ ਇੱਕ ਪਾਰਟੀ ਦਾ ਬੜਾ ਜ਼ੋਰ ਹੈ ਇੱਕ ਧਿਰ ਹੈ ਇਹ ਕਾਬਜ਼ ਧਿਰ ਹੈ ਸਾਡੇ ਉੱਤੇ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ ਜਥੇਦਾਰ ਸਾਰੇ ਬਾਬੇ ਇਹ ਸਾਡੇ ਸਿਰ ਤੇ ਕਾਬਜ਼ ਧਿਰ ਹਨ ਪਰ ਜਦੋਂ ਅੱਜ ਕੱਲ੍ਹ ਦੇ ਨਵੇਂ ਬੱਚੇ ਮੈਂ ਆਪਣੀ ਗੱਲ ਨਹੀਂ ਕਰਦਾ ਨਵੇਂ ਬੱਚੇ ਜਦੋਂ ਐ ਖੜ ਕੇ ਚੈਲੰਜ ਕਰਦੇ ਜਥੇਦਾਰਾ ਵੀਡੀਓ ਬਣਾ ਕੇ ਅਗਲਾ ਪਾ ਦਿੰਦਾ ਘਰੇ ਹੀ ਬੈਠਾ ਵੀ ਜਥੇਦਾਰਾ ਗਲਤ ਫੈਸਲੇ ਕਰਦਾ ਸਿਰਸੇ ਵਾਲੇ ਨੂੰ ਮਾਫ਼ ਕਰਨਾ ਤੇਰਾ ਗਲਤ ਫੈਸਲਾ ਹੈ ਜਥੇਦਾਰ ਠੱਗ ਨੇ ਇਦਾਂ ਦੀਆਂ ਗੱਲਾਂ ਨਹੀਂ ਕਰਦੇ ਲੁੱਟ ਕੇ ਖਾ ਕੇ ਐਂ ਕਹਿੰਦੇ ਨੇ ਜਦੋਂ ਨਿੱਕੇ ਨਿੱਕੇ ਬੱਚੇ ਉਦੋਂ ਫਿਰ ਪਿੱਟ ਸਿਆਪਾ ਪੈਂਦਾ ਵੀ ਆਹ ਬੋਲਣ ਕਿਉਂ ਲੱਗ ਗਏ ਲੋਕ ਆਹ ਕੀ ਹੋ ਗਿਆ ਆਹ ਕੀ ਹੋ ਗਿਆ ਆਹ ਅੱਗੇ ਤੇ ਕੋਈ ਬੋਲਦਾ ਹੀ ਨਹੀਂ ਸੀ ਸਾਡਾ ਦਬਦਬਾ ਸੀ ਤਾਂ ਕਰਕੇ ਫਿਰ ਇਹਨਾਂ ਨੇ ਹੁਣ ਇਹ ਪਿੱਟ ਸਿਆਪਾ ਜ਼ਿਆਦਾ ਪਾਇਆ ਹੋਇਆ ਹੈ ਵੀ ਵਿਵਾਦ ਪੈ ਗਏ ਜੀ ਰੌਲਾ ਪੈ ਗਿਆ ਜੀ ਪੰਥ 'ਚ ਫੁੱਟ ਪੈ ਗਈ ਜੀ ਇਹਨਾਂ ਨੂੰ ਐਂ ਲੱਗਦਾ ਫੁੱਟ ਪੈ ਗਈ ਪਰ ਜਿੱਦੇ ਗੁਰਮੁਖੋ ਐਂ ਹੋ ਗਿਆ ਨਾ ਕੰਮ ਵੀ ਜਿਹੜਾ ਹੁਣ 35 ਹੈ ਦੂਜੇ 35 ਹੈ ਦੂਜੇ ਪਾਸੇ 65 ਹੈ, ਹੌਲੀ ਹੌਲੀ 50 ਹੋ ਗਿਆ, ਹੋਰ ਪਊ ਅਜੇ ਹੋਰ ਪਊ, 50 ਹੋ ਗਿਆ, ਫਿਰ ਜੇ ਇਧਰੋਂ ਵੱਧ ਕੇ 60 ਹੋ ਗਿਆ ਘਟਣਾ ਸ਼ੁਰੂ ਹੋ ਜੂਗਾ, ਫਿਰ 65-70 ਜਿੱਦੇ 80 ਕੁ ਪਹੁੰਚ ਜਾਓਗੇ ਸਾਰੇ ਚੁੱਪ ਕਰਕੇ ਬਹਿ ਜਾਣਗੇ ਵੀ ਹੁਣ ਨਹੀਂ ਸਾਡੀ ਚੱਲਦੀ ਆਖੋ ਸਾਹਿਬ
1: ਮੇਰੀ ਵਾਹ
0: ਉਹਦੇ ਗੱਲ ਐਂ ਚੱਲਦਾ ਰਿਹਾ ਜੀ ਤਾਂ ਰੌਲਾ ਹੈ ਹੋਰ ਕੋਈ ਰੌਲਾ ਨਹੀਂ ਪੰਥ ਵਿੱਚ ਭਾਈ ਸਾਰੇ ਸਾਰੇ ਦੀਵਾਨ ਬਹਿ ਕੇ ਸੁਣਿਆ ਕਰੋ ਕੋਈ ਰੌਲਾ ਨਹੀਂ ਹਰ ਗੱਲ ਕਲੀਅਰ ਹੋ ਜਾਂਦੀ ਹੈ ਜਿਹੜਾ ਬੰਦਾ ਪੂਰਾ ਦੀਵਾਨ ਟਿਕ ਕੇ ਬਹਿ ਕੇ ਸੁਣਦਾ ਅੱਧ ਅੱਧ ਅੱਧਾ ਸੁਣਨਾ ਮਾੜੀ ਮੋਟੀ ਕੱਟ ਕੱਟ ਕੇ ਗੱਲ ਸੁਣਨੀ ਉਹਦੇ ਨਾਲ ਗੱਲ ਨਹੀਂ ਬਣਦੀ ਸੋ ਪਹਿਲੀ ਗੱਲ ਤੇ ਇਹ ਕਰਨੀ ਸੀ ਜ਼ਰੂਰੀ ਵੀ ਕੋਈ ਵਿਵਾਦ ਨਹੀਂ ਭਾਈ ਗੁਰਮਤ ਨੂੰ ਸਮਝਣ ਵਾਲਿਆਂ ਦੀ ਵੀ ਹੁਣ ਗਿਣਤੀ ਵੱਧ ਰਹੀ ਹੈ ਬਸ ਕਈ ਬੰਦੇ ਗੁਰਬਾਣੀ ਨੂੰ ਸਮਝਣ ਲੱਗ ਪਏ ਆ ਉਹ ਫਿਰ ਕਹਿੰਦੇ ਆ ਯਾਰ ਗੁਰਬਾਣੀ 'ਚ ਤੇ ਏਦਾਂ ਲਿਖਿਆ ਗੁਰੂ ਸਾਹਿਬ ਤੇ ਐਂ ਕਹਿੰਦੇ ਆ ਇਹ ਐਂ ਸੁਣਾਉਂਦੇ ਆ ਗੁਰਬਾਣੀ ਨੂੰ ਆਪ ਪੜ੍ਹਨ ਵਾਲੇ ਸਮਝਣ ਵਾਲਿਆਂ ਦੀ ਗਿਣਤੀ ਹੌਲੀ ਹੌਲੀ ਵੱਧ ਰਹੀ ਹੈ ਸੋ ਇਸੇ ਤਰ੍ਹਾਂ ਹੌਲੀ ਹੌਲੀ ਜੇ ਚੱਲਦਾ ਰਿਹਾ ਤੇ ਕਾਫੀ ਫਰਕ ਪੈ ਸਕਦਾ ਹੈ ਚੇਂਜ ਹੋ ਸਕਦਾ ਹੈ ਤੇ ਚਾਹੀਦਾ ਮੇਰੇ ਨੌਜਵਾਨ ਵੀਰਾਂ ਨੂੰ ਭਰਾਵਾਂ ਨੂੰ ਸਾਡੇ ਵਰਗਿਆਂ ਦੀਆਂ ਗੱਲਾਂ ਨਾ ਮੰਨੋ ਵੇਖੋ ਵੀ ਉਹਦੇ ਵਿੱਚ ਦਲੀਲ ਹੈ ਜਾਂ ਨਹੀਂ ਉਹਦੇ 'ਚ ਕੋਈ ਲੌਜਿਕ ਹੈ ਗੱਲ ਬਣਦੀ ਹੈ ਕਿ ਨਹੀਂ ਬਣਦੀ ਇਹ ਸਾਰਾ ਕੁਝ ਸੋਚ ਸਮਝ ਕੇ ਆਪਾਂ ਤੁਰੀਏ ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ ਇੱਕ ਕੱਲ ਮੈਂ ਤੁਹਾਨੂੰ ਪੁੱਛਿਆ ਸੀ ਵੀ ਸੱਚ ਬੋਲਣਾ ਚਾਹੀਦਾ ਕਿ ਝੂਠ ਤੇ ਤੁਸੀਂ ਜਵਾਬ ਕੀ ਦਿੱਤਾ ਸੀ ਬੋਲੋ ਜੀ ਪਰ ਗੰਗੂ ਨੇ ਤੇ ਸੱਚ ਹੀ ਬੋਲਿਆ ਸੀ ਜਦੋਂ ਉਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ ਉਹਨੇ ਝੂਠ ਬੋਲਿਆ ਸੀ ਕਿ ਸੱਚ ਬੋਲਿਆ ਸੀ ਸੱਚ ਸੱਚ ਝੂਠ ਇੱਕ ਗੱਲ ਦਿਮਾਗ 'ਚ ਪੱਕੀ ਰੱਖੋ ਆਹ ਗੱਲ ਜੇ ਦਿਮਾਗ 'ਚ ਬੜੇ ਚੰਗੀ ਤਰ੍ਹਾਂ ਇਹਨੂੰ ਸਮਝਿਓ ਸੱਚ ਝੂਠ ਗਲਤ ਠੀਕ ਕੁਛ ਨਹੀਂ ਹੁੰਦਾ ਅਸਲ ਹੁੰਦਾ ਹੈ ਟੀਚਾ ਅਸਲ ਹੁੰਦਾ ਹੈ ਨਿਸ਼ਾਨਾ ਪਰਖਿਆ ਜਾਂਦਾ ਹੈ ਨਿਸ਼ਾਨੇ ਦੇ ਹਿਸਾਬ ਨਾਲ ਗਲਤ ਠੀਕ ਉਦਾਂ ਗਲਤ ਠੀਕ ਕੁਛ ਨਹੀਂ ਹੁੰਦਾ ਨਿਸ਼ਾਨਾ ਪਰ ਨਿਸ਼ਾਨਾ ਕੀ ਹੈ ਉੱਥੇ ਪਰਖਿਆ ਜਾਂਦਾ ਹੈ ਵੀ ਇਹ ਸੱਚ ਸੱਚ ਹੈ ਇਹ ਝੂਠ ਝੂਠ ਹੈ ਉੱਥੇ ਪਰਖਿਆ ਜਾਂਦਾ ਹੈ ਸਾਡੀ ਪ੍ਰੋਬਲਮ ਇਹ ਹੈ ਅਸੀਂ ਇਰਾਦਾ ਨਹੀਂ ਵੇਖਦੇ ਜਦੋਂ ਤੁਸੀਂ ਇਰਾਦੇ ਵੇਖਣ ਲੱਗੋਗੇ ਉਦੋਂ ਸਮਝ ਆਊਗਾ ਮੈਂ ਇੱਕ ਬੇਨਤੀ ਕੀਤੀ ਸੀ ਇੱਕ ਵਾਰੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ ਨਜ਼ਰੀਆ ਹੁੰਦਾ ਹੈ ਵੀ ਕਿਸੇ ਵੀ ਘਟਨਾ ਨੂੰ ਵੇਖਣ ਦਾ ਨਜ਼ਰੀਆ ਪੁਆਇੰਟ ਆਫ ਵਿਊ ਉਹ ਹਾਲਾਤਾਂ ਨੂੰ ਵੇਖਣ ਵਾਲੀ ਅੱਖ ਦ੍ਰਿਸ਼ਟੀ ਜਿਹੜੇ ਸਤਪੁਰਖ ਹੁੰਦੇ ਐ ਉਹ ਦ੍ਰਿਸ਼ਟੀ ਦਿੰਦੇ ਐ ਦ੍ਰਿਸ਼ਟੀ ਇੱਕ ਤੇ ਅੰਨੇ ਬੰਦੇ ਨੂੰ ਤੁਸੀਂ ਨਾ ਐਂ ਕਹਿਣਾ ਹੈ ਸੁਣਿਓ ਅੰਨੇ ਬੰਦੇ ਨੂੰ ਐਂ ਕਹਿਣਾ ਹੈ ਇੱਧਰ ਨੂੰ ਹੋ ਜਾ ਐਂ ਨੂੰ ਮੁੜ ਜਾ ਅੰਨਾ ਬੰਦਾ ਹਰੇਕ ਵਾਰੀ ਪੁੱਛੂ ਵੀ ਹੁਣ ਕਿੱਧਰ ਨੂੰ ਜਾਵਾਂ ਹੁਣ ਸੱਜੇ ਨੂੰ ਹੋ ਜਾ ਹੁਣ ਕਿੱਧਰ ਨੂੰ ਜਾਵਾਂ ਕਹਿੰਦੇ ਹੁਣ ਖੱਬੇ ਨੂੰ ਹੋ ਜਾ ਇਹ ਤੇ ਇਹ ਹੋ ਗਿਆ ਉਹਨੂੰ ਦੱਸਣਾ ਇੱਕ ਹੁੰਦਾ ਵੀ ਉਹਨੂੰ ਤੁਸੀਂ ਅੱਖਾਂ ਦਿਓ ਦੱਸਣ ਦੀ ਲੋੜ ਹੀ ਨਾ ਪਵੇ ਅਗਲਾ ਆਪ ਹੀ ਤੁਰੇ ਆਖੋ ਸਤਨਾਮ ਇਹਨੂੰ ਸਮਝਿਓ ਸਾਡੇ ਗੁਰੂ ਸਾਹਿਬ ਸਾਨੂੰ ਦਿੰਦੇ ਹੈ ਦ੍ਰਿਸ਼ਟੀ ਸਾਨੂੰ ਦ੍ਰਿਸ਼ਟੀ ਦਿੰਦੇ ਹੈ ਵੀ ਤੈਂ ਟਾਈਮ ਤੇ ਫੈਸਲਾ ਕਰਨਾ ਮੈਂ ਜੇ ਤੈਨੂੰ ਐਂ ਕਹਿਤਾ ਅੱਛਾ ਜੇ ਗੁਰੂ ਸਾਹਿਬ ਨੇ ਦੇ ਦਿੱਤਾ ਸਿਧਾਂਤ ਵੀ ਸੱਚ ਬੋਲੀ ਜੇ ਗੁਰੂ ਸਾਹਿਬ ਨੇ ਤੈਨੂੰ ਇਹ ਸਿਧਾਂਤ ਦੇ ਦਿੱਤਾ ਵੀ ਤੈਂ ਸੱਚ ਹੀ ਬੋਲਣਾ ਫਿਰ ਤੇ ਬੜਾ ਪੰਗਾ ਪੈ ਜਾਣਾ ਪਿਆਰਿਓ ਫਿਰ ਤੇ ਗੰਗੂ ਨੇ ਆ ਕੇ ਕਹਿ ਦੇਣਾ ਵੀ ਮੈਂ ਤੇ ਫਿਰ ਸੱਚ ਹੀ ਬੋਲਿਆ ਸੀ ਗੁਰੂ ਨੇ ਕਿਹਾ ਸੀ ਸੱਚ ਬੋਲੋ ਮੈਂ ਸੱਚ ਬੋਲਤਾ ਸਿਧਾਂਤ ਇਸ ਨੁਕਤੇ ਨੂੰ ਸਮਝੋ ਦ੍ਰਿਸ਼ਟੀ ਗੁਰੂ ਸਾਹਿਬ ਦਿੰਦੇ ਐ ਨਜ਼ਰੀਆ ਦਿੰਦੇ ਐ ਤੁਹਾਨੂੰ ਗੁਰੂ ਸਾਹਿਬ ਕਹਿੰਦੇ ਵੀ ਤੂੰ ਵੇਖ ਵੀ ਘਟਨਾ ਕਿੱਦਾਂ ਦੀ ਹੈ ਤੂੰ ਵੇਖ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆ ਗਲਤ ਹੈ ਜਾਂ ਠੀਕ ਹੈ ਇਰਾਦਾ ਵੇਖਣਾ ਪੈਣਾ ਮੈਂ ਫਿਰ ਪੁੱਛਦਾ ਤੁਹਾਨੂੰ ਮੈਂ ਕੱਲ ਵਾਲੀ ਗੱਲ ਫਿਰ ਦੁਹਰਾਉਣਾ ਕਈ ਨਵੇਂ ਸਰੋਤੇ ਹੋਣਗੇ ਗੰਗੂ ਨੇ ਮਰਿੰਡੇ ਥਾਣੇ ਵਿੱਚ ਜਾ ਕੇ ਝੂਠ ਬੋਲਿਆ ਸੀ ਕਿ ਸੱਚ ਬੋਲੋ ਕਾਹਦਾ ਸੱਚ ਹੈ ਫਿਰ ਹੁਣ ਅੱਗੇ ਦੱਸੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚਦੇ ਪੀਰ ਬਣੇ ਐ ਉਦੋਂ ਕੀ ਕਿਹਾ ਸੀ ਵੀ ਆਹ ਕੌਣ ਜਾਂਦਾ ਹੈ ਉੱਚਦਾ ਪੀਰ ਹੈ ਕੌਣ ਸੀ ਭਲਾ ਇਹ ਝੂਠ ਹੈ ਕਿ ਸੱਚ ਹੈ ਪਿਆਰੇ ਓਏ ਝੂਠ ਹੈ ਕਿ ਸੱਚ ਹੈ ਉੱਚਦਾ ਪੀਰ ਸੀ ਗੁਰੂ ਗੋਬਿੰਦ ਸਿੰਘ ਇਹ ਸੱਚ ਹੈ ਕਿ ਝੂਠ ਹੈ ਝੂਠ ਹੈ ਪਰ ਕਿੰਨਾ ਪਿਆਰਾ ਹੈ ਆਖੋ ਸਤਨਾਮ ਕਿਉਂ ਭਲਾ ਕਿਉਂ ਕਿਉਂਕਿ ਸਿੰਘਾਂ ਦਾ ਇਰਾਦਾ ਚੰਗਾ ਹੈ ਸਿੰਘਾਂ ਦਾ ਨਿਸ਼ਾਨਾ ਚੰਗਾ ਹੈ ਤੁਹਾਨੂੰ ਸੱਚ ਜਾਂ ਝੂਠ ਬੋਲਣ ਵਾਲੇ ਉਹ ਸ਼ਬਦ ਨਹੀਂ ਵੇਖਣੇ ਪੈਣੇ ਤੁਹਾਨੂੰ ਇਰਾਦੇ ਵੇਖਣੇ ਪੈਣਗੇ ਜੇ ਆ ਨੁਕਤਾ ਤੁਹਾਡੇ ਦਿਮਾਗ 'ਚ ਆ ਜੇ ਅਸੀਂ ਤੇ ਕਿੱਡੀ ਲੁੱਟ 'ਚ ਫਸੇ ਪਏ ਹਾਂ ਹੁਣ ਮੇਰੀ ਸੁਣਿਓ ਇੱਕ ਬੰਦਾ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਦਾ 10,000 ਰੁਪਈਆ ਲਾਉਂਦਾ ਇਹ ਠੀਕ ਹੈ ਕਿ ਗਲਤ ਹੈ ਬੋਲੋ ਦੱਸੋ ਜੀ ਠੀਕ ਹੈ ਪਰ ਬਾਹਰੋਂ ਉਹ 1,00,000 ਰੁਪਈਆ ਮੰਗਾਉਂਦਾ ਧੀ ਨੂੰ 10,000 ਹੀ ਦਿੰਦਾ ਹੁਣ ਭਲਾ ਇਹ ਠੀਕ ਰਿਹਾ ਕਿ ਗਲਤ ਰਿਹਾ 90 ਆ ਵਹਾ ਗਿਆ ਹੁਣ ਇਹ ਗਲਤ ਰਿਹਾ ਕਿ ਠੀਕ ਰਿਹਾ ਗਲਤ ਹੋ ਗਿਆ ਠੀਕ ਗਲਤ ਇਰਾਦੇ ਦੇ ਹਿਸਾਬ ਨਾਲ ਬੰਦੇ ਦਾ ਇਰਾਦਾ 90,000 ਕਮਾਉਣ ਦਾ ਹੈ ਫਿਰ ਤੈਂ ਠੀਕ ਕਿਵੇਂ ਕਹਿਤਾ ਹੁਣ ਆਈ ਨਾ ਗੱਲ ਪਕੜ ਚ ਏਦਾਂ ਬੇੜਾ ਬਹਿੰਦਾ ਸਾਡਾ ਅਸੀਂ ਇਰਾਦਾ ਕਦੇ ਵੀ ਨਹੀਂ ਵੇਖਦੇ ਠੀਕ ਗਲਤ ਕਿਵੇਂ ਪਤਾ ਲੱਗੂ ਹੁਣ ਤੁਸੀਂ ਮੈਨੂੰ ਸੁਣੋ ਬੋਲਦੇ ਨੂੰ ਇਹ ਕਹੀ ਜਾਓ ਵੀ ਕਮਾਲ ਹੈ ਵੀ ਸਾਰਾ ਕੁਝ ਹੀ ਠੀਕ ਹੈ ਤੈਨੂੰ ਮੇਰੇ ਇਰਾਦੇ ਦਾ ਕੀ ਪਤਾ ਹੈ ਐ ਠੀਕ ਨਾ ਕਹੋ ਤੁਸੀਂ ਤੁਹਾਨੂੰ ਮੇਰਾ ਨਿਸ਼ਾਨਾ ਵੇਖਣਾ ਪੈਣਾ ਮੇਰਾ ਨਿਸ਼ਾਨਾ ਕੀ ਹੈ ਮੇਰਾ ਏਮ ਕੀ ਹੈ ਮੇਰਾ ਟੀਚਾ ਕੀ ਹੈ ਮੇਰੇ ਟੀਚੇ ਦੇ ਨਾਲ ਮੇਰੇ ਨਿਸ਼ਾਨੇ ਦੇ ਨਾਲ ਮੇਰੇ ਕੰਮਾਂ ਨੂੰ ਜੋੜ ਕੇ ਵੇਖੋਗੇ ਫਿਰ ਪਤਾ ਲੱਗੂ ਵੀ ਇਹ ਕੰਮ ਠੀਕ ਹੈ ਜਾਂ ਗਲਤ ਤੁਸੀਂ ਇਕੱਲੇ ਕੰਮ ਨੂੰ ਗਲਤ ਜਾਂ ਠੀਕ ਕਿੱਦਾਂ ਕਹਿ ਸਕਦੇ ਸਮਝ ਆ ਗਈ ਗੱਲ ਹੁਣ ਦੱਸੋ ਬਈ ਗਰੀਬਾਂ ਦੇ ਨਾਂ ਤੇ ਤੁਸੀਂ ਕੋੜੀਆਂ ਦੇ ਨਾਂ ਤੇ ਤੁਸੀਂ 50,000 ਰੁਪਈਆ ਮੰਗਾ ਲਓ ਤੇ 5,000 ਹੁਣ ਜਦੋਂ 5,000 ਦਿੰਦੇ ਵੇਖੋਗੇ ਉਦੋਂ ਕੀ ਹੈ ਭਲਾ ਠੀਕ ਤੇ ਜਦੋਂ ਉਹਨੂੰ 45,000 ਖਾਂਦਾ ਵੇਖੋਗੇ ਇਰਾਦਾ ਉਹਦਾ ਮਾੜਾ ਹੈ ਉਦੋਂ ਕੀ ਬਣ ਗਿਆ
1: ਗਲਤ
0: ਬਸ ਤੁਸੀਂ ਨਾ ਸਾਰੇ ਥਾਵਾਂ ਤੇ ਇਹੀ ਨੁਕਤਾ ਲਾਇਆ ਕਰੋ ਫਿਰ ਪਤਾ ਲੱਗੂ ਵੀ ਗਲਤ ਕੀ ਹੈ ਤੇ ਠੀਕ ਐਂ ਗਲਤ ਠੀਕ ਨਹੀਂ ਹੁੰਦਾ ਸਿੱਧਾ ਹੀ ਵੀ ਆਹ ਗਲਤ ਹੈ ਆਹ ਠੀਕ ਹੈ ਸਾਰੇ ਦੀ ਸਾਰੀ ਪਿਕਚਰ ਵੇਖਣੀ ਪੈਣੀ ਹੈ ਤੈਨੂੰ ਸਾਰੀ ਪਿਕਚਰ ਐਂ ਗਲਤ ਠੀਕ ਕਿਵੇਂ ਹੁਣ ਐਂ ਵੇਖਿਓ ਵੀ ਉਹ ਮੁੰਡਾ ਫਲਾਣੇ ਮੁੰਡੇ ਨੂੰ ਕੁੱਟ ਰਿਹਾ ਯਾਰ ਕਿੱਡੀ ਗਲਤ ਗੱਲ ਹੈ ਵੀ ਮਾਰੀਆਂ ਸੱਟਾਂ ਹੈ ਜੀ ਇਹ ਗਲਤ ਹੈ ਕਿ ਠੀਕ ਹੈ ਦੱਸਿਓ ਭਲਾ ਬੋਲਿਓ ਜਰਾ ਜਵਾਬ ਦਿਓ ਗਲਤ ਹੈ ਕਿ ਠੀਕ ਹੈ ਵੀ ਕੁੱਟ ਰਿਹਾ ਹੈ ਗਲਤ ਹੈ ਕਿ ਠੀਕ ਹੈ ਗਲਤ ਹੈ ਪਰ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਇਹਨੇ ਕੱਲ ਇਹਦੀ ਭੈਣ ਦੀ ਬਾਂਹ ਫੜੀ ਸੀ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਹੁਣ ਐ ਸਮਝ ਆਈ ਨਾ ਗੱਲ ਵੀ ਕੱਲ ਇਹਨੇ ਇਹਦੀ ਭੈਣ ਨੂੰ ਛੇੜਿਆ ਅੱਜ ਤਾਂ ਕੁੱਟ ਖਾ ਰਿਹਾ ਹੁਣ ਤੁਹਾਨੂੰ ਕੀ ਲੱਗੂ ਫਿਰ ਠੀਕ ਹੈ ਐ ਹਿਸਾਬ ਲੱਗੂ ਐ ਆਊਗਾ ਜ਼ਿੰਦਗੀ ਵਿੱਚ ਹਰ ਚੀਜ਼ ਤੇ ਇਹ ਨੁਕਤਾ ਲਾਓ ਗਲਤ ਠੀਕ ਸੱਚ ਝੂਠ ਕੁਛ ਵੀ ਨਹੀਂ ਹੁੰਦਾ ਇਰਾਦਿਆਂ ਤੇ ਪਤਾ ਲੱਗਦਾ ਵੇਖੋ ਨਾ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਬਚਨ ਕਰੇ ਤੇ ਖਿਸਕ ਜਾਏ ਅੱਗੇ ਉਹ ਵੀ ਕੱਚਾ ਹੈ ਭਾਈ ਇਹ ਤੇ ਬੰਦਾ ਬਚਨ ਕਰਕੇ ਮੁੱਕਰ ਗਿਆ ਪਰਸੋਂ ਵਿੱਚ ਉੱਥੇ ਕਬੀਰ ਦੀ ਪੋਸਟ ਪੜ੍ਹੀ ਸੀ ਮੈਂ ਆਹ ਗੱਲ ਤੇ ਕੀਤੀ ਸੀ ਵੀ ਦ੍ਰਿਸ਼ਟੀ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਦ੍ਰਿਸ਼ਟੀ ਦਿੱਤੀ ਹੈ ਨਜ਼ਰੀਆ ਦਿੱਤਾ ਸਿਧਾਂਤ ਨਹੀਂ ਦਿੱਤਾ ਹੁਣ ਜੇ ਤੁਸੀਂ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਕਹੋਗੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਮੰਨਿਆ ਜਾਂਦਾ ਹੈ ਵੀ ਇਹ ਸਿਧਾਂਤਕ ਪ੍ਰਚਾਰਕ ਹੈ ਇਹ ਸਿਧਾਂਤ ਦਾ ਪ੍ਰਚਾਰ ਕਰਦਾ ਸਿਧਾਂਤ ਦਾ ਪ੍ਰਚਾਰ ਤੇ ਇਹ ਹੈ ਸੱਚ ਬੋਲਿਓ ਇਹ ਸਿਧਾਂਤ ਪਰ ਜੇ ਜਿੱਥੇ ਨਾ ਲਾਣਾ ਹੋਇਆ ਉੱਥੇ ਲਾ ਦਿੱਤਾ ਤੁਸੀਂ ਫਿਰ ਤੇ ਪੰਗਾ ਪੈ ਜਾਓ ਸਿਧਾਂਤ ਦਾ ਪ੍ਰਚਾਰ ਨਹੀਂ ਕਰਨਾ ਪੈਣਾ ਨਜ਼ਰੀਆ ਦੇਣਾ ਪੈਣਾ ਵੀ ਟਾਈਮ ਦੇ ਉੱਤੇ ਤੇਰਾ ਦਿਮਾਗ ਕੰਮ ਕਰਕੇ ਤੈਨੂੰ ਫੈਸਲਾ ਲੈਣਾ ਪੈਣਾ ਵੀ ਹੁਣ ਕਹਿਣਾ ਕੀ ਹੈ ਤੈਨੂੰ ਮੈਂ ਆਪਣੇ ਸ਼ਬਦ ਨਹੀਂ ਦੇ ਸਕਦਾ ਵੀ ਆਹ ਕਹੇ ਉੱਥੇ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਸਿਧਾਂਤ ਤੇ ਘੜੇ ਜਾਂਦੇ ਐ ਸਿਧਾਂਤ ਤੇ ਬਦਲੇ ਜਾਂਦੇ ਐ ਆ ਸੁਣੋ ਆ ਸ਼ਬਦ ਜਦੋਂ ਐ ਪੜ ਵੀ ਬਚਨ ਕਰਦਾ ਜਿਹੜਾ ਬਚਨ ਕਰਕੇ ਮੁੱਕਰ ਜੇ ਭਾਈ ਉਹ ਤੇ ਕੱਚਾ ਹੁੰਦਾ ਹੁਣ ਤੁਸੀਂ ਮੈਨੂੰ ਜਵਾਬ ਦਿਓ ਸਿੰਘੋ ਇਹੋ ਜਿਹੀਆਂ ਕਈ ਗੱਲਾਂ ਕਰਕੇ ਕਈ ਬੰਦੇ ਐਸੇ ਅੜੀਅਲ ਬਣ ਗਏ ਅੜੀਅਲ ਵੀ ਮੈਂ ਤੇ ਐਂ ਕਰਤਾ ਮੈਂ ਤੇ ਐਂ ਕਹਿਤਾ ਮੈਂ ਤੇ ਬਚਨ ਕਰਤਾ ਐ ਹੁੰਦੇ ਨਹੀਂ ਕਈ ਗਾਂ ਸਾਡੇ ਵਾਲੀ ਸਿੱਖੀ ਵਾਲੀ ਬੋਲੀ ਫਿਰ ਇੱਦਾਂ ਦੀ ਬੋਲ ਦਿੰਦੇ ਹਾਂ ਆਪਾਂ ਵੀ ਬਚਨ ਕਰਿਆ ਐਂ ਕਰਿਆ ਆਹ ਕਰਿਆ ਇੱਦਾਂ ਗੱਲਾਂ ਕਰਦੇ ਹਾਂ ਨਾ ਲਓ ਹੁਣ ਸੁਣੋ ਵੀ ਜ਼ਰਾ ਧਿਆਨ ਨਾਲ ਇਕਾਗਰਤਾ ਭੰਗ ਨਾ ਕਰਿਓ ਇਹ ਗੱਲ ਆਪਾਂ ਫੇਰ ਕਰਦੇ ਹਾਂ ਪਹਿਲਾਂ ਆਹ ਸ਼ਬਦ ਵੇਖੋ ਇੱਕ ਨਿਰਭਉ ਨਾਮ ਵਸਾਰਿਆ ਨਾਲ ਮਾਇਆ ਰਤਾ ਰੱਚਾ ਹਾਂ ਨਾਲ ਮਾਇਆ ਰੱਚਾ ਪਰਮਾਤਮਾ ਦੇ ਨਾਮ ਨੂੰ ਭੁੱਲ ਗਿਆ ਮਾਇਆ ਵਿੱਚ ਰਚ ਗਿਆ ਮਾਇਆ ਮਤਲਬ ਮਟੀਰੀਅਲ ਪਦਾਰਥਵਾਦ ਆ ਪੰਚਮ ਪਾਤਸ਼ਾਹ ਦਾ ਬਚਨ ਛੋਟਾ ਜਿਹਾ ਸੁਣੋ ਧਿਆਨ ਨਾਲ

0: ਪਰਮਾਤਮਾ ਨੂੰ ਭੁੱਲ ਗਿਆ, ਮਟੀਰੀਅਲ ਵਿੱਚ ਸੁਰਤ ਫਸ ਗਈ। ਮਾਇਆ ਨੋਟਾਂ ਨੂੰ ਨਹੀਂ ਜੀ ਕਹਿੰਦੇ, ਆ ਜਿਹੜੇ ਜੇਬਾਂ ਚ ਨੋਟ ਪਾਏ ਆ ਇਹਨਾਂ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਮਾਇਆ ਦੀ ਡੈਫੀਨੇਸ਼ਨ ਗੁਰੂ ਸਾਹਿਬ ਦੱਸਦੇ ਹੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਿਹੜੀ ਚੀਜ਼ ਸੱਚ ਤੋਂ ਦੂਰ ਕਰੇ ਉਹ ਮਾਇਆ। ਜਿਵੇਂ ਹੁਣ ਮੰਨ ਲਓ ਤੁਸੀਂ ਕਿਸੇ ਨੂੰ ਕਤਲ ਕਰਦਾ ਵੇਖਿਆ, ਸੁਣੋ, ਕਤਲ ਕਰਦਾ ਤੁਸੀਂ ਵੇਖਿਆ, ਤੁਹਾਨੂੰ ਪਤਾ ਹੈ, ਤੁਸੀਂ ਸੱਚੇ ਗਵਾਹ ਬਣ ਸਕਦੇ ਹੋ ਨਾ। ਪਰ ਘਰ ਵਾਲੀ ਪਤਾ ਕੀ ਕਹਿੰਦੀ ਹੈ, ਛੱਡੋ ਜੀ ਪਰੇ ਨਿਆਣੇ ਨਿੱਕੇ ਨਿੱਕੇ ਨੇ, ਕਾਹਨੂੰ ਪੰਗਾ ਲੈਣਾ ਹੈ, ਤੂੰ ਚੁੱਪ ਕਰ ਗਿਆ, ਸੱਚ ਭੁੱਲ ਗਿਆ, ਸਮਝ ਲੈ ਘਰ ਵਾਲੀ। ਇੱਥੇ ਬੱਚੇ ਕੀ ਬਣ ਗਏ ਫਿਰ ਸਾਡੇ ਲਈ? ਮਾਇਆ, ਇਹ ਹੈ ਮਾਇਆ। ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਸਾਡੇ ਇਲਾਕੇ ਵਿੱਚ ਇੱਕ ਬਾਬਾ ਆਉਂਦਾ ਹੁੰਦਾ ਸੀ ਢੱਡਰੀਆਂ ਦੇ ਨੇੜੇ ਨਾ, ਲੌਂਗੋਵਾਲ ਦੇ ਏਰੀਏ ਦਾ ਸੀ ਉਹ, ਤੇ ਉਹ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ। ਤੇ ਮੇਰੇ ਪਿਤਾ ਨੇ ਕਹਿਣਾ ਹੋਰ ਕਿਸੇ ਬਾਬੇ ਨੂੰ ਗਰਾਹੀ ਦੇਣੀ ਦੇਣੀ ਨਹੀਂ ਦੇਣੀ, ਉਹਨੂੰ ਜ਼ਰੂਰ ਮੈਂ 500 ਰੁਪਈਆ ਦਊਂਗਾ। ਉਦੋਂ 500 ਦਾ ਨੋਟ ਨਵਾਂ ਨਵਾਂ ਆਇਆ ਸੀ, ਤੇ ਉਹ 500 ਰੁਪਈਆ ਉਹਨੂੰ ਦਿਆ ਗਿਆ। ਤੇ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ, ਮੈਂ ਕਿਹਾ ਇਸ ਬਾਬੇ ਨੂੰ ਜ਼ਰੂਰ ਦਿੰਦੇ ਹੋ ਗਰਾਹੀ, ਹੋਰ ਨਹੀਂ ਕਿਸੇ ਨੂੰ ਦਿੰਦੇ? ਉਹ ਮੈਨੂੰ ਕਹਿੰਦੇ ਵੀ ਮੈਂ ਇਹਨੂੰ ਤਾਂ ਗਰਾਹੀ ਦਿੰਦਾ ਵੀ ਬਾਬਾ ਮਾਇਆ ਨੂੰ ਹੱਥ ਲਾਉਂਦਾ। ਤੇ ਕਰਦਾ ਕੀ ਸੀ ਉਹ, ਜੇਬ ਐਂ ਅੱਗੇ ਕਰ ਦਿੰਦਾ ਸੀ, ਉਹਦੇ ਬਟਨ ਜਿਹਾ ਲੱਗਿਆ ਹੁੰਦਾ ਇੱਥੇ ਜੇਬ ਦੇ ਉੱਤੇ, ਤੁੱਕੀ ਜੀ ਲੱਗੀ ਹੁੰਦੀ ਇੱਥੇ, ਉਹ ਬਟਨ ਜਿਹਾ ਖੋਲ ਜਾ ਕਰੇ, ਐਂ ਐਂ ਐਂ ਜੇਬ ਕਰ ਦਿਆ ਕਰੇ, ਵਿੱਚ ਨੋਟ ਪਾ ਦਿਓ ਤੁਸੀਂ। ਤੇ ਉਹਦੇ ਨਾਲ ਦਿਆਂ ਨੇ ਦੱਸਿਆ ਸੀ, ਕਹਿੰਦੇ ਘਰੇ ਜਾ ਕੇ ਆਪ ਹੀ ਗਿਣਦਾ, ਇੱਥੇ ਇੱਦਾਂ ਪਵਾਉਂਦਾ। ਤੇ ਮੈਂ ਜਦੋਂ ਹੁਣ ਇਹ ਗੱਲਾਂ ਪੁਰਾਣੀਆਂ 95 ਦੀ ਗੱਲ ਹੋਊ, ਸ਼ਾਇਦ 97 ਦੀ ਹੋਵੇ। ਤੇ ਜਦੋਂ ਮੈਂ ਬਾਹਰ ਵਿਦੇਸ਼ਾਂ ਚ ਗਿਆ ਤੇ ਉੱਥੇ ਫਿਰ ਮੈਂ ਵੇਖਿਆ ਵੀ ਇੱਥੇ ਤੇ ਨੋਟ ਵੈਸੇ ਹੀ ਲੋਕ ਘੱਟ ਵਰਤਦੇ ਆ, ਹਰ ਜਗ੍ਹਾ ਹੀ ਕਾਰਡ ਯੂਜ ਕਰਦੇ ਆ, ਸ਼ਾਪਿੰਗ ਕਰਦੇ ਨੇ ਤਾਂ ਜੇ ਕਿਤੇ ਕੋਈ ਟੈਕਸ ਆਪਣਾ ਟੋਲ ਪਲਾਜ਼ੇ ਜਿਵੇਂ ਲੱਗੇ ਆ ਸਾਡੇ ਇੱਥੇ ਟੋਲ ਕਟਾਉਂਦੇ ਆ ਤਾਂ ਵੀ ਉਹੀ ਵਰਤਦੇ ਆ। ਫਿਰ ਇਸ ਹਿਸਾਬ ਨਾਲ ਤੇ ਸਾਰੀ ਬ੍ਰਹਮ ਗਿਆਨੀ ਨੇ ਮਾਇਆ ਨੂੰ ਤੇ ਹੱਥ ਹੀ ਨਹੀਂ ਲਾਉਂਦਾ ਕੋਈ। ਤੇ ਸਾਡੇ ਵੀ ਏਦਾਂ ਹੀ ਹੋ ਜਾਣਾ ਨਾ, 5-7 ਸਾਲਾਂ ਚ ਹੀ ਹੋ ਜੂ ਭਾਈ, ਮਸ਼ੀਨਾਂ ਹੀ ਹੋਣਗੀਆਂ, ਹੋਰ ਕੀ ਹੋਊ। ਨੋਟ ਨਾਟ ਕਿੰਨਾ ਕੁ ਚਿਰ ਚੱਲਣਗੇ? ਬੰਦ ਹੋ ਜਾਣਗੇ। ਜਿਹੜੇ ਹਿਸਾਬ ਨਾਲ ਬੈਂਕਿੰਗ ਦਾ ਸਿਸਟਮ ਚੱਲ ਰਿਹਾ ਹੈ, ਸਾਰਾ ਕੁਝ ਬੈਂਕ ਦੇ ਥਰੂ ਹੋ ਰਿਹਾ ਹੈ, ਆਉਣ ਵਾਲੇ ਸਮੇਂ ਚ ਕਿੰਨੇ ਕੁ ਨੋਟ, ਕਿੰਨਾ ਚਿਰ ਨੋਟ ਚੱਲਣਗੇ? ਇੱਥੇ ਵੀ ਮੈਨੂੰ ਤਾਂ ਮਸ਼ੀਨਾਂ ਜੀਆਂ ਰੱਖਣੀਆਂ ਪੈਣਗੀਆਂ ਵੀ ਨੋਟ ਨਾ ਰੱਖੋ, ਆਪ ਤਾਂ ਦੱਸੋ ਵੀ 10 ਘਟਾਣੇ ਨੇ ਕਿ 5 ਘਟਾਣੇ ਨੇ। ਹੋ ਸਕਦਾ ਹੈ ਆਉਣ ਵਾਲੇ ਸਮੇਂ ਚ ਐਂ ਹੋਵੇ। ਪਿੱਛੇ ਜੇ ਨੋਟਬੰਦੀ ਹੋਈ ਸੀ ਨਾ, ਜਦੋਂ ਕਿੰਨਾ ਮੁਸ਼ਕਲ ਜਿਹਾ ਸਮਾਂ ਆ ਗਿਆ ਸੀ, ਤੇ ਉਦੋਂ ਸਾਡੇ ਉੱਥੇ ਇੱਕ ਬਾਬਾ ਆਇਆ, ਮੇਰੇ ਕੋਲ ਰੋਣ ਹੀ ਲੱਗ ਪਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਨੋਟ ਕਿਤੇ ਮਿਲਦੇ ਨਹੀਂ, ਲੋਕੀ ਲਾਈਨਾਂ ਚ ਲੱਗੇ ਆ। ਕਹਿੰਦਾ ਮੈਂ ਭੋਗ ਤੇ ਕੀਰਤਨ ਕਰਨ ਗਿਆ, ਮੈਨੂੰ ਵਾਹਵਾ ਰੱਖ ਤੇ ਕਿਸੇ ਨੇ 10-10 ਦੇ ਨੋਟ, ਤੇ ਹੁਣ ਭੋਗ ਤੇ ਰੱਖ ਤੇ। ਕਹਿੰਦਾ ਇੱਕ ਆਇਆ 500-500 ਦੇ 2 ਰੱਖ ਕੇ ਸਾਰੀ ਚੱਕ ਕੇ ਲੈ ਗਿਆ। ਕਹਿੰਦਾ ਮੈਂ ਹੁਣ ਕਚੀਚੀਆਂ ਵੱਟਾਂ ਉੱਥੇ ਬੈਠਾ ਵੀ ਮੈਂ ਇਹਨਾਂ ਨੂੰ ਕਿੱਥੇ ਬਦਲੂ, ਵੀ ਤੂੰ ਤੇ ਸਾਰੀ ਲੈ ਗਿਆ ਚੱਕ ਕੇ। ਸੋ ਜਿਵੇਂ ਹੁਣ ਆ ਪਿੱਛੇ ਜੇ ਮਸਲਾ ਇਦਾਂ ਦਾ ਚੱਲਿਆ, ਹੋ ਸਕਦਾ ਹੈ ਕਿ ਆਉਣ ਵਾਲੇ 5-7-10 ਸਾਲਾਂ ਵਿੱਚ ਜਿਹੜੀ ਨੋਟ ਵਗੈਰਾ ਖਤਮ ਹੋ ਜਾਣ ਇੱਥੇ। ਹੁਣ ਉਹ ਹੈ ਪਖੰਡ ਹੈ, ਮਾਇਆ ਨੂੰ ਹੱਥ ਨਹੀਂ ਲਾਉਂਦਾ। ਮੇਰਾ ਪਿਓ ਕਹਿੰਦਾ ਵੀ ਆਪਾਂ ਇਹਨੂੰ, ਪਿਤਾ ਕਹਿੰਦੇ ਵੀ ਇਹਨੂੰ ਇਹਨੂੰ ਪੈਸੇ ਦੇਣੇ ਆ, ਪਰ ਬੰਦੇ ਦਾ ਇਰਾਦਾ ਨਹੀਂ ਵੇਖਿਆ, ਐਂ ਵੇਖ ਲਿਆ ਵੀ ਆਹ ਨੋਟਾਂ ਨੂੰ ਹੱਥ ਨਹੀਂ ਲਾਉਂਦਾ। ਇਰਾਦਾ ਉਹਦਾ ਉਹੀ ਹੈ, ਇਰਾਦਾ ਤੇ ਦੂਜੇ ਬਾਬਿਆਂ ਵਾਲਾ ਹੀ ਹੈ, ਕੰਮ ਤੇ ਸੇਮ ਹੀ ਕਰਦਾ, ਬਸ ਅਗਲਾ ਘੁਮਾ ਕੇ ਗੱਲ ਫੜ ਲੈਂਦਾ, ਫੜਦੇ ਫੜਨਾ ਦੇ ਗਲੇ ਨੇ ਗੱਲ ਹੀ ਹੁੰਦਾ ਨਾ। ਸੋ ਮਾਇਆ ਦਾ ਅਰਥ ਹੈ ਮਟੀਰੀਅਲ। ਜਿਹੜਾ ਬੰਦਾ ਮਟੀਰੀਅਲ ਦੇ ਪਿੱਛੇ ਲੱਗ ਕੇ, ਪਦਾਰਥ ਦੇ ਪਿੱਛੇ ਲੱਗ ਕੇ, ਪਰਿਵਾਰ ਦੇ ਪਿੱਛੇ ਲੱਗ ਕੇ ਸੱਚ ਛੱਡ ਦਵੇ ਵੀ ਛੱਡ ਪਰੇ ਯਾਰ ਮੈਂ ਇੰਨਾ ਵੀ ਸੱਚ ਨਾ ਬੋਲ, ਅਗਲਾ ਕਹਿੰਦਾ ਵੀ ਇੰਨਾ ਵੀ ਸੱਚ ਨਾ ਬੋਲ ਕੇ ਇਕੱਲੇ ਹੀ ਰਹਿ ਜੇ, ਚਾਰ ਕੁ ਰੱਖ ਲੈ, ਅਰਥੀ ਨੂੰ ਮੋਢਾ ਲਾਣ ਲਈ ਚਾਰਕ ਤਾਂ ਰੱਖ ਲੈ, ਹਰੇਕ ਨਾਲ ਹੀ ਪੰਗਾ ਲੈ ਕੇ ਬਹਿ ਜਾਂਦਾ, ਕਦੇ ਉਹਨੂੰ ਕਹਿ ਦੇਣਾ ਕਦੇ ਉਹਨੂੰ ਕਹਿ ਦੇਣਾ ਵੀ ਤੇਰੇ ਨਾਲ ਹਰ ਕਿਸੇ ਦੀ ਵੀ ਨਹੀਂ ਬਣਦੀ, ਅਗਲਾ ਸੋਚ ਹੀ ਸਕਦਾ ਨਾ। ਪਰ ਜਿਹੜੀ ਚੀਜ਼ ਤੁਹਾਨੂੰ ਸੱਚ ਬੋਲਣ ਤੋਂ ਰੋਕ ਦੇਵੇ, ਜਿਹੜੀ ਚੀਜ਼ ਦਾ ਮੋਹ ਆਵੇ, ਸਮਝ ਲਓ ਉਹ ਮਾਇਆ। ਉਹ ਪੁੱਤ ਵੀ ਹੋ ਸਕਦਾ, ਘਰ ਵਾਲੀ ਵੀ ਹੋ ਸਕਦੀ ਹੈ, ਜਾਇਦਾਦ ਵੀ ਹੋ ਸਕਦੀ ਹੈ, ਪੈਸਾ ਵੀ ਹੋ ਸਕਦਾ, ਕੁਛ ਵੀ ਹੋ ਸਕਦਾ, ਉਹਨੂੰ ਮਾਇਆ ਕਹਿੰਦੇ। ਲਓ ਹੁਣ ਮਾਇਆ ਦੇ ਵਿੱਚ ਫਸਿਆ, ਹੁਣ ਅਗਲੀ ਪੰਕਤੀ ਸੁਣੋ।
1: ਆਵੇ ਜਾਏ ਪਵਾਈ ਐ, ਬਹੁ ਜੂਨੀ ਨੱਚਾ,
0: ਕਹਿੰਦੇ ਬਹੁ ਜੂਨੀਆਂ ਵਿੱਚ ਨੱਚਦਾ ਰਹਿੰਦਾ ਬੰਦਾ, ਆਉਂਦਾ ਜਾਂਦਾ ਰਹਿੰਦਾ, ਆਉਂਦਾ ਜਾਂਦਾ ਮਤਲਬ ਵੀ ਕਦੇ ਤੇ ਵਧੀਆ ਜਿਹੀਆਂ ਗੱਲਾਂ ਕਰਨ ਲੱਗ ਜਾਂਦਾ, ਕਦੇ ਬਹੁਤ ਭੈੜਾ ਬਣ ਜਾਂਦਾ, ਇੱਕ ਦਿਨ ਵਿੱਚ ਕਈ ਕਈ ਜੂਨਾਂ ਭੋਗਦਾ, ਸਵੇਰੇ ਵਧੀਆ ਸੀ ਦੁਪਹਿਰੇ ਕੁਝ ਹੋਰ ਹੀ ਬਣਿਆ ਫਿਰਦਾ, ਸ਼ਾਮ ਨੂੰ ਭਾਵ ਕੇ ਕਦੇ ਕੁੱਤਾ ਕਦੇ ਕਾਂ ਕਦੇ ਸੂਰ ਕਦੇ ਗਧਾ, ਇੱਕ ਹੀ ਬੰਦਾ ਇਹਦੇ ਵਿੱਚ ਕਈ ਕੁਛ ਆਈ ਜਾਂਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਇਹਦੀ ਇਨਸਾਨੀਅਤ ਮਰਦੀ ਰਹਿੰਦੀ ਹੈ, ਆਉਂਦਾ ਜਾਂਦਾ ਰਹਿੰਦਾ, ਕਈ ਜੂਨਾਂ ਚ ਫਿਰਦਾ। ਕੌਣ? ਰੱਬ ਨਾਲੋਂ ਟੁੱਟ ਕੇ ਜਿਹੜਾ ਮਟੀਰੀਅਲ ਨਾਲ ਜੁੜਿਆ ਹੋਇਆ। ਹੁਣ ਅਗਲੀ ਪੰਕਤੀ ਸੁਣੇ,
1: ਬਚਨ ਕਰੇ ਤੈ ਖਿਸਕ ਜਾਏ, ਬੋਲੇ ਸਭ ਕੱਚਾ।
0: ਹੁਣ ਇੱਥੇ ਲਿਆਇਓ ਸੁਣਿਓ ਗੱਲ, ਇਹ ਪੰਕਤੀ ਦਾ ਸੰਬੰਧ ਇਹਦੇ ਨਾਲ ਹੈ। ਆ ਪ੍ਰਕਰਨ ਚੱਲ ਰਿਹਾ ਗੁਰਬਾਣੀ ਦੇ ਸ਼ਬਦ ਦਾ, ਇਸ ਪ੍ਰਕਰਨ ਦੇ ਨਾਲ ਇਸ ਪੰਕਤੀ ਦਾ ਸੰਬੰਧ ਹੈ। ਫਿਰ ਸੁਣੋ ਇਹ ਪੰਕਤੀ ਦੁਬਾਰਾ।

0: ਇਹੋ ਜਿਹਾ ਜਿਹੜਾ ਬੰਦਾ ਮਾਇਆ ਵਿੱਚ ਫਸਿਆ ਹੋਇਆ ਕਹਿੰਦੇ ਬਚਨ ਕਰ ਕਰਕੇ ਮੁੱਕਰਦਾ ਹੈ ਖਿਸਕਦਾ ਹੀ ਰਹਿੰਦਾ ਉਹਨੂੰ ਕੋਈ ਨਹੀਂ ਹੁੰਦਾ ਵੀ ਮੈਂ ਫਲਾਣੇ ਨੂੰ ਹੁਣ ਵੇਖੋ ਘਰ ਵਾਲੀ ਦੇ ਨਾਲ ਸਾਥ ਨਿਭਾਉਂਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਕੀ ਕੀਤਾ ਭਲਾ ਉਹਨੇ ਬਚਨ ਪਰ ਹੁਣ ਬਾਹਰ ਧੱਕੇ ਖਾਂਦਾ ਖਿਸਕ ਗਿਆ ਫਸ ਗਿਆ ਨਾ ਕਿਸੇ ਹੋਰ ਪਾਸੇ ਭਾਵ ਕਹਿੰਦੇ ਬਚਨ ਤੋੜਤਾ ਏਦਾਂ ਇਹਨੂੰ ਕਹਿੰਦੇ ਬਚਨ ਕਰਕੇ ਮੁੱਕਰਨਾ ਇਹੋ ਜਿਹੇ ਬੰਦੇ ਝੂਠੇ ਬੰਦੇ ਜਿਹੜੇ ਹੁੰਦੇ ਹੈ ਮਟੀਰੀਅਲ ਵਿੱਚ ਫਸੇ ਹੋਏ ਜਿਹੜੇ ਬੰਦੇ ਹੈ ਇਹ ਬੰਦੇ ਬਚਨ ਕਰ ਕਰਕੇ ਮੁੱਕਰਦੇ ਹੁਣ ਸਾਨੂੰ ਆਹ ਪੰਕਤੀ ਐ ਸਮਝ ਬਚਨ ਕਰੇ ਸੋ ਕਿਸਕ ਜਾਏ ਵੀ ਵੇਖੋ ਜੀ ਬਚਨ ਕਰਕੇ ਜਿਹੜਾ ਮੁੱਕਰ ਜਾਂਦਾ ਹੈ ਪਰ ਦੱਸਿਓ ਪਿਆਰਿਓ ਟੀਚਾ ਵੇਖਣਾ ਪੈਣਾ ਬਚਨ ਨਹੀਂ ਤੁਹਾਨੂੰ ਟੀਚਾ ਕੀ ਹੈ ਤੁਹਾਡਾ ਹੁਣ ਤੁਹਾਨੂੰ ਪਤਾ ਲੱਗ ਗਿਆ ਪਹਿਲਾਂ ਵੇਖਿਓ ਤੁਸੀਂ ਬੱਚੀ ਦਾ ਰਿਸ਼ਤਾ ਕੀਤਾ ਸੀ ਤੁਸੀਂ ਕਿਹਾ ਸੀ 15 ਤਰੀਕ ਨੂੰ 15 ਜਨਵਰੀ ਨੂੰ ਬਰਾਤ ਲੈ ਕੇ ਆ ਜਿਓ ਕਾਰਡ ਵੀ ਛੱਪ ਗਏ ਵਾਅਦਾ ਹੋ ਗਿਆ ਵਿਚੋਲਾ ਵਿੱਚ ਪੈ ਗਿਆ ਬਚਨ ਕਰਤਾ ਧੀ ਦਾ ਵਿਆਹ ਕਰਾਂਗੇ ਤੇ ਉਦੋਂ ਬਾਅਦ ਤੁਹਾਨੂੰ ਲੱਗ ਗਿਆ ਪਤਾ ਵੀ ਮੁੰਡਾ ਤੇ ਨਸ਼ਾ ਕਰਦਾ ਸਾਡੇ ਨਾਲ ਤੇ ਧੋਖਾ ਬਹੁਤ ਵੱਡਾ ਕੀਤਾ ਇਹ ਕਹਿੰਦਾ ਸੀ ਬਾਹਰੋਂ ਆਇਆ ਇਹ ਤੇ ਪੱਕਾ ਹੀ ਆ ਗਿਆ ਤੇ ਡਿਪੋਰਟ ਕਰਕੇ ਭੇਜਿਆ ਡਿਪੋਰਟ ਕਰਕੇ ਭੇਜਿਆ ਇਹਨੂੰ ਤੇ ਤੁਸੀਂ ਫਿਰ ਵਿਆਹ ਤੋੜਤਾ ਤੇ ਅਗਲਾ ਕਹਿੰਦਾ ਲਓ ਜੀ ਬਚਨ ਕਰਕੇ ਮੁੱਕਰ ਗਏ ਇਹ ਕੀ ਗੱਲ ਹੋਈ ਫਿਰ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਵਿੱਚ ਕਿਹਾ ਸੀ ਕਿ ਸਾਰੀ ਸਿੱਖ ਸੰਗਤ ਇਕੱਠੀ ਹੋਵੇ ਚਿੱਠੀਆਂ ਪਾਈਆਂ ਨਾ ਦੀਵਾਲੀ ਦੇ ਸੰਬੰਧ ਵਿੱਚ ਉਹਨਾਂ ਨੇ ਬਚਨ ਕੀਤਾ ਵੀ ਸਾਰੇ ਆਓ ਆਪਾਂ ਜੋੜ ਮੇਲਾ ਕਰਾਂਗੇ ਇਦਾਂ ਹੀ ਹੈ ਨਾ ਆਪਾਂ ਜੋੜ ਮੇਲਾ ਕਰਾਂਗੇ ਲੀਡਰ ਨੇ ਸਾਡੀ ਕੌਮ ਦੇ ਉਹ ਆਗੂ ਨੇ ਉਹਨਾਂ ਨੇ ਫੈਸਲਾ ਲਿਆ ਉਸ ਸਾਡੇ ਲੀਡਰ ਦਾ ਸਾਡੇ ਆਗੂ ਦਾ ਇਹ ਫੈਸਲਾ ਬਹੁਤ ਵਧੀਆ ਵੀ ਸਾਰੀ ਕੌਮ ਆਵੇ ਤੇ ਆਪਾਂ ਕੋਈ ਕੌਮ ਦੀ ਬਿਹਤਰੀ ਲਈ ਚੜ੍ਹਦੀ ਕਲਾ ਲਈ ਦੀਵਾਲੀ ਤੇ ਜੋੜ ਮੇਲਾ ਕਰਕੇ ਤੇ ਆਪਾਂ ਕੋਈ ਵਧੀਆ ਪ੍ਰੋਗਰਾਮ ਉਲੀਕੀਏ ਸਿੱਖਾਂ ਨੂੰ ਚਿੱਠੀਆਂ ਭੇਜਦੀਆਂ ਜੋੜ ਮੇਲਾ ਹੋਏਗਾ ਜਦੋਂ ਵੇਖਿਆ ਵੀ ਤੋਪਾਂ ਬੀੜਦੀਆਂ ਅਗਲਿਆਂ ਨੇ ਫੌਜਾਂ ਆ ਗਈਆਂ ਤੇ ਭਾਈ ਮਨੀ ਸਿੰਘ ਨੇ ਸੋਚਿਆ ਉਹ ਛੱਡ ਪਰਾ ਕਹਿ ਤੇ ਬੈਠਾ ਵੀ ਜੋੜ ਮੇਲਾ ਹੋਊਗਾ ਜੇ ਨੁਕਸਾਨ ਹੁੰਦਾ ਤੇ ਪਿੱਛੇ ਹਟਣ ਵਿੱਚ ਕੋਈ ਘਾਟਾ ਨਹੀਂ ਭਾਈ ਮਨੀ ਸਿੰਘ ਜੀ ਨੇ ਪਹਿਲਾਂ ਕਿਹਾ ਸੀ ਆਓ ਮੁੜ ਕੇ ਦੁਬਾਰਾ ਚਿੱਠੀਆਂ ਲਿਖਤੀਆਂ ਵੀ ਇਹਨਾਂ ਦੀ ਨੀਤ ਵਿਗੜ ਗਈ ਹੁਣ ਨਾ ਆਓ ਕਿਉਂ ਉਹਨਾਂ ਦਾ ਨਿਸ਼ਾਨਾ ਬਹੁਤ ਵਧੀਆ ਟੀਚਾ ਬਹੁਤ ਵਧੀਆ ਵੀ ਕੌਮ ਮਰਵਾਉਣੀ ਨਹੀਂ ਕੌਮ ਨੂੰ ਬਚਾਉਣਾ ਹੈ ਮੇਰੇ ਵਰਗੇ ਤੇ ਕਹਿੰਦੇ ਨੇ ਪੈਂਦੇ ਨੇ ਛਿੱਤਰ ਪੈਣ ਜੋ ਮੈਂ ਇੱਕ ਵਾਰੀ ਕਹਿਤਾ ਬਸ ਕਹਿਤਾ ਆਖੋ ਸਤਨਾਮ ਸਾਡੇ ਵਰਗੇ ਪਿੱਛੇ ਕਿੱਥੇ ਹਟਦੇ ਨੇ ਇੰਨੀ ਅਕਲ ਸਾਨੂੰ ਕਿੱਥੇ ਹੈ ਇੰਨਾ ਦਿਮਾਗ ਸਾਡਾ ਕੰਮ ਕਿੱਥੇ ਕਰਦਾ ਜਦੋਂ ਅਗਲਾ ਕਹਿੰਦਾ ਮੈਂ ਇੱਕ ਵਾਰੀ ਕਹਿਤਾ ਮੀਡੀਆ ਚ ਆ ਗਿਆ ਲੋਕੀ ਤੇ ਕਹਿਣਗੇ ਵੀ ਤੂੰ ਤੇ ਪਹਿਲਾਂ ਐ ਕਹਿੰਦਾ ਸੀ ਹੁਣ ਤੂੰ ਕਿਉਂ ਮੁੱਕਰ ਗਿਆ ਏਦਾਂ ਨਹੀਂ ਵੇਖੋ ਗਲਤ ਠੀਕ ਸੱਚ ਝੂਠ ਨਿਸ਼ਾਨਾ ਕੀ ਹੈ ਉੱਥੇ ਪਤਾ ਲੱਗਦਾ ਇਹ ਗੱਲ ਮੇਰੇ ਖਿਆਲ ਪਕੜ ਚ ਆ ਗਈ ਅੱਜ ਤੋਂ ਬਾਅਦ ਗਲਤ ਠੀਕ ਨਹੀਂ ਵੇਖਣਾ ਕੀ ਵੇਖਣਾ ਬਈ ਪਿਆਰਿਓ ਇਰਾਦਾ ਕੀ ਵੇਖਣਾ ਜੀ ਬੰਦੇ ਦਾ ਇਰਾਦਾ ਨਿਸ਼ਾਨਾ ਕੀ ਹੈ ਇਹਦਾ ਇਹ ਚਾਹੁੰਦਾ ਕੀ ਹੈ ਇਹ ਜਾਣਾ ਕਿੱਥੇ ਚਾਹੁੰਦਾ ਹੈ ਗਲਤ ਠੀਕ ਤਾਂ ਪਰਖਿਆ ਜਾਏਗਾ ਗਲਤ ਠੀਕ ਕੁਛ ਵੀ ਨਹੀਂ ਹੁੰਦਾ ਗਲਤ ਠੀਕ ਕੁਛ ਨਹੀਂ ਹੁੰਦਾ ਮੈਂ ਫੇਰ ਕਹਿ ਰਿਹਾ ਗੰਗੂ ਨੇ ਕਚਹਿਰੀ 'ਚ ਜਾ ਕੇ ਸੱਚ ਬੋਲਿਆ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਦਿਆਂ ਨੇ ਝੂਠ ਬੋਲਿਆ ਵੀ ਇਹ ਪੁੱਤ ਦੇ ਪੀਰ ਨੇ ਪਰ ਉਹ ਸੱਚ ਨਹੀਂ ਸੀ ਚਾਹੀਦਾ ਇਹ ਜਿਹੜਾ ਝੂਠ ਹੈ ਇਹ ਚਾਹੀਦਾ ਸੀ ਸਾਰੀ ਦੀ ਸਾਰੀ ਘਟਨਾ ਨੂੰ ਵੇਖਣਾ ਪੈਣਾ ਸੀ ਤਾਂ ਕਰਕੇ ਗਲਤ ਠੀਕ ਸਾਰੇ ਸੰਦਰਭ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ ਗਲਤ ਠੀਕ ਸਾਰੀ ਪਿਕਚਰ ਤੁਹਾਨੂੰ ਵੇਖਣੀ ਸੋ ਝੂਠ ਨਾਲ ਜੁੜਿਆ ਹੋਇਆ ਬੰਦਾ ਉਹ ਤੇ ਫਿਰ ਧੱਕੇ ਖਾਂਦਾ ਬਹਾਨੇਬਾਜ਼ੀਆਂ ਕਰਦਾ ਰਹਿੰਦਾ ਅੱਗੇ ਸੁਣ ਲਓ ਸ਼ਬਦ ਥੋੜਾ ਜਿਹਾ ਹੈ ਹਾਂਜੀ
1: ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ
0: ਕਹਿ ਲੋ ਵੀ ਝੂਠ ਦੇ ਵਿੱਚ ਹੀ ਖੱਚਤ ਰਹਿੰਦਾ ਹੈ ਉਹਦੇ ਕੰਮ ਨੇ ਜਿਹੜੇ ਕੰਮਾਂ ਚ ਖੱਚਤ ਹੈ ਬਸ ਝੂਠ ਹੀ ਝੂਠ ਅੰਦਰੋਂ ਵੀ ਝੂਠਾ ਜਾਂ ਇਹਨੂੰ ਐਂ ਕਹਿ ਲੋ ਖੱਚਾ ਦਾ ਅਰਥ ਇੱਕ ਟੀਕਾਕਾਰ ਨੇ ਤੇ ਕੀਤਾ ਖੱਚਤ ਰਹਿੰਦਾ ਹੈ ਦੂਜਾ ਕਹਿੰਦਾ ਵੀ ਕੰਮ ਵੀ ਉਹਦੇ ਇਦਾਂ ਦੇ ਹੁੰਦੇ ਨੇ ਤੇ ਮਾਰਦਾ ਵੀ ਖੱਚਾ ਹੀ ਰਹਿੰਦਾ ਆਖੋ ਸਤਨਾਮ ਖੱਚ ਮਤਲਬ ਗੱਪ ਇਹੋ ਜਿਹਾ ਬੰਦਾ ਗੱਪ ਹੀ ਛੱਡਦਾ ਰਹਿੰਦਾ ਖੱਚ ਮਾਰਦਾ ਰਹਿੰਦਾ ਕਿਉਂਕਿ ਝੂਠ ਉਹਦੇ ਅੰਦਰ ਵਸਿਆ ਹੁੰਦਾ ਉਹਦਾ ਟੀਚਾ ਗਲਤ ਹੁੰਦਾ ਸਾਰੀ ਜ਼ਿੰਦਗੀ ਖੱਚਤ ਰਹਿੰਦਾ ਮਾੜੇ ਕੰਮਾਂ ਚ ਹਾਂਜੀ

0: ਬਸ ਨਿਰਵੈਰਾਂ ਨਾਲ ਵੀ ਉਹ ਵੈਰ ਕਰਦਾ, ਜਿਹਦੇ ਨਾਲ ਵੈਰ ਨਹੀਂ ਵੀ ਕਰਨਾ ਚਾਹੀਦਾ ਸੀ ਤਾਂ ਉਹਦੇ ਨਾਲ ਵੀ ਵੈਰ ਵਿੱਢ ਕੇ ਬਹਿ ਜਾਂਦਾ। ਹੁਣ ਸਾਹਿਬਜ਼ਾਦਿਆਂ ਨਾਲ ਕਾਹਦਾ ਵੈਰ ਹੈ ਵੇਖੋ, ਪਰ ਵੈਰ ਵਿੱਢ ਲਿਆ ਨਾ, ਨਿਰਵੈਰਾਂ ਨਾਲ ਵੀ ਵੈਰ ਕਰਦਾ ਬੰਦਾ ਲਾਲਚਾਂ ਵਿੱਚ ਫਸ ਕੇ। ਹਾਂਜੀ,
1: ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ।
0: ਉਹਦੇ ਕਰਮ ਹੀ ਇਦਾਂ ਦੇ ਹੁੰਦੇ ਨੇ ਕਿ ਮੁੱਢ ਤੋਂ ਹੀ ਪੁੱਠੇ ਪਾਸੇ ਪਿਆ ਹੋਣ ਕਰਕੇ। ਕਹਿੰਦੇ ਪਰਮਾਤਮਾ ਨਿਯਮ, ਜਿਹੜੇ ਰੱਬ ਦੇ ਨਿਯਮ ਨੇ, ਰੱਬ ਦੇ ਨਿਯਮਾਂ ਮੁਤਾਬਕ ਉਹਦੀ ਜ਼ਮੀਰ ਮਰੀ ਹੋਈ ਹੁੰਦੀ, ਮਰਿਆ ਹੋਇਆ ਹੁੰਦਾ ਉਹ ਅੰਦਰੋਂ। ਪਰਮਾਤਮਾ ਦੇ ਨਿਯਮ ਜਿਹੜੇ ਨੇ, ਨਿਯਮਾਂ ਮੁਤਾਬਕ ਜਦੋਂ ਕੰਮ ਗਲਤ ਕਰਦਾ ਹੈ ਫਿਰ ਅੰਦਰੋਂ ਜ਼ਮੀਰ ਮਰੀ ਵਾਲਾ ਹੁੰਦਾ ਇਹੋ ਜਿਹਾ ਬੰਦਾ। ਅੱਗੇ

0: ਕਦੇ ਕਾਮ ਕਦੇ ਕ੍ਰੋਧ ਕਦੇ ਲੋਭ ਕਦੇ ਮੋਹ ਕਦੇ ਹੰਕਾਰ ਇਹ ਜੰਮ ਉਹਨੂੰ ਚਿੰਬੜੇ ਰਹਿੰਦੇ ਐ ਬਸ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਫਸਿਆ ਰਹਿੰਦਾ ਹਾਂਜੀ
1: ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ
0: ਬਸ ਪਰਮਾਤਮਾ ਦਾ ਜਿਹੜੀ ਖੇਡ ਹੈ ਨਾ ਪਰਮਾਤਮਾ ਦਾ ਜਿਹੜਾ ਨਿਯਮ ਹੈ ਉਹ ਬੜੇ ਕਮਾਲ ਦੇ ਨੇ ਉਹ ਫਿਰ ਇੱਕ ਨਾ ਇੱਕ ਦਿਨ ਫੈਸਲਾ ਕਰਦੇ ਨੇ ਬਾਹਰੋਂ ਬੰਦਾ ਭਾਵੇਂ ਜਿੰਨੇ ਮਰਜ਼ੀ ਨਜ਼ਾਰੇ ਲੈਂਦਾ ਫਿਰੇ ਅੰਦਰੋਂ ਉਸ ਬੰਦੇ ਦਾ ਬਹੁਤ ਬੁਰਾ ਹਾਲ ਹੁੰਦਾ ਹੈ ਜਿੰਨੇ ਬੰਦਾ ਗਲਤ ਕੰਮ ਕਰਦਾ ਜਾਏਗਾ ਉਹਨਾਂ ਆਪਣੇ ਆਪ ਤੋਂ ਦੂਰ ਹੁੰਦਾ ਜਾਂਦਾ ਹੈ ਉਹਨਾਂ ਹੀ ਦਾਗੀ ਹੋਈ ਜਾਂਦਾ ਹੈ ਉਹਨਾਂ ਹੀ ਫਿਰ ਦੁਖੀ ਹੋਣਾ ਪੈਂਦਾ ਹੈ ਅਰਦਾਸ ਕਰਦੇ ਰਹੀਏ ਸੱਚੇ ਪਾਤਸ਼ਾਹ ਗੰਗੂ ਵਰਗੇ ਜਿਨ੍ਹਾਂ ਨੇ ਬੇੜਾ ਗਰਕ ਕਰ ਲਿਆ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਸਭ ਕੁਝ ਖਤਮ ਕਰ ਲਿਆ ਸੱਚੇ ਪਾਤਸ਼ਾਹ ਸਾਡੇ ਵਰਗਿਆਂ ਨੂੰ ਬਚਾ ਕੇ ਰੱਖਿਓ ਅੱਜ ਸਾਰੇ ਆਪਾਂ ਬਹੁਤੇ ਸਾਡੇ ਚ ਉਹ ਹੈ ਜਿਹੜੇ ਗੰਗੂ ਦੇ ਨਕਸ਼ੇ ਕਦਮਾਂ ਤੇ ਤੁਰਨ ਵਾਲੇ ਹਾਂ ਉੱਤੋਂ ਉੱਤੋਂ ਨਾ ਐਂ ਕਰਦਾ ਹੈ ਬਦਾਦੀ ਜੀ ਮੈਂ ਤੁਹਾਡੇ ਨਾਲ ਹਾਂ ਜੀ ਮੈਂ ਤੁਹਾਡੇ ਨਾਲ ਹਾਂ ਆਪਾਂ ਵੀ ਐਂ ਕਰਦੇ ਹੱਥ ਐਂ ਜੋੜਦੇ ਹਾਂ ਵੱਡੇ ਵੱਡੇ ਉੱਤੇ ਕਰ ਕਰਕੇ ਬਾਹਾਂ ਮੁਖਾਉਂਦੇ ਹਾਂ ਵੀ ਅਸੀਂ ਬਹੁਤ ਪਿਆਰ ਕਰਦੇ ਹਾਂ ਗੁਰੂ ਨਾਲ ਪਰ ਸਾਡੇ ਵਿੱਚ ਵੀ ਕੋਈ ਕਦਰ ਨਹੀਂ ਬਿਰਲਾ ਹੈ ਜਿਹੜਾ ਦਿਲੋਂ ਕਰਨ ਵਾਲਾ ਹੈ ਦਿਖਾਵਾ ਗੰਗੂ ਨੇ ਕੀਤਾ ਸੀ ਅਸੀਂ ਵੀ ਬਹੁਤੇ ਦਿਖਾਵੇ ਵਾਲੇ ਬਹੁਤੇ ਅਸੀਂ ਦਿਖਾਵੇ ਹੀ ਕਰਦੇ ਹਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੰਗੂ ਘਰੇ ਲੈ ਗਿਆ ਗੰਗੂ ਨੇ ਕਦਰ ਨਹੀਂ ਕੀਤੀ ਅਸੀਂ ਕਿੰਨੀ ਕੁ ਕਦਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਘਰੇ ਲੈ ਕੇ ਗਏ ਹਾਂ ਸਵਾ ਕਦਰ ਕਰਦੇ ਹਾਂ ਸਵੇਰੇ ਗੁਰੂ ਗ੍ਰੰਥ ਸਾਹਿਬ ਆਏ ਹੁੰਦੇ ਹੈ ਸ਼ਾਮ ਨੂੰ ਸ਼ਰਾਬਾਂ ਚੱਲਦੀਆਂ ਹੁੰਦੀਆਂ ਸ਼ਾਮ ਨੂੰ ਉਸੇ ਘਰਾਂ ਦੇ ਵਿੱਚ ਤੁਸੀਂ ਵੇਖੋ ਕਿਵੇਂ ਨਾਚ ਚੱਲਦੇ ਆ ਕਿਵੇਂ ਡੀਜੇ ਚੱਲਦੇ ਆ ਸਭ ਕੁਝ ਭੁੱਲਿਆ ਹੋਇਆ ਹੁੰਦਾ ਹੈ ਗੰਗੂ ਨੂੰ ਅਸੀਂ ਕਹਿੰਦੇ ਹਾਂ ਵੀ ਗੰਗੂ ਅਸੀਂ ਬਹੁਤੇ ਗੰਗੂ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਹਾਂ ਤੇ ਅਰਦਾਸ ਕਰਦੇ ਰਹੀਏ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਬਚਾ ਕੇ ਰੱਖਿਓ ਪੰਚ ਬਿਖਾਦੀ ਏਕ ਗਰੀਬਾ ਰੱਖੋ ਰਾਖਣਹਾਰੇ ਮੇਰੇ ਰੱਬ ਜੀ ਕਹਿੰਦੇ ਸ਼ਿਕਾਰੀ ਨੇ ਪੰਜ ਵਕਾਰ ਨੇ ਬਹੁਤੇ ਜਮ ਇਹ ਵਕਾਰ ਇਹ ਸ਼ਿਕਾਰੀ ਬਹੁਤੇ ਹੈ ਜਿੰਦ ਕੱਲੀ ਹੈ ਮੇਰੇ ਰੱਬ ਜੀ ਸਾਡੇ ਤੇ ਕਿਰਪਾ ਹੀ ਰੱਖਿਓ

3 ਵੱਜ ਗਏ ਆ ਆਪਾਂ ਹੁਣ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਪਹਿਲਾਂ ਵੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਇਤਿਹਾਸ ਬਹੁਤ ਸੁਣਿਆ ਸੁਣਾਇਆ ਹੈ ਕੈਸਟਾਂ ਚੋਂ ਸੁਣ ਲਓ ਜਿੱਥੇ ਮਰਜ਼ੀ ਪਰ ਆ ਨੁਕਤੇ ਕਹਿਣੇ ਮੈਂ ਜ਼ਰੂਰੀ ਸਮਝਦਾ ਕੱਲ ਤੱਕ ਆਪਾਂ ਸੁਣਿਆ ਸੀ ਜਿਹੜੀ ਰਾਤ ਲੰਘੀ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰੀ ਰਾਤ ਸਫ਼ਰ ਕੀਤਾ ਆਪਾਂ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਥੋੜ੍ਹੀ ਜਿਹੀ ਗੱਲ ਕਰਾਂਗੇ ਪਰ ਉਦੋਂ ਪਹਿਲਾਂ ਥੋੜ੍ਹਾ ਜਿਹਾ ਚਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਜੋ ਅੱਜ ਦੀ ਜਿਹੜੀ ਰਾਤ ਲੰਘੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਠ ਪੋਹ ਦੀ ਰਾਤ ਗੁਰੂ ਸਾਹਿਬ ਨੇ ਸਾਰਾ ਦਿਨ ਜੰਗ ਕੀਤਾ ਅੱਠ ਪੋਹ ਦੀ ਰਾਤ ਨੂੰ ਕੱਚੀ ਗੜੀ ਜਿਹੜੀ ਸੀ ਚਮਕੌਰ ਦੀ ਉਹਨੂੰ ਛੱਡਿਆ ਤੇ ਸਾਰੀ ਰਾਤ ਗੁਰੂ ਸਾਹਿਬ ਨੇ ਪੈਦਲ ਸਫ਼ਰ ਕੀਤਾ ਨੰਗੇ ਚਰਨ ਨੇ ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਜ ਚੱਲਦੇ ਚੱਲਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੱਥ ਵਿੱਚ ਇੱਕ ਸ੍ਰੀ ਸਾਹਿਬ ਮਿਆਨ ਤੋਂ ਬਿਨਾਂ ਇੱਕ ਤਲਵਾਰ ਮਿਆਨ ਤੋਂ ਬਿਨਾਂ ਤੇ ਕਲਗੀ ਜਿਹੜੀ ਸੀ ਸੰਗਤ ਸਿੰਘ ਦੇ ਸੀਸ ਤੇ ਸਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਰਾਤ ਆਪਣੇ ਉੱਤੋਂ ਲੰਘੀ ਹੈ ਨਾ ਇਹ ਰਾਤ ਸਾਰੀ ਰਾਤ ਜਾਗਦੇ ਰਹੇ ਪੈਦਲ ਸਫ਼ਰ ਕੀਤਾ ਗੁਰੂ ਜੀ ਪਹੁੰਚੇ ਬਹਿਲੌਲਪੁਰ ਪਿੰਡ ਵਿੱਚ ਇਹ ਬਹਿਲੌਲਪੁਰ ਪਿੰਡ ਵਿੱਚ ਗੁਰੂ ਸਾਹਿਬ ਦਾ ਇੱਕ ਸੇਵਾਦਾਰ ਰਹਿੰਦਾ ਪੂਰਨ ਮਸੰਦ ਉਹਦਾ ਨਾਮ ਹੈ ਪੂਰਨ ਮਸੰਦ ਇਹ ਅਗਰਾਈਆਂ ਕਰਕੇ ਪੈਸਾ ਇਕੱਠਾ ਕਰਕੇ ਸੰਗਤਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਜਾਂਦੇ ਰਹੇ ਪਰ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨ ਆਵਤ ਪਤਾ ਹੀ ਇਹੋ ਜਿਹੇ ਸਮੇਂ ਤੇ ਲੱਗਦਾ ਨੇੜੇ ਟੁੱਕ ਟੁੱਕ ਬਹਿੰਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਹੈ ਪਤਾ ਤੇ ਪਰ ਲੱਗਦਾ ਹੀ ਫੇਰ ਹੈ ਤੇਰੇ ਫੁੱਲੋ ਇਹ ਸਿਵਲੀਆ ਜਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ ਮਨਸੂਰ ਦਾ ਯਾਰ ਸੀ ਸਿਵਲੀ ਉਹਨੂੰ ਸਜ਼ਾ ਮਿਲੀ ਵੱਟੇ ਮਾਰਨ ਲੋਕ ਪੱਥਰ ਮਾਰਨ ਇਹਨੂੰ ਪੱਥਰ ਮਾਰੋ ਵੱਟੇ ਮਾਰੋ ਤੇ ਉਹਦੇ ਯਾਰ ਨੇ ਸਿਵਲੀ ਨੇ ਸੋਚਿਆ ਵੀ ਜੇ ਨਾ ਮਾਰਿਆ ਤੇ ਸਰਕਾਰ ਸਜ਼ਾ ਦੇਗੀ ਉਹਨੇ ਕਿਹਾ ਲੋਕੀ ਫੁੱਲ ਮਾਰ ਲੋਕੀ ਪੱਥਰ ਮਾਰਦੇ ਆ ਮੈਂ ਭੀੜ ਵਿੱਚ ਚੱਲ ਜਾ ਕੇ ਫੁੱਲ ਮਾਰ ਦੇਣਾ ਪਤਾ ਕੀ ਲੱਗੂ ਵੀ ਕਿੰਨੇ ਵੱਟੇ ਮਾਰੇ ਕਿੰਨੇ ਫੁੱਲ ਮਾਰੇ ਬਾਂਹ ਤੇ ਐ ਕਰੂੰਗਾ ਹੀ ਮਨਸੂਰ ਦੀ ਨਜ਼ਰ ਸਿਵਲੀ ਵਿੱਚ ਸੀ ਵੀ ਕਰੂ ਕੀ ਹੁਣ ਇਹ ਉਹਦਾ ਤੇ ਧਿਆਨ ਹੀ ਆਪਣੇ ਦੋਸਤ ਵਿੱਚ ਸੀ ਵੀ ਆਹ ਖੜਾ ਹੈ ਇਹ ਵੇਖ ਰਿਹਾ ਕਿ ਬਾਕੀ ਤੇ ਪੱਥਰ ਮਾਰਦੇ ਹੀ ਹੈ ਜਦੋਂ ਬਾਕੀਆਂ ਨੇ ਪੱਥਰ ਮਾਰੇ ਜਦੋਂ ਇਹਨੇ ਫੁੱਲ ਮਾਰੇ ਨਾ ਉਹ ਚੀਕਾਂ ਲੱਗ ਪਿਆ ਮਾਰਨ ਕਹਿੰਦੇ ਕਿਉਂ ਰੋਣਾ ਹੈ ਕਹਿੰਦੇ ਇਸ ਕਰਕੇ ਰੋਣਾ ਵੀ ਇਹਨਾਂ ਨੂੰ ਤੇ ਸੱਚ ਦਾ ਪਤਾ ਨਹੀਂ ਤੈਨੂੰ ਤੇ ਪਤਾ ਹੈ ਇਹ ਤੇ ਪਿਆਰ ਨਹੀਂ ਸੀ ਕਰਦੇ ਮੈਨੂੰ ਤੂੰ ਤੇ ਦਾਵਾ ਕਰਦਾ ਸੀ ਪਿਆਰ ਦਾ ਵੀ ਤੇਰੇ ਨਾਲ ਪਿਆਰ ਬਹੁਤ ਹੈ ਮੇਰਾ ਇਹ ਕਿਹੜੇ ਕਦੇ ਕਹਿੰਦੇ ਸੀ ਮਨਸੂਰ ਤੇਰੇ ਨਾਲ ਨਿਭਾਵਾਂਗੇ ਤੈਂ ਤੇ ਕਿਹਾ ਸੀ ਮੈਨੂੰ ਇਹਨਾਂ ਦਾ ਦੁੱਖ ਨਹੀਂ ਲੱਗਿਆ ਦੁੱਖ ਮੈਨੂੰ ਤੇਰਾ ਲੱਗਿਆ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਜਦੋਂ ਤੂੰ ਮਾਰੇ ਨੇ ਨਾ ਫੁੱਲ ਲੋਕਾਂ ਦੇ ਪੱਥਰਾਂ ਦੀ ਸਾਨੂੰ ਪਰਵਾਹ ਜਰਾ ਨਾ ਹੋਈ ਮਿੱਤਰ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰਾਂ ਤੱਕ ਰੋਈ ਰੂਹ ਜਿਹੜੀ ਹੈ ਇਹ ਅੰਦਰ ਤੱਕ ਰੋਂਦੀ ਹੈ ਫਿਰ ਜਦੋਂ ਤੁਹਾਡਾ ਆਪਣਾ ਤੁਹਾਡੇ ਨਾਲ ਧੋਖਾ ਕਰਦਾ ਤੁਹਾਡਾ ਆਪਣਾ ਤੁਹਾਡੇ ਨਾਲ ਦਗਾ ਕਰਦਾ ਉਹ ਆਪਣੇ ਕਹਿੰਦੇ ਸੀ ਮਹਾਰਾਜ ਆਇਓ ਜੀ ਕਦੇ ਸਾਡੇ ਘਰੇ ਚਰਨ ਪਾਇਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹਿਲੌਲਪੁਰ ਪਿੰਡ ਵਿੱਚ ਗਏ ਗਏ ਨਹੀਂ ਕੁਦਰਤੀ ਪਹੁੰਚੇ ਆਏ ਕਿਉਂਕਿ ਧੁੰਦ ਪੈਂਦੀ ਸੀ ਪਤਾ ਹੀ ਨਹੀਂ ਕਿਹੜਾ ਪਿੰਡ ਆ ਗਿਆ ਹੁਣ ਧੁੰਦ ਪੈਂਦੀ ਵਿੱਚ ਸਵੇਰੇ ਸਵੇਰੇ ਨਾ ਉੱਥੇ ਇੱਕ ਪੰਡਿਤਾਂ ਦਾ ਪੰਡਿਤ ਬ੍ਰਾਹਮਣ ਸੀ ਕੋਈ ਉਹ ਸਵੇਰੇ ਸਵੇਰੇ ਟੋਭੇ ਤੇ ਨਹਾਉਣ ਆਇਆ ਜਦੋਂ ਇਸ਼ਨਾਨ ਕਰਨ ਆਇਆ ਰਾਮ ਰਾਮ ਰਾਮ ਰਾਮ ਕਰਦਾ ਹੱਥ 'ਚ ਲਾਲਟੈਨ ਫੜ ਕੇ ਨਹਾਉਣ ਜਦੋਂ ਆਇਆ ਤੇ ਗੁਰੂ ਸਾਹਿਬ ਨੂੰ ਵੇਖ ਲਿਆ ਗੁਰੂ ਸਾਹਿਬ ਕਹਿੰਦੇ ਭਾਈ ਆ ਗੱਲ ਸੁਣ ਭਾਈ ਰਾਮ ਦੇ ਆ ਭਗਤ ਆ ਗੱਲ ਸੁਣ ਉਹ ਨੇੜੇ ਆ ਗਿਆ ਹੁਣ ਧੁੰਦ ਦੇ ਵਿੱਚ ਲਾਲਟੈਨ ਦੇ ਨਾਲ ਉਹਨੇ ਐ ਨਾ ਗੁਰੂ ਸਾਹਿਬ ਨੂੰ ਉੱਤੋਂ ਤੋਂ ਲੈ ਕੇ ਐ ਲਾਲਟੈਨ ਨਾਲ ਥੱਲੇ ਤੱਕ ਵੇਖਿਆ
ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ, ਕਈ ਥਾਵਾਂ ਤੋਂ ਝਾੜੀਆਂ ਨਾਲ ਅੜ ਅੜ ਕੇ ਏਡੇ ਏਡੇ ਕੰਡੇ ਵੱਜੇ ਪਏ ਹੈ। ਇਹੋ ਜਿਹੇ ਸਮੇਂ ਤੇ ਨਾ ਉਹ ਤਰਸ ਆ ਗਿਆ, ਉਹਨੂੰ ਵੇਖ ਤਰਸ ਆ ਗਿਆ। ਉਹ ਕਹਿੰਦਾ ਹਾਂਜੀ ਦੱਸੋ ਮਹਾਰਾਜ। ਕਹਿੰਦੇ ਕਿਹੜਾ ਪਿੰਡ ਹੈ? ਕਹਿੰਦੇ ਬਹਿਲੋਲਪੁਰ ਹੈ ਜੀ। ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਇੱਥੇ ਇੱਕ ਪੂਰਨ ਮਸੰਦ ਰਹਿੰਦਾ, ਜਾਣਦਾ ਹੈ? ਕਹਿੰਦਾ ਹਾਂਜੀ, ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਸੇਵਾਦਾਰ ਹੈ, ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਾਦਾਰ ਹੈ। ਮਹਾਰਾਜ ਕਹਿੰਦੇ ਹਾਂ, ਉਸੇ ਦੀ ਗੱਲ ਕਰਦਾ। ਕਹਿੰਦਾ ਮੈਂ ਜਾਣਦਾ ਜੀ, ਉਹਦਾ ਘਰ ਇੱਥੇ ਨੇੜੇ ਹੀ ਹੈ। ਮਹਾਰਾਜ ਕਹਿੰਦੇ ਲੈ ਚੱਲੇਗਾ ਉਹਦੇ ਘਰੇ? ਉਹਨੂੰ ਤਰਸ ਆ ਗਿਆ ਵੀ ਮੈਂ ਨਹਾ ਬਾਅਦ ਚਲੋ ਚਲੋ ਛੱਡ ਕੇ ਆਵਾਂ ਭੱਜ ਕੇ। ਅੱਗੇ ਅੱਗੇ ਤੁਰ ਪਿਆ ਲਾਲਟੈਨ ਲੈ ਕੇ। ਹਵੇਲੀ ਸੀ ਵੱਡੀ, ਪੁਰਾਣੇ ਵੱਡੇ ਦਰਵਾਜ਼ੇ ਲੱਗਦੇ ਸੀ ਜਿੱਦਾਂ, ਉਹ ਦਰਵਾਜ਼ਾ ਖੜਕਾਇਆ। ਥੱਲੇ ਪਸ਼ੂ ਰੱਖੇ ਹੋਏ ਸੀ, ਪਸ਼ੂਆਂ ਦੇ ਵਿੱਚ ਪੂਰਨ ਮਸੰਦ ਉੱਪਰ ਚਵਾਰਿਆਂ 'ਚ ਰਹਿੰਦਾ ਹੈ। ਥੱਲੇ ਜਿਉਣਾ ਇਹਦਾ ਨੌਕਰ ਸੀ, ਕਹਿੰਦੇ ਉਹਦੇ ਨੌਕਰ ਜਿਉਣੇ ਨੇ ਦਰਵਾਜ਼ਾ ਖੋਲਿਆ। ਪਸ਼ੂਆਂ ਦੇ ਵਿੱਚ ਮੰਜੀ ਡਾਹ ਕੇ ਉੱਥੇ ਹੀ ਸੁੱਤਾ ਰਹਿੰਦਾ ਸੀ। ਦਰਵਾਜ਼ਾ ਖੋਲ ਕੇ ਇਹਨੇ ਆਖਿਆ, ਹਾਂਜੀ ਪੰਡਿਤ। ਕਹਿੰਦਾ ਤੁਹਾਡੇ ਘਰ ਤੁਹਾਨੂੰ ਕੋਈ ਮਿਲਣ ਆਇਆ? ਅੰਦਰ ਵਾੜੋ, ਮੈਂ ਜਾਣਿਆ। ਗੁਰੂ ਸਾਹਿਬ ਨੂੰ ਅੰਦਰ ਵਾੜ ਕੇ ਆਪ ਉਹ ਬ੍ਰਾਹਮਣ ਚਲਿਆ ਗਿਆ। ਦਰਵਾਜ਼ਾ ਕਰ ਲਿਆ ਬੰਦ, ਜਿਉਣੇ ਨੇ ਮਹਾਰਾਜ ਨੂੰ ਆਪਣੇ ਵਾਲੀ ਮੰਜੀ ਤੇ ਬਾਤਾ, ਡੰਗਰਾਂ ਦੇ ਵਿੱਚ ਹੀ ਮੰਜੀ ਡਾਹੀ ਹੋਈ ਸੀ। ਇਹਨੂੰ ਪਤਾ ਨਹੀਂ, ਜਾਣਦਾ ਬਹੁਤ ਹੈ, ਗੱਲਾਂ ਬਹੁਤ ਸੁਣੀਆਂ ਨੇ, ਸਿਫਤਾਂ ਬਹੁਤ ਸੁਣੀਆਂ ਨੇ, ਦਰਸ਼ਨ ਨਹੀਂ ਸੀ ਕੀਤੇ। ਜਿਉਣੇ ਨੇ ਸਿਫਤਾਂ ਬਹੁਤ ਸੁਣੀਆਂ ਨੇ। ਅੱਜ ਵੇਖਦਾ ਵੀ ਸਾਦੀ ਜੀ ਦਸਤਾਰ ਹੈ, ਚਿਹਰਾ ਦਗ ਦਗ ਕਰਦਾ। ਚੇਤਾ ਰੱਖਿਓ ਪਿਆਰਿਓ, ਜਦੋਂ ਨਿਰਦੋਸ਼ ਚਿੱਤ ਹੋਵੇ, ਚਿਹਰਾ ਕਾਲਾ ਵੀ ਹੋਵੇ, ਪਿਆਰਾ ਲੱਗਦਾ। ਇਹ ਚੇਤਾ ਰੱਖਿਓ, ਨਿਰਦੋਸ਼ ਚਿੱਤ ਵਾਲੇ ਬੰਦੇ ਦਾ ਚਿਹਰਾ ਕਾਲਾ ਵੀ ਹੋਵੇ, ਪਿਆਰਾ ਲੱਗਦਾ। ਜਿਹਦਾ ਚਿੱਤ ਨਿਰਦੋਸ਼ ਹੋਵੇ, ਜਿਹੜਾ ਅੰਦਰੋਂ ਦੋਸ਼ੀ ਹੁੰਦਾ ਹੈ ਬੰਦਾ, ਉਹ ਗੋਰਾ ਵੀ ਸੋਹਣਾ ਨਹੀਂ ਲੱਗਦਾ। ਰੱਜ ਕੇ ਸੋਹਣਾ ਹੁੰਦਾ ਹੈ, ਪਰ ਕਰੂਪ ਲੱਗਦਾ ਹੈ, ਉਹਦਾ ਮੋਹ ਨਹੀਂ ਆਉਂਦਾ। ਨਿਰਦੋਸ਼ ਚਿੱਤ ਬੰਦੇ ਤੁਸੀਂ ਵੇਖਿਓ, ਬੱਚਿਆਂ ਵਰਗੇ ਚਿਹਰੇ ਹੁੰਦੇ ਨੇ, ਪਿਆਰੇ ਲੱਗਦੇ ਨੇ। ਉਹ ਜਿਵੇਂ ਬੱਚਾ ਨਹੀਂ ਪਿਆਰਾ ਲੱਗਦਾ, ਬੱਚੇ ਦਾ ਚਿਹਰਾ ਤਾਂ ਪਿਆਰਾ ਲੱਗਦਾ ਹੈ ਕਿਉਂਕਿ ਨਿਰਦੋਸ਼ ਚਿੱਤ ਹੁੰਦਾ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਇੱਦਾਂ ਦਗ ਦਗ ਕਰਦਾ ਚਿਹਰਾ ਤੱਕ ਕੇ। ਇਹ ਕਹਿੰਦਾ ਹੈ ਬਈ ਸਿੱਖ ਤੇ ਬਹੁਤ ਵੇਖੇ ਹੈ, ਪਰ ਐਂ ਨਹੀਂ ਵੇਖਿਆ ਵੀ ਸਾਦੀ ਜੀ ਦਸਤਾਰ ਐਂ ਜੇ ਢਿੱਲੀ ਜੀ ਬੰਨੀ ਹੋਈ ਹੈ, ਤੇ ਪਜਾਮੀ ਪਾਟੀ ਸਾਰਾ ਵੇਖ ਕੇ ਵੀ ਤੇ ਚਿੱਕੜ ਨਾਲ ਪੈਰ ਨਿਪੜੇ, ਖੂਨ ਨਿਕਲਦਾ ਹੈ, ਇੰਨੇ ਕੰਡੇ ਵੱਜੇ ਹੈ ਵਿੱਚ, ਐਂ ਤੁਰੇ ਆਏ ਸੱਚੇ ਪਾਤਸ਼ਾਹ। ਇਹ ਕਹਿੰਦਾ ਜੀ ਦੱਸੋ ਜੀ ਹੁਕਮ ਕਰੋ, ਕੌਣ ਹੋ? ਕਹਿੰਦੇ ਪੂਰਨ ਮਸੰਦ ਨੂੰ ਮਿਲਣਾ ਹੈ। ਕਹਿੰਦੇ ਜੀ ਉੱਪਰ ਪਏ ਆ ਚਵਾਰੇ ਵਿੱਚ। ਗੁਰੂ ਸਾਹਿਬ ਕਹਿੰਦੇ ਸੱਦ ਫਿਰ। ਕਹਿੰਦੇ ਜੀ ਹੁਣੇ ਹੀ ਬੁਲਾ ਲੈਂਦਾ, ਪਰ ਮੈਨੂੰ ਦੱਸਣਾ ਪਊ ਨਾ ਵੀ ਆਇਆ ਕੌਣ ਹੈ, ਤੁਹਾਨੂੰ ਆਪਣਾ ਨਾਮ ਦੱਸਣਾ ਪਊ, ਦੱਸੂ ਤੇ ਜਾ ਕੇ ਕੀ ਵੀ ਕੌਣ ਆਇਆ। ਗੁਰੂ ਸਾਹਿਬ ਨੇ ਫਿਰ ਇੱਥੇ ਦੱਸਿਆ, ਕਹਿੰਦੇ ਆਨੰਦਪੁਰ ਸਾਹਿਬ ਤੋਂ ਮੈਂ ਆਇਆ ਤੇ ਨਾਮ ਮੇਰਾ ਗੋਬਿੰਦ ਸਿੰਘ। ਜਦੋਂ ਸੁਣਿਆ ਗੋਬਿੰਦ ਸਿੰਘ, ਇਹਨੂੰ ਸ਼ੱਕ ਪਹਿਲਾਂ ਹੀ ਪੈਂਦੀ ਸੀ ਵੀ ਆਮ ਸਿੱਖ ਨਹੀਂ, ਮੈਂ ਇਦਾਂ ਦਾ ਵੀ ਇਦਾਂ ਜਿਹਾ ਨਹੀਂ ਵੇਖਿਆ, ਤੇ ਬਹੁਤ ਖਿੱਚ ਜਿਹਾ ਵੱਖਰਾ ਜਿਹਾ। ਇਹਨੇ ਲਿਬੜੇ ਪੈਰਾਂ ਦੇ ਉੱਤੇ ਮੱਥਾ ਟੇਕਿਆ, ਕਹਿੰਦਾ ਧੰਨ ਭਾਗ ਸੱਚੇ। ਗੁਰੂ ਸਾਹਿਬ ਨੇ ਫੜ ਲਿਆ, ਕਹਿੰਦੇ ਨਾ ਨਾ ਨਾ, ਕਾਹਦੇ ਲਈ ਐਵੇਂ ਡਿੱਗਦਾ ਪੈਰਾਂ ਤੇ? ਭੱਜ ਕੇ ਫਟਾਫਟ ਗੁਰੂ ਸਾਹਿਬ ਦੇ ਚਰਨ ਇਹਨੇ ਸਾਫ਼ ਕੀਤੇ, ਕੱਪੜਾ ਲਿਆਇਆ, ਕੰਡੇ ਕੱਢਦਾ ਹੈ, ਮਹਾਰਾਜ ਦੇ ਪੈਰਾਂ 'ਚ ਲੱਗੇ ਖੂਨ ਸਾਫ਼ ਕਰਦਾ ਹੈ। ਅੱਗ ਬਾਲਤੀ ਨੇੜੇ, ਰਾਤ ਬਲਦੀ ਅੱਗ ਸੀ ਜਿਹੜੀ ਉਹਦੀ, ਫਟਾਫਟ ਧੂਣੀ ਬਾਲਦੀ, ਹੋਰ ਬਾਲਣ ਪਾ ਕੇ ਸੇਕ ਲਓ ਮਹਾਰਾਜ, ਹੱਥ ਸੇਕੋ, ਪੈਰ ਸੇਕੋ। ਬਹਿਲੋਲਪੁਰ ਪਿੰਡ ਮਾਛੀਵਾੜੇ ਬਾਅਦ ਚ ਗਏ, ਫਟਾਫਟ ਇਹਨੇ ਅੱਗ ਬਾਲ ਕੇ ਮਹਾਰਾਜ ਨੂੰ ਬਿਠਾ ਕੇ ਫਿਰ ਚੜਿਆ ਚਵਾਰੇ, ਭੱਜ ਕੇ ਪੌੜੀਆਂ ਚੜਿਆ, ਲਓ ਹੁਣੀ ਲਿਆਇਆ ਮੈਂ। ਆਵਾਜ਼ਾਂ ਮਾਰਦਾ ਇੱਦਾਂ ਦਰਵਾਜ਼ਾ ਖੜਕਾਉਂਦਾ, ਪੂਰਨ ਮਨੋਸੰਦ ਨੂੰ ਵਾਜਾ, ਦਰਵਾਜ਼ਾ ਬੂਹਾ ਖੋਲੋ ਜੀ, ਦਰਵਾਜ਼ਾ ਖੋਲੋ ਛੇਤੀ। ਉਹ ਅੰਦਰੋਂ ਕੱਪੜੇ ਜੇ ਪਾਉਂਦਾ ਬਾਹਰ ਨਿਕਲਿਆ, ਹਾਂ ਬਈ ਕਾਹਦਾ ਰੌਲਾ ਪਾਇਆ? ਕਹਿੰਦੇ ਛੇਤੀ ਚੱਲੋ ਜੀ ਥੱਲੇ, ਥੱਲੇ ਗੁਰੂ ਗੋਬਿੰਦ ਸਿੰਘ ਆਏ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਆਏ ਮੇਰੇ ਘਰੇ? ਕਹਿੰਦੇ ਹਾਂ, ਚਲੋ ਥੱਲੇ। ਕਹਿੰਦੇ ਖੜਦੇ ਜਾ, ਕਾਲਾ ਨਾ ਪਏ, ਐਂ ਦੱਸ ਵੀ ਕਿੰਨੇ ਕੁ ਬੰਦੇ ਨੇ, ਕਿਵੇਂ
ਕਹਿੰਦੇ ਕੋਈ ਬੰਦਾ ਨਹੀਂ ਨਾਲ ਇਕੱਲੇ ਹੀ ਨਹੀਂ ਉਹਦੇ ਪਜਾਮੀ ਵੀ ਪਾਟੀ ਪਈ ਚੋਲਾ ਵੀ ਪਾਟਿਆ ਪਿਆ ਚਿੱਕੜ ਨਾਲ ਪੈਰ ਲਿਪੜੇ ਆ ਖੂਨ ਚੱਲਦਾ ਹੈ ਖੂਨ ਚੱਲਦਾ ਹੈ ਮੈਨੂੰ ਲੱਗਦਾ ਕਿਸੇ ਜੰਗ ਦੇ ਵਿੱਚੋਂ ਨਿਕਲ ਕੇ ਆਏ ਆ ਐਂ ਐਂ ਆ ਗਏ ਕਹਿੰਦੇ ਆਪਣੇ ਘਰੇ ਕੌਣ ਲੈ ਆਇਆ ਕਹਿੰਦੇ ਫਲਾਣਾ ਪੰਡਤ ਉਹਨੂੰ ਮਿਲ ਪਏ ਸੀ ਉਹ ਲੈ ਆਇਆ ਸਾਡੇ ਘਰੇ ਉਹ ਛੱਡ ਕੇ ਗਿਆ ਐਡਰੈਸ ਉਹਨੇ ਦਿੱਤਾ ਪਤਾ ਸਾਡੇ ਘਰ ਦਾ ਉਹਨੇ ਦਿੱਤਾ ਉਹ ਤੇ ਐਂ ਸੋਚਣ ਜੇ ਲੱਗ ਗਿਆ ਉਹ ਇਕੱਲੇ ਹੀ ਨਹੀਂ ਕਹਿੰਦੇ ਹਾਂ ਥੱਲੇ ਚੱਲੋ ਜੀ ਤੁਸੀਂ ਖੜੇ ਕੀ ਕਰਦੇ ਹੋ ਥੱਲੇ ਚੱਲੋ ਉਹ ਤੇ ਐਂ ਸੁੰਨ ਜਿਹਾ ਹੋ ਕੇ ਖੜ ਗਿਆ ਕਹਿੰਦਾ ਅੱਛਾ ਫਿਰ ਤੈਨੂੰ ਕੀ ਪੁੱਛਿਆ ਸੀ ਕਹਿੰਦੇ ਮੈਨੂੰ ਪੁੱਛਿਆ ਵੀ ਪੂਰਨ ਮਸੰਦ ਕਿੱਥੇ ਹੈ ਕਹਿੰਦੇ ਫਿਰ ਤੈਂ ਕੀ ਕਿਹਾ ਕਹਿੰਦੇ ਮੈਂ ਕਹਿਤਾ ਵੀ ਮੈਂ ਬੁਲਾ ਕੇ ਲਿਆਉਂਦਾ ਕਹਿੰਦੇ ਓਏ ਕਮਲਿਆ ਤੈਂ ਐਂ ਕਿਉਂ ਕਹਿਤਾ ਮੈਂ ਘਰੇ ਹੀ ਹਾਂ ਤੂੰ ਕਹਿ ਦੇਣਾ ਸੀ ਮੈਂ ਘਰੇ ਹੀ ਨਹੀਂ ਐਂ ਕਹਿ ਇਹ ਕਿਹੜੀ ਇਹ ਕਿਹੜਾ ਦਿਨ ਹੈ ਜੀ ਇਹ ਅੱਜ ਦੀ ਸਵੇਰ ਜਿਹੜੀ ਅੱਜ ਲੰਘ ਕੇ ਗਈ ਹੈ ਇਹ ਅੱਜ ਵਾਲੀ ਸਵੇਰ ਸੀ ਜਦੋਂ ਪੂਰਨ ਮਸੰਦ ਦੇ ਘਰੇ ਗਿਆ ਨੂੰ ਪੂਰਨ ਮਸੰਦ ਨੇ ਕਹਿਤਾ ਕਹਿੰਦੇ ਜਾ ਕੇ ਕਹਿ ਦੇ ਵੀ ਸਾਨੂੰ ਹੁਣ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਜੇ ਕਰਨੇ ਹੋਣਗੇ ਆਨੰਦਪੁਰ ਆ ਕੇ ਕਰ ਲਾਂਗੇ ਹੁਣੇ ਸਾਡੇ ਘਰੋਂ ਬਾਹਰ ਹੋ ਜਾਓ ਤੁਹਾਡੇ ਮਗਰ ਫੌਜਾਂ ਲੱਗੀਆਂ ਸਾਨੂੰ ਖਤਰਾ ਹੋ ਜਾਊ ਹੁਣੇ ਬਾਹਰ ਜਾਓ ਵੇਖੋ ਹੈ ਮਸੰਦ ਹੈ ਪਰ ਇਰਾਦੇ ਮਾੜੇ ਸੀ ਨਾ ਇਹਨਾਂ ਬੰਦਿਆਂ ਦੇ ਉੱਤੋਂ ਤੇ ਗਰਾਹੀਆਂ ਕਰਦੇ ਸੀ ਉੱਤੋਂ ਤੇ ਕਹਿੰਦੇ ਸੀ ਸੇਵਾਦਾਰ ਆ ਸੇਵਾਦਾਰੀ ਨਹੀਂ ਵੇਖੀ ਜਾਣੀ ਇਰਾਦੇ ਵੇਖੇ ਜਾਣਗੇ ਅੰਦਰ ਇਰਾਦਾ ਕੀ ਹੈ ਅੱਜ ਲੱਗ ਗਿਆ ਨਾ ਪਤਾ ਇਰਾਦਿਆਂ ਦਾ ਨਕਲੀਆਂ ਦਾ ਪਤਾ ਕਦੇ ਨਾ ਕਦੇ ਲੱਗ ਹੀ ਜਾਂਦਾ ਹੁੰਦਾ ਹੈ ਜਿਹਦੇ ਕੋਈ ਫਰਕ ਹੋਈ ਉਦੋਂ ਹੀ ਪਤਾ ਲੱਗ ਜੂ ਵੀ ਨਕਲੀ ਕੌਣ ਹੈ ਤੇ ਅਸਲੀ ਕੌਣ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਭਾਈ ਆਪਾਂ ਇਤਿਹਾਸ ਵੀ ਗੱਲ ਕਰਨੀ ਹੈ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਪੰਜ ਪਿਆਰਿਆਂ ਨੂੰ ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆ ਰਹੀ ਹੈ ਉਹਨਾਂ ਨੇ ਸਟੇਜ ਤੇ ਆਉਣਾ ਹੈ ਬਸ ਥੋੜਾ ਥੋੜਾ ਰਾਹ ਭਾਈ ਜ਼ਿਆਦਾ ਨਹੀਂ ਜਿੱਥੇ ਬੈਠੇ ਹੋ ਨਾ ਬੀਬੀ ਉਹ ਥੋੜਾ ਥੋੜਾ ਥਾਂ ਬਣਾਓ ਇੱਕ ਜਿਵੇਂ ਰਾਹ ਬਣਾ ਲਓ ਥੋੜਾ ਥੋੜਾ ਹੀ ਬਣਾ ਲਓ ਜ਼ਿਆਦਾ ਨਹੀਂ ਸਿੱਧੇ ਸਿੱਧੇ ਪੰਜ ਪਿਆਰੇ ਨਾਲ ਸੰਗਤ ਜਿਹੜੀ ਆਈ ਹੈ ਉਹ ਅੰਮ੍ਰਿਤ ਛੱਕ ਕੇ ਆ ਜਾਣਗੇ ਟਿਕਾ ਬਣਾ ਕੇ ਰੱਖਿਓ ਹਿਲ ਜੁਲ ਬਿਲਕੁਲ ਨਾ ਹੋਵੇ ਆਪਾਂ ਇੱਥੇ ਹੀ ਆਪਣਾ ਮਨ ਲੈ ਕੇ ਆਉਣਾ ਵਾਪਸ ਐ ਸਾਹਮਣੇ ਰਵੇ ਸਾਰਾ ਨਕਸ਼ਾ ਬਣਿਆ ਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਥੋੜੇ ਜਿਹੇ ਮਿੰਟ ਗੱਲ ਕਰ ਲਾਂਗੇ ਜੇ ਟਾਈਮ ਬਥੇਰਾ ਹੈ ਤੇ ਇਕਾਗਰਤਾ ਬਣਾ ਕੇ ਰੱਖਿਓ ਹਿਲ ਜੁਲ ਨਾ ਹੋਵੇ ਜੀ ਆਇਆਂ ਨੂੰ ਕਹੀਏ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆਏ ਹੈ ਜਿਹੜੇ ਸੰਘ ਸਿੰਘ ਸਜੇ ਹੈ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ

ਆਓ ਜੀ, ਬਹੁਤ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਮਿਹਰ ਰੱਖਣ, ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ ਸਿੰਘੋ। ਇਹ ਨਾ ਹੋਵੇ ਵੀ ਅੱਜ ਤੋਂ ਬਾਅਦ ਨਾ ਆਕੜ ਬੰਦਾ ਵੈਸੇ ਹੀ ਨਾ ਕਈ ਤੇ, ਮਾਫ ਕਰਨਾ ਜੇ ਆਪਣੇ ਮਨ ਨੂੰ ਨਾ ਬਦਲਣ, ਨਾ ਮਨ ਨੂੰ ਆਪਣੇ ਮਨ ਨੂੰ ਨਾ ਸਮਝਾਇਆ। ਕੱਲ ਵਾਲੇ ਦੀਵਾਨ ਚ ਜਿਹੜੀ ਗੱਲ ਆਪਾਂ ਬਾਰ ਬਾਰ ਕਰਦੇ ਸੀ ਵੀ ਗਿਆਨ ਹੈ ਜਿਹੜਾ ਇਹ ਸਾਨੂੰ ਖੁਦ ਲੈਣਾ ਪੈਣਾ, ਸਾਨੂੰ ਸਮਝਣਾ ਪੈਣਾ। ਗਿਆਨ ਲੈਣ ਦਾ ਵਿਸ਼ਾ ਹੈ, ਗਿਆਨ ਦੇਣ ਦਾ ਵਿਸ਼ਾ ਨਹੀਂ। ਤੇ ਜੇ ਮਨ ਆਪਣੇ ਨੂੰ ਨਾ ਮਾਰਿਆ ਬਦਲਿਆ ਤੇ ਕਈ ਵਾਰੀ ਬੰਦਾ ਅੰਮ੍ਰਿਤ ਛੱਕ ਕੇ ਵੀ ਆਕੜ ਜਾ ਜਾਂਦਾ, ਹੋਰ ਹਿਸਾਬ ਨਾਲ ਮਿੰਟ ਦੇ ਵਿੱਚ ਹੀ ਬਦਲ ਜਾਂਦਾ ਵੀ ਬਸ ਜੀ ਹੁਣ ਤੇ ਬਸ ਜੀ ਹੁਕਮ ਹੀ ਆ ਗਿਆ, ਬਸ ਉੱਤੋਂ ਬਸ ਤੇ ਹੋ ਗਏ ਜੀ। ਏਦਾਂ ਨੀ, ਆਕੜਾਂ ਜੀ ਨਹੀਂ ਹੋਣੀਆਂ ਚਾਹੀਦੀਆਂ, ਸਿੱਧੇ ਰਹਿਣਾ। ਯਾਨੀ ਕਿ ਆਪਣੇ ਆਪ ਨੂੰ ਬਦਲਣਾ ਹੈ, ਮਨ ਬਦਲਣਾ, ਕੋਈ ਦਿਖਾਵਾ ਥੋੜਾ ਕਰਨਾ, ਵੱਖਰੇ ਨਹੀਂ, ਆਪਣੇ ਆਪ ਨੂੰ ਬਸ ਬਦਲਣਾ ਹੈ। ਵਧਾਈਆਂ ਬਹੁਤ ਬਹੁਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਨੇ ਸਹਿਜ ਪਾਠ ਵੀ ਕਰਨੇ ਨੇ, ਉਹ ਵੀ ਚੇਤਾ ਰੱਖਿਓ ਭਾਈ ਕੱਲ ਐਤਵਾਰ ਹੈ ਤੇ ਗੁਰਮਤਿ ਪ੍ਰਚਾਰ ਕੇਂਦਰ ਸੁਖਾਣਾ ਵੱਲੋਂ ਰਾਏਕੋਟ ਸਹਿਜ ਪਾਠ ਕਰਨ ਲਈ ਪੋਥੀਆਂ ਜਿਹੜੀਆਂ ਮਿਲਣਗੀਆਂ ਕੱਲ ਨੂੰ, ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ, ਜਿਹੜੇ ਗੁਰਦੁਆਰੇ ਅੱਜ ਅੰਮ੍ਰਿਤ ਸੰਚਾਰ ਹੋਇਆ ਪੱਖੋਵਾਲ ਪਿੰਡ 10 ਵਜੇ ਗੁਰਦੁਆਰਾ ਸਾਹਿਬ ਚ ਕੱਲ ਸਹਿਜ ਪਾਠ ਆਰੰਭ ਕਰਾਏ ਜਾਣਗੇ। ਮੇਰੇ ਵੀਰ ਭਰਾ ਭੈਣਾਂ ਮਾਤਾਵਾਂ, ਨਾਲੇ ਸਹਿਜ ਪਾਠ ਸ਼ੁਰੂ ਕਰੋ, ਪੋਥੀਆਂ ਪ੍ਰਾਪਤ ਕਰੋ ਤੇ ਉਦੋਂ ਬਾਅਦ ਫਿਰ ਬਾਣੀ ਦਾ ਪਾਠ ਚੱਲਦਾ ਰਹੇ ਸਾਡੇ ਘਰ। ਸਾਲ ਬਾਅਦ ਭੋਗ ਪਾਇਆ ਕਰੋ, ਕੋਈ ਮਗਰ ਨਹੀਂ ਪਿਆ, ਸਾਨੂੰ ਤੇ ਹੱਥ ਨਹੀਂ ਲਾਉਣ ਦਿੱਤਾ, ਨੇੜੇ ਨਹੀਂ ਜਾਣ ਦਿੱਤਾ। ਕਹਿੰਦੇ ਬਾਬਾ ਜੀ ਜਾ ਸਕਦੇ ਨੇ, ਬਾਬਾ ਜੀ ਭੋਗ ਲਵਾਉਂਦੇ ਨੇ, ਬਾਬਾ ਜੀ ਅੰਦਰ ਜਾਂਦੇ ਨੇ, ਪਕਾ ਕੇ ਤੁਸੀਂ ਲਿਆਇਓ ਭੋਗ, ਬਾਬਾ ਜੀ ਲਵਾਉਣਗੇ। ਵੀ ਲੈ ਦੱਸ ਜਿਹੜਾ ਗੁਰੂ ਪੱਕਿਆ ਮੇਰੇ ਹੱਥ ਦਾ ਖਾ ਸਕਦਾ ਤੇ ਮੇਰੇ ਹੱਥੋਂ ਰੋਟੀ ਨਹੀਂ ਖਾ ਸਕਦਾ? ਕਹਿੰਦੇ ਲਿਆਇਓ ਤੁਸੀਂ, ਖਵਾਉਣਗੇ ਬਾਬਾ ਜੀ ਆਪੋ ਸਤਨਾਮ। ਵੀ ਦੱਸ ਜਿਹਦੀ ਕਿਰਤ ਹੈ, ਜਿਹਦੀ ਕਮਾਈ ਹੈ, ਜਿਹਦੀ ਮਿਹਨਤ ਹੈ, ਜਿਹੜਾ ਸਾਰਾ ਦਿਨ ਹਲ ਵਾਹੁੰਦਾ ਰਿਹਾ, ਜਿਹੜੀ ਚੁੱਲ੍ਹੇ ਤੇ ਹੱਥ ਸੇਕਦੀ ਰਹੀ ਹੈ,

ਗੁਰਬਾਣੀ ਚ ਇਹ ਗੱਲ, ਚਲੋ ਵਿਸ਼ਾ ਹੁਣ ਆਪਾਂ ਛੇੜ ਨਹੀਂ ਸਕਦੇ, ਜੇ ਛਿੜ ਗਿਆ ਤੇ ਲੰਮਾ ਚੱਲੂ, ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਨੀ। ਇਹ ਚੇਤਾ ਰੱਖਿਓ ਗੱਲ, ਗੁਰਬਾਣੀ ਵਿੱਚ ਇਹ ਗੱਲ ਕਲੀਅਰ ਲਿਖੀ ਹੈ। ਕਹਿੰਦੇ ਜਿਹੜਾ ਟਕਵੰਜ ਕਰਦਾ ਨਾ ਬੰਦਾ, ਵੀ ਮੈਂ ਕਰ ਪੰਜੀਰ ਖਵਾਇਓ ਚੋਰੋ ਜਨਮ ਨਾ ਮਰੇ, ਰੇ ਸਖਤ ਢੋਰ। ਰੱਬ ਨੂੰ ਤੂੰ ਕੌਣ ਖਵਾ ਲਏਗਾ, ਰੱਬ ਤੇ ਸਾਰਿਆਂ ਨੂੰ ਖਵਾਉਂਦਾ ਹੈ। ਸਗਲ ਪਰਾਧ ਦੇਹ ਲੋ ਰੋਨੀ, ਸੋ ਮੁਖ ਚਲੋ ਜਿਤ ਕਹਿ ਹੈ ਠਾਕੁਰ ਜੋਨੀ। ਮੂੰਹ ਸੜ ਜੇ ਜਿਹੜਾ ਰੱਬ ਨੂੰ ਜੂਨਾਂ ਵਿੱਚ ਪਾਵੇ, ਜਿਹੜਾ ਰੱਬ ਨੂੰ ਜੂਨਾਂ ਵਿੱਚ ਪਾਵੇ। ਕਹਿੰਦੇ ਤੁਹਾਡੀ ਸ਼ਰਧਾ ਨਹੀਂ, ਤੁਸੀਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਹੋ। ਨਾ ਭਾਈ, ਸਾਡੀ ਤੇ ਸ਼ਰਧਾ ਹੈ ਕਿ ਰੱਬ ਸਾਨੂੰ ਸਾਰਿਆਂ ਨੂੰ ਖਵਾ ਰਿਹਾ, ਉਹਦੀਆਂ ਦਾਤਾਂ ਅਸੀਂ ਖਾਂਦੇ ਹਾਂ, ਅਸੀਂ ਉਹਨੂੰ ਕਿਉਂ ਕੌਣ ਆ ਖਵਾਉਣ ਵਾਲੇ। ਨਾਲੇ ਸਰੂਪ ਤੇਰੇ ਪਿੰਡ ਵਿੱਚ 15 ਨੇ, ਗੁਰਦੁਆਰੇ ਜਾ ਕੇ ਚੈੱਕ ਕਰ ਲਈ, ਸੱਚਖੰਡ ਵਿੱਚ ਵੀ 5-7 ਪਏ ਨੇ, ਕਦੇ ਉੱਥੇ ਵੀ ਖਵਾ ਕੇ ਆਇਆ ਕਿ ਜਿਹੜਾ ਪ੍ਰਕਾਸ਼ ਕੀਤਾ ਇੱਕ ਹੀ ਖਾਂਦਾ ਹੈ। ਅਗਲਾ ਕਹਿੰਦਾ ਇੱਕ ਨੂੰ ਖਵਾ ਲਿਆ, ਬਾਕੀ ਸਾਰਿਆਂ ਨੇ ਆਪ ਹੀ ਖਾ ਲਿਆ, ਫਿਰ ਤੇ ਸਾਰੀ ਦੁਨੀਆ 'ਚ ਇੱਕ ਥਾਂ ਦੇ ਭੋਗ ਲਵਾ ਦਿਆ ਕਰੋ, ਬਾਕੀਆਂ ਨੂੰ ਤੇ ਆਪੇ ਹੀ ਲੱਗ ਜਾਂਦਾ। ਫਿਰ ਪਤਾ ਨਹੀਂ ਇਹ ਕਿਹੜੇ ਹਿਸਾਬ ਨਾਲ ਇਦਾਂ ਦੀਆਂ ਗੱਲਾਂ ਬਣਾਈਆਂ। ਭਾਈ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੀੜ੍ਹੀ ਜਿਹੜੀ ਹੈ, ਨਵੀਂ ਜਨਰੇਸ਼ਨ ਧਰਮ ਤੋਂ ਮੁਨਕਰ ਹੋ ਜਾਏਗੀ ਜੇ ਤੁਸੀਂ ਇਦਾਂ ਦੀਆਂ ਹੀ ਗੱਲਾਂ ਕਰਦੇ ਰਹੇ। ਅਸਲ ਗੱਲ ਕਰੋ ਕਿ ਸਾਨੂੰ ਸਾਰਿਆਂ ਨੂੰ ਦੇਣ ਵਾਲਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਉਹਦਾ ਦਿੱਤਾ ਅਸੀਂ ਖਾਂਦੇ ਹਾਂ। ਆ ਜਦੋਂ ਸੰਗਤਾਂ ਛਕਦੀਆਂ ਨੇ, ਵਿੱਚ ਸੰਗਤ ਹਰ ਪ੍ਰਭ ਵਸੈ, ਸੰਗਤਾਂ ਦੇ ਵਿੱਚ ਕੌਣ ਖਾਂਦਾ ਜੀ? ਪਰਮਾਤਮਾ ਖਾਂਦਾ। ਕਿਸੇ ਲੋੜਵੰਦ ਨੂੰ ਜਦੋਂ ਘਿਓ ਦੇਣਾ, ਉਹ ਸਮਝ ਲਓ ਪਰਮਾਤਮਾ ਦੀ ਜੋਤ ਚ ਪੈਂਦਾ, ਕਿਉਂਕਿ ਸਭ ਮੈਂ ਜੋਤ, ਜੋਤ ਹੈ ਸੋਏ, ਦਿਸਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਜ਼ਰੂਰੀ ਹੈ, ਧਰਮ ਦੇ ਨਾਂ ਤੇ ਪਖੰਡ ਨਾ ਕਰੀਏ। ਸੋ ਜਿਹਨੇ ਖਾਣਾ ਹੈ ਭਾਈ, ਮੰਗ ਕੇ ਖਾਓ, ਵੀ ਲਿਆਓ ਭਾਈ, ਰੋਟੀ ਬਣਾ ਕੇ ਲਿਆਇਓ, ਖੀਰ ਬਣਾ ਕੇ ਲਿਆਇਓ, ਕੜਾਹ ਬਣਾ ਕੇ ਲਿਆਇਓ। ਆਪਾਂ ਪ੍ਰਸ਼ਾਦਾ ਛਕਣਾ, 15-20 ਬੰਦੇ ਆ, 50-100, ਅਸੀਂ 1000 ਬੰਦਾ ਗੁਰਦੁਆਰੇ ਚ ਲੈਂਦੇ ਹਾਂ, ਭਾਈ ਰੋਟੀਆਂ ਬਣਾ ਕੇ ਲਿਆਇਆ ਕਰੋ, ਸਾਨੂੰ ਲੋੜ ਹੈ। ਇਹ ਤੇ ਹੋ ਗਈ ਨਾ ਗੱਲ ਸਿੱਧੀ ਤੇ ਸਪਸ਼ਟ। ਇਹ ਨਾ ਕਿਹਾ ਕਰੋ ਵੀ ਗੁਰੂ ਨੂੰ ਖਵਾਵਾਂਗੇ ਬਹਾਨਾ, ਗੁਰੂ ਦਾ ਜਿਵੇਂ ਕਹਿੰਦੇ ਮਾਂ ਬੱਚੇ ਦਾ ਪੱਜ ਤੇ ਮਾਂ ਦਾ ਰੱਜ, ਇਹ ਕੰਮ ਬਾਬਿਓ ਨਾ ਕਰੋ। ਜੋ ਚਾਹੁੰਦੇ ਹੋ ਸਿੱਧਾ ਮੰਗੋ, ਆਖੋ ਸਤਨਾਮ। ਐਵੇਂ ਗੁਰੂ ਦਾ ਬਹਾਨਾ ਨਾ ਬਣਾਓ ਵੀ ਗੁਰੂ ਦੇ ਨਾਂ ਤੇ ਵੀ ਗੁਰੂ ਖਾਂਦਾ, ਗੁਰੂ ਖਾਂਦਾ। ਜੇ ਗੁਰੂ ਖਾਂਦਾ ਫਿਰ ਇੱਕ ਨੂੰ ਭੋਗ ਲਵਾਉਂਦੇ ਹੋ, ਬਾਣੀ ਤੇ ਕਹਿੰਦੇ 35 ਦੀ ਹੈ, ਬਾਕੀ 35 34 ਨੂੰ ਥਾਲਾ ਕੌਣ ਲਵਾਉ? ਫਿਰ ਤੁਸੀਂ ਕਹਿ ਦੋ ਵੀ ਇੱਕ ਨੇ ਖਾ ਲਿਆ, ਸਾਰਿਆਂ ਨੇ ਖਾ ਲਿਆ, ਬਸ ਫਿਰ ਐਂ ਕਹਿ ਦੇਣਗੇ ਕੋ। ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ ਸਾਨੂੰ ਸਮਝਣਾ ਪੈਣਾ ਪਿਆਰਿਓ, ਇਹ ਗੱਲਾਂ ਨੂੰ ਸਮਝਣਾ ਪੈਣਾ। ਕੜਾਹ ਪ੍ਰਸ਼ਾਦ, ਫਿਰ ਅਗਲਾ ਸਵਾਲ ਵੀ ਕੜਾਹ ਪ੍ਰਸ਼ਾਦ ਕਿਉਂ ਆ ਜਾਂਦਾ ਇੱਥੇ? ਇਹ ਦਰ ਪ੍ਰਮਾਣ ਕਹਿੰਦੇ ਨੇ ਗ੍ਰੰਥੀ, ਦੱਸਿਓ ਪਿਆਰਿਓ। ਸ੍ਰੀ ਹਰਿਮੰਦਰ ਸਾਹਿਬ ਕਦੇ ਭੋਗ ਲੱਗਦਾ ਵੇਖਿਆ ਥਾਲੇ? ਬੋਲੋ ਬਈ, ਨਹੀਂ ਲੱਗਦਾ। ਅਕਾਲ ਤਖ਼ਤ ਦੀ ਮਰਿਆਦਾ ਵਿੱਚ ਲਿਖਿਆ ਪ੍ਰਸ਼ਾਦੇ ਦਾ ਨਹੀਂ, ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੈ। ਦਰ ਪ੍ਰਵਾਨ ਦਾ ਮਤਲਬ ਹੈ ਜਿਵੇਂ ਆਪਾਂ ਕਹਿ ਦਈਏ ਮਾਇਆ ਪ੍ਰਵਾਨ ਕਰ ਲਿਓ ਮਹਾਰਾਜ, ਰਮਾਲਾ ਪ੍ਰਵਾਨ ਕਰ ਲਿਓ ਮਹਾਰਾਜ, ਪ੍ਰਸ਼ਾਦ ਪ੍ਰਵਾਨ ਕਰ ਲਿਓ, ਮਤਲਬ ਵੀ ਪ੍ਰਵਾਨ ਕਰ ਲਓ, ਛਕਣਾ ਇਹਨੂੰ ਸੰਗਤ ਨਹੀਂ ਹੈ। ਆਖੋ ਸਤਨਾਮ। ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇ ਦਿਓ, ਸੰਗਤ ਵਿੱਚ ਵਰਤਾਵਾਂਗੇ। ਸੰਗਤ ਵਿੱਚ ਤੁਸੀਂ ਵੀ ਛਕਦੇ ਹੋ, ਪਰਮਾਤਮਾ ਹੀ ਛਕਦਾ ਭਾਈ ਸੰਗਤ, ਇਹੀ ਗੱਲ ਹੈ। ਸੋ ਇਹ ਜਿਹੜੀ ਗੱਲ ਮੈਂ ਕੋਈ ਆਪਣੇ ਕੋਲੋਂ ਨਹੀਂ, ਅਕਾਲ ਤਖ਼ਤ ਜਾਇਓ ਕਦੇ, ਅਕਾਲ ਤਖ਼ਤ ਵਾਲੇ ਆਪ ਤੇ ਵੈਸੇ ਮੰਨਣ ਭਾਵੇਂ ਨਾ ਮੰਨਣ, ਪਰ ਅਕਾਲ ਤਖ਼ਤ ਨੂੰ ਜਾ ਕੇ ਪੁੱਛਿਓ, ਅਕਾਲ ਤਖ਼ਤ ਰਹਿਣ ਵਾਲੇ ਬੰਦਿਆਂ ਨੂੰ ਵੀ ਦੱਸਿਓ ਭਾਈ ਥਾਲਾ ਲਵਾਉਂਦੇ ਹੋ ਭੋਗ ਲਵਾਉਂਦੇ ਹੋ? ਕਹਿਣਗੇ ਨਹੀਂ ਲਵਾਉਂਦੇ। ਭੋਗ ਲਵਾਉਣਾ ਗੁਰਮਤ ਹੈ ਕਿ ਮਨਮਤ ਹੈ? ਕੀ ਕਹਿਣਗੇ ਦੱਸੋ? ਮਨਮਤ ਹੈ। ਇਹ ਕਹਿਣਗੇ ਲੋਕਾਂ ਦੀ ਮਰਜ਼ੀ ਹੈ, ਗੁਰੂ ਦੀ ਮਤ ਨਹੀਂ ਹੈ, ਗੁਰੂ ਨਹੀਂ ਇਹ ਕਹਿੰਦਾ। ਇਸ ਕਰਕੇ ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖੀਏ। ਸੋ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਤਕੜੇ ਹੋ ਕੇ ਰਿਹੋ, ਭਾਈ ਸਹਿਜ ਪਾਠ ਆਪ ਕਰੋ, ਅੱਖਾਂ ਖੁੱਲਣ, ਸਾਨੂੰ ਪਤਾ ਲੱਗੇ ਬਾਣੀ 'ਚ ਲਿਖਿਆ ਕੀ ਹੈ, ਸਾਰੇ ਭੇਤ ਖੁੱਲ ਜਾਣਗੇ। ਜਦੋਂ ਆਪ ਪੜਾਂਗੇ ਫਿਰ ਸਾਰੇ ਝੂਠ ਫੜੇ ਜਾਣਗੇ, ਜਿਹੜੇ ਗੱਪ ਕਹਾਣੀਆਂ ਸੁਣਾਉਣ ਵਾਲੇ ਹੈ ਇਹਨਾਂ ਸਾਰਿਆਂ ਦਾ ਪਤਾ ਲੱਗ ਜੂ। ਆਪ ਬਾਣੀ ਪੜਿਆ ਕਰੋ। ਚਲੋ ਹੁਣ ਗੱਲ ਕਰੀਏ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਇੱਦਾਂ ਕਹਿਤਾ, ਕਹਿੰਦੇ ਮੇਰੇ ਘਰੋਂ ਹੁਣੇ ਨਿਕਲ ਜਾਓ। ਜਿਉਣਾ ਤੇ ਖੜਾ ਹੀ ਰਹਿ ਗਿਆ, ਕਹਿੰਦਾ ਯਾਰ ਹੱਦ ਹੋ ਗਈ। ਉਦਾਂ ਬੰਦਾ ਗੁਰੂ ਦੇ ਨਾਂ ਤੇ ਇਹ ਸਾਰਾ ਰੋਟੀਆਂ ਖਾਂਦਾ ਹੈ, ਗੁਰੂ ਦੇ ਨਾਂ ਤੇ ਸਾਰਾ ਕੁਝ ਕਰਦਾ ਹੈ, ਤੇ ਅੱਜ ਇਹ ਵੇਖੋ ਕੀ ਕਹਿ ਰਿਹਾ। ਉਹ ਥੱਲੇ ਨੂੰ ਉਤਰਿਆ, ਉਹਨੇ ਤੇ ਗੁੰਡੀ ਲਾ ਲਈ। ਜਿਉਣਾ ਥੱਲੇ ਨੂੰ ਉਤਰੇ, ਗੁਰੂ ਸਾਹਿਬ ਵੱਲ ਵੇਖਦਾ ਵੀ ਮੈਂ ਕਵਾਂ ਕਿਵੇਂ ਵੀ ਜਾਊ ਇੱਥੇ। ਪੂਰਨ ਮਸੰਦ ਤੇ ਕਹਿਤਾ, ਗਾਂ ਲਾਤੀ ਮੇਰੀ ਡਿਊਟੀ ਵੀ ਤੂੰ ਕਹਿ ਦੇ ਵੀ ਮੈਂ ਕਿਵੇਂ ਕਵਾਂ। ਹੁਣ ਹਿੰਮਤ ਨਹੀਂ ਪੈਂਦੀ ਗੁਰੂ ਸਾਹਿਬ ਨੂੰ ਐਂ ਕਹਿਣ ਦੀ ਵੀ ਘਰੋਂ ਚਲੇ ਜਾਓ। ਗੁਰੂ ਸਾਹਿਬ ਨੇ ਸੁਣ ਲਿਆ, ਕਹਿੰਦੇ ਜਿਉਣਿਆ ਆ ਜਾ ਆ ਜਾ।

ਜਾ ਮੈਂ ਸੁਣ ਲਿਆ ਸਾਰਾ ਕੁਝ ਆ ਜਾ ਚੰਗਾ ਭਾਈ ਅਸੀਂ ਚੱਲਦੇ ਹਾਂ ਅਸੀਂ ਕਿਹੜਾ ਧੱਕੇ ਨਾਲ ਆਉਣ ਲੱਗੇ ਸੀ ਮੈਂ ਤੇ ਆਇਆ ਹੀ ਤਾਂ ਸੀ ਮੈਨੂੰ ਇਹਨੇ ਕਈ ਵਾਰੀ ਕਿਹਾ ਸੀ ਮੇਰੇ ਘਰੇ ਚਰਨ ਪਾਇਓ ਮੈਂ ਕਿਹਾ ਚੱਲਦੇ ਹਾਂ ਮੈਨੂੰ ਕੀ ਪਤਾ ਸੀ ਵੀ ਅੱਜ ਇਹਨੇ ਐ ਕਰਨੀ ਜੇ ਪਤਾ ਹੁੰਦਾ ਮੈਂ ਆਉਣਾ ਹੀ ਨਹੀਂ ਸੀ ਇੰਨਾ ਕਹਿ ਕੇ ਗੁਰੂ ਸਾਹਿਬ ਨਿਕਲੇ ਉੱਥੋਂ ਜਿਉਣੇ ਨੇ ਇੱਕ ਟਿੰਡ ਸੀ ਖੂਹ ਲਾਉਣ ਵਾਸਤੇ ਟਿੰਡਾਂ ਰੱਖੀਆਂ ਸੀ ਘਰੇ ਉਹ ਇੱਕ ਟਿੰਡ ਵਿੱਚ ਅੱਗ ਪਾਤੀ ਇੱਕ ਰੱਸੀ ਫੜ ਕੇ ਕਹਿੰਦਾ ਮਹਾਰਾਜ ਜਿੱਥੇ ਤੱਕ ਅੱਗ ਜਾਊ ਲੈ ਜਾਓ ਠੰਡ ਬਹੁਤ ਹੈ ਜਿੱਥੇ ਕਿ ਤੱਕ ਜਾਊ ਲੈ ਜਾਓ ਉਹ ਟਿੰਡ ਗੁਰੂ ਸਾਹਿਬ ਦੇ ਹੱਥ ਮਹਾਰਾਜ ਨੇ ਮਨਾ ਨਹੀਂ ਕੀਤਾ ਉਹ ਐ ਰੱਸੀ ਦੀ ਲਮਕਾ ਦਿੱਤੀ ਉੱਥੋਂ ਗੁਰੂ ਸਾਹਿਬ ਚੱਲਦੇ ਹੋਏ ਫਿਰ ਮਾਛੀਵੜ ਦੇ ਜੰਗਲ 'ਚ ਗਏ ਕੰਡਿਆਂ ਦੀ ਸੇਜ ਤੇ ਪਏ ਤੇ ਉੱਥੇ ਹੀ ਗੁਰੂ ਸਾਹਿਬ ਨੇ ਫਿਰ ਉਹੀ ਟਿੰਡ 'ਚੋਂ ਅੱਗ ਬੁੱਝ ਗਈ ਜਦੋਂ ਉਹਨੂੰ ਗੁਰੂ ਸਾਹਿਬ ਨੇ ਸਰਾਣੇ ਥੱਲੇ ਰੱਖ ਲਿਆ ਇਹ ਜਿਹੜਾ ਇਹ ਸਵੇਰ ਅੱਜ ਵਾਲੇ ਸਵੇਰ ਨੂੰ ਗੁਰੂ ਸਾਹਿਬ ਮਾਛੀਵੜ ਦੇ ਜੰਗਲ 'ਚ ਪਹੁੰਚ ਗਏ ਸੀ ਸੋ ਅੱਜ ਦੀ ਜਿਹੜੀ ਰਾਤ ਹੈ ਇਹ ਗੁਰੂ ਸਾਹਿਬ ਨੇ ਫਿਰ ਗੁਲਾਬੇ ਪੰਜਾਬੇ ਦੇ ਘਰ ਕੱਟੀ ਹੈ ਇਹ ਹੈ ਗੱਲ ਗੁਰੂ ਸਾਹਿਬ ਉੱਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀ ਤੇ ਅੱਜ ਦੀ ਜਿਹੜੀ ਰਾਤ ਹੈ ਸਾਹਿਬਜ਼ਾਦੇ ਛੋਟਿਆਂ ਨੇ ਜਿਹੜੀ ਪਹਿਲੀ ਰਾਤ ਹੈ ਸਤਪੋ ਦੀ ਉਹ ਤੇ ਕੱਟੀ ਸੀ ਚੱਕ ਢੇਰਾ ਪਿੰਡ ਵਿੱਚ ਜਿਹੜੀ ਰਾਤ ਲੰਘੀ ਹੈ ਇਹ ਕੱਟੀ ਸੀ ਕਾਈ ਨੌਰ ਪਿੰਡ ਵਿੱਚ ਤੇ ਜਿਹੜੀ ਅੱਜ ਵਾਲੀ ਰਾਤ ਹੈ ਪੈਣੀ ਹੈ ਜਿਹੜੀ ਅੱਜ ਵਾਲੀ ਰਾਤ ਅੱਜ ਵਾਲੀ ਰਾਤ ਫਿਰ ਗੰਗੂ ਦਾ ਜਦੋਂ ਦਾ ਨਹੀਂ ਸੀ ਲੱਗਿਆ ਅੱਜ ਵਾਲੀ ਰਾਤ ਜਿਹੜੀ ਹੈ ਇਹ ਲੈ ਗਿਆ ਫਿਰ ਆਪਣੇ ਘਰ ਪਿੰਡ ਸਹੇੜੀ ਗੰਗੂ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਮਾਤਾ ਗੁਜਰ ਕੌਰ ਇਹਦੀ ਮਾਂ ਪੁੱਛਦੀ ਹੈ ਇਹ ਕੌਣ ਨੇ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਹੈ ਹੁਣ ਪ੍ਰਸ਼ਾਦਾ ਪਾਣੀ ਛਕਾਉਣ ਲੱਗਾ ਕਹਿੰਦੇ ਇਹਨੇ ਜ਼ਹਿਰ ਵੀ ਲਿਆਂਦੀ ਵੀ ਇਹਨਾਂ ਨੂੰ ਖਵਾ ਦਿਓ ਮਰ ਜਾਣਗੇ ਖਤਮ ਹੋ ਜਾਣਗੇ ਗੰਗੂ ਦੀ ਮਾਂ ਨਹੀਂ ਮੰਨੀ ਕਹਿੰਦੀ ਇਹ ਪਾਪ ਨਹੀਂ ਕਰਨਾ ਮਾਤਾ ਜੀ ਸਾਹਿਬਜ਼ਾਦੇ ਆਰਾਮ ਲੱਗੇ ਕਰਨ ਰਾਤ ਨੂੰ ਇਹਨੇ ਫਿਰ ਉਹ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਹ ਚੱਕ ਲਈ ਕਈ ਥੈਲੀ ਵੀ ਕਹਿੰਦੇ ਐ ਪਰ ਖੁਰਜੀ ਜਿਹੜੀ ਖੱਚਰ ਦੇ ਉੱਤੇ ਰੱਖੀ ਸੀ ਉਹ ਚੱਕ ਲਈ ਇਹਨੇ ਮਾਤਾ ਜੀ ਨੇ ਵੇਖ ਲਿਆ ਵੀ ਗੰਗੂ ਮਾਇਆ ਚੱਕ ਕੇ ਲੈ ਗਿਆ ਸਵੇਰ ਹੋਈ ਜਿਹੜੀ ਕੱਲ੍ਹ ਦੀ ਸਵੇਰ ਆ ਰਹੀ ਹੈ ਕੱਲ੍ਹ ਦੀ ਜਿਹੜੀ ਸਵੇਰ ਆਉਣੀ ਹੈ ਮਾਤਾ ਜੀ ਨੇ ਵੈਸੇ ਹੀ ਪੁੱਛਿਆ ਸੁਭਾਵਕ ਪੁੱਛਿਆ ਕਿ ਵੀ ਵੇ ਗੰਗੂ ਕਿਤੇ ਮਾਇਆ ਸਾਂਭ ਕੇ ਰੱਖ ਲਈ ਕਹਿਣ ਲੱਗਾ ਕਿਹੜੀ ਮਾਇਆ ਕਹਿੰਦੇ ਜਿਹੜੀ ਰਾਤ ਨੂੰ ਖੁਰਜੀ ਚੱਕ ਕੇ ਲਗਿਆ ਸੀ ਨਾ ਰਾਤ ਮੈਂ ਤੈਨੂੰ ਵੇਖਿਆ ਸੀ ਚੱਕ ਕੇ ਲਜਾਂਦੇ ਨੂੰ ਵੀ ਉੱਧਰ ਕਿਤੇ ਸਾਂਭ ਲਈ ਮਾਤਾ ਜੀ ਐ ਪੁੱਛਦੇ ਸੁਭਾਵਕ ਪੁੱਛਿਆ ਉਹ ਕਹਿੰਦਾ ਇੱਕ ਤੇ ਤੁਹਾਨੂੰ ਘਰੇ ਰੱਖਿਆ ਦੂਜਾ ਇਲਜ਼ਾਮ ਲਾਉਂਦੇ ਹੋ ਚੋਰ ਆ ਗਿਆ ਹੋਣਾ ਕੋਈ ਚੋਰ ਚੋਰ ਲੱਗ ਪਿਆ ਕਰਨ ਰੌਲਾ ਪਾ ਉੱਚੀ ਉੱਚੀ ਬੋਲੇ ਮਾਤਾ ਜੀ ਕਹਿੰਦੇ ਚੁੱਪ ਕਰ ਜਾ ਬੋਲ ਨਾ ਗੰਗੂ ਹੁਣ ਐ ਨਾ ਕਰ ਕੋਈ ਗੱਲ ਨਹੀਂ ਤੇਰਾ ਸਾਡਾ ਕੀ ਵੰਡਿਆ ਮਾਵਾਂ ਪੁੱਤਰਾਂ ਦਾ ਕੀ ਵੰਡਿਆ ਹੁੰਦਾ ਤੇਰੇ ਕੋਲ ਹੋਈ ਸਾਡੇ ਕੋਲ ਹੋਈ ਕੋਈ ਗੱਲ ਹੁਣ ਨਹੀਂ ਹੁਣ ਰੌਲਾ ਨਾ ਪਾ ਗੰਗੂ ਦਾ ਮਨ ਲਾਲਚੀ ਹੋ ਗਿਆ ਇਹਨੂੰ ਪਤਾ ਸੀ ਵੀ ਜੇ ਸਾਹਿਬਜ਼ਾਦਿਆਂ ਨੂੰ ਮੈਂ ਫੜਾ ਦਿੱਤਾ ਮੈਨੂੰ ਸਰਕਾਰ ਤੋਂ ਵੀ ਇਨਾਮ ਮਿਲੂ ਇਹ ਤੇ ਮੈਨੂੰ ਥੈਲੀ ਮਿਲੂ ਹੀ ਮਿਲੂ ਪਰ ਸਰਕਾਰ ਤੋਂ ਵੀ ਮੈਨੂੰ ਇਨਾਮ ਮਿਲੇਗਾ ਉੱਥੇ ਫਿਰ ਗੰਗੂ ਨੇ ਜਿਹੜੀ ਖੁਰਜੀ ਸੀ ਇਹਨੇ ਉੱਥੇ ਚੋ ਸੀ ਇੱਕ ਨਦੀ ਉਹਦੇ ਵਿੱਚ ਦੱਬਤੀ ਸੀ ਜਾ ਕੇ ਸੁੱਕੀ ਨਦੀ ਸੀ ਉਹਦੇ ਵਿੱਚ ਦੱਬ ਆਇਆ ਮਾਇਆ ਇਹਦੇ ਮੁੜ ਕੇ ਹੱਥ ਨਹੀਂ ਲੱਗੀ ਕਿਉਂਕਿ ਨਦੀ ਦੇ ਵਿੱਚ ਪਾਣੀ ਆ ਗਿਆ ਵਿੱਚੀ ਰੁੜ ਰੜ ਗਿਆ ਤੇ ਮਾਇਆ ਮਿਲੀ ਨਹੀਂ ਸੀ ਉਹਨੂੰ ਮਾਇਆ ਜਿਹੜੀ ਸੀ ਇਹਨੇ ਫਿਰ ਮਰਿੰਡੇ ਜਾ ਕੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਇਹ ਕੱਲ੍ਹ ਵਾਲਾ ਦਿਨ ਹੈ ਭਾਈ ਜਿੱਦਣ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਗੱਡਿਆਂ 'ਚ ਬਿਠਾ ਕੇ ਲੈ ਕੇ ਚਲੇ ਗਏ ਮਰਿੰਡੇ ਜਿਹੜੀ ਕੱਲ੍ਹ ਰਾਤ ਆਏਗੀ ਇਹ ਰਾਤ ਸਾਹਿਬਜ਼ਾਦਿਆਂ ਨੇ ਮਰਿੰਡੇ ਥਾਣੇ ਵਿੱਚ ਕੱਟੀ ਮਰਿੰਡੇ ਕੱਲ੍ਹ ਵਾਲੀ ਰਾਤ ਫਿਰ ਉੱਥੇ ਇੱਕ ਰਾਤ ਰੱਖ ਕੇ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਫਿਰ ਸਰਹੰਦ ਲਜਾਇਆ ਗਿਆ ਚੇਤਾ ਰੱਖਿਓ ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਹੈ ਸਮਕਾਲੀ ਲੇਖਕ ਹੈ ਗੁਰੂ ਸਾਹਿਬ ਦੇ ਵੇਲੇ ਉਹਨੇ ਕਈ ਜਗ੍ਹਾ ਇਹ ਵੀ ਲਿਖਿਆ ਵੀ ਇਦਾਂ ਨਹੀਂ ਵੀ ਸਾਹਿਬਜ਼ਾਦਿਆਂ ਤੇ ਤਸ਼ੱਦਦ ਨਹੀਂ ਹੋਇਆ ਉਹਨੇ ਕਿਹਾ ਵੀ ਕਈ ਜਗ੍ਹਾ ਕੋਰੜੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਮਾਰਦੇ
ਕੋਰੜੇ ਮਨ ਇਦਾਂ ਵੀ ਦੂਨਾ ਸਿੰਘ ਹੰਡੂਰੀਏ ਨੇ ਤੇ ਇੱਥੋਂ ਤੱਕ ਵੀ ਗੰਡਾ ਸਿੰਘ ਹੋਣਾ ਨੇ ਤੇ ਇੱਥੇ ਤੱਕ ਵੀ ਲਿਖਿਆ ਕਿ ਸਾਹਿਬਜ਼ਾਦਿਆਂ ਦੇ ਪੋਟਿਆਂ ਨੂੰ ਵੀ ਅੱਗ ਦੇ ਵਿੱਚ ਲੂਹਿਆ ਗਿਆ ਅੱਗ ਦੇ ਵਿੱਚ ਇਦਾਂ ਅੱਗ ਅੱਗ ਬਲਦੀ ਦੇ ਨੇੜੇ ਹੱਥ ਕਰ ਕਰਕੇ ਵੀ ਪੋਟੇ ਵੀ ਸਾੜੇ ਗਏ ਗੰਡਾ ਸਿੰਘ ਹੋਣਾ ਨੇ ਤੇ ਇਦਾਂ ਦੀ ਗੱਲ ਵੀ ਲਿਖੀ ਕਿਉਂਕਿ ਇਤਿਹਾਸ ਬਹੁਤ ਬੰਦਿਆਂ ਨੇ ਲਿਖਿਆ ਪਰ ਦੂਨਾ ਸਿੰਘ ਹੰਡੂਰੀਏ ਨੇ ਜਿਹੜੀ ਗੱਲ ਆ ਚੇਤਾ ਰੱਖਿਓ ਵੀ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਲੈ ਕੇ ਗਏ ਹੈ ਨਾ ਕਈ ਲਿਖਾਰੀਆਂ ਨੇ ਕਿਹਾ ਰਥਾਂ 'ਚ ਪਾ ਕੇ ਲੈ ਕੇ ਗਏ ਕਈ ਕਹਿੰਦੇ ਰਥ ਵਿੱਚ ਤੇ ਲਿਜਾਂਦੇ ਸੀ ਉਹਨਾਂ ਨੂੰ ਜਿਹੜੇ ਕੋਈ ਮਹਿਮਾਨ ਨੇ ਜਾਂ ਕੋਈ ਇੰਨਾ ਕਹਿੰਦੇ ਸਾਹਿਬਜ਼ਾਦਿਆਂ ਨੂੰ ਇੱਕ ਖੱਚਰ ਦੇ ਉੱਤੇ ਖੁਰਜੀਆਂ ਵਿੱਚ ਪਾ ਕੇ ਜਿਵੇਂ ਹੁਣ ਤੁਸੀਂ ਖੱਚਰਾਂ ਨੂੰ ਵੇਖਿਓ ਜਦੋਂ ਖੱਚਰਾਂ ਨੂੰ ਗਧਿਆਂ ਨੂੰ ਲੱਦਦੇ ਆ ਨਾ ਲੱਦਦੇ ਆ ਉਹਦੇ ਆਲੇ ਦੁਆਲੇ ਕੱਪੜਾ ਜਿਹਾ ਬੰਨਿਆ ਹੁੰਦਾ ਨਾ ਬੋਰੀ ਦਾ ਬਣਾਇਆ ਹੁੰਦਾ ਉਹਦੇ ਵਿੱਚ ਤੁੰਨ ਕੇ ਸਮਾਨ ਲੋਕ ਲੈ ਕੇ ਜਾਂਦੇ ਏਦਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਉਹਦੇ ਵਿੱਚ ਪਾ ਕੇ ਨਾ ਬੰਨ ਕੇ ਏਦਾਂ ਵਿੱਚ ਫਿਰ ਕਹਿੰਦੇ ਲੈ ਕੇ ਮਾਤਾ ਗੁਜਰ ਕੌਰ ਨੂੰ ਜਿਵੇਂ ਫਾਂਸੀ ਦੇਣ ਵਾਲੇ ਮੂੰਹ ਦੇ ਉੱਤੇ ਕੱਪੜਾ ਨਹੀਂ ਪਾ ਦਿੰਦੇ ਹੁੰਦੇ ਬੈਗ ਪੁੱਠਾ ਕਰਕੇ ਪਾ ਦਈਏ ਤੋਪੜਾ ਕਹਿੰਦੇ ਮਰਚਾਂ ਵਾਲਾ ਮਰਚਾਂ ਲੱਗੀਆਂ ਸੀ ਉਹਦੇ ਵਿੱਚ ਸਾਹ ਨਹੀਂ ਸੀ ਆਉਂਦਾ ਕਹਿੰਦੇ ਇਹਦੇ ਮੂੰਹ ਦੇ ਉੱਤੇ ਏਦਾਂ ਉੱਤੇ ਕਰਕੇ ਤੇ ਹੱਥਾਂ ਨੂੰ ਰੱਸਾ ਪਾ ਕੇ ਸਾਹਿਬਜ਼ਾਦਿਆਂ ਨੂੰ ਏਦਾਂ ਖੱਚਰ ਤੇ ਵਿੱਚ ਤੁੰਨ ਕੇ ਐ ਤੋੜ ਕੇ ਲੈ ਕੇ ਗਏ ਸੀ ਕਿਤੇ ਕਿਤੇ ਸਪੀਡ ਕਰਕੇ ਤੇਜ਼ ਕਰ ਲੈਂਦੇ ਸੀ ਮਾਤਾ ਨੂੰ ਭੱਜਣਾ ਪੈਂਦਾ ਸੀ ਰੱਸਾ ਹੱਥ 'ਚ ਫੜਿਆ ਸੀ ਐਂ ਭਜਾ ਭਜਾ ਕੇ ਲਿਜਾਂਦੇ ਬਿਠਾ ਕੇ ਨਹੀਂ ਭਜਾ ਕੇ 80 ਸਾਲ ਦੀ ਬਜ਼ੁਰਗ ਬੇਬੇ ਨੂੰ ਐ ਐ ਭਜਾ ਭਜਾ ਕੇ ਲੈ ਕੇ ਗਏ ਇਹ ਹੈ ਪਰਸੋਂ ਨੂੰ ਜਦੋਂ ਸਰਹੰਦ ਪਹੁੰਚਦੇ ਹੁਣ ਜਦੋਂ ਸਰਹੰਦ ਪਹੁੰਚੇ ਦੂਨਾ ਸਿੰਘ ਨੇ ਲਿਖੀ ਹੈ ਗੱਲ ਚੇਤਾ ਰੱਖਿਓ ਪਿੱਪਲ ਦੇ ਨਾਲ ਸਾਹਿਬਜ਼ਾਦਿਆਂ ਨੂੰ ਕਹਿੰਦੇ ਸਰਹੰਦ ਬੰਨਿਆ ਹੱਥ ਪਿੱਛੇ ਬੰਨੇ ਹੋਏ ਸੀ ਹੱਥ ਪਿੱਛੇ ਬੰਨੇ ਹੋਏ ਸੀ ਤੇ ਕਈ ਬੱਚੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਰਹੰਦ ਦੇ ਉਹ ਗੁਲੇਲੇ ਮਾਰਦੇ ਸੀ ਗੁਲੇਲ ਨਾਲ ਉਦੋਂ ਅੱਜ ਕੱਲ੍ਹ ਤੇ ਗੁਲੇਲਾਂ ਨਿਆਣੇ ਖੇਡਦੇ ਨਹੀਂ ਪਰ ਗੁਲੇਲਾਂ ਨਾਲ ਨਿਸ਼ਾਨੇ ਲਾਉਂਦੇ ਹੁੰਦੇ ਕਹਿੰਦੇ ਸਰਹੰਦ ਦੇ ਲੋਕ ਬਾਹਰ ਵੇਖਣ ਵਾਸਤੇ ਆਏ ਤੇ ਬਾਬਾ ਫਤਿਹ ਸਿੰਘ ਨੂੰ 7ਵਾਂ ਸਾਲ ਚੱਲਦਾ 6 ਦੇ ਨੇ 7ਵਾਂ ਚੱਲਦਾ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਨੂੰ 9ਵਾਂ ਸਾਲ ਚੱਲਦਾ 8 ਦੇ ਨੇ 9ਵਾਂ ਚੱਲਦਾ ਕਹਿੰਦੇ ਗੁਲੇਲੇ ਮਾਰਦੇ ਆ ਹੱਥ ਪਿੱਛੇ ਬੰਨੇ ਹੋਏ ਆ ਜਦੋਂ ਐ ਰੋੜੀਆਂ ਮਾਰਦੇ ਆ ਨਾ ਗੁਲੇਲੇ ਵਿੱਚ ਤੇ ਕਹਿੰਦੇ ਫਤਿਹ ਸਿੰਘ ਦੀ ਅੱਖ ਦੇ ਵਿੱਚ ਸੱਜੀ ਅੱਖ ਦੇ ਵਿੱਚ ਵੱਟੀ ਵੱਜੀ ਜ਼ੋਰ ਨਾਲ ਉਹ ਪੱਥਰ ਜਿਹੜਾ ਮਾਰਦੇ ਆ ਤੇ ਸੱਜੀ ਅੱਖ ਵਿੱਚ ਜ਼ੋਰ ਨਾਲ ਵੱਜਣ ਕਰਕੇ ਅੱਖ ਦੇ ਵਿੱਚੋਂ ਖੂਨ ਵਗ ਗਿਆ ਤੇ ਹੁਣ ਤੁਸੀਂ ਹਿਸਾਬ ਲਾ ਕੇ ਵੇਖੋ ਵੀ 6 ਸਾਲ ਦੀ ਉਮਰ ਹੈ 7ਵਾਂ ਸਾਲ ਚੱਲਦਾ ਹੈ 6-7 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ ਹੈ ਕਿੰਨੇ ਪਿਆਰੇ ਚਿਹਰੇ ਹੈ ਕਈ ਦਿਨਾਂ ਦੇ ਭੁੱਖੇ ਹੈ ਨਾ ਪਿਤਾ ਦਾ ਪਤਾ ਹੈ ਵੱਡੇ ਭਰਾ ਸ਼ਹੀਦ ਹੋ ਚੁੱਕੇ ਹੈ ਆਨੰਦਪੁਰ ਸਾਹਿਬ ਛੱਡਿਆ ਹੋਇਆ ਮਾਂ ਛੋਟਿਆਂ ਹੁੰਦਿਆਂ ਦੀ ਚੜ੍ਹਾਈ ਕਰ ਗਈ ਸੀ ਦਾਦੀ ਨੇ ਪਾਲੇ ਸੀ ਕੋਈ ਸਿਪਾਹੀ ਪਹਿਰੇਦਾਰ ਕੋਈ ਨਹੀਂ ਠੰਡ ਦੇ ਝੰਬੇ ਪਏ ਹੈ ਠੰਡ ਅੱਤ ਦੀ ਸਰਦੀ ਹੈ ਕੱਪੜਾ ਕੋਲ ਕੋਈ ਮੋਟਾ ਨਹੀਂ ਹੱਥ ਐ ਪਿੱਛੇ ਬੰਨੇ ਹੋਏ ਐ ਤੇ ਜਦੋਂ ਉਹ ਰੋੜੀ ਵੱਜਦੀ ਹੈ ਅੱਖ ਚ ਆ ਕੇ ਤੇ ਸਾਡੇ ਅੱਖ ਦੇ ਵਿੱਚ ਹਿਸਾਬ ਲਾ ਕੇ ਵੇਖੋ ਵੀ ਮਾੜਾ ਜਿਹਾ ਕੋਈ ਵਾਲ ਵੀ ਆ ਜਾਂਦਾ ਨਾ ਤੇ ਬੰਦਾ ਪਹਿਲਾਂ ਹੱਥ ਜਿਹੜਾ ਅੱਖ ਤੇ ਜਾਂਦਾ ਤੇ ਹੱਥ ਬੰਨੇ ਐ ਉਹ ਹੱਥ ਫੜਿਆ ਵੀ ਨਹੀਂ ਜਾਂਦਾ ਵੀ ਹੱਥ ਤੇ ਹੱਥ ਹੀ ਰੱਖ ਲੈਣ ਫਿਰ ਉੱਥੋਂ ਖੋਲੇ ਜਦੋਂ ਹੱਥ ਫਿਰ ਫਤਿਹ ਸਿੰਘ ਕਹਿੰਦੇ ਐ ਹੱਥ ਇੱਕ ਹੱਥ ਅੱਖ ਦੇ ਉੱਤੇ ਹੀ ਰੱਖ ਕੇ ਏਦਾਂ ਹੀ ਦੇਖਦੇ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ 11-25 ਦਸੰਬਰ ਹੁਕਮ ਹੋਇਆ ਕਹਿੰਦੇ ਜੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਠੰਡਾ ਬੁਰਜ ਉੱਚਾ ਹੈ ਜਿਵੇਂ ਹੁਣ ਇੱਥੇ ਹਵਾ ਘੱਟ ਲੱਗਦੀ ਹੈ ਜੇ ਪਿੰਡ ਦੀ ਟੈਂਕੀ ਤੇ ਚੜ੍ਹ ਦਿਓ
ਕਿੰਨੀ ਹਵਾ ਲੱਗੂ ਐ ਉੱਚਾ ਬਣਾਇਆ ਹੋਇਆ ਬਹੁਤ ਉੱਚਾ ਤੇ ਵਜੀਦਾ ਗਰਮੀਆਂ ਦੇ ਵਿੱਚ ਉੱਤੇ ਜਾ ਕੇ ਬੈਠਦਾ ਸੀ ਕੋਲੋਂ ਵਗਦੀ ਸੀ ਨਦੀ ਉਹ ਨਦੀ ਦਾ ਪਾਣੀ ਉੱਤੋਂ ਹਵਾ ਹਵਾ ਛੋ ਕੇ ਪਾਣੀ ਨੂੰ ਠੰਡੀ ਲੱਗਦੀ ਸੀ ਤਾਂ ਕਰਕੇ ਗਰਮੀਆਂ ਵਿੱਚ ਵਜੀਦਾ ਉੱਚੇ ਠੰਡੇ ਬੁਰਜ 'ਚ ਬੈਠਦਾ ਸੀ ਸਰਦੀਆਂ ਦੇ ਮੌਸਮ ਦੇ ਵਿੱਚ ਜਦੋਂ ਉੱਤੇ ਸਾਹਿਬਜ਼ਾਦੇ ਬੈਠੇ ਆ ਫਿਰ ਵੇਖੋ ਕਿੱਦਾਂ ਹਵਾ ਪੈਂਦੀ ਹੋਏਗੀ ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਇਦਾਂ ਆਪਣੇ ਨੇੜੇ ਲਾ ਕੇ ਰੱਖੇ ਉੱਥੇ ਫਿਰ ਮੋਤੀ ਰਾਮ ਜਿਹਨੂੰ ਮੋਤੀ ਰਾਮ ਮਹਿਰਾ ਕਹਿੰਦੇ ਆ ਮੋਤੀ ਮਹਿਰਾ ਉਹਨੇ ਫਿਰ ਉਹ ਹਿੰਦੂ ਜਿਹੜੇ ਰਾਜੇ ਸੀ ਨਾ ਉਹਨਾਂ ਨੂੰ ਦੁੱਧ ਪਿਆਉਣ ਦੀ ਸੇਵਾ ਕਰਦਾ ਸੀ ਹਿੰਦੂ ਰਾਜਿਆਂ ਨੂੰ ਹਿੰਦੂ ਕੈਦੀ ਮਾਫ ਕਰਨਾ ਜਿਹੜੇ ਹਿੰਦੂ ਕੈਦੀ ਸੀ ਉਹਨਾਂ ਨੂੰ ਉਹਨਾਂ ਦੀ ਸੇਵਾ ਰਸੋਈਆ ਸੀ ਉਹਨਾਂ ਦਾ ਇਹ ਫਿਰ ਘਰੋਂ ਦੁੱਧ ਬਣਾ ਕੇ ਮੋਤੀ ਰਾਮ ਜਿਹੜਾ ਹੈ ਇਹ ਲੈ ਕੇ ਆਇਆ ਪਹਿਰੇਦਾਰਾਂ ਨੂੰ ਘਰ ਵਾਲੀ ਦੇ ਗਹਿਣੇ ਦਿੱਤੇ ਤੇ ਪੌੜੀ ਚੜ੍ਹ ਕੇ ਇਹਨੇ ਜਾ ਕੇ ਮਾਤਾ ਜੀ ਨੂੰ ਫਰਿਆਦ ਕੀਤੀ ਮਾਤਾ ਜੀ ਮੈਂ ਦੁੱਧ ਲੈ ਕੇ ਆਇਆ ਹੈ ਤੇ ਗਰੀਬ ਹਾਂ ਕਰਨ ਜੋਗਾ ਕੁਛ ਨਹੀਂ ਪਾਵਰ ਮੇਰੀ ਕੋਈ ਨਹੀਂ ਕਰ ਨਹੀਂ ਕੁਝ ਸਕਦਾ ਪਰ ਇੰਨੀ ਕੁ ਹੈ ਕਿ ਮੈਂ ਤੁਹਾਡੇ ਵਾਸਤੇ ਤੇ ਸਾਹਿਬਜ਼ਾਦਿਆਂ ਲਈ ਦੁੱਧ ਲੈ ਕੇ ਆਇਆ ਨਾਲੇ ਆਪ ਛਕੋ ਤੇ ਨਾਲੇ ਆਪਣੇ ਲਾਲਾਂ ਨੂੰ ਦੁੱਧ ਛਕਾਓ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਅੱਗੇ ਆ ਕੇ ਇਹਨੇ ਫਰਿਆਦ ਕੀਤੀ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗਣਵਾਸ਼ ਹਾਜ਼ਰ ਹੈ ਖੁਦ ਛਕੋ ਛਕਾਓ ਕਵਿਤਾ ਥੋੜੀ ਜੀ ਆਪਾਂ ਇੱਦਾਂ ਕਰਦੇ ਹਾਂ ਜੇ ਸਾਰੀ ਨਾ ਸੁਣ ਸਕੇ ਕਿਉਂਕਿ ਮੇਰੇ ਮਨ 'ਚ ਇਹ ਹੈ ਵੀ ਆਪਾਂ ਤਿੰਨ ਕਵਿਤਾਵਾਂ ਗਾਉਣੀਆਂ ਉਹ ਨਾਲ ਨਾਲ ਸੁਣਨੀਆਂ ਨੇ ਪਰ ਚਲੋ ਥੋੜੀਆਂ ਆਪਾਂ ਸੁਣਨ ਦੀ ਕੋਸ਼ਿਸ਼ ਕਰਦੇ ਜਿਹੜਾ ਬੱਚਾ ਰੋਂਦਾ ਬੀਬੀ ਉਹ ਖਿਆਲ ਕਰਿਓ ਮਾੜਾ ਜਿਹਾ ਕੋਈ ਵੀ ਬੱਚਾ ਰੋਵੇ ਆਪ ਹੀ ਧਿਆਨ ਰੱਖੋ ਹੁਣ ਹਿਲ ਜੁਲ ਰਹੇ ਆ ਜਿਹੜੇ 20-25 ਮਿੰਟ ਨੇ ਭਾਈ ਤੁਸੀਂ ਟਿਕਾ ਬਣਾ ਕੇ ਰੱਖਿਓ ਹਾਜ਼ਰ ਹੋ ਕੇ ਬਿਲਕੁਲ ਹਾਜ਼ਰ ਹੋ ਕੇ

ਸਤਿਗੁਰ ਜੀ ਦੀ ਦਿੱਤੀ ਸਿੱਖਿਆ ਸਭ ਜਾਦਿਆਂ ਦੇ ਕੋਲ ਹੈ, ਮਨ ਨਹੀਂ ਡੋਲਿਆ। ਬਹੁਤ ਲਾਲਚ ਦਿੱਤੇ, ਕਹਿੰਦੇ ਮੋੜੋ ਅੱਜ ਕੱਲ ਗੱਲ ਕਰਾਂਗੇ ਫਿਰ ਕਚਹਿਰੀ। ਚੇਤਾ ਰੱਖਿਓ 11 ਪੋਹ ਨੂੰ ਵਾਪਸ ਸਾਹਿਬਜ਼ਾਦੇ ਆ ਜਾਂਦੇ, ਫਿਰ 12 ਪੋਹ ਨੂੰ ਕਚਹਿਰੀ ਲੱਗਦੀ। ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ, 12 ਪੋਹ ਨੂੰ ਸਿਪਾਹੀ ਫਿਰ ਲੈਣ ਆਏ। ਕਹਿੰਦੇ ਅੱਜ ਮੇਨ ਦਰਵਾਜ਼ਾ ਬੰਦ ਕਰਕੇ ਮੋਰੀ ਖੋਲਤੀ ਛੋਟੀ ਤੱਕ, ਵੀ ਅੱਜ ਜਦੋਂ ਅੰਦਰ ਆਉਣਗੇ ਨਾ, ਜਦੋਂ ਹੀ ਇਹ ਸਿਰ ਨੀਵਾਂ ਕਰਨਗੇ, ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ ਵੀ ਸਿਰ ਝੁਕਾਤਾ, ਸਿਰ ਝੁਕਾਤਾ। ਪਹਿਲਾਂ ਪਤਾ ਲੱਗ ਗਿਆ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਨੇ ਵੇਖ ਲਿਆ ਵੀ ਇੱਦਾਂ ਸਿਰ ਨਹੀਂ ਝੁਕਾਉਣਾ। ਮਨੋਬਲ ਡੇਗਣ ਵਾਸਤੇ, ਕੰਫੀਡੈਂਸ ਖਤਮ ਕਰਨ ਵਾਸਤੇ ਇਹਨਾਂ ਨੇ ਫਿਰ ਸਿਰ ਨਹੀਂ ਲੰਘਾਏ, ਪਹਿਲਾਂ ਪੈਰ ਲੰਘਾਏ। ਉਡੀਕਦੇ ਸੀ ਵੀ ਸਿਰ ਆਉਣਗੇ, ਜੁੱਤੀਆਂ ਆ ਗਈਆਂ। ਚਲੋ ਜੀ, ਅੱਜ ਫਿਰ ਬਹੁਤ ਡਰਾਇਆ ਧਮਕਾਇਆ ਕਿ ਜਦੋਂ ਨਾ ਹੀ ਮੰਨੇ, ਫਿਰ ਸੁੱਚਾਨੰਦ ਵਰਗੇ ਸਲਾਹ ਦਿੰਦੇ ਆ ਜੀ, ਇਹਨਾਂ ਨੇ ਨਹੀਂ ਮੰਨਣਾ, ਜੇ ਛੱਡ ਦਈਏ ਬੱਚਿਓ ਤੁਹਾਨੂੰ ਫਿਰ ਕੀ ਕਰੋਗੇ। ਕਹਿੰਦੇ ਫੌਜਾਂ ਇਕੱਠੀਆਂ ਕਰਾਂਗੇ, ਜੰਗਲਾਂ 'ਚ ਜਾਵਾਂਗੇ, ਫਿਰ ਤੁਹਾਡੇ ਨਾਲ ਲੜਾਂਗੇ, ਮੁਕਾਬਲਾ ਕਰਾਂਗੇ ਤੁਹਾਡਾ। ਕਹਿੰਦੇ ਵੇਖਿਆ, ਇਹਨਾਂ ਨੂੰ ਛੱਡਿਓ ਨਾ। ਫਿਰ ਵਜ਼ੀਰੇ ਨੇ ਪੁੱਛਿਆ, ਦੱਸੋ ਸ਼ਰ੍ਹਾ ਕੀ ਕਹਿੰਦੀ ਹੈ, ਕਾਨੂੰਨ ਕੀ ਕਹਿੰਦਾ ਹੈ ਇਸਲਾਮ ਧਰਮ ਵਿੱਚ ਸ਼ਰ੍ਹਾ? ਤੇ ਕਹਿੰਦੇ ਸ਼ਰ੍ਹਾ ਕਹਿੰਦੀ ਹੈ ਵੀ ਬੱਚਿਆਂ ਦੇ ਉੱਤੇ ਵਾਰ ਨਹੀਂ ਕੀਤਾ ਜਾ ਸਕਦਾ। ਕਾਨੂੰਨ ਕਹਿੰਦਾ ਵੀ ਬੱਚਿਆਂ ਤੇ ਵਾਰ ਨਹੀਂ ਕੀਤਾ, ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ। ਵਜ਼ੀਰਾ ਥੋੜਾ ਠੰਡਾ ਪੈ ਗਿਆ ਵੀ ਜੇ ਸ਼ਰ੍ਹਾ ਇਹ ਕਹਿੰਦੀ ਹੈ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਤੇ ਮਾਰਾਂਗੇ ਕਿਵੇਂ? ਏਦਾਂ ਤੇ ਇਹਨਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ। ਤੇ ਫਿਰ ਸੁੱਚਾਨੰਦ ਨੇ ਸਲਾਹ ਦਿੱਤੀ, ਕਹਿੰਦਾ ਗੱਲ ਸੁਣ ਜਿਹੜਾ ਕਾਜੀ ਹੈ, ਕਹਿੰਦੇ ਕਾਜੀ ਇਹ ਦੱਸ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਸ਼ਰ੍ਹਾ ਕਹਿੰਦੀ ਹੈ? ਕਹਿੰਦੇ ਹਾਂ। ਕਹਿੰਦੇ ਸਪੋਲੀਆਂ ਨੂੰ, ਜੇ ਸਪੋਲੀਆ ਡੰਗ ਮਾਰੇ ਸੱਪ ਨੂੰ ਜਾਂ ਸੱਪ ਦੇ ਬੱਚੇ ਨੂੰ ਮਾਰਨਾ ਮਾੜਾ? ਉਹ ਕਹਿੰਦਾ ਇਹ ਤੇ ਨਹੀਂ ਮਾੜਾ। ਕਹਿੰਦੇ ਬਸ ਫਿਰ ਇੱਥੇ ਬੱਚੇ ਲਿਖੀ ਨਾ, ਬੱਚੇ ਨਾ ਲਿਖੇ, ਇੱਥੇ ਸਪੋਲੀਏ ਲਿਖੇ, ਵੀ ਸਪੋਲੀਆਂ ਦੀਆਂ ਸਿਰੀਆਂ ਫੇਰੀਆਂ ਇਹ ਲਿਖੇ, ਬੱਚੇ ਨਹੀਂ ਲਿਖਿਆ ਸਪੋਲੀਏ ਲਿਖੇ। ਫਿਰ ਕਹਿੰਦੇ ਨੀਹਾਂ ਵਿੱਚ ਚਿਣ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏਗਾ। ਅੱਜ ਭੇਜੇ ਗਏ ਵਾਪਸ, 12 ਪੋਹ ਨੂੰ ਸਾਹਿਬਜ਼ਾਦੇ ਵਾਪਸ ਆਏ, 13 ਪੋਹ ਹੋਇਆ ਫਿਰ ਸਵੇਰ ਹੋਈ। ਫਤਿਹ ਸਿੰਘ ਨੇ ਆ ਕੇ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਲੈਣਗੇ। ਇਹ ਕਿਹਾ ਉਹਨਾਂ ਨੇ, ਨੀਹਾਂ 'ਚ ਚਿਣ ਦਿੱਤੇ ਜਾਣ। ਤੁਹਾਨੂੰ ਪਤਾ ਹੈ ਜਿਵੇਂ ਬੱਚਾ ਪਾਸ ਹੋ ਕੇ ਆਵੇ ਨਾ ਜਦੋਂ, ਤੇ ਸਭ ਤੋਂ ਪਹਿਲਾਂ ਉਹ ਮਾਂ ਲੱਭਦਾ ਆਪਣੀ, ਜਦੋਂ ਘਰੇ ਆਉਂਦਾ ਭੱਜੇ ਹੀ ਫਿਰਦਾ ਵੀ ਮਾਂ ਨੂੰ ਦੱਸਣਾ, ਪਹਿਲਾਂ ਭੱਜ ਕੇ ਜਾ ਕੇ ਮਾਂ ਨੂੰ ਦੱਸਦਾ ਵੀ ਪਾਸ ਹੋ ਗਿਆ ਮੈਂ, ਮੈਨੂੰ ਇੰਨੇ ਨੰਬਰ ਆਏ, ਮੈਨੂੰ ਇੱਦਾਂ ਹੋਇਆ, ਉਹ ਮਾਂ ਨੂੰ ਦੱਸਦਾ। ਕਹਿੰਦੇ ਫਤਿਹ ਸਿੰਘ ਪੌੜੀਆਂ ਵਿੱਚ ਜਦੋਂ ਆ ਗਿਆ, ਭੱਜ ਕੇ ਮਾਂ ਨੂੰ ਕਹਿੰਦਾ, ਮਾਤਾ ਜੀ ਇੱਦਾਂ ਵੀ ਕਿਹਾ ਸਾਨੂੰ, ਫਿਰ ਇੱਦਾਂ ਕਹਿੰਦੇ ਸੀ, ਸਾਨੂੰ ਲਾਲਚ ਦਿੰਦੇ ਸੀ ਪਰ ਅਸੀਂ ਡਰੇ, ਸਾਨੂੰ ਕਹਿੰਦੇ ਸੀ ਤੁਹਾਨੂੰ ਬੜਾ ਕੁਝ ਸਾਡੇ ਲਈ, ਮਾਤਾ ਜੀ ਖਾਣ ਨੂੰ ਵੀ ਉਹਨਾਂ ਨੇ ਰੱਖਿਆ ਸੀ ਵੀ ਖਾ ਲਓ ਜੋ ਮਰਜ਼ੀ ਖਾ ਲਓ, ਅਸੀਂ ਮਾਤਾ ਜੀ ਇੰਨੇ ਦਿਨਾਂ ਦੇ ਭੁੱਖੇ ਹਾਂ, ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ, ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ, ਉਹਨਾਂ ਨੇ ਖਾਣ ਨੂੰ ਵੀ ਕਈ ਕੁਝ ਰੱਖਿਆ, ਏਦਾਂ ਮਾਤਾ ਜੀ ਨੂੰ ਦੱਸਦੇ ਆ। ਫਤਿਹ ਸਿੰਘ ਨੇ ਮਾਤਾ ਜੀ ਨੂੰ ਗੁਲਵਕੜੀ ਪਾਈ, ਸਵੇਰ ਹੋਈ, 13 ਪੋਹ, ਉੱਠੋ ਬੱਚਿਓ, ਫਿਰ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਕਾਇਮ ਕਰੋ ਜੱਗ ਤੇ ਮਿਸਾਲ ਦੂਲਿਓ, ਮੇਰੇ ਬੱਚਿਓ ਉੱਠੋ ਫਿਰ ਆਓ ਅੱਜ ਮਿਸਾਲ ਕਾਇਮ ਕਰ ਦਿਓ, ਇੰਨੇ ਦਿਨਾਂ ਦੇ ਸਮਝਦੇ ਆ ਰਹੇ ਹੋ ਹੁਣ ਵੇਖਿਓ ਬੜੇ ਤਸੀਹੇ ਦਿੱਤੇ ਜਾ। ਮੈਂ ਦੱਸ ਚੁੱਕਿਆ ਵੀ ਦੂਨਾ ਸਿੰਘ ਹੰਡੂਰੀਏ ਵਰਗਿਆਂ ਨੇ ਲਿਖਿਆ ਵੀ ਵੱਟੀਆਂ ਮਾਰੀਆਂ ਕੋਰੜੇ ਤੱਕ ਮਾਰੇ ਗਏ, ਤਸੀਹੇ ਸ਼ੁਰੂ ਤੋਂ ਹੀ ਦਿੱਤੇ ਗਏ, ਅੱਜ ਹੀ ਨਹੀਂ ਪਹਿਲਾਂ ਵੀ ਨਹੀਂ ਡੋਲੇ, ਕਹਿੰਦੇ ਹੁਣ ਵੀ ਕਾਇਮ ਰਹੇ। ਬਸ ਤੁਰਨ ਲੱਗੇ ਸਿਪਾਹੀ ਲੈਣ ਆਏ, ਮਾਤਾ ਜੀ ਨੇ ਅੱਜ ਗੱਠੜੀ ਖੋਲੀ, ਵਿੱਚੋਂ ਨੀਲੇ ਚੋਲੇ ਕੱਢੇ, ਨੀਲੇ ਚੋਲੇ ਪਵਾ,
ਕਮਰ ਕੱਸਾ ਕਮਰ ਕੱਸੇ ਕਰ ਦਿੱਤੇ ਦਸਤਾਰਾਂ ਸਜਾਈਆਂ ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਲਾ ਦਿੱਤੀ ਫਤਿਹ ਸਿੰਘ ਕਹਿੰਦਾ ਮਾਤਾ ਜੀ ਆਹ ਚੋਲੇ ਤੁਸੀਂ ਕਾਢੇ ਪਹਿਲਾਂ ਤੇ ਪਾਏ ਨੇ ਕਿਉਂਕਿ ਕੋਲ ਹੀ ਗੱਠੜੀ ਸੀ ਕੱਪੜਿਆਂ ਨੇ ਮਾਤਾ ਜੀ ਕਹਿੰਦੇ ਵੀ ਇਹ ਚੋਲੇ ਜਿਹੜੇ ਆ ਨਾ ਮੈਂ ਤੁਹਾਨੂੰ ਉਦਣ ਦੇ ਨਹੀਂ ਪਵਾਏ ਅੱਜ ਮੈਂ ਪਵਾਏ ਮੈਂ ਅੱਜ ਵਾਲੇ ਦਿਨ ਦੀ ਉਡੀਕ ਕਰਦੀ ਸੀ ਮੈਨੂੰ ਪਤਾ ਸੀ ਵੀ ਆਹ ਦਿਨ ਆ ਜਾਣਾ ਜ਼ਾਲਮਾਂ ਨੇ ਆਹ ਦਿਨ ਲੈ ਆਉਣਾ ਮੈਂ ਤਿਆਰੀ ਕਰਦੀ ਸੀ ਅੱਜ ਵਾਲੇ ਦਿਨ ਦੀ ਮੈਂ ਅੱਜ ਹੀ ਤੁਹਾਨੂੰ ਪਵਾਉਣੇ ਸੀ ਅੱਜ ਨਵੇਂ ਚੋਲੇ ਪਾਏ ਨੀਲੇ ਰੰਗ ਦੇ ਚੋਲੇ ਪਵਾ ਕੇ ਦਸਤਾਰਾਂ ਸਜਾ ਕੇ ਜਿਵੇਂ ਬੱਚਿਆਂ ਨੂੰ ਸਕੂਲੇ ਭੇਜਦੇ ਹੋ ਤਿਆਰ ਕਰਨ ਲੱਗਿਆ ਆਪ ਹੀ ਮਾਵਾਂ ਤਿਆਰ ਕਰਦੀਆਂ ਫਿਰ ਆਪ ਹੀ ਕਹਿਣਗੀਆਂ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੇ ਕਿਸੇ ਐ ਹੱਥ ਮਾਤਾ ਗੁਜਰ ਕੌਰ ਚੇਤਾ ਕਰਦੀ ਹੈ ਕਹਿੰਦੀ ਨੀ ਜੀਤਾਂ ਤੇਰੇ ਪੁੱਤ ਬਹੁਤ ਸੋਹਣੇ ਸੀ ਮੈਂ ਪਾਲ ਸਕੀ ਜਿੰਨਾ ਚਿਰ ਮੇਰੇ ਤੱਕ ਮੇਰੀ ਵਾਹ ਚੱਲਦੀ ਸੀ ਅੱਜ ਤੱਕ ਮੈਂ ਪਾਲੇ ਐ ਰੀਝ ਨਾਲ ਪਾਲੇ ਐ ਪਰ ਹੁਣ ਵੱਸ ਦੀ ਗੱਲ ਨਹੀਂ ਤੇ ਜੇ ਅੱਜ ਤੂੰ ਜਿਉਂਦੀ ਹੁੰਦੀ ਆ ਕੇ ਵੇਖਦੀ ਤੇਰੇ ਪੁੱਤ ਕਿੰਨੇ ਸੋਹਣੇ ਲੱਗਦੇ ਕਚਹਿਰੀ 'ਚ ਜਾਂਦੇ ਮਾਤਾ ਗੁਜਰ ਕੌਰ ਨੇ ਆਪਣੇ ਪੋਤਿਆਂ ਨੂੰ ਹੱਥੀਂ ਤਿਆਰ ਕਰਕੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਜਦੋਂ ਤੋਰਨ ਲੱਗੀ ਸਿਪਾਹੀ ਆਏ ਵੇ ਸਿਪਾਹੀ ਉਹ ਮੈਨੂੰ ਲੈ ਜਾਓ ਬੱਚਿਆਂ ਦਾ ਕੀ ਕਸੂਰ ਹੈ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਕਹਿੰਦੇ ਬੇਬੇ ਅਸੀਂ ਤੇ ਆਪ ਹੁਕਮ ਦੇ ਬੱਧੇ ਹੋਏ ਤੁਰੇ ਫਿਰਦੇ ਹਾਂ ਸਾਡੀ ਮਜਬੂਰੀ ਹੈ ਤੂੰ ਰੋਕ ਨਾ ਤੇ ਜੋਰਾਵਰ ਸਿੰਘ ਫਤਿਹ ਸਿੰਘ ਘੁੱਟ ਘੁੱਟ ਕੇ ਤੇ ਜਾਂਦਿਆਂ ਹੋਇਆਂ ਮਾਤਾ ਅਸੀਂ ਹੁਣ ਨਹੀਂ ਆਉਣਾ ਅੱਗੇ ਤੇ ਜਾਂਦੇ ਸੀ ਮੁੜੇ ਆਉਂਦੇ ਸੀ ਅਸੀਂ ਹੁਣ ਨਹੀਂ ਆਉਣਾ ਕਹਿੰਦੇ ਬੱਚੇ ਸਾਡੇ ਸਕੂਲ ਜਾਂਦੇ ਆ ਸ਼ਾਮ ਨੂੰ ਘਰ ਮੁੜ ਆਉਂਦੇ ਆ ਬੇਬੇ ਵੇਟ ਕਰਦੀ ਹੁੰਦੀ ਹੈ 4 ਵਜੇ ਗੱਡੀ ਦੀ ਆ ਜਾਣੀ ਹੈ 4 ਵਜੇ ਵੈਨ ਆ ਜਾਣੀ ਹੈ ਬੱਚਿਆਂ ਨੇ ਪੜ ਕੇ ਆ ਜਾਣਾ ਕਿੱਡਾ ਵੱਡਾ ਜਿਗਰਾ ਹੋਏਗਾ ਪਤਾ ਹੋਵੇ ਵੀ ਹੁਣ ਦੇ ਗਿਆਂ ਨੇ ਮੁੜਨਾ ਨਹੀਂ ਤੋਰਨੇ ਸੌਖੇ ਨਹੀਂ ਹੁੰਦੇ ਪਰ ਟੀਚੇ ਬੜੇ ਵੱਡੇ ਆ ਉਹਨਾਂ ਦੇ ਨਿਸ਼ਾਨੇ ਬੜੇ ਵੱਡੇ ਆ ਉਹਨਾਂ ਨੂੰ ਪਤਾ ਵੀ ਅਸੀਂ ਜਿੱਥੇ ਪਹੁੰਚਣਾ ਚਾਹੁੰਦੇ ਹਾਂ ਇਹ ਵਾਰਨੇ ਹੀ ਪੈਣਗੇ ਧੰਨ ਮਾਤਾ ਗੁਜਰ ਕੌਰ ਤੇ ਬਾਬਾ ਫਤਿਹ ਸਿੰਘ ਜਾਣ ਲੱਗਾ ਕਹਿ ਗਿਆ ਮਾਤਾ ਹੁਣ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ ਆਪ ਸੁਣੋ ਇਹ ਦੁਆ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ

ਹਰ ਬੱਚੇ ਵਾਲੇ ਨੂੰ ਔਖਾ ਹੁੰਦਾ ਭਾਈ, ਜਿੰਨੇ ਪੁੱਤਰਾਂ ਵਾਲੇ ਹੋ, ਜਿੰਨੇ ਧੀਆਂ ਵਾਲੇ ਹੋ, ਜਿਹੜੇ ਬੱਚੇ ਰੋਜ਼ ਤੋਰਦੇ ਹੋ ਨਾ ਸਕੂਲ, ਬੱਚਾ ਤੇ ਬਿਮਾਰ ਨਹੀਂ ਝੱਲਿਆ ਜਾਂਦਾ ਭਾਈ, ਸਦਾ ਲਈ ਤੋਰਨਾ ਕਿਹੜਾ ਸੌਖਾ। ਜੇ ਸੁਣਨ ਵਾਲੇ ਤੁਸੀਂ ਬੱਚਿਆਂ ਵਾਲੇ ਹੋ ਤੇ ਗਾਉਣ ਵਾਲੇ ਵੀ ਤੇ ਬੱਚਿਆਂ ਵਾਲੇ, ਇਹਨਾਂ ਦੇ ਵੀ ਨਿਆਣੇ ਆ, ਏਦਾਂ ਯਾਦ ਆਉਂਦੀ ਤਾਂ ਬੱਚੇ ਵੀ ਤੋਰਨੇ ਸੌਖੇ ਕਿਤੇ। ਧੰਨ ਸੀ ਮਾਤਾ ਤੇ ਜਦੋਂ ਤੋਰੇ ਹੋਣਗੇ ਕਿਹੜਾ ਸੌਖਾ। ਨਿੱਕੇ ਨਿੱਕੇ ਨਿਆਣੇ ਬਿਮਾਰ ਠਮਾਰ ਹੋ ਜਾਣ ਝੱਲੇ ਨਹੀਂ ਜਾਂਦੇ, ਸਵਾਉ ਤਕੜੇ ਦਿਲ ਕਰਕੇ। ਉਹ ਹਾਲਾਤ ਜਿਹੜੇ, ਉਹ ਸਮਾਂ ਵੀ ਬੇਬੇ ਅੱਜ ਦੇ ਗਿਆ ਨੇ ਮੁੜ ਕੇ।

ਧਾਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਧਾਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਤੇ ਧੰਨ ਉਹ ਮਾਂ ਹੋਣੀ ਹੈ ਜਿਹੜੀ ਕਹਿੰਦੀ ਭੁੱਲ ਜਾਗੀ ਕੋਈ ਗੱਲ ਨੀ, ਸੌਖਾ ਕਿਤੇ ਕੋਈ ਨੀ ਕਹਿ ਸਕਦਾ ਵੀ ਭੁੱਲ ਜਾ ਮੈਨੂੰ, ਕੋਈ ਨੀ ਕਹਿ ਸਕਦਾ। ਧੰਨ ਸੀ ਜਿਗਰਾ ਸਾਹਿਬਜ਼ਾਦਿਆਂ ਦਾ, ਕਹਿੰਦੇ ਕਚਹਿਰੀ ਵਿੱਚ ਪੇਸ਼ ਹੋਏ ਪਿਆਰਿਓ, ਚਾਰ ਵੱਜਣ ਚ ਜੇ ਦੋ ਤਿੰਨ ਮਿੰਟ ਰਹਿੰਦੇ ਆ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਪੰਜ ਸੱਤ ਦਸ ਮਿੰਟ ਅੱਜ ਚਾਰ ਦਸ ਤੇ ਆਪਾਂ ਸਮਾਪਤੀ ਕਰ ਦਿਆਂਗੇ, ਦਸ ਕੁ ਮਿੰਟ ਵੱਧ ਚਾਹੀਦੇ ਆ ਜ਼ਿਆਦਾ। ਹਿਲਜੁਲ ਨਾ ਹੋਵੇ, ਟਕਾ ਰੱਖਿਓ ਬਸ, ਜਿਵੇਂ ਹੁਣ ਤੱਕ ਟਿਕੇ ਰਹੇ ਹੋ ਆ ਇਦਾਂ ਹੀ ਰਹੇ, ਆਪਣੇ ਆਪ ਨੂੰ ਕਾਇਮ ਰੱਖਿਓ। ਲਓ ਜੀ ਸਾਹਿਬਜ਼ਾਦੇ ਕਚਹਿਰੀ ਵਿੱਚ ਜਾਂਦੇ ਆ, ਅੱਜ 13 ਪੂਹ ਹੈ, 27 ਦਸੰਬਰ, 21 ਦਸੰਬਰ ਤੋਂ ਲੈ ਕੇ ਅੱਜ 27 ਹੋ ਗਈ, ਪਹਿਲੀ ਰਾਤ 21 ਦੀ ਚੱਕ ਢੇਰਾ, ਦੂਜੀ ਰਾਤ ਕਾਈਨੌਰ ਪਿੰਡ ਵਿੱਚ 22 ਦੀ 23 ਦੀ ਸਹੇੜੀ, 24 ਦੀ ਮਰਿੰਡੇ, 25 ਤੇ 26 ਸਰਹਰ ਤੇ 27 ਦੀ ਸ਼ਹੀਦੀ। ਇਹ 7 ਦਿਨ ਇੰਨੇ ਨਿਕੰਮੇ ਆ ਸੀ ਸਾਡੇ ਤੇ 7 ਦਿਨ ਠੇਕੇ ਨਹੀਂ ਬੰਦੇ, 7 ਦਿਨ ਤੇ ਛੱਡੋ 13 ਪੋਹ ਨੂੰ ਠੇਕੇ ਨਹੀਂ ਬੰਦੇ। ਸਰਹੰਦ ਦੇ ਆਲੇ ਦੁਆਲੇ ਜਾ ਕੇ ਵੇਖਿਓ, ਜਦੋਂ ਫਤਿਹਗੜ੍ਹ ਸਾਹਿਬ ਦੇ ਨੇੜੇ ਕਈ ਸਭਾ ਤੇ ਜਾਣ ਵਾਲੇ ਬੰਦੇ ਇਦਾਂ ਦੇ ਬੰਦੇ ਹੋਣਗੇ, ਉਹ ਉੱਥੇ ਵੀ ਨਹੀਂ ਹਟਦੇ, ਇਦਾਂ ਦੇ ਬੰਦੇ ਨੇ। ਸ਼ਰਧਾ ਪਿਆਰ ਵਾਲਿਆਂ ਦੀ ਕਮੀ ਕੋਈ ਨਹੀਂ, ਪਰ ਇਦਾਂ ਦੇ ਬੰਦੇ ਵੀ ਹੈ। ਟਰਾਲੀ ਦੇ ਨੇੜੇ ਗੱਡੀ ਲਾ ਕੇ ਵੇਖੀ ਵਿੱਚ ਤਾਸ਼ ਖੇਡਦੇ ਜਾ, ਤਾਸ਼ ਚਲੋ ਚੱਲੀਏ, ਤੇ ਲੋਕੀ ਲੰਗਰ ਲਾ ਕੇ ਬੈਠੇ ਹੈ, ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰੀਏ, ਕਦੋਂ ਇਹਨਾਂ ਨੂੰ ਪ੍ਰਸ਼ਾਦਾ ਛਕਾਈਏ, ਕਿਵੇਂ ਪਕੌੜੇ ਖਵਾਈਏ, ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰੋ, ਤੇ ਰੱਬ ਰੱਬ ਆ ਰੱਬ ਆਇਆ ਜਿਹੜਾ ਤਾਸ਼ ਖੇਡਦਾ ਵਿੱਚ ਬੈਠਾ ਟਰਾਲੀ ਦੇ, ਇਹ ਟਰਾਲੀ 'ਚ ਰੱਬ ਬੈਠਾ ਹੈ, ਕਿੱਥੇ ਉਹ ਕਿੱਥੇ ਅਸੀਂ, ਥੱਲੇ ਆਉਂਦੇ ਆਉਂਦੇ ਆਉਂਦੇ ਜਮੇ ਹੀ ਗਿਰ ਗਏ। ਕੋਈ ਫਤਿਹਗੜ੍ਹ ਸਾਹਿਬ ਆ ਸਾਹਿਬਜ਼ਾਦਿਆਂ ਦੀ ਗੱਲ ਕੌਣ ਕਰਦਾ ਨਾ ਕਰਨ ਦਿੰਦਾ, ਕਿਹੜੇ ਉੱਥੇ ਤੁਸੀਂ ਦੇਖਦੇ ਹੀ ਹੋ ਜਾ ਕੇ ਬਹਿ ਕੇ, ਇੱਦਾਂ ਤੁਸੀਂ ਸੁਣੋ 3-4 ਘੰਟੇ ਸਾਰੀ ਸਾਰੀ ਰਾਤ ਪੁਰਾਣੇ ਵੇਲਿਆਂ 'ਚ ਕਹਿੰਦੇ ਸਭਾ, ਵੀ ਉਹ ਸਭਾ ਦੇ 3 ਦਿਨ ਉਵੇਂ ਸਭਾ ਕਹਿੰਦੇ ਸੀ, ਜੋੜ ਮੇਲਾ ਨਹੀਂ ਕਹਿੰਦੇ ਸੀ, ਸਭਾ ਲੱਗਣੀ ਹੈ, 3 ਦਿਨ ਸਭਾ ਤੇ ਜਾਵਾਂਗੇ, ਕਿਉਂਕਿ ਉਹ ਸਭਾ ਲੱਗੀ ਸੀ ਨਾ 3 ਦਿਨ, 11, 12, 13 ਸਭਾ ਸੀ ਉਹਦੀ ਵਜੀਦੇ ਦੀ, ਤੇ ਲੋਕ ਇਹਦੇ ਗੱਡਿਆਂ ਤੇ ਜਾਂਦੇ ਸੀ, ਪੁਰਾਣੇ ਜੇ ਬਿਲਡਿੰਗਾਂ ਹੁੰਦੀਆਂ ਸੀ, ਪੁਰਾਣੇ ਗੁਰਦੁਆਰੇ, ਕੱਚੀ ਗੜੀ, ਕਹਿੰਦੇ ਸਾਰੀ ਰਾਤ ਲੋਕ ਬਹਿ ਕੇ ਇੱਦਾਂ ਹੀ ਰੋ ਕੇ ਸਾਰੀ ਰਾਤ, ਨਾ ਕੁਝ ਖਾਣਾ ਨਾ ਪੀਣਾ, ਭੁੰਜੇ ਹੀ ਬਹਿ ਕੇ ਸਾਰੀ ਰਾਤ, ਤੇ ਸਵੇਰੇ ਉੱਠ ਕੇ ਆ ਜਾਂਦੇ ਸੀ, ਪੁਰਾਣੇ ਲੋਕ ਇੱਦਾਂ ਜਾਂਦੇ ਸੀ। ਅੱਜ ਕੱਲ੍ਹ ਤੇ ਪਕੌੜੇ ਚੱਲਦੇ ਆ, ਜਲੇਬੀਆਂ ਚੱਲਦੇ, ਗਜਰੇਲੇ ਚੱਲਦੇ ਆ, ਕਾਹਦੀਆਂ ਖੁਸ਼ੀਆਂ ਮਨਾਉਂਦੇ ਆ ਅਸੀਂ ਆ ਦੀਵਾਨ ਤੁਸੀਂ। ਅਸੀਂ ਐਤਕੀ ਫਤਿਹਗੜ੍ਹ ਸਾਹਿਬ ਨਾ ਮੈਂ 25-26-27 ਦਾ ਪ੍ਰੋਗਰਾਮ ਰੱਖਿਆ, ਮੈਂ ਕਿਹਾ ਦੋ ਦੀਵਾਨ ਨਾ ਫਤਿਹਗੜ੍ਹ ਸਾਹਿਬ ਲਾਉਣੇ, ਜਗ੍ਹਾ ਅਸੀਂ ਠੇਕੇ ਤੇ ਲਈ ਆ, ਬਾਬਿਆਂ ਨੇ ਪਤਾ ਨਹੀਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬੰਦੇ ਹੀ ਮੁਕਰਾ ਦਿੱਤੇ, ਜਿਨ੍ਹਾਂ ਨੇ ਜਗ੍ਹਾ 2 ਲੱਖ ਰੁਪਈਆ ਠੇਕਾ ਕਿਹਾ ਸੀ ਦੇਣਾ, 2 ਕਿੱਲੇ 3-5-6 ਕਿੱਲੇ ਜ਼ਮੀਨ ਸੀ, ਐ 2 ਦਿਨਾਂ ਦਾ 2 ਲੱਖ ਵੀ ਪ੍ਰੋਗਰਾਮ ਕਰਨਾ ਹੈ ਫਤਿਹਗੜ੍ਹ ਸਾਹਿਬ, ਉਹ ਬੰਦੇ ਹੀ ਮੁਕਰਾ ਦਿੱਤੇ ਵੀ ਸੁਣ ਨਾ ਲਵੇ ਕੋਈ ਅਗਲਾ, ਹੈ ਤੇ ਇਤਿਹਾਸ ਹੀ ਆ ਗੁਰੂ ਦਾ, ਨਾ ਸੁਣਾਉਣ ਦਿਓ ਸਾਨੂੰ, ਤੁਸੀਂ ਸੁਣਾਓ, ਸਾਡੇ ਵਰਗੇ ਤੇ ਬੋਲਦੇ ਨਹੀਂ, ਬੋਲੋ ਤੇ ਸਹੀ ਤੁਸੀਂ, ਅਸੀਂ ਤੇ ਅੱਜ ਬੰਦ ਕਰ ਦਿੰਦੇ ਆ ਪ੍ਰਚਾਰ ਕਰਨਾ ਸ਼ੁਰੂ ਕਰੋ, ਜੇ ਤੁਸੀਂ ਕੀਤਾ ਹੁੰਦਾ ਪੰਜਾਬ ਦਾ ਆਹ ਹਾਲ ਹੁੰਦਾ, ਗੱਲਾਂ ਮਾਰਦੇ ਹੋ ਗੁਰਮਤ ਦੀਆਂ ਗੁਰਬਾਣੀ ਦੀਆਂ, ਪੰਜਾਬ ਇੱਦਾਂ ਨਸ਼ਿਆਂ 'ਚ ਬੇੜਾ ਰੁੜਦਾ, ਪੰਜਾਬ ਦਾ ਕਾਲਜਾਂ ਦੇ ਵਿੱਚ ਇੱਦਾਂ ਹੁੰਦਾ ਸਾਰਾ ਕੁਛ, ਜੇ ਕਿਤੇ ਸਹੀ ਪ੍ਰਚਾਰ ਕੀਤਾ ਹੁੰਦਾ ਅੱਜ ਨਕਸ਼ਾ ਬਦਲਿਆ ਹੋਣਾ ਸੀ। ਵੇਖੋ ਆਹ ਇੱਕ ਹਫ਼ਤਾ ਹੈ, ਆਹ ਹਫ਼ਤਾ ਅੱਜ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਵਿੱਚ ਜਦੋਂ 13 ਪੋਹ ਨੂੰ ਗਏ, ਮਾਤਾ ਨੂੰ ਜਾਂਦੀ ਵਾਰੀ ਫਤਿਹ ਬੁਲਾ ਗਏ, ਅੱਜ ਤੋਂ ਬਾਅਦ ਮੁੜ ਕੇ ਨਹੀਂ ਆਉਣਾ, ਕਚਹਿਰੀ 'ਚ ਜਾ ਕੇ ਜਦੋਂ ਖੜੇ ਤੇ ਵਜੀਦਾ ਕਹਿੰਦਾ ਬੱਚਿਓ ਖੜੇ ਆ ਕਾਰੀਗਰ ਤਿਆਰ, ਤੁਹਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਏਗਾ, ਅੱਜ ਵੀ ਮੰਨ ਜਾਓ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਕਿਹਾ ਭੁੱਲ ਜਾ ਇਹ ਨਹੀਂ ਹੋ ਸਕਦਾ, ਕਹਿੰਦੇ ਇੱਥੇ ਮਰ ਜਾਓਗੇ, ਤੁਹਾਡੇ ਲਾਸ਼ਾਂ ਰੁਲਣਗੀਆਂ, ਇੱਥੇ
ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ, ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਨਹੀਂ, ਇੱਥੇ ਕੋਈ ਨਹੀਂ, ਇੱਥੇ ਤੁਹਾਡਾ ਪਿਓ ਖਤਮ ਕਰਤਾ ਅਸੀਂ। ਕਹਿੰਦੇ ਕਿਉਂ ਇੱਥੇ ਬਹਿ ਕੇ ਕਚਹਿਰੀ 'ਚ ਝੂਠ ਬੋਲਣਾ ਹੈ, ਤੇਰਾ ਕਿਹੜਾ ਬੰਦਾ ਜਿਹੜਾ ਸਾਡੇ ਪਿਤਾ ਦਾ ਸਿਰ ਵੱਢ ਕੇ ਲਿਆਇਆ ਕਿਉਂ ਝੂਠ ਬੋਲਦਾ, ਸਾਡੇ ਪਿਤਾ ਦੇ ਸਾਹਮਣੇ ਤੇਰੇ ਵੱਡੇ ਵੱਡੇ ਜਰਨੈਲ ਜਦੋਂ ਜਾਂਦੇ ਆ ਉਹਨਾਂ ਦੀਆਂ ਲੱਤਾਂ ਕੰਬਦੀਆਂ। ਵਜੀਦਿਆ ਕਚਹਿਰੀ ਤੇ ਬਹਿ ਕੇ ਇੱਥੇ ਝੂਠ ਨਾ ਬੋਲ, ਲੋਕੀ ਤੇਰੇ ਤੋਂ ਇਨਸਾਫ਼ ਦੀ ਆਸ ਰੱਖਦੇ ਆ। ਤੂੰ ਕਹੀ ਜਾਂਦਾ ਸਾਡੇ ਪਿਤਾ ਦਾ ਸਿਰ ਵੱਢ ਲਿਆ, ਝੂਠ ਬੋਲਦਾ ਤੂੰ, ਝੂਠ ਬੋਲਦਾ, ਸਾਡੇ ਪਿਤਾ ਚੜ੍ਹਦੀ ਕਲਾ ਚ ਨੇ। ਬੱਚਿਓ ਤੁਹਾਨੂੰ ਰੋਣਾ ਦਫਨਾਉਣਾ ਕਿ ਤੁਹਾਡੀਆਂ ਅੰਦਰਾਂ ਰੁਣ ਲਗੀਆਂ, ਉਹ ਵੇਖੋ ਉੱਚੀਆਂ ਉੱਚੀਆਂ ਇੱਲਾਂ ਉੱਡਦੀਆਂ ਤੁਹਾਡੀਆਂ ਅੰਦਰਾਂ ਐ ਖਿਲਰ ਜਾਣੀਆਂ। ਆ ਸੋਹਣੇ ਸੋਹਣੇ ਕੋਮਲ ਸਰੀਰ ਨੇ, ਤਰਸ ਕਰ ਲਓ ਆਪਣੇ ਆਪ ਤੇ, ਆਪਣੇ ਆਪ ਵੱਲ ਵੇਖੋ। ਤੇ ਸਾਹਿਬਜ਼ਾਦੇ ਉਸ ਵੇਲੇ ਕਹਿਣ ਲੱਗੇ ਅਸੀਂ ਤੇ ਹੋਣਾ ਨਹੀਂ, ਤੂੰ ਹੋਏਗਾ, ਜੇ ਅਸੀਂ ਮਰ ਗਏ ਅਸੀਂ ਸ਼ਹੀਦ ਹੋ ਗਏ ਤੂੰ ਹੋਏਗਾ ਇੱਥੇ। ਇੱਲਾਂ ਆਉਣ ਬੋਟੀਆਂ ਚੁੱਕ ਚੁੱਕ ਕੇ ਆਂਦਰਾਂ ਚੁੱਕ ਚੁੱਕ ਕੇ ਲੈ ਜਾਣ, ਇੱਥੇ ਖੜ ਕੇ ਮਿਣਤੀ ਕਰੀ, ਜਿੰਨੀਆਂ ਉੱਚੀਆਂ ਇੱਲਾਂ ਜਾਣਗੀਆਂ ਆਂਦਰਾਂ ਸਾਡੀਆਂ ਲੈ ਕੇ, ਤੇਰਾ ਰਾਜ ਸਦਾ ਨਹੀਂ ਰਹਿਣਾ, ਇੰਨੇ ਇੰਨੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੱਲਣਗੇ। ਉਹ ਸਮਾਂ ਦੱਸ ਦਿੰਦਾ ਹੁੰਦਾ ਭਾਈ, ਝੂਠ ਦੀ ਦੁਕਾਨ ਸਦਾ ਚੱਲਦੀ ਨਹੀਂ ਰਹਿਣੀ, ਪਤਾ ਝੂਠੀਆਂ ਕਚਹਿਰੀਆਂ ਸਦਾ ਨਹੀਂ ਰਹਿਣੀਆਂ, ਝੂਠੇ ਬੰਦੇ ਸਦਾ ਨਹੀਂ ਰਹਿਣੇ। ਆ ਸਾਡੀ ਜੁਰਤ, ਸਾਡੀ ਬੜਕ, ਸਾਡੀ ਹਿੰਮਤ, ਸਾਡੀ ਦਲੇਰੀ ਇੱਕ ਦਿਨ ਪ੍ਰਗਟ ਹੋਏਗੀ, ਲੱਗ ਜਾਣਾ ਪਤਾ ਝੂਠ ਕਿੰਨਾ ਚਿਰ ਚੱਲੇਗਾ। ਕਹਿੰਦੇ ਇਹ ਨਹੀਂ ਮੰਨਦੇ, ਬਸ ਐਂ ਖੜਦੇ ਕਚਹਿਰੀ ਏਦਾਂ ਖੜੇ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿੰਨੀਆਂ ਸ਼ੁਰੂ ਕਰਤੀਆਂ, ਚੱਪਣੀਆਂ ਤੱਕ ਕੰਧ ਆਈ ਜਦੋਂ, ਤੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾਈਆਂ, ਇੱਟ ਨਹੀਂ ਬੰਨੀ, ਚੱਪਣੀਆਂ ਲਾਈਆਂ, ਛੋਟੇ ਛੋਟੇ ਬੱਚਿਆਂ ਦੀਆਂ ਜੇ ਚੱਪਣੀਆਂ ਲਾ ਦਿੱਤੀਆਂ ਜਾਣ, ਐ ਖੂਨ ਚੱਲਦਾ ਉੱਪਰ, ਚਿਣਦੇ ਚਿਣਦੇ ਛਾਤੀਆਂ ਤੱਕ ਕੰਧ ਆਈ। ਕਹਿੰਦੇ ਕੰਧ ਡਿੱਗ ਪਈ, ਕਈ ਇਤਿਹਾਸਕਾਰਾਂ ਨੇ ਲਿਖਿਆ ਤਿੰਨ ਵਾਰੀ ਕੰਧ ਬਣਾਈ ਸੀ, ਕਹਿੰਦੇ ਤਿੰਨ ਵਾਰੀ ਡਿੱਗੀ, ਪਰ ਚਲੋ ਜੇ ਇੱਕ ਵਾਰੀ ਵੀ ਮੰਨੀਏ ਵੀ ਕੰਧ ਬਣੀ, ਜਦੋਂ ਡਿੱਗ ਪਈ ਇੱਟਾਂ ਵੱਜੀਆਂ, ਬੇਹੋਸ਼ ਹੋ ਗਏ ਸਾਹਿਬਜ਼ਾਦੇ, ਬੇਹੋਸ਼ ਹੋ ਗਏ, ਕਈ ਦਿਨਾਂ ਦੇ ਭੁੱਖੇ ਐ, ਛਕਿਆ ਕੁਛ ਨਹੀਂ। ਹੁਣ ਕਹਿੰਦਾ ਲੈ ਅੱਜ ਮੰਨਣਗੇ, ਅੱਜ ਇਹ ਜ਼ਰੂਰ ਮੰਨਣਗੇ। ਨੇੜੇ ਗਏ ਸਾਹਿਬਜ਼ਾਦਿਆਂ ਦੇ, ਐ ਨੇੜੇ ਪਹੁੰਚ ਗਏ, ਵਜੀਦਾ ਵੀ ਨੇੜੇ ਆਇਆ ਵੀ ਹੁਣ ਮੰਨਣਗੇ, ਕਿਉਂਕਿ ਸਾਹ ਘੁੱਟਿਆ ਪਿਆ, ਹੁਣ ਮੰਨਣਗੇ। ਇਹਨਾਂ ਨੂੰ ਹੋਸ਼ ਵਿੱਚ ਲਿਆਓ, ਐ ਤਲੀਆਂ ਮਲਦੇ ਆ, ਤਲੀਆਂ ਮਲਦੇ ਆ, ਪਾਣੀ ਦੇ ਛਿੱਟੇ ਦਿੰਦੇ ਨੇੜੇ, ਐ ਚਿਹਰੇ ਤੇ ਹੱਥ ਐ ਹਿਲਾਉਂਦੇ ਆ, ਹਲਾ ਹਲਾ ਕੇ ਏਦਾਂ, ਫਤਿਹ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਜ਼ੋਰਾਵਰ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਬੋਲਿਆ ਨਹੀਂ ਗਿਆ ਨਾ, ਤੇ ਅੱਖਾਂ ਪੱਟੀਆਂ ਮੁੜ ਕੇ, ਅੱਖਾਂ ਨਹੀਂ ਖੋਲੀਆਂ, ਅੱਖਾਂ ਨਹੀਂ ਖੋਲੀਆਂ, ਬੋਲਿਆ ਵੀ ਨਹੀਂ ਗਿਆ, ਬਸ ਸੇਰੀ ਹਾਲਾਤ ਤੇ ਵੀ ਸਿੱਖੀ ਨਹੀਂ ਛੱਡੀ, ਇਸਲਾਮ ਕਬੂਲ ਏਦਾਂ ਕਰਦਾ। ਕਹਿੰਦੇ ਨਹੀਂ ਮੰਨਦੇ, ਹੁਣ ਫਿਰ ਜਲਾਦ ਨੂੰ ਸੱਦਿਆ, ਸਮਾਣੇ ਦੇ ਜਲਾਦਾਂ ਨੇ ਛਾਤੀਆਂ ਤੇ ਬਹਿ ਕੇ, ਜੇ ਸ਼ਾਹ ਰੱਗ ਕੱਟ ਦਿੱਤੀ ਜਾਵੇ ਤੇ ਗਰਦਨ ਲਾਉਣ ਦੀ ਲੋੜ ਨਹੀਂ ਪੈਂਦੀ, ਜਾਨ ਨਿਕਲ ਜਾਂਦੀ। ਮੁਸਲਮਾਨ ਜਿਹੜੇ ਨੇ ਨਾ ਇਹ ਹਰ ਚੀਜ਼ ਨੂੰ ਜਿਵਾ ਕਰਦੇ ਨੇ, ਇਹ ਇਦਾਂ ਨਾ ਇੱਕਦਮ ਨਹੀਂ ਕੱਟਦੇ, ਇਹ ਕਲਮੇ ਪੜ ਪੜ ਕੇ ਇਦਾਂ ਹੌਲੀ ਹੌਲੀ ਕਰਕੇ ਨਾ ਇਦਾਂ ਇਦਾਂ ਕੱਟਦੇ, ਜੇ ਮੁਰਗੀ ਨੂੰ ਵੀ ਕੱਟਦੇ ਨੇ ਨਾ ਇਹ ਐ ਐ ਹੌਲੀ ਹੌਲੀ ਕਰਕੇ ਕੱਟਦੇ, ਇੱਕਦਮ ਨਹੀਂ ਕੱਟਦੇ, ਇਹਨਾਂ ਦਾ ਤਰੀਕਾ ਹੈ। ਫਿਰ ਛਾਤੀਆਂ ਤੇ ਬਹਿ ਕੇ ਸਾਹਿਬਜ਼ਾਦਿਆਂ ਦੀਆਂ ਤੇ, ਸਮਾਣੇ ਦੇ ਜਲਾਦਾਂ ਨੇ ਕਿਹਾ ਸੀ ਸਾਡੇ ਕੇਸ ਮਾਫ਼ ਕਰ, ਇੱਦਾਂ ਕੰਮ ਤਾਂ ਕਰਾਂਗੇ, ਉਹ ਮੰਨਿਆ। ਫਿਰ ਐ ਬਹਿ ਕੇ ਫਿਰ ਹੌਲੀ ਹੌਲੀ ਉਹਨਾਂ ਦੀਆਂ ਸ਼ਾਰਕਾਂ ਕੱਟ ਗਈਆਂ, ਨਾਲ ਵਗਦੀ ਸੀ ਨਦੀ, ਨਦੀ ਦੇ ਕੰਢੇ ਲਾਸ਼ਾਂ ਸਿੱਟਦੀਆਂ ਸੀ। 27 ਪੋਹ ਨੂੰ ਸਾਰਾ ਦਿਨ ਸਵੇਰ ਦੇ 10 ਵਜੇ ਨੀਹਾਂ 'ਚ ਚਿਣ ਕੇ ਸ਼ਹੀਦ ਹੋਏ ਸੀ, ਸਾਰਾ ਦਿਨ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਨਦੀ ਕੰਢੇ ਸਿੱਟਦੀਆਂ ਸੀ, ਬਾਹਰਲੇ ਪਾਸੇ ਕੰਧ ਤੋਂ ਪਰਲੇ ਪਾਸੇ ਸਿੱਟਦੀਆਂ, ਵੀ ਏਦਾਂ ਹੀ ਰੁਲਣ ਇਹਨਾਂ ਦੀਆਂ ਲਾਸ਼ਾਂ ਬਾਹਰ ਪਈਆਂ ਲਈਆਂ।
ਮਾਤਾ ਗੁਜਰ ਕੌਰ ਨੂੰ ਦੱਸਿਆ ਇਹ ਜਾਂਦਾ ਹੈ ਇਹਨਾਂ ਨੇ ਰੌਲਾ ਪਾਤਾ ਮਾਂ ਮਾਤਾ ਨੇ ਛਾਲ ਮਾਰ ਲਈ ਮਾਂ ਸਦਮਾ ਨਹੀਂ ਝੱਲ ਸਕੀ ਬੱਚਿਆਂ ਦਾ ਹੋਇਆ ਇਹਦਾ ਨਹੀਂ ਜਦੋਂ ਇਹਨਾਂ ਨੇ ਸਾਹਿਬਜ਼ਾਦੇ ਨਾ ਮੰਨੇ ਫਿਰ ਭੱਜ ਕੇ ਬੰਦੇ ਭੇਜੇ ਵੀ ਜਾਓ ਬੀਬੀ ਨੂੰ ਮਨਾਓ ਜੇ ਮੰਨਦੀ ਹੈ ਜੇ ਨਹੀਂ ਮੰਨਦੀ ਧੱਕਾ ਦੇ ਦਿਓ ਬੁਰਜ ਤੇ ਖੜੀ ਨੂੰ ਉੱਤੋਂ ਥੱਲੇ ਸਿੱਟੋ ਆਪਣੇ ਆਪ ਨਹੀਂ ਮਾਤਾ ਚਲੇ ਗਈ ਕਹਿੰਦੇ ਬੁਰਜ ਦੇ ਉੱਤੇ ਚੜੇ ਉਹਨਾਂ ਨੇ ਜਾ ਕੇ ਆਖਿਆ ਬੇਬੇ ਤੇਰੇ ਪੋਤੇ ਸ਼ਹੀਦ ਹੋ ਗਏ ਉਹ ਨਹੀਂ ਮੰਨੇ ਤੂੰ ਦੱਸ ਇਸਲਾਮ ਕਬੂਲ ਹੈ ਉਹ ਕਹਿਣ ਲੱਗੀ ਜੇ ਨਿੱਕੇ ਨਿੱਕੇ ਬੱਚੇ ਨਹੀਂ ਮੰਨੇ ਮੇਰੇ ਤੋਂ ਕਿੱਥੋਂ ਇਹ ਆਸ ਰੱਖਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਆ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਆ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਮੈਂ ਮੇਰਾ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਜਿਹਨੂੰ ਲੋਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਉਹ ਮੇਰਾ ਪੁੱਤ ਹੈ ਮੈਂ ਆਪਣੀ ਕੁੱਖੋਂ ਜਨਮ ਦਿੱਤਾ ਉਹਨੂੰ ਜਿਹੜਾ ਉਹ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਆ ਜਿਨ੍ਹਾਂ ਨੂੰ ਸ਼ਹੀਦ ਕਰਕੇ ਆਏ ਉਹ ਮੇਰੇ ਪੋਤੇ ਲੱਗਦੇ ਆ ਜੋਰਾਵਰ ਸਿੰਘ ਫਤਿਹ ਸਿੰਘ ਤੇ ਮੈਨੂੰ ਪੁੱਛਣ ਆਏ ਹੋ ਤੁਸੀਂ ਵੀ ਡੋਲ ਜਾਏਗੀ ਤੂੰ ਮੈਂ ਆਪਣੇ ਪਤੀ ਦਾ ਸੀਸ ਵੇਖਿਆ ਐ ਲੈ ਕੇ ਆਏ ਸੀ ਥਾਲੀ ਚ ਧਰ ਕੇ ਕਿਸੇ ਵਾਸਤੇ ਮੇਰਾ ਪਤੀ ਪੌਣੇ 9 ਸਾਲ ਦਾ ਮੇਰਾ ਪੁੱਤ ਛੱਡ ਕੇ ਚਲਿਆ ਗਿਆ ਸੀ 6 ਸਾਲ ਤੱਕ ਮੇਰੇ ਪਤੀ ਨੇ ਆਪਣੇ ਪੁੱਤ ਦਾ ਮੂੰਹ ਨਹੀਂ ਸੀ ਵੇਖਿਆ 45 ਸਾਲ ਦੀ ਉਮਰ 'ਚ ਜਾ ਕੇ ਮੇਰੀ ਕੁੱਖ ਨੂੰ ਭਾਗ ਲੱਗੇ ਸੀ ਮੇਰੇ ਗੋਬਿੰਦ ਸਿੰਘ ਹੋਇਆ ਮੇਰਾ ਪਤੀ 5 ਸਾਲ ਤੋਂ ਬਾਅਦ ਜਾ ਕੇ ਪੁੱਤ ਨੂੰ ਮਿਲਿਆ ਸੀ ਸਾਡਾ ਤੇ ਟੱਬਰ ਹੀ ਏਦਾਂ ਦਾ ਹੈ ਅਸੀਂ ਤੇ ਸਾਰੇ ਹੀ ਏਦਾਂ ਦੇ ਆ ਜਿਹੇ ਜੇ ਪੋਤਿਆਂ ਦੇ ਜਵਾਬ ਨੇ ਉਹੋ ਜਿਹੀ ਦਾਦੀ ਦੇ ਜਵਾਬ ਹੋਣਗੇ ਜਿੰਨੇ ਜੋਗੀ ਹਾਂ ਮੈਂ ਮੇਰੀ ਤੇ ਨਾ ਜਿੰਨੇ ਜੋਗੀ ਹਾਂ ਕਹਿੰਦੀ ਭੁੱਲ ਜਾਓ ਫਿਰ ਕਹਿੰਦੇ ਬੁਰਜ ਤੇ ਬੈਠੀ ਨੂੰ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਮਾਤਾ ਗੁਜਰ ਕੌਰ ਨੂੰ ਧੱਕਾ ਦਿੱਤਾ ਉੱਤੋਂ ਥੱਲੇ ਸਿੱਟਿਆ ਤੇ ਥੱਲੇ ਆ ਕੇ ਇਹਨਾਂ ਨੇ ਕੀ ਕਿਹਾ ਕਹਿੰਦੇ ਬੇਬੇ ਛਾਲ ਮਾਰ ਗਈ ਮਾਤਾ ਨੇ ਬੁਰਜ ਤੋਂ ਛਾਲ ਮਾਰਤੀ ਛਾਲ ਮਾਰੀ ਨਹੀਂ ਧੱਕਾ ਦਿੱਤਾ ਥੱਲੇ ਜਦੋਂ ਮਾਤਾ ਡਿੱਗੀ ਸਿਰ ਵੱਜਣ ਕਰਕੇ ਫਿਰ ਮਾਤਾ ਗੁਜਰ ਕੌਰ ਦੀ ਲਾਸ਼ ਕਹਿੰਦੇ ਦਾਦੀ ਨੂੰ ਪੋਤਿਆਂ ਕੋਲ ਸਿੱਟੋ ਵੀ ਚੱਕ ਕੇ ਤੇ ਲਾਸ਼ ਜਿਹੜੀ ਸੀ ਪੋਤਿਆਂ ਕੋਲ ਸਿੱਟੀ ਵੀ ਤਿੰਨੇ ਲਾਸ਼ਾਂ ਪਈਆਂ ਸੀ ਸੇਠ ਟੋਡਰ ਮੱਲ ਫਿਰ ਉਦੋਂ ਉਹ ਆਇਆ ਤੇ ਉਹਨੇ ਫਿਰ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰ ਕੌਰ ਦਾ ਸਰੀਰ ਦਾ ਸੰਸਕਾਰ ਕਰਨ ਦਾ ਫੈਸਲਾ ਲਿਆ ਉਹ ਕਹਿੰਦਾ ਮੈਂ ਅੰਤਮ ਸੰਸਕਾਰ ਕਰਨਾ ਹੈ ਉਹ ਕਹਿੰਦੇ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਦੇਣੀ ਕਹਿੰਦੇ ਮੋਹਰਾਂ ਵਿਛਾ ਧਰਤੀ ਉੱਤੇ ਮੁੱਲ ਖਰੀਦ ਜਗ੍ਹਾ ਫਿਰ ਤੂੰ ਕਰ ਸਕਦਾ ਕਹਿੰਦੇ ਮੋਹਰਾਂ ਵਿਛਾ ਕੇ ਦੁਨੀਆ ਵਿੱਚ ਇੰਨੀ ਮਹਿੰਗੀ ਜਗ੍ਹਾ ਨਾ ਵਿਕੀ ਹੈ ਨਾ ਅੱਜ ਤੱਕ ਕਿਸੇ ਨੇ ਖਰੀਦੀ ਹੈ ਅੱਜ ਤੱਕ ਇੱਦਾਂ ਜਗ੍ਹਾ ਨਹੀਂ ਵਿਕੀ ਵੀ ਪੈਸਾ ਵਿਛਾ ਕੇ ਖਰੀਦੀ ਹੋਵੇ ਸੋਨੇ ਦੀਆਂ ਮੋਹਰਾਂ ਐ ਟੇਢੇ ਰੋਕ ਦੀਆਂ ਲਾ ਲਾ ਕੇ ਇਹਨੇ ਜਗ੍ਹਾ ਖਰੀਦੀ ਅੰਗੀਠੇ ਉੱਥੇ ਬਣਾਏ ਫਿਰ ਚਾਰ ਮਜ਼ਦੂਰ ਮਿਲੇ ਚਾਰ ਮਜ਼ਦੂਰ ਬੜਾ ਪੈਸਾ ਦੇ ਕੇ ਉਹਨਾਂ ਨੂੰ ਫਿਰ ਮਾਤਾ ਗੁਜਰ ਕੌਰ ਨੂੰ ਚੁੱਕਿਆ ਤੇ ਜੋਰਾਵਰ ਸਿੰਘ ਨੂੰ ਕੱਲੇ ਸੇਠ ਟੋਡਰ ਮੱਲ ਨੇ ਚੁੱਕਿਆ ਲੈ ਵੇ ਗੰਗੂ ਪਾਪੀਆ ਲਾਂਤਾ ਸੰਭਾਲ ਓਏ ਗੰਗੂ ਵਰਗਿਆਂ ਨੂੰ ਲਾਂਤਾਂ ਪੈਂਦੀਆਂ ਕਹਿੰਦੇ ਜੋਰਾਵਰ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਨੇ ਤੇ ਫਤਿਹ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਦੀ ਘਰ ਵਾਲੀ ਨੇ ਚਾਰ ਜਣਿਆਂ ਨੇ ਮੋਢਾ ਨਹੀਂ ਲਾਇਆ ਜਿਵੇਂ ਸੁੱਤਾ ਪਿਆ ਨਿਆਣਾ ਨਹੀਂ ਬੀਬੀ ਉਹ ਚੁੱਕ ਲੈਂਦੀਆਂ ਵੀ ਬੱਚਾ ਸੌਂ ਜੇ ਤੇ ਸੁੱਤੇ ਨੂੰ ਐ ਚੱਕ ਲਈਦਾ ਮੋਢੇ ਤੇ ਐ ਫਤਿਹ ਸਿੰਘ ਨੂੰ ਲਾਸ਼ ਐ ਚੁੱਕ ਕੇ ਸੇਠ ਟੋਡਰ ਮੱਲ ਦੇ ਘਰ ਵਾਲੀ ਲੈ ਗਏ ਤੇ ਜੋਰਾਵਰ ਸਿੰਘ ਨੂੰ ਸੇਠ ਟੋਡਰ ਮੱਲ ਨੇ ਆਪ ਚੱਕਿਆ ਮਾਤਾ ਗੁਜਰ ਕੌਰ ਨੂੰ ਚਾਰ ਮਜ਼ਦੂਰ ਲਾ ਕੇ ਕਈਆਂ ਨੇ ਲਿਖਿਆ ਕਿ ਮੋਤੀ ਰਾਮ ਤੇ ਉਹਦੇ ਘਰ ਵਾਲੀ ਵੀ ਨਾਲ ਲੱਗੇ ਸੀ ਪਰ ਕਹਿੰਦੇ ਇੱਦਾਂ ਚੱਕ ਕੇ ਉਦੋਂ ਇੱਕ ਬੰਦਾ ਮਗਰ ਨਹੀਂ ਸੀ ਤੁਰਿਆ ਉਦੋਂ ਇੱਕ ਨਹੀਂ ਸੀ ਤੁਰਿਆ ਅੱਜ ਜਾ ਕੇ ਵੇਖਿਓ 27 ਤਰੀਕ ਨੂੰ ਲੱਖਾਂ ਮਗਰ ਮਗਰ ਤੁਰਦੇ ਆ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਂਦੇ ਹੁੰਦੇ ਆ ਐਂ ਲੱਗਦਾ ਹੁੰਦਾ ਵੀ ਮਗਰ ਮਗਰ ਤੁਰਦੇ ਆ ਅਸੀਂ ਸਾਹਿਬਜ਼ਾਦਿਆਂ ਤੇ ਸਾਹਿਬਜ਼ਾਦਿਆਂ ਦੀ ਜੈ ਜੈਕਾਰ ਹੋਣੀ ਹੁੰਦੀ ਹੈ ਗੰਗੂ ਵਰਗੀਆਂ ਲਾਣਤੀਆਂ ਨੂੰ ਲਾਣਤਾਂ ਹੀ ਪੈਂਦੀਆਂ ਰਹਿਣਗੀਆਂ ਪੜਿਓ ਆ ਸੁਣੋ ਇੱਕ ਵਾਰ ਪਿਆਰਿਓ ਜਿੱਥੇ ਇੰਨਾ ਚਿਰ ਬੈਠੇ ਹੋ ਸਿਰਫ 2-3 ਮਿੰਟ ਬੈਠੋ ਫਿਰ ਆਪਾਂ ਸਮਾਪਤੀ ਕਰਦੇ ਹਾਂ ਇਕਾਗਰਤਾ ਬਣਾਇਓ ਬਣਾ ਕੇ ਰੱਖਿਓ 4:00
13 ਮਿੰਟ ਹੋ ਗਏ ਬਸ 15 ਕੁ ਮਿੰਟ ਤੇ ਆਪਾਂ ਮੈਂ ਤੁਹਾਨੂੰ ਕਿਹਾ ਸੀ ਸਵਾ 4 ਆਪਾਂ ਪੋਕ ਪਾ ਦੇ ਲੇਟ ਨਹੀਂ ਕਰਦੇ ਅੱਜ ਵੈਸੇ ਹੀ ਥੋੜੇ ਥੋੜੇ ਬੱਦਲ ਨੇ ਟਾਈਮ ਬਹੁਤਾ ਜ਼ਿਆਦਾ ਨਹੀਂ ਹੋਇਆ ਟਾਈਮ ਤੇ ਉਹਨਾਂ ਕੀ ਹੋਇਆ ਬਸ ਆਹ 2-3 ਮਿੰਟ ਤੁਸੀਂ ਤਿਆਰ ਵੇ ਗੰਗੂ ਤੇਰੇ ਵਰਗਿਆਂ ਨੂੰ ਲਾਂਤਾਂ ਹੀ ਪੈਣਗੀਆਂ ਸੰਭਾਲ ਲਈ ਬਸ ਆਹੀ ਰਹਿ ਗਿਆ ਤੇਰੇ

0: ਵਾਸਤਾ ਹੈ ਪਿਆਰਿਓ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਸਿੰਘ ਸਜੋ ਬਾਣੀ ਪੜੋ ਪਖੰਡਵਾਦ ਤੋਂ ਦੂਰ ਹੋਵੋ ਬਾਬੇ ਬਣਾਉਣਾ ਤੇ ਇਹਨਾਂ ਨੂੰ ਬਾਬੇ ਕਹੋ ਸਵਾਦ ਆਵੇ ਬਾਬੇ ਕਹਿਣ ਸਾਡਾ ਬਾਬਾ ਹੈ ਬਾਬਾ ਜੋਰਾਵਰ ਸਿੰਘ ਬਾਬਾ ਸਿੰਘੋ ਗੱਜ ਕੇ ਕਹੋ ਬਾਬਾ ਜੋਰਾਵਰ ਸਿੰਘ ਬਾਬਾ
1: ਫਤਿਹ ਸਿੰਘ
0: ਆਹ ਨੇ ਸਾਡੇ ਬਾਬੇ ਆ ਕੋਈ ਪਖੰਡੀ ਬਾਬੇ ਨੇ ਜਿਹੜੇ ਕਹਿੰਦੇ ਮੱਥੇ ਟੇਕੋ ਸਾਨੂੰ ਜਿਹੜੇ ਆਪਣੇ ਮਗਰ ਲਾਉਣ ਵਾਲੇ ਨੇ ਇਹਨਾਂ ਦਾ ਖਹਿੜਾ ਛੱਡੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਸੋ ਆਪਣੇ ਨੇੜੇ ਆ ਪਿੰਡ ਰਾਏਪੁਰ ਕਿਲ੍ਹਾ ਰਾਏਪੁਰ ਇੱਥੇ ਦੀਵਾਨ ਦਿੱਤੇ ਹੈ ਹਾਂ ਕੀਤੀ ਹੈ ਅਜੇ ਫਰਵਰੀ ਦੇ ਮਹੀਨੇ ਹੁਣ ਦਸੰਬਰ ਚੱਲਦਾ ਹੈ ਫਰਵਰੀ ਦੇ ਲਾਸਟ ਵੀਕ ਜਾਂ ਫਿਰ ਮਾਰਚ ਦੇ ਸ਼ੁਰੂ ਵਿੱਚ ਹੁਣ ਤੋਂ ਜਨਵਰੀ ਫਰਵਰੀ ਸਮਝ ਲਓ ਤਕਰੀਬਨ ਦੋ ਕੁ ਮਹੀਨਿਆਂ ਤੱਕ ਦੋ ਸਵਾ ਦੋ ਮਹੀਨਿਆਂ ਤੱਕ ਕਿਲ੍ਹਾ ਰਾਏਪੁਰ ਵਿੱਚ ਰਾਤ ਦੇ ਦੀਵਾਨ ਤਿੰਨ ਦਿਨ ਹੋਣਗੇ ਸੰਗਤਾਂ ਚੇਤਾ ਰੱਖਿਓ ਡੇਟਾਂ ਜਿਹੜੀਆਂ ਨੇ ਤੁਹਾਨੂੰ ਇਸ਼ਤਿਹਾਰਾਂ ਰਾਹੀਂ ਸਾਰਾ ਕੁਛ ਪਤਾ ਲੱਗ ਜਾਏਗਾ ਸੋ ਬਾਕੀ ਇਸ ਨਗਰ ਦੀ ਸੰਗਤ ਵੱਲੋਂ ਵੀ ਕਿਹਾ ਗਿਆ ਕਿ ਪ੍ਰੋਗਰਾਮ ਸਾਨੂੰ ਅਗਲੇ ਸਾਲ ਦੇ ਵੀ ਫਿਰ ਰੱਖੇ ਜਾਣ ਚਲੋ ਜਿਉਂਦੇ ਰਹੇ ਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਜ਼ਰੂਰ ਆ ਮੈਨੂੰ ਚੰਗਾ ਲੱਗਦਾ ਪੱਖੋਵਾਲ ਦੀਵਾਨ ਲਾਉਣਾ ਮੈਨੂੰ ਆਪ ਨੂੰ ਵੀ ਚੰਗਾ ਲੱਗਦਾ ਸੋ ਆਪਾਂ ਜਿਉਂਦੇ ਰਹੇ ਅਗਲੇ ਸਾਲ ਫਿਰ ਮਿਲਾਂਗੇ ਪਤਾ ਨਹੀਂ ਕਿੰਨੇ ਵਿੱਚ ਹੋਵਾਂਗੇ ਕਿੰਨੇ ਨਹੀਂ ਘੜੀ ਦਾ ਪਤਾ ਨਹੀਂ ਹੁੰਦਾ ਪਰ ਆਓ ਤਕੜੇ ਹੋ ਕੇ ਪਿਆਰਿਓ ਗੁਰਬਾਣੀ ਪੜੋ ਆਪਣੇ ਮਨ ਨੂੰ ਸਮਝਾਓ ਕੱਲੀ ਕੱਲੀ ਗੱਲ ਚੇਤਾ ਰੱਖਿਆ ਕਰੋ ਕੱਲ ਵਾਲਾ ਦੀਵਾਨ ਦੁਬਾਰਾ ਦੁਬਾਰਾ ਸੁਣੋ ਨੈੱਟ ਦੇ ਉੱਤੇ ਵੀ ਹੁੰਦਾ ਹੈ ਕਈ ਗੱਲਾਂ ਗਿਆਨ ਦੇਣ ਦਾ ਵਿਸ਼ਾ ਹੈ ਲੈਣ ਦਾ ਵਿਸ਼ਾ ਹੈ ਦੇਣ ਦਾ ਵਿਸ਼ਾ ਹੈ ਅੱਜ ਵੀ ਜਿਹੜੀ ਗੱਲ ਕਹੀ ਵੀ ਸੱਚ ਤੇ ਝੂਠ ਦਾ ਪਤਾ ਟੀਚੇ ਤੋਂ ਲੱਗਦਾ ਹੈ ਗਲਤ ਠੀਕ ਕੁਛ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਤਾਂ ਜਾ ਕੇ ਸਾਰਾ ਕੁਛ ਪਤਾ ਲੱਗਦਾ ਹੈ ਸੋ ਆਓ ਗੁਰੂ ਜੀ ਜਾਣਗੇ ਫਿਰ ਚੱਲਦੇ ਆ ਭਾਈ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਜਾਣਾ ਦੂਰ ਤੱਕ ਕਈਆਂ ਨੇ ਗੱਡੀਆਂ ਪੱਖੋਵਾਲ ਦੇ ਕਈ ਪਾਸੇ ਦੂਰਾਂ ਦੂਰ ਦੂਰ ਤੱਕ ਟਰਾਲੀਆਂ ਗੱਡੀਆਂ ਖੜੀਆਂ ਜਿੱਥੇ ਜਿੱਥੇ ਤੱਕ ਆਰਾਮ ਨਾਲ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਚਾਲਾ ਪਾਇਓ ਬਿਲਕੁਲ ਕਾਹਲ ਨਾ ਕਰਿਓ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਬੱਚਿਆਂ ਨੂੰ ਨਾਲ ਸੰਭਾਲ ਕੇ ਰੱਖਿਓ ਗਹਿਣਿਆਂ ਦਾ ਪਰਸ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ ਪਰਮੇਸ਼ਰ ਦੁਆਰ ਜਿਹੜੇ ਹਰ ਮਹੀਨੇ ਦੀਵਾਨ ਤੇ ਹਾਜ਼ਰੀ ਭਰਦੇ ਹੈ 7 ਜਨਵਰੀ ਦਾ ਐਤਵਾਰ ਦਾ ਦੀਵਾਨ ਦੁਪਹਿਰ ਦਾ ਲੱਗੇਗਾ ਚੇਤਾ ਰੱਖਿਓ 7 ਜਨਵਰੀ

ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕੇ

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਪਿਛਲਿਆਂ ਦਿਨਾਂ ਦੇ ਵਿੱਚ ਆਪ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਦੋ ਵੱਡੇ ਸਾਹਿਬਜ਼ਾਦਿਆਂ ਦਾ ਤੇ ਉਹਨਾਂ ਦੇ ਨਾਲ ਹੋਰ ਸ਼ਹੀਦ ਹੋਣ ਵਾਲੇ ਅਨੇਕ ਸਿੰਘਾਂ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ। ਅੱਜ ਮੈਂ ਤੁਹਾਡੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਦੀ ਦਾਸਤਾਨ ਬਿਆਨ ਕਰਨੀ ਚਾਹੁੰਦਾ ਹਾਂ। ਇਕਾਗਰਤਾ ਦਾ ਦਾਨ ਝੋਲੀ ਦੇ ਅੰਦਰ ਬਖਸ਼ਦੇ ਹੋਏ ਬਹਿਣ ਅਤੇ ਸੁਣਨ ਦੀ ਕਿਰਪਾਲਤਾ ਕਰਿਓ। ਆਪਣੇ ਧਿਆਨ ਨੂੰ ਇਕਾਗਰ ਕਰਕੇ ਲੈ ਚਲੀਏ ਉਥੇ ਸਰਸਾ ਨਦੀ ਦੇ ਕਿਨਾਰੇ ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਹੈ। ਇੱਕ ਪਾਸੇ ਬਿਰਧ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਨਾਲ ਦੋ ਛੋਟੇ ਸਾਹਿਬਜ਼ਾਦੇ ਵਿਛੜ ਕੇ ਇੱਕ ਪਾਸੇ ਚਲੇ ਗਏ ਨੇ। ਦੂਸਰੇ ਪਾਸੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਉਹਨਾਂ ਦੇ ਨਾਲ ਸ਼ਹੀਦ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਜੀ, ਇਹ ਸਭ ਦਿੱਲੀ ਵੱਲ ਨੂੰ ਮੂੰਹ ਕਰਕੇ ਚੱਲ ਪੈਂਦੇ ਨੇ। ਤੀਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਤੇ ਉਹਨਾਂ ਦੇ ਨਾਲ ਕੁਝ ਗਿਣਤੀ ਦੇ 40 ਕੁ ਸਿੱਖ ਇਹ ਜਾ ਰਹੇ ਨੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਤੁਰੇ ਜਾ ਰਹੇ ਨੇ। ਅਚਾਨਕ ਇਨ੍ਹਾਂ ਨੂੰ ਆਪਣੇ ਆਨੰਦਪੁਰ ਸਾਹਿਬ ਦੇ ਅੰਦਰ ਆਉਣ ਜਾਣ ਵਾਲਾ, ਲੰਗਰ ਦੀ ਸੇਵਾ ਨਿਭਾਉਣ ਵਾਲਾ ਗੰਗੂ ਬ੍ਰਾਹਮਣ ਨਾਮ ਦਾ ਇੱਕ ਵਿਅਕਤੀ ਮਿਲ ਜਾਂਦਾ ਹੈ ਤੇ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਦੇ ਨਾਲ ਹੋ ਕੇ ਚੱਲ ਪੈਂਦਾ ਹੈ। ਉਸ ਵਕਤ ਤੱਕ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਕੋਈ ਮੈਲ ਨਹੀਂ ਸੀ। ਸਾਹਮਣੇ ਇੱਕ ਝੁੱਗੀ ਦੇ ਅੰਦਰ ਜਗਦਾ ਹੋਇਆ ਦੀਵਾ ਨਜ਼ਰ ਪੈਂਦਾ ਹੈ। ਉਸ ਝੁੱਗੀ ਦੇ ਅੰਦਰ ਚਲਦਾ ਚਲਦਾ ਗੰਗੂ ਬ੍ਰਾਹਮਣ ਪਹੁੰਚ ਜਾਂਦਾ ਹੈ। ਪੁੱਛਦਾ ਝੁੱਗੀ ਵਾਲੇ ਨੂੰ, ਸੱਜਣਾ ਤੂੰ ਕੌਣ ਹੈ? ਉਹ ਕਹਿੰਦਾ ਹੈ ਕਿ ਮੈਂ ਮਲਾਹ ਦਾ ਕੰਮ ਕਰਦਾ ਹਾਂ ਤੇ ਮੇਰਾ ਨਾਂ ਹੈ ਕਰਮਾ। ਚੀਵਰ ਜਾਤ ਦੇ ਨਾਲ ਮੈਂ ਸੰਬੰਧ ਰੱਖਦਾ। ਕਰਮੇ ਚੀਵਰ ਨੇ ਪੁੱਛਿਆ ਵੀ ਸੱਜਣਾ ਤੂੰ ਕੌਣ ਹੈ? ਇਹਨੇ ਥੋੜਾ ਜਿਹਾ ਠੰਬਰਦਿਆਂ ਹੋਇਆ ਝਿਜਕਦਿਆਂ ਉੱਤਰ ਦਿੱਤਾ। ਕਹਿਣ ਲੱਗਾ, ਮੈਂ ਇੱਕ ਮੁਸੀਬਤ ਦਾ ਮਾਰਿਆ ਹਾਂ, ਮੇਰੇ ਨਾਲ ਕੁਝ ਹੋਰ ਮੁਸਾਫਰ ਨੇ, ਅਸੀਂ ਸਾਰੇ ਮੁਸੀਬਤ ਦੇ ਸਤਾਏ ਹੋਏ ਹਾਂ। ਇਤਨੇ ਸਮੇਂ ਨੂੰ ਚਲਦੇ ਚਲਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਕਰਮੂ ਝੀਵਰ ਦੀ ਝੁੱਗੀ ਦੇ ਕੋਲ ਪਹੁੰਚ ਜਾਂਦੇ ਨੇ। ਕਰਮੂ ਝੀਵਰ ਨੇ ਮਾਤਾ ਜੀ ਵੱਲ ਵੇਖਿਆ ਤੇ ਪ੍ਰਸ਼ਨ ਕੀਤਾ ਗੰਗੂ ਨੂੰ, ਪੁੱਛਿਆ ਇਹ ਕੌਣ ਨੇ? ਬਜ਼ੁਰਗ ਮਾਤਾ ਜੀ ਤੇਰੇ ਨਾਲ ਨੇ, ਕੌਣ ਨੇ? ਇਹਨੇ ਫਿਰ ਕੁਝ ਝਿਜਕਦਿਆਂ ਹੋਇਆ ਠੰਬਰਦਿਆਂ ਹੋਇਆ ਜਵਾਬ ਦਿੱਤਾ। ਕਹਿਣ ਲੱਗਾ, ਇਹ ਬਿਰਧ ਮਾਤਾ ਗੁਜਰੀ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ, ਔਰ ਇਹ ਉਹਨਾਂ ਦੇ ਦੋ ਛੋਟੇ ਪੁੱਤਰ, ਦੋ ਸਾਹਿਬਜ਼ਾਦੇ ਨੇ। ਛੱਜੂ ਚੀਵਰ ਅੱਗੇ ਵਧਿਆ, ਇਹਨੇ ਆਪਣਾ ਮੱਥਾ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਹੈ, ਔਰ ਉਸ ਤੋਂ ਬਾਅਦ ਇਹਨੇ ਆਪਣਾ ਸਿਰ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਉੱਤੇ ਵੀ ਚੁਕਾਇਆ ਹੈ। ਉਮਰ ਵੱਡੀ ਹੈ, ਬੱਚਿਆਂ ਦੇ ਚਰਨਾਂ ਨੂੰ ਚੁੰਮਦਾ ਨਜ਼ਰ ਪੈ ਰਿਹਾ ਹੈ, ਔਰ ਨਾਲ ਇਹਨੇ ਬਾਹਾਂ ਖੜੀਆਂ ਕਰਕੇ ਇੱਕ ਗੱਲ ਕਹੀ। ਕਹਿਣ ਲੱਗਾ, ਖੁਦਾ ਤੇਰਾ ਸ਼ੁਕਰ ਹੈ ਜੋ ਮੈਂ ਗਰੀਬ ਦੇ ਭਲੇ ਵਾਸਤੇ ਇਹਨਾਂ ਮਹਾਨ ਪੁਰਸ਼ਾਂ ਨੂੰ ਤੂੰ ਮੇਰੇ ਪਾਸ ਆ ਭੇਜ ਦਿੱਤਾ ਹੈ। ਮਾਤਾ ਜੀ ਪੁੱਛਦੇ ਨੇ, ਬੇਟਾ ਤੂੰ ਕੌਣ ਹੈ? ਇਹ ਕਹਿਣ ਲੱਗਾ, ਜੀ ਹਾਂ ਤੇ ਮੈਂ ਇੱਕ ਹਿੰਦੂ, ਪਰ ਮੁਸਲਮਾਨਾਂ ਦੇ ਜ਼ੋਰ ਜ਼ੁਲਮ ਤੇ ਵਧੀਕੀ ਦੇ ਕਾਰਨ ਮੈਂ ਇਸਲਾਮ ਧਰਮ ਨੂੰ ਕਬੂਲ ਕਰ ਲਿਆ ਹੈ, ਪਰ ਮੇਰਾ ਮਨ ਅੰਦਰੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੀਦਾਰ ਕਰਨ ਲਈ ਲੋਚਦਾ ਰਿਹਾ। ਮੇਰਾ ਕੋਈ ਸਬੱਬ ਬਣਿਆ ਹੀ ਨਾ ਜੋ ਮੈਂ ਆਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕਰ ਆਵਾਂ। ਤੁਸੀਂ ਮੁਸੀਬਤ ਦੇ ਮਾਰੇ ਨਹੀਂ ਮਾਤਾ ਜੀ, ਤੁਸੀਂ ਮੁਸੀਬਤ ਦੇ ਸਤਾਏ, ਮੁਸੀਬਤ ਦੇ ਮਾਰੇ ਨਹੀਂ ਹੋ। ਤੁਸੀਂ ਤੇ ਮੈਂ ਗਰੀਬ ਦਾ ਭਲਾ ਕਰਨ ਵਾਸਤੇ, ਮੈਨੂੰ ਪਵਜਲ ਵਿਚੋਂ ਪਾਰ ਕਰਨ ਵਾਸਤੇ ਇੱਕ ਸਬੱਬ ਬਣਾ ਬਹਾਨਾ ਬਣਾ ਕੇ ਮੇਰੀ ਇਸ ਝੁੱਗੀ ਦੇ ਅੰਦਰ ਪਧਾਰੇ ਹੋ। ਇਹ ਗੱਲਾਂ ਕਰਦਿਆਂ ਕਰਦਿਆਂ ਕਰਮੂ ਝੀਵਰ ਦੀਆਂ ਅੱਖਾਂ ਵਗਣੀਆਂ ਸ਼ੁਰੂ ਕਰਦੀਆਂ ਨੇ। ਇਹਦੇ ਦੋਵੇਂ ਨੇਤਰ ਤਰ ਨੇ, ਵੈਰਾਗ ਪਰ ਆਇਆ, ਇਹਦੇ ਗਲੇ ਦੇ ਅੰਦਰ ਗੱਚ ਆਇਆ। ਇਹ ਮਾਤਾ ਜੀ ਦੇ ਚਰਨਾਂ ਦੇ ਉੱਤੇ ਵਾਰ ਵਾਰ ਨਮਸਕਾਰ ਕਰਦਾ ਹੈ ਤੇ ਨਾਲ ਹੀ ਇੱਕ ਗੱਲ ਕਹਿੰਦਾ ਹੈ, ਕਹਿੰਦਾ ਮਾਤਾ ਜੀ ਮੈਂ ਜਾਣਦਾ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਡਾ ਹਿੰਦੂ ਧਰਮ ਬਚਾਉਣ ਵਾਸਤੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਹੈ। ਮੈਂ ਜਾਣਦਾ ਹਾਂ ਤੇ ਮੈਂ ਅਹਿਸਾਨ ਮੰਦ ਵੀ ਆ। ਪਤਾ ਨੀ ਮੇਰੇ ਵਰਗੇ ਕਿੰਨੇ ਲੋਕ ਹੋਰ ਮੁਸਲਮਾਨ ਬਣ ਜਾਣੇ ਸਨ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਨਾ ਦਿੰਦੇ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਕਿਸੇ ਦੀਆਂ ਨਾੜਾਂ ਵਾਲਾ ਜਨੇਊ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਕੱਟਿਆ ਗਿਆ ਹੈ ਤੇ ਪਿਆਰਿਓ ਤਾਂ ਹੀ ਕਿਸੇ ਦੇ ਤੇਰੇ ਧਾਗੇ ਦਾ ਜਨੇਊ ਗਲ ਵਿਚ ਪਾਉਣ ਵਾਲਾ ਬਚਿਆ ਹੈ, ਧਾਗੇ ਦਾ ਜਨੇਊ ਤਾਂ ਹੀ ਬਚਿਆ। ਕਿਸੇ ਦੇ ਲਾਲ ਰੰਗ ਦਾ ਖੂਨ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਡੁੱਲਾ ਹੈ ਤਾਂ ਹੀ ਇਹ ਮੱਥੇ ਦਾ ਲਾਲ ਤਿਲਕ ਬਚਿਆ, ਵਰਨਾ ਨਹੀਂ ਸੀ ਬਚਣਾ। ਪੂਰੇ ਹਿੰਦੁਸਤਾਨ ਦੇ ਅੰਦਰ ਅੱਲਾਹੁ ਅਕਬਰ ਦੇ ਨਾਰੇ ਗੂੰਜਣੇ ਸਨ। ਕਿਸੇ ਮੰਦਰ ਦੇ ਅੰਦਰ ਕੋਈ ਟੱਲ ਨਾ ਖੜਕਦਾ, ਕਿਸੇ ਮੰਦਰ ਦੇ ਅੰਦਰ ਕੋਈ ਗਰੜ ਪੁਰਾਣ ਦੀ ਕਥਾ ਨਾ ਹੁੰਦੀ, ਕੋਈ ਆਰਤੀ ਕੋਈ ਪੂਜਾ ਅਰਚਾ ਨਾ ਹੁੰਦੀ, ਅਗਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਨਾ ਦਿੰਦੇ। ਅਗਰ ਮੰਦਰਾਂ ਦੇ ਅੰਦਰ ਅੱਜ ਤਸਵੀਰ ਬਣਾ ਕੇ ਕਿਸੇ ਦੀ ਪੂਜਾ ਕਰਨੀ ਚਾਹੀਦੀ ਏ ਤੇ ਮੈਂ ਇਹੀ ਕਵਾਂਗਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵਰਗੇ ਪੈਗੰਬਰ ਦੀ ਪੂਜਾ ਕਰੋ। ਸਿੱਖ ਧਰਮ ਮੂਰਤੀ ਦੇ ਅੰਦਰ ਵਿਸ਼ਵਾਸ ਨਹੀਂ ਰੱਖਦਾ, ਮੂਰਤੀ ਪੂਜਕ ਧਰਮ ਨਹੀਂ ਹੈ, ਪਰ ਤੁਸੀਂ ਮੰਦਰਾਂ ਦੇ ਅੰਦਰ ਮੂਰਤੀਆਂ ਬਣਾ ਕੇ, ਦੇਵੀਆਂ ਦੀਆਂ ਮੂਰਤੀਆਂ, ਦੇਵਤਿਆਂ ਦੀਆਂ ਮੂਰਤਾਂ ਮੂਰਤਾਂ ਬਣਾ ਕੇ ਉਨ੍ਹਾਂ ਨੂੰ ਪੂਜਦੇ ਹੋ ਤੇ ਮੈਂ ਇੱਕ ਬੇਨਤੀ ਕਰਾਂ, ਅਸੀਂ ਤੇ ਮੂਰਤੀ ਪੂਜਕ ਨਹੀਂ ਆ, ਤੁਸੀਂ ਮੂਰਤੀ ਪੂਜਕ ਹੋ। ਅਗਰ ਮੂਰਤੀ ਨੂੰ ਪੂਜਣਾ ਹੈ ਤੇ ਫਿਰ ਪੂਜੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਮੂਰਤ ਨੂੰ ਤੇ ਜਾਂ ਮਾਤਾ ਗੁਜਰੀ ਜੀ ਨੂੰ ਦੇਵੀ ਮੰਨ ਕੇ ਉਨ੍ਹਾਂ ਦੇ ਚਰਨਾਂ ਦੀ ਪੂਜਾ ਕਰੋ। ਇਹ ਗੱਲਾਂ ਕਹਿੰਦਾ ਕਹਿੰਦਾ ਛੱਜੂ ਚੀਵਰ ਫਿਰ ਵਾਹਿਗੁਰੂ ਕਰਮੂ ਚੀਵਰ ਫਿਰ ਵੈਰਾਗ ਦੇ ਅੰਦਰ ਆ ਜਾਂਦਾ ਹੈ। ਮਾਤਾ ਜੀ ਨੇ ਇਹਨੂੰ ਅਸੀਸਾਂ ਦਿੱਤੀਆਂ ਨੇ ਔਰ ਇਹ ਆਪਣੀ ਝੁੱਗੀ ਦੇ ਅੰਦਰ ਲੈ ਕੇ ਚਲਾ ਜਾਂਦਾ ਹੈ। ਇਹਦੇ ਮਨ ਦਾ ਵਿਚਾਰ ਬਣਿਆ, ਕਹਿਣ ਲੱਗਾ ਮਾਤਾ ਜੀ ਤੁਸੀਂ ਚੱਲਦੇ ਚੱਲਦੇ ਆਨੰਦਪੁਰ ਸਾਹਿਬ ਤੋਂ ਆ ਰਹੇ ਔਰ ਤੁਹਾਡੇ ਮਗਰ ਚਾਰ ਸਫੇਰੇ ਫੌਜਾਂ ਵੀ ਨੇ, ਮੈਂ ਇਹ ਵੀ ਸੁਵਾਂ ਸੁਣਦਾ ਆ ਰਿਹਾ ਕਿ ਤੁਸੀਂ ਲੜਦੇ ਆ ਰਹੇ ਹੋ। ਮਾਤਾ ਜੀ ਪੇਟ ਭੋਜਨ ਦੀ ਮੰਗ ਕਰਦਾ ਹੈ, ਪੇਟ ਕਰਕੇ ਭੁੱਖੇ ਹੋਵੋਗੇ ਤੁਸੀਂ ਵੀ ਔਰ ਤੁਹਾਡੇ ਇਹ ਦੋ ਪੋਤਰੇ ਵੀ। ਮਾਤਾ ਗੁਜਰੀ ਜੀ ਕਹਿਣ ਲੱਗੇ ਕਰਮੂ ਕੋਈ ਗੱਲ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਦੀ ਰਜ਼ਾ ਦੇ ਅੰਦਰ ਅਸੀਂ ਰਾਜ਼ੀ ਹਾਂ, ਜਿਵੇਂ ਉਹਦੀ ਮਰਜ਼ੀ ਉਹ ਭੁੱਖਾ ਰੱਖੇ ਰਾਜ਼ੀ ਰੱਖੇ, ਸਾਨੂੰ ਇਸ ਗੱਲ ਦਾ ਇਤਰਾਜ਼ ਨਹੀਂ ਹੈ। ਖੈਰ ਇਹਨੇ ਗੰਗੂ ਬ੍ਰਾਹਮਣ ਨੂੰ ਆਪਣੀ ਝੁੱਗੀ ਤੋਂ ਬਾਹਰ ਕੱਢ ਕੇ ਇੱਕ ਸੰਦੇਸ਼ ਦਿੱਤਾ, ਕਹਿਣ ਲੱਗਾ ਗੰਗੂ ਇਹਨਾਂ ਮਹਾਨ ਪੁਰਸ਼ਾਂ ਦੀ ਰਾਖੀ ਕਰ, ਝੁੱਗੀ ਦੇ ਬਾਹਰ ਖੜਾ ਹੋ ਕੇ ਤੇ ਮੈਂ ਆਪਣੇ ਪਿੰਡ ਜਾਂਦਾ ਹਾਂ, ਨੇੜੇ ਮੇਰਾ ਨਗਰ ਹੈ, ਮੈਂ ਹੁਣੇ ਭੋਜਨ ਲੈ ਕੇ ਉਥੋਂ ਵਾਪਸ ਪਰਤ ਆਉਂਦਾ ਹਾਂ। ਚੱਲਣ ਲੱਗਦਾ ਹੈ ਪਰ ਕਦਮ ਰੁਕ ਗਏ। ਮਾਤਾ ਗੁਜਰੀ ਜੀ ਪੁੱਛਦੇ ਨੇ ਬੇਟਾ ਕੀ ਖਿਆਲ ਤੇਰੇ ਮਨ ਦੇ ਅੰਦਰ ਚੱਲ ਰਹੇ ਨੇ, ਕੀ ਸੋਚ ਰਹੇ ਮਨ ਹੀ ਮਨ ਕਰਕੇ, ਇਹ ਬੋਲ ਪੈਂਦਾ। ਕਹਿਣ ਲੱਗਾ ਮਾਤਾ ਜੀ ਮੈਂ ਤੇ ਤੁਹਾਡੇ ਚਰਨਾਂ ਦਾ ਜ਼ਰੂਰ ਸ਼ਰਧਾਲੂ ਹਾਂ, ਮੈਂ ਤੇ ਤੁਹਾਡੇ ਦੀਦਾਰ ਕਰਕੇ ਮੋਇਆ ਗਿਆ, ਪਰ ਮੇਰੇ ਘਰ ਵਾਲੇ ਉਹਦੀਆਂ ਮੈਂ ਬਹੁਤ ਵਾਰ ਗੱਲਾਂ ਸੁਣਦਾ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਵਿਰੋਧ ਵਿਚ ਗੱਲਾਂ ਕਰਦੀ ਹੈ, ਮੈਂ ਘਰ ਜਾਵਾਂਗਾ ਪ੍ਰਸ਼ਾਦਾ ਪਾਣੀ ਤਿਆਰ ਕਰਵਾਵਾਂਗਾ, ਕਿਧਰੇ ਇਸ ਤਰ੍ਹਾਂ ਨਾ ਹੋਵੇ ਕਿ ਮੇਰੇ ਘਰ ਵਾਲੀ ਤੁਹਾਡੇ ਆਉਣ ਦੀ ਖਬਰ ਕਿਧਰੇ ਅਹਿਲਕਾਰਾਂ ਨੂੰ ਕਰ ਦੇਵੇ ਜਾਂ ਮੁਗਲ ਹਕੂਮਤ ਤੱਕ ਖਬਰ ਪਹੁੰਚਾ ਦੇਵੇ ਤੇ ਤੁਸੀਂ ਮੇਰੀ ਝੁੱਗੀ ਵਿਚੋਂ ਪਕੜੇ ਜਾਓ। ਮਾਤਾ ਜੀ ਮੈਂ ਕਦੀ ਬਖਸ਼ਿਆ ਨਹੀਂ ਜਾਵਾਂਗਾ, ਮੈਂ ਇਹ ਵਿਚਾਰ ਰਿਹਾ ਕਿ ਘਰ ਪ੍ਰਸ਼ਾਦਾ ਬਣਾਉਣ ਜਾਵਾਂਗਾ, ਕਿਧਰੇ ਰਾਜ ਭੇਦ ਖੁੱਲ ਨਾ ਜਾਏ। ਨਾਲ ਹੀ ਮਨ ਦੇ ਅੰਦਰ ਦੂਸਰਾ ਵਿਚਾਰ ਬਣ ਜਾਂਦਾ ਹੈ। ਇਹ ਕਹਿਣ ਲੱਗਾ ਮਾਤਾ ਜੀ ਮੇਰੇ ਨਗਰ ਦੇ ਅੰਦਰ ਇੱਕ ਲਛਮੀ ਬਾਈ ਨਾਂ ਦੀ ਵਿਧਵਾ ਔਰਤ ਰਹਿੰਦੀ ਹੈ ਔਰ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਬੜੀ ਸ਼ਰਧਾਲੂ ਹੈ। ਮੈਂ ਅਕਸਰ ਉਹਨੂੰ ਗੱਲਾਂ ਬਾਤਾਂ ਕਰਦਿਆਂ ਸੁਣਿਆ ਤੇ ਉਹ ਲਛਮੀ ਬਾਈ ਦੋ ਚਾਰ ਵਾਰ ਆਨੰਦਪੁਰ ਸਾਹਿਬ ਜਾ ਕੇ ਪਾਤਸ਼ਾਹ ਦੇ ਦੀਦਾਰ ਕਰਕੇ ਵੀ ਆਈ ਹੈ ਤੇ ਕਿਉਂ ਨਾ ਹੋਵੇ ਜੇ ਮੈਂ ਲਛਮੀ ਦੇ ਕੋਲ ਜਾ ਕੇ ਪ੍ਰਸ਼ਾਦਾ ਬਣਵਾ ਕੇ ਲੈ ਆਵਾਂ। ਮਾਤਾ ਗੁਜਰੀ ਜੀ ਨੇ ਆਗਿਆ ਦੇ ਦਿੱਤੀ ਹੈ, ਇਹ ਜਿੱਦ ਕਰਦਾ ਹੈ, ਮਾਤਾ ਜੀ ਨੇ ਆਗਿਆ ਦੇ ਦਿੱਤੀ ਹੈ। ਇਹ ਕਰਮੂ ਚੀਵਰ ਗੰਗੂ ਬ੍ਰਾਹਮਣ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਝੁੱਗੀ ਦੇ ਅੰਦਰ ਛੱਡ ਕੇ ਆਪ ਚਲਾ ਜਾਂਦਾ ਹੈ ਬਚਦਾ ਬਚਾਉਂਦਾ ਆਪਣੇ ਨਗਰ ਦੇ ਅੰਦਰ। ਇਹਨੇ ਜਾ ਦਰਵਾਜ਼ਾ ਖੜਕਾਇਆ ਹੈ ਲਛਮੀ ਬਾਈ ਦਾ ਤੇ ਲਛਮੀ ਬਾਈ ਨੇ ਵੇਖਿਆ ਕਿ ਮੇਰੇ ਦਵਾਰ ਦੇ ਸਾਹਮਣੇ ਅੱਧੀ ਰਾਤ ਦਾ ਸਮਾਂ ਤੇ ਖਲੋਤਾ ਹੈ ਮਲਾਹ ਦਾ ਕੰਮ ਕਰਨ ਵਾਲਾ ਕਰਮੂ ਚੀਵਰ। ਪੁੱਛਿਆ, ਕਰਮਿਆ ਇੰਨੀ ਰਾਤ ਬੀਤ ਗਈ, ਤੂੰ ਮੇਰੇ ਦਰਵਾਜ਼ੇ ਦੇ ਸਾਹਮਣੇ ਕੀ ਕਰ ਰਿਹਾ? ਇਹਨੇ ਸਾਰੀ ਗੱਲ ਸੁਣਾਈ ਹੈ। ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਤਾ ਜੀ, ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦੇ ਲਛਮੀ ਮੇਰੀ ਝੁੱਗੀ ਦੇ ਅੰਦਰ ਨੇ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਔਰ ਤੈਨੂੰ ਵੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਜੇ ਸੇਵਾ ਕਮਾਉਣੀ ਚਾਹੇ ਕਮਾ ਸਕਣੀ। ਲਛਮੀ ਪੁੱਛਦੀ, ਇਸ ਵਕਤ ਕੀ ਸੇਵਾ ਕਰ ਸਕਨੇ ਆ? ਇਹ ਕਹਿਣ ਲੱਗਾ, ਪ੍ਰਸ਼ਾਦਾ ਤਿਆਰ ਕਰ, ਉਹਨਾਂ ਦਾ ਪੇਟ ਭੁੱਖਾ ਹੈ, ਜਾ ਕੇ ਪਹਿਲਾਂ ਸਭ ਤੋਂ ਪ੍ਰਸ਼ਾਦੇ ਦੀ ਸੇਵਾ ਕਰੀਏ। ਲਛਮੀ ਕਦ ਕਦ ਹੋਈ, ਮਾਤਾ ਗੁਜਰੀ ਜੀ ਦਾ ਨਾਂ ਸੁਣ ਕੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਨਾਂ ਸੁਣ ਕੇ ਇਹਨੇ ਬੜੇ ਚਾਈ ਚਾਈ ਉੱਠ ਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਘਰ ਦੇ ਅੰਦਰ ਬਾਜਰਾ ਸੀ, ਬਾਜਰੇ ਦਾ ਆਟਾ ਤਿਆਰ ਕੀਤਾ, ਗੁੰਨਿਆ ਤੇ ਬਾਜਰੇ ਦੀਆਂ ਰੋਟੀਆਂ ਬਣਾਈਆਂ। ਇਹਨੇ ਸਰੋਂ ਦਾ ਸਾਗ, ਜੋ ਰਾਤ ਦਾ ਪਹਿਲਾਂ ਬਣਿਆ ਪਿਆ ਸੀ, ਸਰੋਂ ਦੇ ਸਾਗ ਦੇ ਅੰਦਰ ਮੱਖਣ ਦਾ ਪੇੜਾ ਪਾ ਕੇ ਮੱਖਣ ਨੂੰ ਗਰਮ ਕੀਤਾ ਹੈ। ਸਰੋਂ ਦਾ ਸਾਗ, ਬਾਜਰੇ ਦੇ ਪ੍ਰਸ਼ਾਦੇ ਤੇ ਨਾਲ ਦੁੱਧ ਦਾ ਇੱਕ ਬਰਤਨ ਇਹਨੇ ਕਰਮੂ ਚੀਵਰ ਨੂੰ ਦੇ ਕੇ ਮਾਤਾ ਗੁਜਰੀ ਜੀ ਵੱਲ ਤੋਰ ਦਿੱਤਾ ਹੈ। ਇਹ ਕਰਮੂ ਚੀਵਰ ਲੈ ਕੇ ਮਾਤਾ ਗੁਜਰੀ ਜੀ ਦੇ ਕੋਲ ਪਹੁੰਚ ਜਾਂਦਾ ਹੈ। ਪ੍ਰਸ਼ਾਦਾ ਪਾਣੀ ਛਕਿਆ, ਕਰਤਾਰ ਦਾ ਕੋਟ ਕੋਟ ਵਾਰ ਧੰਨਵਾਦ ਕੀਤਾ ਹੈ। ਮੈਂ ਹੈਰਾਨ ਹੁੰਦਾ, ਅਸੀਂ 36 ਤਰ੍ਹਾਂ ਦੇ ਭੋਜਨ ਖਾਂਦੇ ਹੋਏ, ਸੀਸ ਮਹਿਲਾਂ ਦੇ ਅੰਦਰ ਰਹਿੰਦੇ ਹੋਏ, ਮਖਮਲੀ ਸ਼ੇਜਾਂ ਦੇ ਉੱਤੇ ਸੌਂ ਕੇ ਦੇਣ ਵਾਲੇ ਖੁਦਾ ਦਾ ਸ਼ੁਕਰੀਆ ਅਦਾ ਨਹੀਂ ਕਰਦੇ। ਧੰਨ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਆਪਣੇ ਘਰ ਵਿਚ ਨਹੀਂ ਹੋ। ਹੇ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਦੁਨਿਆਵੀ ਨਜ਼ਰ ਦੇ ਨਾਲ ਵੇਖੀਏ ਮੁਸੀਬਤ ਦੇ ਘੇਰੇ ਵਿਚ ਘਿਰੇ ਹੋ, ਪਰ ਪ੍ਰਸ਼ਾਦਾ ਖਾਣ ਤੋਂ ਬਾਅਦ ਦੇਣ ਵਾਲੇ ਦਾ ਕੋਟ ਕੋਟ ਧੰਨਵਾਦ ਕਰ ਰਹੇ ਹੋ। ਨਿਰੰਕਾਰ, ਦਾਣਾ ਪਾਣੀ ਤੇਰਾ, ਟਹਿਲ ਪਾਣੀ ਤੇਰੇ ਸਿੱਖੇ ਸਿੱਖਾਂ ਸੇਵਕਾਂ ਦੀ ਲੇਖੇ ਵਿਚ ਲਾਉਣੀ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ, ਅਰਦਾਸ ਕੀਤੀ ਔਰ ਪੇਟ ਭਰ ਕੇ ਭੋਜਨ ਛਕਿਆ ਹੈ। ਔਰ ਇਸ ਲਛਮੀ ਨੇ ਕਰਮੂ ਚੀਵਰ ਦੇ ਹੱਥ ਇੱਕ ਕੱਪੜਾ ਵੀ ਭੇਜਿਆ ਸੀ ਉੱਪਰ ਲੈਣ ਵਾਸਤੇ, ਠੰਡ ਦਾ ਸਮਾਂ ਹੈ, ਇਹਨੇ ਉੱਪਰ ਲੈਣ ਵਾਲੇ ਕੱਪੜੇ ਭੇਜੇ ਸਨ। ਉਹਨਾਂ ਕੱਪੜਿਆਂ ਨੂੰ ਵਿਛਾ ਕੇ ਉੱਪਰ ਲੈ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਹ ਰਾਤ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਸਵੇਰ ਦੀ ਆਮਦ ਹੋਈ, ਅਗਲਾ ਦਿਨ ਚੜਿਆ, ਇਹ ਲਛਮੀ ਬਾਈ ਸਵੇਰ ਸਾਰ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਫਿਰ ਦੁਬਾਰਾ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਪਹੁੰਚ ਜਾਂਦੀ ਹੈ ਔਰ ਨਾਲ ਹੀ ਇਹ ਲਛਮੀ ਬਾਈ ਕੁਝ ਕੱਪੜੇ ਗਲ ਪਾਉਣ ਵਾਲੇ ਵੀ ਲਿਆਈ ਹੈ। ਇਸ ਲਛਮੀ ਨੇ ਆਣ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ, ਮਾਤਾ ਗੁਜਰੀ ਜੀ ਨੂੰ ਦੁਬਾਰਾ ਪ੍ਰਸ਼ਾਦਾ ਪਾਣੀ ਛਕਾਇਆ, ਸਾਹਿਬਜ਼ਾਦਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ ਤੇ ਲਛਮੀ ਬਾਈ ਵੈਰਾਗ ਦੇ ਅੰਦਰ ਆ ਗਏ। ਹੱਥ ਜੋੜ ਕੇ ਕਹਿਣ ਲੱਗੀ, ਮਾਤਾ ਜੀ, ਆਹ ਜਗਤ ਤੇ ਮੇਰਾ ਅਧੂਰਾ ਜਾ ਰਿਹਾ ਹੈ, ਮੇਰੇ ਜੀਵਨ ਦਾ ਸਾਥ ਨਿਭਾਉਣ ਵਾਲਾ ਮੇਰਾ ਗੁਰਮੁਖ ਪਤੀ ਇਸ ਵਕਤ ਮੇਰੇ ਜੀਵਨ ਦੇ ਵਿਚ ਨਹੀਂ ਹੈ, ਉਹ ਸਰੀਰ ਕਰਕੇ ਚਲਾਣਾ ਕਰ ਗਏ ਨੇ, ਆਹ ਜੀਵਨ ਮੇਰਾ ਅਧੂਰਾ ਹੈ। ਮਾਤਾ ਜੀ, ਮੇਰੀ ਬੇਨਤੀ ਹੈ, ਆਪ ਮੇਰੀ ਅਰਦਾਸ ਪ੍ਰਵਾਨ ਕਰੋ ਤੇ ਮੇਰੇ ਜਨਮ ਤੇ ਮਰਨ ਦਾ ਰੋਗ ਕੱਟ ਦਿਓ। ਮਾਤਾ ਜੀ, ਮੇਰੀ ਤੁਹਾਡੇ ਚਰਨਾਂ ਦੇ ਨਾਲ ਬਣਾਵੇ, ਬਸ ਮੈਂ ਗਰੀਬਣੀ ਨਿਮਾਣੀ ਦੀ ਇੱਕੋ ਹੀ ਅਰਦਾਸ ਹੈ, ਮੈਂ ਗਰੀਬ ਹਾਂ, ਨਿਮਾਣੀ ਹਾਂ, ਪਰ ਤੁਹਾਡੇ ਚਰਨਾਂ ਦੀ ਸ਼ਰਧਾਲੂ ਹਾਂ। ਮਾਤਾ ਜੀ, ਮੇਰੇ ਵੱਲੋਂ ਲਿਆਂਦੀ ਹੋਈ ਤੁਛ ਭੇਟਾ ਲੰਗਰ ਦੀ ਪ੍ਰਵਾਨ ਕਰੋ। ਮਾਤਾ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ ਹੈ, ਗੱਲੀ ਬਾਤੀ ਪੈ ਗਏ ਨੇ ਲਛਮੀ ਦੇ ਨਾਲ, ਗੰਗੂ ਦੇ ਨਾਲ ਤੇ ਕਰਮੂ ਚੀਵਰ ਦੇ ਨਾਲ। ਇਤਨੇ ਸਮੇਂ ਨੂੰ ਗੰਗੂ ਉੱਠਦਾ ਹੈ, ਉਹ ਕਹਿਣ ਲੱਗਾ, ਮਾਤਾ ਜੀ, ਮੈਂ ਬਾਹਰ ਨਿਕਲਦਾ ਤੇ ਹਾਲਾਤ ਦਾ ਜਾਇਜ਼ਾ ਲੈ ਕੇ ਆਉਣਾ। ਹਾਲਾਤ ਦਾ ਜਾਇਜ਼ਾ ਇਹ ਲਿਆ ਕਿ ਨੇੜੇ ਨੇੜੇ ਤੇ ਕੋਈ ਨਹੀਂ ਹੈ, ਪਰ ਦੂਰੋਂ ਆਵਾਜ਼ਾਂ ਆ ਰਹੀਆਂ ਨੇ ਜਿਵੇਂ ਮੁਗਲ ਫੌਜਾਂ ਦੇ ਟੁਕੜੇ ਤੇ ਪਹਾੜੀ ਫੌਜਾਂ ਦੀਆਂ ਟੁਕੜੀਆਂ ਚਾਰ ਚੁਫੇਰੇ ਘੁੰਮਦੀਆਂ ਹੋਣ। ਇਹ ਲਛਮੀ ਕਹਿਣ ਲੱਗੀ, ਮਾਤਾ ਜੀ, ਕਿਉਂ ਨਾ ਹੋਵੇ, ਮੈਂ ਕੱਪੜੇ ਲਿਆਈ ਹਾਂ, ਤੁਸੀਂ ਮੇਰੇ ਵਾਲੇ ਕੱਪੜੇ ਪਾਓ, ਇਨ੍ਹਾਂ ਬੱਚਿਆਂ ਦਾ ਥੋੜਾ ਜਿਹਾ ਭੇਸ ਆਪਾਂ ਬਦਲੀਏ, ਆਪਾਂ ਸਾਰੇ ਮੇਰੇ ਘਰ ਵਿਚ ਚੱਲਦੇ ਆ। ਉਹ ਦਿਨ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੇ ਸਮੇਤ, ਗੰਗੂ ਬ੍ਰਾਹਮਣ ਦੇ ਸਮੇਤ ਲਛਮੀ ਦੀ ਘਰ ਦੇ ਅੰਦਰ ਜਾ ਕੇ ਬਤੀਤ ਕੀਤਾ ਹੈ। ਲਛਮੀ ਦੇ ਘਰ ਦੇ ਅੰਦਰ ਮਾਨੋ ਸਾਰਾ ਦਿਨ ਸਤ ਸੰਗ ਜਿਹਾ ਮਾਹੌਲ ਬਣਿਆ ਰਿਹਾ। ਬਾਹਰੋਂ ਦਰਵਾਜ਼ੇ ਬੰਦ ਨੇ, ਕੋਈ ਆਉਂਦਾ ਹੈ ਤੇ ਲਛਮੀ ਅੰਦਰ ਨਹੀਂ ਆਉਣ ਦਿੰਦੀ। ਕਿਸੇ ਨੂੰ ਸਮਝ ਹੀ ਨਹੀਂ ਪਈ ਕਿ ਅੰਦਰ ਕੌਣ ਨੇ। ਸਾਰਾ ਦਿਨ ਪਾਰਬ੍ਰਹਮ ਪਰਮੇਸ਼ਵਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਕਰਮੂ ਤੇ ਲਛਮੀ ਇਹ ਮਾਤਾ ਗੁਜਰੀ ਜੀ ਤੋਂ ਵਾਰ ਵਾਰ ਸਦਕੇ ਹੋ ਰਹੇ ਸਨ, ਦੀਦਾਰ ਕਰ ਰਹੇ ਸਨ। ਇਨ੍ਹਾਂ ਦੋ ਨੈਣਾਂ ਦੇ ਨਾਲ ਮਾਨੋ ਆਪਣੇ ਭੁੱਖੇ ਤੇ ਪਿਆਸੇ ਮਨ ਨੂੰ ਰਜਾਉਣ ਦਾ ਯਤਨ ਕਰ ਰਹੇ ਸਨ। ਲਛਮੀ ਨੇ ਖੂਬ ਸੇਵਾ ਕੀਤੀ ਮਾਤਾ ਗੁਜਰੀ ਜੀ ਦੀ। ਇਤਨੇ ਸਮੇਂ ਨੂੰ ਰਾਤ ਦਾ ਸਮਾਂ ਆਇਆ ਤੇ ਰਾਤ ਦੇ ਸਮੇਂ ਗੰਗੂ ਬ੍ਰਾਹਮਣ ਕਹਿਣ ਲੱਗਾ, ਮਾਤਾ ਜੀ ਮੇਰਾ ਨਗਰ ਸਹੇੜੀ, ਜਿਹਨੂੰ ਅੱਜ ਇਤਿਹਾਸ ਦੇ ਪੰਨਿਆਂ ਤੇ ਕਈ ਖੇੜੀ ਵੀ ਕਹਿੰਦੇ ਨੇ, ਮੇਰਾ ਖੇੜੀ ਨਗਰ ਨੇੜੇ ਹੀ ਹੈ ਤੇ ਮਾਤਾ ਜੀ ਕਿਉਂ ਨਾ ਹੋਵੇ, ਤੁਸੀਂ ਮੇਰੇ ਘਰ ਦੇ ਅੰਦਰ ਚੱਲੋ। ਲਛਮੀ ਵਿਚਾਰੀ ਗਰੀਬਨੀ ਹੈ, ਜਿੰਨੇ ਦਿਨ ਤੁਹਾਡਾ ਦਿਲ ਚਾਹੇ ਤੁਸੀਂ ਮੇਰੇ ਘਰ ਦੇ ਅੰਦਰ ਠਹਿਰੇ ਰਹਿਣਾ, ਮਾਹੌਲ ਸ਼ਾਂਤ ਹੋਏਗਾ, ਠੰਡ ਠੰਡੌਲ ਹੋਏਗੀ ਤੇ ਮਾਤਾ ਜੀ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕੇ ਤੁਹਾਨੂੰ ਤੇ ਇਹਨਾਂ ਦੋ ਛੋਟੇ ਬੱਚਿਆਂ ਨੂੰ ਛੱਡ ਆਵਾਂਗਾ। ਮਾਤਾ ਗੁਜਰੀ ਜੀ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ। ਰਾਤ ਦਾ ਸਮਾਂ, ਰਾਤ ਦੇ ਸਮੇਂ ਕਰਮੂ ਝੀਵਰ ਤੇ ਲਛਮੀ ਮਾਤਾ ਜੀ ਨੂੰ ਵਿਦਾ ਕਰਨ ਵਾਸਤੇ ਗਏ ਨੇ। ਲਛਮੀ ਤੇ ਜਲਦੀ ਕਰਕੇ ਵਾਪਸ ਆ ਗਈ, ਪਰ ਕਰਮੂ ਝੀਵਰ ਬਹੁਤ ਦੂਰ ਤੱਕ ਜਾਂਦਾ ਹੈ। ਆਖਰ ਮਾਤਾ ਜੀ ਇਹਨੂੰ ਮੋੜ ਦਿੰਦੇ ਨੇ। ਇੱਕ ਬੇਨਤੀ ਵਾਹਿਗੁਰੂ ਕਹਿਣੀ ਮੈਂ ਭੁੱਲ ਗਿਆ ਸਾਂ, ਜਦ ਲਛਮੀ ਦੇ ਘਰੋਂ ਮਾਤਾ ਗੁਜਰੀ ਜੀ ਰੁਖਸਤ ਹੋਣ ਲੱਗੇ, ਜਾਣ ਲੱਗੇ ਤੇ ਕੁਝ ਮੋਹਰਾਂ ਕੱਢ ਕੇ ਮਾਤਾ ਗੁਜਰੀ ਜੀ ਨੇ ਲਛਮੀ ਨੂੰ ਦੇਣੀਆਂ ਚਾਹੀਆਂ। ਲਛਮੀ ਨੇ ਮੋਹਰਾਂ ਲੈਣ ਤੋਂ ਮਨਾ ਕਰ ਦਿੱਤਾ ਹੈ। ਆਖਿਆ, ਮਾਤਾ ਜੀ ਰਸਤੇ ਦੇ ਅੰਦਰ ਚਲਦਿਆਂ ਚਲਦਿਆਂ ਤੁਹਾਡੇ ਕਿਧਰੇ ਕੰਮ ਵਿਚ ਆਉਣਗੀਆਂ। ਮੈਂ ਨਿਮਾਣੀ ਜ਼ਰੂਰ ਹਾਂ, ਗਰੀਬ ਜ਼ਰੂਰ ਹਾਂ, ਕੋਈ ਸੇਵਾ ਨਹੀਂ ਕਰ ਸਕੀ, ਪਰ ਮਾਤਾ ਜੀ ਇੰਨੀ ਖੁਦ ਗਰਜ ਵੀ ਨਹੀਂ ਆ ਕਿ ਤੁਸੀਂ ਇਸ ਵਕਤ ਮੁਸੀਬਤ ਵਿਚ ਘਿਰੇ ਹੋਵੋ ਤੇ ਮੈਂ ਤੁਹਾਡੇ ਕੋਲੋਂ ਧਨ ਲੈ ਕੇ ਆਪਣੇ ਘਰ ਦੇ ਅੰਦਰ ਸੰਭਾਲ ਲਵਾਂ। ਇਹ ਤਮਾਮ ਗੱਲਾਂ ਗੰਗੂ ਸੁਣ ਤੇ ਰਿਹਾ ਸੀ, ਪਰ ਬਾਅਦ ਵਿਚ ਜਾ ਕੇ ਇਸ ਪਾਪੀ ਬੰਦੇ ਦੇ ਮਨ ਨੇ ਪਾਪ ਦੇ ਅੰਦਰ ਇਹਨੂੰ ਗ੍ਰਸ ਦਿੱਤਾ। ਲਛਮੀ ਮਾਤਾ ਗੁਜਰੀ ਜੀ ਕੋਲੋਂ ਅਸੀਸ ਲੈ ਕੇ ਵਾਪਸ ਮੁੜਦੀ। ਕਰਮੂ ਝੀਵਰ ਨੂੰ ਮਾਤਾ ਜੀ ਨੇ ਕਿਹਾ, ਬੇਟਾ ਤੂੰ ਵੀ ਹੁਣ ਵਾਪਸ ਚਲਾ ਜਾ। ਕਰਮੂ ਝੀਵਰ ਨੇ ਰੱਜ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਚਰਨ ਚੁੰਮੇ ਨੇ, ਗਰਮ ਪਾਣੀ ਮਾਤਾ ਗੁਜਰੀ ਜੀ ਦੇ ਚਰਨਾਂ ਤੇ ਭੇਟ ਕੀਤਾ, ਛੋਟੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਕੁਝ ਮੋਹਰਾਂ ਕਰਮੂ ਝੀਵਰ ਨੂੰ ਵੀ ਦੇਣੀਆਂ ਚਾਹੁੰਦੇ ਨੇ ਤੇ ਕਰਮੂ ਝੀਵਰ ਹੱਥ ਜੋੜ ਕੇ ਸਾਹਮਣੇ ਖੜਾ ਹੋਇਆ। ਕਹਿਣ ਲੱਗਾ, ਮਾਤਾ ਜੀ ਮੇਰਾ ਕੰਮ ਹੈ ਸਵਾਰੀਆਂ ਨੂੰ ਸਾਗਰ ਵਿਚੋਂ ਦਰਿਆ ਵਿਚੋਂ ਆਰ ਪਾਰ ਕਰਨਾ। ਮੈਂ ਮਲਾਹ ਦਾ ਕੰਮ ਕਰਦਾ ਹਾਂ। ਇੱਕ ਮਲਾਹ ਦੂਸਰੇ ਮਲਾਹ ਕੋਲੋਂ ਮਲਾਈ ਲੈਂਦਾ ਸ਼ੋਭਦਾ ਨਹੀਂ ਹੈ। ਤੁਸੀਂ ਵੀ ਮਲਾਹ ਤੇ ਮੈਂ ਵੀ ਮਲਾਹ, ਫਰਕ ਕੇਵਲ ਇੰਨਾ ਹੈ ਕਿ ਮੈਂ ਛੋਟੀ ਜਿਹੀ ਨਦੀ ਦਾ ਮਲਾਹ ਹਾਂ, ਤੁਸੀਂ ਭਵਜਲ ਦੇ ਮਲਾਹ ਹੋ। ਮਾਤਾ ਜੀ ਤੁਸੀਂ ਮੇਰੀ ਪਾਸ ਆਏ, ਮੈਂ ਤੁਹਾਡੀ ਆਪਣੀ ਸਮਰੱਥਾ ਦੇ ਅਨੁਸਾਰ ਸੇਵਾ ਕਰ ਸਕਿਆ। ਮਾਤਾ ਜੀ ਮੇਰੀ ਇੱਕੋ ਹੀ ਬੇਨਤੀ ਹੈ, ਜਦ ਚਲਦਾ ਚਲਦਾ ਮੈਂ ਭਵਜਲ ਦੇ ਕਿਨਾਰੇ ਆਵਾਂ ਤੇ ਮੈਨੂੰ ਵੀ ਤੁਸੀਂ ਭਵਜਲ ਵਿਚੋਂ ਬਾਹ ਪਕੜ ਕੇ ਪਾਰ ਕਰ ਦੇਣਾ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ ਨੇ। ਮਾਤਾ ਗੁਜਰੀ ਜੀ ਦੀਆਂ ਅਸੀਸਾਂ ਪਾ ਕੇ ਕਰਮੂ ਝੀਵਰ ਨਿਹਾਲ ਹੋਇਆ ਹੈ, ਇਹ ਰਾਤ ਨੂੰ ਵਾਪਸ ਆ ਜਾਂਦਾ ਹੈ। ਮਾਤਾ ਜੀ ਗੰਗੂ ਬ੍ਰਾਹਮਣ ਦੇ ਨਾਲ ਚਲਦੇ ਚਲਦੇ ਇਹਦੇ ਘਰ ਪਿੰਡ ਸਹੇੜੀ ਦੇ ਅੰਦਰ ਪਹੁੰਚ ਜਾਂਦੇ ਨੇ। ਰਾਤ ਪਹੁੰਚੇ ਨੇ, ਗੰਗੂ ਬ੍ਰਾਹਮਣ ਦੀ ਮਾਂ ਨੇ ਆਓ ਭਗਤ ਮਾਤਾ ਗੁਜਰੀ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਕੀਤੀ, ਨਮਸਕਾਰ ਕੀਤੀ, ਚਰਨ ਚੁੰਮੇ, ਗਰਮ ਪਾਣੀ ਦੇ ਨਾਲ ਚਰਨ ਧੁਆਏ ਨੇ, ਸਾਫ ਕੀਤੇ ਨੇ, ਬਿਸਤਰ ਵਿਛਾਏ ਨੇ ਔਰ ਬਿਸਤਰਿਆਂ ਦੇ ਅੰਦਰ ਆਰਾਮ ਕਰਨ ਵਾਸਤੇ ਵੀ ਬੇਨਤੀ ਕਰ ਦਿੱਤੀ ਹੈ, ਪ੍ਰਸ਼ਾਦਾ ਪਾਣੀ ਬਣਾ ਰਹੀ ਹੈ। ਅਚਾਨਕ ਗੰਗੂ ਦੇ ਮਨ ਦੇ ਅੰਦਰ ਬੇਈਮਾਨੀ ਦੀ ਲਹਿਰ ਦੌੜਨੀ ਸ਼ੁਰੂ ਹੋਈ, ਵਿਚਾਰ ਉਲਟਾ ਬਣਨਾ ਸ਼ੁਰੂ ਹੋਇਆ। ਆਪਣੀ ਮਾਂ ਦੇ ਕੋਲ ਜਾ ਕੇ ਕਹਿਣ ਲੱਗਾ, ਮਾਂ ਮਾਤਾ ਗੁਜਰੀ ਜੀ ਦੇ ਕੋਲ ਇੱਕ ਥੈਲਾ ਹੈ, ਇੱਕ ਖੁਰਜੀ ਹੈ ਤੇ ਉਹ ਧਨ ਦੀ ਭਰੀ ਹੋਈ ਖੁਰਜੀ ਹੈ। ਮਾਂ ਕਹਿਣ ਲੱਗੀ, ਗੰਗਿਆ ਠੀਕ ਹੈ, ਮੁਸੀਬਤ ਦੇ ਅੰਦਰ ਚੱਲ ਰਹੇ ਨੇ, ਕਿਧਰੇ ਨਾ ਕਿਧਰੇ ਧਨ ਕੰਮ ਆ ਜਾਏਗਾ। ਮਾਂ ਭੋਲੀਆਂ ਗੱਲਾਂ ਕਰਨੀ ਹੈ, ਅੱਜ ਵਕਤ ਹੈ ਕਿ ਇਹ ਧਨ ਉਹਨਾਂ ਕੋਲੋਂ ਹਥਿਆ ਲਈਏ। ਮਾਂ ਨੇ ਵਰਜਿਆ ਪਰ ਗੰਗੂ ਮਾਂ ਨੂੰ ਸਮਝਾ ਰਿਹਾ, ਕਹਿਣ ਲੱਗਾ ਮਾਂ ਮੈਂ ਜ਼ਹਿਰ ਦੀ ਪੁੜੀ ਤੈਨੂੰ ਲਿਆ ਕੇ ਦੇਣਾ, ਤੂੰ ਇਹਨਾਂ ਦੇ ਭੋਜਨ ਦੇ ਅੰਦਰ ਮਿਲਾ ਦੇਵੀਂ, ਇਹ ਭੋਜਨ ਛਕਣ ਤੋਂ ਬਾਅਦ ਸਦਾ ਦੀ ਨੀਂਦ ਸੌ ਜਾਣਗੇ ਤੇ ਆਪਾਂ ਅਮੀਰ ਬਣ ਜਾਵਾਂਗੇ। ਮਾਂ ਨੇ ਵਾਰ ਵਾਰ ਰੋਕਿਆ, ਗੰਗਿਆ ਇਹ ਕਰਮ ਨਾ ਕਰੀ। ਗੰਗੂ ਦੇ ਮਨ ਦੇ ਅੰਦਰ ਪਾਪ ਭਾਰੀ ਏ, ਮਾਂ ਦੇ ਮਨ ਦੇ ਅੰਦਰ ਸ਼ਰਧਾ ਭਾਰੀ ਏ। ਮਾਂ ਤੇ ਪੁੱਤਰ ਦੇ ਸਵਾਲ ਜਵਾਬ ਉੱਤਰ ਪ੍ਰਸ਼ਨ ਗਰਮ ਜੋਸ਼ੀ ਦੇ ਅੰਦਰ ਕਾਫੀ ਜ਼ਿਆਦਾ ਹੋਏ, ਮਾਂ ਨਹੀਂ ਮੰਨੀ। ਆਖਰ ਗੰਗੂ ਵੀ ਸਹਿਮਤ ਹੋਇਆ ਔਰ ਉਪਰੋਂ ਉਪਰੋਂ ਸਹਿਮਤ ਹੋਇਆ, ਕਿਉਂਕਿ ਜੇ ਮੈਂ ਮਾਂ ਦੇ ਸਾਹਮਣੇ ਇਸ ਗੱਲ ਦਾ ਇਜ਼ਹਾਰ ਕਰਦਾ ਕਿ ਮੈਂ ਕੰਮ ਕਰਨਾ ਹੀ ਹੈ ਤੇ ਮਾਂ ਕਿਧਰੇ ਮਾਤਾ ਜੀ ਨੂੰ ਜਾ ਕੇ ਦੱਸ ਨਾ ਦਵੇ, ਉਪਰੋਂ ਉਪਰੋਂ ਸਹਿਮਤ ਹੋਇਆ। ਕਹਿਣ ਲੱਗਾ ਮਾਤਾ ਠੀਕ ਹੈ, ਜਿਵੇਂ ਤੂੰ ਕਵੇਂ ਉਵੇਂ ਠੀਕ ਹੈ, ਮੇਰੇ ਮਨ ਦੇ ਅੰਦਰ ਮੈਲ ਆ ਗਈ ਸੀ, ਪਰ ਇਹ ਰਾਤ ਪਈ, ਇਹਦੀ ਮਾਂ ਵੀ ਸੌ ਗਈ ਤੇ ਧੰਨ ਮਾਤਾ ਗੁਜਰੀ ਜੀ ਵੀ ਆਰਾਮ ਕਰ ਰਹੇ ਨੇ, ਸਾਹਿਬਜ਼ਾਦੇ ਵੀ ਆਰਾਮ ਫਰਮਾ ਰਹੇ ਨੇ। ਇਹਨੇ ਧੰਨ ਵਾਲੀ ਖੁਰਜੀ ਚੁੱਕ ਕੇ ਛਪਾ ਲਈ ਏ, ਇਹ ਇਤਿਹਾਸ ਦਾ ਪੰਨਾ ਤੁਸੀਂ ਬਹੁਤ ਵਾਰ ਸੁਣਿਆ। ਇਹਨੇ ਧੰਨ ਵਾਲੀ ਖੁਰਜੀ ਨੂੰ ਛਪਾ ਲਿਆ ਹੈ। ਸਵੇਰ ਹੋਈ, ਮਾਤਾ ਗੁਜਰੀ ਜੀ ਪੁੱਛਦੇ ਨੇ ਬੇਟਾ ਗੰਗੂ ਆਪਣੇ ਕੋਲ ਇੱਕ ਧਨ ਦਾ ਥੈਲਾ ਸੀ, ਮੈਂ ਰਾਤ ਆਪਣੇ ਕੋਲ ਰੱਖ ਕੇ ਸੁੱਤੀ ਸਾਂ, ਕੋਈ ਆਇਆ ਵੀ ਨਹੀਂ, ਪਤਾ ਨਹੀਂ ਇਹ ਧਨ ਦਾ ਥੈਲਾ ਕਿੱਧਰ ਗਿਆ। ਗੰਗੂ ਨੇ ਮੌਕਾ ਸੰਭਾਲਦਿਆਂ ਹੋਇਆਂ ਗੱਲ ਉਤੋਂ ਦੀ ਕੀਤੀ, ਆਖਿਆ ਮਾਤਾ ਜੀ ਇੱਕ ਤੇ ਮੁਸੀਬਤ ਦੇ ਅੰਦਰ ਮੈਂ ਤੁਹਾਨੂੰ ਆਪਣੇ ਘਰ ਦੇ ਅੰਦਰ ਲੈ ਕੇ ਆਇਆ, ਆਪਣੇ ਘਰ ਵਿੱਚ ਪਨਾਹ ਦਿੱਤੀ, ਉਲਟਾ ਤੁਸੀਂ ਮੈਨੂੰ ਹੀ ਚੋਰ ਠਹਿਰਾ ਰਹੇ ਹੋ, ਤੁਹਾਡੇ ਧਨ ਦਾ ਥੈਲਾ ਮੈਂ ਚੁਰਾਇਆ। ਮਾਤਾ ਜੀ ਕਹਿਣ ਲੱਗੇ ਗੰਗੂ ਪੁੱਤਰ ਗੱਲ ਮੈਂ ਇਹ ਨਹੀਂ ਕਹਿ ਰਹੀ, ਪਰ ਫਿਰ ਵੀ ਚਲੋ ਜੇ ਕੋਈ ਲੈ ਗਿਆ ਹੋਵੇ ਕੋਈ ਗੱਲ ਨਹੀਂ, ਨਿਰੰਕਾਰ ਉਹਦਾ ਭਲਾ ਕਰੇ। ਪਰ ਗੰਗੂ ਇਸ ਤਾਕ ਦੇ ਅੰਦਰ ਸੀ ਕਿ ਕੋਈ ਬਹਾਨਾ ਬਣਾ ਕੇ ਇਹਨਾਂ ਨੂੰ ਪਕੜਾਇਆ ਜਾਏ, ਲਾਲਚ ਚੱਲ ਰਿਹਾ ਸੀ ਦੋਹਰਾ। ਤੇ ਜਦ ਬੰਦੇ ਦੇ ਮਨ ਦੇ ਅੰਦਰ ਕਮੀਨਾਪਣ ਬਣਦਾ ਹੈ, ਮਨ ਦੀ ਬੇੜੀ ਡੁੱਬਣੀ ਸ਼ੁਰੂ ਹੁੰਦੀ ਏ, ਤੇ ਇਹ ਮਨ ਢੀਠ ਹੁੰਦਾ ਹੁੰਦਾ ਸਾਰੀਆਂ ਹੱਦ ਬੰਨੀਆਂ ਨੂੰ ਟੱਪ ਕੇ ਪਰਲੇ ਦਰਜੇ ਦਾ ਪਾਪੀ ਵੀ ਬਣ ਜਾਂਦਾ ਏ ਤੇ ਢੀਠ ਵੀ ਬਣ ਜਾਂਦਾ। ਇਹਦੇ ਮਨ ਦੇ ਅੰਦਰ ਦੂਸਰਾ ਪਾਪ ਚੱਲ ਰਿਹਾ ਸੀ, ਇੱਕ ਤੇ ਇਹ ਧਨ ਮੈਨੂੰ ਮਿਲਿਆ ਤੇ ਦੂਸਰਾ ਇਹਨਾਂ ਦੇ ਸਿਰ ਦੇ ਉੱਤੇ ਇਨਾਮ ਵੀ ਬੜਾ ਹੈ, ਮੈਂ ਇਹਨਾਂ ਨੂੰ ਸੂਬਾ ਸਰਹੰਦ ਦੇ ਪਾਸ ਜੇ ਗ੍ਰਿਫਤਾਰ ਕਰਵਾ ਦਵਾਂ, ਇਹਨਾਂ ਦੇ ਸਿਰ ਦੇ ਉੱਤੇ ਆਇਆ ਹੋਇਆ ਇਨਾਮ ਉਹ ਵੀ ਮੇਰੀ ਜੇਬ ਦੇ ਅੰਦਰ ਆ ਜਾਏਗਾ। ਲਾਲਚ ਦੋਹਰਾ ਕੰਮ ਕਰ ਰਿਹਾ ਸੀ। ਮਾਤਾ ਗੁਜਰੀ ਜੀ ਕਹਿਣ ਲੱਗੇ ਗੰਗੂ ਕੋਈ ਗੱਲ ਨਹੀਂ ਬੇਟਾ, ਮੈਂ ਤੈਨੂੰ ਚੋਰ ਨਹੀਂ ਕਹਿੰਦੀ, ਜਿਹਦੇ ਕਰਮਾਂ ਵਿੱਚ ਸੀ ਉਹ ਲੈ ਗਿਆ, ਨਿਰੰਕਾਰ ਉਸ ਲੈ ਕੇ ਜਾਣ ਵਾਲੇ ਦਾ ਵੀ ਭਲਾ ਕਰਨ, ਉਹਨਾਂ ਨੇ ਆਪਣੇ ਸੁਭਾਅ ਦੇ ਮੁਤਾਬਕ ਅਸੀਸ ਦਿੱਤੀ, ਪਰ ਗੰਗੂ ਆਪਣੇ ਸੁਭਾਅ ਦੇ ਮੁਤਾਬਕ ਉਲਟੇ ਪਾਸੇ ਨੂੰ ਜਾ ਰਿਹਾ। ਇਹ ਕਹਿਣ ਲੱਗਾ ਮਾਤਾ ਜੀ ਤੁਸੀਂ ਮੈਨੂੰ ਚੋਰ ਕਹਿ ਰਹੇ ਹੋ, ਮੇਰੇ ਘਰ ਦੇ ਅੰਦਰ ਆ ਕੇ ਤੁਸੀਂ ਮੈਨੂੰ ਚੋਰ ਬਿਆਨ ਕੀਤਾ, ਮੈਂ ਹੁਣੇ ਜਾਣਾ ਮੁਰਿੰਡੇ ਦੇ ਥਾਣੇ ਦੇ ਅੰਦਰ ਔਰ ਤੁਹਾਨੂੰ ਪਕੜਾ ਦੇਣਾ। ਮਾਤਾ ਜੀ ਕਹਿਣ ਲੱਗੇ ਗੰਗੂ ਇਹ ਕੈਰ ਨਾ ਕਮਾਈ, ਇਹ ਪਾਪ ਨਾ ਕਰੀ, ਇਹ ਛੋਟੇ ਛੋਟੇ ਬੱਚੇ, ਮੇਰਾ ਪੁੱਤਰ ਗੁਰੂ ਗੋਬਿੰਦ ਸਿੰਘ ਜਿਸ ਦਿਨ ਮੈਨੂੰ ਮਿਲੇਗਾ ਤੇ ਗੰਗੂ ਜੋ ਤੈਨੂੰ ਧਨ ਚਾਹੀਦਾ ਮੈਂ ਉਹਨਾਂ ਕੋਲੋਂ ਲੈ ਕੇ ਤੈਨੂੰ ਨਿਹਾਲ ਕਰ ਦਿਆਂਗੇ। ਪਰ ਗੰਗੂ ਪਾਪੀ ਦੇ ਮਨ ਦੇ ਅੰਦਰ ਮਾਤਾ ਜੀ ਦੀਆਂ ਇਹਨਾਂ ਕਈਆਂ ਹੋਈਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਗੰਗੂ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ ਔਰ ਚਲਾ ਜਾਂਦਾ ਹੈ ਮੁਰਿੰਡੇ ਦੇ ਥਾਣੇ ਦੇ ਅੰਦਰ। ਮੁਰਿੰਡੇ ਦੇ ਥਾਣੇ ਦੇ ਅੰਦਰ ਜਾ ਕੇ ਇਹਨੇ ਖਬਰ ਕੀਤੀ ਔਰ ਖਬਰ ਕੀਤੀ ਕਿ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਮੇਰੇ ਘਰ ਦੇ ਅੰਦਰ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਉਹ ਛੋਟੇ ਛੋਟੇ ਬੱਚੇ ਜਿਹੜੇ ਮਾਤਾ ਜੀ ਦੇ ਨਾਲ ਰਾਹ ਵਿੱਚ ਆਉਂਦਿਆਂ ਆਉਂਦਿਆਂ ਗੱਲਾਂ ਬਾਤਾਂ ਕਰ ਰਹੇ ਸਨ, ਜਦੋਂ ਗੰਗੂ ਦੇ ਨਾਲ ਗੰਗੂ ਦੇ ਘਰ ਨੂੰ ਆ ਰਹੇ ਸਨ ਤੇ ਉਹ ਬੱਚੇ ਆਪਣੀ ਮਾਂ ਦੇ ਨਾਲ ਗੱਲਾਂ ਕਰ ਰਹੇ ਸਨ, ਮਾਤਾ ਜੀ ਅਸੀਂ ਜਾ ਕਿੱਧਰ ਨੂੰ ਰਹੇ ਹਾਂ, ਭਾਵੇਂ ਮਾਤਾ ਗੁਜਰੀ ਜੀ ਬ੍ਰਹਮ ਗਿਆਨੀ ਨੇ, ਭਾਵੇਂ ਮਾਤਾ ਗੁਜਰੀ ਜੀ ਸਰਬ ਕਲਾ ਸੰਪੰਨ ਤੇ ਸਰਬ ਗੁਣ ਸਮਰੱਥ ਨੇ, ਆਮ ਮਾਵਾਂ ਵਰਗੀ ਉਹ ਮਾਂ ਵੀ ਨਹੀਂ ਹੈ, ਆਮ ਔਰਤਾਂ ਵਰਗੀ ਉਹ ਔਰਤ ਨਹੀਂ ਹੈ, ਉਹਨਾਂ ਦੇ ਜੀਵਨ ਦੇ ਸਾਥ ਨਿਭਾਉਣ ਵਾਲੇ ਪਤੀ ਉਹ ਗੁਰੂ, ਉਹਨਾਂ ਦੀ ਕੁੱਖ ਵਿੱਚੋਂ ਇੱਕ ਹੀ ਸੰਤਾਨ ਦਾ ਜਨਮ ਹੋਇਆ ਤੇ ਉਹ ਸੰਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਗੁਰੂ, ਉਹਨਾਂ ਦੇ ਦਾਦਾ ਸਹੁਰਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ, ਉਹਨਾਂ ਦੇ ਪੜਦਾਦਾ ਸਹੁਰਾ ਵਾਹਿਗੁਰੂ, ਉਹਨਾਂ ਦੇ ਸਹੁਰਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ, ਉਹਨਾਂ ਦੇ ਦਾਦਾ ਸਹੁਰਾ ਗੁਰੂ ਅਰਜਨ ਦੇਵ ਸਾਹਿਬ ਗੁਰੂ, ਉਹਨਾਂ ਦੇ ਪੜਦਾਦਾ ਸਹੁਰਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰੂ। ਆਮ ਔਰਤਾਂ ਵਰਗਾ ਉਹਨਾਂ ਦਾ ਜੀਵਨ ਨਹੀਂ ਸਨ, ਮਹਾਨ ਸਨ। ਰਸਤੇ ਵਿਚ ਤੁਰੇ ਆ ਰਹੇ ਨੇ, ਬੱਚੇ ਪੁੱਛਦੇ ਨੇ ਮਾਤਾ ਜੀ ਜਾ ਕਿੱਧਰ ਨੂੰ ਰਹੇ ਆ, ਤੇ ਮਾਤਾ ਗੁਜਰੀ ਜੀ ਉਹਨਾਂ ਬੱਚਿਆਂ ਨੂੰ ਧੀਰਜ ਦਿੰਦੇ ਹੋਏ ਇੱਕੋ ਹੀ ਗੱਲ ਕਹਿੰਦੇ ਨੇ, ਬੇਟਾ ਜਿੱਧਰ ਅਕਾਲ ਪੁਰਖ ਵਾਹਿਗੁਰੂ ਲੈ ਕੇ ਚਲੇ ਜਾਣਗੇ ਉਧਰ ਹੀ ਚਲੇ ਜਾਵਾਂਗੇ। ਅਜੇ ਤੇ ਇਸ ਤਰ੍ਹਾਂ ਹੀ ਕਵਾਂਗੇ, ਸਾਡਾ ਘਰ ਕਾਟ ਕੋਈ ਨਹੀਂ ਹੈ, ਜਿੱਥੇ ਨਿਰੰਕਾਰ ਲੈ ਕੇ ਜਾਣਗੇ ਉਧਰ ਨੂੰ ਤੁਰੇ ਜਾਵਾਂਗੇ। ਠੰਡੀ ਬਰਫਾਨੀ ਬਹਾਰ ਹੈ, ਸੀਤ ਲਹਿਰਾਂ ਚੱਲਦੀਆਂ ਨੇ, ਉੱਪਰ ਆਕਾਸ਼ ਦੇ ਅੰਦਰ ਬੱਦਲ ਵੀ ਛਾਏ ਨੇ। ਤੁਰੇ ਜਾ ਰਹੇ ਨੇ ਸਾਹਿਬਜ਼ਾਦੇ ਗੰਗੂ ਦੇ ਨਾਲ। ਇਹ ਗੰਗੂ ਆਪਣੇ ਘਰ ਨੂੰ ਲੈ ਕੇ ਆ ਰਿਹਾ ਹੈ। ਨੁਕੀਲੀਆਂ ਝਾੜੀਆਂ ਦੇ ਨੁਕੀਲੇ ਕੰਡੇ ਕੱਪੜਿਆਂ ਨੂੰ ਲੀਰੋ ਲੀਰ ਕਰਦੇ ਨਜ਼ਰ ਪੈ ਰਹੇ ਨੇ, ਔਰ ਕੋਮਲ ਜਿਸਮ ਨੂੰ ਲਹੂ ਲੁਹਾਣ ਵੀ ਕਰਦੇ ਨੇ। ਇੱਕ ਨੁਕੀਲਾ ਕੰਡਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਬਾਂਹ ਦੇ ਉੱਤੇ ਵੱਜਾ ਹੈ, ਬਿਜਲੀ ਚਮਕੀ ਏ, ਤੇ ਮਾਤਾ ਜੀ ਨੇ ਵੇਖਿਆ ਬੇਟੇ ਦੀ ਬਾਂਹ ਵਿਚੋਂ ਖੂਨ ਵਗ ਰਿਹਾ ਹੈ। ਘੁੱਟ ਕੇ ਗਲਵਕੜੀ ਵਿਚ ਲਿਆ ਹੈ, ਮਸਤਕ ਚੁੰਮਿਆ, ਛਾਤੀ ਦਾ ਨਿੱਗ ਦਿੱਤਾ ਹੈ, ਅਡੋਲ ਤੁਰੇ ਜਾ ਰਹੇ ਨੇ। ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਇਹਨਾਂ ਨੇ ਦਾਦੀ ਦੇ ਨਾਲ ਦੋ ਪਿਆਰ ਦੀਆਂ ਗੱਲਾਂ ਕੀਤੀਆਂ, ਗੱਲੀ ਬਾਤੀ ਪੈ ਗਏ। ਕਹਿਣ ਲੱਗੇ, ਦਾਦੀ ਜੀ ਸਾਡੇ ਪਿਤਾ ਜੀ ਵੀ ਨਜ਼ਰ ਨਹੀਂ ਆ ਰਹੇ, ਉਹ ਸਾਨੂੰ ਛੱਡ ਕੇ ਚਲੇ ਗਏ, ਸਾਡੀ ਮਾਤਾ ਚਲੀ ਗਈ, ਸਾਡਾ ਖੜਾਉਣ ਵਾਲਾ ਪਿਆਰਾ ਖਾਲਸਾ ਸਿੰਘ ਚਲੇ ਗਏ, ਸਾਡੇ ਦੋ ਵੱਡੇ ਵੀਰ ਸਾਹਿਬ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ ਜੋ ਰੋਜ਼ ਰੋਜ਼ ਸਾਡੀ ਉਂਗਲੀ ਪਕੜ ਕੇ ਸਾਨੂੰ ਬਾਗ ਦੀ ਸੈਰ ਕਰਾਉਣ ਵਾਸਤੇ ਲੈ ਕੇ ਜਾਇਆ ਕਰਦੇ ਸਨ, ਜੋ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਭੇਟ ਕਰਿਆ ਕਰਦੇ ਸਨ, ਅੱਜ ਉਹ ਵੀ ਨਜ਼ਰ ਨਹੀਂ ਆ ਰਹੇ। ਅੱਲਾ ਯਾਰ ਖਾਂ ਜੋਗੀ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਬਾਤਾਂ ਨੂੰ ਕਲਮ ਬੰਦ ਕੀਤਾ ਹੈ। ਬੱਚੇ ਕਹਿੰਦੇ ਨੇ, ਦਾਦੀ ਸੇ ਬੋਲੇ ਪੋਤਰੇ ਸਿਪਾਹੀ ਕਿਧਰ ਗਏ, ਦਰਿਆ ਪੇ ਹਮੇ ਛੋੜ ਕੇ ਰਾਹੀ ਕਿਧਰ ਗਏ, ਅੱਬਾ ਵੀ ਹਮੇ ਛੋੜ ਗਏ ਜਾਨੇ ਜੰਗ ਮੇ, ਇਤਨਾ ਖਿਆਲ ਨਾ ਥਾ ਤੀਰੋਂ ਤੋਂ ਫੰਗ ਮੇ, ਰਣ ਜੀਤ ਕਰ ਰਣ ਮੇਨੇ ਮੈਦਾਨ, ਰਣ ਨੂੰ ਫਤਿਹ ਕਰਕੇ ਰਣ ਜੀਤ ਕਰ, ਜਿਸ ਘੜੀ ਅਜੀਤ ਆਏਗੇ ਪਿਤਾ ਕੇ ਸਾਥ, ਜਿਸ ਘੜੀ ਜੁਝਾਰ ਆਏਗੇ, ਕਰ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ, ਕਭੀ ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ, ਇਕਰਾਰ ਲੇਂਗੇ ਉਨਸੇ ਫਿਰ ਨਾ ਜਾਣਾ ਕਭੀ, ਦਾਗੇ ਜਿਗਰ ਕੋ ਫਿਰ ਨਾ ਬੁਲਾਣਾ ਕਭੀ। ਜਿਸ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਲ ਰੁੱਸਣ ਦੀਆਂ ਗੱਲਾਂ ਕਰ ਰਹੇ ਹੋ, ਉਹ ਪਿਤਾ ਤੇ ਸੱਚਮੁੱਚ ਹੀ ਦੁਨਿਆਵੀ ਤੌਰ ਦੇ ਉੱਤੇ ਤੁਹਾਡੇ ਤੋਂ ਰੁੱਸ ਚੁੱਕੇ ਨੇ। ਜਿਸ ਪਿਤਾ ਨੂੰ ਨਾ ਮਿਲਣ ਦੀਆਂ ਗੱਲਾਂ ਬੱਚੇ ਕਰ ਰਹੇ ਸਨ, ਉਹ ਪਿਤਾ ਵਾਕਈ ਹੁਣ ਅਗਲੇ ਸਮੇਂ ਦੇ ਅੰਦਰ ਮਿਲਣਗੇ ਨੇ। ਜਿਸ ਅਜੀਤ ਸਿੰਘ ਜੁਝਾਰ ਸਿੰਘ ਦੇ ਨਾਲ ਰੁੱਸਣ ਦੀਆਂ ਗੱਲਾਂ ਇਹ ਦੋਵੇਂ ਛੋਟੇ ਵੀਰ ਕਰ ਰਹੇ ਨੇ, ਉਹ ਅਜੀਤ ਸਿੰਘ ਤੇ ਉਹ ਜੁਝਾਰ ਸਿੰਘ ਹੁਣ ਕਦੀ ਇਹਨਾਂ ਨੂੰ ਮਿਲਣਗੇ ਵੀ ਨਹੀਂ, ਨਾ ਮਾਂ ਨਾ ਭਾਈ ਨਾ ਪਿਤਾ ਨਹੀਂ ਮਿਲਣਗੇ। ਹੁਣ ਦਾਦੀ ਹੀ ਪਿਤਾ ਹੈ, ਦਾਦੀ ਹੀ ਮਾਂ ਏ, ਦਾਦੀ ਹੀ ਭਾਈ ਏ, ਦਾਦੀ ਹੀ ਸਭ ਕੁਝ ਏ। ਖੈਰ, ਗੰਗੂ ਬ੍ਰਾਹਮਣ ਆਪਣੀ ਕਮੀਨੀ ਹਰਕਤ ਤੋਂ ਮੁੜਿਆ ਨਹੀਂ। ਇਹਨੇ ਮੋਰਿੰਡੇ ਦੇ ਥਾਣੇ ਦੇ ਅੰਦਰ ਜਾ ਕੇ ਖਬਰ ਕੀਤੀ, ਜਾਨੀ ਖਾਂ ਤੇ ਮਾਨੀ ਖਾਂ। ਮੋਰਿੰਡੇ ਦੇ ਥਾਣੇਦਾਰ ਆਪਣੇ ਅਹਿਲਕਾਰਾਂ ਸਿਪਾਹੀਆਂ ਦੇ ਸਮੇਤ ਚੜ ਕੇ ਆ ਜਾਂਦੇ ਨੇ। ਮਾਤਾ ਗੁਜਰੀ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਦੇ ਘਰ ਵਿਚੋਂ ਕੈਦ ਕਰ ਲਿਆ ਜਾਂਦਾ ਹੈ। ਇਹਨਾਂ ਨੂੰ ਮੋਰਿੰਡੇ ਲੈ ਕੇ ਚਲੇ ਜਾਂਦੇ ਨੇ, ਇਥੋਂ ਸੁਰਹੰਦ ਪਹੁੰਚਾਇਆ ਜਾਂਦਾ ਹੈ। ਅਗਲਾ ਇਤਿਹਾਸ ਦਾ ਪੰਨਾ, ਜੋ ਇਨ੍ਹਾਂ ਸਾਹਿਬਜ਼ਾਦਿਆਂ ਦੇ ਨਾਲ ਹੋਈ ਬੀਤੀ, ਕਿਵੇਂ ਜ਼ੁਲਮੀਆਂ ਨੇ ਜ਼ੁਲਮ ਕਮਾਇਆ, ਉਹ ਆਉਣ ਵਾਲੇ ਕੱਲ ਨੂੰ ਮੈਂ ਆਪ ਸੰਗਤ ਦੀ ਭੇਟ ਕਰਾਂਗਾ। ਸਤਿਕਾਰਯੋਗ ਮਿਹਰਵਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਤੇ ਦੂਰ ਨੇੜੇ ਬੈਠ ਕੇ ਸੁਣ ਰਹੇ ਸਭ ਸਤਸੰਗੀ ਜਨੋ, ਕੱਲ ਤੇ ਰੋਜ਼ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੇ ਪੰਨੇ ਮੈਂ ਆਪ ਸੰਗਤ ਦੇ ਸਨਮੁਖ ਭੇਟ ਕਰਨ ਦਾ ਨਮਾਣਾ ਯਤਨ ਕਰ ਰਿਹਾ ਸਾਂ। ਔਰ ਕੱਲ ਆਪ ਸੰਗਤ ਨੇ ਸੁਣਿਆ ਸੀ ਕਿ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਸਮੇਤ ਇੱਕ ਰਾਤ ਕਰਮੂ ਝੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਉਸ ਤੋਂ ਬਾਅਦ ਅੱਗੇ ਲਛਮੀ ਬਾਈ ਦੇ ਘਰ ਦੇ ਅੰਦਰ ਪ੍ਰਸ਼ਾਦਾ ਪਾਣੀ ਛਕਿਆ, ਇੱਥੋਂ ਹੀ ਗੰਗੂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਸਹੇੜੀ ਚਲਾ ਗਿਆ। ਸਹੇੜੀ ਜਾ ਕੇ ਧਨ ਦੀ ਖੁਰਜੀ ਦੇ ਉੱਤੇ ਮਨ ਡੋਲਿਆ ਔਰ ਗੰਗੂ ਦੇ ਘਰ ਵਿੱਚੋਂ ਹੀ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗ੍ਰਿਫ਼ਤਾਰ ਹੋਏ। ਇਹ ਵਾਰਤਾ ਮੈਂ ਕੱਲ ਦੇ ਰੋਜ਼ ਆਪ ਸੰਗਤ ਦੇ ਸਨਮੁਖ ਰੱਖ ਚੁੱਕਾ। ਜਾਨੀ ਖਾਂ ਮਾਨੀ ਖਾਂ ਮੁਰਿੰਡੇ ਦੇ ਹਾਕਮ ਮੁਰਿੰਡੇ ਦੇ ਥਾਣੇਦਾਰ ਇਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਔਰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਹ ਲੈ ਕੇ ਆਉਂਦਾ ਹੈ ਸਰਹੰਦ। ਅੱਠ ਪੋਹ ਵਾਲੇ ਦਿਨ ਚਮਕੌਰ ਸਾਹਿਬ ਦਾ ਜੰਗ ਸਮਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਗੜੀ ਵਿਚੋਂ ਤਾੜੀ ਮਾਰ ਕੇ ਨਿਕਲ ਜਾਂਦੇ ਨੇ। ਨੌ ਪੋਹ ਨੂੰ ਵਜ਼ੀਰ ਖਾਂ ਸਰਹੰਦ ਵਾਪਸ ਆਉਂਦਾ ਹੈ। ਇਹਨੂੰ ਕੰਨਾਂ ਦੇ ਅੰਦਰ ਖਬਰ ਪਈ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਫੜੇ ਗਏ ਨੇ। ਮਨ ਹੀ ਮਨ ਦੇ ਅੰਦਰ ਬੜਾ ਖੁਸ਼ ਹੋਇਆ, ਹੁਣ ਮੈਂ ਮਾਣਾਈਆਂ ਕਰਾਂਗਾ, ਹੁਣ ਮੈਂ ਇਨ੍ਹਾਂ ਤੋਂ ਈਨ ਮਨਵਾਵਾਂਗਾ, ਇਹ ਮੁਸਲਮਾਨ ਬਣ ਜਾਣਗੇ। ਇਨ੍ਹਾਂ ਦੇ ਮਗਰ ਚਲਦੇ ਚਲਦੇ ਮੋਹ ਦੀ ਜੰਜੀਰ ਵਿਚ ਬੱਝੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਆਪਣੇ ਆਪ ਸਾਡੀ ਮੁੱਠੀ ਦਾ ਸ਼ਿੰਗਾਰ ਬਣ ਜਾਣਗੇ। ਨੌ ਪੋਹ ਵਾਲੇ ਦਿਨ ਵਜ਼ੀਰ ਖਾਂ ਨੇ ਆਰਾਮ ਫਰਮਾਇਆ। ਦਸ ਪੋਹ ਵਾਲੇ ਦਿਨ ਕਚਹਿਰੀ ਲਾਉਣ ਦੀ ਤਜਵੀਜ਼ ਵਿਉਂਤਬੰਦੀ ਘੜੀ ਗਈ। ਯਾਰਾਂ ਪੋਹ ਵਾਲੇ ਦਿਨ ਪਹਿਲੀ ਪੇਸ਼ੀ ਹੁੰਦੀ ਹੈ। ਯਾਰਾਂ ਪੋਹ ਵਾਲੇ ਦਿਨ ਇੱਕ ਬੇਨਤੀ ਮੈਂ ਰੋਕ ਕੇ ਹੋਰ ਕਰਦਾ ਚੱਲਾਂ। ਸਾਹਿਬਜ਼ਾਦਿਆਂ ਨੂੰ ਲਿਆ ਕੇ ਜਿੱਥੇ ਕੈਦ ਕੀਤਾ ਗਿਆ ਉਹਦਾ ਨਾਂ ਹੈ ਸੰਮਣ ਬੁਰਜ ਤੇ ਜਾਂ ਠੰਡਾ ਬੁਰਜ। ਉਹ ਠੰਡਾ ਬੁਰਜ ਉਹਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਪੁਰਾਣੇ ਸਮੇਂ ਦੇ ਅੰਦਰ ਮੁਗਲ ਸਲਤਨਤ ਦੇ ਵੇਲੇ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੇ ਬੁਰਜ ਬਣੇ ਹੁੰਦੇ ਸਨ। ਉਹਦੇ ਵਿਚਕਾਰ ਇੱਕ ਖੂਹ ਹੁੰਦਾ ਸੀ, ਖੂਹ ਦੇ ਚਾਰ ਚੁਫੇਰੇ ਭੋਰੇ ਹੁੰਦੇ ਸਨ, ਕਮਰੇ ਬਣੇ ਔਰ ਇਹਦੀ ਚਨਾਈ ਬਾਹਰੋਂ ਹੁੰਦੀ ਸੀ ਪੱਕੀਆਂ ਇੱਟਾਂ ਦੇ ਨਾਲ ਔਰ ਅੰਦਰਲੇ ਪਾਸੇ ਕੱਚੀ ਮਿੱਟੀ ਦੇ ਨਾਲ ਤਾਂ ਕਿ ਠੰਡਾ ਰਹੇ ਔਰ ਉਸ ਖੂਹ ਦੇ ਉੱਤੇ ਥੋੜੀ ਜਿਹੀ ਜਗ੍ਹਾ ਛੱਡ ਕੇ ਉੱਪਰ ਬਹਿਣ ਖਲੋਣ ਦੀ ਖਾਣ ਪੀਣ ਦੀ ਜਗ੍ਹਾ ਇਨ੍ਹਾਂ ਮੁਗਲ ਹਾਕਮਾਂ ਨੇ ਬਣਾਈ ਹੁੰਦੀ ਸੀ। ਉਹਦੇ ਚਾਰ ਚੁਫੇਰੇ ਦਰਵਾਜ਼ਾ ਕੋਈ ਨਹੀਂ ਸੀ ਹੁੰਦਾ, ਖੁੱਲੀਆਂ ਡਿਓੜੀਆਂ ਦੇ ਤਰ੍ਹਾਂ ਇਹ ਬਣਾਇਆ ਹੁੰਦਾ ਸੀ। ਇਹਨੂੰ ਤਾਂ ਕਰਕੇ ਕੋਈ ਕਹਿ ਦਿੰਦੇ ਨੇ ਸੰਮਣ ਬੁਰਜ ਤੇ ਕੋਈ ਕਹਿ ਦਿੰਦੇ ਨੇ ਇਹਨੂੰ ਠੰਡਾ ਬੁਰਜ। ਜਿੱਥੇ ਖੂਹ ਹੈ ਖੂਹ ਦੇ ਉੱਤੇ ਜਿਹੜੀ ਬਹਿਣ ਵਾਲੀ ਜਗ੍ਹਾ ਹੈ ਉਸ ਜਗ੍ਹਾ ਦੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਟਿਕਾਇਆ ਗਿਆ। ਚਾਰ ਚੁਫੇਰੇ ਕੜੀ ਨਿਗਰਾਨੀ ਕੜਾ ਪਹਿਰਾ। ਮੋਤੀ ਮਹਿਰਾ ਵਜ਼ੀਰ ਖਾਂ ਦੇ ਲੰਗਰਾਂ ਦੇ ਅੰਦਰ ਸੇਵਾ ਕਰਦਾ ਤੇ ਲੰਗਰ ਦੇ ਅੰਦਰ ਇਹ ਉਨ੍ਹਾਂ ਨੂੰ ਲੰਗਰ ਛਕਾਉਣ ਦਾ ਕੰਮ ਕਰਦਾ ਹੈ ਜਿਹੜੇ ਹਿੰਦੂ ਕੈਦੀ ਤੇ ਹਿੰਦੂ ਅਹਿਲਕਾਰ ਵਜ਼ੀਰ ਖਾਂ ਦੇ ਕੋਲ ਹੁੰਦੇ ਨੇ। ਉਨ੍ਹਾਂ ਨੂੰ ਲੰਗਰ ਛਕਾਉਣਾ ਬਣਾਉਣਾ ਇਹ ਮੋਤੀ ਮਹਿਰੇ ਦੀ ਜ਼ਿੰਮੇਵਾਰੀ ਹੈ। ਇੱਕ ਬੇਨਤੀ ਮੈਂ ਹੋਰ ਰੋਕ ਕੇ ਕਰਦਾ ਚੱਲਾਂ। ਕੁਝ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਸਿੱਖ ਪੰਥ ਦੇ ਅੰਦਰ ਹੋ ਗੁਜ਼ਰੀਆਂ ਨੇ ਜਿਨ੍ਹਾਂ ਦਾ ਇਤਿਹਾਸ ਖੋਜ ਦਾ ਮੁਥਾਜ ਹੈ, ਜਿਨ੍ਹਾਂ ਦੇ ਇਤਿਹਾਸ ਦੇ ਪੰਨੇ ਬਹੁਤ ਜ਼ਿਆਦਾ ਨਹੀਂ ਮਿਲਦੇ, ਕੇਵਲ ਵਣਗੀ ਮਾਤਰ ਚੰਦ ਕੁ ਗੱਲਾਂ ਮਿਲਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਮੋਤੀ ਮਹਿਰੇ ਦਾ ਨਾਂ, ਦੂਸਰਾ ਦੀਵਾਨ ਟੋਡਰ ਮੱਲ ਜੀ ਦਾ ਨਾਂ, ਤੀਸਰਾ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਦਾ ਨਾਮ ਲਿਆ ਜਾ ਸਕਦਾ ਹੈ। ਫਿਰ ਵੀ ਭਾਈ ਜੈਤਾ ਜੀ ਦਾ ਕੁਝ ਜੀਵਨ ਚਰਿੱਤਰ ਮਿਲਦਾ ਹੈ ਪਰ ਟੋਡਰ ਮੱਲ ਦਾ ਬੜਾ ਥੋੜਾ ਮਿਲਦਾ ਹੈ ਤੇ ਮੋਤੀ ਮਹਿਰੇ ਦਾ ਵੀ ਬੜਾ ਥੋੜਾ ਮਿਲਦਾ ਹੈ। ਮੋਤੀ ਮਹਿਰਾ ਲੰਗਰ ਖਵਾਉਣ ਦਾ ਕੰਮ ਕਰਦਾ ਹੈ, ਲੰਗਰ ਬਣਾਉਣ ਦਾ ਕੰਮ ਕਰਦਾ ਹੈ ਪਰ ਹਿੰਦੂ ਅਹਿਲਕਾਰ ਤੇ ਹਿੰਦੂ ਕੈਦੀਆਂ ਵਾਸਤੇ। ਇਹ ਲੰਗਰ ਬਣਾ ਕੇ ਲੈ ਕੇ ਆਇਆ ਹਿੰਦੂ ਕੈਦੀਆਂ ਨੂੰ ਖਵਾਉਣ ਵਾਸਤੇ। ਦਰੋਗੇ ਨੇ ਆਵਾਜ਼ ਦਿੱਤੀ ਹੈ, ਭਾਈ ਤਿੰਨ ਕੈਦੀ ਨਵੇਂ ਆਏ ਨੇ, ਲੰਗਰ ਇਨ੍ਹਾਂ ਨੂੰ ਵੀ ਦਿੰਦਾ ਜਾ। ਇਹ ਪੁੱਛਦਾ ਹੈ ਕੌਣ ਨੇ, ਜਿਹੜੇ ਕੈਦੀ ਆਏ ਨੇ ਕੌਣ ਨੇ, ਅਜੇ ਤੱਕ ਮੋਤੀ ਮਹਿਰੇ ਨੂੰ ਪਤਾ ਨਹੀਂ ਹੈ। ਇਹ ਕਹਿਣ ਲੱਗਾ ਤੂੰ ਸੁਣਿਆ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਿਤਾ ਦੀ ਮਾਤਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਨੇ? ਆਖਿਆ ਉਹ ਕਿੱਥੇ ਨੇ? ਉੱਪਰ ਬੁਰਜ ਦੇ ਅੰਦਰ ਨੇ। ਇਹਦੇ ਮਨ ਦੇ ਅੰਦਰ ਵਿਸ਼ਵਾਸ ਭਾਵਨਾ ਤੇ ਸ਼ਰਧਾ ਇਹ ਪਹਿਲਾਂ ਤੋਂ ਸੀ। ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਇਹ ਮਿਲਦਾ ਜੁਲਦਾ ਰਹਿੰਦਾ ਸੀ ਔਰ ਮਨ ਦਾ ਵਿਚਾਰ ਸੀ ਕਦੀ ਸਬੱਬ ਬਣੇ ਤੇ ਆਨੰਦਪੁਰ ਸਾਹਿਬ ਜਾ ਕੇ ਪਾਤਸ਼ਾਹ ਦੇ ਦਰਸ਼ਨ ਕਰਾਂ, ਪਰ ਇਸ ਤਰ੍ਹਾਂ ਦਾ ਮੌਕਾ, ਇਸ ਤਰ੍ਹਾਂ ਦਾ ਸਬੱਬ ਕਦੀ ਬਣਿਆ ਨਾ। ਇਹ ਮਨ ਹੀ ਮਨ ਦੇ ਅੰਦਰ ਸ਼ਰਧਾ ਲੈ ਕੇ ਪੌੜੀਆਂ ਚੜ੍ਹ ਜਾਂਦਾ ਹੈ, ਮਾਤਾ ਜੀ ਦੇ ਕੋਲ ਜਾ ਕੇ ਨਮਸਕਾਰ ਕਰਦਾ ਹੈ, ਥਾਲ ਰੱਖਿਆ, ਮਾਤਾ ਜੀ ਮੈਂ ਇਥੋਂ ਦਾ ਹਿੰਦੂ ਕੈਦੀਆਂ ਨੂੰ ਲੰਗਰ ਬਣਾ ਕੇ ਖਵਾਉਣ ਵਾਲਾ ਅਹਿਲਕਾਰ ਹਾਂ, ਮੈਂ ਲੰਘ ਰਹੀ ਹਾਂ, ਤੁਹਾਡੇ ਵਾਸਤੇ ਲੰਗਰ ਲੈ ਕੇ ਆਇਆ। ਤੇ ਮਾਤਾ ਜੀ ਨੇ ਮਨਾ ਕਰ ਦਿੱਤਾ, ਮੋਤੀ ਬੇਟਾ ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਖਾਣਾ ਪਸੰਦ ਨਹੀਂ ਕਰਦੇ, ਅਸੀਂ ਇਹ ਤੇਰਾ ਲਿਆਂਦਾ ਹੋਇਆ ਲੰਗਰ ਪ੍ਰਵਾਨ ਨਹੀਂ ਕਰਦੇ। ਇਹਨੇ ਮਸਤਕ ਝੁਕਾਇਆ ਮਾਤਾ ਜੀ ਤੋਂ ਅਸੀਸ ਲਈ। ਗੱਲ ਨੂੰ ਮੈਂ ਬਿਲਕੁਲ ਛੋਟੀ ਕਰਕੇ ਬਿਆਨ ਕਰ ਰਿਹਾ। ਇਹ ਵਾਪਸ ਚਲਾ ਜਾਂਦਾ ਹੈ, ਥਾਲ ਜਿਉਂਦਾ ਤਿਉਂ ਵੇਖ ਕੇ ਦਰੋਗਾ ਸਵਾਲ ਕਰਦਾ ਹੈ ਵੀ ਲੰਗਰ ਕੈਦੀਆਂ ਨੇ ਛਕਿਆ ਨਹੀਂ, ਖਾਧਾ ਨਹੀਂ? ਤੇ ਇਹਨੇ ਸਾਰੀ ਕਹਾਣੀ ਬਿਆਨ ਕੀਤੀ। ਉਹ ਕਹਿਣ ਲੱਗੇ ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਨਹੀਂ ਖਾਣਾ। ਦਰੋਗੇ ਨੇ ਖਬਰ ਪਹੁੰਚਾਈ ਏ ਨਵਾਬ ਦੇ ਕੋਲ, ਨਵਾਬ ਦੇ ਕੋਲ ਬੈਠਾ ਏ ਸੁੱਚਾ ਆਨੰਦ, ਜਿਹਨੂੰ ਇਤਿਹਾਸ ਦੇ ਪੰਨੇ ਬਾਅਦ ਵਿਚ ਝੂਠਾ ਆਨੰਦ ਕਹਿ ਕੇ ਪੁਕਾਰਦੇ ਰਹਿ, ਲਿਖਦੇ ਰਹਿ। ਸੁੱਚਾ ਆਨੰਦ ਕਹਿਣ ਲੱਗਾ, ਚਲੋ ਕੋਈ ਗੱਲ ਨਹੀਂ, ਜੇ ਇਸ ਲੰਗਰ ਦਾ ਲੰਗਰ ਨਹੀਂ ਖਾਣਾ ਤੇ ਮੇਰੇ ਘਰ ਚਲਾ ਜਾ, ਮੇਰੇ ਘਰੋਂ ਲੰਗਰ ਲੈ ਕੇ ਆ। ਇਹਦੇ ਘਰੋਂ ਲੰਗਰ ਪਕਵਾ ਕੇ ਦੁਬਾਰਾ ਮਾਤਾ ਜੀ ਦੇ ਕੋਲ ਲਿਆਂਦਾ ਗਿਆ ਤੇ ਮਾਤਾ ਜੀ ਨੇ ਫਿਰ ਲੰਗਰ ਲੈਣ ਤੋਂ ਮਨਾ ਕਰ ਦਿੱਤਾ ਹੈ। ਮੁਖਸਰ ਬੇਨਤੀ ਕਰ ਰਿਹਾ, ਲੰਗਰ ਲੈਣ ਤੋਂ ਫਿਰ ਮਨਾ ਕੀਤਾ। ਇਹ ਦੁਬਾਰਾ ਆਇਆ, ਦਰੋਗੇ ਨੇ ਦੁਬਾਰਾ ਖਬਰ ਫਿਰ ਵਜ਼ੀਰ ਖਾਂ ਨੂੰ ਜਾ ਕੇ ਦਿੱਤੀ ਹੈ ਤੇ ਵਜ਼ੀਰ ਖਾਂ ਅੱਗ ਬਬੂਲਾ ਤੇ ਹੋਇਆ ਹੀ ਸੀ, ਕ੍ਰੋਧ ਦੇ ਅੰਦਰ ਤਿਲ ਮਿਲਾ ਤੇ ਰਿਹਾ ਹੀ ਸੀ। ਇਹਨੇ ਹੁਕਮ ਛੱਡ ਦਿੱਤਾ, ਕਹਿਣ ਲੱਗਾ ਇਹਨਾਂ ਨੂੰ ਭੁੱਖੇ ਹੀ ਰਹਿਣ ਦਿਓ, ਇਹਨਾਂ ਨੂੰ ਜੋ ਵੀ ਲੰਗਰ ਖਵਾਵੇ ਜਾਂ ਕੋਈ ਹੋਰ ਇਹਨਾਂ ਦੀ ਸੇਵਾ ਸੰਭਾਲ ਕਰੇ ਉਹਦੇ ਉੱਤੇ ਵੀ ਕਾਨੂੰਨ ਦੀ ਸਖਤੀ ਹੋਏਗੀ, ਇਹਨਾਂ ਨੂੰ ਭੁੱਖੇ ਰਹਿਣ ਦਿਓ। ਮੋਤੀ ਮਹਿਰਾ ਇਥੋਂ ਆਪਣੇ ਘਰ ਚਲਾ ਜਾਂਦਾ ਹੈ ਰਾਤ ਦੇ ਸਮੇਂ ਵਿਹਲਾ ਹੋ ਕੇ, ਤੇ ਮੋਤੀ ਮਹਿਰੇ ਦੇ ਮਨ ਦੇ ਅੰਦਰ ਉਹੀ ਵਿਚਾਰ ਮਾਲਾ ਬਣ ਕੇ ਲਗਾਤਾਰ ਚੱਲ ਰਹੇ ਨੇ। ਛੋਟੇ ਛੋਟੇ ਬੱਚੇ ਨੇ, ਬਿਰਧ ਮਾਤਾ ਨੇ, ਇਹ ਸਾਰੀ ਰਾਤ ਭੁੱਖ ਦੇ ਅੰਦਰ ਕਿਵੇਂ ਗੁਜ਼ਾਰਨਗੇ? ਇਹੀ ਵਿਚਾਰ ਮਨ ਦੇ ਅੰਦਰ ਚੱਲੀ ਜਾ ਰਿਹਾ। ਤੇ ਮੋਤੀ ਮਹਿਰੇ ਦਾ ਪਿਤਾ ਬਾਲਪਨ ਦੇ ਅੰਦਰ ਹੀ ਸਰੀਰ ਛੱਡ ਗਏ ਸਨ। ਮੋਤੀ ਮਹਿਰੇ ਦੇ ਘਰ ਦੇ ਅੰਦਰ ਇੱਕ ਛੋਟੀ ਉਮਰ ਦਾ ਬਾਲ ਹੈ, ਇੱਕ ਬੱਚਾ ਹੈ, ਬੇਟਾ ਹੈ, ਔਰ ਇੱਕ ਇਹਦੀ ਬਿਰਧ ਮਾਤਾ ਤੇ ਇੱਕ ਪਤਨੀ, ਬਸ ਇੰਨਾ ਹੀ ਪਰਿਵਾਰ ਹੈ। ਇਹਨੇ ਮਾਂ ਦੇ ਨਾਲ ਜਾ ਕੇ ਗੱਲ ਕੀਤੀ, ਮਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਾਤਾ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਕੈਦ ਵਿੱਚ ਨੇ, ਮੈਂ ਇਸ ਤਰ੍ਹਾਂ ਲੰਗਰ ਲੈ ਕੇ ਗਿਆ, ਉਹਨਾਂ ਨੇ ਛਕਿਆ ਨਹੀਂ, ਵਾਪਸ ਕੀਤਾ, ਮੇਰਾ ਮਨ ਕਰਦਾ ਮੈਂ ਕੋਈ ਉਹਨਾਂ ਦੀ ਸੇਵਾ ਕਰਾਂ। ਤੇ ਮਾਂ ਕਹਿਣ ਲੱਗੀ, ਵੇਖੀ ਕਿਧਰੇ ਵਜ਼ੀਰ ਖਾਂ ਦਾ ਕਹਿਰ ਸਾਡੇ ਉੱਤੇ ਹੀ ਨਾਮ ਵਰਸਣਾ ਸ਼ੁਰੂ ਹੋ ਜਾਏ। ਇਹਨੇ ਆਪਣੇ ਘਰਵਾਲੀ ਨਾਲ ਗੱਲ ਕੀਤੀ, ਘਰਵਾਲੀ ਨੇ ਹਾਮੀ ਪ੍ਰਗਟਾਈ, ਸਹਿਮਤੀ ਦਿੱਤੀ। ਇਹਨੇ ਆਪਣੇ ਘਰੋਂ ਬਾਜਰੇ ਦੀਆਂ ਰੋਟੀਆਂ ਤਿਆਰ ਕਰਵਾਈਆਂ, ਬਾਜਰੇ ਦੀਆਂ, ਔਰ ਇਹਦੇ ਘਰ ਦੇ ਅੰਦਰ ਗਊ ਸੀ, ਗਊ ਨੂੰ ਚੋ ਕੇ ਇਹਨੇ ਦੁੱਧ ਗਰਮ ਕੀਤਾ ਹੈ, ਦੁੱਧ ਲਿਆ ਹੈ। ਇਹ ਰੋਟੀਆਂ ਤੇ ਦੁੱਧ ਲੈ ਕੇ ਮਾਤਾ ਜੀ ਦੇ ਕੋਲ ਜਾਣ ਦੀ ਤਿਆਰੀ ਕਰਦਾ ਹੈ, ਨਾਲ ਦੀ ਨਾਲ ਹੀ ਰੁਕ ਜਾਂਦਾ ਹੈ। ਮਾਂ ਪੁੱਛਦੀ, ਮੋਤੀ ਬੇਟਾ ਹੁਣ ਕੀ ਹੋਇਆ? ਇਹ ਕਹਿਣ ਲੱਗਾ, ਮਾਂ ਵਜ਼ੀਰ ਖਾਂ ਦਾ ਹੁਕਮ ਇਸ ਤਰ੍ਹਾਂ ਹੈ, ਇਹਨਾਂ ਦੀ ਸੇਵਾ ਜੋ ਕਰੇਗਾ ਉਹਦੇ ਉੱਤੇ ਕਾਨੂੰਨ ਲਾਗੂ ਹੋਏਗਾ, ਕਾਨੂੰਨ ਦੀ ਸਖਤੀ ਵਰਤੀ ਜਾਏਗੀ। ਮੈਂ ਚਾਹੁੰਦਾ ਕਿ ਦਰੋਗੇ ਨੂੰ ਕੋਈ ਰਿਸ਼ਵਤ ਦੇ ਕੇ ਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਜਾਏ। ਇਹਨੇ ਆਖਿਆ, ਬੇਟਾ ਘਰ ਦੇ ਅੰਦਰ ਕੋਈ ਪੈਸਾ ਤੇ ਨਹੀਂ। ਇਹਨੇ ਆਪਣੀ ਮਾਂ ਦੇ ਵੀ ਗਹਿਣੇ ਲਏ ਤੇ ਘਰਵਾਲੀ ਦੇ ਵੀ ਗਹਿਣੇ ਲਏ, ਔਰ ਉਹ ਗਹਿਣੇ ਚਾਂਦੀ ਦੇ ਸਨ, ਸੋਨੇ ਦੇ ਗਹਿਣੇ ਨਹੀਂ। ਚਾਂਦੀ ਦੇ ਗਹਿਣੇ ਲੈ ਕੇ ਦਰੋਗੇ ਨੂੰ ਰਿਸ਼ਵਤ ਦੇ ਕੇ ਚੁੱਪ ਰਹਿਣ ਦਾ ਪ੍ਰਣ ਲੈ ਕੇ ਮਾਤਾ ਜੀ ਦੇ ਕੋਲ ਚਲਾ ਜਾਂਦਾ ਹੈ ਔਰ ਇਹ ਦੁੱਧ ਪਿਆ ਕੇ ਆਉਂਦਾ ਹੈ। ਇਕੱਲਾ ਦੁੱਧ ਦਾ ਹੀ ਜ਼ਿਕਰ ਆਉਂਦਾ ਹੈ, ਪਰ ਇਤਿਹਾਸ ਦੇ ਪੁਰਾਣੇ ਪੰਨੇ ਨਾਲ ਬਾਜਰੇ ਦੀਆਂ ਰੋਟੀਆਂ ਦਾ ਵੀ ਜ਼ਿਕਰ ਕਰਦੇ ਨੇ। ਖੈਰ, ਸੇਵਾ ਕੀਤੀ ਭੋਜਨ ਦੇ ਨਾਲ, ਉਹ ਦੁੱਧ ਸੀ ਜਾਂ ਪ੍ਰਸ਼ਾਦੇ ਸੀ, ਇਹ ਪ੍ਰਸ਼ਾਦੇ ਜਾਂ ਦੁੱਧ ਪਚਾਉਣ ਦੇ ਅੰਦਰ ਕਾਮਯਾਬ ਹੋਇਆ। ਕੇਵਲ ਇੱਕ ਮਿੰਟ ਦੀ ਬੇਨਤੀ ਕਹਿ ਕੇ ਅੱਗੇ ਚੱਲਾਂ, ਇਹ ਮੋਤੀ ਮਹਿਰਾ ਬਾਅਦ ਵਿੱਚ ਜਦ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਕੁਝ ਦਿਨ ਬਾਅਦ ਮੋਤੀ ਮਹਿਰੇ ਨੂੰ ਇਹਦੀ ਘਰਵਾਲੀ, ਇਹਦੀ ਮਾਂ ਤੇ ਇਹਦੇ ਬੱਚੇ ਦੇ ਸਮੇਤ ਕੋਲੂ ਦੇ ਅੰਦਰ ਪਾ ਕੇ ਪੀੜਿਆ ਗਿਆ। ਕੇਵਲ ਰੋਟੀ ਖਵਾਉਣ ਦੀ, ਦੁੱਧ ਪਿਆਉਣ ਦੀ ਇੰਨੀ ਵੱਡੀ ਸਜ਼ਾ। ਵਜ਼ੀਰ ਖਾਂ ਕਹਿੰਦਾ, ਲੋਕਾਂ ਨੂੰ ਪਤਾ ਲੱਗੇ ਕਿ ਮੇਰੇ ਹੁਕਮ ਨੂੰ ਤੋੜਨ ਦਾ ਇਹਨਾਂ ਨੂੰ ਨਤੀਜਾ ਕੀ ਭੁਗਤਣਾ ਪੈਂਦਾ। ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰਨ ਵਾਸਤੇ ਕੋਲੂ ਦੇ ਅੰਦਰ ਸਾਰੇ ਪਰਿਵਾਰ ਨੂੰ ਪੀੜ ਦਿੱਤਾ ਗਿਆ। ਪੁੱਛਿਆ ਵੀ ਗਿਆ ਸੀ ਮੋਤੀ ਮਹਿਰੇ ਨੂੰ ਤੂੰ ਇਹ ਕੰਮ ਕੀਤਾ, ਉਹਨੇ ਕਬੂਲ ਕੀਤਾ, ਹਾਂ ਮੈਂ ਕੀਤਾ ਹੈ, ਮੈਨੂੰ ਮੇਰੀ ਸੇਵਾ ਦੇ ਉੱਤੇ ਫਖਰ ਹੈ। ਵਜ਼ੀਰ ਖਾਂ ਵੈਸੇ ਵੀ ਦੁਖੀ ਸੀ, ਉਹਨਾਂ ਦਿਨਾਂ ਦੇ ਅੰਦਰ ਕੁਝ ਘਰੇਲੂ ਪਰੇਸ਼ਾਨੀ ਦੇ ਵਿੱਚੋਂ ਵੀ ਉਹਨੂੰ ਗੁਜ਼ਰਨਾ ਪੈ ਰਿਹਾ ਸੀ। ਬਿਲਾਸਪੁਰ ਦੇ ਰਾਜੇ ਦੀ ਗੋਲੀ ਦੀ ਧੀ ਜਿਹਦਾ ਨਾਂ ਸੀ ਜੈਨਾ, ਇਹ ਵਿਆਹੀ ਆ ਰਹੀ ਸੀ ਸਰਹੰਦ ਦੇ ਅੰਦਰ। ਸ਼ਿਕਾਰ ਖੇਡਣ ਵਾਸਤੇ ਨਿਕਲਿਆ ਹੈ ਵਜ਼ੀਰ ਖਾਂ, ਰਸਤੇ ਵਿਚ ਆ ਰਿਹਾ ਹੈ ਡੋਲਾ, ਇਹਨੇ ਵੇਖਿਆ ਡੋਲੇ ਦੇ ਅੰਦਰ ਕੌਣ ਹੈ, ਵਿਖਾਓ। ਜਦ ਵੇਖਿਆ ਤੇ ਉਸ ਰੂਪਵਤੀ ਦਾ ਰੂਪ ਵੇਖ ਕੇ ਵਜ਼ੀਰ ਖਾਂ ਦਾ ਮਨ ਮੋਹਿਆ ਗਿਆ। ਇਹਨੇ ਕਿਹਾ ਡੋਲਾ ਸਿੱਧਾ ਮੇਰੇ ਮਹਿਲਾਂ ਦੇ ਅੰਦਰ ਪਹੁੰਚਾਇਆ ਜਾਏ। ਡੋਲਾ ਮਹਿਲਾਂ ਵਿਚ ਆਇਆ, ਉਹ ਇਹਦੀ ਬੇਗਮ ਬਣ ਗਈ ਜਿਹਦਾ ਨਾਂ ਹੈ ਜੈਨਾ ਬੇਗਮ। ਜੈਨਾ ਬੇਗਮ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੇ ਅੰਦਰ ਇਤਰਾਜ਼ ਪ੍ਰਗਟ ਕਰ ਰਹੀ ਸੀ, ਉਹ ਨਹੀਂ ਸੀ ਚਾਹੁੰਦੇ ਬੱਚਿਆਂ ਨੂੰ ਇਹ ਸਜ਼ਾ ਮਿਲੇ। ਜਦ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਇਹਨਾਂ ਦਾ ਪਤੀ ਪਤਨੀ ਦਾ ਤਕਰਾਰ ਵੱਧਦਾ ਹੈ, ਜੈਨਾ ਬੇਗਮ ਦਾ, ਵਜ਼ੀਰ ਖਾਂ ਦਾ, ਤੇ ਵੇਖਦਿਆਂ ਹੀ ਵੇਖਦਿਆਂ ਜੈਨਾ ਬੇਗਮ ਨੇ ਆਪਣੇ ਪੇਟ ਦੇ ਅੰਦਰ ਕਟਾਰ ਮਾਰ ਲਏ ਤੇ ਇਹਦੇ ਸਾਹਮਣੇ ਦਮ ਤੋੜ ਗਈ, ਮਰ ਗਈ। ਇਸ ਗੱਲੋਂ ਵੀ ਪਰੇਸ਼ਾਨ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਜੇ ਤੱਕ ਸਾਡੀ ਮੁੱਠੀ ਵਿਚ ਆਏ ਨਹੀਂ, ਕਾਬੂ ਵਿਚ ਨਹੀਂ ਆਏ, ਨਿਕਲ ਗਏ ਨੇ। ਖੈਰ, ਪਹਿਲੀ ਪੇਸ਼ੀ ਹੋਈ ਸਾਹਿਬਜ਼ਾਦਿਆਂ ਦੀ 11 ਪੋਹ ਵਾਲੇ ਦਿਨ ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ। ਪਹਿਲੀ ਪੇਸ਼ੀ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਕੁਝ ਪਿਆਰ ਦੇ ਨਾਲ ਸਮਝਾਉਣ ਦਾ ਯਤਨ ਕੀਤਾ, ਕੁਝ ਥੋੜਾ ਜਿਹਾ ਡਰਾਇਆ ਪਰ ਨਰਮ ਤਰੀਕੇ ਦੇ ਨਾਲ, ਤੇ ਨਾਲ ਲੱਗਦਾ ਕੁਝ ਲਾਲਚ ਵੀ ਦਿੱਤਾ। ਵਜ਼ੀਰ ਖਾਂ ਆਪ ਬੋਲ ਕੇ ਕਹਿਣ ਲੱਗਾ ਬੱਚਿਓ, ਤੁਹਾਡੇ ਪਿਤਾ ਤੁਹਾਨੂੰ ਪਤਾ ਹੈ ਚਮਕੌਰ ਦੇ ਅੰਦਰ ਸ਼ਹੀਦ ਹੋ ਗਏ ਨੇ, ਉਹ ਤੁਹਾਡੇ ਕੋਲੋਂ ਚਲੇ ਗਏ ਨੇ, ਤੁਹਾਡਾ ਆਨੰਦਪੁਰ ਕਿਲਾ ਤੁਹਾਡਾ ਤੁਹਾਨੂੰ ਛੱਡਣਾ ਪਿਆ ਹੈ, ਤੁਹਾਨੂੰ ਖੜਾਉਣ ਵਾਲੇ, ਤੁਹਾਡੇ ਨਾਲ ਰਹਿਣ ਵਾਲੇ, ਤੁਹਾਡਾ ਖਾਲਸਾ, ਉਹ ਕੁਝ ਮਾਰਿਆ ਗਿਆ ਹੈ ਤੇ ਕੁਝ ਖਿੰਡ ਪੁੰਡ ਗਿਆ ਹੈ। ਬੱਚਿਓ, ਤੁਸੀਂ ਸਾਡੀ ਗ੍ਰਿਫਤ ਵਿਚ ਹੋ, ਅਜੇ ਵੀ ਵਕਤ ਹੈ, ਤੁਸੀਂ ਦੀਨ ਕਬੂਲ ਕਰ ਲੋ, ਤੁਹਾਨੂੰ ਹੂਰਾਂ ਦੇ ਨਾਲ ਉਮਰ ਆਉਣ ਦੇ ਉੱਤੇ ਵਿਆਹ ਦਿੱਤਾ ਜਾਏਗਾ, ਜਗੀਰ ਦੇ ਦਿੱਤੀ ਜਾਏਗੀ, ਤੁਹਾਨੂੰ ਕਿਸੇ ਇਲਾਕੇ ਦਾ ਅਹਿਲਕਾਰ ਬਣਾ ਦਿੱਤਾ ਜਾਏਗਾ, ਤੁਹਾਨੂੰ ਸੂਬੇਦਾਰੇ ਦਿੱਤੀ ਜਾਏਗੀ, ਆਪ ਸਾਰੀ ਉਮਰ ਆਰਾਮ ਦੇ ਨਾਲ ਸੁੱਖ ਆਰਾਮ ਦੀ ਜ਼ਿੰਦਗੀ ਨੂੰ ਹੰਡਾ ਪਾਓਗੇ। ਪਰ ਸਾਹਿਬਜ਼ਾਦਿਆਂ ਨੇ ਕੜਕ ਆਵਾਜ਼ ਦੇ ਅੰਦਰ ਜਵਾਬ ਦਿੱਤਾ, ਵਜ਼ੀਰ ਖਾਂ, ਅਸੀਂ ਉਸ ਪਿਤਾ ਦੇ ਪੁੱਤਰ ਹਾਂ, ਜੇ ਉਹ ਸਾਡੇ ਪਿਤਾ ਲਾਲਚ ਕਰਦੇ ਤੇ ਔਰੰਗਜ਼ੇਬ ਕਹਿ ਰਿਹਾ ਸੀ ਕਿ ਤੁਸੀਂ ਆਰਾਮ ਦੇ ਨਾਲ ਆਨੰਦਪੁਰ ਵਿਚ ਵਸਦੇ ਰਹੋ, ਕਿਸੇ ਦੇ ਵਿਚ ਦਖਲ ਅੰਦਾਜ਼ ਨਾ ਦਿਓ, ਆਪਣੀ ਆਰਾਮ ਪੂਰਵਕ ਜ਼ਿੰਦਗੀ ਨੂੰ ਬਤੀਤ ਕਰੋ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਾਲਚੀ ਹਿਰਦੇ ਦੇ ਮਾਲਕ ਨਹੀਂ ਸਨ, ਜੇ ਉਹ ਲਾਲਚ ਕਰਦੇ ਤੇ ਇਹ ਦਸ਼ਾ ਸਾਡੀ ਬਣਨੀ ਨਹੀਂ ਸੀ। ਅਸੀਂ ਲਾਲਚ ਤੋਂ ਰਹਿਤ ਪਿਤਾ ਦੇ ਪੁੱਤਰ ਹਾਂ, ਲਾਲਚ ਤੋਂ ਰਹਿਤ ਦਾਦੇ ਦੇ ਪੋਤਰੇ ਹਾਂ, ਜਿਨ੍ਹਾਂ ਨੇ ਚਾਂਦਨੀ ਚੌਕ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਹੈ। ਇਹਦੇ ਦਿੱਤੇ ਹੋਏ ਲਾਲਚ ਦਾ ਬੱਚਿਆਂ ਦੇ ਉੱਤੇ ਕੋਈ ਬਹੁਤਾ ਅਸਰ ਨਾ ਹੋਇਆ, ਇਹਨੇ ਡਰਾਵੇ ਦਿੱਤੇ ਬੱਚਿਆਂ ਦੇ ਮਨ ਦੇ ਉੱਤੇ, ਡਰ ਦਾ ਅਸਰ ਨਾ ਹੋਇਆ, ਮੰਦ ਮੰਦ ਹੱਸਦੇ ਹੀ ਰਹੇ, ਮੁਸ਼ਕਰਾਉਂਦੇ ਹੀ ਰਹੇ, ਆਪਸ ਦੇ ਅੰਦਰ ਪਿਆਰ ਦੀਆਂ ਗੱਲਾਂ ਕਰਦੇ ਹੀ ਰਹੇ ਦੋਵੇਂ ਵੀਰ, ਔਰ ਦਿੱਤੇ ਹੋਏ ਡਰਾਵਿਆਂ ਦਾ ਵੀ ਅਸਰ ਨਾ ਹੋਇਆ। ਪਹਿਲਾ ਦਿਨ ਸੀ, 11 ਪੋਹ ਵਾਲੇ ਦਿਨ ਸਾਹਿਬਜ਼ਾਦੇ ਵਾਪਸ ਪਰਤ ਕੇ ਆ ਜਾਂਦੇ ਨੇ ਮਾਤਾ ਗੁਜਰੀ ਜੀ ਦੇ ਕੋਲ। ਮੈਂ ਗੱਲ ਨੂੰ ਕੱਟ ਕੱਟ ਕੇ ਬਿਆਨ ਕਰ ਰਿਹਾ ਤਾਂ ਕਿ ਸਮੇਂ ਦੇ ਅਨੁਸਾਰ ਕੁਝ ਤੁਹਾਡੀ ਸੇਵਾ ਦੇ ਅੰਦਰ ਦੋ ਬੋਲ ਕਹਿ ਪਾਵਾਂ। 11 ਪੋਹ ਵਾਲੇ ਦਿਨ ਠੰਡੇ ਬੁਰਜ ਦੇ ਅੰਦਰ ਆ ਜਾਂਦੇ ਨੇ ਸਾਹਿਬਜ਼ਾਦੇ ਵਾਪਸ ਮਾਤਾ ਜੀ ਦੇ ਕੋਲ। ਪੁੱਛਿਆ, ਬੇਟਾ ਕੀ ਗੱਲਾਂ ਬਾਤਾਂ ਹੋਈਆਂ? ਆਖਿਆ, ਮਾਤਾ ਜੀ, ਸਭ ਤੋਂ ਪਹਿਲਾਂ ਅਸੀਂ ਫਤਿਹ ਬੁਲਾਈ, ਪਰ ਫਤਿਹ ਦਾ ਜਵਾਬ ਕਿੰਨੇ ਦੇਣਾ ਸੀ? ਕੋਈ ਸਿੱਖ ਸੰਗਤ ਥੋੜਾ ਸੀ, ਕਾਫਰਾਂ ਦਾ ਟੋਲਾ ਸੀ, ਤੇ ਕਾਫਰਾਂ ਦੇ ਟੋਲੇ ਵਿੱਚੋਂ ਫਤਿਹ ਦਾ ਜਵਾਬ ਕਿੱਥੋਂ ਆਉਣਾ ਸੀ? ਆਖਿਆ, ਮਾਤਾ ਜੀ, ਇਹ ਕੁਝ ਗੱਲਾਂ ਬਾਤਾਂ ਉਸ ਤੋਂ ਬਾਅਦ ਸਾਡੇ ਨਾਲ ਹੋਈਆਂ। ਸਾਨੂੰ ਲਾਲਚ ਦਿੱਤੇ ਗਏ, ਸਾਨੂੰ ਡਰਾਵੇ ਦਿੱਤੇ ਗਏ, ਸਾਨੂੰ ਪਾਤਸ਼ਾਹ ਦੇ ਸ਼ਹੀਦ ਹੋਣ ਦੀ ਖਬਰ ਸੁਣਾਈ ਗਈ, ਪਰ ਅਸੀਂ ਡੋਲੇ ਨਹੀਂ। ਮਾਤਾ ਜੀ, ਤੁਹਾਡੀ ਦਿੱਤੀ ਹੋਈ ਸਿੱਖਿਆ ਦੇ ਮੁਤਾਬਕ ਸਾਡੇ ਮਨ ਇੱਕ ਜਗ੍ਹਾ ਦੇ ਉੱਤੇ ਟਿਕੇ ਰਹੇ ਨੇ। 11 ਪੋਹ ਵਾਲੇ ਦਿਨ ਰਾਤ ਨੂੰ ਸੁੱਚਾ ਆਨੰਦ ਇੱਥੇ ਚੱਲ ਕੇ ਆਉਂਦਾ ਹੈ। ਜਿੰਨਾ ਧਰਮ ਦੀ ਦੁਨੀਆਂ ਦੇ ਅੰਦਰ ਮੁਤਸਬੀ ਲੋਕਾਂ ਕੋਲੋਂ ਨੁਕਸਾਨ ਹੋਇਆ, ਇਹਨਾਂ ਮੁਤਸਬੀ ਲੋਕਾਂ ਕੋਲੋਂ, ਇਹਨਾਂ ਆਮ ਲੋਕਾਂ ਕੋਲੋਂ ਨੁਕਸਾਨ ਨਹੀਂ ਹੋਇਆ। ਜਿਨ੍ਹੇ ਪਾਇਆ ਧਰਮ ਦਾ ਬਾਣਾ ਹੁੰਦਾ ਹੈ, ਭਾਵੇਂ ਉਹ ਕੋਈ ਧਰਮ ਹੋਵੇ, ਪਰ ਅੰਦਰ ਬਹੁਤ ਕੱਟੜਪਣ ਮੁਤਸਬ ਹੋਵੇ, ਉਹਨਾਂ ਲੋਕਾਂ ਕੋਲੋਂ ਕਦੀ ਮਨੁੱਖਤਾ ਦਾ ਭਲਾ ਨਹੀਂ ਨੁਕਸਾਨ ਹੀ ਹੋਇਆ। ਕੱਟੜ ਹੋਣਾ ਚਾਹੀਦਾ ਆਪਣੇ ਅਸੂਲਾਂ ਦੇ ਉੱਤੇ। ਇਹ ਕਦੀ ਕੱਟੜਤਾ ਹੋਈ ਕਿ ਦੂਜਾ ਬੰਦਾ ਬੰਦਾ ਹੀ ਨਜ਼ਰ ਨਾ ਆਵੇ, ਦੂਜੀ ਕੌਮ ਬਰਦਾਸ਼ਤ, ਦੂਜੀ ਜਾਤ ਬਰਦਾਸ਼ਤ, ਦੂਜਾ ਧਰਮ ਬਰਦਾਸ਼ਤ ਨਾ ਹੋਵੇ। ਇਹ ਸੁੱਚਾ ਨੰਦ ਗੀਤਾ ਦਾ ਪਾਠ ਵੀ ਕਰਦਾ ਹੈ, ਸੁੱਚਾ ਨੰਦ ਗੰਗਾ ਜਲ ਦੇ ਨਾਲ ਇਸ਼ਨਾਨ ਵੀ ਕਰਦਾ ਹੈ। ਇਹਨੇ ਤੇਰੇ ਧਾਗੇ ਦਾ ਗਲੇ ਜਨੇਊ ਵੀ ਪਾਇਆ। ਇਹ ਚਲਦਾ ਚਲਦਾ ਠੰਡੇ ਬੁਰਜ ਦੇ ਅੰਦਰ ਆਇਆ, ਪਰ ਇਹ ਰਾਜਨੀਤੀ ਦੇ ਤਹਿਤ ਆਇਆ। ਇਹਨੇ ਆਣ ਕੇ ਹੱਥ ਜੋੜੇ, ਬਨਾਵਟੀ ਤੌਰ ਤੇ ਨਮਸਕਾਰ ਕੀਤੀ, ਮੱਥਾ ਝੁਕਾਇਆ ਤੇ ਆਖਿਆ, ਮਾਤਾ ਜੀ ਮੈਂ ਹਿੰਦੂ ਹਾਂ। ਮੈਂ ਇੱਥੇ ਵਜ਼ੀਰ ਖਾਨ ਦੇ ਦਰਬਾਰ ਦੇ ਅੰਦਰ ਇੱਕ ਉੱਘਾ ਅਹਿਲਕਾਰ ਹਾਂ, ਮੇਰਾ ਨਾਂ ਸੁੱਚਾ ਨੰਦ ਹੈ। ਮਾਤਾ ਜੀ ਕਿਉਂ ਨਾ ਆਪਾਂ ਇਹਨਾਂ ਦੀ ਗੱਲ ਨੂੰ ਪ੍ਰਵਾਨ ਕਰਕੇ ਦੀਨ ਕਬੂਲ ਕਰ ਲਈਏ, ਆਪਾਂ ਇਹਨਾਂ ਦੇ ਅੰਦਰ ਵੜ ਕੇ ਤੇ ਇਹਨਾਂ ਕੋਲੋਂ ਰਾਜ ਲੈ ਲਵਾਂਗੇ, ਇਹਨਾਂ ਦੇ ਅੰਦਰ ਵੜ ਕੇ ਰਾਜਨੀਤੀ ਤੋਂ ਕੰਮ ਲਈਏ, ਸਾਹਮਣੇ ਲੜਨਾ ਇਸ ਵਕਤ ਆਪਣੇ ਵਿੱਚ ਹਿੰਮਤ ਨਹੀਂ, ਪਰ ਗੁਰੀਲੇ ਤਰੀਕੇ ਦੇ ਨਾਲ ਜੰਗ ਕਰੀਏ, ਇਹਨਾਂ ਦੇ ਅੰਦਰ ਵੜ ਕੇ ਇਹਨਾਂ ਦੀਆਂ ਬੇਗਮਾਂ ਦੇ ਨਾਲ ਵਿਆਹ ਕਰਾ ਕੇ ਇਹਨਾਂ ਤੋਂ ਸਹਿਜੇ ਸਹਿਜੇ ਆਪਾਂ ਰਾਜ ਲੈ ਲਵਾਂਗੇ। ਮਾਤਾ ਗੁਜਰੀ ਜੀ ਅੰਤਰਯਾਮਤਾ ਦੇ ਮਾਲਕ ਸਨ, ਬ੍ਰਹਮ ਗਿਆਨਤਾ ਦੇ ਮਾਲਕ ਸਨ। ਮਾਤਾ ਗੁਜਰੀ ਜੀ ਇਹਦੀ ਬਦ ਨੀਅਤ ਨੂੰ ਜਾਣਦੇ ਸਨ। ਆਖਿਆ, ਸੁੱਚਿਆ, ਜਿਸ ਗੱਲ ਕਾਰਨ ਤੂੰ ਆਇਆ ਉਹ ਗੱਲ ਤੇਰੀ ਸਿਰੇ ਚੜਨੀ ਨਹੀਂ। ਕਿਉਂ ਨਹੀਂ? ਕਿਉਂਕਿ ਜੇ ਇਹ ਕੰਮ ਕਰਨਾ ਹੁੰਦਾ ਤੇ ਅਸੀਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਕਿਉਂ ਆਉਂਦੇ? ਸਾਡਾ ਇੰਨਾ ਖਾਲਸਾ ਗਿਣਤੀ ਦੇ ਅੰਦਰ ਸ਼ਹੀਦ ਹੋਇਆ, ਉਹ ਸ਼ਹੀਦ ਕਿਉਂ ਹੁੰਦੇ? ਬਹੁਤ ਸਾਰਾ ਪਰਿਵਾਰ ਖਿੰਡ ਪੁੰਡ ਗਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿਛੜ ਗਏ, ਅਸੀਂ ਵੱਖਰੇ ਹੋ ਗਏ, ਵੱਡੇ ਬੇਟੇ ਵੱਖਰੇ ਹੋ ਗਏ, ਤੇ ਅੱਜ ਤੂੰ ਸਾਨੂੰ ਸਲਾਹ ਦੇਣ ਵਾਸਤੇ ਆਏ। ਇਹ ਤੇਰੀ ਸਲਾਹ ਉਦੋਂ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋਏ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ, ਤੇ ਉਦੋਂ ਤੂੰ ਇਹਨਾਂ ਦੇ ਨਾਲ ਰਲ ਕੇ ਰਾਜ ਲੈਣ ਦੀ ਗੱਲ ਕਿਉਂ ਨਾ ਕੀਤੀ? ਤੂੰ ਅੱਜ ਸਲਾਹ ਦੇਣ ਵਾਸਤੇ ਆਏ। ਖੈਰ, ਸੁੱਚਾ ਨੰਦ 11 ਪੋ ਨੂੰ ਵਾਪਸ ਚਲਾ ਜਾਂਦਾ ਹੈ। 12 ਪੋ ਵਾਲਾ ਸੂਰਜ ਚੜਦਾ ਹੈ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਮੋਤੀ ਮਹਿਰਾ ਲਗਾਤਾਰ ਦੁੱਧ ਪਿਆਉਣ ਦੀ ਸੇਵਾ ਕਰਦਾ ਰਿਹਾ ਹੈ, ਤੇ ਜਿਸ ਦਰੋਗੇ ਨੂੰ ਰਿਸ਼ਵਤ ਦਿੱਤੀ ਸੀ ਨਾ ਗਹਿਣਿਆਂ ਦੀ, ਉਹ ਦਰੋਗਾ ਵੀ ਆਪਣੇ ਬੁੱਲ ਬੰਦ ਹੀ ਰੱਖਦਾ ਹੈ, ਜ਼ੁਬਾਨ ਖੋਲਦਾ ਨਹੀਂ। ਤੇ ਮੋਤੀ ਮਹਿਰੇ ਨੂੰ ਆਉਣ ਜਾਣ ਦੇ ਅੰਦਰ ਕੋਈ ਰੁਕਾਵਟ ਨਹੀਂ ਸੀ, ਕਿਉਂਕਿ ਅਹਿਲਕਾਰ ਸੀ, ਉਥੋਂ ਦਾ ਲਾਂਗਰੀ ਸੀ, ਕੋਈ ਸ਼ੱਕ ਤੇ ਇਹਦੇ ਤੇ ਕਰਦਾ ਨਹੀਂ ਸੀ। ਇਹ ਤੇ ਖਬਰ ਬਾਅਦ ਵਿਚ ਮਿਲਦੀ ਹੈ ਜਦ ਮੋਤੀ ਦਾ ਪਾਜ ਖੁੱਲਦਾ ਹੈ, ਤੇ ਮੋਤੀ ਮਹਿਰੇ ਨੂੰ ਫਿਰ ਸਜ਼ਾ ਮਿਲਦੀ ਹੈ। ਖੈਰ, ਸੁੱਚਾ ਨੰਦ ਵਾਪਸ ਚਲਾ ਗਿਆ। 12 ਪੋਹ ਦਾ ਸੂਰਜ ਚੜਦਾ ਹੈ ਤੇ 12 ਪੋਹ ਨੂੰ ਦੂਸਰੀ ਪੇਸ਼ੀ ਆਉਣੀ ਹੈ। ਉਸ ਦੂਸਰੀ ਪੇਸ਼ੀ ਨੂੰ ਗੌਰ ਪੂਰਵਕ ਸੁਣਨ ਤੇ ਸਮਝਣ ਦੀ ਕਿਰਪਾਲਤਾ ਜ਼ਰੂਰ ਕਰਿਓ। 17 ਪ੍ਰਤਿਸ਼ਠਿਤ ਹਸਤੀਆਂ ਬਹਿ ਜਾਂਦੀਆਂ ਨੇ ਵਜ਼ੀਰ ਖਾਨ ਦੇ 4 ਛੁਫੇਰੇ, ਉਹਨਾਂ ਦੀ ਗਿਣਤੀ ਹੈ 17। ਉਹਨਾਂ ਦੇ ਅੰਦਰ ਵਜ਼ੀਰ ਖਾਨ ਆਪ ਹੈ, ਉਹਨਾਂ ਦੇ ਅੰਦਰ ਇੱਕ ਕਾਜ਼ੀ ਹੈ, ਇੱਕ ਉਹਨਾਂ ਦੇ ਅੰਦਰ ਸੁੱਚਾ ਨੰਦ ਹੈ, ਇੱਕ ਮੁਹੰਮਦ ਸ਼ੇਰ ਖਾਨ ਨਵਾਬ ਮਲੇਰ ਕੋਟਲੀਆ ਹੈ, ਤੇ ਬਾਕੀ ਹੋਰ ਉੱਗੇ ਪੰਜ ਸਰਪੰਚ ਅਮੀਰ ਵਜ਼ੀਰ ਵਜ਼ੀਰ ਖਾਨ ਦੇ 4 ਛੁਫੇਰੇ ਬਹਿ ਜਾਂਦੇ ਨੇ, ਗਿਣਤੀ ਇਹਨਾਂ ਦੀ 17। ਵਿਚਾਰ ਵਿਮਰਸ਼ ਹੋਏ, ਆਪਸ ਦੇ ਅੰਦਰ ਗੱਲਾਂ ਬਾਤਾਂ ਸ਼ੁਰੂ ਹੋਈਆਂ। ਇਹਨਾਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਗੱਲ ਜਾ ਰਹੀ ਹੈ ਜਾਂ ਵਿਰੋਧ ਵਿੱਚ ਜਾ ਰਹੀ ਹੈ, ਇਸ ਤਰ੍ਹਾਂ ਗੱਲਾਂ ਬਾਤਾਂ ਆਰੰਭ ਹੋਈਆਂ। ਸਾਰੇ ਇੱਕ ਪਾਸੇ ਨੇ, ਉਹ ਕਹਿਣ ਲੱਗੇ, ਇਹਨਾਂ ਸਾਹਿਬਜ਼ਾਦਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਕੋਈ ਨਾ ਕੋਈ ਫਤਵਾ ਦੇ ਕੇ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਖਾਸ ਕਰਕੇ ਸੁੱਚਾ ਨੰਦ ਬੋਲਦਾ, ਉਹ ਕਹਿਣ ਲੱਗਾ, ਕਦੀ ਤੁੰਮੇ ਤਰਬੂਜ਼ ਨਹੀਂ ਬਣਦੇ ਭਾਵੇਂ ਲੱਖ ਵਾਰ ਪਿਉਂਦਾ ਲਾਈਏ। ਇਹਨੇ ਦੂਜੀ ਉਦਾਹਰਨ ਦਿੱਤੀ, ਕਹਿਣ ਲੱਗਾ, ਖਾਰੇ ਖੂਹ ਕਦੀ ਮਿੱਠੇ ਨਹੀਂ ਹੁੰਦੇ ਭਾਵੇਂ 100-100 ਮਨ ਉਹਨਾਂ ਵਿੱਚ ਖੰਡ ਪਾਈਏ। ਔਰ ਇਸ ਤਰ੍ਹਾਂ ਇਹਨੇ ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗਾ, ਸੱਪਾਂ ਦੇ ਪੁੱਤ ਦੁੱਧ ਪੀ ਕੇ ਵੀ ਦੁੱਧ ਦਾ ਜ਼ਹਿਰ ਹੀ ਬਣਾ ਦਿੰਦੇ ਨੇ, ਉਹ ਮਿੱਤ ਨਹੀਂ ਹੁੰਦੇ, ਕਦੀ ਵੀ ਕਿਸੇ ਦੇ ਮਦਦਗਾਰ ਨਹੀਂ ਬਣਦੇ। ਇਹ ਸਪੋਲੀਏ ਨੇ। ਅੱਜ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਸਿਰ ਦਾ ਦਰਦ ਹੈ, ਇਹ 2 ਕੱਲ ਨੂੰ ਨਾਲ ਹੋਰ ਖੜੇ ਹੋ ਜਾਣਗੇ, ਸੰਭਾਲਣਾ ਔਖਾ ਹੋ ਜਾਏਗਾ। ਅੱਜ ਹੀ ਜੰਮਦੀਆਂ ਤਿੱਖੀਆਂ ਸੂਲਾਂ ਦੇ ਸਿਰ ਕੁਚਲ ਦੇਣੇ ਚਾਹੀਦੇ ਨੇ, ਸੁੱਚਾ ਨੰਦ ਇਸ ਤਰ੍ਹਾਂ ਬੋਲਦਾ। ਦੂਸਰਾ ਬੋਲਦਾ ਹੈ ਮੁਹੰਮਦ ਸ਼ੇਰ ਖਾਨ, ਬਾਕੀ ਕੋਈ ਨਹੀਂ ਬੋਲਿਆ, ਮੁਹੰਮਦ ਸ਼ੇਰ ਖਾਨ ਬੋਲਿਆ। ਤੇ ਮੁਹੰਮਦ ਸ਼ੇਰ ਖਾਨ ਕਹਿਣ ਲੱਗਾ, ਮੇਰਾ ਮਨ ਇਹ ਕਹਿੰਦਾ ਹੈ, ਇਹ ਬੱਚੇ ਨੇ, ਸੀਰ ਖੋਰ ਨੇ, ਨਿਆਣੇ ਨੇ, ਇਹਨਾਂ ਨੂੰ ਮੁਆਫੀ ਮਿਲ ਜਾਣੀ ਚਾਹੀਦੀ। ਸੁੱਚਾ ਨੰਦ ਫਿਰ ਗੱਲ ਨੂੰ ਕ੍ਰਾਸ ਕਰਦਾ, ਉਹ ਕਹਿਣ ਲੱਗਾ, ਮੁਹੰਮਦ ਸ਼ੇਰ ਖਾਨ, ਤੇਰਾ ਵੱਡਾ ਭਰਾ ਜਿਹਦਾ ਨਾਂ ਨਾਹਰ ਖਾਂ ਹੈ, ਨਾਹਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਤੀਰ ਦਾ ਨਿਸ਼ਾਨਾ ਬਣਾ ਕੇ ਮਾਰਿਆ ਹੈ ਚਮਕੌਰ ਦੇ ਜੰਗ ਦੇ ਅੰਦਰ, ਆਪਣਾ ਭਰਾ ਮਰਵਾ ਕੇ ਤੇ ਇਨ੍ਹਾਂ ਬੱਚਿਆਂ ਦੀ ਮੁਆਫ਼ੀ ਦੀ ਗੱਲ ਕਰਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਉਹ ਕਹਿਣ ਲੱਗਾ, ਮੈਨੂੰ ਸ਼ਰਮ ਆਉਂਦੀ ਹੈ, ਪਰ ਸਾਡੀ ਪਾਕ ਗ੍ਰੰਥ ਕੁਰਾਨ ਦਾ ਇਹ ਉਪਦੇਸ਼ ਹੈ, ਕੁਰਾਨ ਕਹਿੰਦੀ ਕਿ ਮਾਸੂਮ ਦੀ ਹੱਤਿਆ ਨਾ ਕਰੋ, ਔਰਤ ਦੇ ਉੱਤੇ ਜ਼ੋਰ ਅਜਮਾਇਸ਼ ਨਾ ਕਰੋ। ਮੈਂ ਤੇ ਗੱਲ ਧਰਮ ਦੇ ਨੁਕਤੇ ਨਿਗਾਹ ਤੋਂ ਕਰ ਰਿਹਾ, ਇਹ ਬੱਚੇ ਨੇ, ਇਨ੍ਹਾਂ ਦੇ ਨਾਲ ਸਾਡਾ ਬਦਲਾ ਲੈਣ ਦਾ ਕੋਈ ਵਾਸਤਾ ਬਣਦਾ ਨਹੀਂ ਹੈ। ਹਾਂ, ਅੱਜ ਵੀ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਆਉਣ, ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰਾਂਗਾ ਜਾਂ ਮਰਾਂਗਾ, ਲੜਾਂਗਾ, ਉਨ੍ਹਾਂ ਦੇ ਨਾਲ ਮੇਰੀ ਲੜਾਈ ਹੈ, ਇਨ੍ਹਾਂ ਬੱਚਿਆਂ ਦੇ ਵਿੱਚ ਲੈਣਾ ਦੇਣਾ ਕੀ? ਬਦਲਾ ਹੀ ਲੈਣਾ ਹੋਗਾ, ਲੇਂਗੇ ਹਮ ਪਾਪ ਸੇ, ਮੁਹੰਮਦ ਸ਼ੇਰ ਖਾਂ ਇਸ ਤਰ੍ਹਾਂ ਕਹਿੰਦਾ ਹੈ। ਉਹ ਕਹਿੰਦਾ, ਬਦਲਾ ਹੀ ਲੈਣਾ ਹੋਗਾ, ਲੇਂਗੇ ਹਮ ਪਾਪ ਸੇ, ਮਹਿਫੂਜ਼ ਰੱਖੇ ਖੁਦਾ ਹਮੇ ਐਸੇ ਮਹਾਂ ਪਾਪ ਸੇ। ਉਹ ਕਹਿਣ ਲੱਗਾ, ਮੈਨੂੰ ਤੇ ਖੁਦਾ ਬਚਾਈ ਰੱਖੇ ਐਸੇ ਮਹਾਂ ਪਾਪ ਤੋਂ, ਮੈਂ ਤੁਹਾਡੀ ਹਾਂ ਦੇ ਨਾਲ ਹਾਂ ਪ੍ਰਗਟਾਉਣ ਵਾਸਤੇ ਤਿਆਰ ਨਹੀਂ ਹਾਂ। ਪਰ ਸੁੱਚਾ ਆਨੰਦ ਕਹਿੰਦਾ ਹੈ, ਇਨ੍ਹਾਂ ਨੂੰ ਸਜ਼ਾ ਮਿਲ ਜਾਣੀ ਚਾਹੀਦੀ। ਖੈਰ, ਵਾਰ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ। ਮੁਹੰਮਦ ਸ਼ੇਰ ਖਾਂ ਨੂੰ ਮੁਖਾਤਬ ਹੋ ਕੇ ਵਜ਼ੀਰ ਖਾਂ ਬੋਲਦਾ ਹੈ, ਸੂਬਾ ਸਰਹੰਦ। ਉਹ ਕਹਿਣ ਲੱਗਾ, ਤੇਰੀਆਂ ਗੱਲਾਂ ਬਾਤਾਂ ਸਾਨੂੰ ਪ੍ਰਵਾਨ ਨਹੀਂ ਹੈ, ਜਦ ਸਾਰੇ ਇੱਕ ਤਰਫਾ ਫੈਸਲਾ ਦੇ ਰਹੇ ਨੇ, ਤੂੰ ਵਿਰੋਧ ਵਿੱਚ ਕਿਉਂ ਦੇ ਰਿਹਾ? ਐ ਇਨ੍ਹਾਂ ਦਾ ਹਿੰਦੂ ਧਰਮ ਵਿੱਚੋਂ ਆਉਣ ਵਾਲਾ ਸੁੱਚਾ ਆਨੰਦ, ਇਹ ਵੀ ਉਨ੍ਹਾਂ ਦੇ ਵਿਰੋਧ ਵਿੱਚ ਫੈਸਲਾ ਸੁਣਾ ਰਿਹਾ ਹੈ। ਧਰਮ ਦਾ ਉਪਦੇਸ਼ਕ ਮੌਲ ਵੀ ਉਨ੍ਹਾਂ ਦੇ ਵਿਰੋਧ ਵਿੱਚ ਗੱਲ ਕਹਿ ਰਿਹਾ ਹੈ। ਬਾਕੀ ਸਾਰਿਆਂ ਦੀ ਇੱਕ ਰਾਏ ਹੈ, ਤੇ ਤੇਰੀ ਰਾਏ ਸਾਰਿਆਂ ਦੇ ਵਿਰੋਧ ਵਿੱਚ ਕਿਉਂ ਜਾ ਰਹੀ? ਇਹਦਾ ਮਤਲਬ ਤੂੰ ਅੰਦਰੋਂ ਉਨ੍ਹਾਂ ਦੇ ਨਾਲ ਮਿਲਿਆ ਹੈ। ਇਹਦੇ ਉੱਤੇ ਇੱਕ ਦੋਸ਼ ਆਇਦ ਕੀਤਾ ਗਿਆ, ਇਤਰਾਜ਼ ਲਾਗੂ ਕੀਤਾ ਗਿਆ। ਕਾਫੀ ਉੱਤਰ ਪ੍ਰਸ਼ਨ ਗਰਮ ਜੋਸ਼ੀ ਦੇ ਅੰਦਰ ਹੋਏ, ਸਵਾਲ ਜਵਾਬ ਹੋਏ। ਵਜ਼ੀਰ ਖਾਂ ਸੂਬਾ ਮਲੇਰਕੋਟਲਾ ਸ਼ੇਰ ਖਾਂ ਕੋਲੋਂ ਅਸਤੀਫਾ ਮੰਗਦਾ ਹੈ। ਉਹ ਕਹਿੰਦਾ, ਮੈਨੂੰ ਤੇਰੇ ਵੱਲੋਂ ਰਿਜ਼ਾਈਨ ਚਾਹੀਦਾ, ਇਸ ਨੁਕਤੇ ਨੂੰ ਸਮਝਣ ਦੀ ਕਿਰਪਾ ਕਰਿਓ। ਵਜ਼ੀਰ ਖਾਂ ਨੂੰ ਮੁਖਾਤਬ ਹੋ ਕੇ ਸ਼ੇਰ ਖਾਂ ਕਹਿੰਦਾ ਹੈ, ਮਲੇਰਕੋਟਲੀਆ ਨਵਾਬ, ਉਹ ਕਹਿਣ ਲੱਗਾ, ਜੇ ਅਸਤੀਫਾ ਹੀ ਦੇਣਾ ਹੈ, ਰਿਜ਼ਾਈਨ ਕਰਨਾ ਹੀ ਹੈ, ਤੇ ਵਜ਼ੀਰ ਖਾਂ ਫਿਰ ਤੇਰੇ ਨਾਂ ਦੇ ਉੱਤੇ ਨਹੀਂ, ਮੈਂ ਰਿਜ਼ਾਈਨ ਕਰਾਂਗਾ ਸਿੱਧਾ ਔਰੰਗਜ਼ੇਬ ਦੇ ਨਾਂ ਦੇ ਉੱਤੇ, ਦਿੱਲੀ ਹੁਕਮਰਾਨ ਦੇ ਨਾਂ ਦੇ ਉੱਤੇ। ਉਹਦੇ ਅੰਦਰ ਤੇਰੀਆਂ ਤਮਾਮ ਵਧੀਕੀਆਂ ਲਿਖਾਂਗਾ, ਤੇ ਲਿਖਣ ਤੋਂ ਬਾਅਦ ਅਸਤੀਫਾ ਸਿੱਧਾ ਔਰੰਗਜ਼ੇਬ ਦੇ ਨਾਂ ਤੇ ਕਰਾਂਗਾ, ਮੈਂ ਤੇਰੇ ਨਾਂ ਤੇ ਨਹੀਂ। ਇੱਕ ਹੋਰ ਬੇਨਤੀ ਕਰਾਂ,

ਨਹੀਂ ਸਕਦਾ ਕਿ ਸਰੀਰ ਕਰਕੇ ਮੌਜੂਦ ਨੇ ਜਾਂ ਸਰੀਰ ਛੱਡ ਗਏ ਨੇ। ਹੇਅਰ ਫਿਕਸਰ ਦਾ ਉਹਨਾਂ ਦਾ ਆਪਣਾ ਕੰਮ ਸੀ। ਔਰ ਰਿਚ ਮੈਨਸਨ ਸਰਦਾਰ ਮਨੋਹਰ ਸਿੰਘ ਜੀ ਮਾਰਕੋ, ਇਹ ਮਨੋਹਰ ਸਿੰਘ ਜੀ ਮਾਰਕੋ ਉਹ ਮਹਾਨ ਸ਼ਖਸੀਅਤ ਨੇ, ਇਨ੍ਹਾਂ ਨੇ 1984 ਦੇ ਅਟੈਕ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਕੋਲੋਂ ਇਜਾਜ਼ਤ ਲੈ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅੱਖਰ ਅੱਖਰ ਮਾਈਕਰੋਫੇਸ ਤਿਆਰ ਕਰਕੇ ਇਨ੍ਹਾਂ ਨੇ ਆਪਣੇ ਕੋਲ ਰੱਖ ਲਿਆ ਸੀ। ਤੇ ਜਦ ਅਟੈਕ ਤੋਂ ਬਾਅਦ ਬੁੱਧੀਜੀਵੀਆਂ ਦੇ ਵਿਚਾਰ ਅਖਬਾਰਾਂ ਦੇ ਅੰਦਰ ਪ੍ਰਗਟ ਹੋਣੇ ਸ਼ੁਰੂ ਹੋਏ, ਚਾਰ ਚਫੇਰਿਓਂ ਬਿਆਨਬਾਜ਼ੀ ਸ਼ੁਰੂ ਹੋਈ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਹੋਈ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਇਤਿਹਾਸ ਸੜ ਕੇ ਰਾਖ ਬਣਿਆ, ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਇਸ ਤਰ੍ਹਾਂ ਦੀ ਬਿਆਨਬਾਜ਼ੀ ਆਈ। ਤੇ ਸਰਦਾਰ ਮਨੋਹਰ ਸਿੰਘ ਜੀ ਮਾਰਕੋ ਵੱਲੋਂ ਬਿਆਨ ਆਇਆ, ਆਖਿਆ ਸਿੱਖ ਸੰਗਤ ਜੀ, ਨੁਕਸਾਨ ਤੇ ਵਾਕਈ ਉਹ ਹੋਇਆ ਹੈ ਜੋ ਕਦੀ ਪੂਰਾ ਨਹੀਂ ਹੋਣਾ, ਪਰ ਜਿੱਥੋਂ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਵਾਲ ਹੈ, ਉਹਦਾ ਮੈਂ ਇਤਿਹਾਸ ਦਾ ਅੱਖਰ ਅੱਖਰ ਤਿਆਰ ਕਰਕੇ ਆਪਣੇ ਕੋਲ ਰੱਖ ਲਿਆ। ਫਿਰ ਅੱਗੋਂ ਇੱਕ ਬਿਆਨ ਆਇਆ, ਆਖਿਆ ਸਰਦਾਰ ਮਨੋਹਰ ਸਿੰਘ ਜੀ, ਤੁਸੀਂ ਦਿੱਲੀ ਦੇ ਅੰਦਰ ਰਹਿਣ ਵਾਲੇ ਹੋ ਤੇ ਦਿੱਲੀ ਸਰਕਾਰ ਜੇ ਅਕਾਲ ਤਖ਼ਤ ਨੂੰ ਪੰਜਾਬ ਦੇ ਅੰਦਰ ਜਾ ਕੇ ਮਲੀਆ ਮੇਟ ਕਰ ਸਕਦੀ ਹੈ, ਤੁਹਾਡਾ ਘਰ ਅਕਾਲ ਤਖ਼ਤ ਤੋਂ ਬਹੁਤ ਵੱਡਾ ਕਿਲਾ ਨਹੀਂ ਹੈ, ਤੁਹਾਨੂੰ ਇਹ ਬਿਆਨ ਪੇਪਰ ਦੇ ਅੰਦਰ ਨਹੀਂ ਸੀ ਦੇਣਾ ਚਾਹੀਦਾ। ਉਨ੍ਹਾਂ ਨੇ ਫਿਰ ਅੱਗੋਂ ਪਰਤਵਾਂ ਜਵਾਬ ਦਿੱਤਾ, ਉਹ ਕਹਿਣ ਲੱਗੇ ਮੈਂ 5 ਉਤਾਰੇ ਕੀਤੇ ਨੇ, 5 ਉਤਾਰੇ, 5 ਕਾਪੀਆਂ ਕੀਤੀਆਂ ਨੇ, 4 ਉਤਾਰੇ ਕਰਕੇ ਮੈਂ ਵਿਦੇਸ਼ਾਂ ਦੇ ਅੰਦਰ ਭੇਜ ਚੁੱਕਾ, ਜਿਨ੍ਹਾਂ ਵਿੱਚੋਂ 2 ਦੇ ਬਾਰੇ ਮੈਨੂੰ ਪਤਾ ਹੈ, ਇੱਕ UK ਦੀ ਲਾਇਬ੍ਰੇਰੀ ਦੇ ਅੰਦਰ ਔਰ ਇੱਕ ਫਰਾਂਸ ਦੀ ਲਾਇਬ੍ਰੇਰੀ ਦੇ ਅੰਦਰ, ਬਾਕੀ 2 ਕਿੱਥੇ ਨੇ ਮੈਂ ਇਹਦੇ ਬਾਰੇ ਗਿਆਨ ਨਹੀਂ ਰੱਖਦਾ। ਉਹਨਾਂ ਆਖਿਆ 5ਵਾਂ ਮੇਰੇ ਕੋਲ ਹੈ, ਜੇ ਇਹ ਸੜ ਵੀ ਜਾਏਗਾ, ਤਬਾਹ ਹੋ ਵੀ ਜਾਏਗਾ ਤਾਂ ਵੀ ਕੋਈ ਗੱਲ ਨਹੀਂ। 1960 ਤੱਕ ਮੁਹੰਮਦ ਸ਼ੇਰ ਖਾਨ ਦਾ ਕੀਤਾ ਹੋਇਆ ਰਜ਼ੈਨ ਦਿੱਲੀ ਦੀ ਲਾਇਬ੍ਰੇਰੀ ਦੇ ਅੰਦਰ ਮੌਜੂਦ ਸੀ, ਪਰ 60 ਤੋਂ ਬਾਅਦ ਗਾਇਬ ਹੋਇਆ। ਪਰ ਜੇ ਅੱਜ ਵੀ ਉਹਦਾ ਉਤਾਰਾ ਵੇਖਣਾ ਚਾਹੋ ਤੇ ਸਰਦਾਰ ਮਨੋਹਰ ਸਿੰਘ ਜੀ ਮਾਰਕੋ ਉਹਨਾਂ ਦੀ ਜਿਹੜੀ ਨਿੱਜੀ ਘਰ ਦੀ ਲਾਇਬ੍ਰੇਰੀ ਹੈ ਉਹਦੇ ਅੰਦਰ ਅੱਜ ਵੀ ਤੁਹਾਨੂੰ ਮੁਹੰਮਦ ਸ਼ੇਰ ਖਾਨ ਦੇ ਕੀਤੇ ਹੋਏ ਰਜ਼ੈਨ ਦਾ ਉਤਾਰਾ ਮਿਲ ਜਾਏਗਾ। ਖੈਰ, ਮੁਹੰਮਦ ਸ਼ੇਰ ਖਾਨ ਦੇ ਨਾਲ ਗਰਮ ਜੋਸ਼ੀ ਦੇ ਅੰਦਰ ਉੱਤਰ ਪ੍ਰਸ਼ਨ ਹੋਏ, ਵਾਰੀ ਆ ਗਈ ਸਾਹਿਬਜ਼ਾਦਿਆਂ ਦੀ। ਸਾਹਿਬਜ਼ਾਦਿਆਂ ਨੂੰ ਦੁਬਾਰਾ ਪਿਆਰ ਦੇ ਨਾਲ ਪਲੋਸ ਕੇ ਪੁੱਛਿਆ ਗਿਆ, ਬੱਚਿਓ ਅਜੇ ਵੀ ਸਮਾਂ ਹੈ, ਤੁਹਾਨੂੰ ਹੂਰਾਂ ਦੇ ਨਾਲ ਵਿਆਹ ਦਿੱਤਾ ਜਾਏਗਾ, ਤੁਹਾਨੂੰ ਜਗੀਰ ਦਿੱਤੀ ਜਾਏਗੀ, ਬਹੁਤ ਸਾਰਾ ਔਰੰਗਜ਼ੇਬ ਇਨਾਮ ਦੇਵੇਗਾ, ਬਸ ਗੱਲ ਤੇ ਇੰਨੀ ਹੈ, ਤੁਹਾਨੂੰ ਅਸੀਂ ਧਰਮ ਤੋਂ ਤੋੜਦੇ ਨਹੀਂ ਆ, ਧਰਮ ਬਦਲਣਾ ਹੀ ਹੈ, ਚੱਲਦੇ ਤੇ ਰਹੋ ਪਰ ਧਰਮ ਬਦਲ ਕੇ ਚੱਲਦੇ ਰਹੋ। ਉਨ੍ਹਾਂ ਵਿੱਚੋਂ ਸਾਹਿਬ ਜ਼ੋਰਾਵਰ ਸਾਹਿਬ ਜੀ ਬੋਲੇ ਨੇ, ਇੱਕ ਕਵੀ ਕਹਿੰਦਾ ਹੈ, ਜ਼ੋਰਾਵਰ ਜ਼ੋਰ ਸੇ ਬੋਲਾ, ਫਤਿਹ ਸਿੰਘ ਸ਼ੋਰ ਸੇ ਬੋਲਾ, ਨਹੀਂ ਹਮ ਝੁਕ ਨਹੀਂ ਸਕਤੇ, ਨਹੀਂ ਹਮ ਰੁਕ ਨਹੀਂ ਸਕਤੇ, ਹਮੇ ਯਹ ਬੇਸ ਪਿਆਰਾ ਹੈ, ਸ੍ਰੀ ਦਸ਼ਮੇਸ਼ ਪਿਆਰਾ ਹੈ, ਹਮੇ ਯਹ ਪੰਥ ਪਿਆਰਾ ਹੈ, ਸ੍ਰੀ ਗੁਰੂ ਗ੍ਰੰਥ ਪਿਆਰਾ ਹੈ। ਇੱਕ ਕਵੀ ਨੇ ਕਲਮਬੰਦ ਕੀਤਾ ਹੈ ਇਨ੍ਹਾਂ ਬੋਲਾਂ ਨੂੰ, ਜੋ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਬੋਲ ਕਹਿ। 12 ਉਹ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਦੇ ਅੰਦਰੋਂ ਆਖਰ ਵਾਪਸ ਆ ਜਾਂਦੇ ਨੇ ਤੇ ਹੱਸਦੇ ਹੱਸਦੇ ਮੁਸ਼ਕਰਾਉਂਦੇ ਹੋਏ ਦਾਦੀ ਮਾਂ ਦੇ ਗਲਵਕੜੀ ਵਿੱਚ ਆਉਂਦੇ ਨੇ ਔਰ ਬੋਲਦੇ ਨੇ ਬਾਬਾ ਫਤਿਹ ਸਿੰਘ ਜੀ ਤੋਤਲੀ ਜ਼ੁਬਾਨ ਦੇ ਅੰਦਰ, ਮਾਤਾ ਜੀ ਅੱਜ ਫੈਸਲਾ ਸਾਡੇ ਹੱਕ ਵਿੱਚ ਹੋਇਆ। ਮਾਤਾ ਜੀ ਪੁੱਛਦੇ ਨੇ, ਬੇਟਾ ਗੱਲਾਂ ਬਾਤਾਂ ਕੀ ਹੋਈਆਂ, ਕੀ ਉਹਨਾਂ ਨੇ ਤੁਹਾਨੂੰ ਕਿਹਾ, ਤੁਸੀਂ ਕੀ ਕਿਹਾ, ਸਵਾਲ ਜਵਾਬ ਕਿਸ ਤਰ੍ਹਾਂ ਹੋਏ? ਤੇ ਇਹਨਾਂ ਨੇ 2 ਹੀ ਗੱਲਾਂ ਕੀਤੀਆਂ ਮਾਤਾ ਜੀ, ਉਹਨਾਂ ਵੱਲੋਂ 2 ਸਵਾਲ ਸਨ ਸਾਡੇ ਸਾਹਮਣੇ। ਉਹਨਾਂ ਨੇ ਅਖੀਰੀ ਇਹ ਗੱਲ ਕਹੀ ਸੀ, ਜਾਂ ਦੀਨ ਕਬੂਲ ਕਰੋ, ਇਲਾ ਇਲਾ ਅਲਿਲ ਇਲਾ ਮੁਹੰਮਦ ਰਸੂਲ ਇਲਾ ਕਲਮਾ ਪੜੋ, ਤੇ ਜਾਂ ਫਿਰ ਮੌਤ ਕਬੂਲ ਕਰੋ। ਅਸੀਂ ਦੋਵਾਂ ਵਿੱਚੋਂ ਮੌਤ ਨੂੰ ਚੁਣ ਲਿਆ ਤੇ ਫੈਸਲਾ ਸਾਡੇ ਹੱਕ ਵਿੱਚ ਹੋ ਗਿਆ, ਕੱਲ ਨੂੰ ਸਾਨੂੰ ਮੌਤ ਮਿਲ ਜਾਏਗੀ। ਉਨ੍ਹਾਂ ਵੱਲੋਂ ਆਪਸ਼ਨ ਸੀ, ਜਾਂ ਦੀਨ ਕਬੂਲ ਕਰੋ ਤੇ ਜਾਂ ਮੌਤ ਕਬੂਲ ਕਰੋ। ਤੇ ਮਾਤਾ ਜੀ ਅਸੀਂ ਮੌਤ ਨੂੰ ਗਲੇ ਲਾ ਕੇ ਆਏ ਹਾਂ, ਅਸੀਂ ਮੌਤ ਨੂੰ ਕਬੂਲ ਕਰ ਲਿਆ। 12 ਪੋ ਵਾਲੇ ਦਿਨ ਇਸ ਤਰ੍ਹਾਂ ਸਾਹਿਬਜ਼ਾਦੇ ਵਾਪਸ ਆ ਜਾਂਦੇ ਨੇ ਮਾਤਾ ਗੁਜਰੀ ਜੀ ਦੇ ਕੋਲ, ਉਸ ਠੰਡੇ ਬੁਰਜ ਦੇ ਅੰਦਰ। ਸੁੱਚਾ ਨੰਦ 12 ਪੋ ਵਾਲੇ ਦਿਨ ਰਾਤ ਨੂੰ ਫਿਰ ਹਾਜ਼ਰ ਹੋ ਜਾਂਦਾ ਹੈ। ਪਹਿਲੇ ਦਿਨ ਝਿੜਕਾਂ ਖਾ ਕੇ ਗਿਆ ਸੀ, ਪਰ ਦੂਜੇ ਦਿਨ ਅੱਜ ਫੇਰ ਹਾਜ਼ਰ ਹੁੰਦਾ ਹੈ। ਇਹਨੇ ਆਣ ਕੇ ਦੁਬਾਰਾ ਪਿਆਰ ਦੇ ਨਾਲ ਚੀਕਣੀਆਂ ਚੋਪੜੀਆਂ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ।
समझाउणा शुरू कीता।

0: ਪਰ ਮਾਤਾ ਜੀ ਨੇ ਇਹਨੂੰ ਲਾਹਨਤ ਪਾਈ। ਕਹਿਣ ਲੱਗੇ, ਸੁੱਚਿਆ, ਤੇਰੀ ਕਮੀਨੀ ਸੋਚ ਦੇ ਉੱਤੇ ਲਾਹਨਤ ਹੈ। ਤੇਰੇ ਵਾਸਤੇ, ਤੁਹਾਡੇ ਵਾਸਤੇ, ਤੁਹਾਡੇ ਧਰਮ ਨੂੰ ਬਚਾਉਣ ਵਾਸਤੇ ਸੁੱਚਿਆ, ਮੇਰੇ ਪਤੀ ਸ੍ਰੀ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਇੱਕ ਬੇਨਤੀ ਮੈਂ ਕਰਦਾ ਚੱਲਾਂ, ਕਿਸੇ ਦਾ ਨਾੜਾਂ ਵਾਲਾ ਜਨੇਊ ਚਾਂਦਨੀ ਚੌਂਕ ਦੇ ਅੰਦਰ ਕੱਟਿਆ ਤੇ ਤਾਂ ਦੋਹਰੇ ਤੇਰੇ ਧਾਗੇ ਦਾ ਜਨੇਊ ਬਚਿਆ, ਵਰਨਾ ਨਹੀਂ ਸੀ ਬਚਣਾ। ਔਰੰਗਜ਼ੇਬ ਜਿਸ ਤਰ੍ਹਾਂ ਅਤਿਆਚਾਰ ਕਰਦਾ ਆ ਰਿਹਾ ਸੀ, ਜ਼ੋਰ ਜ਼ੁਲਮ ਕਰਦਾ ਆ ਰਿਹਾ ਸੀ, ਇਹਦੇ ਭਾਰੀ ਕਦਮਾਂ ਦੇ ਹੇਠ ਜਿਸ ਤਰ੍ਹਾਂ ਹਿੰਦੁਸਤਾਨ ਦੀ ਜਨਤਾ ਲਤਾੜੀ ਦੀ ਜਾ ਰਹੀ ਸੀ, ਬਚਨ ਦਾ ਕੋਈ ਸਵਾਲ ਪੈਦਾ ਨਹੀਂ ਸੀ ਹੋਣਾ। ਹਰ ਮੰਦਰ ਦੇ ਅੰਦਰ ਅੱਜ ਅਗਰ ਟੱਲ ਵੱਜ ਰਿਹਾ, ਅਗਰ ਕਿਧਰੇ ਗਰੜ ਪੁਰਾਣ ਦੀ ਕਥਾ ਹੈ, ਤੇ ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਦੌਲਤ ਹੈ। ਇਮਾਨਦਾਰੀ ਤੇ ਦਿਆਨਤਦਾਰੀ ਦੇ ਨਾਲ ਇਤਿਹਾਸ ਦੇ ਪੰਨੇ ਵਾਚ ਕੇ ਵੇਖੋ, ਪਾਤਸ਼ਾਹ ਦੇ ਚਰਨਾਂ ਵਿਚ ਨਮਸਕਾਰ ਕਰਨ ਦੇ ਉੱਤੇ ਤੁਹਾਨੂੰ ਮਜਬੂਰ ਹੋਣਾ ਹੀ ਪਏਗਾ। ਖੈਰ, ਆਖਿਆ ਸੁੱਚਿਆ, ਤੁਹਾਡੇ ਇਹ ਮੱਥੇ ਦੇ ਲਾਲ ਰੰਗ ਦਾ ਤਿਲਕ ਤਾਂ ਬਚਿਆ, ਮੇਰੇ ਪਤੀ ਤੇਗ ਬਹਾਦਰ ਸਾਹਿਬ ਜੀ ਦਾ ਲਾਲ ਰੰਗ ਦਾ ਖੂਨ ਚਾਂਦਨੀ ਚੌਂਕ ਦੇ ਅੰਦਰ ਡੁੱਲਾ। ਪਰ ਕਹਿੰਦੇ ਨੇ, ਜਦੋਂ ਬੰਦਾ ਢੀਠ ਹੁੰਦਾ ਹੈ ਤੇ ਹੁੰਦਾ ਹੁੰਦਾ ਹੱਦ ਬੱਦੀਆਂ ਨੂੰ ਟਾਪੀ ਜਾਂਦਾ ਹੈ, ਸੀਮਾਵਾਂ ਪਾਰ ਕਰ ਹੀ ਜਾਂਦਾ ਹੈ। ਸੁੱਚੇ ਦੇ ਉੱਤੇ ਇਨ੍ਹਾਂ ਗੱਲਾਂ ਦਾ ਲਾਹਨਤਾਂ ਦਾ ਕੋਈ ਅਸਰ ਨਾ ਹੋਇਆ, ਸੁੱਚਾ ਵਾਪਸ ਚਲਾ ਜਾਂਦਾ ਹੈ। ਕੇਵਲ ਮੁਖਸਰ ਬੇਨਤੀ ਕਹਿ ਕੇ ਮੈਂ ਖਿਮਾ ਮੰਗਾ, ਤੇਰਾ
1: ਸ਼ਹੀਦ ਅਰਬੀ ਭਾਸ਼ਾ ਦਾ ਲਫ਼ਜ਼ ਹੈ ਔਰ ਸ਼ਹੀਦ ਦਾ ਅਖਰੀ ਅਰਥ ਹੈ ਸ਼ਹਾਦਤ ਦੇਣਾ, ਮਤਲਬ ਗਵਾਹੀ ਦੇਣਾ। ਪਰ ਇੱਕ ਖਿਆਲ ਕਰਿਓ, ਗਵਾਹੀ ਝੂਠ ਦੀ ਤਰਫ ਖੜੇ ਹੋ ਕੇ ਵੀ ਦਿੱਤੀ ਜਾ ਸਕਦੀ ਹੈ ਤੇ ਗਵਾਹੀ ਸੱਚ ਦੀ ਤਰਫ ਖੜੇ ਹੋ ਕੇ ਵੀ ਭਰੀ ਜਾ ਸਕਦੀ ਹੈ। ਹਰ ਗਵਾਹੀ ਦੇਣ ਵਾਲੇ ਨੂੰ ਕਹਿ ਦਿੰਦੇ ਨੇ ਸ਼ਹਾਦਤ ਦੇਣ ਵਾਲਾ, ਮਤਲਬ ਸ਼ਹੀਦੀ ਦੇਣ ਵਾਲਾ। ਸਹਿਜੇ ਸਹਿਜੇ ਇਹ ਸ਼ਹੀਦ ਲਫ਼ਜ਼ ਕੇਵਲ ਉਨ੍ਹਾਂ ਦੇ ਨਾਲ ਹੀ ਜੁੜਦਾ ਗਿਆ ਜਿਨ੍ਹਾਂ ਨੇ ਸੱਚ ਦੀ ਆਵਾਜ਼ ਬੁਲੰਦ ਕਰਨ ਤੋਂ ਬਾਅਦ ਆਪਣਾ ਆਪਾ ਨੁਸ਼ਾਵਰ ਕਰ ਦਿੱਤਾ ਹੈ। ਸਹਿਜੇ ਸਹਿਜੇ ਸ਼ਹੀਦ ਉਨ੍ਹਾਂ ਨੂੰ ਹੀ ਜਾਣਿਆ ਜਾਣ ਲੱਗਾ। ਪਰ ਸ਼ਹੀਦ ਦਾ ਅਖਰੀ ਅਰਥ ਹੈ ਵੈਸੇ ਗਵਾਹੀ ਭਰਨਾ। ਸ਼ਹੀਦ ਦਾ ਅਖਰੀ ਅਰਥ ਹੈ ਸੱਚ ਦੀ ਤਰਫ ਖੜੇ ਹੋ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਯਤਨ ਕਰਨਾ। ਜੇ ਹਕੀਕਤ ਦੇ ਅੰਦਰ ਪਿਛੋਕੜ ਵਿਚ ਧਿਆਨ ਮਾਰ ਕੇ ਵੇਖੋ, ਲੋਕ ਬਾਬਰ ਨੂੰ ਮਾਈ ਬਾਪ ਕਹਿਣ ਵਾਲੇ ਤੇ ਬੜੇ ਸਨ, ਜਾਂ ਪਨਾਹ ਕਹਿਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ, ਰੋਜੀ ਦਹਿੰਦ ਮਾਲਕ ਪਾਲਕ ਕਹਿਣ ਵਾਲਿਆਂ ਦੀ ਕੋਈ ਘਾਟ ਨਹੀਂ ਸੀ। ਪਰ ਜੇ ਬਾਬਰ ਦੇ ਮੂੰਹ ਤੇ ਸਾਹਮਣੇ ਖੜੇ ਹੋ ਕੇ ਕਿਸੇ ਨੇ ਜਾਬਰ ਕਿਹਾ ਹੈ ਤੇ ਉਹ ਕੇਵਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਹੈ। ਬਾਬਰ ਨੂੰ ਜਾਬਰ ਕਹਿਣ ਵਾਲੇ, ਸੱਚ ਦੀ ਆਵਾਜ਼ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਉਹ ਕੇਵਲ ਗੁਰੂ ਨਾਨਕ ਦੇਵ ਪਾਤਸ਼ਾਹ ਹੀ ਨੇ। ਖੈਰ, ਦਾਸਤਾਨ ਆਪ ਉਹਨਾਂ ਦੀ ਸਰਵਣ ਕਰ ਰਹੇ ਹੋ ਜਿਨ੍ਹਾਂ ਨੇ ਸੱਚ ਨੂੰ ਹੱਥੋਂ ਨਹੀਂ ਛੱਡਿਆ, ਸੱਚ ਨੂੰ ਆਪਣੇ ਮਨ ਵਿੱਚੋਂ ਕੱਢਿਆ ਨਹੀਂ ਤੇ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਦਿੰਦਿਆਂ ਆਪਣਾ ਆਪਾ ਕੁਰਬਾਨ ਕਰ ਗਏ, ਸਰੀਰ ਦਾ ਬਲੀਦਾਨ ਦੇ ਗਏ। ਆਪ ਉਹਨਾਂ ਦੀ ਲਗਾਤਾਰ ਲੜੀਵਾਰ ਦਾਸਤਾਨ ਸਰਵਣ ਕਰਦੇ ਆ ਰਹੇ ਹੋ। ਇੱਕ ਬੇਨਤੀ ਮੈਂ ਹੋਰ ਵੀ ਕਰਦਾ ਚੱਲਾਂ, ਅਗਰ ਸਿੱਖ ਕੌਮ ਦੇ ਅੰਦਰ ਸ਼ਹੀਦਾਂ ਦੀ ਕਤਾਰ ਵਿਚਾਰਨੀ ਆਰੰਭ ਕਰੀਏ ਕਿ ਕਦੋਂ ਤੋਂ ਸ਼ੁਰੂ ਹੋਈ, ਤੇ ਸਭ ਤੋਂ ਪਹਿਲੇ ਸ਼ਹੀਦ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਹੋਏ, ਜਿਨ੍ਹਾਂ ਦਾ ਨਾਮ ਭਾਈ ਤਾਰਾ ਜੀ ਕਰਕੇ ਆਉਂਦਾ ਹੈ, ਔਰ ਏਮਨਾਬਾਦ ਦੇ ਮੈਦਾਨ ਦੇ ਅੰਦਰ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਪਾਇਆ ਹੈ। ਭਾਈ ਤਾਰਾ ਜੀ ਦਾ ਦੋਸ਼ ਕੇਵਲ ਇੰਨਾ ਹੈ ਕਿ ਏਮਨਾਬਾਦ ਬਾਬਰ ਦੇ ਹਮਲੇ ਤੋਂ ਬਾਅਦ ਭਾਈ ਤਾਰਾ ਜੀ ਦਾ ਮਨ ਬੜਾ ਪ੍ਰਭਾਵਿਤ ਹੋਇਆ ਤੇ ਭਾਈ ਤਾਰਾ ਜੀ ਚਲਦੇ ਚਲਦੇ ਆਪਣੀ ਮਾਂ ਦੇ ਕੋਲ ਘਰ ਪਹੁੰਚ ਗਏ। ਪਿਤਾ ਇਹਨਾਂ ਦਾ ਬਚਪਨ ਦੇ ਅੰਦਰ ਚਲਾਣਾ ਕਰ ਗਿਆ, ਮਾਂ ਮੈਂ ਬਾਹਰ ਜੰਗ ਦਾ ਦ੍ਰਿਸ਼ ਵੇਖ ਕੇ ਆਇਆ, ਕਿਸੇ ਦੀ ਬਾਂਹ ਨਹੀਂ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਧੌਣ ਸਰੀਰ ਦੇ ਨਾਲ ਨਹੀਂ, ਕੋਈ ਅੱਧ ਮਰੇ ਨੇ, ਕੋਈ ਜਿਉਂਦੇ ਨੇ, ਕੋਈ ਤੜਫ ਰਹੇ ਨੇ, ਕੋਈ ਮੁਰਦੇ ਨੇ, ਇਸ ਤਰ੍ਹਾਂ ਦੇ ਮੈਂ ਲੱਗੇ ਹੋਏ ਢੇਰ ਮੈਦਾਨ ਦੇ ਅੰਦਰ ਵੇਖ ਕੇ ਆਇਆ ਤੇ ਮਾਂ ਨੇ ਅੱਗੋਂ ਜਵਾਬ ਦਿੱਤਾ, ਬੇਟਾ ਫਿਰ ਇਹ ਵਕਤ ਹੈ ਸੇਵਾ ਕਮਾਉਣ ਦਾ, ਸੇਵਾ ਹੀ ਕਰ। ਆਖਿਆ, ਮਾਂ ਮੈਂ ਸੇਵਾ ਕੀ ਕਰ ਸਕਦਾ, ਚਲੋ ਕੁਝ ਵੀ ਨਹੀਂ, ਤੇ ਪੁੱਤਰ ਆਪਣੇ ਦੋ ਚਾਰ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਮੁਰਦਿਆਂ ਦਾ ਸੰਸਕਾਰ ਹੀ ਕਰ ਜਿਹੜੇ ਇਸਲਾਮੀ ਨੇ ਉਹਨਾਂ ਨੂੰ ਦਫਨਾਉਣ ਦਾ ਯਤਨ ਕਰ ਵਿਤਕਰੇ ਤੋਂ ਬਗੈਰ ਤੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਸੰਸਕਾਰਨ ਦਾ ਯਤਨ ਕਰ। ਭਾਈ ਤਾਰਾ ਜੀ ਨੇ ਜੰਗਲ ਦੇ ਅੰਦਰੋਂ ਲੱਕੜਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ ਆਪਣੇ ਤਿੰਨ ਸਾਥੀਆਂ ਨੂੰ ਨਾਲ ਲੈ ਕੇ। ਲੱਕੜਾਂ ਦੀ ਵੱਡੀ ਚਿਖਾ ਬਣਾਈ, ਮੁਰਦਿਆਂ ਨੂੰ ਚੁੱਕ ਚੁੱਕ ਕੇ ਉਹਦੇ ਉੱਤੇ ਰੱਖਣਾ ਸ਼ੁਰੂ ਕੀਤਾ। ਵੱਡੇ ਹੋਏ ਅੰਗ ਉਹਨਾਂ ਨੂੰ ਇਕੱਠੇ ਕਰ ਕਰਕੇ ਲੱਕੜੀਆਂ ਦੇ ਉੱਤੇ ਰੱਖਣ ਦਾ ਯਤਨ ਕਰ ਰਹੇ ਨੇ। ਚਿਖਾ ਨੂੰ ਅਗਨੀ ਭੇਟ ਕੀਤੀ, ਅਗਨੀ ਲਾਈ। ਇਤਨੇ ਸਮੇਂ ਨੂੰ ਚਲਦਾ ਚਲਦਾ ਮੁਗਲ ਹਕੂਮਤ ਦੀ ਫੌਜੀ ਟੁਕੜੀ ਦਾ ਇੱਕ ਦਸਤਾ ਉਧਰ ਨੂੰ ਨਿਕਲ ਆਉਂਦਾ ਹੈ। ਉਹਨਾਂ ਨੇ ਪੁੱਛਿਆ, ਤੁਸੀਂ ਕੌਣ ਹੋ? ਇਹਨਾਂ ਆਖਿਆ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ। ਔਰ ਕੀ ਕਰ ਰਹੇ ਹੋ? ਇਹਨਾਂ ਕਿਹਾ, ਇਹ ਪੁੱਛਣ ਵਾਲੀ ਗੱਲ ਨਹੀਂ, ਤੁਹਾਡੇ ਸਾਹਮਣੇ ਮੁਰਦਿਆਂ ਦਾ ਸੰਸਕਾਰ ਕਰ ਰਹੇ। ਇਹਨਾਂ ਕਿਹਾ, ਤੁਹਾਡੀ ਗਲਤੀ ਹੈ, ਬਾਬਰ ਦੇ ਹੁਕਮ ਦੇ ਨਾਲ ਇਹਨਾਂ ਨੂੰ ਵੱਡਿਆ ਕੱਟਿਆ ਜਾਏ। ਇਹਨਾਂ ਨੂੰ ਚਾਹੀਦਾ ਸੀ ਕਿ ਕੁੱਤਿਆਂ ਬਿੱਲਿਆਂ ਤੇ ਇੱਲਾਂ ਕਾਵਾਂ ਵਾਸਤੇ ਜਿੰਦਾ ਰਹਿਣ ਦਿੱਤਾ ਜਾਂਦਾ ਮੈਦਾਨੇ ਜੰਗ ਦੇ ਅੰਦਰ, ਪੈ ਰਹਿੰਦੇ, ਇਹਨਾਂ ਦੀ ਕੋਈ ਸੰਭਾਲ ਨਾ ਲੈਂਦਾ, ਪਰ ਤੁਸੀਂ ਇਹਨਾਂ ਨੂੰ ਸੰਸਕਾਰ ਰਹੇ ਹੋ। ਇਹਦਾ ਮਤਲਬ ਤੁਸੀਂ ਮੁਗਲ ਹਕੂਮਤ ਦੇ ਬਾਗੀ ਹੋ, ਬਗਾਵਤ ਦਾ ਬਿਗਲ ਵਜਾਉਂਦੇ ਨਜ਼ਰ ਪੈ ਰਹੇ ਹੋ। ਇਹਨਾਂ ਆਖਿਆ, ਅਸੀਂ ਬਾਗੀ ਨਹੀਂ ਆ, ਪਰ ਸਾਡਾ ਫਰਜ਼ ਬਣਦਾ ਸੀ, ਤੁਸੀਂ ਆਪਣੀ ਡਿਊਟੀ ਨਿਭਾ ਗਏ, ਅਸੀਂ ਆਪਣੇ ਫਰਜ਼ ਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ। ਖੈਰ, ਇਹਨਾਂ ਨਾਲ ਦੇ ਤਿੰਨਾਂ ਸਾਥੀਆਂ ਨੇ ਤੇ ਆਪਣੇ ਗੁਨਾਹ, ਭਾਵੇਂ ਗੁਨਾਹ ਨਹੀਂ ਸੀ, ਉਹ ਸੇਵਾ ਨੂੰ ਗੁਨਾਹ ਮੰਨ ਕੇ ਖਿਮਾ ਮੰਗ ਲਈ, ਉਹ ਤੇ ਬਰੀ ਹੋ ਗਏ। ਤੇ ਭਾਈ ਤਾਰਾ ਜੀ ਨੇ ਨਾ ਗੁਨਾਹ ਮੰਨਿਆ ਤੇ ਨਾ ਗੁਨਾਹ ਦੀ ਖਿਮਾ ਮੰਗੀ। ਭਾਈ ਤਾਰਾ ਜੀ ਨੂੰ ਜਿਉਂਦੇ ਨੂੰ ਬਲ ਦੀ ਚਿਖਾ ਦੇ ਅੰਦਰ ਸੁੱਟ ਦਿੱਤਾ ਗਿਆ। ਭਾਈ ਤਾਰਾ ਜੀ ਇਸ ਤਰ੍ਹਾਂ ਸ਼ਹੀਦ ਹੋਏ। ਬਾਅਦ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਉਸ ਤੋਂ ਬਾਅਦ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਅਨੇਕ ਸਿੱਖ ਚਾਰ ਜੰਗਾਂ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਫਿਰ ਤੇ ਸ਼ਹੀਦਾਂ ਦੀਆਂ ਕਤਾਰਾਂ ਲੰਮੀਆਂ ਹੀ ਲੰਮੀਆਂ ਬਣਦੀਆਂ ਗਈਆਂ। ਖੈਰ, ਜੋ ਮੈਂ ਬੇਨਤੀ ਕਰਨੀ ਸੀ ਮੁਖਸਰ, ਸ਼ਹੀਦ ਅਰਬੀ ਭਾਸ਼ਾ ਦਾ ਲਫ਼ਜ਼ ਹੈ ਤੇ ਸ਼ਹੀਦ ਦਾ ਅਖਰੀ ਅਰਥ ਹੈ ਗਵਾਹੀ ਦੇਣਾ। ਥੋੜਾ ਜਿਹਾ ਪਿਛੋਕੜ ਦੇ ਅੰਦਰ ਮੈਂ ਤੁਹਾਡੇ ਧਿਆਨ ਨੂੰ ਇਕੱਤਰ ਕਰਕੇ ਲੈ ਕੇ ਜਾਣਾ ਚਾਹਾਂਗਾ। ਦੁਨੀਆਂ ਦੇ ਅੰਦਰ ਸਭ ਤੋਂ ਵਿਸ਼ਾਲ ਮਤ, ਗਿਣਤੀ ਕਰਕੇ ਫੈਲਿਆ ਹੋਇਆ ਮਤ ਹੈ ਈਸਾਈ ਮਤ। ਈਸਾਈ ਮਤ ਦੇ ਅੰਦਰ ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ ਗਿਆ ਤੇ ਸਾਰਾ ਈਸਾਈ ਜਗਤ ਅੱਜ ਵੀ ਆਪਣੀ ਆਪਣੀ ਭਾਵਨਾ ਤੇ ਸ਼ਰਧਾ ਲੈ ਕੇ ਹਜ਼ਰਤ ਈਸਾ ਜੀ ਦੇ ਚੁਗਿਰਦੇ ਆਪਣੀ ਭਾਵਨਾ ਦੇ ਨਾਲ ਪਰਿਕਰਮਾ ਕਰਦੇ ਹੋਏ ਮਿਲਦੇ ਨੇ। ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ, ਉਸ ਤੋਂ ਬਾਅਦ ਇਸਲਾਮੀ ਜਗਤ। ਇਸਲਾਮੀ ਜਗਤ ਦੇ ਅੰਦਰ ਸਭ ਤੋਂ ਪਹਿਲੇ ਦੋ ਸ਼ਹੀਦ ਮੰਨੇ ਗਏ ਜਿਨ੍ਹਾਂ ਦੇ ਸਾਹਮਣੇ ਸਾਰਾ ਇਸਲਾਮੀ ਜਗਤ ਅੱਜ ਵੀ ਝੁਕਦਾ ਹੋਇਆ ਨਜ਼ਰ ਪੈਂਦਾ, ਨਮਸਕਾਰ ਕਰਦੇ ਨਜ਼ਰ ਪੈਂਦੇ ਨੇ। ਇਹ ਦੋਵੇਂ ਸਕੇ ਭਾਈ ਨੇ ਔਰ ਦੋਵਾਂ ਦਾ ਜਨਮ ਬੀਬੀ ਫਾਤਮਾ ਦੀ ਕੁੱਖ ਵਿੱਚੋਂ ਹੋਇਆ ਔਰ ਇਹ ਦੋਵੇਂ ਰਿਸ਼ਤੇ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਦੋਤਰੇ ਨੇ ਔਰ ਇਹਨਾਂ ਦੋਵਾਂ ਦਾ ਅੰਤ ਜੀਵਨ ਦਾ ਖਾਤਮਾ ਕਰਬਲਾ ਇਮਾਮ ਦੇ ਯੁੱਧ ਦੇ ਅੰਦਰ ਹੋਇਆ। ਹਸਨ ਹੁਸੈਨ ਤੇ ਇਮਾਮ ਹਸਨ, ਇਹਨਾਂ ਦੋਵਾਂ ਨੂੰ ਇਸਲਾਮੀ ਜਗਤ ਸ਼ਹੀਦ ਮੰਨਦਾ ਔਰ ਆਪਣੀ ਭਾਵਨਾ ਤੇ ਸ਼ਰਧਾ ਦੇ ਨਾਲ ਇਹਨਾਂ ਦੇ ਸਾਹਮਣੇ ਝੁਕਦੇ ਨਜ਼ਰ ਪੈਂਦੇ ਨੇ। ਇਸ ਤੋਂ ਬਾਅਦ ਮੈਂ ਕੇਵਲ ਇਸ਼ਾਰਤਨ ਬੇਨਤੀ ਕਰਦਾ ਹੋਇਆ ਤੁਹਾਡਾ ਧਿਆਨ ਲੜੀ ਵੱਲ ਲਿਆਵਾਂ। ਇਸ ਤੋਂ ਬਾਅਦ ਫਰਾਂਸ ਦੇ ਅੰਦਰ ਰਹਿਣ ਵਾਲੇ ਫਰਾਂਸੀਸੀ ਲੋਕ, ਇਹ ਇੱਕ ਅਨਪੜ੍ਹ ਪੇਂਡੂ ਭੇਡਾਂ ਚਾਰਨ ਵਾਲੀ ਲੜਕੀ ਨੂੰ ਸ਼ਹੀਦ ਮੰਨਦੇ ਨੇ। ਇਤਿਹਾਸ ਦਿਆਂ ਪੰਨਿਆਂ ਦੇ ਉੱਤੇ ਇਸ ਲੜਕੀ ਦਾ ਨਾਮ ਆਉਂਦਾ ਹੈ ਜੌਹਨ ਆਫ ਆਰਕ। ਸਨ 1412 ਦੇ ਅੰਦਰ ਇਸ ਲੜਕੀ ਨੇ ਬਗਾਵਤ ਦਾ ਬਿਗਲ ਵਜਾਇਆ ਹੈ। ਇਹਦੀ ਇੱਕ ਆਵਾਜ਼ ਦੇ ਨਾਲ ਅਨੇਕਾਂ ਆਵਾਜ਼ਾਂ ਆਣ ਕੇ ਮਿਲਦੀਆਂ ਗਈਆਂ, ਹਜ਼ਾਰਾਂ ਲੋਕ ਇਹਦੀ ਆਵਾਜ਼ ਦੇ ਨਾਲ ਸਹਿਮਤ ਹੋਏ, ਇਹਦੇ ਮਗਰ ਲੱਗ ਕੇ ਤੁਰਨਾ ਸ਼ੁਰੂ ਹੋਏ। ਇਸ ਲੜਕੀ ਨੂੰ ਪਕੜਿਆ ਗਿਆ, ਅਨੇਕ ਤਸ਼ੱਦਦ ਕਰਨ ਤੋਂ ਬਾਅਦ, ਤਸੀਹੇ ਦੇਣ ਤੋਂ ਬਾਅਦ ਇਸ ਲੜਕੀ ਨੂੰ ਜਿਉਂਦੀ ਨੂੰ ਸਾੜਿਆ ਗਿਆ। ਸਨ 1412 ਦੇ ਅੰਦਰ ਜੌਹਨ ਆਫ ਆਰਕ ਨੂੰ ਫਰਾਂਸ ਦੇ ਲੋਕ ਸ਼ਹੀਦ ਮੰਨਦੇ ਨੇ ਔਰ ਉਹਦੇ ਸਾਹਮਣੇ ਝੁਕਦੇ ਨਜ਼ਰ ਪੈਂਦੇ ਨੇ। ਈਰਾਨ ਦੇ ਅੰਦਰ ਰਹਿਣ ਵਾਲੇ ਈਰਾਨੀ ਲੋਕ ਇੱਕ ਸੂਫੀ ਫਕੀਰ ਮਨਸੂਰ ਨੂੰ ਸ਼ਹੀਦ ਮੰਨਦੇ ਨੇ। ਯੂਨਾਨ ਦੇ ਅੰਦਰ ਰਹਿਣ ਵਾਲੇ ਯੂਨਾਨੀ ਲੋਕ ਇੱਕ ਸੂਫੀ ਸੰਤ ਸੁਕਰਾਤ ਨੂੰ ਸ਼ਹੀਦ ਮੰਨਦੇ ਨੇ, ਜਿਹਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਸੀ ਪੀਣ ਵਾਸਤੇ। ਉਹ ਗੱਟ ਗੱਟ ਕਰਕੇ ਪੀ ਗਿਆ ਤੇ ਉਹਦੇ ਦਿਲ ਦੀ ਧੜਕਣ ਰੁਕ ਗਈ, ਨਾੜਾਂ ਦੇ ਅੰਦਰ ਗਰਦਿਸ਼ ਕਰ ਰਿਹਾ ਖੂਨ, ਉਹ ਖੂਨ ਵੀ ਜੰਮ ਗਿਆ। ਇਸ ਸੂਫੀ ਮਹਾਨ ਸੰਤ ਨੂੰ ਸੁਕਰਾਤ ਨੂੰ ਯੂਨਾਨ ਦੇ ਲੋਕ ਸ਼ਹੀਦ ਮੰਨਦੇ ਨੇ। ਸ਼ਹੀਦਾਂ ਦੀ ਦਾਸਤਾਨ ਆਪ ਸਿੱਖ ਧਰਮ ਦੇ ਅੰਦਰੋਂ ਲਗਾਤਾਰ ਸਰਵਣ ਕਰਦੇ ਆ ਰਹੇ ਹੋ। ਬੀਤੇ ਹੋਏ ਕੱਲ ਤੁਸੀਂ ਛੋਟੇ ਸਾਹਿਬਜ਼ਾਦਿਆਂ ਦੇ ਸਬੰਧ ਦੇ ਅੰਦਰ ਦੋ ਪੇਸ਼ੀਆਂ ਦੇ ਸਬੰਧ ਵਿਚ ਖੁੱਲ ਕੇ ਜਾਣਕਾਰੀ ਨੂੰ ਪ੍ਰਾਪਤ ਕੀਤਾ। 13 ਪੋਹ ਦਾ ਦਿਨ ਆਇਆ। 13 ਪੋਹ ਵਾਲੇ ਦਿਨ ਮਾਤਾ ਗੁਜਰੀ ਜੀ ਨੂੰ ਇਹ ਸਮਝ ਆ ਗਈ ਕਿ ਅੱਜ ਬਾਲ ਜਾਣਗੇ ਤੇ ਲੱਗਦਾ ਖੁਦਾ ਦੀ ਨੇਤ ਦੇ ਨਾਲ ਵਾਪਸ ਨਹੀਂ ਆਉਣਗੇ। ਮਾਤਾ ਗੁਜਰੀ ਜੀ ਨੂੰ ਆਪਣੀ ਨੂੰਹ ਰਾਣੀ ਚੇਤੇ ਆਈ, ਇਨ੍ਹਾਂ ਦੋ ਬੱਚਿਆਂ ਨੂੰ ਜਨਮ ਦੇਣ ਵਾਲੀ ਜੰਨੀ ਯਾਦ ਆਈ। ਧੀਏ, ਤੇਰੇ ਪੁੱਤਰ ਅੱਜ ਜਾ ਰਹੇ ਨੇ ਤੇ ਜਾ ਰਹੇ ਨੇ ਲਾੜੀ ਮੌਤ ਨੂੰ ਵਿਆਹਣ ਵਾਸਤੇ। ਤੂੰ ਆਪ ਹੁੰਦੀ, ਆਪ ਤਿਆਰ ਕਰਕੇ ਨਾ ਬੱਚਿਆਂ ਨੂੰ ਸਜਾ ਕੇ ਤੋਰਦੀ, ਪਰ ਨਾ ਤੂੰ ਕੋਲ ਨਾ ਇਨ੍ਹਾਂ ਬੱਚਿਆਂ ਦੇ ਪਿਤਾ ਕੋਲ, ਇਹ ਬੋਝ ਤੁਸਾਂ ਮੇਰੇ ਕੰਧਿਆਂ ਤੇ ਪਾਇਆ। ਇਨ੍ਹਾਂ ਬੱਚਿਆਂ ਨੂੰ ਤਿਆਰ ਕਰਕੇ ਹੁਣ ਮੈਂ ਤੋਰਾਂਗੇ। ਮਾਤਾ ਗੁਜਰੀ ਜੀ ਇਨ੍ਹਾਂ ਬੱਚਿਆਂ ਨੂੰ ਸੁਭ ਸਿੱਖਿਆ ਸਾਰੀ ਰਾਤ ਕਲੇਜੇ ਦੇ ਨਾਲ ਲਾ ਕੇ ਦਿੰਦੇ ਰਹੇ। ਬੇਟਾ, ਵੇਖਣਾ ਕਿਤੇ ਆਪਣੇ ਦਾਦਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਦਿੱਤੀ ਸਿੱਖਿਆ ਨੂੰ ਵਿਸਾਰ ਨਾ ਦੇਣਾ। ਮਾਤਾ ਜੀ ਨੇ ਦੋ ਬੋਲ ਕਹਿ ਆਖਿਆ, ਦੁਸ਼ਟ ਤਸੀਏ ਦੇਣ ਕਨੇਰੇ, ਬਚਨ ਸੁਮਰਨੇ ਦਾਦੇ ਕੇਰੇ। ਬੇਟਾ, ਇਨ੍ਹਾਂ ਦੁਸ਼ਟਾਂ ਨੇ ਤੁਹਾਨੂੰ ਆਰਾਮ ਦੀ ਮੌਤ ਨਹੀਂ ਮਾਰਨਾ। ਇਨ੍ਹਾਂ ਦੁਸ਼ਟਾਂ ਨੇ ਬੜੇ ਤਸ਼ੱਦਦ ਕਰਨੇ ਨੇ, ਇਨ੍ਹਾਂ ਨੇ ਬੜੇ ਜ਼ੁਲਮ ਕਰਨੇ ਨੇ, ਇਨ੍ਹਾਂ ਨੇ ਮਨ ਆਈਆਂ ਕਰਨੀਆਂ ਨੇ। ਤੇ ਬੇਟਾ, ਤੁਸੀਂ ਆਪਣੇ ਦਾਦਾ ਜੀ ਦੇ ਚਰਨਾਂ ਦੇ ਅੰਦਰ ਧਿਆਨ ਨੂੰ ਜੋੜ ਕੇ ਰੱਖਣਾ ਹੈ। ਦੁਸ਼ਟ ਤਸੀਏ ਦੇਣ ਕਨੇਰੇ, ਬਚਨ ਸੁਮਰਨੇ ਦਾਦੇ ਕੇਰੇ। ਤੇ ਨਾਲ ਲੱਗਦਾ ਇਨ੍ਹਾਂ ਬੱਚਿਆਂ ਨੇ ਅੱਗੋਂ ਜਵਾਬ ਦਿੱਤਾ। ਦੋਵਾਂ ਨੇ ਮੰਦ ਮੰਦ ਮੁਸਕਰਾਉਂਦਿਆਂ ਹੋਇਆਂ ਦਾਦੀ ਦੀ ਗਲਵਕੜੀ ਵਿਚ ਆ ਕੇ ਜਵਾਬ ਦਿੱਤਾ, ਤਨ ਚਿੰਤਾ ਕਛ ਨਾਹੇ ਹਮਾਰੇ, ਪਾਛੇ ਤਬ ਚਿੰਤਾ ਉਰ ਭਾਰੀ। ਸਾਨੂੰ ਆਪਣੇ ਤਨ ਦੀ ਮਾਤਾ ਜੀ ਚਿੰਤਾ ਨਹੀਂ ਹੈ। ਤਨ ਚਿੰਤਾ ਕਛੂ ਨਾਹੇ ਹਮਾਰੀ, ਸਾਡੇ ਤਨ ਦੇ ਨਾਲ ਉਨ੍ਹਾਂ ਜਾਲਮਾਂ ਨੇ ਕੀ ਕਰਨਾ ਹੈ, ਇਸ ਗੱਲ ਦੀ ਮਾਤਾ ਜੀ ਸਾਨੂੰ ਕੋਈ ਪਰਵਾਹ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਵੱਧ ਤੋਂ ਵੱਧ ਮੌਤ ਤੇ ਮੌਤ ਨੂੰ ਅਸੀਂ ਖਿੜੇ ਮੱਥੇ ਕਬੂਲ ਕਰ ਲਿਆ। ਤੇ ਜਦ ਕੋਈ ਮੌਤ ਨੂੰ ਕਬੂਲ ਕਰ ਲੈਂਦਾ ਹੈ ਤੇ ਮੌਤ ਦਾ ਵਜ਼ਨ ਤੇ ਮੌਤ ਦਾ ਦੁੱਖ ਘੱਟ ਜਾਂਦਾ ਹੈ। ਮੈਂ ਇੱਕ ਵਿਦਵਾਨ ਦੇ ਬੋਲ ਪੜ੍ਹੇ, ਉਹ ਕਹਿੰਦਾ, ਮੈਦਾਨੇ ਜੰਗ ਦੇ ਅੰਦਰ ਉੱਚੀ ਉੱਚੀ ਜਿਹੜੇ ਜੈਕਾਰੇ ਸਿੱਖ ਧਰਮ ਦੇ ਮਰਜੀਵੜੇ ਛਪਾਈ ਲਾਉਂਦੇ ਰਹੇ, ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਰਹੇ, ਉਹ ਕਹਿੰਦਾ ਇਹ ਮਨੋ ਬਲ ਵਧਾਉਣ ਵਾਸਤੇ ਹੈ ਤੇ ਮੌਤ ਨੂੰ ਮਖੌਲ ਕਰਨ ਵਾਸਤੇ ਹੈ। ਜਿੰਨਾ ਕੋਈ ਮੌਤ ਨੂੰ ਮਜ਼ਾਕ ਕਰਦਾ, ਮੌਤ ਉਨਾ ਆਪਣਾ ਵਜ਼ਨ ਘਟਾ ਕੇ ਪੇਸ਼ ਆਉਂਦੀ ਹੈ। ਇਹ ਦੋਵੇਂ ਛੋਟੇ ਵੀਰ ਜਵਾਬ ਦਿੰਦੇ ਨੇ, ਦਾਦੀ ਜੀ ਤਨ ਚਿੰਤਾ ਕਛੂ ਨਾਹੇ ਹਮਾਰੀ, ਸਾਨੂੰ ਆਪਣੇ ਤਨ ਦੀ ਤੇ ਕੋਈ ਪਰਵਾਹ ਹੀ ਨਹੀਂ, ਤਨ ਨੂੰ ਵੱਧ ਤੋਂ ਵੱਧ ਕੱਟਣਗੇ ਤੇ ਇਸ ਗੱਲ ਦੀ ਸਾਨੂੰ ਪਰਵਾਹ ਨਹੀਂ। ਇੱਕ ਬੇਨਤੀ ਮੈਂ ਇੱਥੇ ਰੋਕ ਕੇ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਚੱਲਾਂ। ਇੱਕ ਵਕਤ ਸੀ, ਬਾਬਾ ਫਰੀਦ ਸਾਹਿਬ ਜੀ ਦੇ ਕੋਲ ਇੱਕ ਸੇਵਾਦਾਰ ਆਇਆ, ਉਨ੍ਹਾਂ ਦਾ ਸੇਵਕ। ਔਰ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੁੰਦਾ ਹੈ 1173 ਦੇ ਅੰਦਰ। ਅੰਦਾਜ਼ਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਤਕਰੀਬਨ 200 ਸਾਲ ਪਹਿਲਾਂ ਕਹਿ ਲਓ। ਬਾਬਾ ਫਰੀਦ ਜੀ ਦੇ ਕੋਲ ਸੇਵਕ ਆਉਂਦਾ ਹੈ ਤੇ ਇੱਕ ਪ੍ਰਸ਼ਨ ਲੈ ਕੇ ਆਉਂਦਾ ਹੈ। ਆਖਿਆ, ਭਗਤ ਜੀ, ਮਨਸੂਰ ਸ਼ਹੀਦ ਹੋਇਆ, ਸੂਲੀ ਦੇ ਉੱਤੇ ਚੜ ਗਿਆ, ਪਰ ਉਹਨੇ ਚੜਦੇ ਵਕਤ ਕੋਈ ਪਰਵਾਹ ਨਾ ਕੀਤੀ। ਸੁਕਰਾਤ ਜ਼ਹਿਰ ਦਾ ਪਿਆਲਾ ਪੀ ਗਏ, ਪਰ ਉਨ੍ਹਾਂ ਦੇ ਚਿਹਰੇ ਦੇ ਉੱਤੇ ਕੋਈ ਅਫਸੋਸ ਦਾ ਚਿੰਨ ਜ਼ਹਿਰ ਪੀਂਦੇ ਵਕਤ ਪ੍ਰਗਟ ਨਾ ਹੋਇਆ। ਆਖਿਆ, ਹੋਰ ਅਨੇਕ ਸ਼ਹਾਦਤ ਦਾ ਜਾਮ ਪੀ ਗਏ। ਜੇ ਕਦੀ ਗੁਰੂ ਅਰਜਨ ਦੇਵ ਪਾਤਸ਼ਾਹ ਉਦੋਂ ਸ਼ਹੀਦ ਹੋਏ ਹੁੰਦੇ ਤੇ ਉਹ ਸਵਾਲ ਕਰਨ ਵਾਲਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵਿੱਚ ਰੱਖਦਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਹੋਈ ਬਾਅਦ ਵਿਚ। ਆਖਿਆ, ਭਗਤ ਫਰੀਦ ਜੀ, ਕਾਰਨ ਕੀ ਹੈ? ਹੱਸਦੇ ਹੱਸਦਾ ਕੋਈ ਬੰਦ ਬੰਦ ਕਟਵਾ ਦਿੰਦਾ ਹੈ, ਕੋਈ ਕਿਸ ਤਰ੍ਹਾਂ ਸ਼ਹਾਦਤ ਦਾ ਜਾਮ ਪੀਂਦਾ ਹੈ, ਕੋਈ ਕਿਸ ਤਰ੍ਹਾਂ ਅਨੇਕ ਤਸ਼ੱਦਦ ਤਸੀਹੇ ਸਹਾਰਨ ਦਾ ਇਨ੍ਹਾਂ ਦਾ ਕਾਰਨ ਕੀ ਹੈ? ਇਨ੍ਹਾਂ ਨੂੰ ਦੁੱਖ ਨਹੀਂ ਮਿਲਦਾ? ਤੇ ਭਗਤ ਫਰੀਦ ਜੀ ਨੇ ਨਾ ਇੱਕ ਜੁਗਤ ਦੇ ਜ਼ਰੀਏ ਇਹਨਾਂ ਨੂੰ ਜਵਾਬ ਦਿੱਤਾ। ਜੁਗਤ ਦੇ ਜ਼ਰੀਏ ਭਗਤ ਫਰੀਦ ਸਾਹਿਬ ਨੇ ਨਾ ਇੱਕ ਕੱਚਾ ਨਾਰੀਅਲ ਲਿਆ ਤੇ ਕੱਚਾ ਨਾਰੀਅਲ ਉਹ ਸੇਵਾਦਾਰ ਦੇ ਹਵਾਲੇ ਕੀਤਾ। ਆਖਿਆ, ਸੱਜਣਾ ਇਹ ਨਾਰੀਅਲ ਹੈ ਤੇ ਨਾਰੀਅਲ ਦੇ ਅੰਦਰੋਂ ਗਿਰੀ ਬਚਾ ਕੇ ਲਿਆਉਣੀ ਏ ਤੇ ਇਹਦਾ ਖੋਲ ਸਾਰਾ ਲਾਹ ਕੇ ਲਿਆਉਣਾ ਹੈ। ਪਰ ਖਿਆਲ ਕਰੀ ਗਿਰੀ ਟੁੱਟੇ ਨਾ, ਜਿਹੜਾ ਅੰਦਰ ਦਾ ਕੱਚਾ ਖੋਪਾ ਹੈ ਉਹ ਨਾ ਟੁੱਟੇ ਤੇ ਨਾਰੀਅਲ ਕੱਚਾ। ਆਪ ਜਾਣਦੇ ਹੋ ਜਦ ਕੱਚੇ ਨਾਰੀਅਲ ਨੂੰ ਤੋੜੋਗੇ ਤੇ ਅੰਦਰ ਗਿਰੀ ਤੇ ਟੁੱਟੇਗੀ, ਲਾਜ਼ਮੀ ਟੁੱਟੇਗੀ। ਬਾਹਰੋਂ ਚੋਟ ਕਰੋਗੇ, ਚੋਟ ਗਿਰੀ ਤੱਕ ਪਹੁੰਚੇਗੀ। ਇਹ ਸੇਵਾਦਾਰ ਨਾਰੀਅਲ ਦੇ ਖੋਪੇ ਨੂੰ ਬਚਾਉਣ ਦਾ ਯਤਨ ਕਰਦਾ ਹੈ। ਗਿਰੀ ਸਾਲਮ ਵੱਜੇ ਪਰ ਬਚਦੀ ਨਹੀਂ ਹੈ, ਚਕਨਾ ਚੂਰ ਹੋ ਗਈ। ਕਈ ਟੁਕੜਿਆਂ ਦੇ ਅੰਦਰ ਉਹ ਖੋਪਾ ਹੋਇਆ ਤੇ ਟੁੱਟਾ ਹੋਇਆ ਨਾਰੀਅਲ ਲੈ ਕੇ ਸੇਵਾਦਾਰ ਆ ਜਾਂਦਾ ਹੈ ਭਗਤ ਫਰੀਦ ਸਾਹਿਬ ਜੀ ਦੇ ਕੋਲ। ਭਗਤ ਜੀ, ਮੈਂ ਤੁਹਾਡੇ ਤੇ ਕੀਤਾ ਸੀ ਇੱਕ ਪ੍ਰਸ਼ਨ ਕਿ ਇਹ ਮਹਾਨ ਚੰਗੇ ਮਹਾਨ ਗੁਰਮੁਖ ਸੰਤ ਪੁਰਸ਼ ਸ਼ਹਾਦਤ ਦਾ ਜਾਮ ਪੀਂਦੇ ਰਹੇ ਪਰ ਇਹਨਾਂ ਨੂੰ ਦੁੱਖ ਨਹੀਂ ਹੋਇਆ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਅੱਗੋਂ ਫੜ ਕੇ ਮੇਰੇ ਹੱਥ ਵਿੱਚ ਨਾਰੀਅਲ ਤੇ ਨਾਰੀਅਲ ਤੋੜ ਕੇ ਮੈਂ ਲਾਇਆ ਆ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਉਸ ਤਰ੍ਹਾਂ ਮੈਨੂੰ ਗਿਰੀ ਨੂੰ ਬਚਾ ਨਹੀਂ ਪਾਇਆ। ਭਗਤ ਜੀ ਨੇ ਹੁਣ ਪੱਕਾ ਨਾਰੀਅਲ ਫੜਿਆ ਤੇ ਪੱਕਾ ਨਾਰੀਅਲ ਪਕੜ ਕੇ ਉਹਦੇ ਹਵਾਲੇ ਕੀਤਾ। ਕਹਿਣ ਲੱਗੇ, ਸੱਜਣਾ ਚਲੋ ਉਹ ਨਹੀਂ ਬਚਿਆ ਤੇ ਇਹਨੂੰ ਲੈ ਕੇ ਜਾ, ਇਹਨੂੰ ਵੇਖੀ ਇਹਦਾ ਖੋਲ ਵੱਖਰਾ ਤੇ ਗਿਰੀ ਵੱਖਰੀ ਕਰਕੇ ਲਿਆਉਣੀ, ਗਿਰੀ ਟੁੱਟੇ ਨਾ। ਇਹਦਾ ਖੋਲ ਜਦ ਤੋੜਿਆ ਤੇ ਬੜੇ ਆਰਾਮ ਦੇ ਨਾਲ ਟੁੱਟ ਗਿਆ ਤੇ ਖੋਪਾ ਅੰਦਰੋਂ ਸਾਬਤ ਬਚ ਗਿਆ। ਸਾਬਤ ਖੋਪਾ ਲੈ ਕੇ ਭਗਤ ਜੀ ਦੇ ਕੋਲ ਆਇਆ। ਭਗਤ ਜੀ, ਮੇਰੇ ਸਵਾਲ ਦਾ ਜਵਾਬ, ਕਹਿਣ ਲੱਗੇ ਇਹੀ ਜਵਾਬ ਹੈ। ਜਿਨ੍ਹਾਂ ਦਾ ਮਨ ਤਨ ਦੇ ਨਾਲ ਜੁੜਿਆ ਹੁੰਦਾ ਹੈ ਤੇ ਜਦ ਤਨ ਨੂੰ ਚੋਟ ਹੁੰਦੀ ਹੈ ਉਹਨਾਂ ਦਾ ਮਨ ਵੀ ਅੰਦਰੋਂ ਟੁੱਟਦਾ ਹੈ, ਮਨ ਵੀ ਦੁਖੀ ਹੁੰਦਾ ਹੈ। ਤੇ ਜਿਨ੍ਹਾਂ ਦਾ ਮਨ ਤਨ ਨਾਲੋਂ ਹਟ ਕੇ ਤੇ ਖੁਦਾ ਵੰਦ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੁੰਦਾ ਹੈ ਉਹਨਾਂ ਦੇ ਤਨ ਨੂੰ ਬਾਹਰੋਂ ਕੱਟੋ ਤਾਂ ਪਰਵਾਹ ਨਹੀਂ, ਤਨ ਨੂੰ ਤੋੜੋ ਤਾਂ ਪਰਵਾਹ ਨਹੀਂ, ਤਨ ਨੂੰ ਸਾੜੋ ਤਾਂ ਪਰਵਾਹ ਨਹੀਂ, ਤਨ ਨੂੰ ਚਰਖੜੀ ਤੇ ਚਾੜੋ, ਤਨ ਨੂੰ ਆਰੇ ਦੇ ਨਾਲ ਕੱਟੋ, ਤਨ ਨੂੰ ਦੇਗ ਵਿੱਚ ਉਬਾਲੋ, ਤਨ ਦੇ ਨਾਲ ਜੋ ਮਰਜ਼ੀ ਕਰੋ, ਉਹਨਾਂ ਨੂੰ ਅੰਦਰ ਦੁੱਖ ਨਹੀਂ ਪਹੁੰਚਦਾ। ਕਿਉਂਕਿ ਜਿਹਨੂੰ ਦੁੱਖ ਪਹੁੰਚਣਾ ਹੈ ਉਹ ਤਨ ਦੇ ਨਾਲ ਹੈ ਹੀ ਨਹੀਂ ਹੈ, ਤਨ ਨੂੰ ਪਹਿਲਾਂ ਤੋਂ ਕੱਟ ਚੁੱਕਾ ਹੈ। ਕਿਸੇ ਨੇ ਕਿਹਾ ਸੀ ਕਿ ਜਿਹਨੂੰ ਤੂੰ ਕੱਟਣਾ ਚਾਹੁੰਦਾ ਉਹਨੂੰ ਮੈਂ ਬੜਾ ਸਮਾਂ ਪਹਿਲਾਂ ਤੋਂ ਕੱਟ ਚੁੱਕਾ ਔਰ ਉਹਨੂੰ ਕੱਟ ਕੇ ਸਰੀਰ ਨਾਲੋਂ ਜੋੜ ਚੁੱਕਾ ਪਰਮਾਤਮਾ ਦੇ ਨਾਲ। ਸਾਹਿਬਜ਼ਾਦੇ ਕਹਿੰਦੇ ਨੇ, ਮਾਤਾ ਜੀ, ਤਨ ਚਿੰਤਾ ਕਛੂ ਨਾਹੇ ਹਮਾਰੀ, ਪਾਛੇ ਤਵ ਚਿੰਤਾ ਉਰ ਭਾਰੀ। ਚਿੰਤਾ ਇਸ ਗੱਲ ਦੀ ਹੈ ਸਾਡੇ ਜਾਣ ਤੋਂ ਬਾਅਦ ਜ਼ਾਲਮ ਤੁਹਾਡੇ ਸਰੀਰ ਦੇ ਨਾਲ ਕੀ ਕਰਨਗੇ। ਇਮ ਕਹਿ ਲਾਲ ਉੱਠੇ ਤੇ ਸਵੇਰੇ, ਇਸ ਤਰ੍ਹਾਂ ਦੋਵੇਂ ਬੱਚੇ ਉੱਠਦੇ ਨੇ ਔਰ ਉੱਠ ਕੇ ਫਿਰੇ ਮਾਤ ਕੇ ਚਾਰ ਛੁਫੇਰੇ। ਜਿਵੇਂ ਇੱਕ ਸਾਧਕ ਆਪਣੇ ਮੁਰਸ਼ਦ ਦੇ ਚਾਰ ਛੁਫੇਰੇ ਪਰਿਕਰਮਾ ਕਰਦਾ ਹੈ, ਇਹਨਾਂ ਦੋਵਾਂ ਛੋਟੇ ਬੱਚਿਆਂ ਨੇ ਮਾਤਾ ਗੁਜਰੀ ਜੀ ਦੀਆਂ ਪਰਿਕਰਮਾ ਕੀਤੀਆਂ ਨੇ। ਇਤਿਹਾਸ ਦੇ ਪੰਨੇ ਪੜੀਏ, ਪੜ ਕੇ ਖਬਰ ਮਿਲਦੀ ਏ। ਇਮ ਕਹਿ ਲਾਲ ਉੱਠੇ ਤੇ ਸਵੇਰੇ, ਫਿਰੇ ਮਾਤ ਕੇ ਚਾਰ ਛੁਫੇਰੇ। ਮਾਤਾ ਜੀ ਦੇ ਚਾਰ ਛੁਫੇਰੇ ਘੁੰਮੇ ਨੇ, ਪਰਿਕਰਮਾ ਕੀਤੀ ਏ, ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਇਹਨਾਂ ਨੂੰ ਘੁੱਟ ਕੇ ਗਲਵਕੜੀ ਦਾ ਪਿਆਰ ਦਿੰਦੇ ਨੇ, ਨਿੱਘ ਦਿੰਦੇ ਨੇ, ਇਹਨਾਂ ਦਾ ਮੂੰਹ ਮੱਥਾ ਚੁੰਮਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਲਿਖਦੇ ਨੇ, ਮਾਤਾ ਗੁਜਰੀ ਜੀ ਨੇ ਨਾ ਕਲੇਜੇ ਦੇ ਨਾਲ ਲਾ ਕੇ ਉਸ ਤੋਂ ਬਾਅਦ ਇੱਕ ਗੱਲ ਕਹੀ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਆਓ ਇੱਕ ਵਾਰਾਂ ਮੈਂ ਤੁਹਾਨੂੰ ਹੋਰ ਘੁੱਟ ਕੇ ਗਲਵਕੜੀ ਦਾ ਨਿੱਘ ਦੇ ਦਿਆਂ, ਆਓ ਇੱਕ ਵਾਰੀ ਮੈਂ ਘੁੱਟ ਕੇ ਆਪਣੇ ਸੀਨੇ ਦੇ ਨਾਲ ਤੁਹਾਨੂੰ ਲਾ ਲਵਾਂ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋ ਮੈਂ ਕੰਘੀ ਮੂੰਹ ਦੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਮਰਨੇ ਸੇ ਪਹਿਲੇ ਤੁਮਕੋ ਦੁੱਲਾ ਬਣਾ ਤੋ ਲੂੰ। ਆਖਿਆ, ਅੱਜ ਜਾ ਰਹੇ ਹੋ ਤੇ ਬੇਟਾ ਮੈਨੂੰ ਲੱਗਦਾ ਹੈ ਕਰਤਾਰ ਦਾ ਅੱਜ ਭਾਣਾ ਵਰਤ ਜਾਣਾ ਹੈ, ਅੱਜ ਸ਼ਾਮਾਂ ਦੇ ਵਕਤ ਤੁਸੀਂ ਮੁੜ ਕੇ ਮੇਰੇ ਕੋਲ ਨਹੀਂ ਆਓਗੇ, ਤੇ ਜੇ ਜਾ ਹੀ ਰਹੇ ਹੋ ਲਾੜੀ ਮੌਤ ਨੂੰ ਵਿਆਹਣ ਵਾਸਤੇ ਤੇ ਆਓ ਅੱਜ ਮੈਂ ਤੁਹਾਨੂੰ ਸਜਾ ਕੇ ਸ਼ਿੰਗਾਰ ਕੇ ਦੁੱਲਾ ਬਣਾ ਕੇ ਆਪਣੇ ਕੋਲੋਂ ਤੋਰਾਂ, ਤੁਸੀਂ ਚਾਈ ਚਾਈ ਜਾਣਾ ਹੈ। ਔਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜਾਣਾ ਹੈ। ਸਾਹਿਬਜ਼ਾਦਿਆਂ ਨੂੰ ਛਪਾਈ ਲੈਣ ਵਾਸਤੇ ਆਉਂਦਾ ਹੈ। ਛਪਾਈ ਨੂੰ ਮਾਤਾ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਤੇਰੇ ਘਰ ਛੋਟੇ ਛੋਟੇ ਨਿਆਣੇ ਬੱਚੇ ਨਹੀਂ ਹੈ, तू लैण वास्ते आया है, जुल्म कमाउण वास्ते आया है, तेरे घर दे अंदर शीरखोर बच्चे नहीं है। छपाई दा मन भी दरब गया, हथ जोड़ कहन लगा माता जी मैं वजीर खान दा अहलकार, मैं उदा दिता हुआ नमक खाना मेरे वस तो कहानी बार है, जे मैं इन्हां नूं छड के जाना भी चाहवां ते छड के जाना मेरे वस विच नहीं है, मैं चला भी जावां मेरी जगह ते कोई दूसरा आण के इन्हां नूं लै जाएगा। दोवें साहिबजादे सिपाहियां दे नाल चलदे ने ते चलदे चलदे वजीर खां दी कचहरी दे अंदर पहुंच जांदे ने। वजीर खां है, सुचा नंद है, धर्म दा उपदेश करन वाला काजी है, होर अमीर वजीर ने, काजी है, कोतवाल है, सारे मौजूद ने। कचहरी दे अंदर जाके नाना फतेह दा नारा बुलंद कीता, फतेह गजाई, पर फतेह दा जवाब किधरों आना सी। आखसर आपस विच ही दोवां वीरां ने फतेह दी सांझ कीती। काजी नूं हुक्म होया वजीर खान दा काजी साहब फतवा सुनाया जाए। काजी फतवा पढ़ के सुनाउंदा है, वो कहन लगा इन्हां बच्चियां नूं एक वार पुछ लिया जाए, जे ना मनन ते उस तो बाद इन्हां नूं जिउंदियां नूं दीवारां दे अंदर चिण के शहीद कर दिता जाए। उन्होंने ते शहीद नहीं सी ना कहना, ਇਹ ਤੇ ਸਤਿਕਾਰ ਵਜੋਂ ਆਪਾਂ ਹੀ ਕਹਿ ਰਹੇ ਨਾ ਕਿ ਸ਼ਹੀਦ ਕਰ ਦਿੱਤਾ ਜਾਏ, ਉਹਨਾਂ ਨੇ ਤੇ ਇਹ ਕਹਿਣਾ ਸੀ ਮਾਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ, ਤੇ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ। ਕਾਜ਼ੀ ਆਇਆ ਹੈ, ਰਾਜ ਮਿਸਤਰੀ ਆ ਗਏ, ਜਿਨ੍ਹਾਂ ਨੇ ਚਿਣਾਈ ਕਰਨੀ ਸੀ ਰਾਜ ਮਿਸਤਰੀ ਆ ਗਏ, ਕੋਤਵਾਲ ਆਇਆ, ਸੁੱਚਾ ਨੰਦ ਵੀ ਸਾਹਮਣੇ ਆਇਆ, ਇਹਨੇ ਮੱਥੇ ਦਾ ਤਿਲਕ ਲਾਇਆ ਹੈ, ਤੇੜ ਧੋਤੀ ਹੈ, ਤੇਰੇ ਧਾਗੇ ਦਾ ਜਨੇਊ ਵੀ ਗਲੇ ਪਾਇਆ, ਸਾਹਮਣੇ ਆਣ ਕੇ ਖਲੋ ਜਾਂਦਾ। ਵਜ਼ੀਰ ਖਾਂ ਆਉਂਦਾ ਹੈ, ਤਿਆਰੀ ਹੋਈ, ਕਾਜ਼ੀ ਨੇ ਪੜ੍ਹ ਕੇ ਫਤਵਾ ਸੁਣਾਇਆ, ਆਖਰ ਤਿਆਰੀ ਆਰੰਭ ਹੋਈ। ਕਾਜ਼ੀ ਇੱਕ ਵਾਰ ਫੇਰ ਪੁੱਛਦਾ, ਕਹਿੰਦਾ ਬੱਚਿਓ ਤੁਹਾਡੀ ਕੋਈ ਆਖਰੀ ਖਾਹਿਸ਼, ਮੈਂ ਕੱਲ ਅਰਜ਼ ਗੁਜ਼ਾਰੀ ਸੀ ਕੇਵਲ ਇਸ਼ਾਰਤਨ ਬੇਨਤੀ ਕਰ ਰਿਹਾ, ਤੁਹਾਡੀ ਕੋਈ ਆਖਰੀ ਖਵਾਇਸ਼? ਤੇ ਕਹਿਣ ਲੱਗੇ ਹਾਂ ਸਾਡੀ ਆਖਰੀ ਖਵਾਇਸ਼ ਹੈ। ਪੁੱਛਿਆ ਕੀ? ਆਖਿਆ ਸਾਡੀ ਆਖਰੀ ਖਵਾਇਸ਼ ਇਹ ਹੈ ਕਿ ਜਿਸ ਤਲਵਾਰ ਦੇ ਨਾਲ ਸਾਡੇ ਸਿਰ ਸਾਡੇ ਧੜ ਤੋਂ ਜੁਦਾ ਕੀਤੇ ਜਾਣ, ਉਸ ਤਲਵਾਰ ਨੂੰ ਸਾਡੇ ਸਰੀਰ ਵਿੱਚੋਂ ਨਿਕਲਿਆ ਹੋਇਆ ਖੂਨ ਲੱਗੇਗਾ, ਉਹ ਖੂਨ ਦੇ ਤੁਪਕੇ ਵਗਾਉਂਦੀ ਹੋਈ ਤਲਵਾਰ ਲੈ ਕੇ ਠੰਡੇ ਬੁਰਜ ਦੇ ਅੰਦਰ ਸਾਡੀ ਦਾਦੀ ਦੇ ਕੋਲ ਚਲਾ ਜਾਈ, ਤਾਂ ਕਿ ਦਾਦੀ ਜੀ ਨੂੰ ਸਮਝ ਪਏ ਕਿ ਬੱਚੇ ਮੇਰੀ ਸ਼ੁਭ ਸਿੱਖਿਆ ਦਾ ਪਾਲਣ ਕਰਦੇ ਹੋਏ ਆਪਣੇ ਪ੍ਰਾਣ ਪੰਖੇਰੂ ਛੱਡ ਕੇ ਦਾਦਾ ਜੀ ਦੀ ਗੋਦ ਦੇ ਅੰਦਰ ਜਾ ਬਰਾਜੇ ਨੇ। ਖੈਰ ਦੀਵਾਰ ਦੀ ਚਿਣਾਈ ਆਰੰਭ ਹੋਈ, ਅਜੇ ਗੋਡਿਆਂ ਤੱਕ ਹੀ ਦੀਵਾਰ ਗਈ ਹੈ ਤੇ ਸਾਹਮਣੇ ਕੋਤਵਾਲ ਬੋਲਦਾ ਹੈ। ਕੋਤਵਾਲ ਕਹਿਣ ਲੱਗਾ ਬੱਚਿਓ ਤੁਹਾਨੂੰ ਅਜੇ ਵੀ ਵਕਤ ਦਿੱਤਾ ਜਾਂਦਾ ਹੈ, ਅਜੇ ਵੀ ਮੇਰੇ ਵੱਲੋਂ ਤੁਹਾਨੂੰ ਇੱਕ ਨੇਕ ਸਲਾਹ ਹੈ, ਜੇ ਤੁਸੀਂ ਦੀਨ ਕਬੂਲ ਕਰ ਲਓ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ। ਦੋਵੇਂ ਬੱਚੇ ਨਿਡਰ ਹੋ ਕੇ ਕਹਿਣ ਲੱਗੇ ਕੋਤਵਾਲ ਤੇ ਕਾਜ਼ੀ ਇਹ ਤੁਹਾਨੂੰ ਹੱਕ ਹਕੂਕ ਦਿੱਤਾ ਕਿੰਨੇ ਕਿ ਤੁਸੀਂ ਸਾਰਿਆਂ ਧਰਮਾਂ ਦੇ ਦਰਵਾਜ਼ੇ ਕਰੋ ਬੰਦ ਤੇ ਇੱਕ ਹੀ ਧਰਮ ਦਾ ਦਰਵਾਜ਼ਾ ਖੁੱਲਾ ਰਹਿ, ਕੇਵਲ ਇਸਲਾਮ ਦਾ ਹੀ ਦਰਵਾਜ਼ਾ ਖੁੱਲਾ ਰਹਿ, ਇਹ ਹੱਕ ਤੁਹਾਡੀ ਝੋਲੀ ਕਿੰਨੇ ਪਾਇਆ? ਚਾਹੀਦਾ ਇਹ ਹੈ ਕਿ ਬੰਦਾ ਹਰ ਧਰਮ ਦੇ ਅੰਦਰ ਆਪਣੇ ਧਰਮ ਨੂੰ ਮੰਨ ਸਕੇ, ਧਰਮ ਦੀ ਪੂਜਾ ਕਰ ਸਕੇ। ਮੈਂ ਕੇਵਲ ਇੱਕ ਇਸ਼ਾਰੇ ਵਜੋਂ ਬੇਨਤੀ ਕਰਦਾ ਹੋਇਆ ਅੱਗੇ ਚੱਲਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਲਾਹੌਰ ਦੇ ਅੰਦਰ ਇੱਕ ਮੌਲਵੀ ਨਮਾਜ਼ ਅਦਾ ਕਰਨ ਦੇ ਸਮੇਂ ਮਸਜਿਦ ਦੇ ਅੰਦਰ ਆਵਾਜ਼ ਦਿੰਦਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਾਂਗ ਦਿੰਦਾ ਹੈ। ਨੇੜੇ ਸੀ ਕਿਧਰੇ ਸਿੱਖਾਂ ਦਾ ਘਰ ਤੇ ਸਿੱਖ ਸੀ ਤੰਗ ਸੋਚ ਵਾਲਾ, ਮੁਤਸਬੀ ਜਾਮੇ ਵਾਲਾ। ਉਹਨੇ ਮੌਲਵੀ ਨੂੰ ਵਾਰ ਵਾਰ ਜਾ ਕੇ ਕਹਿਣਾ ਆਵਾਜ਼ ਨਾ ਦਿਆ ਕਰ, ਸਾਡਾ ਰਾਜ ਏ, ਸਾਡਾ ਰਾਜਾ ਹੈ, ਸਿੱਖ ਰਾਜਾ ਸ਼ੇਰੇ ਪੰਜਾਬ, ਤੂੰ ਉੱਚੀ ਉੱਚੀ ਰੌਲਾ ਹੀ ਪਾਉਂਦਾ ਰਹਿੰਦਾ। ਮੌਲਵੀ ਨੇ ਆਵਾਜ਼ ਦੇਣੀ ਬੰਦ ਕੀਤੀ, ਪਰ ਚਲਾ ਜਾਂਦਾ ਸ਼ਿਕਾਇਤ ਲੈ ਕੇ ਸ਼ੇਰੇ ਪੰਜਾਬ ਦੇ ਦਰਬਾਰ ਦੇ ਅੰਦਰ। ਆਖਿਆ ਮਹਾਰਾਜਾ ਸਾਹਿਬ ਤੁਹਾਡੇ ਇੱਕ ਸਿੱਖ ਨੇ ਮੈਨੂੰ ਇਸ ਕਰਮ ਕਰਨ ਤੋਂ ਵਰਜਿਆ ਹੈ ਕਿ ਮਸਜਿਦ ਦੇ ਅੰਦਰ ਮੈਂ ਬਾਂਗ ਨਾ ਦੇਵਾਂ, ਆਵਾਜ਼ ਨਾ ਦੇਵਾਂ। ਸ਼ੇਰੇ ਪੰਜਾਬ ਨੇ ਸਿਪਾਹੀ ਭੇਜੇ, ਸਿੱਖ ਨੂੰ ਫੜਿਆ ਗਿਆ ਤੇ ਸਿੱਖ ਨੂੰ ਪਕੜ ਕੇ ਲਿਆਂਦਾ ਗਿਆ ਸ਼ੇਰੇ ਪੰਜਾਬ ਦੀ ਕਚਹਿਰੀ ਦੇ ਅੰਦਰ। ਸ਼ੇਰੇ ਪੰਜਾਬ ਨੇ ਫੈਸਲਾ ਸੁਣਾਇਆ, ਉਹ ਕਹਿਣ ਲੱਗਾ ਸਿੱਖਾ ਅੱਜ ਤੋਂ ਬਾਅਦ ਇਸ ਮੌਲਵੀ ਦੇ ਰੋਟੀ ਰੋਜੀ ਦਾ ਇੰਤਜ਼ਾਮ ਤੂੰ ਕਰੇਗਾ। ਉਹ ਕਹਿਣ ਲੱਗਾ ਜੀ ਇਹ ਕੈਸੀ ਸਜ਼ਾ, ਉਹ ਕਹਿਣ ਲੱਗਾ ਸਜ਼ਾ ਇਹੀ ਹੈ, ਜਦ ਤੂੰ ਉਹਦੇ ਧਰਮ ਦਾ ਲਾਲਣ ਪਾਲਣ ਕਰਨ ਤੋਂ ਰੋਕ ਰਿਹਾ, ਉਹਦੀ ਰੋਟੀ ਦਾ ਜ਼ਰੀਆ ਹੈ ਉਹਨੂੰ ਬਾਂਗ ਦੇਣ ਤੋਂ ਰੋਕ ਰਿਹਾ, ਉਹ ਬਾਂਗ ਨਹੀਂ ਦੇਗਾ, ਬਾਂਗ ਵੀ ਤੂੰ ਦੇਗਾ ਔਰ ਇਹਦੀ ਰੋਟੀ ਦਾ ਇੰਤਜ਼ਾਮ ਵੀ ਤੂੰ ਕਰੇਗਾ। ਧਰਮ ਦੇ ਜਿਹੜੇ ਮਨੁੱਖ ਹੁੰਦੇ ਨੇ, ਲੀਡਰ ਜਨ ਹੁੰਦੇ ਨੇ ਜਾਂ ਡਿਕਟੇਟਰ ਹੁਕਮਰਾਨ ਹੁੰਦੇ ਨੇ, ਉਹਨਾਂ ਨੂੰ ਇੰਨਾ ਖੁੱਲੀ ਸੋਚ ਦੇ ਮਾਲਕ ਬਣ ਕੇ ਚੱਲਣਾ ਚਾਹੀਦਾ ਹੈ ਕਿ ਸਾਰੇ ਧਰਮ ਉਹਨਾਂ ਨੂੰ ਪ੍ਰਵਾਨ ਹੋਣ। ਹਿੰਦੂ ਧਰਮ ਆਪਣੀ ਜਗ੍ਹਾ ਤੇ ਮੁਬਾਰਕ, ਮੁਸਲਮਾਨ ਆਪਣੀ ਜਗ੍ਹਾ ਤੇ ਮੁਬਾਰਕ, ਈਸਾਈ ਆਪਣੀ ਜਗ੍ਹਾ ਤੇ ਮੁਬਾਰਕ ਤੇ ਸਿੱਖ ਆਪਣੀ ਜਗ੍ਹਾ ਤੇ, ਸਾਰੇ ਧਰਮਾਂ ਦੇ ਦਰਵਾਜ਼ੇ ਖੁੱਲੇ ਰਹਿਣ। ਸਾਹਿਬਜ਼ਾਦੇ ਕਹਿਣ ਲੱਗੇ ਹੱਕ ਹਕੂਕ ਤੁਹਾਨੂੰ ਕਿੰਨੇ ਦਿੱਤਾ ਹੈ ਕਿ ਬਾਕੀ ਧਰਮਾਂ ਦੇ ਦਰਵਾਜ਼ੇ ਰਹਿਣ ਬੰਦ ਤੇ ਕੇਵਲ ਇਸਲਾਮ ਦਾ ਦਰਵਾਜ਼ਾ ਖੁੱਲਾ ਰਹਿ। ਕੋਤਵਾਲ ਥੋੜਾ ਕੜਕਵੀਂ ਆਵਾਜ਼ ਦੇ ਅੰਦਰ ਬੋਲਦਾ, ਇਹ ਕਹਿਣ ਲੱਗਾ ਦਵਾਰ ਦਿਸਦੀ, ਦਵਾਰ ਦੇ ਪਾਰ ਤੁਹਾਡੀ ਮੌਤ ਹੈ। ਇਹ ਕਹਿਣ ਲੱਗੇ ਹਾਂ ਦਵਾਰ ਵੀ ਦਿਸ ਰਹੀ ਹੈ ਤੇ ਦਵਾਰ ਦੇ ਪਾਰ ਸਾਨੂੰ ਆਪਣੀ ਮੌਤ ਨਹੀਂ, ਦਵਾਰ ਦੇ ਪਾਰ ਸਾਨੂੰ ਆਪਣੇ ਦਾਦਾ ਜੀ ਦੀ ਗੋਦ ਦਿਸ ਰਹੀ ਹੈ। ਮਰ ਤੇ ਅਸੀਂ ਬੜਾ ਸਮਾਂ ਪਹਿਲਾਂ ਦੇ ਚੁੱਕੇ ਹਾਂ, ਅਸੀਂ ਆਪਣੇ ਮਨ ਨੂੰ ਖੁਦਾਵਨ ਦੇ ਚਰਨਾਂ ਦੇ ਨਾਲ ਜੋੜ ਕੇ ਸਰੀਰ ਦਾ ਮੋਹ ਤਿਆਗਿਆ ਹੈ। ਤੂੰ ਸਾਨੂੰ ਮਾਰਨਾ ਚਾਹੁੰਦਾ ਹੈ, ਅਸੀਂ ਤੇਰੇ ਤੋਂ ਮਰਨਾ ਨਹੀਂ। ਜਿਹਨੂੰ ਮਾਰ ਕੇ ਸਾਨੂੰ ਮਾਰਨਾ ਚਾਹੁੰਦਾ ਹੈ, ਉਹਦੇ ਮਾਰਿਆਂ ਅਸੀਂ ਮਰਨਾ ਨਹੀਂ। ਸਰੀਰ ਨੂੰ ਕੱਟ ਕੇ ਤੂੰ ਸਾਨੂੰ ਕੱਟਣਾ ਚਾਹੇਗਾ, ਅਸੀਂ ਕੱਟੇ ਨਹੀਂ ਜਾਣਾ। ਸਾਡੇ ਸਰੀਰ ਨੂੰ ਜਲਾ ਕੇ ਤੂੰ ਸੱਚ ਦੀ ਆਵਾਜ਼ ਨੂੰ ਰਾਖ ਬਣਾਉਣਾ ਚਾਹੁੰਦਾ ਹੈ, ਪਰ ਸੱਚ ਦੀ ਆਵਾਜ਼ ਹੋਰ ਕਈ ਗੁਣਾ ਉੱਚੀ ਹੋ ਕੇ ਭੜਕੇਗੀ। ਖੈਰ, ਮੈਨੂੰ ਇੱਕ ਅਦੀਬ ਦਾ ਲਿਖਿਆ ਬੋਲ ਚੇਤੇ ਆਉਂਦਾ ਹੈ। ਉਹ ਕਹਿੰਦਾ ਸ਼ੌਕ ਹੈ ਜਿਸੇ ਸ਼ਹਾਦਤ ਕਾ, ਵੋ ਜੀਣਾ ਛੋੜ ਦੇਤੇ ਹੈ। ਜਿਸਮ ਆਪਣੇ ਕੋ ਖਲੌਣਾ ਸਮਝ ਕਰ ਖੁਸ਼ੀ ਸੇ ਫੋੜ ਦੇਤੇ ਹੈ। ਨਾ ਤਖਤੋ ਤਾਜ ਨਾ ਹੂਰੋਂ ਕੀ ਹਸਰਤ, ਖੁਦਾ ਵੀ ਖੁਦਾਈ ਦੇ ਤੋ ਵਾਪਸ ਮੋੜ ਦੇਤੇ ਹੈ। ਇੱਕ ਕਵਿਤਰੀ ਨੇ ਦੋ ਬੋਲ ਲਿਖੇ ਨੇ। ਉਹ ਕਹਿੰਦੀ ਏ ਕਿ ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਖਿੜਦੇ ਨੇ, ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਝੜਦੇ ਨੇ, ਪਰ ਇੱਕ ਫੁੱਲ ਐਸਾ ਖਿੜਿਆ ਸੀ, ਐਸੀ ਉਸ ਖੁਸ਼ਬੋਈ ਫੁੱਲ ਮੋਇਆ ਪਰ ਮਹਿਕ ਨਾ ਮੋਏ। ਜਿਹੜੇ ਸ਼ਹੀਦ ਹੋਣ ਵਾਲੇ ਮਹਾਨ ਪੁਰਸ਼ ਨੇ, ਉਹ ਸਰੀਰ ਕਰਕੇ ਚਲੇ ਜਾਂਦੇ ਨੇ, ਪਰ ਉਹਨਾਂ ਦੀ ਮਹਿਕ ਬਾਕੀ ਰਹਿੰਦੀ ਹੈ। ਉਹਨਾਂ ਦੀਆਂ ਕੀਤੀਆਂ ਕਥਾ ਕਹਾਣੀਆਂ ਦੂਜਿਆਂ ਵਾਸਤੇ ਅੰਮ੍ਰਿਤ ਦਾ ਕੰਮ ਕਰਦੀਆਂ ਨੇ, ਕੌਮ ਦੇ ਅੰਦਰ ਰੂਹ ਫੂਕਣ ਦਾ ਕੰਮ ਕਰਦੀਆਂ ਨੇ, ਜ਼ਿੰਦਗੀ ਦੇਣ ਦਾ ਕੰਮ ਕਰਦੀਆਂ ਨੇ। ਸਾਹਿਬਜ਼ਾਦਿਆਂ ਦੀ ਦੀਵਾਰ ਦੀ ਉਸਾਰੀ ਸ਼ੁਰੂ ਹੋਈ, ਦੀਵਾਰ ਉਸਰਦੀ ਜਾ ਰਹੀ ਹੈ। ਬਾਬਾ ਜ਼ੋਰਾਵਰ ਸਿੰਘ ਜੀ ਇਹ ਵੱਡੇ ਨੇ ਉਮਰ ਕਰਕੇ, ਤੇ ਸਹਿਬ ਬਾਬਾ ਫਤਿਹ ਸਿੰਘ ਜੀ ਉਮਰ ਕਰਕੇ ਵੀ ਛੋਟੇ ਤੇ ਕੱਦ ਕਰਕੇ ਵੀ ਛੋਟੇ। ਸਾਹਿਬ ਜ਼ੋਰਾਵਰ ਸਾਹਿਬ ਜੀ ਦੀ ਅੱਖ ਦੇ ਵਿੱਚੋਂ ਨਾ ਹੰਝੂ ਇੱਕ ਆਇਆ ਤੇ ਛੋਟਾ ਵੀਰ ਫਤਿਹ ਸਿੰਘ ਬੋਲੇ, ਕਹਿਣ ਲੱਗੇ ਵੀਰ ਜ਼ੋਰਾਵਰ ਰੋ ਕਿਉਂ ਰਿਹਾ, ਤੇਰੀ ਅੱਖ ਦੇ ਅੰਦਰ ਹੰਝੂ, ਤੇਰੇ ਰੋਣ ਦਾ ਕਾਰਨ। ਤੇ ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ ਫਤਿਹ ਸਿੰਘ ਮੈਂ ਤਾਂ ਰੋ ਰਿਹਾ, ਮੇਰਾ ਹੱਕ ਖੁੱਸ ਗਿਆ ਹੈ ਹੱਕ। ਫਤਿਹ ਸਿੰਘ ਕਹਿਣ ਲੱਗੇ ਤੇਰਾ ਹੱਕ ਕਿੰਨੇ ਖੋਇਆ। ਜ਼ੋਰਾਵਰ ਸਿੰਘ ਕਹਿਣ ਲੱਗੇ ਹੱਕ ਖੋਇਆ ਹੈ ਤੂੰ। ਵੀਰ ਤੇਰਾ ਹੱਕ ਮੈਂ ਕਿਵੇਂ ਖੋ ਸਕਦਾ, ਆਖਿਆ ਤੂੰ ਵੇ ਮੇਰੇ ਤੋਂ ਉਮਰ ਵਿਚ ਵੱਡਾ ਤੇ ਕੱਦ ਕਰਕੇ ਵੀ ਵੱਡਾ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਆ ਜਾਣੀ ਏ ਪਹਿਲਾਂ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਆਉਣੀ ਏ ਬਾਅਦ ਵਿਚ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਬਾਅਦ ਵਿਚ ਆਉਣੀ ਏ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਪਹਿਲਾਂ ਆਉਣੀ ਏ, ਕਿਉਂਕਿ ਤੂੰ ਸਰੀਰ ਕਰਕੇ ਛੋਟਾ ਏ, ਕੱਦ ਕਰਕੇ ਛੋਟਾ ਏ, ਤੂੰ ਪਿਤਾ ਦੀ ਗੋਦ ਵਿਚ ਦਾਦਾ ਜੀ ਦੀ ਗੋਦ ਵਿਚ ਜਾ ਬਰਾਜਣਾ ਏ ਪਹਿਲਾਂ, ਤੇ ਮੈਂ ਜਾਵਾਂਗਾ ਬਾਅਦ ਵਿਚ, ਵੱਡਾ ਸੀ ਮੈਂ, ਜਾਣਾ ਸੀ ਪਹਿਲਾਂ ਮੈਂ, ਪਰ ਤੂੰ ਪਹਿਲਾਂ ਚਲਾ ਜਾਣਾ, ਮੇਰਾ ਹੱਕ ਤੂੰ ਖੋਇਆ ਕਿ ਨਾ ਖੋਇਆ। ਗੱਲਾਂ ਬਾਤਾਂ ਚੱਲਦੀਆਂ ਗਈਆਂ ਪਰ ਦੀਵਾਰ ਉਸਰਦੀ ਗਈ। ਇਸ ਤਰ੍ਹਾਂ ਦੋਵੇਂ ਸਾਹਿਬਜ਼ਾਦੇ ਉਸ ਦੀਵਾਰ ਦੇ ਅੰਦਰ ਖਿਲਾਰ ਕੇ ਅਖੀਰੀ ਤਲਵਾਰਾਂ ਦੇ ਨਾਲ ਇਨ੍ਹਾਂ ਦੇ ਸੀਸ, ਮੁਬਾਰਕ ਸੀਸ ਧੜ ਦੇ ਨਾਲੋਂ ਜੁਦਾ ਕੀਤੇ ਗਏ। ਦੀਵਾਨ ਟੋਡਰਮਲ ਜੀ, ਮੋਤੀ ਮਹਿਰਾ ਜੀ ਤੇ ਬਾਬਾ ਫੂਲ ਜੀ ਦੇ ਦੋ ਪੁੱਤਰ ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ, ਇਨ੍ਹਾਂ ਚਾਰਾਂ ਜਣਿਆਂ, ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ ਕੁਦਰਤੀ ਇਨ੍ਹਾਂ ਦਿਨਾਂ ਦੇ ਅੰਦਰ ਸਰਹੰਦ ਆਏ ਨੇ ਮਾਮਲਾ ਭਰਨ ਵਾਸਤੇ। ਇਹ ਦੋ ਗੁਰੂ ਕੇ ਪਿਆਰੇ, ਤੀਜੇ ਮੋਤੀ ਮਹਿਰਾ, ਚੌਥੇ ਦੀਵਾਨ ਟੋਡਰਮਲ, ਇਨ੍ਹਾਂ ਨੇ ਲਾਸ਼ਾਂ ਲਈਆਂ ਨੇ। ਔਰ ਲਾਸ਼ਾਂ ਲੈ ਕੇ ਖੜੀਆਂ ਮੋਹਰਾਂ ਵਿਛਾ ਕੇ ਜ਼ਮੀਨ ਇਨ੍ਹਾਂ ਨੇ ਖਰੀਦ ਕੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਉਸ ਜਗ੍ਹਾ ਦੇ ਉੱਤੇ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੋਭਾਏ ਮਾਨ ਹੈ। ਦੁਨੀਆਂ ਦੇ ਅੰਦਰ ਜ਼ਮੀਨ ਬੜੀ ਬੜੀ ਮਹਿੰਗੀ ਹੈ, ਕਿਧਰੇ ਖਾਸ ਜਗ੍ਹਾ ਦੇ ਉੱਤੇ ਕੋਈ ਬਿਜ਼ਨਸ ਸੈਂਟਰ ਹੋਵੇ ਜ਼ਮੀਨਾਂ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਇੰਚਾਂ ਦੇ ਪਾ ਦੇ ਉੱਤੇ, ਪਰ ਅੱਜ ਤੱਕ ਵੀ ਕਿਸੇ ਜ਼ਮੀਨ ਦੀ ਕੀਮਤ ਇੰਨੀ ਨਹੀਂ ਪਈ ਹੋਏਗੀ ਜਿੰਨੀ ਉਸ ਜ਼ਮੀਨ ਦੀ ਕੀਮਤ ਪਈ ਹੈ। ਸੋਨੇ ਦੀਆਂ ਮੋਹਰਾਂ ਤੇ ਮੋਹਰ ਹੁੰਦੀ ਕਿੰਨੀ ਛੋਟੀ ਜਿਹੀ ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਕਰਕੇ ਇਸ ਤਰ੍ਹਾਂ ਬਰਾਬਰ ਬਰਾਬਰ ਵਿਛਾ ਕੇ ਤਾਂ ਜ਼ਮੀਨ ਨੂੰ ਖਰੀਦਿਆ ਗਿਆ। ਜਿੰਨੀ ਉਹ ਜ਼ਮੀਨ ਮਹਿੰਗੀ ਖਰੀਦੀ ਗਈ ਦੁਨੀਆਂ ਦੇ ਕਿਸੇ ਕੋਨੇ ਦੇ ਅੰਦਰ ਇੰਨੀ ਮਹਿੰਗੀ ਜ਼ਮੀਨ ਨਾ ਉਦੋਂ ਸੀ ਤੇ ਨਾ ਅੱਜ ਹੈ। ਕਿਸੇ ਅਦੀਬ ਨੇ ਸੱਚ ਹੀ ਲਿਖਿਆ ਹੈ, ਉਹ ਕਹਿੰਦਾ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ। ਕੋਈ ਲਿਖਣ ਵਾਲਾ ਮੁਸਲਮਾਨ ਹੀ ਅਦੀਬ ਹੈ, ਲਿਖਣ ਵਾਲਾ ਮੁਸਲਮਾਨ ਹੀ ਰਾਈਟਰ ਹੈ। ਇੱਕ ਪਾਸੇ ਉਹ ਰੱਖ ਕੇ ਤੁਲਨਾ ਕਰਦਾ ਹੈ ਕਾਬੇ ਦੇ ਮੰਦਰ ਦੀ, ਮੱਕੇ ਸ਼ਹਿਰ ਦੇ ਅੰਦਰ ਜਿਹੜਾ ਕਾਬੇ ਦਾ ਮੰਦਰ ਹੈ, ਦੂਸਰੇ ਪਾਸੇ ਉਹ ਰੱਖ ਰਿਹਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਜਗ੍ਹਾ ਨੂੰ। ਕਹਿੰਦਾ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਇਸ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਉਹ ਕਹਿਣ ਲੱਗਾ ਸ਼ਹੀਦਾਂ ਦੀ ਖਾਕ ਦੇ ਉੱਤੇ ਤੇ ਮੈਨੂੰ ਲੱਗਦਾ ਹੈ ਖੁਦਾਵੰਦ ਕਰੀਮ ਆਪ ਵੀ ਕੁਰਬਾਨ ਹੁੰਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਨੇ ਇੱਕ ਬੜਾ ਸੁੰਦਰ ਬੋਲ ਕਿਹਾ ਹੈ, ਉਹ ਕਹਿੰਦਾ ਹੈ ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ, ਸ਼ਾਮ ਨਾਏ ਸ੍ਰੀ ਕ੍ਰਿਸ਼ਨ ਜੀ ਦਾ। ਲੜਾਇਆ ਸ਼ਾਮ ਨੇ ਸ਼ਿਸ਼ੋ ਕੋ, ਸ਼ਿਸ਼ ਮੈਨੇ ਸਿੱਖ ਅਰਜਨ ਨੂੰ 17 ਦਿਨ ਲਗਾਤਾਰ ਉਪਦੇਸ਼ ਦਿੰਦੇ ਰਹੇ ਸ੍ਰੀ ਕ੍ਰਿਸ਼ਨ ਜੀ ਸ਼ਸਤਰ ਚੁੱਕਣ ਵਾਸਤੇ। ਮਾਂ ਭਾਰਤ ਦੀ ਧਰਤੀ ਕੁਰੂਕਸ਼ੇਤਰਾ ਦੇ ਅੰਦਰ ਉੱਥੇ ਇੱਕ ਜਗ੍ਹਾ ਹੈ ਜਿਸ ਮੰਦਰ ਦਾ ਨਾਂ ਹੈ ਜੋਤੀ ਸਰੂਪ ਮੰਦਰ। ਉਸ ਮੰਦਰ ਦੇ ਅੰਦਰ ਲਗਾਤਾਰ 17 ਦਿਨ, ਉਦੋਂ ਮੰਦਰ ਨਹੀਂ ਸੀ ਬਾਅਦ ਵਿੱਚ ਬਣਿਆ, 17 ਦਿਨ ਸ਼ਸਤਰ ਚੁੱਕਣ ਦਾ ਉਪਦੇਸ਼ ਦਿੰਦੇ ਰਹੇ। ਜੋਗੀ ਸਾਹਿਬ ਲਿਖਦੇ ਨੇ ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ, ਮਗਰ ਗੋਬਿੰਦ ਨੇ ਰੂਹ ਫੂਕ ਦੀ ਔਲਾਦ ਕਟਾਕਰ। ਅਗਾਂ ਚਲਦੇ ਚਲਦੇ ਕਹਿੰਦੇ ਨੇ ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਉਹ ਕਹਿੰਦਾ ਬਸ ਹਿੰਦੁਸਤਾਨ ਦਾ ਇੱਕ ਹੀ ਤੀਰਥ ਹੈ ਜਿਹਨੂੰ ਮੈਂ ਤੀਰਥ ਗਿਣਨਾ, ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਇੱਕ ਹੀ ਤੀਰਥ ਹੈ। ਉਹ 68 ਤੀਰਥਾਂ ਨੂੰ ਤੀਰਥ ਗਿਣਦਾ ਹੀ ਨਹੀਂ ਤੇ ਪੁੱਛਿਆ ਕਿਹੜਾ ਤੀਰਥ ਹੈ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਜਿੱਥੇ ਕੌਮ ਨੂੰ ਜ਼ਿੰਦਗੀ ਦੇਣ ਵਾਸਤੇ ਖੁਦਾ ਦੇ ਪਿਆਰ ਹਿੱਤ ਵਾਰੀ ਵਾਰੀ ਕਰਕੇ ਪਿਤਾ ਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ ਹੈ। ਇੱਕ ਪੰਜਾਬੀ ਦਾ ਅਦੀਬ ਵੀ ਕਹਿੰਦਾ ਹੈ ਜਿਹਨੂੰ ਅਕਲ ਹੋਵੇ, ਜਿਹਦੀ ਸੋਚ ਹੋਵੇ, ਜਿਹਦੀ ਅਕਲ ਹੋਵੇ, ਜਿਹਦੀ ਸੋਚ ਹੋਵੇ, ਉਹਨੂੰ ਰੱਜ ਕੇ ਚਰਖੜੀ ਚਾੜਦੇ ਨੇ, ਲੋਕ ਬੇਕਦਰੀ ਦੀ ਭੱਠੀ ਵਿੱਚ ਚੁਣ ਚੁਣ ਕੇ ਹੀਰੇ ਸਾੜਦੇ ਨੇ। ਇਨ੍ਹਾਂ ਹੀਰਿਆਂ ਨੂੰ, ਦੋ ਹੀਰਿਆਂ ਨੂੰ ਤੀਸਰੇ ਮਾਤਾ ਗੁਜਰੀ ਜੀ, ਇਨ੍ਹਾਂ ਤਿੰਨਾਂ ਨੂੰ ਸੰਸਕਾਰਿਆ ਗਿਆ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ। ਸਾਹਿਬਜ਼ਾਦਿਆਂ ਦਾ ਇਹ ਦਿਹਾੜਾ ਮਨਾਉਣਾ ਤਾਂ ਹੀ ਮੁਬਾਰਕ ਹੈ ਔਰ ਤਾਂ ਹੀ ਸਫਲ ਹੈ ਜੇ ਉਨ੍ਹਾਂ ਦੇ ਚਿੰਨ ਕਦਮਾਂ ਦੇ ਉੱਤੇ ਚੱਲਣ ਦਾ ਆਪ ਯਤਨ ਕਰੋ। ਚਲੋ ਬਾਕੀ ਨਹੀਂ, ਗੁਰਬਾਣੀ ਦੇ ਨਾਲ ਜੁੜੋ, ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਪਵਿੱਤਰ ਕਰੋ। ਇਹ ਸੱਚੀ ਸ਼ਰਧਾਂਜਲੀ ਹੈ, ਇਹ ਸੱਚਾ ਮੱਥਾ ਝੁਕਾਉਣਾ ਹੈ ਉਨ੍ਹਾਂ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਅੰਦਰ। ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਦੀਵਾਨ ਟੋਡਰਮਲ ਜੀ, ਮੋਤੀ ਮਹਿਰਾ ਜੀ, ਭਾਈ ਤਲੋਕਾ ਜੀ, ਭਾਈ ਰਾਮਾ ਜੀ, ਇਨ੍ਹਾਂ ਨੇ ਮਿਲ ਕੇ ਕੀਤਾ। ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਇਸ਼ਾਰਤਨ ਬੇਨਤੀ ਕਰਾਂ, ਚਮਕੌਰ ਦੀ ਗੜੀ ਤੋਂ ਨਿਕਲਦੇ ਹੋਏ ਚਲਦੇ ਚਲਦੇ ਪਹੁੰਚ ਜਾਂਦੇ ਨੇ ਨਾਦੇੜ। ਚਮਕੌਰ ਦੀ ਗੜੀ ਦਾ ਕੁਝ ਇਤਿਹਾਸ ਬਾਕੀ ਹੈ ਜੋ ਮੈਂ ਕੱਲ ਤੋਂ ਪ੍ਰਾਰੰਭ ਕਰਾਂਗਾ, ਪਰ ਜੋ ਅੱਜ ਮੈਂ ਅਰਜ਼ ਕਰਨੀ ਹੈ, ਪਾਤਸ਼ਾਹ ਪਹੁੰਚ ਜਾਂਦੇ ਨੇ ਨਾਦੇੜ। ਨਾਦੇੜ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਇੱਕ ਵੈਰਾਗੀਆਂ ਦੇ ਡੇਰੇ ਦੇ ਅੰਦਰ ਮਾਧੋ ਦਾਸ ਬੈਰਾਗੀ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮੇਲ ਹੁੰਦਾ ਹੈ ਤੇ ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸ਼ਖਸੀਅਤ ਤੋਂ ਬੜਾ ਮੁਤਾਸਰ ਹੋਇਆ, ਬੜਾ ਪ੍ਰਭਾਵਿਤ ਹੋਇਆ, ਬਚਨ ਸੁਣੇ ਤੇ ਬਚਨ ਸੁਣ ਕੇ ਇਸ ਮਾਧੋ ਦਾਸ ਬੈਰਾਗੀ ਦਾ ਮਨ ਹੋਰ ਕੀਲਿਆ ਗਿਆ। ਇਹ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆਪਣੀਆਂ ਤਾਕਤਾਂ ਕਰਾਮਾਤਾਂ ਦੀ ਅਜਮਾਇਸ਼ ਤੇ ਕਰਦਾ ਹੈ, ਪਰ ਦੀਨ ਦੁਨੀ ਦੇ ਮਾਲਕ ਦੇ ਸਾਹਮਣੇ ਪਾਣੀ ਚੜਦਾ ਹੋਇਆ ਨਜ਼ਰ ਨਹੀਂ ਪੈ ਰਿਹਾ। ਇਹਦੀ ਕੋਈ ਤਾਕਤ ਅਸਰ ਵਿਖਾਉਂਦੀ ਹੋਈ ਨਜ਼ਰ ਨਾ ਪਈ। ਚੁੱਕ ਕੇ ਪੈਰੀ ਪਿਆ, ਆਖਿਆ, ਪਾਤਸ਼ਾਹ ਮੈਂ ਤੇਰੇ ਘਰ ਦਾ ਬੰਦਾ, ਬੰਦੇ ਦਾ ਮਤਲਬ ਗੁਲਾਮ, ਮੈਂ ਤੇਰੇ ਦਰ ਦਾ ਗੋਲਾ, ਤੇਰੇ ਘਰ ਦਾ ਗੁਲਾਮ। ਮੈਂ ਇਸ਼ਾਰਤਨ ਬੇਨਤੀ ਕਰਾਂ ਮਾਧੋ ਦਾਸ ਬੈਰਾਗੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਛਕਾ ਕੇ ਇਹਨੂੰ ਬਣਾ ਦਿੰਦੇ ਨੇ ਬੰਦਾ ਸਿੰਘ ਬਹਾਦਰ। ਬਹਾਦਰ ਨਾਮ ਬਾਅਦ ਵਿਚ ਜੁੜਦਾ ਹੈ, ਬੰਦਾ ਸਿੰਘ ਦਾ ਨਾਂ ਰੱਖਿਆ ਜਾਂਦਾ ਹੈ। ਇੱਕ ਤੁਹਾਡੇ ਗਿਆਤ ਲਈ ਮੈਂ ਹੋਰ ਬੇਨਤੀ ਕਰਾਂ, 1708 ਦੇ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਰੀਰ ਤਿਆਗ ਦਿੰਦੇ ਨੇ। 1708 ਦੇ ਪ੍ਰਾਰੰਭ ਦੇ ਅੰਦਰ ਨਾਦੇੜ ਦੀ ਧਰਤੀ ਦੇ ਉੱਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਉੱਥੇ ਮਾਧੋ ਦਾਸ ਬੈਰਾਗੀ ਨੇ ਵੀ ਅੰਮ੍ਰਿਤ ਪਾਨ ਕੀਤਾ ਹੈ ਤੇ ਮਹਾਰਾਜਾ ਪਟਿਆਲਾ ਦੇ ਪਿਛੋਕੜ ਦੇ ਅੰਦਰ ਜਿਨ੍ਹਾਂ ਬਜ਼ੁਰਗਾਂ ਦਾ ਨਾਮ ਹੈ ਬਾਬਾ ਆਲਾ ਸਿੰਘ ਜੀ, ਬਾਬਾ ਆਲਾ ਸਿੰਘ ਜੀ ਵੀ ਨਾਦੇੜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਅੰਮ੍ਰਿਤ ਛਕ ਕੇ ਆਉਂਦੇ ਨੇ। ਖੈਰ, ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸੰਦੇਸ਼ ਦੇ ਕੇ ਤੋਰ ਦਿੱਤਾ ਹੈ ਪੰਜਾਬ ਦੀ ਧਰਤੀ ਵੱਲ ਨੂੰ। ਹੁਕਮਨਾਮੇ ਲਿਖ ਕੇ ਭੇਜੇ ਗਏ ਸਿੱਖਾਂ ਦੇ ਹੱਥ ਦੇ ਕੇ, ਜਿਤਨੇ ਪੰਜਾਬ ਦੇ ਸਿੱਖ ਨੇ ਉਹ ਸਾਰੇ ਬੰਦਾ ਸਿੰਘ ਬਹਾਦਰ ਨੂੰ ਮਿਲੋ ਤੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਅੰਦਰ ਇਕੱਠੇ ਹੋਵੋ, ਗੁਰਮਤਾ ਪਕਾਵੋ, ਜੋ ਮਸ਼ਵਰਾ ਤਿਆਰ ਹੋਵੇ ਉਹਦੇ ਅਨੁਸਾਰ ਪੰਥ ਅਗਲੀ ਕਾਰਵਾਈ ਕਰਨੀ ਸ਼ੁਰੂ ਕਰੇ। ਇਹ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਿਖੇ ਹੋਏ ਨਗਰਾਂ ਦੇ ਅੰਦਰ, ਪਿੰਡਾਂ ਸ਼ਹਿਰਾਂ ਦੇ ਅੰਦਰ ਪਹੁੰਚਣੇ ਸ਼ੁਰੂ ਹੋਏ। ਇਧਰ ਕੀਰਤਪੁਰ ਸਾਹਿਬ, ਜੋ ਆਨੰਦਪੁਰ ਸਾਹਿਬ ਦੇ ਨੇੜੇ ਹੈ ਔਰ ਜੋ 1628 ਦੇ ਅੰਦਰ ਆਬਾਦ ਹੋਇਆ ਔਰ ਆਬਾਦ ਕਰਨ ਵਾਲੇ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਇੱਕ ਪਹਾੜੀ ਰਾਜੇ ਤਾਰਾ ਚੰਦ ਕੋਲੋਂ ਜ਼ਮੀਨ ਲੈ ਕੇ ਇਸ ਨਗਰ ਨੂੰ ਆਬਾਦ ਕੀਤਾ ਤੇ ਤਾਰਾ ਚੰਦ ਉਹ ਪਹਾੜੀ ਰਾਜਾ ਹੈ ਜਿਹਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਆਜ਼ਾਦ ਕਰਵਾ ਕੇ ਲਿਆਏ ਸਨ। ਇਸ ਨਗਰ ਦੇ ਅੰਦਰ ਕੀਰਤਪੁਰ ਸਾਹਿਬ ਸਾਰੇ ਪੰਜਾਬ ਦੇ ਸਿੱਖ ਦੂਰ ਦੁਰਾਡਿਓਂ ਵੀ ਆਣ ਕੇ ਜੁੜਨੇ ਸ਼ੁਰੂ ਹੋਏ। ਕੀਰਤਪੁਰ ਸਾਹਿਬ ਦੇ ਅੰਦਰ ਗਿਣਤੀ ਸਿੱਖਾਂ ਦੀ ਕਾਫੀ ਵੱਧ ਗਈ। ਇਧਰੋਂ ਮਹਾਰਾਸ਼ਟਰ ਵਿੱਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਚਲਦੇ ਚਲਦੇ ਆ ਰਹੇ ਨੇ ਔਰ ਬੰਦਾ ਸਿੰਘ ਬਹਾਦਰ ਦੀਆਂ, ਬਹਾਦਰੀ ਦੀਆਂ ਕਣਸੋਵਾਂ ਖਬਰਾਂ ਵਜ਼ੀਰ ਖਾਂ ਤੇ ਬਾਕੀ ਮੁਸਲਮਾਨਾਂ ਤੱਕ ਵੀ ਪਹੁੰਚਣੀਆਂ ਸ਼ੁਰੂ ਹੋਈਆਂ ਨੇ। ਗੱਲ ਨੂੰ ਮੈਂ ਹੋਰ ਨੇੜੇ ਕਰਾਂ। ਇਧਰੋਂ ਕੀਰਤਪੁਰ ਸਾਹਿਬ ਤੋਂ ਚਲਦਾ ਚਲਦਾ ਸਿੰਘਾਂ ਦਾ ਸਾਰਾ ਜਥਾ ਆ ਜਾਂਦਾ ਹੈ ਖਰੜ। ਇਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਚਲਦੇ ਚਲਦੇ ਪਹੁੰਚ ਜਾਂਦੇ ਨੇ ਬਨੂੜ। ਬਨੂੜ ਤੇ ਖਰੜ ਦੇ ਵਿਚਕਾਰ ਇਨ੍ਹਾਂ ਦੋਵਾਂ ਜਥਿਆਂ ਦਾ ਆਪਸੀ ਤਾਲਮੇਲ ਹੁੰਦਾ ਹੈ। ਕੀਰਤਪੁਰ ਸਾਹਿਬ ਤੋਂ ਆਏ ਹੋਏ ਸਿੰਘ ਤੇ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਹੋਏ ਸਿੰਘ ਭਾਰੀ ਗਿਣਤੀ ਦੇ ਅੰਦਰ ਇੱਥੇ ਇਕੱਤਰ ਹੋਏ, ਜਕਾਰੇ ਛੱਡੇ ਗਏ। ਇਤਿਹਾਸ ਲਿਖਦਾ ਹੈ, ਕੜਾਹ ਪ੍ਰਸ਼ਾਦ ਦੀ ਦੇਗ ਆਪਸੀ ਮਲਾਪ ਦੀ ਖੁਸ਼ੀ ਦੇ ਅੰਦਰ ਵੰਡੀ ਗਈ। ਇੱਥੇ ਬਹਿ ਕੇ ਗੁਰਮਤਾ ਪਕਾਇਆ ਗਿਆ, ਅਗਲਾ ਕਰਮ ਅਸੀਂ ਕੀ ਕਰਨਾ ਹੈ, ਅਗਲਾ ਕਦਮ ਕਿਸ ਤਰ੍ਹਾਂ ਚੁੱਕਣਾ ਹੈ, ਇਹ ਸਾਰੀਆਂ ਵਿਉਂਤ ਬੰਦੀਆਂ ਇੱਥੇ ਬਹਿ ਕੇ ਬਣਾਈਆਂ ਗਈਆਂ ਨੇ। ਸਿੱਖਾਂ ਦੀ ਇਸ ਵੱਧਦੀ ਹੋਈ ਤਾਕਤ ਨੂੰ ਸੁਣ ਕੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਕੰਬਣੀ ਛਿੜਨੀ ਸ਼ੁਰੂ ਹੋਈ ਹੈ, ਜੋ ਮੈਂ ਅਰਜ਼ ਕਰਨੀ ਸੀ ਵਜ਼ੀਰ ਖਾਂ ਦੇ ਸਬੰਧ ਵਿਚ ਹੀ, ਜੋ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਲਾ ਹੈ, ਜਿਉਂਦਿਆਂ ਨੂੰ ਦੀਵਾਰਾਂ ਵਿਚ ਚਨਵਾ ਕੇ ਸ਼ਹੀਦ ਕਰਵਾਉਣ ਵਾਲਾ ਹੈ, ਗੱਲ ਤੇ ਮੈਂ ਇਹਦੀ ਕਰਨੀ ਸੀ। ਵਜ਼ੀਰ ਖਾਂ ਦੇ ਕੋਲ ਖਬਰਾਂ ਪਹੁੰਚੀਆਂ ਕਿ ਇੱਕ ਬੰਦਾ ਸਿੰਘ ਬਹਾਦਰ ਨਾਮ ਦਾ ਸਿੱਖ ਹੈ ਤੇ ਸਿੱਖਾਂ ਦੀ ਰਾਹ ਨੁਮਾਈ ਕਰਨ ਵਾਲਾ ਹੈ, ਆਗੂ ਬਣ ਕੇ ਆਇਆ ਹੈ, ਕਮਾਂਡਰ ਬਣ ਕੇ ਆਇਆ ਹੈ। ਇਹਦੀ ਬਹਾਦਰੀ ਦੀਆਂ ਖਬਰਾਂ ਸੁਣ ਸੁਣ ਕੇ ਵਜ਼ੀਰ ਖਾਂ ਕੰਬਣਾ ਸ਼ੁਰੂ ਹੋਇਆ। ਇਹਨੇ ਇੱਕ ਚਾਲ ਚੱਲੀ, ਇਹਨੂੰ ਇਹ ਤੇ ਸਮਝ ਮਿਲ ਗਈ ਕਿ ਹੁਣ ਇਹਨਾਂ ਇਕੱਤਰ ਹੋ ਕੇ ਸਾਰੇ ਖਾਲਸੇ ਦੇ ਦਲ ਨੇ ਮੇਰੇ ਉੱਤੇ ਹਮਲਾ ਕਰਨਾ ਹੈ ਤੇ ਕਿਧਰੇ ਇਸ ਤਰ੍ਹਾਂ ਨਾ ਹੋਵੇ ਮੈਂ ਇਹਨਾਂ ਕੋਲੋਂ ਹਾਰ ਖਾ ਜਾਵਾਂ। ਵੈਸੇ ਵੀ ਰਾਜਨੀਤੀ ਦੇ ਚਾਰ ਚਰਨ ਨੇ। ਨੰਬਰ 1 ਦੇ ਉੱਤੇ ਸ਼ਾਮ, ਦਾਮ, ਦੰਡ, ਭੇਦ, ਰਾਜਨੀਤੀ ਦੇ ਚਾਰ ਪਹਿਲੂ ਨੇ। ਸ਼ਾਮ, ਕਿਸੇ ਦੀ ਸ਼ਰਨ ਵਿੱਚ ਚਲੇ ਜਾਣਾ। ਦਾਮ, ਦਾਮ ਦੇ ਕੇ ਪੈਸਾ ਦੇ ਕੇ ਖਰੀਦ ਲੈਣਾ। ਸ਼ਾਮ, ਦਾਮ, ਦੰਡ, ਉਹਨੂੰ ਸਜ਼ਾ ਦੇ ਦੇਣੀ। ਭੇਦ, ਉਹਨਾਂ ਦੇ ਵਿਚਕਾਰ ਵੜ ਕੇ ਉਹਨਾਂ ਦੇ ਘਰ ਨੂੰ ਪਾੜ ਦੇਣਾ, ਉਹਨਾਂ ਦੇ ਘਰ ਦੇ ਅੰਦਰ ਜਾ ਕੇ ਭੇਦ ਲੈ ਕੇ ਤੇ ਉਹਨਾਂ ਨੂੰ ਖੇਰੂ ਖੇਰੂ ਕਰ ਦੇਣਾ। ਜਿੱਥੋਂ ਇਸ ਕਹਾਵਤ ਦਾ ਜਨਮ ਹੀ ਹੋਇਆ ਕਿ ਘਰ ਕਾ ਭੇਦੀ ਲੰਕਾ ਢਾਏ, ਇਸ ਤਰ੍ਹਾਂ ਦੀਆਂ ਕਹਾਵਤਾਂ ਨੇ ਜਨਮ ਹੀ ਲਿਆ। ਵਜ਼ੀਰ ਖਾਨ ਨੇ ਇੱਕ ਚਾਲ ਚੱਲੀ ਔਰ ਰਾਜਨੀਤੀ ਤੋਂ ਕੰਮ ਲੈਂਦਿਆਂ ਹੋਇਆ ਜਿਹੜਾ ਸੁੱਚਾਨੰਦ ਹੈ, ਜਿਹੜਾ ਵਜ਼ੀਰ ਖਾਨ ਦੇ ਅਹਿਲਕਾਰਾਂ ਵਿੱਚੋਂ ਮੁੱਖ ਅਹਿਲਕਾਰ ਹੈ, ਜਿਹੜਾ ਸਾਹਿਬਜ਼ਾਦਿਆਂ ਨੂੰ ਵਾਰ ਵਾਰ ਪ੍ਰੇਰਦਾ ਰਿਹਾ ਕਿ ਤੁਸੀਂ ਦੀਨ ਕਬੂਲ ਕਰ ਲਓ, ਜਿਸ ਸੁੱਚਾਨੰਦ ਨੂੰ ਮਾਤਾ ਗੁਜਰੀ ਜੀ ਦੀਆਂ ਲਾਹਨਤਾਂ ਦਾ ਸਾਹਮਣਾ ਕਰਨਾ ਪਿਆ। ਮਾਤਾ ਜੀ ਨੇ ਕਿਹਾ ਸੀ, ਸੁੱਚਿਆ, ਤੁਹਾਡੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਮੇਰੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਾਂਦਨੀ ਚੌਂਕ ਸ਼ਹੀਦ ਹੋ ਗਏ ਤੇ ਤੂੰ ਆਣ ਕੇ ਸਾਨੂੰ ਇਹ ਸਲਾਹ ਦੇ ਰਿਹਾ ਕਿ ਆਪਣਾ ਧਰਮ ਛੱਡ ਕੇ ਤੇ ਇਸਲਾਮ ਕਬੂਲ ਕਰ ਲੋ, ਤੈਨੂੰ ਇਹ ਕਹਿੰਦਿਆਂ ਸ਼ਰਮ ਸੰਕੋਚ ਨਹੀਂ ਆਈ? ਇਹ ਸੁੱਚਾਨੰਦ ਦਾ ਇੱਕ ਪੁੱਤਰ ਹੈ। ਵਜ਼ੀਰ ਖਾਂ ਸੁੱਚਾਨੰਦ ਦੇ ਪੁੱਤਰ ਨੂੰ ਕਮਾਂਡਰ ਬਣਾ ਕੇ ਹਜ਼ਾਰ ਮਨੁੱਖ, ਹਜ਼ਾਰ ਫੌਜੀ ਉਹਦੇ ਨਾਲ ਦੇ ਕੇ ਉਹਨਾਂ ਦੇ ਭੇਸ ਬਦਲ ਕੇ ਉਹਨਾਂ ਨੂੰ ਖਾਲਸੇ ਦੀ ਫੌਜ ਦੇ ਅੰਦਰ ਸ਼ਾਮਲ ਕਰਨ ਦਾ ਯਤਨ ਕਰਦਾ ਹੈ। ਚਾਲ ਇਹਨੇ ਚੱਲੇ, ਹਜ਼ਾਰ ਬੰਦਾ ਸਾਡਾ ਹੋਏਗਾ, ਹਜ਼ਾਰ ਬੰਦਾ ਕੋਈ ਥੋੜਾ ਨਹੀਂ ਹੈ, ਹਜ਼ਾਰ ਬੰਦਾ ਜਦ ਸਾਡਾ ਹੋਏਗਾ, ਕੰਮ ਸਾਡਾ ਕਰਨਗੇ, ਵੇਸ਼ਭੂਸ਼ਾ ਪਹਿਰਾਵਾ ਉਹਨਾਂ ਵਾਲਾ ਰਹੇਗਾ, ਨੁਕਸਾਨ ਉਹਨਾਂ ਦਾ ਕਰਨਗੇ, ਚਾਲ ਸਾਡੀ ਕਾਮਯਾਬ ਹੋ ਜਾਏਗੀ। ਤੋ ਖੈਰ ਇਹਨਾਂ ਨੇ ਆਖਿਆ, ਪਹਿਰਾਵੇ ਬਣਾਓ ਤੁਸੀਂ ਸਿੱਖਾਂ ਵਾਲੇ, ਬੋਲ ਬਾਣੀ ਰੱਖੋ ਸਿੱਖਾਂ ਵਾਲੀ, ਫਤਿਹ ਵੀ ਉਸ ਤਰ੍ਹਾਂ ਹੀ ਬੁਲਾਓ, ਜਕਾਰੇ ਵੀ ਉਸ ਤਰ੍ਹਾਂ ਹੀ ਛੱਡੋ, ਅੰਦਰੋਂ ਕਪਟ ਰੱਖੋ, ਬਾਹਰੋਂ ਉਸ ਤਰ੍ਹਾਂ ਦਾ ਵੇਸ਼ਭੂਸ਼ਾ ਲਿਬਾਸ ਤਿਆਰ ਕਰਕੇ ਇਨ੍ਹਾਂ ਹਜ਼ਾਰ ਫੌਜੀਆਂ ਨੂੰ ਪਵਾਇਆ ਗਿਆ। ਸੁੱਚਾਨੰਦ ਦਾ ਭਤੀਜਾ ਰੋਂਦਾ ਹੋਇਆ, ਕਲਪਦਾ ਹੋਇਆ ਪਹੁੰਚ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਰਨ ਦੇ ਅੰਦਰ ਔਰ ਜਾ ਕੇ ਇਹਨੇ ਨਮਸਕਾਰ ਕੀਤੇ, ਤਰਲੇ ਲੈ, ਮਿਣਤਾਂ ਕੀਤੀਆਂ, ਰੋਇਆ ਕਲਪਿਆ ਔਰ ਇਹਦਾ ਰੋਣਾ ਮਗਰਮੱਛ ਦੇ ਰੋਣ ਵਰਗਾ ਸੀ, ਇਸ ਤੋਂ ਵੱਧ ਕੁਝ ਵੀ ਨਹੀਂ ਸੀ, ਇਹਦਾ ਰੋਣਾ ਬਨਾਵਟੀ ਰੋਣਾ ਸੀ। ਇਹ ਕਹਿਣ ਲੱਗਾ, ਮੈਂ ਸੁੱਚਾਨੰਦ ਦਾ ਪੁੱਤਰ ਹਾਂ, ਮੈਨੂੰ ਮੇਰੇ ਪਿਤਾ ਨੇ ਤੇ ਵਜ਼ੀਰ ਖਾਨ ਨੇ ਬਾਗੀ ਇਕਰਾਰ ਦੇ ਕੇ ਮਰਵਾਉਣ ਦਾ ਯਤਨ ਕੀਤਾ ਹੈ ਤੇ ਮੈਂ ਇਹਨਾਂ ਹਜ਼ਾਰ ਬੰਦਿਆਂ ਨੂੰ ਨਾਲ ਲੈ ਕੇ ਬਗਾਵਤ ਕਰਕੇ ਦੌੜਦਾ ਦੌੜਦਾ ਸਿਰ ਛਪਾਉਣ ਵਾਸਤੇ ਤੁਹਾਡੇ ਪਾਸ ਆ ਪਹੁੰਚਾ। ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਕਰਾਮਾਤੀ ਤਾਕਤਾਂ ਦੇ ਮਾਲਕ ਨੇ, ਉਥੇ ਦੂਰ ਅੰਦੇਸ਼ੀ ਵੀ ਰੱਖਣ ਵਾਲੇ ਨੇ। ਮਨ ਇੱਕ ਵਾਰ ਠਣਕਿਆ, ਕਿਧਰੇ ਕੋਈ ਚਾਲ ਤੇ ਨਹੀਂ ਹੈ, ਫਿਰ ਵੀ ਸੋਚਿਆ ਹੋ ਸਕਦਾ ਦੁਖਿਆਰਾ ਹੋਵੇ, ਇਹਨੂੰ ਆਪਣੇ ਵਿੱਚ ਸ਼ਾਮਲ ਕਰੋ। ਪਰ ਨਾਲ ਲੱਗਦਾ ਭਾਈ ਬਾਜ ਸਿੰਘ ਤੇ ਭਾਈ ਫਤਿਹ ਸਿੰਘ, ਇਹਨਾਂ ਦੋ ਕਮਾਂਡਰਾਂ ਨੂੰ ਹੁਕਮ ਲਾਇਆ, ਆਖਿਆ ਇਹਨਾਂ ਦਾ ਧਿਆਨ ਰੱਖਿਆ ਜਾਏ, ਕਿਧਰੇ ਕੋਈ ਅੰਦਰੋਂ ਕੁਝ ਚਾਲ ਨਾ ਚੱਲਣ। ਖੈਰ ਇਹ ਹਜ਼ਾਰ ਬੰਦਾ ਸੁੱਚਾਨੰਦ ਦਾ ਭਤੀਜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਆਣ ਰਲਦਾ ਹੈ। ਇਹਨਾਂ ਦਾ ਮਕਸਦ ਸੀ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਦਿਆਂਗੇ, ਬਾਬਾ ਬੰਦਾ ਸਿੰਘ ਜੀ ਨਾ ਰਹਿ ਤੇ ਬਾਕੀ ਖਾਲਸੇ ਨੂੰ ਅਸੀਂ ਖਿੰਡਾ ਪੁੰਡਾ ਦੇਣਾ ਹੈ, ਕੁਝ ਮਾਰ ਦੇਣਾ ਹੈ, ਕੁਝ ਦੌੜ ਜਾਣਗੇ। ਗੱਲ ਤੇ ਬੰਦਾ ਸਿੰਘ ਬਹਾਦਰ ਦੀ, ਉਹਨੂੰ ਇਹ ਸਾਡੇ ਬੰਦੇ ਮਾਰ ਦੇਣਗੇ। ਉਧਰ ਸਰਹੰਦ ਦੇ ਅੰਦਰ ਤਕਰੀਬਨ 20,000 ਫੌਜ ਦੀ ਗਿਣਤੀ ਇਕੱਠੀ ਹੋ ਜਾਂਦੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ। ਵਜ਼ੀਰ ਖਾਨ ਦੇ ਕੋਲ ਤੋਪਾਂ ਨੇ, ਉਹਦੇ ਕੋਲ ਹਾਥੀ ਫੌਜ ਹੈ, ਘੋੜਿਆਂ ਦੇ ਉੱਤੇ ਚੱਲਣ ਵਾਲੀ ਫੌਜ ਹੈ ਤੇ ਪੈਦਲ ਅੱਗੇ ਲੱਗ ਕੇ ਚੱਲਣ ਵਾਲੀ ਫੌਜ ਵੀ ਮੌਜੂਦ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਬਹੁਤ ਗਿਣਤੀ ਦੇ ਅੰਦਰ ਫੌਜ ਤੇ ਨਹੀਂ ਹੈ, ਤੋਪਖਾਨਾ ਵੀ ਨਹੀਂ ਹੈ, ਗੋਲੀ ਬਾਰੂਦ ਸਿੱਕਾ ਵੀ ਨਹੀਂ ਹੈ, ਪਰ ਜੋ ਬੰਦਾ ਸਿੰਘ ਬਹਾਦਰ ਦੇ ਕੋਲ ਹੈ ਉਹ ਵਜ਼ੀਰ ਖਾਨ ਦੇ ਕੋਲ ਨਹੀਂ ਹੈ। ਬੰਦਾ ਸਿੰਘ ਬਹਾਦਰ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਅਟਲ ਵਿਸ਼ਵਾਸ, ਪਾਤਸ਼ਾਹ ਦਾ ਕੰਡ ਦੇ ਉੱਤੇ ਦਿੱਤਾ ਹੋਇਆ ਰਹਿਮਤ ਦਾ ਥਾਪੜਾ ਹੈ। ਵਜ਼ੀਰ ਖਾਨ ਇਹਨਾਂ ਦੋਵੇਂ ਬਰਕਤਾਂ, ਦੋਵੇਂ ਦਾਤਾਂ ਤੋਂ ਖਾਲੀ ਹੈ, ਨਾ ਉਹਦੇ ਕੋਲ ਖੁਦਾਵੰਦ ਕਰੀਮ ਦਾ ਥਾਪੜਾ ਹੈ ਰਹਿਮਤ ਦਾ, ਤੇ ਨਾ ਹੀ ਉਹਨੂੰ ਖੁਦਾ ਦੇ ਉੱਤੇ ਅਟਲ ਭਰੋਸਾ ਹੈ, ਵਿਸ਼ਵਾਸ ਵੀ ਨਹੀਂ ਹੈ। ਬੰਦਾ ਸਿੰਘ ਬਹਾਦਰ ਦੇ ਕੋਲੇ ਦੋਵੇਂ ਚੀਜ਼ਾਂ ਨੇ। ਭਾਈ ਬਾਜ ਸਿੰਘ, ਫਤਿਹ ਸਿੰਘ, ਇਨ੍ਹਾਂ ਦੋਵਾਂ ਨੂੰ ਬਾਬਾ ਬੰਦਾ ਸਿੰਘ ਜੀ ਵੱਲੋਂ ਹੁਕਮ ਹੋਇਆ ਕਿ ਵਜ਼ੀਰ ਖਾਨ ਨੂੰ ਜਿਉਂਦਿਆਂ ਫੜਨਾ ਹੈ, ਬਾਕੀ ਫੌਜਾਂ ਨੂੰ ਮਾਰੋ ਮੁਕਾਵੋ, ਪਰ ਵਜ਼ੀਰ ਖਾਨ ਨੂੰ ਯਤਨ ਕਰਨਾ ਹੈ ਜਿਉਂਦਾ ਫੜਿਆ ਜਾਏ। ਔਰ ਨਾਲ ਲੱਗਦਾ ਇੱਕ ਹੁਕਮ ਹੋਰ ਸੁਣਾਇਆ ਗਿਆ, ਆਖਿਆ ਸਰਹੰਦ ਨੂੰ ਲੁੱਟਦੇ ਵਕਤ, ਸਰਹੰਦ ਨੂੰ ਰਾਖ ਕਰਦੇ ਵਕਤ ਜੇ ਕੋਈ ਆਪਣੀ ਬੋਧੀ ਵਿਖਾਏ, ਹਿੰਦੂ ਰੱਖਦੇ ਸਨ ਸਿਰ ਦੇ ਉੱਤੇ ਚੋਟੀ, ਜੇ ਕੋਈ ਆਪਣੀ ਚੋਟੀ ਵਿਖਾਏ ਜਾਂ ਮੁਸਲਮਾਨ ਬਿਲਕੁਲ ਨਿਮਾਣਾ ਹੋ ਕੇ ਸਾਡੀ ਈਨ ਨੂੰ ਮੰਨੇ ਉਹਨੂੰ ਰਹਿਣ ਦੇਣਾ ਹੈ ਤੇ ਬਾਕੀ ਕਿਸੇ ਨੂੰ ਬਖਸ਼ਣਾ ਨਹੀਂ। ਵਜ਼ੀਰ ਖਾਨ ਦੇ ਹਮਾਇਤੀ ਬਣ ਕੇ, ਹਤੈਸ਼ੀ ਬਣ ਕੇ ਜਿੰਨੇ ਆਉਣ ਉਹਨਾਂ ਨੂੰ ਬਖਸ਼ਣਾ ਨਹੀਂ, ਉਹਨਾਂ ਨੂੰ ਤਲਵਾਰ ਦੀ ਭੇਟ ਕਰ ਦੇਣਾ ਹੈ। ਕਮਾਂਡਰ ਵੀ ਦੋ ਬਣਾਏ, ਭਾਈ ਬਾਜ ਸਿੰਘ ਨਾ ਵਾਹਿਗੁਰੂ ਕਮਾਂਡਰ ਬਣਾਏ, ਬੰਦਾ ਸਿੰਘ ਬਹਾਦਰ ਨੇ ਪੰਜ। ਨੰਬਰ ਇੱਕ ਦੇ ਉੱਤੇ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਭਾਈ ਆਲੀ ਸਿੰਘ ਤੇ ਭਾਈ ਸ਼ਾਮ ਸਿੰਘ। ਖਾਲਸੇ ਦੀ ਫੌਜ ਦੇ ਇਹ ਕਮਾਂਡਰ ਨੇ ਜੋ ਅਗਵਾਈ ਕਰ ਰਹੇ ਨੇ। ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਮੁੱਠਭੇੜ ਹੋਈ। ਗੱਲ ਨੂੰ ਮੈਂ ਨੇੜੇ ਕਰਾਂ, ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਇਧਰੋਂ ਵਜ਼ੀਰ ਖਾਨ ਦੀ ਤਕਰੀਬਨ 20,000 ਫੌਜ, ਬੰਦਾ ਸਿੰਘ ਬਹਾਦਰ ਉਨ੍ਹਾਂ ਦੇ ਇਹ ਕੁਝ ਗਿਣਤੀ ਦੇ ਸਿੰਘ ਮੈਦਾਨ ਦੇ ਅੰਦਰ ਟਕਰਾ ਜਾਂਦੇ ਨੇ। ਸੁੱਚਾ ਨੰਦ ਦਾ ਭਤੀਜਾ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਮਾਰਨ ਵਾਸਤੇ ਆਇਆ ਸੀ, ਬਦ ਨੀਅਤ ਲੈ ਕੇ ਆਇਆ ਸੀ, ਉਹਨੇ ਵੇਖਿਆ ਖਾਲਸੇ ਦੀ ਅੰਦਰ ਸੋਚ ਨੂੰ, ਖਾਲਸੇ ਦੇ ਬੁਲੰਦ ਹੌਸਲੇ ਨੂੰ, ਤੇ ਉਹਦਾ ਅੰਦਰ ਵੀ ਹਿੱਲ ਗਿਆ, ਕੰਬ ਗਿਆ। ਉਹਨੇ ਸੋਚਿਆ ਮੇਰੀ ਪੇਸ਼ ਇੱਥੇ ਜਾਣੀ ਨਹੀਂ ਹੈ। ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਉਧਰੋਂ ਫੌਜਾਂ ਭਿੜਨੀਆਂ ਸ਼ੁਰੂ ਹੁੰਦੀਆਂ ਨੇ, ਉਧਰੋਂ ਸੁੱਚਾ ਨੰਦ ਦਾ ਭਤੀਜਾ ਆਪਣੇ 1,000 ਬੰਦਿਆਂ ਦੇ ਸਮੇਤ ਦੌੜ ਜਾਂਦਾ ਹੈ। ਉਹ ਨਾ ਵਜ਼ੀਰ ਖਾਨ ਦਾ ਸਾਥ ਦਿੰਦਾ ਤੇ ਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੰਦਾ, ਇਹ ਦੌੜਦਾ ਨਜ਼ਰ ਪਿਆ। ਕਮਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਭਾਲੀ ਉਸ ਵਕਤ ਜਦ ਮੁਗਲ ਫੌਜ ਸਿੱਖ ਫੌਜ ਦੇ ਉੱਤੇ ਪਾਰੂ ਹੁੰਦੀ ਨਜ਼ਰ ਪਈ, ਤੇ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਪਿੱਛੇ ਸਨ, ਮੈਂ ਵੇਖਾਂਗਾ ਮੈਂ ਕਿੱਧਰ ਕਿਸੇ ਖਾਲਸੇ ਦੇ ਦਲ ਨੂੰ ਭੇਜਣਾ ਹੈ। ਕੁਝ ਦਸਤਾ ਉਨ੍ਹਾਂ ਦੇ ਨਾਲ ਸੀ, ਪਰ ਫਿਰ ਉਨ੍ਹਾਂ ਨੇ ਫੌਜਾਂ ਦੀ ਕਮਾਨ ਆਪ ਸੰਭਾਲੀ। ਜਦ ਬੰਦਾ ਸਿੰਘ ਬਹਾਦਰ ਨੇ ਕਮਾਨ ਸੰਭਾਲੀ, ਮੁਗਲ ਫੌਜਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ। ਮੁਗਲ ਫੌਜਾਂ ਪਿੱਛੇ ਹਟਣੀਆਂ ਸ਼ੁਰੂ ਹੋਈਆਂ ਤੇ ਭੱਜਦੀਆਂ ਹੋਈਆਂ ਫੌਜਾਂ ਨੂੰ ਲਲਕਾਰਦਾ ਹੋਇਆ ਵਜ਼ੀਰ ਖਾਨ ਆਪ ਮੁਗਲ ਫੌਜਾਂ ਦੀ ਕਮਾਨ ਸੰਭਾਲ ਲੈਂਦਾ ਹੈ। ਇਧਰ ਵਜ਼ੀਰ ਖਾਨ, ਉਧਰ ਬਾਬਾ ਬੰਦਾ ਸਿੰਘ ਬਹਾਦਰ ਲੜਦੇ ਲੜਦੇ ਆਖਰ ਆਹਮੋ ਸਾਹਮਣੇ ਹੋਣ ਦਾ ਯਤਨ ਕਰ ਰਹੇ ਨੇ, ਪਰ ਵਜ਼ੀਰ ਖਾਨ ਦੀ ਟੱਕਰ ਹੁੰਦੀ ਏ ਭਾਈ ਬਾਜ ਸਿੰਘ ਦੇ ਨਾਲ। ਭਾਈ ਬਾਜ ਸਿੰਘ ਨੇ ਲਲਕਾਰਿਆ, ਬਾਜ ਸਿੰਘ ਬੜਾ ਬਹਾਦਰ ਹੈ, ਯੋਧਾ ਹੈ, ਤਲਵਾਰ, ਨੇਜਾ, ਘੋੜ ਸਵਾਰੀ ਇਹਦਾ ਬਚਪਨ ਦਾ ਸ਼ੌਕ ਸੀ, ਔਰ ਘੋੜ ਸਵਾਰੀ ਦੇ ਅੰਦਰ ਬੜਾ ਮਾਹਿਰ ਹੈ, ਤਲਵਾਰ ਚਲਾਉਣੀ ਬੜੀ ਚੰਗੀ ਜਾਣਦਾ ਤੇ ਨੇਜਾ ਚਲਾਉਣਾ ਵੀ ਬੜਾ ਚੰਗਾ ਜਾਣਦਾ। ਭਾਈ ਬਾਜ ਸਿੰਘ ਨੇ ਵਜ਼ੀਰ ਸਿੰਘ ਨੂੰ ਲਲਕਾਰਿਆ, ਔਰ ਜਿਵੇਂ ਲਲਕਾਰਿਆ ਇੰਨੀ ਫੁਰਤੀ ਦੇ ਨਾਲ ਭਾਈ ਬਾਜ ਸਿੰਘ ਅੱਗੇ ਵਧਿਆ ਕਿ ਉਹਦੇ ਕੀਤੇ ਹੋਏ ਨੇਜੇ ਦੇ ਵਾਰ ਤੋਂ ਬਚ ਕੇ ਤੇ ਹੱਥ ਪਾ ਕੇ ਉਹਦਾ ਨੇਜਾ ਹੀ ਖੋਲਿਆ। ਮਗਰ ਆ ਰਹੇ ਨੇ ਭਾਈ ਫਤਿਹ ਸਿੰਘ, ਤੇ ਭਾਈ ਫਤਿਹ ਸਿੰਘ ਨੇ ਜੋਸ਼ ਦੇ ਅੰਦਰ ਆਣ ਕੇ ਵਜ਼ੀਰ ਖਾਨ ਦੇ ਮੋਢੇ ਦੇ ਉੱਤੇ ਵਾਰ ਕੀਤਾ। ਮੋਢੇ ਨੂੰ ਕੱਟਦੀ ਹੋਈ ਤਲਵਾਰ, ਹੱਡੀਆਂ ਨੂੰ ਕੱਟਦੀ ਹੋਈ ਇਹਦੀ ਕਮਰ ਤੱਕ ਡੂੰਘੀ ਤਲਵਾਰ ਚੀਰ ਪਾ ਦਿੰਦੀ। ਵਜ਼ੀਰ ਖਾਨ ਘੋੜੇ ਤੋਂ ਡਿੱਗ ਪੈਂਦਾ ਹੈ। ਭਾਈ ਫਤਿਹ ਸਿੰਘ ਤੇ ਭਾਈ ਬਾਜ ਸਿੰਘ ਇਹਨਾਂ ਦੋਵਾਂ ਨੇ ਆਪਣੇ ਕ੍ਰੋਧ ਨੂੰ ਠੰਡਿਆ ਕਰਨ ਵਾਸਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ। ਇਹ ਗੱਲ ਤੇ ਸਾਰਿਆਂ ਸਿੱਖਾਂ ਦੀ ਛਾਤੀ ਦੇ ਅੰਦਰ ਸੀ ਨਾ, ਇਹ ਵਲਵਲਾ ਤੇ ਸਭ ਦੇ ਅੰਦਰ ਸੀ ਕਿ ਇਹ ਕਾਫਰ ਹੈ, ਇਹ ਜ਼ੁਲਮ ਕਰਨ ਵਾਲਾ ਹੈ ਜਿਹਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਕੈਦ ਵੀ ਰੱਖਿਆ ਤੇ ਸ਼ਹੀਦ ਵੀ ਕੀਤਾ। ਇਤਿਹਾਸ ਕਹਿੰਦਾ ਹੈ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ ਵਜ਼ੀਰ ਖਾਨ ਦੇ ਸਰੀਰ ਦੇ ਅਨੇਕ ਟੁਕੜੇ ਕੀਤੇ ਤੇ ਟੁਕੜੇ ਦੇ ਸਰੀਰ ਦੇ ਫਿਰ ਖਲਾਰ ਦਿੱਤੇ। ਕਾਵਾਂ, ਕੁੱਤਿਆਂ ਤੇ ਗਿੱਧਾਂ ਦੇ ਖਾਣ ਵਾਸਤੇ ਇਹਦੇ ਸਰੀਰ ਦੇ ਟੁਕੜੇ ਖਲਾਰ ਦਿੱਤੇ। ਇਸ ਪਾਪੀ ਦਾ ਅੰਗ ਅੰਗ ਕਰਕੇ ਕੀਮਾ ਬਣਾ ਕੇ ਸਿੱਖਾਂ ਨੇ ਇਹਨੂੰ ਇਹਦੇ ਕੀਤੇ ਦੀ ਸਜ਼ਾ ਦਿੱਤੀ। 14 ਮਈ 1710 ਵਾਲੇ ਦਿਨ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਸਰਹੰਦ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਨੇ। ਸਰਹੰਦ ਨੂੰ ਉਜਾੜਿਆ, ਸਰਹੰਦ ਨੂੰ ਖੂਬ ਲੁੱਟਿਆ ਔਰ ਮਹਿਲ ਮਾੜੀਆਂ ਦਾ ਨੁਕਸਾਨ ਕੀਤਾ, ਇੱਟ ਨਾਲ ਇੱਟ ਖੜਕਾਈ। ਆਖਰ ਉਸ ਤੋਂ ਬਾਅਦ ਸਰਹੰਦ ਦਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਹੀ ਥਾਪ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਗਲੇ ਪਾਸੇ ਨਿਕਲ ਜਾਂਦੇ ਨੇ। ਵਜ਼ੀਰ ਖਾਂ ਦਾ ਅੰਤ ਕਿਵੇਂ ਹੋਇਆ, ਇਹ ਕਥਾ ਤੁਹਾਡੇ ਸਾਹਮਣੇ ਰੱਖਣੀ ਜ਼ਰੂਰੀ ਸੀ। ਇਹ ਤੇ ਸੁਣਦੇ ਆ ਰਹੇ ਹਾਂ ਕਿ ਗੰਗੂ ਬ੍ਰਾਹਮਣ ਨੇ ਸਾਹਿਬਜ਼ਾਦਿਆਂ ਨੂੰ ਪਕੜਾਇਆ ਮੁਖਬਰੀ ਕਰਕੇ ਤੇ ਵਜ਼ੀਰ ਖਾਂ ਨੇ ਤੇ ਸੁੱਚਾ ਨੰਦ ਨੇ ਇਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦੇਣ ਦਾ ਯਤਨ ਕੀਤਾ ਹੈ ਔਰ ਸ਼ਹੀਦ ਕੀਤਾ ਹੈ। ਇਨ੍ਹਾਂ ਦੋਵਾਂ ਦਾ ਅੰਤ ਹੁੰਦਾ ਹੈ ਮੈਦਾਨੇ ਜੰਗ ਦੇ ਅੰਦਰ ਔਰ ਗੰਗੂ ਦਾ ਅੰਤ ਹੁੰਦਾ ਹੈ ਉਹਦੇ ਘਰ ਦੇ ਅੰਦਰ। ਉਹ ਮੈਂ ਅਰਜ਼ ਕਰ ਚੁੱਕਾ ਕਿ ਉਹ ਆਪਣੇ ਘਰ ਦੇ ਅੰਦਰ ਕਿਸ ਤਰ੍ਹਾਂ ਮਰਿਆ, ਕੇਵਲ ਇਸ਼ਾਰਤਨ ਬੇਨਤੀ। ਧਨ ਦੀ ਖੁਰਜੀ ਜਿਹੜੀ ਮਾਤਾ ਗੁਜਰੀ ਜੀ ਦੇ ਪਾਸ ਸੀ ਉਹ ਗੰਗੂ ਬ੍ਰਾਹਮਣ ਨੇ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਛਪਾ ਲਈ ਸੀ। ਵਜ਼ੀਰ ਖਾਂ ਕਹਿਣ ਲੱਗਾ ਗੰਗੂ ਦੇ ਕੋਲ ਤਨ ਹੈ, ਇਹਦਾ ਤਨ ਇਹਦੇ ਘਰੋਂ ਲੱਭ ਕੇ ਲਿਆਓ। ਗੰਗੂ ਦੀ ਛਿੱਤਰ ਪਰੇਡ ਹੋਈ, ਮਾਰ ਕੁਟਾਈ ਹੋਈ ਤੇ ਗੰਗੂ ਮੰਨ ਗਿਆ ਕਿ ਹਾਂ ਮੈਂ ਆਪਣੇ ਘਰ ਦੇ ਅੰਦਰ ਵਿਹੜੇ ਵਿਚ ਧਨ ਦੀ ਖੁਰਜੀ ਨੂੰ ਦੱਬਿਆ ਹੈ। ਪਰਮਾਤਮਾ ਦੀ ਨੇਤ ਉਹ ਧਨ ਉਥੋਂ ਕੋਈ ਦੂਸਰਾ ਪੁੱਟ ਕੇ ਲੈ ਜਾਂਦਾ ਜਾਂ ਕੀ ਕੌਤਕ ਵਰਤਿਆ। ਗੰਗੂ ਛਪਾਈਆਂ ਨੂੰ ਘਰ ਵਿਚ ਲੈ ਕੇ ਆਉਂਦਾ ਹੈ, ਜਗ੍ਹਾ ਬਿਆਨ ਕਰਦਾ ਇਸ ਜਗ੍ਹਾ ਨੂੰ ਪੁੱਟੋ, ਜਗ੍ਹਾ ਪੁੱਟੀ ਗਈ ਧਨ ਨਹੀਂ ਨਿਕਲਿਆ, ਦੂਜੀ ਜਗ੍ਹਾ ਪੁੱਟੋ ਧਨ ਨਹੀਂ ਨਿਕਲਿਆ, ਤੀਜੀ ਜਗ੍ਹਾ ਪੁੱਟੋ ਧਨ ਨਹੀਂ ਨਿਕਲਿਆ। ਸਾਰਾ ਹੀ ਵਿਹੜਾ ਪੁੱਟਿਆ ਪਰ ਧਨ ਕਿਧਰੋਂ ਮਿਲਿਆ ਨਹੀਂ। ਛਪਾਈ ਦੁਖੀ ਹੋ ਗਏ ਕਿ ਸਾਨੂੰ ਪਰੇਸ਼ਾਨ ਕਰ ਰਿਹਾ, ਮਿਹਨਤ ਕਰਵਾਈ ਜਾ ਰਿਹਾ, ਮਿੱਟੀ ਪੁਟਾਈ ਜਾ ਰਿਹਾ, ਧਨ ਮਿਲਦਾ ਨਹੀਂ ਤੇ ਕਰਦਾ ਹੈ ਸਭ ਕੁਝ ਜਾਣ ਕੇ। ਛਪਾਈਆਂ ਨੇ ਜ਼ੋਰ ਜ਼ੋਰ ਦੀ ਕੁੱਟਣਾ ਸ਼ੁਰੂ ਕੀਤਾ। ਇਹ ਪਾਪੀ ਕੁੱਟ ਖਾਂਦਾ ਖਾਂਦਾ ਆਪਣੇ ਹੀ ਘਰ ਦੇ ਅੰਦਰ ਮਰ ਜਾਂਦਾ ਹੈ। ਹੁਣ ਮੈਂ ਤੁਹਾਡੇ ਧਿਆਨ ਨੂੰ ਲੈ ਕੇ ਜਾਣਾ ਚਾਹਾਂਗਾ ਚਮਕੌਰ ਦੀ ਗੜੀ ਵੱਲ। ਪਿਛਲਿਆਂ ਦਿਨਾਂ ਦੇ ਅੰਦਰ ਆਪ ਚਮਕੌਰ ਦੀ ਗੜੀ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਸੀ। ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਹੋਣ ਵਾਲੇ 40 ਸਿੰਘ, 2 ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਹਰ ਮਰਨ ਵਾਲਾ ਸ਼ਹੀਦ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ ਕਿ ਹਰ ਮਰਨ ਵਾਲੇ ਦੇ ਨਾਮ ਦੇ ਨਾਲ ਉਹਦੀ ਕੌਮ, ਉਹਦਾ ਦੇਸ਼ ਜਾਂ ਉਹਦਾ ਪਰਿਵਾਰ ਸ਼ਹੀਦ ਦਾ ਲਫ਼ਜ਼ ਜੋੜ ਦਿੰਦੇ ਨੇ। ਪਰ ਪਤਾ ਨਹੀਂ ਕਿੰਨੇ ਲੋਕ ਸਰੀਰ ਕਰਕੇ ਦੋ ਦੋ ਫਾੜ ਹੋ ਕੇ ਕੱਟੇ ਵੱਡੇ ਗਏ, ਡਿੱਗ ਗਏ, ਪਰ ਸਾਰੇ ਉਹ ਦੋ ਫਾੜ ਹੋਣ ਵਾਲੇ ਮਤੀ ਦਾਸ ਦੇ ਬਰਾਬਰ ਥੋੜਾ ਨੇ। ਉਹਨਾਂ ਨੂੰ ਮਤੀ ਦਾਸ ਦਾ ਦਰਜਾ ਦੇਣਾ ਚਾਹੀਏ, ਨਹੀਂ ਦੇ ਸਕਦੇ। ਪਤਾ ਨੀ ਕਿੰਨੇ ਲੋਕ ਅੱਗ ਦੇ ਅੰਦਰ ਸੜ ਕੇ ਮਰ ਗਏ, ਪਰ ਉਹਨਾਂ ਸਾਰਿਆਂ ਨੂੰ ਨਾ ਭਾਈ ਦਿਆਲਾ ਜੀ ਦਾ ਰੁਤਬਾ ਦੇ ਸਕਦੇ ਆ ਤੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਰਾਬਰ ਗਿਣਿਆ ਜਾ ਸਕਦਾ। ਪਤਾ ਨੀ ਮਸ਼ੀਨਰੀ ਦੇ ਅੰਦਰ, ਕਾਰਖਾਨਿਆਂ ਦੇ ਅੰਦਰ, ਸ਼ੂਗਰ ਮਿੱਲਾਂ ਦੇ ਅੰਦਰ ਕਿੰਨੇ ਲੋਕ ਪੀੜੇ ਗਏ, ਪਰ ਸਾਰੇ ਪੀੜੇ ਜਾਣ ਵਾਲੇ ਕੋਈ ਮੋਤੀ ਮਹਿਰੇ ਦੀ ਬਰਾਬਰੀ ਥੋੜਾ ਹੀ ਕਰਦੇ ਨੇ ਜਿਹੜਾ ਕੋਲੂ ਦੇ ਅੰਦਰ ਪੀੜਿਆ ਗਿਆ। ਪਤਾ ਨੀ ਕਿੰਨਿਆਂ ਦੇ ਸਰੀਰ ਕੀਮਾ ਕੀਮਾ ਹੋ ਗਏ, ਪਰ ਭਾਈ ਮਣੀ ਸਿੰਘ ਦੀ ਤੇ ਚਰਨ ਧੂੜ ਵਰਗੇ ਵੀ ਨਹੀਂ ਹੈ। ਹਰ ਮਰਨ ਵਾਲਾ ਮਨੁੱਖ ਸ਼ਹੀਦ ਨਹੀਂ ਹੁੰਦਾ। ਇਹ ਜਿਨ੍ਹਾਂ ਸ਼ਹੀਦਾਂ ਦੀ ਦਾਸਤਾਨ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ, ਇਹ ਉਹ ਮਹਾਨ ਸ਼ਹੀਦ ਨੇ ਜਿਹੜੇ ਅਚਨਚੇਤ ਨਹੀਂ ਮਰੇ, ਜਿਨ੍ਹਾਂ ਨੇ ਮੌਤ ਨੂੰ ਆਵਾਜ਼ ਦੇ ਕੇ ਆਪਣੇ ਗਲ ਲਾਇਆ, ਆਪਣੀ ਛਾਤੀ ਲਾਇਆ। ਇਸ ਤਰ੍ਹਾਂ ਨਹੀਂ ਕਿ ਆਫ਼ਤ ਆ ਪਈ ਹੈ ਤੇ ਲੜਦਿਆਂ ਲੜਦਿਆਂ ਭੱਜਣ ਦਾ ਕੋਈ ਰਾਹ ਨਾ ਮਿਲਿਆ, ਦੌੜਨ ਦਾ ਰਸਤਾ ਨਾ ਮਿਲਿਆ ਤੇ ਇਨ੍ਹਾਂ ਨੇ ਸੋਚਿਆ ਚਲੋ ਹੁਣ ਮਾਰੀ ਜਾਈਏ ਤੇ ਮਰਨ ਤੋਂ ਬਾਅਦ ਕੌਮ ਨੇ ਇਨ੍ਹਾਂ ਦੇ ਨਾਂ ਦੇ ਨਾਲ ਸ਼ਹੀਦ ਲਫ਼ਜ਼ ਜੋੜਿਆ ਹੋਵੇ। ਇਸ ਤਰ੍ਹਾਂ ਦੇ ਸ਼ਹੀਦ ਨਹੀਂ ਹੈ। ਇਹ ਉਹ ਸ਼ਹੀਦ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਕਦੀ ਦੋ ਤਰਫੇ ਵਿਚਾਰ ਚੱਲਦੇ ਸਨ। ਹਰ ਸ਼ਹੀਦ ਦੇ ਮਨ ਦੇ ਅੰਦਰ ਵਿਚਾਰਾਂ ਦਾ ਉਥਲ ਪੁਥਲ, ਉੱਤਰ ਪ੍ਰਸ਼ਨ, ਸਵਾਲ ਜਵਾਬ ਇਸ ਤਰ੍ਹਾਂ ਦਾ ਚੱਲਦਾ ਹੈ ਤੇ ਵਿਚਾਰ ਕੀ ਚੱਲਦੇ ਨੇ। ਇੱਕ ਪਾਸੇ ਪਰਿਵਾਰ, ਦੂਜੇ ਪਾਸੇ ਨਿਰੰਕਾਰ, ਇੱਕ ਪਾਸੇ ਪਦਾਰਥ, ਇੱਕ ਪਾਸੇ ਧਨ, ਦੂਸਰੇ ਪਾਸੇ ਧਰਮ, ਇਸ ਤਰ੍ਹਾਂ ਦੇ ਵਿਚਾਰ ਚੱਲਦੇ ਨੇ। ਇੱਕ ਪਾਸੇ ਸ਼ਰਧਾ ਤੇ ਭਾਵਨਾ ਹੈ ਤੇ ਦੂਜੇ ਪਾਸੇ ਜ਼ਿੰਦਗੀ ਹੈ, ਸੰਸਾਰ ਹੈ। ਵਿਚਾਰ ਚੱਲਦੇ ਨੇ ਮੇਰੇ ਮਗਰ ਮੇਰੀ ਪਤਨੀ ਹੈ, ਬੱਚੇ ਨੇ, ਧੀਆਂ ਨੇ, ਪੁੱਤਰ ਨੇ, ਮਾਂ ਹੈ, ਪਿਤਾ ਹੈ, ਭੈਣ ਹੈ, ਭਾਈ ਹੈ, ਔਰ ਇਹ ਤੇ ਜਾਣਦੇ ਨੇ ਕਿ ਸ਼ਹੀਦ ਹੋਣ ਤੋਂ ਬਾਅਦ ਗੱਲ ਮੇਰੇ ਤੇ ਮੁੱਕਣੀ ਨਹੀਂ, ਮੇਰੇ ਪਰਿਵਾਰ ਦਾ ਪਤਾ ਨਹੀਂ ਕੀ ਅਸਰ ਹੋਣਾ। ਇੱਕ ਤਰਫਾ ਵਿਚਾਰ ਚੱਲਦੇ ਨੇ ਇਹ, ਤੇ ਦੂਸਰੇ ਪਾਸੇ ਵਿਚਾਰ ਚੱਲਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਲਈ ਸਰਬੰਸ ਵਾਰਿਆ, ਸਰਬੰਸ ਦਾਨ ਕੀਤਾ ਤੇ ਕੀਤਾ ਇਸ ਕੌਮ ਦੀਆਂ ਨੀਂਹਾਂ।

ਚਾਹੀਦਾ ਹੈ। ਕਈ ਦੌੜ ਜਾਂਦੇ ਨੇ ਇਸ ਪਾਸੇ, ਨਹੀਂ ਪਰਿਵਾਰ ਦੀ ਕੋਈ ਪਰਵਾਹ ਨਹੀਂ, ਗੁਰੂ ਕਾ ਪਿਆਰ ਚਾਹੀਦਾ ਹੈ, ਨਿਰੰਕਾਰ ਦੀ ਰਹਿਮਤ ਚਾਹੀਦੀ। ਇਹ ਮੈਂ ਉਹਨਾਂ ਸ਼ਹੀਦਾਂ ਦੀ ਦਾਸਤਾਨ ਬਿਆਨ ਕਰਦਾ ਆ ਰਿਹਾ। ਪਿਛਲਿਆਂ ਦਿਨਾਂ ਦੇ ਅੰਦਰ ਕੁਝ ਸਿੱਖਾਂ ਦਾ ਜ਼ਿਕਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜ਼ਿਕਰ ਆਪ ਸੰਗਤਾਂ ਨੇ ਸੁਣਿਆ ਹੈ, ਔਰ ਇੱਕ ਪਿਆਰਾ ਭਾਈ ਸਾਹਿਬ ਸਿੰਘ ਜੀ, ਉਹ ਵੀ ਮੈਰਿਜ ਕਰ ਚੁੱਕਾ ਕਿ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਚਮਕੌਰ ਦੀ ਗੜੀ ਵਿਚ ਕਿਸ ਤਰ੍ਹਾਂ ਪਾਇਆ। ਹੁਣ ਵਾਰੀ ਆਉਂਦੀ ਏ ਭਾਈ ਮੋਹਕਮ ਸਿੰਘ, ਤੇ ਭਾਈ ਮੋਹਕਮ ਸਿੰਘ ਵੀ ਉਹ ਜਿਹੜੇ ਪੰਜਾਂ ਪਿਆਰਿਆਂ ਵਾਲੇ ਭਾਈ ਮੋਹਕਮ ਸਿੰਘ ਨੇ। ਮੋਹਕਮ ਸਿੰਘ ਨਾਮ ਆਮ ਸਿੱਖਾਂ ਦਾ ਵੀ ਹੁੰਦਾ ਹੈ, ਪਰ ਇਹ ਭਾਈ ਮੋਹਕਮ ਸਿੰਘ ਪਿਆਰਾ, ਭਾਈ ਮੋਹਕਮ ਸਿੰਘ ਦੇ ਪਿਤਾ ਦਾ ਨਾਂ ਹੈ ਭਾਈ ਤੀਰਥ ਚੰਦ ਜੀ, ਔਰ ਇਹ ਜਾਤ ਕਰਕੇ ਛਿੰਬਿਆਂ ਦੀ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਨੇ। ਭਾਈ ਮੋਹਕਮ ਸਿੰਘ ਜੀ ਦੇ ਪਿਤਾ ਟੇਲਰ ਮਾਸਟਰ ਦਾ ਕੰਮ ਕਰਦੇ ਨੇ, ਦਰਜੀ ਦਾ ਕੰਮ ਕਰਦੇ ਨੇ, ਔਰ ਮੈਂ ਇਨ੍ਹਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਰਹਿਣ ਵਾਲੇ ਨੇ ਦਵਾਰਕਾ ਦੇ, ਮੈਂ ਇਸ਼ਾਰਤਨ ਬੇਨਤੀ ਕਰਦਾ ਚੱਲਾਂ, ਦਵਾਰਕਾ ਦੇ ਰਹਿਣ ਵਾਲੇ ਨੇ। ਦਵਾਰਕਾ ਨਗਰੀ ਬੜੌਦਾ ਰਾਜ ਦੇ ਅੰਦਰ ਸਮੁੰਦਰ ਦੇ ਕਿਨਾਰੇ ਦੇ ਉੱਤੇ ਵਸੀ ਹੋਈ ਇੱਕ ਨਗਰੀ ਦਾ ਨਾਂ ਹੈ ਦਵਾਰਕਾ ਨਗਰੀ। ਤੇ ਤੁਹਾਡੇ ਗਿਆਤ ਲਈ ਮੈਂ ਇੱਕ ਹੋਰ ਬੇਨਤੀ ਕਰਾਂ, ਹਿੰਦੂ ਧਰਮ ਦੇ ਅੰਦਰ ਸੱਤ ਪੁਰੀਆਂ ਪਵਿੱਤਰ ਮੰਨੀਆਂ ਗਈਆਂ ਨੇ, ਸੱਤ ਨਗਰ ਬੜੇ ਮਹਾਨ ਪਵਿੱਤਰ ਮੰਨੇ ਗਏ ਨੇ ਹਿੰਦੂ ਇਜ਼ਮ ਦੇ ਮੁਤਾਬਕ, ਹਿੰਦੂ ਧਰਮ ਦੇ ਮੁਤਾਬਕ, ਜਿਨ੍ਹਾਂ ਵਿੱਚੋਂ ਨੰਬਰ 1 ਦੇ ਉੱਤੇ ਅਯੁੱਧਿਆ, ਫਿਰ ਮਥੁਰਾ, ਫਿਰ ਹਰਿਦਵਾਰ, ਫਿਰ ਕਾਂਚੀ, ਫਿਰ ਉਜੈਨ, ਫਿਰ ਦਵਾਰਕਾ, ਤੇ ਇੱਕ ਨਗਰੀ ਦਾ ਨਾਂ ਹੈ ਕਾਂਚੀ। ਉਨ੍ਹਾਂ ਵਿੱਚੋਂ ਇੱਕ ਦਾ ਨਾਂ ਦਵਾਰਕਾ ਵੀ ਹੈ। ਦਵਾਰਕਾ ਦੇ ਵਸਨੀਕ ਨੇ ਭਾਈ ਤੀਰਥ ਚੰਦ ਜੀ ਮੋਹਕਮ ਸਿੰਘ ਦੇ ਪਿਤਾ। ਮੈਂ ਇਨ੍ਹਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਗੱਲਾਂ ਬਾਤਾਂ ਕਥਾ ਕਹਾਣੀਆਂ ਗੁਰੂ ਕੇ ਸਿੱਖਾਂ ਨੇਮੀਆਂ ਪ੍ਰੇਮੀਆਂ ਕੋਲੋਂ ਸਰਵਣ ਕਰਦੇ ਰਹਿੰਦੇ ਨੇ। ਇਹਦੇ ਮਨ ਦੇ ਅੰਦਰ ਇੱਕ ਦਿਨ ਖਿਆਲ ਬਣਿਆ, ਭਾਈ ਤੀਰਥ ਚੰਦ ਜੀ ਦੇ, ਮੋਹਕਮ ਸਿੰਘ ਜੀ ਦੇ ਪਿਤਾ ਦੇ ਮਨ ਵਿਚ ਵਿਚਾਰ ਬਣਿਆ ਕਿ ਦਰਜੀ ਦਾ ਕੰਮ ਤੇ ਮੈਂ ਜਾਣਦਾ ਹੀ ਹਾਂ, ਕਿਉਂ ਨਾ ਹੋਵੇ ਕਿ ਸੁੰਦਰ ਪੁਸ਼ਾਕ ਤਿਆਰ ਕੀਤੀ ਜਾਏ, ਇੱਕ ਚੋਲਾ ਤਿਆਰ ਕੀਤਾ ਜਾਏ। ਪਰ ਹੁਣ ਚੋਲਾ ਤਿਆਰ ਕਰਨ ਵਾਸਤੇ ਮਾਪ ਤੇ ਚਾਹੀਦਾ ਹੈ, ਜਿਹਦੇ ਵਸਤਰ ਤਿਆਰ ਕਰਨੇ ਨੇ ਉਹਦੇ ਸਰੀਰ ਦੀ ਪਮੈਸ਼ ਤੇ ਚਾਹੀਦੀ, ਮਾਪ ਤੇ ਚਾਹੀਦਾ ਹੈ। ਪਰ ਗੁਰੂ ਗੋਬਿੰਦ ਸਿੰਘ ਦੇ ਤੇ ਕਦੀ ਅੱਖਾਂ ਦੇ ਨਾਲ ਨੇਤਰਾਂ ਦੇ ਨਾਲ ਦੀਦਾਰ ਵੀ ਨਹੀਂ ਕੀਤੇ, ਅੰਦਾਜ਼ੇ ਦੇ ਨਾਲ ਚਲੋ ਚੋਲਾ ਬਣਾ ਲੈਣ, ਕਦੀ ਦੀਦਾਰ ਵੀ ਨਹੀਂ ਕੀਤੇ। ਸੁਣਿਆ ਹੈ ਕਿ ਸਰੀਰ ਭਰਮਾ ਹੈ, ਸਡੋਲ ਨੇ, ਸੁੰਦਰ ਨੇ, ਕੱਦ ਉੱਚਾ ਲੰਮਾ ਹੈ। ਇਹ ਇੱਕ ਦਿਨ ਆਪਣੇ ਘਰ ਦੇ ਅੰਦਰ ਬਹਿ ਕੇ ਕਿਸੇ ਦੇ ਕੱਪੜੇ ਤਿਆਰ ਕਰ ਰਹੇ ਨੇ, ਤੇ ਉਧਰ ਮਨ ਦਾ ਵਿਚਾਰ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਚਲਾ ਜਾਂਦਾ ਹੈ। ਇਤਨੇ ਸਮੇਂ ਨੂੰ ਪਿੰਡ ਦੇ ਚੌਧਰੀ, ਔਰ ਉਹ ਚੌਧਰੀ ਹੈ ਪਰਮਾਰ ਬਰਾਦਰੀ ਦੇ ਨਾਲ ਸੰਬੰਧਿਤ ਰਾਜਪੂਤ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲਾ, ਪਿੰਡ ਦਾ ਚੌਧਰੀ ਰਾਜਪੂਤ ਬਰਾਦਰੀ ਵਿੱਚੋਂ ਪਰਮਾਰ ਜਾਤ ਦਾ, ਇਹ ਆਪਣੇ ਕੱਪੜੇ ਲੈ ਕੇ ਭਾਈ ਤੀਰਥ ਚੰਦ ਜੀ ਦੇ ਕੋਲ ਆ ਜਾਂਦਾ ਹੈ। ਇਹਨੇ ਜਿਵੇਂ ਉਸ ਚੌਧਰੀ ਨੂੰ ਵੇਖਿਆ, ਇਕਦਮ ਧਿਆਨ ਪਾਤਸ਼ਾਹ ਵੱਲ ਜਾਂਦਾ ਹੈ, ਇਧਰ ਚੌਧਰੀ ਵੱਲ ਜਾਂਦਾ ਹੈ। ਇਹਦਾ ਨਾਂ ਹੈ ਹੇਮ ਰਾਜ, ਰਾਜਪੂਤ ਹੈ, ਨਾਂ ਹੈ ਹੇਮ ਰਾਜ, ਇਹਦੇ ਵੱਲ ਧਿਆਨ ਚਲਾ ਜਾਂਦਾ ਹੈ। ਮਨ ਵਿੱਚ ਵਿਚਾਰ ਬਣਿਆ ਕਿ ਗੁਰੂ ਗੋਬਿੰਦ ਸਿੰਘ ਦੇ ਸਰੀਰ ਦੇ ਸੰਬੰਧ ਵਿੱਚ ਸੁਣਿਆ ਉੱਚੇ ਲੰਮੇ ਨੇ, ਚੌਧਰੀ ਵੀ ਉੱਚਾ ਲੰਮਾ ਹੈ, ਸੁਣਿਆ ਭਰਮੇ ਕੱਦ ਵਾਲੇ ਸਰੀਰ ਵਾਲੇ ਨੇ, ਚੌਧਰੀ ਦਾ ਵੀ ਇਸ ਤਰ੍ਹਾਂ ਦਾ ਜੁੱਸਾ, ਇਸ ਤਰ੍ਹਾਂ ਦਾ ਸਡੋਲ ਸਰੀਰ ਹੈ। ਇਹਨੇ ਚੌਧਰੀ ਦੇ ਸਾਹਮਣੇ ਆਪਣੇ ਮਨ ਦਾ ਵਿਚਾਰ ਰੱਖ ਦਿੱਤਾ। ਕਹਿਣ ਲੱਗਾ, ਹੇਮਰਾਜ ਜੀ, ਮੇਰਾ ਮਨ ਕਹਿੰਦਾ ਇੱਕ ਚੋਲਾ ਸੀ ਕੇ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਲੈ ਕੇ ਜਾਵਾਂ ਭੇਟ ਕਰਨ ਵਾਸਤੇ, ਪਰ ਮੇਰੇ ਪਾਸ ਮਾਪ ਨਹੀਂ ਹੈ। ਜੋ ਮੈਂ ਸੁਣਿਆ, ਸੁਣਨ ਦੇ ਮੁਤਾਬਕ ਉਹਨਾਂ ਦਾ ਸਰੀਰ ਤੁਹਾਡੇ ਸਰੀਰ ਦੇ ਨਾਲ ਜ਼ਰੂਰ ਮੇਲ ਖਾਂਦਾ ਹੋਏਗਾ। ਮੈਂ ਚਾਹੁੰਦਾ ਕਿ ਮਾਪ ਤੇਰਾ ਲੈ ਕੇ ਚੋਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਣਾਵਾਂ। ਚੌਧਰੀ ਹੇਮ ਰਾਜ ਵੀ ਸ਼ੁੱਧ ਬਿਰਤੀ ਦਾ ਮਾਲਕ ਹੈ, ਇਹ ਚੌਧਰੀ ਹੇਮ ਰਾਜ ਵੀ ਪਵਿੱਤਰ ਮਨ ਵਾਲਾ ਹੈ, ਔਰ ਸਤ ਸੰਗੀ ਪੁਰਸ਼ ਹੈ, ਨੇਕ ਸੁਭਾਅ ਦਾ ਮਾਲਕ ਹੈ, ਪਰ ਉਹ ਉਪਕਾਰੀ ਹੈ। ਚੌਧਰੀ ਹੇਮ ਰਾਜ ਦੇ ਸਰੀਰ ਦਾ ਮਾਪ ਲੈ ਕੇ ਮੋਹਕਮ ਸਿੰਘ ਦੇ ਪਿਤਾ ਭਾਈ ਤੀਰਥ ਚੰਦ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਕੇ ਚੋਲਾ ਬਣਾਉਣਾ ਆਰੰਭ ਕੀਤਾ ਹੈ। ਚੋਲਾ ਤਿਆਰ ਹੋਇਆ ਹੈ। ਚੌਧਰੀ ਹੇਮ ਰਾਜ, ਭਾਈ ਮੋਹਕਮ ਸਿੰਘ ਦੇ ਪਿਤਾ, ਭਾਈ ਮੋਹਕਮ ਸਿੰਘ
ਇਹ ਤਿੰਨੇ ਜਿਨ੍ਹਾਂ ਦਾ ਪੁਰਾਣਾ

ਆ ਮੋਹਕਮ ਚੰਦ ਹੈ, ਮੈਂ ਲਫ਼ਜ਼ ਵਰਤ ਰਿਹਾ, ਸਿੰਘ ਬਾਅਦ ਵਿਚ ਬਣ ਗਏ ਸਨ। ਤਿੰਨੇ ਜਣੇ ਚਲਦੇ ਚਲਦੇ ਦਵਾਰਕਾ ਨਗਰੀ ਬੜੌਦਾ ਕੋਲੋਂ ਆਨੰਦਪੁਰ ਪਹੁੰਚ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ। ਉਦੋਂ ਮੋਹਕਮ ਚੰਦ ਦੀ ਉਮਰ ਕੋਈ ਬਹੁਤ ਵੱਡੀ ਨਹੀਂ ਹੈ। ਪਾਤਸ਼ਾਹ ਦੇ ਦੀਦਾਰ ਕੀਤੇ, ਚੋਲੇ ਵਾਲੀ ਸਾਰੀ ਕਹਾਣੀ ਕਹਿ ਸੁਣਾਈ। ਹੇਮਰਾਜ ਕਹਿਣ ਲੱਗਾ, ਪਾਤਸ਼ਾਹ ਇਨ੍ਹਾਂ ਨੇ ਮੇਰੇ ਸਰੀਰ ਵਿੱਚੋਂ ਤੁਹਾਨੂੰ ਵੇਖਿਆ, ਮੇਰਾ ਮਾਪ ਲੈ ਕੇ ਚੋਲਾ ਤੁਹਾਡਾ ਤਿਆਰ ਕੀਤਾ ਹੈ, ਤੇ ਸਬੱਬ ਵੀ ਇਹ ਬਣੇ ਨੇ, ਇਹ ਮੈਨੂੰ ਤੁਹਾਡੇ ਚਰਨਾਂ ਵਿੱਚ ਲੈ ਕੇ ਆਏ ਨੇ। ਹੇਮ ਰਾਜ ਨੇ ਅੰਮ੍ਰਿਤ ਛਕਿਆ, ਨਾਂ ਬਣ ਗਿਆ ਹੇਮ ਸਿੰਘ। ਤੀਰਥ ਚੰਦ ਪਿਤਾ ਨੇ ਅੰਮ੍ਰਿਤ ਛਕਿਆ, ਨਾਂ ਬਣ ਗਿਆ ਤੀਰਥ ਸਿੰਘ। ਤੇ ਭਾਈ ਮੋਹਕਮ ਸਿੰਘ ਨੇ ਅੰਮ੍ਰਿਤ ਪਾਨ ਕੀਤਾ, ਨਾਂ ਬਣ ਗਿਆ ਮੋਹਕਮ ਸਿੰਘ। ਇਹ ਕਥਾ ਤੇ ਬਾਅਦ ਦੀ ਏ, ਪਰ ਮੈਂ ਇਸ਼ਾਰਤਨ ਬੇਨਤੀ ਕਰ ਰਿਹਾ। ਇਨ੍ਹਾਂ ਨੇ ਬਾਅਦ ਵਿਚ ਤਿੰਨਾਂ ਨੇ ਅੰਮ੍ਰਿਤ ਛਕਿਆ ਔਰ ਇਨ੍ਹਾਂ ਦੇ ਨਾਮ ਹੀ ਬਦਲ ਜਾਂਦੇ ਨੇ। ਇਹ ਭਾਈ ਮੋਹਕਮ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਫੌਜਾਂ ਦੇ ਮੁਖੀਏ ਨੇ ਔਰ ਇਹ ਚਮਕੌਰ ਦੀ ਗੜੀ ਦੇ ਅੰਦਰ ਸ਼ਹਾਦਤ ਦਾ ਜਾਮ ਪੀਂਦੇ ਨੇ। ਇਸ ਤੋਂ ਅੱਗੇ ਨੰਬਰ ਆਉਂਦਾ ਹੈ ਭਾਈ ਹਿੰਮਤ ਸਿੰਘ ਪਿਆਰਾ। ਇਹ ਵੀ ਪੰਜਾਂ ਪਿਆਰਿਆਂ ਵਿੱਚੋਂ ਦੋ ਪਿਆਰੇ ਤੇ ਗੁਰੂ ਗੋਬਿੰਦ ਸਿੰਘ ਨਾਲ ਨਿਕਲ ਜਾਂਦੇ ਨੇ। ਇੱਕ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਦੇ ਮੁਖੀਏ ਔਰ ਸਭ ਤੋਂ ਪਹਿਲਾਂ ਸੀਸ ਭੇਟ ਕਰਨ ਵਾਲੇ ਤੇ ਨੰਬਰ 2 ਦੇ ਉੱਤੇ ਭਾਈ ਧਰਮ ਸਿੰਘ, ਦੋਵੇਂ ਨਿਕਲ ਜਾਂਦੇ ਨੇ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ ਵਿੱਚੋਂ। ਪਰ ਤਿੰਨ ਪਿਆਰੇ ਸ਼ਹਾਦਤ ਦਾ ਜਾਮ ਪੀਂਦੇ ਨੇ। ਨੰਬਰ 3 ਦੇ ਉੱਤੇ ਵਾਰੀ ਆਉਂਦੀ ਹੈ ਭਾਈ ਹਿੰਮਤ ਸਿੰਘ ਦੀ। ਇਸ਼ਾਰਤਨ ਬੇਨਤੀ ਕਰਾਂ, ਇਨ੍ਹਾਂ ਦੇ ਪਿਤਾ ਦਾ ਨਾਂ ਗੁਲਜ਼ਾਰੀ ਚੰਦ ਹੈ। ਇਹ ਝੀਵਰ ਜਾਤ ਦੇ ਨਾਲ ਸੰਬੰਧ ਰੱਖਦੇ ਨੇ। 1661 ਵਿੱਚ ਇਨ੍ਹਾਂ ਦਾ ਜਨਮ ਹੁੰਦਾ ਹੈ ਤੇ ਜਗਨਨਾਥਪੁਰੀ ਦੇ ਅੰਦਰ ਇਨ੍ਹਾਂ ਦਾ ਜਨਮ ਹੁੰਦਾ ਹੈ। ਜਗਨਨਾਥਪੁਰੀ ਸਮੁੰਦਰ ਦੇ ਕਿਨਾਰੇ ਦੁਰਾਡੇ ਉਹ ਪੁਰੀ ਹੈ, ਉੜੀਸਾ ਸਟੇਟ ਦੇ ਅੰਦਰ ਕਟਕ ਜ਼ਿਲ੍ਹੇ ਦੇ ਅੰਦਰ ਇਹ ਜਗ੍ਹਾ ਪੈਂਦੀ, ਜਿੱਥੇ ਸਨ 1509 ਨੂੰ ਧੰਨ ਗੁਰੂ ਗੋਬਿੰਦ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਵੀ ਪਧਾਰੇ ਸਨ 1509 ਨੂੰ। ਔਰ ਆ ਜਿਹੜਾ ਸ਼ਬਦ ਪੜ੍ਹਦੇ ਹੋ ਨਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ, ਇਹ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉੱਥੇ ਉਚਾਰਿਆ ਸੀ। ਉਹਨਾਂ ਦੀ ਆਰਤੀ ਨੂੰ ਸਾਹਮਣੇ ਰੱਖ ਕੇ ਖੰਡਨ ਕਰਦੇ ਹੋਏ ਪਾਰ ਬ੍ਰਹਮ ਪਰਮੇਸ਼ਵਰ ਦੀ ਆਰਤੀ ਕਿਵੇਂ ਕਰੀਦੀ, ਇਹ ਸ਼ਬਦ ਸਾਡੀ ਝੋਲੀ ਵਿੱਚ ਪਾਇਆ। ਇਹ ਗੱਲ ਵੱਖਰੀ ਏ ਕਿ ਆਰਤੀਆਂ ਅਸੀਂ ਅੱਜ ਵੀ ਉਸ ਤਰ੍ਹਾਂ ਹੀ ਕਰ ਰਹੇ ਹਾਂ ਜਿਵੇਂ ਉਹ ਹਿੰਦੂ ਉਦੋਂ ਕਰਦੇ ਸਨ, ਜਿਸ ਕੰਮ ਕਰਨ ਤੋਂ ਪਾਤਸ਼ਾਹ ਨੇ ਵਰਜਿਆ ਸੀ ਕੰਮ ਅੱਜ ਵੀ ਉਹੀ ਕਰ ਰਹੇ ਹਾਂ। ਅੱਜ ਵੀ ਉਸ ਤਰ੍ਹਾਂ ਹੀ ਫੁੱਲਾਂ ਦੀ ਵਰਖਾ ਏ, ਆਰਤੀ ਕਰ ਰਹੇ ਹਾਂ, ਜਦਕਿ ਪਾਤਸ਼ਾਹ ਨੇ ਵਰਜਿਆ ਸੀ ਨਹੀਂ। ਖੈਰ, ਉੜੀਸਾ ਦੇ ਅੰਦਰ 1661 ਦੇ ਅੰਦਰ ਇਨ੍ਹਾਂ ਦਾ ਜਨਮ ਹੁੰਦਾ ਹੈ। ਉੜੀਸਾ ਦੇ ਅੰਦਰ ਅੱਜ ਇੱਕ ਮੰਦਰ ਹੈ ਔਰ ਬਹੁਤ ਵੱਡਾ ਹੈ, ਜਿੱਥੇ ਪਾਤਸ਼ਾਹ ਨੇ ਆਰਤੀ ਉਚਾਰੀ ਸੀ। ਇਸ ਮੰਦਰ ਦੀ ਲੰਬਾਈ ਤਕਰੀਬਨ 665 ਫੁੱਟ ਹੈ। ਇਸ ਮੰਦਰ ਦੀ ਚੌੜਾਈ 644 ਫੁੱਟ ਹੈ। ਇਹਦੀ ਬਾਹਰਲੀ ਦੀਵਾਰ ਦੀ ਉਚਾਈ 24 ਫੁੱਟ ਹੈ ਔਰ ਮੰਦਰ ਜ਼ਮੀਨ ਤੋਂ ਲੈ ਕੇ ਕਲਸ਼ ਤੱਕ ਉੱਪਰ ਤੱਕ 192 ਫੁੱਟ ਉੱਚਾ ਹੈ। ਇੱਥੇ ਇੱਕ ਕਲਯੁਗ ਨਾਮ ਦਾ ਪੰਡਿਤ ਰਹਿੰਦਾ ਸੀ, ਜਿਹਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੋਸ਼ਟੀ ਹੋਈ। ਜਿਹੜਾ ਪੜ੍ਹਦੇ ਹੋ ਨਾ ਕਿ ਸਤਿਗੁਰੂ ਨੂੰ ਕਲਯੁਗ ਮਿਲਿਆ, ਕਲਯੁਗ ਉਹ ਨਹੀਂ ਜਿਹਦਾ ਨਾਂ ਸਮਾਂ ਹੈ, ਉਹ ਯੁੱਗ ਨਹੀਂ, ਉਹਨਾਂ ਯੁੱਗਾਂ ਨੂੰ ਗੁਰਬਾਣੀ ਮਹਾਨਤਾ ਵੀ ਨਹੀਂ ਦਿੰਦੀ। ਇਹ ਕਲਯੁਗ ਨਾਂ ਦਾ ਬ੍ਰਾਹਮਣ ਹੈ, ਪੰਡਿਤ ਹੈ ਔਰ ਜਗਨਨਾਥਪੁਰੀ ਦੇ ਅੰਦਰ ਇਹ ਪੁਜਾਰੀ ਹੈ ਮੰਦਰ ਦੇ ਅੰਦਰ। ਉਹ ਕਲਯੁਗ ਨਾਮ ਦਾ ਬ੍ਰਾਹਮਣ ਮਿਲਦਾ। ਇੱਥੇ ਵਿਸ਼ਨੂੰ ਦੀ ਬੜੀ ਵੱਡੀ ਇੱਕ ਤਸਵੀਰ ਤੇ ਤਸਵੀਰ ਬਿਨਾਂ ਕਿਸੇ ਸਹਾਰੇ ਤੋਂ ਇਨ੍ਹਾਂ ਨੇ ਖੜੀ ਕੀਤੀ ਸੀ। ਲੋਕਾਂ ਨੂੰ ਭਰਮ ਪਾਉਂਦੇ ਰਹੇ ਕਿ ਵਿਸ਼ਨੂੰ ਆਪਣੀ ਕਰਾਮਾਤ ਦੇ ਸਹਾਰੇ ਆਪ ਖੜੇ ਨੇ, ਪਰ ਸੀ ਕੀ ਦੀਵਾਰਾਂ ਦੇ ਨਾਲ ਚੁੰਬਕੀ ਸ਼ਕਤੀ ਚਾਰ ਚੁਫੇਰੇ ਇਸ ਲਹਿਜੇ ਦੇ ਨਾਲ ਫਿੱਟ ਕੀਤੀ ਸੀ। ਨਾ ਉਹ ਮੂਰਤੀ ਉੱਪਰ ਜਾ ਰਹੀ ਏ, ਨਾ ਉਹ ਥੱਲੇ ਆ ਰਹੀ ਏ, ਨਾ ਸੱਜੇ ਨਾ ਖੱਬੇ, ਇਸ ਤਰ੍ਹਾਂ ਖਲੋਤੀ ਸੀ ਜਿਵੇਂ ਹਵਾ ਦੇ ਅੰਦਰ ਖਲੋਤੀ ਹੁੰਦੀ, ਪਰ ਚੁੰਬਕੀ ਤਾਕਤ ਦੇ ਨਾਲ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਾਣੀ ਉਚਾਰੀ। ਖੈਰ, ਭਾਈ ਹਿੰਮਤ ਸਿੰਘ 17 ਸਾਲਾਂ ਦੀ ਉਮਰ ਦੇ ਅੰਦਰ ਆਨੰਦਪੁਰ ਸਾਹਿਬ ਆਉਂਦੇ ਨੇ, 44 ਸਾਲਾਂ ਦੀ ਉਮਰ ਦੇ ਅੰਦਰ ਸ਼ਹਾਦਤ ਦਾ ਜਾਮ ਪੀਂਦੇ ਨੇ, 31 ਸਾਲ ਇਹਨਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਨਿਭਾਈ। ਤੇ ਜਦੋਂ ਭਾਈ ਹਿੰਮਤ ਸਿੰਘ ਸ਼ਹੀਦ ਹੁੰਦੇ ਨੇ, ਉਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਤਕਰੀਬਨ 38 ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ ਤੇ ਗਿਣਤੀ ਦੇ 5 ਹੀ ਸਿੰਘ ਬਾਕੀ ਸਨ ਉਸ ਗੜੀ ਦੇ ਅੰਦਰ। ਉਹਨਾਂ ਦੀ ਦਾਸਤਾਨ
ਆਉਣ ਵਾਲੇ ਕੱਲ ਨੂੰ ਮੈਂ ਆਪ ਸੰਗਤਾਂ ਦੇ ਰੂਬਰੂ ਪੇਸ਼ ਕਰਨ ਦਾ ਨਿਮਾਣਾ ਯਤਨ ਕਰਾਂਗਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ।

विशर नाहीं दातार अपना नाम देहो गुण गावा दिन रात नानक चाओ एहो

परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों आज आप जी शहीदां दे सिरताज पंचम गुरुदेव श्री गुरु अर्जन देव महाराज जी का शहादत वाला दिन मना रहे हो। आपने हजूर दे पावन पवित्र इलाही बचना दा कीर्तन सरवण कीता है। आओ सतगुरु गुरु अर्जन देव महाराज जी दे पावन पवित्र जीवन नू और हजूर दी इलाही बाणी दी विचार करिए। विचार आरंभन तो पहला आप कृपा करके समूह माई भाई एकाग्रता बख्शो, हजूर दे चरणा विच अपनी हाजरी लवाइए ते गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जिमें पिछले दिने अर्ज की तीसी कि सतगुरु गुरु अर्जन देव महाराज उन्हां दी शहादत दे कारण की सन, सतगुरु गुरु अर्जन देव महाराज जी नू जहांगीर दी मतस्वी नीति जेड़ा ए नहीं सी चाहुंदा कि गुरु नानक साहिब दे घर अंदर लोक इन्हां दा बादशाह नालों वद अदब करन, नहीं सी चाहुंदा कि इन्हां कोल कोई केंद्री अस्थान होवे जिस दे अंदर दी ए बिरती सी मेरे प्रभाव अधीन आके जो इन्हां ने गुरु ग्रंथ साहिब जी दी रचना कीती है, सृजना कीती है, उस गुरु ग्रंथ साहिब जी दे अंदर मेरी मर्जी दे मुताबिक शब्द पाए जाए। पर सतगुरु गुरु अर्जन देव महाराज जी ने असूल नाल समझौता नहीं कीता, असूल तो गिरन दी बात नहीं कीती ते सतगुरु गुरु अर्जन देव महाराज उन्हां नूं शहीद करन दा जहांगीर ने हुक्म दे दिता है ते लाहौर दी धरती ते मुर्तजा खाए जिस नूं ए फरमान जारी करके बादशाह ने कहा कि गुरु अर्जन देव जी दे परिवार नूं उन्हां दा घर घाट जब्त कर लिया जाए। सतगुरु गुरु अर्जन देव महाराज जी नूं कोशिश करो मनाण दी, जुर्माना भर दे जां ओ गुरु ग्रंथ साहिब दी बाणी विच साडे मुताबक कुछ बचन दर्ज कर दे। पर गुरु अर्जन देव महाराज जी उपर इस चीज दा कोई असर नहीं। सतगुरु गुरु अर्जन देव महाराज अमृतसर दी धरती तो लाहौर गए ने, हजूर जितन लाहौर जांदे ने सिख विद्वाना ने इस सारी घटना नूं अपने अपने ढंग नाल बयान कीता है। गुरु अर्जन देव जी घरों निकलन तो पहला अपने सत्कार योग महल जिन्हां नूं आपां अदब नाल माता गंगा जी कहने हां, तुरन तो पहला गुरुदेव ने उन्हां नाल बचन कीते ने कि साडे जान तो बाद किसे किस्म दा कोई सोग नहीं मनाना,
ਇਹਦਾ ਮਤਲਬ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਰੱਥ ਜਾਣਦੇ ਨੇ ਕਿ ਲਾਹੌਰ ਸ਼ਹਾਦਤ ਹੋਵੇਗੀ, ਪਰਤ ਕੇ ਅਸੀਂ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸਾਡੇ ਜਾਣ ਤੋਂ ਬਾਅਦ ਸੋਗ ਨਹੀਂ ਮਨਾਉਣਾ, ਉਸ ਕਰਤਾਰ ਦੇ ਭਾਣੇ ਵਿੱਚ ਰਹਿਣਾ। ਇਹ ਸਰੀਰਾਂ ਦਾ ਸੰਬੰਧ ਬਣਿਆ, ਇੱਕ ਦੇ ਇਹਨਾਂ ਨੇ ਵਿਛੜਨਾ। ਸ਼ਬਦ ਨਾਲ ਪ੍ਰੀਤ ਕਰਿਓ, ਸਰੀਰ ਸ਼ਬਦ ਨਾਲ ਜੁੜੇ ਹੋਏ ਕਦੀ ਟੁੱਟਦੇ ਨਹੀਂ। ਤੇ ਮਾਤਾ ਗੰਗਾ ਜੀ ਨੂੰ ਉਪਦੇਸ਼ ਦੇ ਕੇ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਨੂੰ ਬੁਲਾਇਆ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਗੁਰਦੇਵ ਜੀ ਗੁਰਤਾ ਗੱਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਤੁਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਪਿੱਛੇ ਰਹੇ ਨੇ। ਹਜ਼ੂਰ ਅੰਮ੍ਰਿਤਸਰ ਦਰਬਾਰ ਸਾਹਿਬ ਨਮਸਕਾਰ ਕੀਤੀ ਏ, ਪਰਿਕਰਮਾ ਕੀਤੀਆਂ ਹਰਿਮੰਦਰ ਸਾਹਿਬ ਦੀਆਂ, ਤੇ ਜਦੋਂ ਲਾਹੌਰ ਨੂੰ ਜਾਣ ਲੱਗੇ ਨੇ ਤੇ ਅੰਮ੍ਰਿਤਸਰ ਦੀ ਬਹੁਤ ਸਾਰੀ ਸੰਗਤ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਰੀ। ਕਈਆਂ ਦੇ ਹਿਰਦੇ ਬੈਰਾਗ ਨਾਲ ਭਰੇ ਪਏ ਸਨ ਤੇ ਕਈਆਂ ਗੁਰਮੁਖਾਂ ਨੂੰ ਇਹ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਹੁਣ ਗਏ, ਪਰਤ ਕੇ ਸਰੀਰ ਵਿੱਚ ਵਾਪਸ ਨਹੀਂ ਆਉਣਾ। ਤੇ ਤੁਰਨ ਲੱਗਿਆਂ ਸਾਰੀ ਸੰਗਤ ਨੂੰ ਵਾਪਸ ਮੋੜ ਦਿੱਤਾ, ਉਸ ਕਰਤਾਰ ਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਰਹਿਣ ਦਾ ਹੁਕਮ ਕੀਤਾ ਤੇ ਸਾਹਿਬ ਦੇ ਨਾਲ ਕੇਵਲ ਪੰਜ ਸਿੱਖ ਗਏ। ਮੈਂ ਅਰਜ਼ ਕਰਾਂ, ਉਹਨਾਂ ਪੰਜਾਂ ਸਿੱਖਾਂ ਵਿੱਚੋਂ ਭਾਈ ਵਿਧੀ ਚੰਦ ਨੇ, ਭਾਈ ਲੰਗਾਹ ਏ, ਭਾਈ ਪੈੜਾ ਏ, ਭਾਈ ਜੇਠਾ ਜੀ ਨੇ ਤੇ ਪੰਜਵਾਂ ਸਿੱਖ ਏ ਭਾਈ ਪਿਰਾਣਾ। ਇਹ ਪੰਜ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗਏ ਨੇ। ਲਾਹੌਰ ਜਦੋਂ ਸਤਿਗੁਰੂ ਪਹੁੰਚੇ ਨੇ, ਹਜ਼ੂਰ ਨੂੰ ਹਵੇਲੀ ਦੇ ਅੰਦਰ ਇਹਨਾਂ ਨੇ ਕੈਦ ਕੀਤਾ, ਪੰਜਾਂ ਸਿੱਖਾਂ ਨੂੰ ਵੱਖਰਿਆਂ ਕੈਦ ਕੀਤਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਮੁਰਤਜ਼ਾ ਖਾਨ ਦੇ ਸਾਹਮਣੇ ਲੈ ਕੇ ਗਏ। ਉਹਨੇ ਫਿਰ ਉਹ ਗੱਲਾਂ ਦੁਹਰਾਈਆਂ ਨੇ ਕਿ ਜਾਂ ਤਾਂ ਤੁਸੀਂ ਬਾਦਸ਼ਾਹ ਦੀ ਹੁਕਮ ਨੂੰ ਮੰਨ ਕੇ ਉਹਦੀ ਈਨ ਨੂੰ ਕਬੂਲ ਕਰ ਲਵੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ, ਉਹਨਾਂ ਨੇ ਖੁਸਰੋ ਨੂੰ ਪਨਾਹ ਦੇਣ ਦੀ ਗੱਲ ਕੀਤੀ ਤੇ ਨਾਲ ਇੱਕ ਇਹ ਵੀ ਡਰਾਵਾ ਦੇ ਦਿੱਤਾ ਕਿ ਜੇਕਰ ਤੁਸੀਂ ਕੋਈ ਵੀ ਸਾਡੀ ਗੱਲ ਨਾ ਮੰਨੀ ਤੇ ਅਸੀਂ ਤੁਹਾਨੂੰ ਇੱਥੇ ਖਤਮ ਕਰ ਦੇਵਾਂਗੇ। ਤੇ ਗੁਰੂ ਅਰਜਨ ਦੇਵ ਮਹਾਰਾਜ ਭਾਣੇ ਵਿੱਚ ਵਿਚਰਨ ਵਾਲਿਆਂ ਨੇ ਇਹੀ ਗੱਲ ਕਹੀ ਸੀ। ਕਹਿਣ ਲੱਗੇ, ਸਜਣੋ, ਮੈਂ ਉਦਣ ਅਰਜ਼ ਕੀਤੀ ਸੀ, ਬਾਣੀ ਇਹ ਧੁਰ ਕੀ ਏ, ਬਚਨ ਇਹਦੇ ਵਿੱਚ ਉਹਨਾਂ ਦੇ ਨੇ ਜਿਹੜੇ ਪ੍ਰਭੂ ਨਾਲ ਅਭੇਦ ਹੋ ਚੁੱਕੇ ਨੇ, ਅਸੀਂ ਜੁਰਮਾਨਾ ਕਿਸੇ ਨੂੰ ਭਰਨਾ ਨਹੀਂ। ਤੇ ਜੇ ਕੋਈ ਗੁਰੂ ਘਰ ਆ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਜਾਂਦਾ ਤੇ ਇਹਦੇ ਨਾਲ ਕਿਸੇ ਦੇ ਹਿਰਦੇ ਨੂੰ ਦੁੱਖ ਨਹੀਂ ਆਉਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਲਈ ਫਿਰ ਇਹਨਾਂ ਨੇ ਹੁਕਮ ਕਰ ਦਿੱਤਾ, ਯਾਤਾ ਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ, ਜਿਹੜਾ ਕਾਨੂੰਨ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਸੰਨ 1218 ਦੇ ਅੰਦਰ ਚੰਗੇਜ਼ ਖਾਨ ਨੇ ਆਪਣੀ ਹਕੂਮਤ ਸਮੇਂ ਬਣਾਇਆ ਸੀ। ਕਿਸੇ ਪੀਰ ਫਕੀਰ ਨੂੰ ਕਿਸੇ ਰੂਹਾਨੀਅਤ ਵਿੱਚ ਪੁੱਗੇ ਹੋਏ ਨੂੰ ਜਦੋਂ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕਰੋ ਕਿ ਉਹਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਦੇ ਖੂਨ ਦੀ ਇੱਕ ਇੱਕ ਬੂੰਦ ਵਿੱਚੋਂ ਉਹਦੇ ਵਰਗੇ ਹੋਰ ਅਨੇਕਾਂ ਸ਼ਹੀਦ ਪੈਦਾ ਹੋ ਜਾਂਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਲਈ ਇਹਨਾਂ ਨੇ ਆਪਣੇ ਵੱਲੋਂ ਹੁਕਮ ਜਾਰੀ ਕਰ ਦਿੱਤਾ, ਜਾਸਾਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤਪਦੀ ਰੇਤ ਤੇ ਬਿਠਾਇਆ ਜਾਣਾ, ਫਿਰ ਹਜ਼ੂਰ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਣਾ, ਫਿਰ ਸਤਿਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਾਣਾ। ਤੇ ਮੈਂ ਅਰਜ਼ ਕਰਾਂ, ਮੇਰੇ ਗੁਰੂ ਅਰਜਨ ਦੇਵ ਨੂੰ ਨਿਰੰਤਰ 5 ਦਿਨ ਤਸੀਹੇ ਦਿੱਤੇ ਨੇ, ਪਰ ਹਜ਼ੂਰ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਉਸ ਦੀ ਰਜ਼ਾ ਦੇ ਅੰਦਰ ਉਹਦਾ ਸ਼ੁਕਰਾਨਾ ਕਰਦੇ ਰਹੇ। ਸਤਿਗੁਰੂ ਨੂੰ ਫਿਰ ਇਹ ਗੱਲ ਕਹੀ ਗਈ ਕਿ ਤੁਸੀਂ ਅਜੇ ਵੀ ਪ੍ਰਵਾਨ ਕਰ ਲਵੋ, ਪਰ ਗੁਰੂ ਅਰਜਨ ਦੇਵ ਜੀ ਨੇ ਸਮਝੌਤਾ ਨਹੀਂ ਕੀਤਾ। ਤੇ ਕਿੰਨੇ ਪਹਿਲੇ ਦਿਨ ਇਹਨਾਂ ਨੇ ਕੀ ਕੀਤਾ, ਜਿਸ ਹਵੇਲੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਕੈਦ ਕੀਤਾ ਗਿਆ, ਨਾ ਤਾਂ ਮਹਾਰਾਜ ਜੀ ਨੂੰ ਸ਼ਕਲ ਲਈ ਜਲ ਦਿੱਤਾ ਗਿਆ, ਜੇ ਪਿਆਸ ਲੱਗੇ ਪੀਣ ਨੂੰ ਪਾਣੀ ਨਹੀਂ ਦੇਣਾ, ਜੇ ਭੁੱਖ ਲੱਗੇ ਸ਼ਕਲ ਨੂੰ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਦੇਣਾ, ਨਾ ਪਾਣੀ ਨਾ ਪ੍ਰਸ਼ਾਦਾ। ਸਤਿਗੁਰੂ ਨੂੰ ਭੁੱਖੇ ਰੱਖ ਕੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਮੰਨ ਜਾਣ, ਪਰ ਇੰਨਾ ਪਤਾ ਨਹੀਂ
ਜਿਹੜਾ ਸਤਿਗੁਰੂ ਆਪ ਬਾਣੀ ਦੇ ਅੰਦਰ ਬਚਨ ਕਰਦਾ ਹੋਵੇ ਕਿ ਜੇ ਸੁਖ ਦੇਹ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇਹ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਉਹਨੂੰ ਪਾਣੀ ਦੀ ਪਿਆਸ ਨਾਲ ਤੇ ਪੇਟ ਦੀ ਭੁੱਖ ਦੇ ਨਾਲ ਉਹਦੇ ਅਸੂਲ ਤੋਂ ਕਦੀ ਡੇਗਿਆ ਨਹੀਂ ਜਾ ਸਕਦਾ। ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਭੁੱਖਿਆਂ ਤੇ ਪਿਆਸਿਆਂ ਰੱਖਿਆ, ਜਦੋਂ ਹਜ਼ੂਰ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਭਾਈ ਸੰਤੋਖ ਸਿੰਘ ਦੇ ਮੁਤਾਬਕ ਕਹਿੰਦੇ ਨੇ ਅੱਜ ਸੂਰਜ ਪੂਰੇ ਜੋਬਨ ਤੇ ਤਪਿਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਰੇਤਾ ਇਸ ਤਰ੍ਹਾਂ ਤਪਦਾ ਪਿਆ ਜਿਵੇਂ ਮਨ ਨੂੰ ਪੱਤ ਤਪਦਾ ਹੋਵੇ। ਜਦੋਂ ਪੂਰੇ ਜੋਬਨ ਤੇ ਸੂਰਜ ਸ਼ਿਖਰ ਤੇ ਤਪਦਾ ਪਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ, ਭੁੱਖੇ ਤੇ ਪਿਆਸੇ ਰੱਖਣ ਤੋਂ ਬਾਅਦ ਸਤਿਗੁਰੂ ਨੂੰ ਉਸ ਤਪੀ ਹੋਈ ਰੇਤ ਦੇ ਉੱਤੇ ਬਿਠਾ ਦਿੱਤਾ ਗਿਆ ਤੇ ਮੇਰਾ ਸਤਿਗੁਰੂ ਉਸ ਤਪਦੀ ਰੇਤ ਤੇ ਚੌਂਕੜਾ ਮਾਰ ਕੇ ਬੈਠ ਗਏ ਤੇ ਉਸ ਪਿਆਰੇ ਦੀ ਯਾਦ ਵੀ ਜੁੜੇ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਵਾਂ, ਵੈਸੇ ਅੱਗ ਦੇ ਨਾਲ ਪਹਿਲਾਂ ਵੀ ਕਈ ਭਗਤਾਂ ਦਾ ਰੱਬੀ ਇਸ਼ਕ ਵਾਲਿਆਂ ਦਾ ਵਾਹ ਪਿਆ, ਪਰ ਜੋ ਕੁਝ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤਾ ਸ਼ਾਇਦ ਇਹਦੀ ਮਿਸਾਲ ਕਿਤੇ ਦੁਨੀਆਂ ਵਿੱਚ ਮਿਲਦੀ ਹੋਵੇ। ਸਤਿਗੁਰੂ ਕੀ ਬਾਣੀ ਵਿੱਚੋਂ ਕੁਝ ਪ੍ਰਮਾਣ ਦੇ ਕੇ ਅਰਜ਼ ਕਰਨੀ। ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਉਬਲਦੀ ਦੇਗ ਵਿੱਚ ਬੈਠੇ, ਸੀਸ ਵਿੱਚ ਗਰਮ ਰੇਤਾ ਪਾਇਆ ਤੇ ਸਿੱਖ ਵਿਦਵਾਨ ਕਹਿੰਦੇ ਨੇ ਇਸ ਤੋਂ ਪਹਿਲਾਂ ਦੋ ਘਟਨਾਵਾਂ ਹੋਰ ਵੀ ਨੇ। ਇੱਕ ਤਾਂ ਬੜੀ ਪੁਰਾਤਨ ਏ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਤੇ ਜਿਹੜੀ ਹਰਨਾਕਸ਼ ਤੇ ਪ੍ਰਹਿਲਾਦ ਨਾਲ ਸੰਬੰਧਿਤ ਏ, ਤੇ ਦੂਸਰੀ ਘਟਨਾ ਕਹਿੰਦੇ ਨੇ ਨਿਮਰੂਦ ਦੀ ਕਚਹਿਰੀ ਅੰਦਰ ਹਜ਼ਰਤ ਇਬਰਾਹਿਮ ਨਾਲ ਸੰਬੰਧਿਤ ਏ। ਦੋਨੋਂ ਰੱਬੀ ਇਸ਼ਕ ਵਿੱਚ ਭਿੱਜੇ ਨੇ, ਇਬਰਾਹਿਮ ਵੀ ਪਰਮੇਸ਼ਵਰ ਖੁਦਾ ਦੇ ਪ੍ਰੇਮ ਵਿੱਚ ਭਿੱਜੇ, ਪ੍ਰਹਿਲਾਦ ਵੀ ਪ੍ਰਭੂ ਦੀ ਯਾਦ ਵਿੱਚ ਜੁੜਿਆ, ਪਰ ਅੱਗ ਇਹਨਾਂ ਦੋਨਾਂ ਦੇ ਸਾਹਮਣੇ ਆਈ ਏ। ਪਰ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲੇ ਸਾਬਤ ਤਾਂ ਨਿਕਲ ਗਏ ਨੇ, ਪਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਤੱਕ ਲੋਕਾਂ ਦੇ ਮਨ ਵਿੱਚ ਇੱਕ ਸ਼ੰਕਾ ਬੈਠਾ ਰਿਹਾ, ਜਿਸ ਸ਼ੰਕੇ ਨੂੰ ਗੁਰੂ ਅਰਜਨ ਦੇਵ ਨੇ ਨਿਵਰਤ ਕਰ ਦਿੱਤਾ। ਮੈਂ ਅਰਜ਼ ਕਰਾਂ, ਹਜ਼ਰਤ ਇਬਰਾਹਿਮ ਨੇ ਖੁਦਾ ਦਾ ਜਦੋਂ ਨਾਰਾ ਮਾਰਿਆ ਤੇ ਨਮਰੂਦ ਨੇ ਕਈ ਤਰ੍ਹਾਂ ਦੇ ਤਸ਼ੀਏ ਦਿੱਤੇ ਨੇ। ਮੈਂ ਗੁਰੂ ਅਰਜਨ ਦੇਵ ਜੀ ਵੱਲ ਆਉਣਾ ਚਾਹੁੰਦਾ, ਸਿਰਫ ਦੋ ਤਿੰਨ ਉਦਾਹਰਣਾਂ ਦੇ ਕੇ। ਸ਼ਹੀਦਾਂ ਦਾ ਸਰਤਾਜ ਏ ਗੁਰੂ ਅਰਜਨ ਦੇਵ। ਕਹਿੰਦੇ ਨੇ ਨਮਰੂਦ ਨੇ ਇਬਰਾਹਿਮ ਨੂੰ ਕਿਹਾ ਸੀ, ਜੇ ਤੂੰ ਖੁਦਾ ਪ੍ਰਸਤ ਏ, ਜੇ ਤੂੰ ਹੱਕ ਦਾ ਨਾਰਾ ਮਾਰਨਾ ਤੇ ਆ ਬਲਦੇ ਹੋਏ ਅੰਗਿਆਰ ਨੇ, ਮੈਂ ਤਾਂ ਤੈਨੂੰ ਸਮਝਾਂਗਾ ਤੂੰ ਰੱਬੀ ਇਸ਼ਕ ਵਿੱਚ ਭਿੱਜੈ। ਜੇ ਤੂੰ ਤਪਦੇ ਹੋਏ ਅੱਗ ਦੇ ਅੰਗਿਆਰਿਆਂ ਤੇ ਨੰਗੇ ਪੈਰ ਤੁਰ ਕੇ ਦਿਖਾ ਦੇ, ਤੇ ਤਵਾਰੀਖ ਇਹ ਗੱਲ ਕਹਿੰਦੀ ਏ ਕਿ ਨਮਰੂਦ ਨੇ ਭੱਖਦੇ ਹੋਏ ਅੰਗਿਆਰੇ ਜ਼ਮੀਨ ਤੇ ਵਿਛਾ ਦਿੱਤੇ ਨੇ, ਅੱਗ ਦੀਆਂ ਲਪਟਾਂ ਉਹਨਾਂ ਅੰਗਿਆਰਿਆਂ ਵਿੱਚੋਂ ਨਿਕਲਦੀਆਂ ਨੇ, ਤੇ ਹਜ਼ਰਤ ਇਬਰਾਹਿਮ ਉਸ ਖੁਦਾ ਦੀ ਟੇਕ ਲੈ ਕੇ ਕਿ ਯਾ ਖੁਦਾ ਦੇਖੀ ਇਹਨਾਂ ਅੰਗਿਆਰਿਆਂ ਦੇ ਉੱਪਰ ਮੈਂ ਸਾਬਤ ਰਹਿ ਜਾਵਾਂ। ਜਦੋਂ ਉਹਨੇ ਖੁਦਾ ਦੇ ਚਰਨਾਂ ਵਿੱਚ ਅਰਜ਼ ਕੀਤੀ, ਕਹਿੰਦੇ ਨੇ ਤਵਾਰੀਖ ਮੁਤਾਬਕ ਉਹ ਅੱਗ ਦੇ ਅੰਗਿਆਰੇ ਫੁੱਲ ਬਣ ਗਏ, ਤੇ ਇਸ ਤਰ੍ਹਾਂ ਅੱਗ ਦੇ ਅੰਗਿਆਰੇ ਫੁੱਲ ਬਣ ਗਏ ਕਿ ਹਜ਼ਰਤ ਇਬਰਾਹਿਮ ਨੂੰ ਤੁਰਦਿਆਂ ਬਿਲਕੁਲ ਵੀ ਮੁਸ਼ਕਲ ਨਾ ਆਈ। ਹਜ਼ਰਤ ਇਬਰਾਹਿਮ ਤਾਂ ਸਾਫ ਨਿਕਲ ਗਿਆ, ਅੱਗ ਦੇ ਅੰਗਿਆਰਿਆਂ ਨੂੰ ਫੁੱਲ ਬਣਾ ਕੇ ਉਹਨਾਂ ਨੂੰ ਲੰਘ ਗਿਆ ਉਪਰੋਂ। ਪਰ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਇੱਕ ਗੱਲ ਸ਼ੁਰੂ ਕਰ ਦਿੱਤੀ, ਠੀਕ ਹੈ ਇਬਰਾਹਿਮ ਜਿੱਤ ਕੇ ਗਿਆ ਹੈ, ਪਰ ਜੇ ਅੱਗ ਆਪਣਾ ਸੁਭਾਅ ਨਾ ਬਦਲਦੀ ਤੇ ਸ਼ਾਇਦ ਹਜ਼ਰਤ ਇਬਰਾਹਿਮ ਡੋਲ ਜਾਂਦਾ, ਜੇ ਅੱਗ ਦੇ ਅੰਗਿਆਰੇ ਫੁੱਲ ਨਾ ਬਲਦੇ। ਮੈਂ ਅਰਜ਼ ਕਰ ਰਿਹਾ, ਗੁਰੂ ਅਰਜਨ ਦੇਵ ਨੇ ਕੋਈ ਦੁਨੀਆਂ ਦਾ ਸ਼ੰਕਾ ਰਹਿਣ ਹੀ ਨਹੀਂ ਦਿੱਤਾ। ਲੋਕਾਂ ਨੇ ਕਿਹਾ ਦੇਖੋ ਕਰਾਮਾਤ ਸੀ, ਇਬਰਾਹਿਮ ਨੇ ਅੱਗ ਦੇ ਅੰਗਿਆਰੇ ਫੁੱਲ ਬਣਾ ਦਿੱਤੇ, ਤਾਂ ਹੀ ਤਾਂ ਉਹ ਇਹਨਾਂ ਉੱਪਰ ਬੜੇ ਸੁਖੈਨ ਤਰੀਕੇ ਨਾਲ ਨਿਕਲ ਗਿਆ, ਤੇ ਜੇ ਅੱਗ ਅੱਗ ਰਹਿੰਦੀ ਤੇ ਸ਼ਾਇਦ ਇਬਰਾਹਿਮ ਡੋਲ ਜਾਂਦਾ, ਅੱਗ ਦੇ ਅੰਗਿਆਰਿਆਂ ਤੇ ਨਾ ਤੁਰ ਸਕਦਾ। ਇਹਦਾ ਮਤਲਬ ਕਿ ਰੱਬੀ ਆਸ਼ਕ ਪ੍ਰਵਾਨ ਤਾਂ ਹੋ ਗਿਆ, ਪਰ ਉਹਦੇ ਜਾਣ ਤੋਂ ਬਾਅਦ ਉਹਦੀ ਕਰਨੀ ਤੇ ਲੋਕਾਂ ਨੇ ਸ਼ੱਕ ਕੀਤਾ ਕਿ ਇਹ ਤਾਂ ਅੱਗ ਸੁਭਾਅ ਬਦਲ ਗਈ ਸੀ, ਤੇ ਜੇ ਅੱਗ ਸੁਭਾਅ ਨਾ ਬਦਲਤੀ ਉਹਨੇ ਡੋਲ ਜਾਣਾ ਸੀ। ਦੂਜਾ ਬਾਣੀ ਵਿੱਚ ਪ੍ਰਮਾਣ ਹਜ਼ੂਰ ਨੇ ਦਿੱਤਾ, ਗੁਰੂ ਅਮਰਦਾਸ ਜੀ ਦੀ ਬਾਣੀ ਵੀ ਹੈ, ਭਗਤ ਨਾਮਦੇਵ ਜੀ ਦਾ ਵੀ ਬਚਨ ਹੈ, ਪ੍ਰਹਿਲਾਦ ਨੇ ਵੀ ਇੱਕ ਰੱਬ ਦਾ ਵਾਹਿਗੁਰੂ ਦੇ ਨਾਮ ਦਾ ਨਾਰਾ ਮਾਰਿਆ ਤੇ ਬਾਪ ਨੇ ਅੱਗ ਇਹਦੇ ਸਾਹਮਣੇ ਵੀ ਲਿਆਂਦੀ।
ਖੋਲਕਾ ਨੂੰ ਆਪ ਚਿਖਾਂ ਵਿੱਚ ਬਿਠਾਇਆ। ਇਹ ਗੱਲ ਵੱਖਰੀ ਕਿ ਖੋਲਕਾ ਸੜ ਕੇ ਰਾਖ ਹੋ ਗਈ, ਪ੍ਰਹਿਲਾਦ ਬਚ ਗਿਆ। ਦੂਸਰੀ ਉਦਾਹਰਣ ਨੇ ਥੰਮ ਤਪਾਏ ਨੇ ਬਾਣੀ ਵਿੱਚੋਂ ਪਰਮਾਣੇ, ਤਪਦੇ ਥੰਮ ਨੇ ਤੇ ਕਹਿ ਜੇ ਤੂੰ ਹਰਨਾਕਸ਼ ਨੂੰ ਨੀ ਜਪਣਾ, ਜਲੇ ਹਰੀ ਥਲੇ ਹਰੀ ਗਾਉਣਾ ਤੇ ਇੱਕ ਕੰਮ ਕਰ, ਆ ਤਪਦੇ ਹੋਏ ਥੰਮ ਨੂੰ ਤੂੰ ਜਪੀ ਪਾ ਲੈ, ਵੇਖਾਂਗੇ ਤੇਰਾ ਭਗਵਾਨ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਪ੍ਰਹਿਲਾਦ ਨੇ ਜਦੋਂ ਤਪਦੇ ਹੋਏ ਥੰਮ ਨੂੰ ਆਪਣੇ ਹੱਥਾਂ ਨਾਲ ਗਵਕੜੀ ਪਾਈ, ਕਹਿਣ ਲੱਗੇ ਉਹ ਥੰਮ ਬਿਲਕੁਲ ਠੰਡਾ ਸੀਤ ਹੋ ਚੁੱਕਾ ਸੀ, ਪ੍ਰਹਿਲਾਦ ਵੀ ਪ੍ਰਵਾਨ ਚੜ ਗਿਆ, ਉਹਨੇ ਵੀ ਤਪਦੇ ਥੰਮ ਨੂੰ ਹੱਥ ਪਾਇਆ ਤੇ ਤਪਦਾ ਥੰਮ ਬਿਲਕੁਲ ਠੰਡਾ ਸੀਤ ਹੋ ਗਿਆ। ਪਰ ਲੋਕਾਂ ਦੇ ਮਨ ਵਿੱਚ ਇੱਕ ਗੱਲ ਫਿਰ ਬੈਠ ਗਈ ਕਿ ਜੇ ਕਿਤੇ ਭਗਵਾਨ ਤੂੰ ਥੰਮ ਉੱਤੇ ਕੀੜੀ ਦੇ ਰੂਪ ਵਿੱਚ ਨਾ ਆਉਂਦਾ ਤੇ ਸ਼ਾਇਦ ਪ੍ਰਹਿਲਾਦ ਡੋਲ ਜਾਂਦਾ। ਤੇ ਲੋਕਾਂ ਧਾਰਨਾ ਵੀ ਪੜੀਆਂ ਕਿ ਕੀੜੀ ਨਾ ਬਣ ਦੋ ਰਾਮਾ, ਪ੍ਰਹਿਲਾਦ ਡੋਲ ਜਾਂਦਾ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ ਗਿਰ ਤਰ ਜਲ ਜਵਾਲਾ ਪੈ ਰੱਖਿਓ। ਜਵਾਲਾ ਦਰ ਤੇ ਅੱਗ, ਗਿਰ ਤਰ ਜਰ ਜਲ ਜਵਾਲਾ ਪੈ ਰੱਖਿਓ। ਰਾਜਾ ਰਾਮ ਮਾਇਆ ਫੇਰੀ ਕਿ ਉਸ ਪਰਮੇਸ਼ਵਰ ਨੇ ਇਹਨਾਂ ਦਾ ਸੁਭਾਅ ਹੀ ਚੇਂਜ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਕਹਿਣ ਲੱਗੇ ਅੱਗ ਦਾ ਸੁਭਾਅ ਉਹ ਤਪਦੀ ਸੀ ਬਿਲਕੁਲ ਸ਼ਾਂਤ ਹੋ ਗਈ, ਪਰ ਲੋਕ ਤਾਂ ਫਿਰ ਵੀ ਕਹਿਣ ਲੱਗ ਪਏ ਪ੍ਰਹਿਲਾਦ ਤੂੰ ਪ੍ਰਵਾਨ ਤਾਂ ਚੜ ਗਿਆ ਪਰ ਜੇ ਕਿਤੇ ਅੱਗ ਰਹਿੰਦੀ ਤੇ ਸ਼ਾਇਦ ਤੂੰ ਡੋਲ ਜਾਂਦਾ, ਕਿਉਂਕਿ ਉਹਦੇ ਕੋਲੇ ਫੁੱਲ ਬਣ ਗਏ, ਇਹਦਾ ਤਪਦਾ ਹੋਇਆ ਥੰਮ ਜਿਹੜਾ ਉਹ ਠੰਡਾ ਹੋ ਗਿਆ। ਬਾਣੀ ਵਿੱਚੋਂ ਦੋ ਪ੍ਰਮਾਣ ਹੋਰ ਨੇ, ਤਰਕ ਨਹੀਂ, ਪਰ ਲੋਕਾਂ ਦੇ ਸ਼ੰਕੇ ਨਿਵਿਰਤ ਕਰ ਦਿੱਤੇ। ਗੁਰੂ ਅਰਜਨ ਦੇਵ ਨੇ ਭਗਤ ਕਬੀਰ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਸਟਿਆ, ਬੰਨ੍ਹ ਕੇ ਜੰਜੀਰਾਂ ਨਾਲ ਸਟਿਆ, ਤੇ ਭਗਤ ਕਬੀਰ ਜੀ ਦੀਆਂ ਜੰਜੀਰਾਂ ਬਾਣੀ ਮੁਤਾਬਕ ਪਾਣੀ ਨੇ ਤੋੜ ਦਿੱਤੀਆਂ। ਉਹ ਖੁਦ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਪਰ ਇੱਕ ਮਨਵੀ ਸਵਾਲ ਸੀ ਕਿ ਜੇ ਉਹ ਲਹਿਰਾਂ ਜੰਜੀਰ ਨੂੰ ਨਾ ਤੋੜਦੀਆਂ ਤੇ ਭਗਤ ਦਾ ਬਚਾਅ ਹੋਣਾ ਸੀ। ਦੂਜਾ ਪ੍ਰਮਾਣ ਹੈ ਉਹਨਾਂ ਦੀ ਬਾਣੀ ਵਿੱਚ ਕਿ ਉਹਨਾਂ ਨੂੰ ਹਾਥੀ ਦੇ ਅੱਗੇ ਸਟਿਆ, ਉਹ ਕਹਿੰਦੇ ਨੇ ਹਾਥੀ ਨੇ ਮੇਰੇ ਸਰੀਰ ਨੂੰ ਤੱਕ ਕੇ ਨਮਸਕਾਰ ਕੀਤੀ, ਕੁੰਚਰ ਪੋਟ ਲੈ ਲੈ ਨਮਸਕਾਰੇ। ਇਹਦਾ ਮਤਲਬ ਹਾਥੀ ਨੇ ਸੁਭਾਅ ਚੇਂਜ ਕਰ ਲਿਆ, ਉਹ ਕਬੀਰ ਅੱਗੇ ਝੁਕਣ ਲੱਗਾ। ਤੇ ਇੱਕ ਸਵਾਲ ਉੱਠਦਾ ਸੀ ਜੇ ਹਾਥੀ ਆਪਣਾ ਸੁਭਾਅ ਚੇਂਜ ਨਾ ਕਰਦਾ ਫਿਰ ਕੀ ਬਣਦਾ। ਸਾਹਿਬ ਨੇ ਬਾਣੀ ਵਿੱਚ ਤੀਜਾ ਪ੍ਰਮਾਣ ਦਿੱਤਾ। ਭਗਤ ਨਾਮਦੇਵ ਉਹਦੇ ਸਾਹਮਣੇ ਵੀ ਆਇਆ, ਸਾਹਿਬ ਦੀ ਬਾਣੀ ਮੁਤਾਬਕ ਹਜ਼ੂਰ ਜੀ ਕਹਿੰਦੇ ਨੇ ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ। ਪੈਰਾਂ ਵਿੱਚ ਬੇੜੀਆਂ ਨੇ, ਹੱਥਾਂ ਵਿੱਚ ਹੱਥ ਘੜੀਆਂ ਨੇ। ਨਾਮਦੇਵ ਵੀ ਉਸ ਵਕਤ ਗੀਤ ਗਾਉਂਦਾ। ਜਦੋਂ ਇਹਦੇ ਤੇ ਤਸ਼ੱਦਦ ਕੀਤਾ ਤੇ ਇੱਕ ਪੁਕਾਰ ਕੀਤੀ, ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰ ਭਵਨ ਧਣੀ, ਪਾਖੰਤਨ ਬਾਜ ਵਜਾਏ ਲਾ ਗਰੁੜ ਚੜੇ ਗੋਬਿੰਦ ਆਏ ਲਾ। ਤੇ ਇੱਥੇ ਇੱਕ ਗੱਲ ਪਰਮੇਸ਼ਵਰ ਨੇ ਕਈ ਬਾਣੀ ਵਿੱਚੋਂ, ਕਹੇ ਤਾਂ ਧਰਨ ਅਕੋਡੀ ਕਰੂ, ਕਹੇ ਤਾਂ ਲੇਕਰ ਉਪਰ ਧਰੂ, ਕਹੇ ਤਾਂ ਮੁਈ ਗਊ ਦਿਉਂ ਜੀ ਆਏ, ਸਭ ਕੋਈ ਦੇਖੇ ਪਤੀਆਏ। ਇਹਦਾ ਮਤਲਬ ਇੱਕ ਭਗਤ ਦੀ ਖਿੱਚ ਲਈ, ਜਦੋਂ ਉਹ ਪੁਕਾਰ ਕਰਦਾ ਤੇ ਆਵਾਜ਼ ਆਉਂਦੀ ਹੈ ਨਾਮਦੇਵ ਤੇਰੀ ਖਾਤਰ ਮੈਂ ਧਰਤੀ ਨੂੰ ਵੀ ਗਰ ਕਰ ਸਕਣਾ ਵਾ, ਮਰੀ ਗਾਂ ਜਿੰਦੀ ਕਰ ਦਿੱਤੀ। ਬਾਣੀ ਮੁਤਾਬਕ ਮੈਂ ਅਰਜ਼ ਕਰਾਂ, ਤਿੰਨ ਚਾਰ ਉਦਾਹਰਨਾਂ ਨੇ। ਲੋਕਾਂ ਦੇ ਮਨ ਵਿੱਚ ਇੱਕ ਤਰਕ ਸੀ ਕਿ ਜੇ ਅੰਗਿਆਰੇ ਫੁੱਲ ਨਾ ਬਣਦੇ ਇਬਰਾਹਿਮ ਡੋਲ ਗਿਆ ਸੀ, ਜੇ ਥੰਮ ਠਰਦਾ ਨਾ ਪ੍ਰਹਿਲਾਦ ਡੋਲ ਗਿਆ ਸੀ, ਜੇ ਗੰਗਾ ਦੀਆਂ ਲਹਿਰਾਂ ਜੰਜੀਰ ਨਾ ਕੱਟਦੀਆਂ, ਜੇ ਹਾਥੀ ਸੁਭਾਅ ਨਾ ਬਦਲਦਾ ਤੇ ਕਬੀਰ ਦਾ ਕੀ ਬਣਦਾ। ਤੇ ਕਹਿਣ ਲੱਗੇ ਜੇ ਨਾਮਦੇਵ ਤੇਰੀ ਖਾਤਰ ਉਹ ਭਗਵਾਨ ਇਹ ਸ਼ਬਦ ਨਾ ਵਰਤਦਾ ਤੇਰਾ ਕੀ ਬਣਦਾ। ਤੇ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਗੁਰੂ ਅਰਜਨ ਦੇਵ ਨੇ ਸ਼ੰਕੇ ਨਿਵਿਰਤ ਕਰ ਦਿੱਤੇ, ਕਹਿਣ ਲੱਗੇ ਜੇ ਤਪਦੀ ਹੋਈ ਲੋ ਵੀ ਆਪਣਾ ਸੁਭਾਅ ਨਾ ਬਦਲੇ, ਜੇ ਬਲਦੇ ਹੋਏ ਅੱਗ ਦੇ ਭੱਠ ਵੀ ਸੁਭਾਅ ਨਾ ਬਦਲਣ, ਜੇ ਉਬਲਦੀ ਹੋਈ ਪਾਣੀ ਦੀ ਦੇਗ ਵੀ ਆਪਣਾ ਸੁਭਾਅ ਨਾ ਬਦਲੇ, ਤੇ ਰੱਬ ਨੂੰ ਇਸ਼ਕ ਕਰਨ ਵਾਲਾ ਇਹਨਾਂ ਵਿੱਚੋਂ ਵੀ ਪ੍ਰਵਾਨ ਹੋ ਜਾਂਦਾ। ਗੁਰੂ ਅਰਜਨ ਦੇਵ ਸਾਹਮਣੇ ਪਹਿਲਾਂ ਉਹਨਾਂ ਨੇ ਤੱਤੀ ਰੇਤੇ ਤੇ ਬਿਠਾਇਆ, ਪਰਤ ਕੇ ਜਦੋਂ ਤੀਜਾ ਦਿਨ ਆਇਆ, ਸਿੱਖ ਵਿਦਵਾਨ ਕਹਿੰਦੇ ਨੇ ਅੱਜ ਪਾਣੀ ਦੀ ਦੇਗ ਉਬਾਲੀ ਗਈ, ਥੱਲੇ ਅੱਗ ਦੇ ਭਾਂਬੜ ਬਾਲ ਦਿੱਤੇ, ਉਧਰ ਸੂਰਜ ਅੱਗ ਪਿਆ ਸੜਦਾ,
ਇਧਰ ਥੱਲੇ ਪਾਣੀ ਦੇ ਅੱਗ ਪਈ ਬਲਦੀ ਏ ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ ਤੇ ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬੈਠਣ ਲਈ ਕਿਹਾ ਗਿਆ। ਕਦੀ ਤੱਕੋ ਖਾਂ, ਜਿਹੜਾ ਗੁਰੂ ਸਿੱਖਾਂ ਦੇ ਅੰਦਰ ਨੂੰ ਠੰਡ ਦਿੰਦਾ, ਜਿਹੜਾ ਦੀਨ ਦੁਨੀ ਦਾ ਪਾਤਸ਼ਾਹ ਮੇਰਾ ਸਤਿਗੁਰੂ ਸਿੱਖਾਂ ਨੂੰ ਰੂਹਾਨੀਅਤ ਦੇ ਸੋਮੇ ਨਾਲ ਜੋੜਦਾ ਪਿਆ, ਉਹ ਗੁਰੂ ਅਰਜਨ ਦੇਵ ਜੀ ਉਬਲਦੀ ਦੇਗ। ਪਰ ਨਾਲ ਇੱਕ ਗੱਲ ਕਹਿ ਦਿੱਤੀ, ਮੁਰਤਜਾ ਖਾਂ ਚੇਤੇ ਰੱਖੀ, ਰੰਗ ਦੋ ਤਰ੍ਹਾਂ ਦੇ ਨੇ, ਇੱਕ ਕੁਸੰਭੇ ਦਾ, ਦੂਸਰਾ ਰੰਗ ਮਜੀਠ ਦਾ। ਕੁਸੰਭੇ ਦਾ ਰੰਗ ਤਾਂ ਠੰਡੇ ਪਾਣੀ ਦੇ ਛੱਤੇ ਮਾਰਿਆਂ ਵੀ ਉਤਰ ਜਾਂਦਾ, ਪਰ ਮਜੀਠ ਦਾ ਰੰਗ ਇੰਨਾ ਕੁ ਪੱਕਾ, ਜੇ ਉਹਨੂੰ ਗਰਮ ਪਾਣੀ ਦੇ ਵਿੱਚ ਵੀ ਆਪਾਂ ਬਸਤਰ ਨੂੰ ਪਾ ਦਈਏ ਤੇ ਮਜੀਠੀ ਰੰਗ ਕਦੀ ਵੀ ਗਰਮ ਪਾਣੀ ਦੇ ਪ੍ਰਭਾਵ ਨਾਲ ਉਤਰਦਾ ਨਹੀਂ। ਗੁਰੂ ਅਰਜਨ ਦੇਵ ਉਹਨਾਂ ਨੇ ਕੇਵਲ ਬਾਣੀ ਵਿੱਚ ਕਿਹਾ ਨਹੀਂ, ਮੈਂ ਇੱਕ ਅਰਜ਼ ਹੋਰ ਕਰਨੀ ਏ। ਅੱਜ ਤੀਕਰਾਂ ਸਾਰੇ ਧਰਮ ਇਹ ਕਹਿੰਦੇ ਨੇ ਕਿ ਮਨੁੱਖ ਨੇ ਜੀਵਨ ਕਿਵੇਂ ਜੀਣਾ, ਹਰ ਕੋਈ ਕਹਿੰਦਾ ਕਿ ਜ਼ਿੰਦਗੀ ਮਿਲੀ ਏ, ਮਨੁੱਖਾ ਜਨਮ ਮਿਲਿਆ, ਇਸ ਜੀਵਨ ਨੂੰ ਕਿਵੇਂ ਜੀਣਾ। ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦਾ, ਕਹਿੰਦਾ ਸ਼ਾਇਦ ਇਹ ਪਹਿਲੀ ਉਦਾਹਰਨ ਮਿਲੇਗੀ ਦੁਨੀਆ ਅੰਦਰ। ਆਮ ਧਰਮ ਕਹਿੰਦੇ ਨੇ ਜਨਮ ਮਿਲਿਆ ਤੇ ਜੀਣਾ ਕਿਵੇਂ ਵੇ, ਉਹ ਕਹਿੰਦਾ ਪਰ ਗੁਰੂ ਅਰਜਨ ਦੇਵ ਕਹਿੰਦਾ ਜੇ ਜਨਮ ਮਿਲਿਆ ਤੇ ਜ਼ਿੰਦਗੀ ਬਤੀਤ ਕਿਵੇਂ ਕਰਨੀ ਏ, ਜੇ ਮੌਤ ਆਵੇ ਤੇ ਮਰਨਾ ਕਿਵੇਂ। ਸਾਹਿਬ ਨੇ ਜੀਵਨ ਦੇ ਜਾਤ ਨਾਲ ਮਰਨ ਦੀ ਜਾਤ ਵੀ ਦੱਸੀ ਏ। ਹਜ਼ੂਰ ਨੇ ਬਾਣੀ ਵਿੱਚ ਨਹੀਂ ਕਿਹਾ, ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਇਹੀ ਤਾਂ ਇੱਕ ਮਰਨ ਦੀ ਜਾਚ ਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕੇਵਲ ਜੀਣ ਦੀ ਨਹੀਂ ਮਰਨ ਦੀ ਜਾਚ ਵੀ ਏ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਉਬਲਦੀ ਦੇਗ ਵਿੱਚ ਬਿਠਾਇਆ ਤੇ ਉਸ ਗੁਰੂ ਦਾ ਕਿਰਦਾਰ ਗਾ ਰਿਹਾ ਸੀ, ਸਜਣੋ ਮੇਰਾ ਅੰਦਰ ਤਾਂ ਨਾਮ ਵਿੱਚ ਰੰਗਿਆ। ਤੇ ਸਹਿਬ ਪੜ੍ਹਦੇ ਪਏ ਸਨ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਿਹਦੇ ਅੰਦਰ ਨਾਮ ਦਾ ਰੰਗ ਏ, ਮਜੀਤ ਦਾ ਰੰਗ ਏ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵੱਤ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਤੁਸੀਂ ਉਹਦੇ ਅੰਦਰ ਨੂੰ ਕਿਵੇਂ ਡੁਲਾ ਸਕਦੇ ਹੋ ਜਿਹੜਾ ਆਪ ਕਹਿੰਦਾ ਹੋਵੇ, ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਗੁਰੂ ਅਰਜਨ ਦੇਵ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ। ਸਿੱਖ ਵਿਦਵਾਨ ਕਹਿੰਦੇ ਨੇ ਚਮੜੀ ਦੇ ਫਲੂਏ ਬਣ ਗਏ ਨੇ, ਚਮੜੀ ਜਿਹੜੀ ਏ ਇਹ ਸਾਰੀ ਚੁਲਸੀ ਪਈ ਏ। ਗੁਰੂ ਅਰਜਨ ਦੇਵ ਨੂੰ ਅੱਜ ਫਿਰ ਰਾਤ ਹਵੇਲੀ ਵਿੱਚ ਰੱਖਿਆ ਤੇ ਅਗਲਾ ਦਿਨ ਆਇਆ। ਉਹਨਾਂ ਦੇ ਬਚਨਾਂ ਮੁਤਾਬਕ ਅੱਜ ਵੀ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਤੇ ਲਾਲੀਏ, ਅੰਦਰ ਨਾਮ ਦੀ ਕਿਰਪਾ ਪਈ ਵਰਸਦੀ ਏ। ਤੇ ਮੇਰੇ ਦਾਤਾ ਜੀ ਅੱਜ ਸਾਰੀ ਰਾਤ ਪ੍ਰੀਤਮ ਦੀ ਯਾਦ ਵੀ ਜੁੜੇ ਰਹੇ ਨੇ। ਜਦੋਂ ਦੂਜਾ ਦਿਨ ਚੜਿਆ, ਅੱਜ ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਅੱਗ ਬਾਲੀ ਤੇ ਉੱਤੇ ਗਰਮ ਲੋਹ ਤਪਾਉਣ ਵਾਸਤੇ ਲੋਹ ਰੱਖ ਦਿੱਤੀ ਏ ਤੇ ਲੋਹ ਬਿਲਕੁਲ ਲਾਲ ਸੁਰਖ ਹੋ ਗਈ। ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਜੇ ਤੈਨੂੰ ਅਜੇ ਵੀ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਤੇ ਇਸ ਲਾਲ ਸੁਰਖ ਹੋਈ ਲੋਹ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾ। ਕਹਿੰਦੇ ਨੇ ਦੇਖੋ ਅੱਜ ਦੁਨੀਆਂ ਦੇ ਲੋਕੋ, ਉਹ ਸਤਿਗੁਰੂ ਜਿਹੜੇ ਹਰਿਮੰਦਰ ਵਿੱਚ ਕੀਰਤਨ ਕਰਦੇ ਨੇ, ਜਿਹੜੇ ਠੰਡ ਦੇ ਸੋਮੇ ਨੇ, ਲਾਲ ਸੁਰਖ ਹੋਈ ਤਵੀ ਏ ਤੇ ਗੁਰੂ ਅਰਜਨ ਦੇਵ ਜੀ ਉਸ ਤਵੀ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ ਨੇ। ਤੇ ਆਇਆ ਪਠਿਆਰਾ, ਰੇਤ ਇੱਕ ਪਾਸੇ ਤਪਦੀ ਪਈ ਏ, ਅੱਜ ਨਾ ਤਾਂ ਤਵੀ ਨੇ ਸੁਭਾਅ ਬਦਲਿਆ, ਇਹ ਵੀ ਲਾਲ ਸੁਰਖ ਏ, ਨਾ ਅੱਜ ਅੱਗ ਨੇ ਸੁਭਾਅ ਬਦਲਿਆ, ਤੇ ਜਿਹੜੀ ਸ਼ੀਸ਼ ਵਿੱਚ ਰੇਤ ਪਾਉਣ ਲੱਗੇ ਨੇ ਇਹ ਵੀ ਉਹੀ ਤਪਦੀ ਪਈ ਏ, ਜਿਹੜੀ ਦਾਣੇ ਭੁੰਨਣ ਵਾਲੀ ਏ ਉਹੋ ਜੀ ਰੇਤ ਸ਼ੀਸ਼ ਵਿੱਚ ਪਾਈਏ। ਤੇ ਕਹਿੰਦੇ ਨੇ ਉਸ ਵਕਤ ਸਾਈ ਮੀਆਂ ਮੀਰ ਆਇਆ, ਆਖਰ ਮੇਰੇ ਗੁਰੂ ਦਾ ਚਰਨਾਂ ਦਾ ਸੇਵਕ ਸੀ। ਕਈ ਵਿਦਵਾਨਾਂ ਨੇ ਇਸ ਘਟਨਾ ਨੂੰ ਰੋਚਕ ਬਣਾਉਣ ਲਈ ਬਚਨ ਵੀ ਕੀਤੇ ਨੇ। ਮੈਂ ਰਾਤ ਵੀ ਸਨਖੋਜੇ ਅਰਜ ਕੀਤੀ, ਸਾਈ ਮੀਆਂ ਮੀਰ ਗੁਰੂ ਕਾ ਸਿੱਖ ਸੀ, ਇਹ ਆਪ ਗੁਰੂ ਕੀ ਬਾਣੀ ਪੜ੍ਹਦਾ ਸੀ, ਇਹਦੀ ਸੰਗਤ ਕਰਕੇ ਤਾਂ ਬੀਬੀ ਕੌਲਾਂ ਨੂੰ ਬਾਣੀ ਦਾ ਰੰਗ ਲੱਗਾ ਸੀ। ਕਹਿੰਦੇ ਨੇ ਸਾਈ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਤੇ ਜਿੱਦਣ ਨੀਂਹ ਰੱਖੀ ਸੀ ਨਾ ਤੇ ਗੁਰੂ ਅਰਜਨ ਦੇਵ ਨੂੰ ਕਿਹਾ ਸੀ ਦਾਤਿਆ ਕਿ ਅੱਜ ਤੁਸੀਂ ਨੀਂਹ ਰੱਖੋ ਖਾਂ। ਸਾਹਿਬ ਨੇ ਕਿਹਾ, ਸਾਈ ਜੀ ਹਰਿਮੰਦਰ ਦੀ ਨੀਂਹ ਤੂੰ ਰੱਖ, ਇੱਕ ਦਿਨ ਸਮਾਂ ਆਉਣਾ ਨੀਂਹ ਮੈਂ ਵੀ ਰੱਖਾਂਗਾ। ਤੇ ਸਾਈ ਨੇ ਸੁਭਾਵਕ ਪੁੱਛ ਲਿਆ ਸੀ, ਗੁਰੂ ਅਰਜਨ ਦੇਵ ਜੀ ਜਿੱਦਣ ਤੁਸੀਂ ਨੀਂਹ ਰੱਖੋਗੇ ਮੈਂ ਕੋਲ ਹੋਵਾਂਗਾ। ਤੇ ਸਾਹਿਬ ਨੇ ਇੱਕ ਬਚਨ ਕਿਹਾ,
ਕਹਿਣ ਲੱਗੇ ਸਾਈਂ ਜੀ ਅੱਜ ਤੁਸੀਂ ਨੀਂਹ ਰੱਖਦੇ ਹੋ, ਦੇਖੋ ਖਾਂ ਮੇਰਾ ਸਿੱਖ ਬਾਬਾ ਬੁੱਢਾ ਖੁਸ਼ ਏ, ਭਾਈ ਗੁਰਦਾਸ ਖੁਸ਼ ਏ, ਅੱਜ ਸਾਡੇ ਰਬਾਬੀ ਕੀਰਤਨ ਪੈ ਕਰਦੇ ਨੇ, ਤੁਹਾਡੇ ਨੀਂਹ ਰੱਖਣ ਤੋਂ ਪਹਿਲਾਂ ਰਬਾਬ ਵੱਜਦੀ ਏ, ਮਿਰਦੰਗ ਵੱਜਦੇ ਨੇ, ਜੋੜੀਆਂ ਵੱਜਦੀਆਂ ਪਈਆਂ ਨੇ ਤੇ ਰਬਾਬਾਂ ਵੱਜਦੀਆਂ ਪਈਆਂ ਨੇ, ਚਾਰ ਚੁਫੇਰੇ ਗੁਰੂ ਕਾ ਲੰਗਰ ਚੱਲਦਾ ਪਿਆ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਏ, ਤੁਸੀਂ ਨੀਂਹ ਰੱਖਦੇ ਹੋ, ਮੈਂ ਖੁਸ਼ ਹਾਂ, ਮੇਰੇ ਸਿੱਖ ਖੁਸ਼ ਨੇ ਤੇ ਮੇਰੇ ਘਰ ਅੰਦਰ ਸਾਜ ਵਜਾ ਕੇ ਕੀਰਤਨ ਕੀਤਾ ਜਾਂਦਾ ਹੈ ਤੇ ਗੁਰੂ ਕਾ ਲੰਗਰ ਚੱਲਦਾ ਹੈ, ਇੱਕ ਬਚਨ ਮੈਨੂੰ ਕਰਦੇ, ਤੂੰ ਨੀਂਹ ਰੱਖੀ ਮੈਂ ਪ੍ਰਸੰਨ, ਮੇਰਾ ਪਰਿਵਾਰ ਖੁਸ਼ ਤੇ ਜਿੱਦਣ ਮੈਂ ਨੀਂਹ ਰੱਖਾਂਗਾ ਖੋਵੇਂਗਾ ਤੂੰ ਵੀ ਮੇਰੇ ਕੋਲ, ਪਰ ਮੇਰੇ ਨਾਲ ਬਚਨ ਕਰ, ਤੇਰੀਆਂ ਅੱਖਾਂ ਵਿੱਚ ਪਾਣੀ ਨਹੀਂ, ਤੂੰ ਵੀ ਉਸ ਵਕਤ ਨੀਂਹ ਰੱਖਦਿਆਂ ਦੇਖ ਕੇ ਪ੍ਰਸੰਨ ਹੋਵੇਂਗਾ। ਨੀਂਹ ਮੈਂ ਵੀ ਰੱਖਣੀ ਹੈ। ਕੁਝ ਵਿਦਵਾਨਾਂ ਨੇ ਬਚਨ ਬੜੇ ਪਿਆਰੇ ਕਹੇ। ਮੈਂ ਅਰਜ਼ ਕਰਾਂ ਕਿ ਕਈ ਘਟਨਾਵਾਂ ਐਸੀਆਂ ਹੁੰਦੀਆਂ ਨੇ, ਹਰ ਇੱਕ ਵਿਦਵਾਨ ਦੇ ਅੰਦਰ ਦੀ ਉਡਾਰੀ ਵੀ ਹੁੰਦੀ ਹੈ, ਕੋਸ਼ਿਸ਼ ਉਹ ਕਰਦਾ ਕਿ ਇਸ ਢੰਗ ਨਾਲ ਘਟਨਾ ਨੂੰ ਬਿਆਨ ਕਰੇ ਲਿਖੇ ਕਿ ਸੁਣਨ ਵਾਲੇ ਦੇ ਅੰਦਰ ਕੁਝ ਧੀਰਜ ਤੇ ਟਿਕਾ ਆਵੇ। ਪਹਿਲੀ ਘਟਨਾ, ਸਾਈਂ ਮੀਆਂ ਮੀਰ ਨੇ ਇੱਕ ਹੋਰ ਗੱਲ ਕਹੀ ਸੀ। ਜਿੱਦਣ ਹਜ਼ੂਰ ਦੀ ਬਾਣੀ ਪੜ੍ਹਦਾ ਪਿਆ ਸੀ ਨਾ ਤੇ ਸਾਹਮਣੇ ਗੁਰੂ ਕੀ ਬਾਣੀ ਦੀ ਇਹ ਤੁਕ ਆ ਗਈ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਤੇ ਸਾਈਂ ਨੇ ਗੁਰਦੇਵ ਦੇ ਚਰਨਾਂ ਵਿੱਚ ਅਰਜ਼ ਕੀਤੀ ਸੀ ਕਿ ਦਾਤਾ ਜੀ, ਬਾਣੀ ਮੈਂ ਤੇਰੀ ਪੜ੍ਹਨਾ ਵਾਂ, ਪਰ ਸਿੱਖ ਦੇ ਮਨ ਵਿੱਚ ਜੇ ਸ਼ੰਕਾ ਪੈਦਾ ਹੋਵੇ ਤੇ ਗੁਰੂ ਸ਼ੰਕੇ ਨੂੰ ਨਿਵਿਰਤ ਕਰਦਾ। ਆ ਜਿਹੜੀ ਬਾਣੀ ਦੀ ਤੁਕ ਪੜੀ ਹੈ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਕਿ ਸਤਿਗੁਰੂ ਇਹ ਇੱਕ ਉਡਾਰੀ ਏ ਅੰਦਰ ਖਿਆਲਾਂ ਦੀ, ਜਾਂ ਸਤਿਗੁਰੂ ਇਹਦੇ ਪਿੱਛੇ ਅਸਲੀਅਤ ਵੀ ਏ, ਕੀ ਕੋਈ ਆਪਣੇ ਤਨ ਮਨ ਨੂੰ ਕੱਟਣ ਲਈ ਤਿਆਰ ਹੋ ਸਕਦਾ? ਕੀ ਤਪਦੀ ਕੋਈ ਅੱਗ ਦੇ ਵਿੱਚ ਆਪਣੇ ਤਨ ਨੂੰ ਕੋਈ ਸਾੜ ਸਕਦਾ? ਤੇ ਗੁਰਦੇਵ ਨੇ ਇੱਕ ਗੱਲ ਕਹੀ ਸੀ, ਸਾਈਂ ਜੀ ਬਾਣੀ ਵਿੱਚ ਫੋਕੀਆਂ ਉਡਾਰੀਆਂ ਨਹੀਂ, ਜੋ ਕੁਝ ਗੁਰੂ ਕੀ ਬਾਣੀ ਵਿੱਚ ਕਿਹਾ ਉਹ ਗੁਰੂ ਵੀ ਕਰਕੇ ਦਿਖਾਏਗਾ ਤੇ ਸਿੱਖ ਵੀ ਕਰਕੇ ਦਿਖਾਣਗੇ। ਤੇ ਮੈਂ ਅਰਜ਼ ਕਰਨਾ ਹੁੰਦਾ, ਬਾਣੀ ਦੇ ਅਰਥ ਤੇ ਸਿੱਖ ਦਾ ਜੀਵਨ ਕਰਦਾ ਗੱਲਾਂ ਨਹੀਂ। ਕਦੀ ਦੇਖੋ ਖਾਂ, ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਵੀ ਸੋਹੇ ਜ਼ੰਬੂਰ ਖਵੈ ਨਾ ਵੰਜਨ ਗਾਖੜੇ, ਖੇ ਦਾਤਿਆ ਜਦੋਂ ਤੇਰੇ ਤੋਂ ਵਿਛੜ ਜਾਵਾਂ ਤੇ ਵਿਛੋੜਾ ਆਂਜੇ, ਜਿਵੇਂ ਜ਼ੰਬੂਰਾਂ ਨਾਲ ਮੇਰੇ ਮਾਸ ਨੂੰ ਕੋਈ ਨੋਚਦਾ, ਪਰ ਤੂੰ ਚੇਤੇ ਹੋਵੇਂ ਤੇ ਜ਼ੰਬੂਰਾਂ ਨਾਲ ਵੀ ਕੋਈ ਨੋਚੇ, ਮੈਨੂੰ ਜ਼ੰਬੂਰਾਂ ਦੀ ਪੀੜ ਨਹੀਂ। ਤੇ ਜੇ ਕੋਈ ਪੁੱਛੇ ਇਹਦੇ ਅਰਥ ਕਿਸੇ ਨੇ ਕੀਤੇ ਨੇ, ਹਾਂ ਕੀਤੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੇ ਨੇ। ਜੇ ਜੰਬੂਰਾਂ ਨਾਲ ਨੋਚਿਆ ਪਰ ਜੁੜਿਆ ਗੁਰੂ ਕੀ ਬਾਣੀ ਨਾਲ, ਜਦੋਂ ਪੜ੍ਹਨੇ ਕਰਵਤ ਭਲਾ ਨਾ ਕਰਵਤ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਕੀ ਆਰਾ ਸਾਹਮਣਾ ਹੋਵੇ ਤੇ ਗੁਰੂ ਦੇ ਸਾਹਮਣੇ ਆਰਾ ਚੱਲੇ ਤੇ ਮਨੁੱਖ ਨੂੰ ਪੀੜ ਨੀ ਲੱਗਦੀ, ਇਹਦੇ ਅਰਥ ਕੀਤੇ ਨੇ। ਭਾਈ ਸਾਹਿਬ ਭਾਈ ਮਤੀ ਸਿੰਘ ਮਤੀ ਦਾਸ ਨੇ ਪੜ੍ਹਨੇ ਆ ਕਿ ਸਾਹਿਬ ਜੀ ਬਾਣੀ ਅੰਦਰ, ਜੋ ਤਨ ਚੀਰੈ ਅੰਗ ਨਾ ਮੋਰੂ, ਪਿੰਡ ਪਰੈ ਤੋਂ ਪ੍ਰੀਤ ਨਾ ਤੋੜੂ, ਜੇ ਮੇਰੇ ਕੋਈ ਟੁਕੜੇ ਟੁਕੜੇ ਕਰਦੇ ਮੈਂ ਅੰਗਾਂ ਨੂੰ ਪਿੱਛੇ ਨੀ ਖਿੱਚਾਂਗਾ। ਕਿ ਇਹਦੇ ਅਰਥ ਕਿਸੇ ਨੇ ਕੀਤੇ ਨੇ? ਹਾਂ ਕੀਤੇ ਨੇ, ਭਾਈ ਸਾਹਿਬ ਭਾਈ ਮਨੀ ਸਿੰਘ ਨੇ, ਤੇ ਲਾਹੌਰ ਦੀ ਧਰਤੀ ਤੇ ਕੀਤੇ। ਮੇਰੇ ਗੁਰੂ ਦੀ ਬਾਣੀ ਵਿੱਚ ਕੇਵਲ ਉਡਾਰੀਆਂ ਨਹੀਂ, ਅਸਲੀਅਤ ਏ। ਕਹਿਣ ਲੱਗੇ ਸਾਈਂ ਜੀ ਇਹ ਤੱਤ ਏ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕਹਿਣ ਲੱਗਾ ਦਾਤਿਆ ਕਿਵੇਂ ਹੋ ਸਕਦਾ? ਖਜੂਰ ਨੇ ਕਿਹਾ ਸਮਾਂ ਆਏਗਾ ਸਾਈਂ, ਮੈਂ ਇਸ ਪੰਕਤੀ ਦੇ ਅਰਥ ਵੀ ਕਰਕੇ ਦੱਸਾਂਗਾ। ਕਈ ਵਾਰੀ ਐਸੀਆਂ ਪੰਕਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਅਰਥ ਉਸ ਵੇਲੇ ਨਹੀਂ। ਅੱਜ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਨੇ ਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਉਸ ਵਕਤ ਸਾਈਂ ਮੀਆਂ ਮੀਰ ਆਇਆ, ਜਿਹਦੀਆਂ ਭੁੱਬਾਂ ਨਿਕਲ ਗਈਆਂ, ਤੇ ਗੁਰੂ ਅਰਜਨ ਦੇਵ ਮੁਸਕਰਾ ਕੇ ਇੱਕ ਗੱਲ ਕਹੀ, ਸਾਈਂ ਜੀ ਆਪਣੇ ਬਚਨ ਨੂੰ ਚੇਤੇ ਕਰ, ਤੂੰ ਹਰਿਮੰਦਰ ਦੀ ਨੀਂਹ ਰੱਖੀ, ਮੈਂ ਸ਼ਹੀਦਾਂ ਦੇ ਮੰਦਰ ਦੀ ਪਹਿਲੀ ਨੀਂਹ ਰੱਖੀ, ਜਿੱਦਣ ਤੂੰ ਨੀਂਹ ਰੱਖੀ ਮੈਂ ਪ੍ਰਸੰਨ ਸਾਂ, ਤੇ ਅੱਜ ਮੈਂ ਨੀਂਹ ਰੱਖੀ ਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ? ਕਹਿਣ ਲੱਗੇ ਦੂਜੀ ਗੱਲ, ਮੈਂ ਅੱਜ ਉਸ ਪੰਕਤੀ ਦੇ ਅਰਥ ਪਿਆ ਕਰਨ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕਹਿਣ ਲੱਗਾ ਸਤਿਗੁਰੂ ਅੱਜ ਮੇਰੇ ਤੋਂ ਦੇਖਿਆ ਨੀ ਜਾਂਦਾ, ਸਤਿਗੁਰੂ ਦੇ ਨੇਤਰ ਜਿਹੜੇ ਨੇ ਇਹਨਾਂ ਦੇ ਉੱਪਰ ਫਲੂਵੇ ਹੋ ਚੁੱਕੇ ਸਨ, ਸਾਰੀਆਂ ਜਿਹੜੇ ਇਹ ਪਵਿੱਤਰ ਚਰਨ ਨੇ
ਇਹ ਅੱਗ ਨੇ ਬਿਲਕੁਲ ਚਮੜੀ ਨੂੰ ਸਾੜ ਦਿੱਤਾ ਹੈ। ਕਹਿਣ ਲੱਗੇ ਹੱਡੀਆਂ ਨਜ਼ਰ ਪਈਆਂ ਆਉਂਦੀਆਂ ਨੇ, ਜਿਵੇਂ ਚੌਂਕੜਾ ਮਾਰਿਆ, ਜਿਹੜਾ ਤਨ ਉਸ ਲੋਹ ਦੇ ਨਾਲ ਲੱਗਾ ਉਹਦਾ ਮਾਸ ਲੋਹ ਨੇ ਖਿੱਚ ਲਿਆ, ਤੇ ਜਿੱਥੇ ਜਿੱਥੇ ਗਰਮ ਰੇਤ ਪਈ ਪੈਂਦੀ ਏ ਸਤਿਗੁਰੂ ਦੇ ਤਨ ਵਿੱਚੋਂ ਫਲੂਵੇ ਪੈ ਨਿਕਲਦੇ ਨੇ। ਸਾਈ ਕਹਿੰਦਾ ਦਾਤਿਆ ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਜੇ ਤੂੰ ਕਹੇ ਤਾਂ ਮੈਂ ਇਸ ਲਾਹੌਰ ਤੇ ਦਿੱਲੀ ਨੂੰ ਤਬਾਹ ਕਰ ਸਕਣਾ। ਤੇ ਸਿੱਖ ਵਿਦਵਾਨ ਲਿਖਦਾ ਹਜ਼ੂਰ ਨੇ ਅੱਗੋ ਬੜੇ ਪਿਆਰੇ ਬਚਨ ਕਹਿਣ ਲੱਗੇ, ਸਾਈ ਜੀ ਮੇਰੇ ਤਨ ਦੇ ਫਲੂਵੇ ਨਾ ਤੱਕੋ, ਤੁਸੀਂ ਤਪਦੀ ਰੇਤ ਨੂੰ ਨਾ ਤੱਕੋ, ਤੂੰ ਪੁੱਛਣਾ ਇੰਨੀ ਗਰਮੀ ਵਿੱਚ। ਹਜ਼ੂਰ ਕਹਿਣ ਲੱਗੇ ਅੱਗ ਵੀ ਤਪਦੀ ਪਈ ਏ, ਲੋਹ ਵੀ ਤਪਦੀ ਪਈ ਏ, ਸੂਰਜ ਵੀ ਤਪਦਾ ਪਿਆ, ਰੇਤ ਵੀ ਤਪਦੀ ਪਈ ਏ, ਜਹਾਂਗੀਰ ਵੀ ਤਪਦਾ ਪਿਆ ਈ। ਜਹਾਂਗੀਰ ਸ਼ਹੀਦੀ ਦਾ ਹੁਕਮ ਦੇ ਕੇ ਕਸ਼ਮੀਰ ਨੂੰ ਚਲਾ ਗਿਆ, ਬੈਠਾ ਠੰਡੇ ਇਲਾਕੇ ਵਿੱਚ, ਪਰ ਤਪਦਾ ਉਹੀ ਪਿਆ ਈ। ਦੇਖ ਤਾਂ ਅੱਗ ਤਪਦੀ ਏ, ਰੇਤ ਤਪਦੀ ਏ, ਲੋਹ ਤਪਦੀ ਏ, ਇਹ ਸੂਰਜ ਤਪਦਾ, ਮੁਰਤਜਾ ਖਾਂ ਤਪਦਾ, ਚੰਦੂ ਤਪਦਾ, ਜਹਾਂਗੀਰ ਤਪਦਾ ਪਿਆ। ਇੰਨੇ ਤਪਦੇ ਹੋਏ ਮੈਨੂੰ ਤਪਾਣਾ ਚਾਹੁੰਦੇ ਨੇ, ਪਰ ਇੰਨੇ ਤਪਦਿਆਂ ਹੋਇਆਂ ਦੇ ਵਿੱਚ ਬੈਠਾ ਵੀ ਗੁਰੂ ਅਰਜਨ ਦੇਵ ਉਹਦੇ ਅੰਦਰ ਨੂੰ ਕੋਈ ਤਪਾ ਨਹੀਂ ਸਕਿਆ। ਤਨ ਤਪਦਾ ਪਰ ਅੰਦਰ ਠੰਡੇ। ਸਾਹਿਬ ਨੇ ਉੱਥੇ ਜਿਹੜੇ ਬਚਨ ਕਹਿ, ਉਸ ਅਦੀਬ ਨੇ ਆਪਣੀਆਂ ਪੰਕਤੀਆਂ ਕਹੀਆਂ, ਉਹ ਕਹਿੰਦਾ ਚਾਰ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਤਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਡਿੱਠਾ ਖਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋਕ ਪਿਆ ਚੀਕ ਤੇ ਢਾਹੀ ਮਾਰਦਾ। ਸੁਣ ਸਤਿਗੁਰੂ ਕਿਹਾ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਾਹ ਹਮ ਸ਼ਾਂਤ ਹੈ ਹਰ ਨਾਮ ਸੇ। ਮੇਰੇ ਅੰਦਰ ਤਾਂ ਠੰਡ ਏ, ਅੰਦਰ ਦੀ ਠੰਡ ਨੂੰ ਕੋਈ ਖੋ ਸਕਦਾ? ਉੱਥੇ ਗੁਰਦੇਵ ਨੂੰ ਜਦੋਂ ਤੱਤੀ ਤਵੀ ਤੇ ਬਿਠਾਇਆ, ਹਜ਼ੂਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸਾਈ ਮੀਆਂ ਮੀਰ ਇਹਨਾਂ ਦੇ ਕੰਨਾਂ ਵਿੱਚ ਇੱਕ ਆਵਾਜ਼ ਪਹੁੰਚਾ ਦੇਈ, ਅੱਜ ਇਹਨਾਂ ਦੀਆਂ ਉੱਚੀ ਹਵੇਲੀ ਦੀਆਂ ਦੀਵਾਰਾਂ ਨੇ ਮੇਰੇ ਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਏ, ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਏ, ਪਰ ਮੇਰੇ ਤੱਤੀ ਤਵੀ ਬਹਿਣ ਤੋਂ ਬਾਅਦ ਜਿਹੜੀ ਖਲਕਤ ਨੇ ਨਵੀਂ ਕਰਵਟ ਲੈਣੀ ਏ ਉਹਦੇ ਸਾਹਮਣੇ ਜਹਾਂਗੀਰ ਦੀ ਸਲਤਨਤ ਨੇ ਟਿਕ ਨਹੀਂ ਸਕਣਾ। ਮੇਰੇ ਨਾਲ ਮੇਰੀ ਆਵਾਜ਼ ਨੂੰ ਤਾਂ ਇਹ ਦੇਗ ਵਿੱਚ ਉਬਾਲ ਕੇ ਬੰਦ ਕਰਨਾ ਚਾਹੁੰਦੇ ਨੇ, ਪਰ ਮੇਰੇ ਤੋਂ ਬਾਅਦ ਜਦੋਂ ਹਰ ਗੋਬਿੰਦ ਨੇ ਕਿਰਪਾਨ ਪਕੜੀ ਤੇ ਇਸ ਸਲਤਨਤ ਨੇ ਮੇਰੇ ਪੁੱਤਰ ਦੀ ਕਿਰਪਾਨ ਅੱਗੇ ਖਲੋ ਨਹੀਂ ਸਕਣਾ। ਇਹਦਾ ਮਤਲਬ ਸਾਹਿਬ ਦੇ ਅੰਦਰ ਦੀ ਇਹ ਭਾਵਨਾ ਨੂੰ ਉਸ ਅਦੀਬ ਨੇ ਪ੍ਰਗਟ ਕੀਤਾ। ਸਾਹਿਬ ਨੇ ਕਿਹਾ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਇਹ ਠੀਕ ਏ ਮੇਰੀ ਜੀਵ ਦੀ ਆਵਾਜ਼ ਤੂੰ ਅੰਦ ਬੰਦ ਕਰ ਦੇਗਾ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੇ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਭਾਵੇਂ ਅੱਗ ਦੀਆਂ ਲਪਟਾਂ ਉੱਚੀਆਂ ਨੇ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਿਸੇ ਕੋਲ ਤਾਕਤ ਹੈ ਉਹਦੀ ਤਲਵਾਰ ਸਾਹਮਣੇ ਖਲੋ ਜਾਏ। ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਉਣ ਤੋਂ ਬਾਅਦ ਕਹਿਣ ਲੱਗੇ ਹਵੇਲੀ ਵਿੱਚ ਲੈ ਕੇ ਗਏ ਨੇ। ਭਾਈ ਗੁਰਦਾਸ ਨੇ ਆਪਣੀ ਪੌੜੀ ਅੰਦਰ ਇੱਕ ਸ਼ਰਧਾ ਦੀ ਫੁੱਲ ਭੇਟ ਕੀਤੇ ਨੇ ਗੁਰੂ ਅਰਜਨ ਦੇਵ ਨੂੰ, ਭਾਵੇਂ ਉਹਨਾਂ ਨੇ ਰਮਜ਼ ਭਰੇ ਵਚਨ ਕਹੇ ਨੇ। ਕਹਿੰਦੇ ਨੇ ਸਾਧ ਸੰਗਤ ਆਓ ਉਸ ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਈਏ, ਜਿਸ ਪਰਉਪਕਾਰੀ ਗੁਰੂ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਗੁਰੂ ਦਿੱਤਾ, ਜਿਸ ਪਰਉਪਕਾਰੀ ਨੇ ਤੁਹਾਨੂੰ ਹਰਿਮੰਦਰ ਸਾਹਿਬ ਵਰਗਾ ਕੇਂਦਰੀ ਅਸਥਾਨ ਦਿੱਤਾ, ਜਿਸ ਪਰਉਪਕਾਰੀ ਨੇ ਤੁਹਾਡੀ ਝੋਲੀ ਦੇ ਅੰਦਰ ਕੀਰਤਨ ਦੀ ਦਾਤ ਪਾ ਦਿੱਤੀ। ਭਾਈ ਗੁਰਦਾਸ ਕਹਿੰਦਾ ਮੇਰੇ ਗੁਰੂ ਅਰਜਨ ਦੇਵ ਜੀ, ਅੱਜ ਮੈਂ ਤੱਕਣਾ ਵਾਂ ਜਦੋਂ ਤੇਰੇ ਜੀਵਨ ਨੂੰ ਤੇਰੀ ਪ੍ਰੀਤ ਤਾਂ ਨਿਭ ਗਈ। ਹਜ਼ੂਰ ਨੇ ਬਾਣੀ ਵਿੱਚ ਵੀ ਬਚਨ ਕੀਤਾ ਨਾ, ਕਹਿਣ ਲੱਗੇ ਸੇਵਕ ਕੀ ਓੜਕ ਨਿਭ ਗਈ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤਾ ਰਾਖਿਓ ਚੀਤ, ਜਿਉਂਦੇ ਵੀ ਚੇਤੇ ਕੀਤਾ, ਤੁਰਦਿਆਂ ਵੀ ਪ੍ਰੀਤ ਨਿਭ ਗਈ। ਤੇ ਬਾਕੀ ਮੇਰੇ ਸਾਹਿਬ ਜੀ ਜਿਹੜੇ ਤੁਸੀਂ ਬਚਨ ਕਹਿ ਰੱਤੇ ਸਹੀ, ਜੇ ਮੁੱਖ ਨਾ ਮੁੜਨ ਜਿੰਨੀ ਸੁਝਾਤਾ ਸਾਈ, ਝੜਕੜ ਪਵਦੇ ਕੱਚੇ ਬਿਰਗੀ ਜਿੰਨਾ ਕਾਰ ਨਾ ਆਈ, ਜਿਹੜੇ ਬਚਨ ਤੁਸੀਂ ਕਹਿ ਅਗਾਂਹ ਤੂੰ ਤਰਾਂਗ ਪਿਛਾਂ ਫੇਰ ਨਾ ਮੋਢੜਾ, ਨਾਨਕ ਸਿੱਝ ਅਵੇਹਾ ਵਾਰ ਬਹੁ ਬੌੜ ਨਾ ਹੋਵੀ ਜਨਮੜਾ।
جڑے تسی بانی وچے بچن کہہ کے گئے کہ پہلا مرن قبول جیون کی چھڈ آس خو سبنا کی رینکا تو آؤ ہمارے پاس جڑے بچن صاحب جی تسی کہنے انہاں نوں کر دکھایا ہے. بھائی گرداس نے بڑے پیارے بچن کہے کہندا گرو ارجن دیو دی پریت اس طرح نب گئی جویں مچھی پانی وچوں پکڑ بھی لئی جائے تے اونوں اگ تے رکھ کے کوئی پن بھی دے پر کہن لگے اگ نال سڑی کوئی مچھی وی پانی دی انتظار تے پانی نوں آوازاں پئی دیندی ہے. میرے داتیا تیری اوڑک پریت اس طرح نب گئی جویں مچھی دی پانی نال نب گئی ہے. دوجا پرمان دتا تینوں شبد بھلیا نہیں جویں کنڈے کھیڑے دی آواز ہے تے مرگ اس آواز دے سامنے جاندا ہے پاوے مرگ نو تیر نال شکاری ون دیندا ہے او موت نو قبول کردا ہے پر شبد نو کدی چھڑ تو اپنے سدھانت نو چھڈیا نہیں تو اے دے تیر نو برداشت کیتا. او نتیجا پرمان دتا دیوا بلدا ہے پتنگا کنی دور تو ہوندا ہے اپنے آپ نو اگ وچ لین کر دیندا ہے. گرو ارجن دیو جی تسی پتنگے دی طرح اپنے آپ نو قربان کر دیتا. چوتھا پرمان دیتا کہن لگے داتیاں کہ اج تکنے پے ہاں جیڑی انتلی رات سی اخیرلی بڑی کشت دائک سی. بھائی ویر سنگھ لکھدا ہے آخدا کلم ہر دل کمبدا پیا ہے کلم تھڑکدی پئی ہے کہندا سچ پوچھو میں اینا کچھ لکھ چلیا وا پر گرو ارجن دیو جی تیرے تسیے میری قلم جدو لکھن لگ دی تے تھڑک تھڑک کے زمین تے ڈگ دی. او کہندے جڑی انتلی رات سی اینی کشت بھریے گرو ارجن دیو مہاراج اس پیارے دے شکر بھی جڑے نے کہندے نے ست گرو تو اس طرح رات بتیت کیتی جویں پورا کمل دے پھل وچ بنیا پیا ہے ساری رات او سمپٹ ڈبے وچ بجدا ہے. ست گرو گرو ارجن دیو جی تسی پورے دی طرح پریتم دی یاد وچ ٹکے رہے جڑے اخیر دے بچن کہے ستگرو مچھی دی طرح ہرن دی طرح پتنگے دی طرح پورے دی طرح اخیر دی گل کئی ببیا جدو پکار دے جنی دیر تک او دی آواز نکل دیئے او پیا پیا دی رات لائی جاندا ہے. میرے گرو ارجن دیو جی تسی انتلے سمے تک جڑے سکھ تیرے نیڑے سن تو انہاں نوں پپیا بن کے شبد دا اپدیش دیندا رہیا. بھائی صاحب بھائی گرداس نے شردا پیٹ کردیاں اے بچن کہے رہندے گر دریاؤ وچ مین کلین ہیت نربانی کلین در تے کل مچھی دی کل دی طرح تیرا پیار نب گیا رہندے گر دریاؤ وچ مین کلین ہیت نربانی درشن دیکھ پتنگ جیوں جوتی اندر جوت سمانی شبد سرت لب مرگ جیوں پیڑ پئی چت اور نہ آنی تے پھر نال او کہندے نے چرن کمل مل پور جیوں سکھ سمپت وچ رہن وہانی گر اپدیش نہ وسرے بابیے جو آنکھ وکھانی گرمک سکھ پل پرم رس سہج سماد ساد سنگ جانی تے بھائی صاحب کہندے نے گر ارجن وچوں قربان. میں گرو ارجن دیو تو قربان جانا وا سنکھے وچ ارج کراں ستگرو دوسرے دن جدو اے تتی توی تے بیٹھے نے راوی دے کنارے لیاندا گیا گیانی گیان سنگھ لکھدا ہے ودوان سکھ لکھدے نے ستگرو نے بھائی پرانی دی ٹیک لئی راوی دے کنارے تے آئے نے تے صاحب دے چرن دھوتے نے بھائی پرانے نے گردیو دے جدو شریر نو تکدا ہے تے پتہ نہیں بھائی پرانا پنجاں سکھاں دیاں اکھاں نیر نال بھجیاں پیاں نے تے جدو کچھ بولن لگدے نے تے میرا گرو ارجن دیو کہندا جے بولنا ہے تے میرے نال بولو کہ آپے ہر ایک رنگ ہے آپے بہرنگی جوتش پاوے نانکا سائی گل چنگی علاما نہ دیو اکو گل کہو کہ جوتد پاوے سائی بھلی کار تو سدا سلامت نرنکار جے بولنا چاہتے ہو تے بولو تیرا کیا میٹھا لاگ ہے خر نام پدارتھ نانک مانگ ہے. ست گرو نے ایتھے پھر جب جی صاحب دا پاٹھ کیتا ہے سکھ ودوانا دے مطابق جب جی صاحب دا پاٹھ کرن تو بعد حضور اس پیارے دے چرنا وچ لین ہو گئے سورج کرن ملے جل کا جل کوہ رام جوتی جوت رلی سمپورن سیا رام جو جل میں جل آئے کھٹانا
ਤਿਉਂ ਜੋਤੀ ਸੰਗ ਜੋਤ ਸਮਾਨਾ। ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਸ਼ਹਾਦਤ ਨੇ ਇੱਕ ਨਵਾਂ ਰੰਗ ਲੈ ਕੇ ਆਂਦਾ। ਤੇ ਜਦੋਂ ਭੱਟਾਂ ਨੂੰ ਪੁੱਛੀਏ ਕਿ ਅੱਜ ਗੁਰੂ ਅਰਜਨ ਦੇਵ ਦਾ ਸ਼ਹੀਦੀ ਦੇਣੇ, ਤੁਸੀਂ ਤਾਂ ਗੁਰੂ ਦੇ ਕੋਲ ਰਹੇ ਹੋ, ਦੱਸੋ ਖਾਂ ਗੁਰੂ ਕੀ ਉਪਮਾ। ਪਹਿਲੀ ਗੱਲ ਸੱਤੇ ਬਲਵੰਡ ਨੇ ਕਹੀ, ਕਹਿਣ ਲੱਗੇ ਸਾਡੀ ਜ਼ਿੰਦਗੀ ਦਾ ਤਜਰਬਾ ਹੀ, ਅਸੀਂ ਇੱਕ ਵਾਰੀ ਗੁਰੂ ਅਰਜਨ ਦੇਵ ਤੋਂ ਵਿਛੜ ਗਏ ਸਾਂ, ਸਾਰੀ ਜ਼ਿੰਦਗੀ ਠੋਕਰਾ ਖਾਂਦੇ ਰਹੇ। ਜਿੰਨੀ ਦੇਰ ਤੱਕ ਗੁਰੂ ਅਰਜਨ ਦੇਵ ਨੇ ਆਪਣੇ ਬਣਾ ਨਹੀਂ ਲਿਆ, ਸੂਰਜ ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਸਾਰੀ ਧਰਤੀ ਨੂੰ ਘੋਖ ਲਈ। ਗੁਰੂ ਅਰਜਨ ਵਰਗਾ ਕੋਈ ਪਾਤਸ਼ਾਹ ਨਹੀਂ ਹੋ, ਗੁਰੂ ਅਰਜਨ ਦੇਵ ਦੇ ਦਰ ਨੂੰ ਛੱਡ ਕੇ ਜਾਈ ਨਾ। ਕਿਹਾ ਸੀ ਉਗਵਣੋ ਤੈ ਆਤਮਣੋ ਚੋ ਚੱਕੀ ਕੀਨ ਲੋਵਾ, ਜਿਨੀ ਗੁਰੂ ਨਾ ਸੋਵਿਓ ਮਨ ਮੁੱਖਾ ਪਿਆ ਮੋਵਾ, ਦੁਨੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਵਾ। ਸੱਚੇ ਵਾਹਿਗੁਰੂ ਦਾ ਤੋਹਫਾ ਹੀ ਗੁਰੂ ਅਰਜਨ ਦੇਵ ਤੇ ਨੂੰ। ਜਦੋਂ ਭੱਟਾਂ ਨੂੰ ਪੁੱਛਿਆ ਕਿ ਗੁਰੂ ਅਰਜਨ ਦੇਵ ਨੂੰ ਕਿਵੇਂ ਯਾਦ ਕਰੀਏ, ਉਹਨਾਂ ਨੇ ਤਾਂ ਅੰਦਰ ਦੀ ਪੀੜਾ ਪ੍ਰਗਟ ਕਰ ਦਿੱਤੀ। ਕਹਿਣ ਲੱਗੇ ਜਬ ਲਓ ਨੀ ਭਾਗ ਲਲਾਰ ਉਦੈ, ਤਬ ਲੋ ਪਰਬਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂਡਤ ਤੇ, ਕਬੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ। ਕਹਿਣ ਲੱਗੇ ਮੈਂ ਤਤ ਦੀ ਗੱਲ ਕਹਿਣਾ ਪਿਆ ਵਾਂ, ਤਤ ਵਿਚਾਰ ਯਹ ਮਥੁਰਾ, ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭੱਟ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਜਗ ਔਰ ਨਾ ਜਹ ਮਹਾ ਤਮ ਮੈਂ, ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੂ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਕਹਿਣ ਲੱਗੇ ਅੱਜ ਜੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦੇ ਮਨਾਉਣ ਲੱਗਾ ਨਾ, ਇਹ ਪਦਤ ਤੇ ਮਤ ਚੁੱਕੈ ਰੇ ਮਨ, ਇਹਦੇ ਅਰਥ ਨੇ ਇਸ ਸਿਧਾਂਤ ਤੋਂ ਕਿਤੇ ਥਿੜਕ ਨਾ ਜਾਈ। ਕਿਹੜੇ ਤੋਂ? ਕਹਿਣ ਲੱਗੇ ਇਹ ਪਦਤ ਤੇ ਮਤ ਚੁੱਕੈ ਰੇ ਮਨ, ਭੇਦ ਵਿਭੇਦ ਨਾ ਜਾਣ ਪੀਓ, ਕਿਤੇ ਗੁਰੂ ਅਰਜਨ ਦੇਵ ਤੇ ਰੱਬ ਵਿੱਚ ਅੰਤਰ ਨਾ ਸਮਝ ਲਈ। ਇਹ ਪਦ ਤੇ ਮਤ ਚੁੱਕੈ ਰੇ ਮਨ, ਭੇਦ ਵਿਭੇਦ ਨਾ ਜਾਣ ਪੀਓ, ਪਰ ਤਛ ਹਿਰਦੈ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਆਓ ਪਿਆਰਿਓ, ਉਸ ਗੁਰੂ ਅਰਜਨ ਦੇਵ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਸਿੱਖੀ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਪਿਆਰਿਓ, ਨਵਾਂ ਰੰਗ ਲਿਆਂਦਾ। ਗੁਰੂ ਅਰਜਨ ਦੇਵ ਕਿਰਪਾ ਕਰਨ, ਸਾਨੂੰ ਵੀ ਆਪਣੇ ਚਰਨ ਸ਼ਰਨ ਆਪਣੇ ਚਰਨਾਂ ਵਿੱਚ ਟਿਕਾ ਬਖਸ਼ਣ, ਨਾਮ ਦੀ ਦਾਤ ਬਖਸ਼ ਕੇ ਦਾਤਾ ਨਿਵਾਜ ਦੇ। ਇਹਨੀਆਂ ਕੋ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।

ਤਾਂ ਨੀ ਜੋ ਗੁਰੂ ਅਰਜੁਨ ਦੇਵ ਜੀ ਦੀ ਸਿਫਤ ਵਿਚ ਸਵਈਏ ਉਚਾਰਨ ਕੀਤੇ ਨੇ ਤੇ ਸਭ ਤੋਂ ਪਹਿਲੇ ਸਵਈਏ ਵਿਚ ਉਹਨਾਂ ਗੁਰੂ ਅਰਜੁਨ ਦੇਵ ਜੀ ਦੇ ਆਉਣ ਤੇ ਉਹਨਾਂ ਦੇ ਜੀਵਨ ਸੰਬੰਧੀ ਤੇ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਕਿੰਨੀ ਕੁ ਪ੍ਰਸੰਨਤਾ ਹੈ ਉਸ ਨੂੰ ਪਹਿਲੇ ਸਵਈਏ ਦੇ ਅੰਦਰ ਹੀ ਉਹਨਾਂ ਬਿਆਨ ਕੀਤਾ। ਭੱਟਾਂ ਦੇ ਬਚਨ ਅਸੀਂ ਪੜ੍ਹਨੇ ਆ ਕਿ ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ ਜੇ ਸਿਮਰਤ ਦੁਰਮਤ ਮਲ ਨਾਸ਼ੀ ਸਤਗੁਰ ਚਰਨ ਕਵਲ ਰਿਧ ਧਾਰੰਗ ਗੁਰ ਅਰਜੁਨ ਗੁਣ ਸਹਿਜ ਵਿਚਾਰ। ਸਹਿਬ ਧੰਨ ਗੁਰੂ ਅਰਜੁਨ ਦੇਵ ਜੀ ਦੇ ਗੁਣਾਂ ਦੀ ਗੱਲ ਕਰਦੇ ਆ। ਸਤਿਗੁਰੂ ਤਾਂ ਹੈ ਗੁਣਾ, ਗੁਣਾਂ ਦਾ ਖਜ਼ਾਨਾ ਗੁਣੀ ਨਿਦਾਨ ਹੈ। ਤਾਂ ਹੀ ਭਾਈ ਗੁਰਦਾਸ ਜੀ ਹੋਣਾ ਨੇ ਜਦੋਂ ਗੁਰੂ ਦੀ ਉਪਮਾ ਕੀਤੀ ਤੇ ਉਹਨਾਂ ਨੇ ਆਪਣੀ ਵਾਰ ਦੀ ਇੱਕ ਪੌੜੀ ਵਿਚ ਜ਼ਿਕਰ ਕੀਤਾ ਕਿ ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਅਵਗਣ ਆਏ। ਇਥੋਂ ਤੱਕ ਕਿ ਕਿੰਨੇ ਗੁਣਾਂ ਦੇ ਖਜ਼ਾਨੇ ਨੇ, ਕਿੰਨੇ ਇੰਨੇ ਗੁਣੀ ਨਿਦਾਨ ਨੇ ਕਿ ਜੇ ਔਗਣਾਂ ਨਾਲ ਭਰਿਆ ਹੋਇਆ ਵੀ ਕੋਈ ਸ਼ਖਸ ਗੁਰੂ ਕੀ ਅਧੂਰੀ ਵੀ ਚਲਾ ਜਾਏ ਤੇ ਉਹਦੇ ਔਗਣਾਂ ਨੂੰ ਮਿਟੇ ਕੇ ਉਹਦੇ ਔਗਣਾਂ ਨੂੰ ਖਤਮ ਕਰਕੇ ਉਹਦੇ ਅੰਦਰ ਵੀ ਗੁਣ ਪ੍ਰਗਟ ਕਰ ਦਿੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਅਸੀਂ ਪੜ੍ਹਨੇ ਆ, ਉਹਨਾਂ ਨੇ ਸ਼ਬਦ ਵਰਤੇ ਨੇ ਸੌਦਾ ਇਕਤ ਹੱਟ ਹੈ ਸ਼ਾਹ ਸਤਿਗੁਰ ਪੂਰਾ। ਸਤਿਗੁਰ ਗੁਣੀ ਨਿਦਾਨ ਹੈ, ਸੌਦਾ ਇਕਤ ਹੱਟ ਹੈ ਸ਼ਾਹ ਸਤਿਗੁਰ ਪੂਰਾ। ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ। ਸਤਿਗੁਰੂ ਬਚਨ ਦੇ ਸੂਰੇ ਸੂਰੇ ਨੇ, ਬਚਨ ਕੇ ਬਲੀ ਨੇ ਤੇ ਨਾਲ ਉਹਨਾਂ ਨੇ ਸ਼ਬਦ ਕਹੇ ਨੇ। ਔਗਣਾਂ ਨੂੰ ਲੈ ਲੈਂਦੇ ਨੇ ਤੇ ਜਗਿਆਸੂ ਦੇ ਸਿਰ ਦੇ ਅੰਦਰ ਗੁਣਾਂ ਦਾ ਪ੍ਰਗਾਸ਼ ਕਰ ਦਿੰਦੇ। ਧੰਨ ਗੁਰੂ ਅਰਜੁਨ ਦੇਵ ਜੀ ਦੇ ਸੰਬੰਧੀ ਭੱਟਾਂ ਨੇ ਸਭ ਤੋਂ ਪਹਿਲਾਂ ਇਹ ਬਚਨ ਸਿਵ ਤੋਂ ਸਲਾਹ ਜਦੋਂ ਕੀਤੀ ਤੇ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਨੂੰ ਜੋ ਅਚਲ ਹੈ, ਜੋ ਅਵਨਾਸ਼ੀ ਹੈ, ਉਹਦਾ ਧਿਆਨ ਟਿਕਾ ਕੇ ਅਸੀਂ ਗੁਰੂ ਕੇ ਭੈ ਵਿਚ ਰਹਿ ਕੇ ਗੁਰੂ ਅਰਜੁਨ ਦੇਵ ਜੀ ਦੇ ਗੁਣਾਂ ਦੀ ਵਿਚਾਰ ਸਹਿਜ ਵਿਚ ਕੇ ਕਰਨੇ। ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ ਜੇ ਸਿਮਰਤ ਦੁਰਮਤ ਮਲ ਨਾਸ਼ੀ ਸਤਿਗੁਰ ਚਰਨ ਕਵਲ ਰਿਧ ਧਾਰੰਗ ਗੁਰ ਅਰਜੁਨ ਗੁਣ ਸਹਿਜ ਵਿਚਾਰੰਗ। ਕਹਿਣ ਲੱਗੇ ਗੁਰ ਰਾਮਦਾਸ ਘਰ ਕੀ ਉਹ ਪ੍ਰਗਾਸ਼ਾ ਕਿ ਸਹਿਬ ਧੰਨ ਗੁਰੂ ਅਰਜੁਨ ਦੇਵ ਜੀ, ਆਪ ਜੀ ਨੇ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਪ੍ਰਗਾਸ਼ ਕੀਤਾ, ਚਾਨਣ ਕੀਤਾ। ਗੁਰ ਰਾਮਦਾਸ ਘਰ ਕੀ ਉਹ ਪ੍ਰਗਾਸ਼ਾ ਸਕਲ ਮਨੋਰਥ ਪੂਰਨ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੇ ਨਾਲ ਬਚਨ ਸੀ ਕੱਲ ਜੋੜ ਕਰ ਸੁਜਸ ਵਿਖਾਹੇ। ਹੁਣ ਜਦੋਂ ਇਹ ਬਚਨ ਅਸੀਂ ਪੜ੍ਹਨੇ ਹਾਂ ਸ਼ਹਾਦਤ ਵਾਲੇ ਦਿਨ ਫ੍ਰੀ ਮੌਤ ਸਵੇਰੇ ਇਹ ਅਰਜ ਵੀ ਕੀਤੀ ਸੀ, ਇਹ ਤੁਕ ਬੜੀ ਜਲਦੀ ਪੜ੍ਹ ਦੇਣੀ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਸਤਿਗੁਰੂ, ਤੁਸੀਂ ਜਨਮ ਤੋਂ ਹੀ ਗੁਰਮਤ ਦੇ ਪਰਿਪੇਖ ਵਿਚ ਬ੍ਰਹਮ ਨੂੰ ਪਹਿਚਾਨਣਾ ਕੀਤਾ ਹੈ, ਗੁਰਮਤ ਦੇ ਨਜ਼ਰੀਏ ਨਾਲ ਬ੍ਰਹਮ ਨੂੰ ਪਹਿਚਾਣਿਆ। ਹੁਣ ਬ੍ਰਹਮ ਪਹਿਚਾਨਣ ਦਾ ਭਾਵ ਕੇਵਲ ਬ੍ਰਹਮ ਦੀ ਵਿਆਖਿਆ ਕਰਨਾ ਨਹੀਂ, ਬ੍ਰਹਮ ਪਹਿਚਾਨਣ ਦੀ ਗੱਲ। ਤੇ ਜਿਸ ਨੇ ਬ੍ਰਹਮ ਨੂੰ ਮਾਣਿਆ ਪਹਿਚਾਣਿਆ ਉਹਦੇ ਸੰਬੰਧੀ ਗੁਰੂ ਅਰਜੁਨ ਦੇਵ ਜੀ ਨੇ ਆਪ ਉਦਾਹਰਨਾਂ ਦਿੱਤੀਆਂ। ਹੇ ਧੰਨ ਗੁਰੂ ਅਰਜੁਨ ਸਾਹਿਬ, ਤੁਸੀਂ ਜਨਮ ਤੋਂ ਗੁਰਮਤ ਰਾਹੀਂ ਬ੍ਰਹਮ ਨੂੰ ਪਹਿਚਾਣਿਆ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਿਖਾਣਿਓ। ਕਹਿਣ ਲੱਗੇ ਭੱਟ ਕੱਲ ਜੀ ਹੱਥ ਜੋੜ ਕੇ ਤੁਹਾਡੀ ਸਿਮਤ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਤੇ ਆਧਾਰਿਤ ਜਿਸ ਨੇ ਬ੍ਰਹਮ ਨੂੰ ਪਹਿਚਾਣ ਲਿਆ ਹੈ ਉਸ ਨੂੰ ਕਿਹਾ ਜਾਂਦਾ ਹੈ ਉਹ ਬ੍ਰਹਮ ਗਿਆਨੀ ਹੈ। ਗੁਰੂ ਅਰਜੁਨ ਦੇਵ ਜੀ ਨੇ ਬ੍ਰਹਮ ਨੂੰ ਪਹਿਚਾਣਿਆ ਤੇ ਆਪਣੀ ਜ਼ਿੰਦਗੀ ਦਾ ਅਨੁਭਵ, ਆਪਣੇ ਅੰਦਰ ਦਾ ਜੀਵਨ ਉਹ ਅੰਮ੍ਰਿਤ ਬਾਣੀ ਵਿਚ ਕਹਿ ਕੇ ਗਏ ਕਿ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਜੀਵਨ ਕੈਸਾ ਹੁੰਦਾ ਹੈ। ਭਾਵਾਂ ਸਾਨੂੰ ਉਦਾਹਰਨਾਂ ਦੁਨਿਆਵੀ ਦਿੱਤੀਆਂ, ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਵਿਚੋਂ ਆਉਣਾ ਸ਼ਹਾਦਤ ਸੰਬੰਧੀ ਅਰਜ ਕਰਨੀ ਹੈ। ਕਹਿਣ ਲੱਗੇ ਬ੍ਰਹਮ ਨੂੰ ਪਹਿਚਾਨਣ ਵਾਲਾ ਦੋ ਤਰ੍ਹਾਂ ਦੀ ਜ਼ਿੰਦਗੀ ਨਹੀਂ ਦਿੰਦਾ। ਕਿਵੇਂ ਜੀ? ਕਹਿਣ ਲੱਗੇ ਬ੍ਰਹਮ ਨੂੰ ਪਹਿਚਾਨਣ ਵਾਲਾ ਇਹ ਨਹੀਂ ਕਿ ਉਹ ਜ਼ਬਾਨ ਤੋਂ ਕੁਝ ਕਹਿ ਤੇ ਜ਼ਬਾਨ ਤੋਂ ਜੋ ਕਹਿ ਉਹਦੇ ਪਿੱਛੇ ਜੀਵਨ ਕੁਝ ਹੋਰ ਹੋਵੇ। ਕਹਿੰਦੇ ਬ੍ਰਹਮ ਨੂੰ ਪਹਿਚਾਨਣ ਵਾਲਾ ਜੋ ਕੁਝ ਆਪਣੇ ਮੂੰਹ ਤੋਂ ਕਹਿੰਦਾ ਹੈ ਉਹ ਕੁਝ ਉਹਦੇ ਮਨ ਵਿਚ ਹੈ, ਜੋ ਕੁਝ ਉਹਦੇ ਮਨ ਵਿਚ ਹੈ ਉਹ ਮੂੰਹ ਤੋਂ ਕਹਿੰਦਾ ਹੈ। ਪਰ ਇਹਦਾ ਭਾਵ ਇਹ ਨਹੀਂ
ਕਿ ਇੱਕ ਬੰਦੇ ਦੇ ਮਨ ਵਿੱਚ ਝੂਠ ਹੋਵੇ ਤੇ ਜ਼ਬਾਨ ਤੋਂ ਵੀ

ਝੂਠ ਕਹੀਏ ਬੋਲੇ ਤੇ ਇਹਦੇ ਅਰਥ ਕਰ ਦਈਏ ਵੀ ਇਹਦਾ ਮਨ ਤੇ ਮੁੱਖ ਇੱਕੋ ਵੀ ਬ੍ਰਹਮ ਗਿਆਨੀ ਹੈ। ਬੇਨਤੀ ਸਮਝਿਓ, ਇਹਦਾ ਭਾਵ ਇਹ ਨਹੀਂ ਕਿ ਜੋ ਅੰਦਰੋਂ ਕਹੇ ਉਹ ਬਾਹਰੋਂ ਹੋਵੇ, ਜੋ ਬਾਹਰੋਂ ਕਹੇ ਉਹ ਅੰਦਰੋਂ ਹੋਵੇ। ਹੋ ਸਕਦਾ ਇੱਕ ਬੰਦਾ ਅੰਦਰੋਂ ਝੂਠਾ ਹੋਵੇ ਤੇ ਬਾਹਰੋਂ ਵੀ ਝੂਠ ਬੋਲੇ, ਇਹਦਾ ਪਰਿਭਾਸ਼ਾ ਇਹ ਨਾ ਸਮਝਣੀ। ਅੰਦਰੋਂ ਬਾਹਰੋਂ ਦਾ ਭਾਵ ਹੈ ਕਿ ਜਿਸ ਦੇ ਮਨ ਵਿੱਚ ਵੀ ਸੱਚ ਹੈ ਤੇ ਜਿਨ੍ਹਾਂ ਦੀ ਜ਼ਬਾਨ ਵਿੱਚ ਵੀ ਸੱਚ ਹੈ, ਕੇਵਲ ਆਪਣੇ ਅੰਦਰ ਸੱਚ ਨਹੀਂ, ਜਿਹੜੇ ਹਰ ਥਾਂ ਤੇ ਸੱਚ ਨੂੰ ਪਰਿਪੂਰਨ ਤੱਕਦੇ ਨੇ, ਉਹਨਾਂ ਨੂੰ ਹਜ਼ੂਰ ਨੇ ਕਿਹਾ ਉਹ ਬ੍ਰਹਮ ਨੂੰ ਪਹਿਚਾਨਣ ਵਾਲੇ। ਅਸੀਂ ਹਜ਼ੂਰ ਦੇ ਸ਼ਬਦ ਪੜ੍ਹਨੇ ਆ ਸਲੋਕ ਕਿ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖ ਹੈ ਇੱਕ ਬਿਨ ਕੋਈ। ਮਨ ਵਿੱਚ ਵੀ ਸੱਚ ਹੋਵੇ ਤੇ ਮੁੱਖ ਵਿੱਚ ਵੀ ਸੱਚ ਹੋਵੇ। ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖੈ ਏਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਹਿੰਦੇ ਇਹ ਨੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ, ਇਹ ਨੇ ਬ੍ਰਹਮ ਗਿਆਨੀ ਦੇ ਲੱਛਣ। ਸਾਹਿਬ ਨੇ ਫਿਰ ਉੱਥੇ ਉਦਾਹਰਣ ਦਿੱਤੀ। ਵੈਸੇ ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹੀਏ 30 ਰਾਗਾਂ ਵਿੱਚ ਮੇਰੇ ਕਿਰਪਾਲੂ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਵੀ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਤੁਹਾਡੇ ਵੀ ਦਰਮਿਆਨ ਅੱਜ ਵਿਦਵਾਨ ਸੱਜਣ ਆਏ ਬੈਠੇ ਨੇ, ਮੇਰੇ ਕਹਿਣ ਤੋਂ ਮੁਰਾਦ ਡਾਕਟਰ ਪੰਨੂ, ਡਾਕਟਰ ਹਰਪਾਲ ਸਿੰਘ ਜੀ ਪੰਨੂ। ਉਹ ਕਾਫੀ ਕੀ ਦਾਤੇ ਦੀ ਅਪਾਰ ਬਖਸ਼ਿਸ਼ ਹੈ। ਉਹਨਾਂ ਦੇ ਲੜਕੇ, ਉਹਨਾਂ ਦੇ ਭੁਚੰਗੀ ਸਿੰਘ, ਉਹ ਵੀ ਕੀਰਤਨ ਦੀ ਬਹੁਤ ਮੁਹਾਰਤ ਰੱਖਦੇ ਨੇ, ਸਾਈਂ ਦੀ ਮਿਹਰ ਹੈ। ਮੈਂ ਸਿਰਫ ਗੁਰਬਾਣੀ ਦੇ ਪਰਿਪੇਖ ਵਿੱਚ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜੋ ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ, ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵੀ 30 ਰਾਗਾਂ ਵਿੱਚ ਉਹਨਾਂ ਉਚਾਰਨ ਕੀਤੀ। ਦੇਖੋ ਤਵਾਰੀਖ ਦੇ ਪੰਨੇ ਪੜੀਏ ਤੇ ਕਿਤੇ ਵੀ ਸਾਨੂੰ ਸ਼ਾਇਦ ਇਹ ਉਦਾਹਰਨ ਮਿਲੇ ਕਿ ਗੁਰੂ ਰਾਮਦਾਸ ਜੀ ਨੇ ਵਿਦਿਆ ਤਾਲੀਮ ਕਿਹੜੀ ਥਾਂ ਤੋਂ ਲਈ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਜਦੋਂ ਸੱਤੇ ਬਲਵੰਡ ਨੇ ਇਹ ਸ਼ਬਦ ਕਹਿ ਕੇ ਕਹਿਣ ਲੱਗੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ, ਕਿ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਕਿ ਆਪ ਜੀ ਦਾ ਜੀਵਨ ਐਸਾ ਹੈ, ਜੀਵਨ ਨੂੰ ਪੜ੍ਹ ਕੇ ਲੱਗਦਾ ਕਿ ਏਦੋ ਵੱਡੀ ਕਰਾਮਾਤ ਹੋਰ ਕੋਈ ਹੈ। ਉਹ ਪੂਰੀ ਹੋਈ ਕਰਾਮਾਤ ਕੀ ਹੈ? ਦੇਖੋ ਉਸ ਰੱਬ ਦੀ ਅਸਚਰਜ ਖੇਡ ਹੈ ਕਿ ਜਿਸ ਬੱਚੇ ਦੀ ਮਾਂ 2 ਸਾਲ ਦੀ ਉਮਰ ਹੋਵੇ, ਬੱਚੇ ਦੀ ਮਾਂ ਚਲਾਣਾ ਕਰ ਜਾਏ ਤੇ ਉਸ ਨੂੰ ਪੁੱਛੋ ਸਾਰੀ ਜ਼ਿੰਦਗੀ ਉਹਦੀ ਕਿਵੇਂ ਬਤੀਤ ਹੋਵੇਗੀ, ਤੇ ਜਿਸ ਬੱਚੇ ਦਾ 7 ਸਾਲ ਵਿੱਚ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏ, 7 ਸਾਲ ਦੀ ਉਮਰ ਵਿੱਚ ਮਾਂ ਤੇ ਬਾਪ ਚਲੇ ਜਾਣ ਤੇ ਉਹਨਾਂ ਦੀ ਜ਼ਿੰਦਗੀ ਦੇ ਦਿਨ ਕਿਵੇਂ ਨਿਕਲੇ ਹੋਣਗੇ, ਜਿਸ ਉਮਰ ਵਿੱਚ ਲੋਕ ਆਪਣੇ ਬੱਚਿਆਂ ਦੇ ਲਾਡ ਪੂਰੇ ਕਰਦੇ ਨੇ, ਜਿਸ ਉਮਰ ਵਿੱਚ ਦੁਨੀਆ ਆਪਣੇ ਬੱਚਿਆਂ ਦਾ ਬੇਸ ਬਣਾਉਂਦੀ ਏ ਤਾਲੀਮ ਦੇ ਕੇ। ਮੈਂ ਕਹਿੰਦਾ ਉਸ ਉਮਰ ਵਿੱਚ ਮੇਰੇ ਧੰਨ ਗੁਰੂ ਰਾਮਦਾਸ ਜੀ ਪਹਿਲਾਂ ਲਾਹੌਰ ਦੀਆਂ ਗਲੀਆਂ ਵਿੱਚ, ਪਰਤ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਘੁੰਗਣੀਆਂ ਵੇਚ ਕੇ ਆਪਣੇ ਪੇਟ ਦੀ ਭੁੱਖ ਨੂੰ ਦੂਰ ਪੈ ਕਰਦੇ ਨੇ, ਕਿਰਤ ਕਰਦੇ ਪਏ ਨੇ। ਤੇ ਕਿਰਤ ਵਿੱਚ ਕੋਈ ਉਲਾਮਾ ਨਹੀਂ, ਸਿੱਖ ਭਾਵੇਂ ਕੋਈ ਵੀ ਕਿਰਤ ਕਰੇ ਪਰ ਨਾਲ ਸ਼ਬਦ ਦੇ ਸੱਚੀ ਸੁੱਚੀ ਹੋਵੇ। ਹੁਣ ਉਹ ਬੱਚਾ ਜਿਹਦਾ ਵੇਲਾ ਅਜੇ ਤਾਲੀਮ ਹਾਸਲ ਕਰਨ ਦਾ, ਜਿਹਦਾ ਵੇਲਾ ਅਜੇ ਕੁਝ ਆਪਣੀ ਜ਼ਿੰਦਗੀ ਦਾ ਬੇਸ ਬਣਾਉਣ ਦਾ ਹੈ, ਉਸ ਉਮਰ ਵਿੱਚ ਉਹ ਸਿਰ ਤੇ ਟੋਕਰੀ ਚੁੱਕੇ ਘੁੰਗਣੀਆਂ ਦੇ ਖੋਕੇ ਪੈ ਦਿੰਦੇ ਨੇ। ਗੁਰੂ ਕੇ ਸਿੱਖੋ, ਜਿਸ ਬੱਚੇ ਨੇ ਕੋਈ ਰਾਗ ਵਿਦਿਆ ਨਹੀਂ ਸਿੱਖੀ, ਜਿਸ ਬੱਚੇ ਨੂੰ ਕਿਸੇ ਮਦਰਸੇ ਵਿੱਚ, ਕਿਸੇ ਪਾਠਸ਼ਾਲਾ ਵਿੱਚ, ਕਿਸੇ 4 ਸਾਲ ਵਿੱਚ ਬਿਠਾ ਕੇ ਕਿਸੇ ਤਾਲੀਮ ਨਹੀਂ ਦਿੱਤੀ, ਪਰ ਕੇਵਲ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇੰਨੀ ਕੁ ਭਿੱਜ ਕੇ ਸੇਵਾ ਕੀਤੀ, ਹੁਕਮ ਮੰਨਣ ਦੀ ਪੜ੍ਹਾਈ ਉਹਨਾਂ ਕੀਤੀ ਏ, ਹੁਕਮ ਨੂੰ ਮੰਨਿਆ, ਸਾਰੀ ਜ਼ਿੰਦਗੀ ਖਿੜੇ ਮੱਥੇ ਪ੍ਰਵਾਨ ਕੀਤਾ। ਏਦੋ ਵੱਡੀ ਕਰਾਮਾਤ ਕੀ ਹੋਵੇਗੀ ਕਿ ਜਨਮ ਵਿੱਚ ਬਚਪਨ ਵਿੱਚ ਵਿਜਿਆ ਕੋਈ ਨਹੀਂ, ਪਰ ਜਿਸ ਦਿਨ ਸਤਿਗੁਰੂ ਪਦਵੀ ਤੇ ਪਹੁੰਚਦੇ ਨੇ ਤੇ ਉਸ ਦਿਨ 30 ਰਾਗਾਂ ਵਿੱਚ ਬਾਣੀ ਉਚਾਰਨ ਕਰਦੇ ਨੇ, ਉਹਨਾਂ ਦੀ ਬਾਣੀ ਰਾਗਾਂ ਵਿੱਚ ਉਚਾਰਨ ਦੀ ਗਾਉਣ ਦੀ ਗੱਲ ਤਾਂ ਦੂਰ, ਉਹਨਾਂ ਦੀ ਬਾਣੀ ਦੇ ਤਾਂ ਵਿਸ਼ਰਾਮ ਵੀ ਕਈ ਵਾਰੀ ਪਾਠੀਆਂ ਤੋਂ ਸਹੀ ਨਹੀਂ ਲੱਗਦੇ। ਇੰਨੇ ਲਵੇਰੀਆਂ ਤੁਕਾਂ ਹੈ ਉਹ ਰਾਗ ਬਾਧੀ, ਹਜ਼ੂਰ ਨੇ ਉੱਤੇ ਰਾਗ ਦੀ ਪਾਬੰਦੀ ਵੀ ਇਸ ਰਾਗ ਵਿੱਚ ਗਾਇਆ ਗਿਆ ਉਚਾਰਿਆ, ਤੇ ਆਖਰ ਉਹ ਤਾਲੀਮ
ਉਹ ਵਿਦਿਆ ਇਹ ਪੂਰੀ ਹੋਈ ਕਰਾਮਾਤ ਹੈ ਕਿ ਅਸਰਜ ਖੇਡ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਚਲਾਣੇ ਤੋਂ ਬਾਅਦ ਚੋਲਾ ਤਿਆਗਣ ਤੋਂ ਬਾਅਦ ਗੁਰੂ ਅਰਜੁਨ ਦੇਵ ਗੁਰਤਾ ਗੱਦੀ ਤੇ ਆਉਂਦੇ ਨੇ। ਇਹ ਬਾਅਦ ਵਿਚ ਮੈਂ ਅਰਜ ਕਰਨਾ, ਦੇਖੋ ਉਹਨਾਂ ਨੇ ਬ੍ਰਹਮ ਨੂੰ ਪਹਿਚਾਣਿਆ ਤੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ ਇਹ ਸਨ ਕਿ ਮਨ ਵਿਚ ਵੀ ਸਾਚੀ ਤੇ ਮੁੱਖ ਵਿਚ ਵੀ ਸਾਚੀ, ਤੇ ਜਿਹਦੇ ਮਨ ਵਿਚ ਵੀ ਸੱਚ ਹੋਵੇ ਮੁੱਖ ਵਿਚ ਵੀ ਸੱਚ ਹੋਵੇ ਉਸ ਬ੍ਰਹਮ ਗਿਆਨੀ ਦਾ ਜੇ ਜੀਵਨ ਪੜਨਾ ਹੋਵੇ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਤੈਨੂੰ ਕੁਝ ਉਦਾਹਰਨਾਂ ਦੇਣਾ ਵਾ ਕਿ ਸ਼ਾਇਦ ਤੈਨੂੰ ਸਮਝ ਪੈਦਾ ਉਹ ਬ੍ਰਹਮ ਨੂੰ ਪਹਿਚਾਨਣ ਵਾਲਾ ਕੈਸਾ ਹੁੰਦਾ ਹੈ। ਪਹਿਲਾਂ ਉਹਨਾਂ ਬਚਨ ਕੀਤਾ ਕਿ ਬ੍ਰਹਮ ਗਿਆਨੀ ਰਹਿੰਦਾ ਸੰਸਾਰ ਵਿਚ ਹੈ ਪਰ ਸੰਸਾਰ ਤੋਂ ਨਫ਼ਰਤ ਨਹੀਂ ਕਰਦਾ। ਕਹਿਣ ਲੱਗੇ ਇਸ ਤਰ੍ਹਾਂ ਰਹਿੰਦਾ ਹੈ ਕਿ ਜਿਵੇਂ ਕਮਲ ਦਾ ਫੁੱਲ ਚਿੱਕੜ ਵਿਚ ਹੈ, ਪਾਣੀ ਤੋਂ ਨਿਰਲੇਪ, ਚਿੱਕੜ ਤੋਂ ਨਿਰਲੇਪ, ਪਰ ਨਿਰਲੇਪ ਰਹਿ ਕੇ ਆਪਣੇ ਧਿਆਨ ਕਰਕੇ ਆਪਣੀ ਸੁਰਤ ਕਰਕੇ ਆਪਣੇ ਅੰਦਰ ਦੀ ਖਿੱਚ ਕਰਕੇ ਰਹਿੰਦਾ ਧਰਤੀ ਤੇਵੇ, ਚਿੱਕੜ ਤੋਂ ਨਿਰਲੇਪ ਰਹਿੰਦਾ ਤੇ ਪ੍ਰੀਤ ਆਪਣੀ ਸੂਰਜ ਦੇ ਨਾਲ ਨਿਭਾਈ ਜਾਂਦਾ ਹੈ। ਸੂਰਜ ਇਤਨਾ ਦੂਰ ਅੰਦਰ ਦੀ ਖਿੱਚ, ਉਹਨੂੰ ਸੂਰਜ ਨੂੰ ਦੇਖ ਕੇ ਉਹਦੇ ਅੰਦਰ ਖੇੜਾ ਹੁੰਦਾ। ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਆਲੇ, ਕਹਿੰਦੇ ਨੇ ਜਿਵੇਂ ਪਾਣੀ ਦੇ ਅੰਦਰ ਕਮਲ ਦਾ ਫੁੱਲ ਨਿਰਲੇਪ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਸੰਸਾਰ ਵਿਚ ਰਹਿੰਦਿਆਂ ਵੀ ਨਿਰਲੇਪ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅਸੀਂ ਕਹਿੰਦੇ ਹਾਂ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ। ਡਾਕਟਰ ਤਾਰਨ ਸਿੰਘ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਸੀ, ਉਹ ਕਹਿੰਦੇ ਨੇ ਕਿ ਤੱਤੀ ਤਵੀ ਤਾਂ ਅਖੀਰ ਵਾਲਾ ਹਥਿਆਰ ਸੀ। ਅਸਲ ਵਿਚ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲੋਕਾਂ ਨੇ ਸਾਰੀ ਜਿੰਦਗੀ ਤਪਾਉਣ ਦਾ ਯਤਨ ਕੀਤਾ ਹੈ, ਪਰ ਮੇਰੇ ਗੁਰੂ ਅਰਜੁਨ ਦੇਵ ਨਾ ਪਹਿਲਾਂ ਤਪੇ ਨੇ ਅਖੀਰ ਤੇ ਯਤਨ ਕੀਤਾ ਤੇ ਇਹਨਾਂ ਨੂੰ ਸੱਚੀ ਮੁੱਚੀ ਅੱਗ ਤੇ ਬਿਠਾਇਆ ਜਾਏ। ਕਹਿਣ ਲੱਗੇ ਹਕੀਕਤ ਇਹ ਅਖੀਰਲੇ ਸਮੇਂ ਉਹ ਤਵੀ ਤੇ ਬੈਠ ਕੇ ਵੀ ਨਹੀਂ ਤਪੇ, ਤਪਾਉਣ ਦਾ ਯਤਨ ਤਾਂ ਸਾਰੀ ਜਿੰਦਗੀ ਕੀਤਾ। ਉਹ ਕਹਿੰਦੇ ਨੇ ਜਦੋਂ ਜਨਮ ਅਜੇ ਹੋਇਆ ਹੈ ਤੇ ਦੇਖੋ ਪਹਿਲਾਂ ਵੱਡਾ ਭਰਾ ਬਾਬੇ ਤਿਰਥੀਏ ਨੇ ਅਕਾਰਨ ਵਿਰੋਧ ਕੀਤਾ। ਕਿਸੇ ਦਾ ਵਿਰੋਧ ਕਰਨਾ, ਗੱਲ ਗੱਲ ਤੇ ਉਹਦੀ ਖੇਤੀ ਕਰਨ ਦਾ ਯਤਨ ਕਰਨਾ, ਇਹਦਾ ਭਾਵ ਹੁੰਦਾ ਕਿ ਉਹਦੇ ਅੰਦਰ ਦੇ ਸੰਤੁਲਨ ਨੂੰ, ਉਹਦੇ ਅੰਦਰ ਦੀ ਇਕਾਗਰਤਾ ਨੂੰ, ਉਹਦੇ ਅੰਦਰ ਦੇ ਟਿਕਾਓ ਨੂੰ ਖਤਮ ਕਰਨਾ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਬਾਣੀ ਵਿਚ ਕਿਹਾ ਕਿ ਕਈ ਲੋਕ ਐਸੇ ਨੇ ਜਿਨ੍ਹਾਂ ਦੇ ਆਪਣੇ ਅੰਦਰ ਸੁੱਕੇ ਤੇ ਖੁਸ਼ਕ ਨੇ, ਜਦੋਂ ਜ਼ਬਾਨ ਤੋਂ ਬੋਲਦੇ ਨੇ ਕਈ ਵਾਰੀ ਉਹ ਧੀਆਂ ਦੇ ਅੰਦਰ ਨੂੰ ਵੀ ਖੁਸ਼ ਕਰਨ ਦਾ ਯਤਨ ਕਰਦੇ ਨੇ। ਸਾਹਿਬ ਧੰਨ ਗੁਰੂ ਅਰਜੁਨ ਦੇ ਸਭ ਤੋਂ ਪਹਿਲਾਂ ਵਿਰੋਧ ਉਹਨਾਂ ਦਾ ਸੱਕੇ ਭਰਾ ਬਾਬੇ ਤਿਰਥੀਏ ਨੇ ਕੀਤਾ। ਜਦੋਂ ਅਜੇ ਪਿਤਾ ਜੀ ਸਿਰ ਦੇ ਉੱਪਰ ਸਾਇਆ ਹੈ, ਧੰਨ ਗੁਰੂ ਅਰਜੁਨ ਦੇਵ ਦੇ ਗੁਰੂ ਰਾਮਦਾਸ ਜੀ ਉਸ ਵੇਲੇ ਬਾਬਾ ਤਿਰਥੀਆ ਵਿਰੋਧ ਕਰਦਾ ਹੈ, ਲਾਹੌਰ ਦੀ ਧਰਤੀ ਤੇ ਗਏ ਨੇ ਤੇ ਤਿਰਥੀਏ ਦੇ ਮਨ ਵਿਚ ਇੱਕੋ ਹੈ ਕਿ ਅੱਜ ਇਹ ਤਾਂ ਚਲਾ ਗਿਆ ਲਾਹੌਰ ਤੇ ਗੁਰਤਾ ਗੱਦੀ ਕੱਲ ਨੂੰ ਮੈਨੂੰ ਮਿਲੇਗੀ। ਤੇ ਮੈਂ ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇਵ ਜੀ ਨੇ, ਭਾਵੇਂ ਅਸੀਂ ਇਹ ਸ਼ਬਦ ਪੜ੍ਹਨੇ ਆ ਗੁਜਰੀ ਰਾਗ ਦਾ, ਕੋਈ ਉਦਾਹਰਣ ਦਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਲਈ ਉਚਾਰਨ ਕੀਤਾ, ਮੈਂ ਕਹਿੰਦਾ ਅਸਲ ਵਿਚ ਇਹ ਹਰ ਉਸ ਗੁਰਮੁਖ ਮਾਂ ਦਾ ਅੰਦਰ ਹੈ ਜਿਹੜੀ ਆਪਣੇ ਪੁੱਤਰ ਨੂੰ ਰੂਹਾਨੀਅਤ ਤੌਰ ਤੇ ਉੱਚੇ ਰੁਤਬੇ ਤੇ ਪਹੁੰਚਿਆ ਹੋਇਆ ਦੇਖਣਾ ਚਾਹੁੰਦੀ ਹੈ। ਜਦੋਂ ਅਸੀਂ ਗੁਜਰੀ ਰਾਗ ਦਾ ਇਹ ਸ਼ਬਦ ਪੜ੍ਹਨੇ ਹਾਂ, ਬੀਬੀ ਭਾਨੀ ਦੇ ਮੁਖਾਰਬਿੰਦ ਤੋਂ ਜੇ ਕਹੇ ਹੋਣੇ ਬੋਲ ਹੈ ਇਹ ਸ਼ਬਦ ਗੁਰੂ ਅਰਜੁਨ ਦੇਵ ਦਾ, ਮੈਂ ਕਹਿੰਦਾ ਮਾਂ ਤੇਰੀ ਅਸੀਸ ਕੈਸੀ ਹੈ। ਉਸ ਦਿਨ ਬੇਨਤੀ ਕੀਤੀ, ਹਰ ਮਾਂ ਦੀ ਲੋਚਾ ਹੁੰਦੀ ਏ ਕਿ ਮੇਰੇ ਪੁੱਤਰ ਦੀ ਜ਼ਿੰਦਗੀ ਵਿਚ ਇੱਕ ਤਾਂ ਇਹਦੀ ਖੁਰਾਕ ਨਾ ਕਦੀ ਮਾੜੀ ਹੋਵੇ, ਜੇ ਖੁਰਾਕ ਮਾੜੀ ਹੋਵੇਗੀ ਤੇ ਜ਼ਿੰਦਗੀ ਚੰਗੀ ਨਹੀਂ ਬਣੇਗੀ, ਜੀਵਨ ਵਿਚ ਖੇੜਾ ਨਹੀਂ ਆਉਣਾ। ਦੂਸਰੀ ਗੱਲ ਹੁੰਦੀ ਏ ਮੇਰੇ ਬੱਚੇ ਦੀ ਪੋਸ਼ਾਕ ਮਾੜੀ ਨਾ ਹੋਵੇ, ਮੇਰੇ ਬੱਚੇ ਦੇ ਬਸਤਰ ਵੀ ਚੰਗੇ ਹੋਣ। ਤੇ ਤੀਜੀ ਹਰ ਮਾਂ ਦੀ ਲੋਚਾ ਹੈ, ਭਾਵੇਂ ਉਹ ਕੱਖਾਂ ਦੀ ਕੁੱਲੀ ਵਿਚ ਬੈਠੀਏ, ਚਾਹੁੰਦੀ ਏ ਮੇਰੇ ਪੁੱਤਰ ਦੀ ਸੋਸਾਇਟੀ, ਮੇਰੇ ਪੁੱਤਰ ਦੀ ਸੰਗਤ ਚੰਗਿਆਂ ਬੰਦਿਆਂ ਦੀ ਹੋਵੇ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਗੁਰਮੁਖ ਮਾਂ ਨੇ ਆਪਣੀ ਅਸੀਸ ਵਿਚ ਇਹ ਤਿੰਨ ਹੀ ਗੱਲਾਂ ਕਹੀਆਂ। ਕਹਿਣ ਲੱਗੇ ਹੇ ਬੇਟਾ, ਪਹਿਲੀ ਗੱਲ ਕਿ ਤੇਰੀ ਜ਼ਿੰਦਗੀ ਦੀ ਪੋਸ਼ਾਕ ਰੱਬ ਦੀ ਰਹਿਮਤ ਤੈਨੂੰ ਪੱਤ ਦਾ ਕੱਪੜਾ ਲੈ, ਦੂਸਰੀ ਗੱਲ ਤੇਰੀ ਖੁਰਾਕ ਪਰਮਾਤਮਾ ਦੇ ਨਾਮ ਦਾ ਕੀਰਤਨ ਹੋ ਜਾਏ, ਤੇ ਸੱਚ ਜਾਣੋ ਜਿਸ ਮਾਂ ਦੇ ਬੱਚੇ ਦੀ ਖੁਰਾਕ ਕੀਰਤਨ ਬਣ ਜਾਏ ਉਹ ਬੱਚਾ ਕਦੀ ਵੀ ਡੋਲਦਾ ਨਹੀਂ।
ਜਿਹਦਾ ਕੀਰਤਨ ਸਹਾਰਾ ਬਣ ਜਾਏ ਉਹ ਲੋਕ ਤੇ ਪਰਲੋਕ ਵਿਚ ਇੱਜ਼ਤ ਪਾਉਂਦਾ ਹੈ। ਕਹਿਣ ਲੱਗੇ ਪੋਸ਼ਾਕ ਦਿੱਤੀ ਪੱਤ ਦੀ, ਖੁਰਾਕ ਦਿੱਤੀ ਕੀਰਤਨ ਦੀ, ਤੇ ਕਹਿਣ ਲੱਗੇ ਮਾਲਕ ਮੇਰ ਕਰੇ ਕਿ ਤੇਰੀ ਸੰਗਤ ਹੋ ਜਾਏ ਉਹਨਾਂ ਰੰਗ ਰਤੜੇ ਮਹਾਂਪੁਰਸ਼ਾਂ ਦੇ ਨਾਲ ਜਿਨ੍ਹਾਂ ਨੂੰ ਅੱਖ ਝਮਕਣ ਜਿਤਨਾ ਸਮਾਂ ਵੀ ਕਦੀ ਸਾਈ ਨਹੀਂ ਭੁੱਲਿਆ। ਸਾਹਿਬ ਕਿਰਪਾਲੂ ਜੀ ਨੇ ਇਹ ਸ਼ਬਦ ਗੁਜਰੀ ਰਾਗ ਵੀ ਜਦੋਂ ਉਚਾਰਿਆ ਤੇ ਅਸੀਂ ਪੜ੍ਹਨੇ ਆ ਪੂਤਾ ਮਾਤਾ ਕੀ ਆਸੀਸ, ਤੇ ਸ਼ਬਦ ਆਰੰਭ ਹੁੰਦਾ ਕਿ ਜਿਸ ਸਿਮਰਤ ਸਭ ਕਿਲਵਿਕ ਨਾਸਾ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਨੀ ਜਾਤੋ ਜਾਂ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ। ਜਗ ਜਿਨ ਲੱਗੇ ਅਗਲਾ ਬਚਨ ਕਿ ਸਤਿਗੁਰ ਤੁਮਕੋ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ, ਤੇਰੇ ਤੇ ਗੁਰੂ ਦਿਆਲੂ ਹੋਵੇ, ਤੇ ਰੱਬ ਦੀ ਬੰਦਗੀ ਕਰਨ ਵਾਲਿਆਂ ਨਾਲ ਤੇਰਾ ਬਹਿਣਾ ਉੱਠਣਾ ਹੋਵੇ। ਤੇ ਸ਼ਾਇਦ ਇਹੀ ਕਾਰਨ ਕਿ ਮਾਂ ਦੀ ਅਸੀਸ ਨਾਲ ਭਾਗ ਲੱਗੇ ਤੇ ਗੁਰੂ ਅਰਜੁਨ ਦੇ ਫਿਰ ਕਹਿਣ ਲੱਗੇ ਕਿ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਉੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਸਾਡੀ ਤਾਂ ਲੇਵਾ ਦੇਵੀ ਹੀ ਕੇਵਲ ਸੰਤਾਂ ਨਾਲ ਹੈ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਤੈਨੂੰ ਪੱਤ ਦਾ ਕੱਪੜਾ ਮਿਲੇ। ਤੇ ਪੁੱਛੋ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਪੱਤ ਦਾ ਕੱਪੜਾ ਕੀ। ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਅਸੀਂ ਸਰਪਾਉ ਦੇਨੇ ਆ, ਵੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਮੇਹਰ ਕੀਤੀ ਹੈ। ਕਹਿੰਦੇ ਨੇ ਜਦੋਂ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਨਾ ਆਪਣੇ ਤਨ ਤੇ ਪਏ ਹੋਈ ਇੱਕ ਪਾਟੀਆਂ ਲੀਰਾਂ ਇੱਕ ਪਾਤੀ ਕੰਬਲੀ ਦੇ ਦੇ, ਉਹ ਪੱਤ ਢੱਕਣ ਵਾਸਤੇ ਬਸਤਰ ਦੇ, ਉਹਦੇ ਦਿੱਤੀ ਹੋਈ ਇੱਕ ਲੀਰ ਹੀ ਲੋਕ ਪਰਲੋਕ ਦੀ ਪੱਤ ਢੱਕ ਦਿੰਦੀ ਏ। ਤੇ ਜੇ ਕੋਈ ਰੱਬ ਤੋਂ ਟੁੱਟਿਆ ਹੋਇਆ ਤੈਨੂੰ ਰੇਸ਼ਮੀ ਸਰਪਾਉ ਵੀ ਦਿੰਦਾ ਰਹੇ, ਚੇਤੇ ਰੱਖੀ ਲੋਕ ਤਾਂ ਕਹਿਣਗੇ ਬੜੇ ਪਤਵੰਤੇ ਬੰਦਿਆਂ ਨੂੰ ਨਿਵਾਜਿਆ, ਪਰ ਰੱਬ ਦੀ ਦਰਗਾਹ ਵਿਚ ਉਹਦੀ ਕੀਮਤ ਇੱਕ ਢੇਲਾ ਵੀ ਨੀ ਪੈਣੀ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਕਹਿੰਦੇ ਨੇ ਭਗਤ ਜਨਾ ਕਾ ਲੂਗਰਾਂ, ਗੁਰੂ ਕੇ ਸਿੱਖੋ ਜਿਨ੍ਹਾਂ ਨੂੰ ਗੁਰੂ ਪੱਤ ਦਾ ਕੱਪੜਾ ਦੇ। ਤੇ ਅੱਗੇ ਮੈਂ ਬੇਨਤੀ ਕਰਨੀ, ਉਹ ਪੱਤ ਦਾ ਕੱਪੜਾ ਕਿਹੜਾ ਹੈ, ਕਿਹਦੇ ਨਾਲ ਪੱਤ ਰਹਿੰਦੀ ਏ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ। ਤੇ ਸਾਹਿਬ ਨੇ ਕਿਹਾ ਭਗਤ ਜਨਾ ਕਾ ਲੂਗਰਾ, ਓਡ ਨਗਨ ਨਾ ਹੋਈ, ਸਾਕਤ ਸਿਰਪੋ ਰੇਸ਼ਮੀ ਪੈਰਤ ਪੱਤ ਹੋਈ। ਉਹ ਕੱਪੜਾ ਕਿਹੜਾ ਹੈ, ਉਹਨੂੰ ਗੁਰੂ ਅਰਜੁਨ ਦੇਵ ਜੀ ਨੇ ਫਿਰ ਆਪਣੀ ਬਾਣੀ ਵਿਚ ਕਿਹਾ, ਕਹਿਣ ਲੱਗੇ ਮੇਰੇ ਸਤਿਗੁਰੂ ਨੇ ਇੱਕ ਬਸਤਰ ਦਿੱਤਾ ਹੈ, ਉਹ ਕਿਹੜਾ ਦਿੱਤਾ ਹੈ, ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ, ਢੱਕਣ ਕੋ ਪੱਤ ਮੇਰੀ, ਮੇਰੀ ਪੱਤ ਨੂੰ ਢੱਕਣ ਵਾਸਤੇ ਤੁਸੀਂ ਪ੍ਰੇਮ ਦਾ ਕੱਪੜਾ ਦਿੱਤਾ ਹੈ, ਪ੍ਰੇਮਾ ਭਗਤੀ ਦੀ ਦਾਤ ਦਿੱਤੀ। ਹਜ਼ੂਰ ਨੇ ਕਿਹਾ ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸ਼ਾ, ਕਦੇ ਨਾ ਵਿਆਪੈ ਚਿੰਤਾ, ਤੇ ਰੱਬ ਇੰਨੀ ਮੇਰ ਕਰੇ ਕਿ ਜਦੋਂ ਦੁਨੀਆਂ ਵਿਚ ਵਿਚਰੋ ਤੇ ਮੇਰਾ ਸਾਈ ਤੁਹਾਨੂੰ ਭਵਰੇ ਵਾਲੀ ਸੋਝੀ ਦੇ, ਨਾ ਕਿ ਇੱਕ ਡੱਡੂ ਵਾਲੀ ਅੰਦਰ ਦੀ ਬਿਰਤੀ ਦੇ ਦੇ। ਤਕੋ ਤੇ ਸ਼ਬਦ ਵਰਤੇ ਨੇ ਕਿ ਭਵਰ ਤੁਮਾਰਾ ਇਹ ਮਨ ਹੋਵੋ, ਕਿ ਤੇਰਾ ਮਨ ਭਵਰੇ ਦੀ ਤਰ੍ਹਾਂ ਰਹੇ। ਕਮਲ ਦਾ ਫੁੱਲ ਚਿੱਕੜ ਵਿਚ ਉੱਗਿਆ ਹੈ, ਪਰ ਵੱਧ ਕਿਸਮਤ ਡੱਡੂ ਸਾਰੀ ਜ਼ਿੰਦਗੀ ਕਮਲ ਦੀਆਂ ਜੜਾਂ ਵਿਚ ਰਹਿ ਕੇ ਚਿੱਕੜ ਤੇ ਜਾਲਾ ਹੀ ਖਾਈ ਜਾਂਦਾ, ਪਰ ਭਵਰੇ ਵਰਗਾ ਗੁਣ ਗ੍ਰਾਹਕ ਨਹੀਂ, ਭਵਰਾ ਤਾਂ ਦੂਰੋਂ ਆ ਕੇ ਮਹਿਕ ਮਾਣ ਕੇ ਚਲਾ ਜਾਂਦਾ ਹੈ। ਮੇਰਾ ਵਾਹਿਗੁਰੂ ਮੇਹਰ ਕਰੇ ਕਿ ਤੁਹਾਨੂੰ ਭਵਰੇ ਵਰਗੀ ਜ਼ਿੰਦਗੀ ਗੁਣਾਂ ਦਾ ਗ੍ਰਾਹਕ ਬਣਾਏ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਾ ਚਾਤਰਕ ਮੌਲਾ। ਫਿਰ ਆਪਣੇ ਵਿਸ਼ੇ ਵੱਲ ਤੁਰੀਏ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਆਪਣੇ ਜਨਮ ਤੋਂ ਬ੍ਰਹਮ ਨੂੰ ਪਛਾਣਿਓ, ਤੁਸੀਂ ਕਮਲ ਫੁੱਲ ਦੀ ਤਰ੍ਹਾਂ ਨਿਰਲੇਪ ਹੋ। ਧੰਨ ਗੁਰੂ ਅਰਜੁਨ ਸਾਹਿਬ ਜੀ, ਤੁਹਾਡੀ ਨਜ਼ਰ ਵਿਚ ਕੋਈ ਦਵੈਸ਼ ਨਹੀਂ, ਕੋਈ ਆਪਣੇ ਬੇਗਾਨੇ ਵਾਲੀ ਬਿਰਤੀ ਨਹੀਂ, ਵੈਰੀ ਤੇ ਮਿੱਤਰ ਵਾਲੀ ਮਲੀਨਤਾ ਨਹੀਂ, ਤੁਹਾਡੀ ਦ੍ਰਿਸ਼ਟੀ ਕੈਸੀ ਸਮਾਨ ਹੈ। ਕਹਿਣ ਲੱਗੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਨ। ਇਹ ਸਮ ਦ੍ਰਿਸ਼ਟੀ ਕਹਿ ਦੇਣਾ, ਸਮ ਵਰਤੀ ਤੇ ਸਮ ਦ੍ਰਿਸ਼ਟੀ ਬ੍ਰਹਮ ਗਿਆਨੀ ਹੋ ਸਕਦਾ, ਆਮ ਬੰਦੇ ਦੇ ਵੱਸ ਦਾ ਰੋਗ ਨਹੀਂ। ਸਾਹਿਬ ਕਹਿੰਦੇ ਨੇ ਗੁਰੂ ਅਰਜੁਨ ਦੇ ਭਾਵੇਂ ਬਚਨ ਉਚਾਰਦੇ ਨੇ,
ਉਹਨਾਂ ਦੀ ਜ਼ਿੰਦਗੀ ਦਾ ਅਨੁਭਵ ਹੈ। ਕਹਿੰਦੇ ਨੇ ਇਹੋ ਜਿਹਾ ਬ੍ਰਹਮ ਗਿਆਨੀ ਸਮ ਦ੍ਰਿਸ਼ਟੀ ਵਾਲਾ ਹੁੰਦਾ ਕਿ ਜਿਵੇਂ ਹਵਾ ਚੱਲਦੀ ਹੋਵੇ, ਹਵਾ ਨੇ ਕਦੀ ਵਿਤਕੜਾ ਕਰਕੇ ਨਹੀਂ ਕਿਹਾ ਕਿ ਜਿੱਥੇ ਗਰੀਬਾਂ ਦੀਆਂ ਕੁਲੀਆਂ ਨੇ ਮੈਂ ਉੱਥੇ ਠੰਡ ਨਹੀਂ ਦੇਣੀ। ਹਵਾ ਨੇ ਕਦੀ ਨਹੀਂ ਕਿਹਾ ਕਿ ਮੈਂ ਅਮੀਰਾਂ ਦੀਆਂ ਅਤਾਰੀਆਂ ਨੂੰ ਕੇਵਲ ਆਪਣਾ ਆਪ ਉਹਨਾਂ ਨੂੰ ਠੰਡ ਦੇਣੀ। ਜਦੋਂ ਹਵਾ ਚੱਲਦੀ ਏ ਉਹਦੀ ਦ੍ਰਿਸ਼ਟੀ ਸਮਾਨ ਹੈ, ਉਹਦੇ ਸਾਹਮਣੇ ਰਾਜਾ ਆ ਜਾਏ, ਉਹਦੇ ਸਾਹਮਣੇ ਭਿਖਾਰੀ ਆ ਜਾਏ, ਉਹਦੇ ਸਾਹਮਣੇ ਭਗਤ ਆ ਜਾਏ, ਉਹਦੇ ਸਾਹਮਣੇ ਸੰਤ ਆ ਜਾਏ, ਉਸ ਸਮ ਦ੍ਰਿਸ਼ਟੀ ਰੱਖ ਕੇ ਸਾਰਿਆਂ ਨੂੰ ਇੱਕੋ ਜਿਹਾ ਸਕੂਨ ਦੇਈ ਜਾਣਾ ਹੈ। ਬ੍ਰਹਮ ਨੂੰ ਪਹਿਚਾਨਣ ਵਾਲਾ ਨਿਰਲੇਖ ਕਮਲ ਫੁੱਲ ਦੀ ਤਰ੍ਹਾਂ ਹੈ, ਉਹ ਸਮ ਦ੍ਰਿਸ਼ਟੀ ਇੱਕ ਹਵਾ ਦੀ ਤਰ੍ਹਾਂ ਹੈ ਤੇ ਰੱਬ ਮੇਰ ਕਰੇ ਉਹਨੂੰ ਧੀਰੇ ਦਿੱਤਾ ਹੈ ਇੱਕ ਧਰਤੀ ਦੀ ਤਰ੍ਹਾਂ। ਧਰਤੀ ਦਾ ਵਰਗਾ ਧੀਰਜ ਜੇ ਕਿਸੇ ਨੇ ਪੱਸ ਦਿੱਤਾ ਤੇ ਧਰਤੀ ਨੇ ਉਲਾਮੇ ਨਹੀਂ ਦੇਣੇ, ਤੇ ਜੇ ਕਿਸੇ ਨੇ ਚੰਦਨ ਦਾ ਲੇਪਣ ਕਰ ਦਿੱਤਾ ਤੇ ਉਹਦੀ ਖੁਸ਼ਾਮਦ ਨਹੀਂ ਕਰਨੀ। ਅੰਦਰ ਦਾ ਪੂਰਨ ਤੌਰ ਤੇ ਟਿਕਾ ਬ੍ਰਹਮ ਗਿਆਨੀ ਕਾ ਧੀਰਜ ਏਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ। ਧੰਨ ਗੁਰੂ ਅਰਜਨ ਸਾਹਿਬ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ ਤੇ ਦੇਖੋ ਬ੍ਰਹਮ ਪਹਿਚਾਨਣ ਵਾਲੇ ਦਾ ਫਿਰ ਜੀਵਨ ਕੀ। ਭਾਵੇਂ ਅਸੀਂ ਇਹ ਤੁਕ ਪੜ੍ਹ ਲੈਂਦੇ ਹਾਂ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੇ ਉਸ ਦਿਨ ਅਰਜ਼ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਰਹਿਮਤਾਂ ਦੇ ਸਾਈ ਨੇ ਜਿਨ੍ਹਾਂ ਦੀ ਜਦੋਂ ਆਮਦ ਹੋਈ ਏ ਉਸ ਵੇਲੇ ਉਹਨਾਂ ਦੇ ਨਾਨਾ ਧੰਨ ਗੁਰੂ ਅਮਰਦਾਸ ਜੀ ਗੁਰੂ ਨੇ ਜਦੋਂ ਉਹਨਾਂ ਨੇ ਗੁਰਮਤ ਵਿਚ ਪਲੇ ਨੇ ਉਦੋਂ ਉਹਨਾਂ ਦੇ ਪਿਤਾ ਧੰਨ ਗੁਰੂ ਰਾਮਦਾਸ ਜੀ ਗੁਰੂ ਨੇ ਤੇ ਪਿਤਾ ਦੇ ਸਾਹਮਣੇ ਉਹਨਾਂ ਨੇ ਕੇਵਲ ਗੁਰਮਤ ਦੀ ਘਾਲਣਾ ਘਾਲੀ ਏ, ਨਾ ਕਿ ਮੋਹ ਦੀਆਂ ਤੰਦਾਂ ਨੂੰ ਪੀੜੀਆਂ ਕਰਕੇ ਜਾਣਿਆ ਤੇ ਇਹ ਮੇਰਾ ਪਿਤਾ ਨੇ, ਮੈਂ ਇਹਨਾਂ ਦਾ ਛੋਟਾ ਪੁੱਤਰ ਹਾਂ। ਖੂਨ ਦਾ ਰਿਸ਼ਤਾ ਤਾਂ ਸੀ ਪਰ ਅੰਦਰ ਦੀ ਭਾਵਨਾ ਜਿਹੜੀ ਸੀ ਆਪਣੇ ਆਪ ਨੂੰ ਸਿੱਖ ਬਣਾ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਜਾਣ ਕੇ ਉਹਨਾਂ ਨੇ ਘਾਲਣਾ ਘਾਲੀ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬ੍ਰਹਮ ਨੂੰ ਪਹਿਚਾਣਿਆ, ਉਹਨਾਂ ਕੋਲ ਧੀਰੇ ਧਰਤੀ ਵਰਗਾ ਸਮ ਦ੍ਰਿਸ਼ਟੀ ਪਵਨ ਵਰਗੀ ਹੈ, ਨਿਰਲੇਪ ਤਾਂ ਉਹਨਾਂ ਦੇ ਕੋਲ ਕਮਲ ਫੁੱਲ ਦੀ ਤਰ੍ਹਾਂ ਹੈ ਤੇ ਗੁਰੂ ਕੇ ਸਿੱਖੋ ਉਹਨਾਂ ਦੇ ਅੰਦਰ ਦਾ ਸੁਭਾਅ ਮਾਨੋ ਇੱਕ ਅੱਗ ਦੀ ਤਰ੍ਹਾਂ ਹੈ। ਕੋਈ ਸੁਭੈਸ਼ਣ ਕੋਲ ਆ ਗਿਆ ਉਹਨੂੰ ਵੀ ਉਹਨਾਂ ਨੇ ਆਪਣੇ ਵੱਲੋਂ ਰਹਿਮਤ ਦੇ ਦਿੱਤੀ ਹੈ। ਗੁਰੂ ਅਰਜੁਨ ਦੇਵ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਆਰੰਭਤਾ ਆਪਣੇ ਨਾਨਾ ਗੁਰੂ ਦੀ ਛਤਰ ਛਾਇਆ ਹੇਠ ਸ਼ੁਰੂ ਕੀਤੀ। ਨਾਨੀ ਗੁਰੂ ਨੇ ਬਚਪਨ ਵਿਚ ਦੇਖ ਕੇ ਇਹ ਬਚਨ ਕਹੇ ਸਨ ਕਿ ਦੋਇ ਥਾਂ ਬਾਣੀ ਕਾ ਦੋਇ ਥਾਂ। ਜਦੋਂ ਧੰਨ ਗੁਰੂ ਰਾਮਦਾਸ ਜੀ ਗੁਰੂ ਬਣੇ ਨੇ, ਗੁਰੂ ਅਰਜੁਨ ਦੇਵ ਜੀ ਨੇ ਪਿਤਾ ਜੀ ਦੇ ਸਾਹਮਣੇ ਗੁਰਮਤ ਦੀ ਘਾਲਣਾ ਘਾਲੀ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਉਹਨਾਂ ਦੇ ਜਦੋਂ ਤਿੰਨਾਂ ਪੁੱਤਰਾਂ ਨੂੰ ਤੱਕਿਆ ਤੇ ਗੁਰੂ ਅਰਜੁਨ ਦੇਵ ਜੀ ਨੇ ਪਿਤਾ ਗੁਰੂ ਦੇ ਹੁਕਮ ਨੂੰ ਸੱਚ ਕਰਕੇ ਹਰ ਵਾਰੀ ਮੰਨਿਆ। ਅੱਜ ਜਦੋਂ ਗੁਰੂ ਰਾਮਦਾਸ ਕਿਰਪਾਲੂ ਜੀ ਗੁਰਤਾ ਗੱਦੀ ਧੰਨ ਗੁਰੂ ਅਰਜੁਨ ਦੇਵ ਨੂੰ ਦੇਣ ਲੱਗੇ ਨੇ ਤੇ ਸਭ ਤੋਂ ਵੱਧ ਵਿਰੋਧ ਬਾਬੇ ਤਿਰਛੀਏ ਨੇ ਕੀਤਾ ਹੈ। ਦੇਖੋ ਗੁਰਤਾ ਗੱਦੀ ਕੇਵਲ ਘਾਲਣਾ ਦੀ ਗੱਲ ਨਹੀਂ, ਇਹ ਤਾਂ ਰੱਬੀ ਬਖਸ਼ਿਸ਼ ਹੈ, ਪਤਾ ਨਹੀਂ ਕਿਹਦੇ ਉੱਤੇ ਨਜ਼ਰ ਹੋ ਜਾਣੀ ਤੇ ਜਿਹੜੇ ਰੱਬ ਦੇ ਘਰੋਂ ਰਹਿਮਤਾਂ ਲੈ ਕੇ ਆਏ ਨੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਦੋਂ ਸਿਰਾਸਨ ਮਿਲਿਆ ਪਤਾ ਨਹੀਂ ਇੱਥੇ ਇੱਕ ਸ਼ਬਦ ਕਿਹਾ, ਇਸੇ ਤਿਰਛੀਏ ਨੇ ਰੌਲਾ ਵੀ ਪਾਇਆ ਕਿਉਂਕਿ ਗੁਰੂ ਅਰਜੁਨ ਦੇਵ ਜੀ ਨੂੰ ਗੁਰਗੱਦੀ ਹਜ਼ੂਰ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿੱਤੀ ਤੇ ਗੁਰਤਾ ਗੱਦੀ ਦੇਣ ਤੋਂ ਬਾਅਦ ਸਤਿਗੁਰੂ ਜੀ ਆਪਣੇ ਚੋਲੇ ਨੂੰ ਸੰਕੋਚ ਗਏ ਤੇ ਉੱਥੇ ਭੱਟਾਂ ਦਾ ਅਖੀਰ ਵਾਲਾ ਸਵਈਆ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ਼੍ਰੀ ਗੁਰੂ ਤਾਹੇ ਬਿਠਾਇਓ, ਰਹਿਸ ਕੀਓ ਸੁਰਦੇਵ ਤੋਏ ਜਪ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਜੰਪੈ, ਕਾਟੇ ਸੋ ਪਾਪ ਤਿੰਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ ਸ਼ਤਰ ਸਿੰਘਾਸਨ ਤਿਰਥਮੀ ਗੁਰ ਅਰਜੁਨ ਕੋ ਦੇ ਆਇਓ। ਕਹਿਣ ਲੱਗੇ ਉਹਨਾਂ ਨੂੰ ਸਿੰਘਾਸਨ ਸ਼ਤਰ ਧਰਤੀ ਦਾ ਰਾਜ ਦੀਨ ਦੁਨੀ ਦੀ ਪਦਵੀ ਗੁਰੂ ਅਰਜੁਨ ਦੇਵ ਨੂੰ ਦੇ ਆਏ। ਇਥੇ ਤਿਰਥੀਏ ਨੇ ਆਉਂਦਿਆਂ ਰੌਲਾ ਪਾ ਦਿੱਤਾ, ਕਹਿਣ ਲੱਗਾ ਇਹ ਕਿਵੇਂ ਹੋ ਸਕਦਾ, ਪਿਤਾ ਗੁਰੂ ਚੰਗੇ ਭਲੇ ਅੰਮ੍ਰਿਤਸਰ ਸੁਧਾਸਰ ਦੀ ਧਰਤੀ ਤੋਂ ਆਏ ਨੇ, ਆਉਂਦਿਆਂ ਸਾਰ ਗੋਇੰਦਵਾਲ ਚਲਾਣਾ ਕਰ ਗਏ। ਮੇਰਾ ਖਿਆਲ ਹੈ ਉਥੇ ਉਹਨੇ ਇਹ ਵੀ ਸ਼ਬਦ ਕਹੇ ਹੋਣੇ ਨੇ ਕਿ ਗੁਰੂ ਅਰਜੁਨ ਦੇਵ ਜੀ ਨੇ ਕੋਈ ਇਹੋ ਜਿਹਾ ਢੰਗ ਤਰੀਕਾ ਵਰਤ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਤੇ ਮਾਨੋ ਵਾਰ ਕੋਈ ਕਰਾ ਦਿੱਤਾ ਹੋਵੇ। ਭੱਟਾਂ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਉਹ ਜ਼ਬਾਨ ਸੜ ਕਿਉਂ ਨਾ ਜਾਏ
ਜਿਹੜੀ ਕਹਿੰਦੀ ਹੈ ਕਿ ਗੁਰੂ ਦੀ ਮੌਤ ਹੋ ਗਈ, ਕਹਿੰਦੇ ਨੇ ਕੇਵਲ ਚੋਲਾ ਬਦਲਿਆ, ਗੁਰੂ ਰਾਮਦਾਸ ਦੀ ਥਾਂ ਤੇ ਹੁਣ ਧੰਨ ਗੁਰੂ ਅਰਜੁਨ ਦੇਵ ਜੀ ਬਿਰਾਜਮਾਨ, ਇਹ ਸ਼ਬਦ ਕਹਿਣੇ ਪਏ ਤੇ ਇਹ ਸਵਈਆ ਹੈ। ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਆਂ ਵੇਦ ਬ੍ਰਹਮਾ ਨੂੰ ਗਾਵੈ, ਅਜੇ ਚਵਰ ਸਿਰ ਧੁਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ। ਕਹਿਣ ਲੱਗੇ ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ, ਅਖੀਰਲੀ ਤੁਕਸੀ ਹਰ ਬੰਸ਼ ਜਗਤ ਜਸ ਸੰਚਰੋ, ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਕਿੰਨੇ ਕਿਹਦੀ ਜ਼ਬਾਨ ਪਈ ਕਹਿੰਦੀ ਏ ਕਿ ਸ਼੍ਰੀ ਗੁਰੂ ਮੋਇਓ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਬਾ ਹਰ ਬੰਸ਼ ਜਗਤ ਜਸ ਸੰਚਰੋ, ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਧੰਨ ਗੁਰੂ ਅਰਜੁਨ ਦੇਵ, ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਅੰਦਰ ਤੱਕੋ, ਅੱਜ ਉਹ ਸਿੰਘਾਸਨ ਤੇ ਬਿਰਾਜਮਾਨ ਹੋਏ ਨੇ। ਸਭ ਤੋਂ ਪਹਿਲਾਂ ਵਿਰੋਧ ਮੈਂ ਅਰਜ਼ ਕੀਤੀ, ਸੱਕੇ ਭਰਾ ਨੇ ਕੀਤਾ, ਤੱਤੀ ਤਵੀ ਤਾਂ ਅਖੀਰ ਵਾਲਾ ਚਿੰਨ ਹੈ, ਅਖੀਰ ਵਾਲੀ ਹਕੀਕਤ ਹੈ ਕਿ ਭਰੀ ਬਰਾਦਰੀ ਦੇ ਅੰਦਰ, ਭਰੀ ਸੰਗਤ ਦੇ ਅੰਦਰ ਜਿਸ ਦਿਨ ਪਿਤਾ ਗੁਰੂ ਜੀ ਦੇ ਚਰਨਾਂ ਦੇ ਲਈ ਅਰਦਾਸ ਹੋਣ ਲੱਗੀ, ਬਾਬਾ ਬੁੱਢਾ ਸਾਹਿਬ ਦਸਤਾਰ ਬੰਨਣ ਲੱਗੇ ਨੇ, ਤੇ ਵੱਡੇ ਭਰਾ ਨੇ ਉੱਠ ਕੇ ਉਹ ਪੱਗ ਵੀ ਖੋ ਲਈ ਹੈ। ਗੁਰੂ ਕੇ ਸਿੱਖੋ, ਉਸ ਦਿਨ ਹੀ ਯਤਨ ਕੀਤਾ ਕਿ ਭਰੀ ਬਰਾਦਰੀ ਭਰੀ ਸੰਗਤ ਵਿੱਚ ਕਿਸੇ ਤਰੀਕੇ ਨਾਲ ਇਹਨਾਂ ਦੀ ਅੰਦਰ ਦੀ ਇਕਾਗਰਤਾ ਭੰਗ ਹੋ ਜਾਏ, ਪਰ ਪਤਾ ਨੀ ਜਿਹੜਾ ਠੰਡ ਦਾ ਪਹਾੜ ਹੋਵੇ ਤੇਰੀ ਵਰਗੀ ਚੰਗਿਆਰੀ ਅੰਦਰ ਦੀ ਉਹਦਾ ਕੁਝ ਵੀ ਨੀ ਵਿਗਾੜ ਸਕਦੀ। ਧੰਨ ਗੁਰੂ ਅਰਜੁਨ ਦੇਵ ਜੀ ਨੇ ਇੱਕੋ ਗੱਲ ਨਿਮਰਤਾ ਨਾਲ ਕਹੀ, ਕਿਉਂਕਿ ਉਹਨਾਂ ਦਾ ਸ਼ਸਤਰ ਹੀ ਨਿਮਰਤਾ ਹੈ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਕਹਿਣ ਲੱਗੇ ਉਹਨਾਂ ਦਾ ਖੰਡਾ ਸਭ ਦੇ ਚਰਨਾਂ ਦੀ ਧੂੜ ਬਣਨਾ, ਉਹਨਾਂ ਦੀ ਗੁਰੂ ਜਿਹੜੀ ਉਹ ਗਰੀਬੀ ਨਿਮਰਤਾ ਹੈ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਕੁਛ ਨੀ ਕਿਹਾ, ਨਿਮਰਤਾ ਵਿੱਚ ਟਿਕੇ ਰਹੇ ਨੇ। ਬਾਬਾ ਜੀ ਨੇ ਇੱਕ ਸ਼ਬਦ ਜ਼ਰੂਰ ਕਿਹਾ ਸੀ ਪਿਰਥੀਏ ਨੂੰ, ਇਹ ਤਾਂ ਸਾਈ ਦੀ ਰਹਿਮਤ ਹੈ, ਗੱਦੀ ਕੇਵਲ ਪੱਗਾਂ ਦੀ ਮੁਸਾਜ ਨਹੀਂ। ਜੇ ਕਿਸੇ ਨੂੰ ਕੋਈ ਪੱਗ ਦੇ ਕੇ ਕਹਿ ਦੇ ਕਿ ਮੈਂ ਇਹਨੂੰ ਗੱਦੀ ਦੇ ਦਿੱਤੀ, ਜਿਵੇਂ ਚੱਲਦੀ ਗੱਲਬਾਤ, ਬਿਲਕੁਲ ਨਹੀਂ। ਗੱਦੀ ਤਾਂ ਸਾਈ ਦੀ ਰਹਿਮਤ ਜੋਤ ਹੈ, ਤੇ ਜੋਤ ਦਾ ਭਾਵ, ਗੱਦੀ ਦਾ ਭਾਵ ਦੁਨੀਆਂ ਦਾ ਸੁੱਖ ਆਰਾਮ ਨਹੀਂ। ਗੱਦੀ ਤਾਂ ਉਹ ਜ਼ਿੰਮੇਵਾਰੀ ਹੈ ਕਿ ਇਸ ਭਵਜਲ ਵਿੱਚ ਡੁੱਬਦੇ ਹੋਏ ਜੀਵਾਂ ਨੂੰ ਭਵਜਲ ਤੋਂ ਪਾਰ ਕਰਨਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਉਸ ਵੇਲੇ ਯਤਨ ਕੀਤਾ ਇਹਨਾਂ ਦੇ ਅੰਦਰ ਖਿੰਡਾਓ ਆਵੇ, ਪਰ ਬਿਲਕੁਲ ਨਹੀਂ। ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਹਜ਼ੂਰ ਸੁਦਾਸਰ ਆ ਗਏ ਨੇ, ਗੁਰੂ ਕੇ ਚੱਕ ਆਏ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਨੇ। ਇੱਥੇ ਪਿਰਥੀਏ ਨੇ ਇੱਕ ਨਵੀਂ ਖੇਡ ਵਰਤਾਈ, ਸ਼ਾਇਦ ਪਰਸੋਂ ਵੀ ਅਰਜ਼ ਕੀਤੀ ਸੀ ਚੜ੍ਹਦੀ ਕਲਾ ਦੇ ਸੰਬੰਧੀ, ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕੀਤਾ, ਪਰ ਗੁਰੂ ਅਰਜੁਨ ਦੇਵ ਤਪੇ ਨੇ, ਅੰਦਰ ਪੂਰਨ ਤੌਰ ਤੇ ਟਿਕਿਆ ਹੈ। ਅੱਜ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਪਈ ਹੁੰਦੀ ਏ ਤੇ ਮਸੰਦ ਅੰਦਰੋਂ ਬੇਈਮਾਨ ਹੋ ਗਏ ਨੇ, ਉਹ ਉਸਾਰੀ ਵਿੱਚ ਪਿਰਥੀਏ ਨੇ ਉਹਨਾਂ ਨਾਲ ਗੱਦ ਤੋਪਰ ਕੀਤੀ ਏ, ਉਹ ਉਸਾਰੀ ਦੇ ਵਿੱਚ ਵੀ ਮਿਲਾਵਟ ਪਏ ਕਰਦੇ ਨੇ। ਗੁਰੂ ਅਰਜੁਨ ਦੇ ਫਿਰ ਵੀ ਨਿਮਰਤਾ ਨਾਲ ਸਮਝਾਉਂਦੇ ਪਏ ਨੇ। ਜਦੋਂ ਅੱਜ ਤੱਕਨੇ ਆ ਕਿ ਸਿੱਖ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਨੇ ਤੇ ਸੱਕੇ ਭਰਾ ਨੇ ਇੱਕ ਨਵੀਂ ਚਾਲ ਚੱਲੀ ਹੈ, ਸਮਾਨ ਰਸਤ ਪਾਣੀ ਤਾਂ ਆਪਣੇ ਘਰ ਤੇ ਲੰਗਰ ਛਕਣ ਲਈ ਸੰਗਤਾਂ ਉਧਰ, ਗੁਰੂ ਕੇ ਲੰਗਰ ਮਸਤਾਨੇ ਕਰਾਉਣ ਤੇ ਤੁਰ ਪਿਆ ਪਿਰਥੀਆਂ। ਤੇ ਜਦੋਂ ਭਾਈ ਗੁਰਦਾਸ ਵਰਗੇ ਮਹਾਂਪੁਰਸ਼ ਤੱਕਦੇ ਨੇ, ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਤੱਕਦੇ ਨੇ, ਤੇ ਗੁਰੂ ਅਰਜੁਨ ਦੇਵ ਦਾ ਅੰਦਰ ਖੂਨ ਵੀ ਨਹੀਂ ਜੇ ਤਪਿਆ, ਮੈਂ ਕਹਿੰਦਾ ਆਪਣਾ ਤਾਂ ਅੰਦਰ ਹੀ ਇੰਨਾ ਖੋਲਾ ਹੈ, ਇੱਕ ਖਿੰਨ ਵਿੱਚ ਛਲਕ ਪੈਂਦਾ ਹੈ। ਦੇਖੋ ਇਹ ਕਿੰਨੀ ਕੁ ਬ੍ਰਹਮ ਨੂੰ ਪਹਿਚਾਨਣਾ, ਹੁਣ ਤਾਂ ਜਣਾ ਖਣੇ ਆਪਾਂ ਵੀ ਕਹਿ ਦਿੰਦੇ ਹਾਂ ਨਾ ਕਿ ਫਲਾਣੇ ਮਹਾਂਪੁਰਸ਼ ਪੂਰਨ ਬ੍ਰਹਮ ਗਿਆਨੀ ਨੇ। ਦੇਖੋ ਇੱਕ ਦਿਨ ਗੁਰਮੁਖਾਂ ਇੱਕ ਨੇ ਕਿਹਾ ਸੀ ਬਚਨ ਕਿ ਸਾਨੂੰ ਕੀ ਹੱਕ ਹੈ ਇਸ ਕਿਸੇ ਨੂੰ ਸ਼ਬਦ ਵਰਤੀਏ ਜੀ ਪੂਰਨ ਬ੍ਰਹਮ ਗਿਆਨੀ ਹੈ। ਮੈਂ ਕਹਿੰਦਾ ਕਿਸੇ ਬੰਦੇ ਨੇ PhD ਕੀਤੀ ਹੋਵੇ, ਪੜ੍ਹਾਈ ਕੀਤੀ ਹੋਵੇ, ਉਹ ਦੂਜੇ ਨੂੰ ਪਹਿਚਾਣ ਕੇ ਕਹਿ ਸਕਦਾ, ਉਹਦੇ ਗੁਣਾਂ ਨੂੰ ਦੇਖ ਕੇ, ਲਿਆਕਤ ਨੂੰ ਦੇਖ ਕੇ ਵੀ ਇਹ ਵੀ ਇੰਨਾ ਪੜ੍ਹਿਆ। ਹੁਣ ਮੈਂ ਤਾਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਪੇਕੇ ਕੀਤਾ ਤੇ ਮੈਨੂੰ ਕਿਹਨੇ ਹੱਕ ਦੇ ਦਿੱਤਾ ਰੌਲਾ ਪਾਉਣ ਲੱਗ ਪਓ ਜੀ ਇਹ ਪੂਰਨ ਬ੍ਰਹਮ ਗਿਆਨੀ ਹੈ। ਕਿਉਂਕਿ ਬ੍ਰਹਮ ਗਿਆਨੀ ਦੇ ਅੰਦਰ ਨੂੰ ਜਾਣਿਆ ਜਾਂਦਾ, ਬ੍ਰਹਮ ਗਿਆਨੀ ਚੋਲਿਆਂ ਕਰਕੇ ਨਹੀਂ ਹੁੰਦੇ। ਮੇਰੀ ਬੇਨਤੀ ਸਰਵਣ ਕਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ
ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਹੜੇ ਅੰਦਰੋਂ ਤਾਂ ਅੱਤ ਦੇ ਪਲੀਤ ਨੇ ਤੇ ਬਾਹਰੋਂ ਦੁਨੀਆਂ ਵਿਚ ਉਹਨਾਂ ਨੇ ਇਹੋ ਜਿਹਾ ਖਾਸਾ ਬਾਗਾ ਬਣਾਇਆ ਜਿੱਧਰ ਜਾਂਦੇ ਨੇ ਸਾਰੇ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ ਰੱਬ ਦਾ ਸੁਭਾਅ ਏ ਜਦੋਂ ਤੁਸੀਂ ਅਰਦਾਸ ਕਰੋਗੇ ਸੁਣੀ ਜਾਣੀ, ਉਹਦਾ ਸੁਭਾਅ ਉਹਨੇ ਫਰਿਆਦ ਸੁਣਨੀ। ਜੇ ਕਿਤੇ ਦੋ ਚਾਰ ਵਾਰੀ ਕਿਸੇ ਦੀ ਕੀਤੀ ਕੋਈ ਬੇਨਤੀ ਜਾਂ ਬਚਨ ਪੂਰਾ ਹੋ ਜਾਏ ਤਾਂ ਸਾਡੇ ਮਨ ਚ ਗੱਲ ਗੱਠ ਵੱਜ ਜਾਂਦੀ ਹੈ, ਬਸ ਇਹ ਰਿਜ਼ਕ ਦਾਤਾ ਹੈ, ਇਹ ਹੀ ਸਭ ਕੁਝ ਕਰਨ ਵਾਲਾ ਹੈ। ਤੇ ਮੈਂ ਅੱਗੇ ਅਰਜ਼ ਕਰਨੀ ਏ ਬ੍ਰਹਮ ਗਿਆਨੀ ਤਾਂ ਕਹਾਣਾ ਸੌਖਾ ਹੈ, ਮੱਥਾ ਟਿਕਾਣਾ ਸੌਖਾ ਹੈ, ਰੁਪਈਏ ਜੇਬ ਵਿਚ ਭਰਨੇ ਸੌਖੇ ਨੇ, ਪਰ ਸਵਾਦ ਤਾਂ ਏ ਕੋਈ ਉਸ ਵਰਗਾ ਬ੍ਰਹਮ ਗਿਆਨੀ ਅੱਜ ਵੀ ਤੱਤੀ ਤਵੀ ਤੇ ਬੈਠ ਕੇ ਦਿਖਾਏ। ਕੋਈ ਸ਼ੀਸ਼ ਵਿਚ ਰੇਤਾ ਮਾਈ ਕਾ ਲਾਲ ਪਵਾਏਗਾ? ਕੋਈ ਹੋਏ ਜਿਹੜਾ ਦੇਸ਼ ਵਿਚ ਉਬਾਲੇ ਖਾ ਲੈ? ਕੋਈ ਹੈ ਜਿਹੜਾ ਸਿੱਖਾਂ ਨੂੰ ਕਹਿ ਕੇ ਬੇਟਾ ਤੁਸੀਂ ਅੱਜ ਕੇਵਲ ਤੱਕੋ ਮੇਰੀ ਸ਼ਹਾਦਤ ਨੂੰ, ਮੈਂ ਪੂਰਨੇ ਪਾਣ ਵਾਸਤੇ ਆਇਆ ਕਿ ਕੱਲ ਨੂੰ ਤੁਹਾਨੂੰ ਵੀ ਇਸ ਤਰ੍ਹਾਂ ਬਹਿਣਾ ਪੈਣਾ ਹੈ ਜਿਵੇਂ ਮੈਂ ਗੁਰੂ ਨਾਨਕ ਦੀ ਮਿਹਰ ਤੇ ਰੱਬ ਦੀ ਕਿਰਪਾ ਨਾਲ ਅਡੋਲਤਾ ਨਾਲ ਜੜ ਗਿਆ, ਕੱਲ ਨੂੰ ਤੁਸੀਂ ਵੀ ਅਡੋਲਤਾ ਨਾਲ ਜੜਿਆ ਜੇ। ਕਹਿਣਾ ਸੌਖਾ ਹੈ। ਤੇ ਜੇ ਆਪਾਂ ਕਹੀਏ ਵੀ ਉਦੋਂ ਲੋੜ ਸੀ ਤੱਤੀ ਤਵੀ ਦੀ, ਸੱਚ ਜਾਣੋ ਸੱਚ ਦਾ ਡੰਕਾ ਵਜਾਉਣ ਦੀ ਤਾਂ ਅੱਜ ਵੀ ਲੋੜ ਹੈ। ਕਿ ਅੱਜ ਰਾਜੇ ਕਸਾਈ ਨੇ? ਕਿ ਅੱਜ ਮੁਕੱਦਮ ਕੁੱਤੇ ਨੇ? ਕਿ ਅੱਜ ਉਸੇ ਤਰ੍ਹਾਂ ਕਾਜੀ ਰਿਸ਼ਵਤੀ ਨੇ? ਕਿ ਉਸੇ ਤਰ੍ਹਾਂ ਬ੍ਰਾਹਮਣ ਜਿਹੜਾ ਉਹ ਪਖੰਡ ਨਹੀਂ ਕਰਦਾ ਪਿਆ? ਇਹ ਗੱਲ ਵੱਖਰੀ ਕਿ ਉਹਦੇ ਜਾਮੇ ਚੇਂਜ ਹੁੰਦੇ ਪਏ ਨੇ, ਉਹਦੀ ਸ਼ਬਦਾਵਲੀ ਚੇਂਜ ਹੁੰਦੀ, ਪਰ ਅੰਦਰ ਦੀ ਮਲੀਨਤਾ ਤਾਂ ਉਹੀ ਹੈ ਨਾ ਸਾਹਿਬ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਮੇਹਰਾਂ ਦੇ ਦਾਤੇ, ਉਹਨਾਂ ਨੂੰ ਯਤਨ ਕੀਤਾ ਕਿ ਉਸ ਵੇਲੇ ਲੰਗਰ ਮਸਤਾਨੇ ਕਰਾ ਦਿੱਤੇ ਬ੍ਰਹਮ ਗਿਆਨੀ ਦੀ ਅਵਸਥਾ। ਤੇ ਬੇਨਤੀ ਕਰ ਰਿਹਾ ਸਾਂ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ, ਦੂਜਾ ਕੌਣ ਜਾਣ ਸਕਦਾ ਉਸ ਅਵਸਥਾ ਨੂੰ। ਗੁਰੂ ਅਰਜਨ ਦੇਵ ਜੀ ਦਾ ਲੰਗਰ ਮਸਤਾਨੇ ਕਰਾ ਦਿੱਤੇ, ਆਪ ਸੁੱਕਾ ਪ੍ਰਸ਼ਾਦਾ ਸਕਣਾ। ਜੇ ਭਾਈ ਗੁਰਦਾਸ ਜੀ ਨੇ ਕਿਹਾ ਸਤਿਗੁਰੂ ਇਹ ਮਾਜਰਾ ਪੀਖ ਹੈ, ਅਸੀਂ ਪਿਰਸੀਏ ਨੂੰ ਰੋਕੀਏ, ਤੇ ਇੱਕੋ ਸ਼ਬਦ ਕਿਹਾ ਸੀ ਨਹੀਂ ਲੰਗਰ ਨਾ ਮਿਲਣਾ ਅਸਲ ਵਿਚ ਢਿੰਡੀ ਕਲਾ ਨਹੀਂ। ਕਹਿਣ ਲੱਗੇ ਜ਼ਮੀਨ ਤੇ ਸੌਣਾ ਢਿੰਡੀ ਕਲਾ ਨਹੀਂ, ਕਿਸੇ ਵੱਲੋਂ ਸ਼ਬਦ ਆਪ ਬੋਲਣੇ ਢਿੰਡੀ ਕਲਾ ਨਹੀਂ। ਢਿੰਡੀ ਕਲਾ ਤਾਂ ਉਦਣ ਏ ਕਿ ਜਿੱਦਣ ਅੰਦਰ ਦੀ ਇਕਾਗਰਤਾ ਖਿੰਡ ਜਾਏ ਤੇ ਰੱਬ ਦੇ ਨਾਂ ਦੀ ਥਾਂ ਤੇ ਦਵੈਸ਼ ਪਲਣੀ ਸ਼ੁਰੂ ਹੋ ਜਾਏ, ਉਸ ਦਿਨ ਦੇਖੋ ਜੀਵਨ ਨਗਾਰ ਮਿਲ ਜਾਂਦਾ ਹੈ। ਸਾਹਿਬ ਨੇ ਉੱਥੇ ਸ਼ਬਦ ਕਹਿ ਰੁਖੋ ਭੋਜਨ ਭੂਮ ਸਹਿਣ, ਰੁਕੀ ਰੋਟੀ ਮਿਲ ਜਾਏ, ਕਿਉਂਕਿ ਜਿਸ ਬਾਬੇ ਨੇ ਆਪੇ ਬਚਨ ਕਹੇ ਨੇ ਕਿ ਬਸਤਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇਕ ਤਨ ਰੂਪ ਹੀਨ ਕਿਚ ਸਾਕ ਨਾ ਛਿੰਨਾ, ਪਰ ਪਿਆਰਿਓ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਕਹਿਣ ਲੱਗੇ ਰੁਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੋਖ ਬਿਖਾਸ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕੇਵਲ ਲੰਗਰਾਂ ਤਾਂ ਗੱਲ ਨਾ ਸੀਮਤ ਰਹੀ, ਜਦੋਂ ਰੱਬ ਨੇ ਰਹਿਮਤਾਂ ਕੀਤੀਆਂ ਤੇ ਸੱਚੇ ਭਰਾ ਨੇ ਅਗਾਂਹ ਤਪਾਣ ਦਾ ਯਤਨ ਕੀ ਕੀਤਾ, ਉਹ ਸੁਲੀ ਖਾਂ ਨੂੰ ਚਾੜ ਕੇ ਲਿਆਇਆ ਹੈ। ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਰੱਬ ਦੀ ਟੇਕ ਲਈ, ਕਿਤੇ ਨੀ ਕਿਹਾ ਕਿ ਪਿਰਸੀਆ ਤੂੰ ਮਾੜਾ ਕਰ ਲੱਗੇ। ਜੇ ਸਿੱਖਾਂ ਪੁੱਛਿਆ ਦਾਤਾ ਕਿ ਸੁਲੀ ਚੜ ਕੇ ਆਇਆ, ਤੇ ਸਾਹਿਬ ਨੇ ਇੱਕੋ ਗੱਲ ਕਹੀ ਪਿਆਰਿਓ ਇਧਰ ਨਾ ਤੱਕੋ ਇਹ ਚੜ ਕੇ ਆਇਆ ਹੈ, ਇਧਰ ਤੱਕੋ ਜਿਹੜਾ ਚੜ ਕੇ ਆਇਆ ਹੋਇਆ ਨੂੰ ਵੀ ਉਤਾਰਨ ਦੀ ਤਾਕਤ ਰੱਖਦਾ ਹੈ। ਮਹਾਰਾਜ ਉਹ ਕੌਣ? ਉੱਥੇ ਕਿਹਾ ਸੀ ਕਿ ਪ੍ਰਥਮ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਤਾ ਦੋਏ ਮਾਨਕ ਪਹੁੰਚਾਵੂ। ਮੈਂ ਕਹਿੰਦਾ ਅੱਜ ਵੀ ਸਿੱਖਾ ਤੇਰਾ ਕੋਈ ਵਿਰੋਧ ਕਰੇ, ਤੇਰੇ ਤੇ ਚੜ ਕੇ ਆਵੇ, ਤੈਨੂੰ ਗਾਲੀ ਗਲੋਚ ਕਰੇ, ਮੈਂ ਬੇਨਤੀ ਕਰਾਂ ਤੂੰ ਗੁਰੂ ਕੇ ਸ਼ਬਦ ਦੀ ਟੇਕ ਲੈ ਲਈ, ਮੇਰਾ ਮਾਲਕ ਇੰਨੀ ਰਹਿਮਤ ਕਰੇਗਾ ਸ਼ਬਦ ਢਾਲ ਬਣਾ ਕੇ ਇੱਕ ਦਿਨ ਵਿਰੋਧ ਕਰਨ ਵਾਲੇ ਨੂੰ ਵੀ ਤੇਰੇ ਸਾਹਮਣੇ ਝੁਕਣਾ ਪੈ ਜਾਏ। ਸ਼ਬਦ ਦੀ ਤਾਕਤ ਇੰਨੀ। ਕਹਿਣ ਲੱਗੇ ਪ੍ਰਥਮ ਮਤਾ ਜੇ ਪੱਤਰੀ ਚਲਾਵੂ, ਦੁਤੀਏ ਮਤਾ ਦੋ ਮਾਨਕ ਪਹੁੰਚਾਵੂ, ਤ੍ਰਿਤੀਏ ਮਤਾ ਕਿਛ ਕਰੂ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ। ਅੱਜ ਉਹ ਚੜ ਕੇ ਆਇਆ ਤੇ ਜਦੋਂ ਜਿਉਂਦੇ ਜੀ ਨਪਾਕ ਹੋ ਕੇ ਸੜ ਕੇ ਮਰਿਆ, ਤੇ ਮੇਰੇ ਸਾਹਿਬ ਨੇ ਉੱਥੇ ਇਹ ਸ਼ਬਦ ਕਹੇ ਸਨ ਕਿ ਸੁਲਹੀ ਤੇ ਨਾਰਾਇਣ ਰਾਖ। ਹੁਣ ਇਹਨਾਂ ਸ਼ਬਦਾਂ ਨੂੰ ਅਸੀਂ ਇਤਿਹਾਸ ਦੀ ਤਾਰੀਖ ਦੀ ਨਜ਼ਰ ਨਾਲ ਤੱਕੀਏ ਤੇ ਅਸੀਂ ਇਸ ਸਾਖੀ ਨੂੰ ਖੰਡਨ ਨਹੀਂ ਕਰ ਸਕਾਂਗੇ। ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹੱਥ ਕਈ ਨਾ ਪਹੁੰਚਿਆ, ਸੁਲੀ ਹੋਏ ਮੁਵਾ
ਨਾ ਪਾਕ ਕਾਟ ਕੁਠਾਰ ਕਸਮ ਸਿਰ ਕਾ ਪਿਆ ਖਿਨਮੈ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੂ ਨਾ ਰਹੋਸ ਛੋੜ ਗਿਆ ਸਭ ਭਾਈ ਸਾਕ ਕਹੁ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਸੂਲੀ ਚੜ ਕੇ ਆਉਂਦਾ ਤੇ ਗੁਰੂ ਅਰਜੁਨ ਦੇ ਬਿਲਕੁਲ ਤਪੇ ਨੇ। ਮੈਂ ਕੱਲ ਵੀ ਇੱਕ ਅਰਜ਼ ਕੀਤੀ ਏ ਸਾਡਾ ਕਹਿ ਜ਼ਰੂਰ ਦਿੰਦੇ ਸੀ ਸਿੱਖ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੰਨਣ ਵਾਲਿਓ ਗੁਰੂ ਤੋਂ ਉੱਚਾ ਕੋਈ ਪਾਤਸ਼ਾਹ ਨਹੀਂ ਜੇ ਤੇ ਗੁਰੂ ਤੋਂ ਉੱਚਾ ਸਿੱਖ ਲਈ ਕੋਈ ਸ਼ਾਹਿਨਸ਼ਾਹ ਨਹੀਂ ਜੇ। ਅਸੀਂ ਤਾਂ ਕੋਖ ਹਾਂ ਜੇ ਸੁਲੀ ਚੜ ਕੇ ਆਉਂਦਾ ਉਹਨੇ ਚੜ ਕੇ ਕੀ ਆਉਣਾ ਸੀ ਜੇ ਕੋਈ ਪਖੰਡੀ ਹੁੰਦਾ ਉਹਨੇ ਤਾਂ ਸੁਲੀ ਨਾਲ ਹੱਥ ਮਿਲਾਏ ਹੋਣੇ ਸਰ ਉਹਨੇ ਤਾਂ ਜੇ ਤਿਰਤੀਆ ਤਿਰਤੀਆ ਖੁਦ ਮਿਲਦਾ ਪਿਆ ਰੁਪਈਏ ਦੇ ਕੇ ਚੜਾ ਕੇ ਲਿਆਉਂਦਾ ਹੈ ਪਰ ਰੱਬ ਦੀ ਸੇਖ ਰੱਖਣ ਵਾਲਾ ਕਹਿੰਦਾ ਨਹੀਂ ਕਿ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਿਵਾਜਾ ਸਿੱਖ ਕਿਸੇ ਦਾ ਮੁਸਾਜ ਨਹੀਂ ਸਿੱਖ ਨੂੰ ਤਾਂ ਰੋਜ਼ ਗੁਰੂ ਸੁਦਾ ਸਵਈਆਂ ਵਿਚ ਕਹਿੰਦਾ ਕੇ ਦੇ ਜੀਤ ਫਿਰੈ ਸਭ ਦੇਸ਼ ਨਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਕੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਪੂਤ ਭੇਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ ਪਰ ਇਹਨਾਂ ਦੀ ਟੇਕ ਨਾ ਲਈ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤਾਂ ਜਮਾਂ ਦੇ ਘਰ ਨੂੰ ਚੱਲੇ ਨੇ ਤੂੰ ਇਹਨਾਂ ਦਾ ਆਸਰਾ ਕੀ ਲਈ ਬੈਠਾ। ਗੁਰੂ ਗ੍ਰੰਥ ਸਾਹਿਬ ਤਾਂ ਬੋਲ ਕੇ ਕਹਿੰਦੇ ਨੇ ਪਾਸ ਦਮਾਮੇ ਬਾਬਾ ਫਰੀਦ ਜੀ ਕਹਿੰਦੇ ਨੇ ਜਿਨ੍ਹਾਂ ਦੇ ਸਿਰ ਦੇ ਅੱਗੇ ਜਿਨ੍ਹਾਂ ਦੇ ਅੱਗੇ ਨਗਾਰੇ ਵੱਜਦੇ ਸਨ ਅੱਜ ਨਗਾਰੇ ਪਏ ਨੇ ਉਹ ਕੂਚ ਕਰ ਗਏ ਨੇ ਦੁਨੀਆਂ ਤੋਂ। ਮੈਂ ਬੇਨਤੀ ਕਰਾਂ ਬਾਦਸ਼ਾਹ ਦੇ ਨਗਾਰੇ ਜਹਾਂਗੀਰ ਦੇ ਨਗਾਰੇ ਚਲੇ ਗਏ ਔਰੰਗਜ਼ੇਬ ਦੇ ਨਗਾਰੇ ਚਲੇ ਗਏ ਸ਼ਾਹਜਹਾਂ ਦੇ ਨਗਾਰੇ ਚਲੇ ਗਏ ਜਿਹੜੇ ਹੁਣ ਵੀ ਚੜ ਕੇ ਆਏ ਗੁਰੂ ਅਰਜੁਨ ਦੇਵ ਦੇ ਪੁਰਬ ਤੇ ਉਹਨਾਂ ਦੀਆਂ ਬੋਲ ਦੀਆਂ ਤੂਤੀਆਂ ਚਲੀਆਂ ਗਈਆਂ ਪਰ ਮੇਰੇ ਗੁਰੂ ਨਾਨਕ ਦੇ ਘਰ ਦਾ ਨਗਾਰਾ ਕਦੀ ਵੀ ਬੰਦ ਨਹੀਂ ਜੇ ਹੁਣ। ਦੇਖੋ ਇਹ ਸਤਿਗੁਰੂ ਦੀ ਸੱਚਾਈ ਤਾਂ ਹੈ ਇਹ ਖੇਡ ਐਸੀ ਹੈ ਕਿ ਔੜਕ ਸੱਚ ਨੇ ਰਹਿਣਾ ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਸਾਈਂ ਦੇ ਸ਼ੁਕਰ ਵੀ ਜੁੜੇ ਫਿਰ ਸੀਏ ਨੇ ਫਿਰ ਤੀਜਾ ਯਤਨ ਕੀਤਾ ਤਪਾਨ ਦੇ ਲਈ ਸੁਲਭੀ ਨੂੰ ਲਿਆਉਣ ਦਾ ਯਤਨ ਕੀਤਾ ਉਹ ਰਸਤੇ ਵਿਚ ਮਾਰਿਆ ਗਿਆ। ਅੱਜ ਮੇਰੇ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਤੇ ਫਿਰ ਕੀਏ ਨੇ ਕੀਤਾ ਕਿ ਸੱਚੇ ਭਰਾ ਨੇ ਗੁਰੂ ਦੇ ਪੁੱਤਰ ਤੇ ਆਪਣੇ ਸੱਚੇ ਭਰਾ ਦੇ ਪੁੱਤਰ ਤੇ ਭਤੀਜੇ ਤੇ ਤਿੰਨ ਖੂਨੀ ਵਾਰ ਕੀਤੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸੂਲ ਵਾਲਾ ਸ਼ਬਦ ਵੀ ਹੈ ਕਿ ਬ੍ਰਾਹਮਣ ਦੁਸ਼ਟ ਨੂੰ ਸੂਲ ਹੋਇਆ ਤੇ ਸੂਲ ਉੱਠ ਕੇ ਮੜਿਆ। ਦੇਖੋ ਭਾਵੇਂ ਦਾਈ ਲਈ ਯਤਨ ਕੀਤਾ ਭਾਵੇਂ ਖਡਾਵੇ ਲਈ ਯਤਨ ਕੀਤਾ ਭਾਵੇਂ ਸਪੇਰੇ ਲਈ ਯਤਨ ਕੀਤਾ ਭਾਵੇਂ ਕਿਸੇ ਹੋਰ ਤਰੀਕੇ ਨਾਲ ਯਤਨ ਕੀਤਾ ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪੁੱਤਰ ਤੇ ਹੁੰਦੇ ਹਮਲੇ ਪੱਖ ਕੇ ਵੀ ਕਦੀ ਤਿਰਸੀਏ ਨੂੰ ਕੌੜੀ ਜ਼ਬਾਨ ਨਾਲ ਕੋਈ ਸ਼ਬਦ ਨਹੀਂ ਕਹਿ ਕਿਉਂਕਿ ਲੋਕ ਚਾਹੁੰਦੇ ਸਨ ਇਹਨਾਂ ਦਾ ਜੀਵਨ ਤੱਤੀ ਤਵੀ ਬਣਾ ਦਿੱਤਾ ਜਾਏ। ਹਜ਼ੂਰ ਫਿਰ ਵੀ ਠੰਡੇ ਨੇ ਇਹ ਤਪੇ ਨਹੀਂ ਜਦੋਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਅੰਮ੍ਰਿਤ ਬਾਣੀ ਹਜ਼ੂਰ ਦਰਜ ਪੈ ਕਰਾਣ ਲੱਗੇ ਨੇ ਸੰਪਾਦਨਾ ਕਰਾਣ ਲੱਗੇ ਨੇ। ਦੇਖੋ ਕਿੰਨੀ ਕੁ ਰਹਿਮਤ ਕੀਤੀ ਪਿਛਲੇ ਦਿਨ ਅਰਜ਼ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਪਣੇ ਪਰਿਵਾਰਾਂ ਦੇ ਕੁਰਸੀ ਨਾਮੇ ਨੇ ਕਿ ਮੇਰਾ ਪੁੱਤਰ ਇਹ ਮੇਰਾ ਪੋਤਰਾ ਇਹ ਮੇਰਾ ਪੜਪੋਤਰਾ ਇਹ ਸਾਡਾ ਬਾਪੂ ਇਹ ਸਾਡਾ ਦਾਦਾ ਇਹ ਬਿਲਕੁਲ ਨਹੀਂ। ਇਹਦੇ ਵਿਚ ਇੱਕੋ ਗੱਲ ਹੈ ਕਿ ਚਾਰ ਗੱਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀਆਂ ਨੇ ਹੈ ਤਾਂ ਗੁਣਾ ਦੇ ਖਜ਼ਾਨੇ ਪਰ ਸਮਝਣ ਲਈ ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਇੱਕ ਸੱਚ ਦੀ ਵਿਆਖਿਆ ਹੈ ਸੱਚ ਦੀ ਗੱਲ ਕੀਤੀ ਏ। ਦੂਜੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਸੱਚ ਨੂੰ ਪਾਣ ਦੀ ਜੁਗਤੀ ਦਰਜ ਕੀਤੀ ਹੈ। ਤੀਜੀ ਗੱਲ ਜਿਨ੍ਹਾਂ ਨੂੰ ਸੱਚ ਮਿਲਿਆ ਉਹਨਾਂ ਦੀ ਉਪਮਾ ਕੀਤੀ ਹੈ ਤੇ ਚੌਥੇ ਜਿਹੜੇ ਲੋਕ ਮਨੁੱਖਾ ਦੇਈ ਤਾਂ ਲੈ ਗਏ ਪਰ ਸੱਚ ਤੋਂ ਵਿਰਵੇ ਰਹਿ ਗਏ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ ਹੈ। ਜਿਨ੍ਹਾਂ ਨੂੰ ਸੱਚ ਮਿਲਿਆ ਨਹੀਂ ਸੱਚ ਦੀ ਵਿਆਖਿਆ ਸੱਚ ਨੂੰ ਪਾਣ ਦੇ ਵਸੀਲੇ ਜਿਨ੍ਹਾਂ ਨੂੰ ਸੱਚ ਮਿਲਿਆ ਉਹਨਾਂ ਦੀ ਉਪਮਾ ਜਿਹੜੇ ਸੱਚ ਤੋਂ ਖਾਲੀ ਰਹਿ ਗਏ ਉਹਨਾਂ ਦੀ ਸਰਕਾਰ ਯੋਗ ਜ਼ਿੰਦਗੀ ਕਿਵੇਂ ਵੇ ਉਹਨੂੰ ਵੀ ਹਜ਼ੂਰ ਨੇ ਕਿਹਾ। ਧੰਨ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕਰਾਈ ਆਪ ਹਜ਼ੂਰ ਨੇ ਭਾਵੇਂ ਇਹਨਾਂ ਸੰਬੰਧੀ ਵੱਖ ਵੱਖ ਵਿਦਵਾਨਾਂ ਦੀ ਰਾਏ ਵੇ ਪੋਥੀਆਂ ਦੇ ਸੰਬੰਧੀ ਇਹ ਕਾਫੀ ਵਿਸਤਾਰ ਵਾਲੀ ਇੱਕ ਵੱਖਰੀ ਜੀ ਖੇਡ ਹੈ ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ ਪਰ ਮੈਂ ਕਹਿੰਦਾ ਆਪਾਂ ਤਾਂ ਪੁਰਾਤਨ ਜਨਮ ਸਾਖੀ ਦੇ ਹਵਾਲੇ ਉਹਨਾਂ ਨੂੰ ਸਾਹਮਣੇ ਰੱਖੀਏ ਕਿ ਸ਼ਬਦ ਦੇ ਤਿਲਕ ਦਿੱਤੇ ਨੇ ਪੋਥੀਆਂ ਦਿੱਤੀਆਂ ਨੇ
ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ ਪਿਤਾ ਦਾ ਖਜ਼ਾਨਾ ਆਇਆ, ਅਸੀਂ ਵੀ ਖਜ਼ਾਨੇ ਇਕੱਠੇ ਕਰਨੇ ਹੈ, ਪਰ ਇਹ ਖਜ਼ਾਨੇ ਅਗੰਮੀ ਨੇ। ਅੱਜ ਉਸ ਖਜ਼ਾਨੇ ਨੂੰ ਤੱਕਿਆ ਤੇ ਜਿਹਦਾ ਅਸੀਂ ਪੁਰਮ ਨਾਣ ਜਾਣਾ ਨਾ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦਾ ਅਸੀਂ 400 ਸਾਲਾਂ ਪ੍ਰਕਾਸ਼ ਉਤਸਵ ਮਨਾਉਣ ਚੱਲੇ ਹਾਂ। ਤੇ ਮੈਂ ਕੱਲ ਵੀ ਕਰਜ਼ ਕੀਤੀ ਏ ਕਿ ਇਹ ਸਾਲ ਗੁਰਬਾਣੀ ਦਾ ਤੇ ਕੁਰਬਾਨੀ ਦਾ ਹੈ। ਦੇਖੋ ਇਸ ਸਾਲ ਵਿਚ 400 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹ ਗੁਰਬਾਣੀ ਦੀ ਗੱਲ ਹੋਵੇਗੀ, ਤੇ ਜਦੋਂ ਗੁਰੂ ਕੇ ਲਾਲਾਂ ਦੇ 300 ਸਾਲਾਂ ਸ਼ਹੀਦੀ ਦੀ ਗੱਲ ਕਰਾਂਗੇ ਉਦੋਂ ਕੁਰਬਾਨੀ ਦੀ ਗੱਲ ਹੋਵੇਗੀ। ਗੁਰਬਾਣੀ ਸਿੱਖ ਦੀ ਬੁਨਿਆਦ ਹੈ ਤੇ ਕੁਰਬਾਨੀ ਸਿੱਖੀ ਦੇ ਕਲਸ ਨੇ। ਗੁਰਬਾਣੀ ਸਿੱਖ ਦੀ ਨੀਂਹ ਹੈ ਤੇ ਸ਼ਹਾਦਤ ਇਹਨੂੰ ਫਲ ਆ। ਗੁਰੂ ਅਰਜੁਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਾਈ ਏ, ਆਪ ਤਰਤੀਬ ਮੇਰੇ ਕਿਰਪਾਲੂ ਜੀ ਨੇ ਦਿੱਤੀ ਏ। ਉਸ ਵੇਲੇ 4 ਸੱਜਣ ਆਏ ਵੀ ਨੇ, ਯਤਨ ਵੀ ਕੀਤੇ ਕਿ ਸਾਡੀ ਰਚਨਾ ਅੰਕਿਤ ਕਰੋ, ਕਿਸੇ ਦੇ ਕਹਿਣ ਤੇ ਨਹੀਂ, ਕਿਸੇ ਦੇ ਦਬਾਅ ਥੱਲੇ ਨਹੀਂ, ਕਿਸੇ ਦੀ ਫੋਕੀ ਸਿਫਤ ਨੂੰ ਸੁਣ ਕੇ ਨਹੀਂ, ਚਾਰਾਂ ਨੂੰ ਇਨਕਾਰ ਕਰ ਦਿੱਤਾ। ਹਰਿਮੰਦਰ ਸਾਹਿਬ ਚ ਪ੍ਰਕਾਸ਼ ਕਰਾਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਸਾਧਿਆ ਗਿਆ ਹੈ। ਧੰਨ ਗੁਰੂ ਅਰਜੁਨ ਦੇਵ ਉਹਨਾਂ ਦੇ ਵਿਰੋਧ ਪਹਿਲਾਂ ਪਿਰਕੀਏ ਵੱਲੋਂ ਕੀਤਾ ਗਿਆ, ਹੁਣ ਸ਼ਹਾਦਤ ਦਾ ਕਾਰਨ। ਮੁੱਦਤਾਂ ਪਹਿਲਾਂ ਤਾਂ ਇਹ ਹੀ ਕਹਿੰਦੇ ਰਹੇ ਕਿ ਚੰਦੂ ਸੀ ਜੀ ਇੱਕ ਰਿਸ਼ਤਾ ਕਾਰਨ ਬਣ ਗਿਆ, ਚੰਦੂ ਕਰਕੇ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ। ਚੰਦੂ ਇੱਕ ਕਾਰਨ ਬਣ ਸਕਦਾ ਹੈ, ਪਰ ਇਹ ਕਦੀ ਵੀ ਭੁੱਲੀਏ ਨਾ ਕਿ ਸ਼ਹਾਦਤ ਦਾ ਕਾਰਨ ਕੇਵਲ ਚੰਦੂ ਨਹੀਂ, ਸ਼ਹਾਦਤ ਦਾ ਕਾਰਨ ਸੀ ਬਾਬੇ ਨਾਨਕ ਦੇ ਘਰ ਵਿੱਚੋਂ ਨਿਕਲਦੀ ਕੋਈ ਸੱਚ ਦੀ ਆਵਾਜ਼। ਉਹਦਾ ਵਿਰੋਧ ਬ੍ਰਾਹਮਣ ਨੇ ਵੀ ਕੀਤਾ, ਉਹਦਾ ਵਿਰੋਧ ਕਾਜ਼ੀ ਨੇ ਵੀ ਕੀਤਾ, ਤੇ ਉਹਦਾ ਵਿਰੋਧ ਸਰਕਾਰ ਨੇ ਵੀ ਕੀਤਾ, ਤੇ ਕਾਰਨ ਤਾਂ ਕਈ ਨੇ। ਜਿਵੇਂ ਹਵਾਲੇ ਦਿੱਤੇ ਜਾਂਦੇ ਨੇ ਕਿ ਜਹਾਂਗੀਰ ਦੀ ਆਪਣੀ ਲਿਖਤ ਦੇ ਉਹਨੇ ਤਾਂ ਸਤਿਗੁਰੂ ਦੇ ਘਰ ਨੂੰ ਝੂਠ ਦੀ ਦੁਕਾਨ ਸ਼ਬਦ ਵਰਤੇ ਨੇ, ਤੇ ਉਹਦੇ ਅੰਦਰ ਦਾ ਮਨਸਾ ਇਹ ਵੀ ਪ੍ਰਗਟ ਹੁੰਦਾ ਕਿ ਮੁੱਦਤਾਂ ਤੋਂ ਮੇਰੇ ਅੰਦਰ ਦੀ ਇੱਛਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਏ, ਪਰ ਨਹੀਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਦੋਸ਼ ਕੀ ਮੜੇ ਨੇ ਕਿ ਤੁਸੀਂ ਖੁਸਰੋ ਦੀ ਮਦਦ ਕੀਤੀ ਹੈ, ਇਹ ਕਿਹਾ ਤੁਸੀਂ ਉਹਨੂੰ ਰਾਜ ਤਿਲਕ ਦਿੱਤਾ ਹੈ। ਵੈਸੇ ਇਹ ਵੀ ਇੱਕ ਵਿਚਾਰ ਵਾਲਾ ਵਿਸ਼ਾ ਹੈ ਕਿ ਖੁਸਰੋ ਮਿਲਿਆ ਵੀ ਏ ਕਿ ਨਹੀਂ। ਸਾਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਦੀ ਧਰਤੀ ਨੂੰ ਗਏ ਨੇ, 5 ਸਿੱਖ ਮੇਰੇ ਕਿਰਪਾਲੂ ਦੇ ਨਾਲ ਗਏ ਨੇ। ਦੇਖੋ 5 ਸਿੱਖਾਂ ਦੇ ਨਾਲ ਹਜ਼ੂਰ ਤੁਰੇ ਨੇ ਲਾਹੌਰ ਦੀ ਧਰਤੀ ਤੇ ਜਾ ਕੇ। 3 ਤਰੀਕੇ ਨਾਲ ਤਸੀਹੇ ਦਿੱਤੇ ਨੇ, 33 ਤਵੀ ਹੈ, 33 ਰੇਤ ਹੈ ਤੇ ਉਬਲਦੀ ਦੇਗ ਹੈ। ਕਹਿਣਾ ਬਹੁਤ ਸੌਖਾ ਹੈ, ਸੁਣਨਾ ਵੀ ਬੜਾ ਸੌਖਾ ਹੈ। ਦੇਖੋ ਉਹ ਮਹਾਂਪੁਰਸ਼ ਜਿਨ੍ਹੇ ਰੱਬ ਦੇ ਗੀਤ ਗਾਏ, ਜਿਨ੍ਹੇ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਗਾਈ, ਜਿਹੜੇ ਸਾਰੀ ਜ਼ਿੰਦਗੀ ਠੰਡ ਵਿਚ ਰਹੇ, ਉਹਨਾਂ ਨੂੰ ਯਤਨ ਕੀਤਾ ਗਿਆ ਤਪਾਣ ਦਾ, ਪਰ ਕਦੀ ਵੀ ਤਪੇ ਨਹੀਂ। ਅੱਜ ਉਸਨਾਂ ਦਾ ਸਬਰ ਦਾ ਘੁੱਟ, ਸਬਰ ਦਾ ਮੁਕਾਬਲਾ ਜ਼ਬਰ ਨਾਲ ਹੋਣ ਲੱਗਾ ਹੈ। 33 ਤਵੀ ਤੇ ਬਿਠਾਉਂਦੇ ਨੇ, ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਤਾਂ ਵੀ ਅੰਦਰੋਂ ਤਪੇ ਨਹੀਂ। ਸੀਸ ਵਿਚ ਰੇਤਾ ਪਿਆ, ਉਹ ਤਾਂ ਵੀ ਤਪੇ ਨਹੀਂ। ਉਬਲ ਦੀ ਦੇਗ ਵਿਚ ਬਿਠਾਇਆ ਤੇ ਉਹ ਤਾਂ ਵੀ ਤਪੇ ਨਹੀਂ। ਤਾਂ ਹੀ ਤਾਂ ਭਾਈ ਗੁਰਦਾਸ ਹੋਣਾ ਨੇ ਭਾਵੇਂ ਆਪਣੀ ਪੌੜੀ ਵਿਚ ਇਹ ਭਾਵ ਪੂਰਤ ਸ਼ਬਦ, ਰਮਜ ਭਰਪੂਰ ਸ਼ਬਦ ਕਹੇ ਨੇ, ਪਰ ਅਸਲ ਵਿਚ ਉਹ ਗੁਰੂ ਅਰਜੁਨ ਦੇਵ ਜੀ ਦਾ ਅੰਦਰ ਹੈ। ਕਹਿੰਦੇ ਨੇ ਗੁਰੂ ਕੇ ਸਿੱਖੋ, ਜਿਵੇਂ ਮੱਛੀ ਪਾਣੀ ਦੇ ਵਿਚ ਰਹਿੰਦੀ ਏ ਤੇ ਉਹ ਅਸ ਦੀ ਪ੍ਰਸੰਨ ਹੈ, ਤਾਂ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦਾ ਪ੍ਰੇਮ, ਅੰਦਰ ਦੀ ਪ੍ਰਸੰਨਤਾ, ਅੰਦਰ ਦਾ ਨਿਹੋਂ ਇਸ ਤਰ੍ਹਾਂ ਹੈ ਜਿਵੇਂ ਮੱਛੀ ਪਾਣੀ ਵਿਚ ਹੈ। ਕਹਿੰਦੇ ਸ਼ਬਦ ਦੇ ਅਭਿਆਸੀ ਇਸ ਤਰ੍ਹਾਂ ਨੇ ਕਿ ਆਪਣੇ ਅੰਦਰੋਂ ਸ਼ਬਦ ਦੀ ਆਵਾਜ਼ ਨੂੰ ਟੁੱਟਣ ਨਹੀਂ ਦਿੰਦੇ, ਕਿ ਜਿਵੇਂ ਕੰਡਾ ਖੇੜਾ ਇਹਦੀ ਆਵਾਜ਼ ਸੁਣ ਕੇ ਮਿਰਗ ਜਿਹੜਾ ਉਸ ਪਾਸੇ ਨੂੰ ਦੌੜਦਾ ਹੈ। ਕਹਿਣ ਲੱਗੇ ਤੱਕੋ, ਉਹਨਾਂ ਦਾ ਜਾਪ ਇਸ ਤਰ੍ਹਾਂ ਹੈ ਕਿ ਜਿਵੇਂ ਬਬੀਆ ਉੱਚੀ ਉੱਚੀ ਬੋਲਦਾ ਹੋਵੇ, ਉਹਨਾਂ ਦੇ ਅੰਦਰ ਦੀ ਜਿਹੜੀ ਪਕੜ ਹੈ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਮਾਨੋ ਇੱਕ ਭਵਰਾ ਕਮਲ ਫੁੱਲ ਵਿੱਚ ਬੈਠਾ ਹੋਵੇ। ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਅਰਜੁਨ ਦੇਵ ਤੋਂ ਕੇਵਲ ਕੁਰਬਾਨ ਜਾ ਸ਼ਬਦ ਵਰਤੇ ਨੇ, ਰਹਿੰਦੇ ਗੁਰ ਦਰਿਆ ਵਿਚ ਮੀਨ ਕੁਲੇਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲੈ ਮਿਰਗ ਜੋ ਭੀੜ ਪਈ ਚਿਤ ਅਵਰ ਨਾ ਜਾਣੀ। ਕਹਿਣ ਲੱਗੇ ਚਰਨ ਕਮਲ ਚਿਤ ਭਵਰ ਕਰ, ਸੁਖ ਸੰਪਤ ਵਿਚ ਰਹਿਣ ਵਿਖਾਣੀ,
ਗੁਰ ਉਪਦੇਸ਼ ਨਾ ਬਿਸਰੈ ਬਾ ਬੀਏ ਕਿਉਂ ਆਖ ਵਖਾਣੀ ਗੁਰਮੁਖ ਸੁਖ ਫਲ ਤਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ ਜਿਨ੍ਹਾਂ ਕੋਲ ਇੰਨੀ ਰਹਿਮਤ ਅੱਜ ਕਹਿ ਦੇ ਗੁਰ ਅਰਜੁਨ ਬਿਟੋ ਕੁਰਬਾਨੀ ਉਸ ਧੰਨ ਗੁਰੂ ਅਰਜੁਨ ਦੇਵ ਤੋਂ ਕੁਰਬਾਨ ਜਾਣੇ ਤੇ ਅਰਜ ਕੀਤੀ ਸੀ ਬ੍ਰਹਮ ਨੂੰ ਪਹਿਚਾਨਣ ਵਾਲਾ ਕਦੀ ਵੀ ਤਪੇ ਨਹੀਂ ਤੇ ਅੱਜ ਉਹਨਾਂ ਤੇ ਪੂਰਾ ਇਹ ਸ਼ਬਦ ਆਪਣਾ ਉਚਾਰਨ ਕੀਤਾ ਉਹਨਾਂ ਨੇ ਕਮਾ ਕੇ ਦੱਸ ਦਿੱਤਾ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨੀ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੂ ਕੋ ਦੌਰਿਓ ਆਗਿਆ ਮੈਂ ਭੁੱਖ ਸੋਈ ਕਰ ਸੁਖਾਂ ਹਰ ਸੋਗ ਦੀ ਗੱਲ ਕੀਤੀ ਉਹਨਾਂ ਨੇ ਦੁੱਖ ਸੁਖ ਦੀ ਗੱਲ ਕੀਤੀ ਭੁੱਖ ਤ੍ਰੇਹ ਦੀ ਗੱਲ ਕੀਤੀ ਪਰ ਅੰਦਰ ਦੀ ਜਿਹੜੀ ਅਡੋਲਤਾ ਹੈ ਅੰਦਰ ਨੂੰ ਬ੍ਰਹਮ ਪਹਿਚਾਣ ਕੇ ਜਿਹੜੀ ਰਹਿਮਤ ਮਿਲੀ ਹੈ ਧੰਨ ਗੁਰੂ ਅਰਜੁਨ ਸਾਹਿਬ ਦਾ ਅੰਦਰ ਖੰਡਾਓ ਵਿਚ ਨਹੀਂ ਆਇਆ ਸਾਹਿਬ ਗੁਰੂ ਦੇਵ ਤੱਤੀ ਤਵੀ ਤੇ ਸ਼ਹਾਦਤ ਦਾ ਜਾਮ ਪੀਤਾ ਇਸੇ ਕੋਈ ਸ਼ਬਦ ਭਾਵ ਪੂਰਤ ਸੱਜਣਾ ਨੇ ਕਹੇ ਨੇ ਭਾਵੇਂ ਸਾਈ ਮੀਆਂ ਮੀਰ ਦੇ ਮੇਲ ਦਾ ਜ਼ਿਕਰ ਵੀ ਕਰਦੇ ਨੇ ਅਸਲ ਵਿਚ ਇਹ ਪਹਿਲੀ ਸ਼ਹਾਦਤ ਸੀ ਧੰਨ ਗੁਰੂ ਅਰਜੁਨ ਦੇਵ ਜੀ ਦੀ ਜਿਹਨੂੰ ਸਿੱਖਾਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ ਤੇ ਮੈਂ ਪਿਛਲੀ ਵਾਰ ਸ਼ਾਇਦ ਅਰਜ਼ ਕੀਤੀ ਸੀ ਕਿ ਗੁਰੂ ਅਰਜੁਨ ਦੇਵ ਨਾਲ ਪੰਜ ਸਿੱਖ ਗਏ ਨੇ ਸ਼ਹੀਦ ਕੋਈ ਨਹੀਂ ਹੋਇਆ ਗੁਰੂ ਤੇਗ ਬਹਾਦਰ ਜੀ ਨਾਲ ਪੰਜ ਗਏ ਨੇ ਪੰਜਾਂ ਵਿੱਚੋਂ ਤਿੰਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਦੋ ਦੀ ਜ਼ਿੰਮੇਵਾਰੀ ਭਾਵੇਂ ਵੱਖਰੀ ਹੈ ਕੀ ਕਾਰਨ ਕਿ ਪੰਜਵੇਂ ਜਾਮੇ ਵਿੱਚ ਗੁਰੂ ਸ਼ਹੀਦ ਹੁੰਦਾ ਹੈ ਤੇ ਸਿੱਖ ਦੇਖਦੇ ਪਏ ਨੇ ਨੌਵੇਂ ਜਾਮੇ ਵਿੱਚ ਗੁਰੂ ਸ਼ਹੀਦ ਹੁੰਦੇ ਨੇ ਬਾਅਦ ਵਿੱਚ ਹੁੰਦੇ ਨੇ ਸਿੱਖ ਸ਼ਹੀਦ ਹੁੰਦੇ ਨੇ ਤੇ ਗੁਰੂ ਦੇਖਦੇ ਪਏ ਉਦੋਂ ਪੰਜ ਸਿੱਖ ਦੇਖਦੇ ਨੇ ਗੁਰੂ ਸ਼ਹੀਦ ਹੈ ਅਸਲ ਵਿੱਚ ਸੋਚਣਾ ਕਿ ਮੇਰੇ ਸਤਿਗੁਰੂ ਜੀ ਤੁਸੀਂ ਕਿਸੇ ਨੂੰ ਵੀ ਕਹਿਣ ਤੋਂ ਪਹਿਲਾਂ ਲੋਕਾਂ ਨੂੰ ਸੱਚ ਦੇ ਮਾਰਗ ਤੇ ਆਪਣੇ ਤਨ ਦੀ ਕੁਰਬਾਨੀ ਦੇਣ ਤੋਂ ਪਹਿਲਾਂ ਆਪ ਤੱਤੀ ਤਵੀ ਤੇ ਬਿਠਾਇਆ ਤੇ ਪੰਜਾਂ ਨੂੰ ਸਾਹਮਣੇ ਖਿਲਾਰ ਕੇ ਕਹਿ ਦਿੱਤਾ ਬੇਟਾ ਆਉਣ ਵਾਲੇ ਸਮੇਂ ਵਿੱਚ ਆਹ ਕੁਝ ਵਾਪਰੇਗਾ ਜਿਵੇਂ ਅਧਰ ਨੂੰ ਜਰ ਗਏ ਇਸੇ ਤਰ੍ਹਾਂ ਭਾਣਾ ਮੰਨ ਲਿਆ ਜੇ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਂਕ ਵਿੱਚ ਤੱਕਦੇ ਆ ਕਿ ਸਿੱਖ ਸ਼ਹੀਦ ਹੁੰਦੇ ਨੇ ਅੱਖਾਂ ਨਾਲ ਦੇਖਦੇ ਨੇ ਤੇ ਭਾਈ ਦਿਆਲਾ ਦੇ ਉਹ ਸ਼ਬਦ ਮਾਨੋ ਇਸ ਗੱਲ ਦੀ ਗਵਾਹੀ ਪੈ ਦਿੰਦੇ ਨੇ ਕਿ ਜਿਹੜਾ ਸਬਕ ਤੁਸੀਂ ਪੰਜਵੇਂ ਜਾਮੇ ਵਿੱਚ ਦ੍ਰਿੜ ਕਰਾਇਆ ਸੀ ਅੱਜ ਦਾਦਾ ਸੀ ਉਹਨੂੰ ਤੇਰੇ ਨੌਵੇਂ ਜਾਮੇ ਵਿੱਚ ਪੱਕਿਆਂ ਪਕਾ ਲਿਆ ਹੈ ਉਹ ਸ਼ਬਦ ਕੀ ਸਨ ਕਿ ਹੇ ਗੁਰੂ ਤੇਗ ਬਹਾਦਰ ਜੀ ਕਿ ਤੁਸੀਂ ਪੰਜਵੇਂ ਜਾਮੇ ਵਿੱਚ ਗੁਰੂ ਅਰਜੁਨ ਦੇਵ ਜੀ ਦੇ ਰੂਪ ਅੰਦਰ ਆਪ ਤੱਤੀ ਤਵੀ ਤੇ ਬੈਠੇ ਸੀਸ ਵਿੱਚ ਰੇਤਾ ਪਵਾਇਆ ਉਦੋਂ ਉਬਲਦੀ ਬੇਗ ਲਾਹੌਰ ਦੀ ਜਹਾਂਗੀਰ ਦੀ ਸਹਾਰ ਲਈ ਹੁਣ ਮੇਰ ਕਰਿਓ ਸਿੱਖ ਵਿੱਚ ਵਰਤਿਓ ਤੇਰੇ ਤੋਂ ਬਾਅਦ ਅੱਜ ਦੂਸਰੀ ਵਾਰ ਸਿੱਖ ਨੂੰ ਉਬਲਦੀ ਬੇਗ ਮਿਲੀ ਏ ਜਿਵੇਂ ਉੱਥੇ ਉਬਾਲੇ ਸਹਾਰ ਗਏ ਅੱਜ ਇੱਥੇ ਵੀ ਉਬਾਲੇ ਸਹਾਰ ਜਾਇਆ ਦੇਖੋ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਨੇ ਇੱਕ ਨਵਾਂ ਰੰਗ ਲਿਆਂਦਾ ਇੱਕ ਉਰਦੂ ਦੇ ਅਦੀਬ ਦੇ ਸ਼ਬਦ ਨੇ ਕਿ ਗੁਰੂ ਸਾਹਿਬ ਦੇ ਮੁੱਖ ਤੋਂ ਉਹਨੇ ਬਚਨ ਕਰਾਏ ਦੇਖੋ ਹਰ ਇੱਕ ਵਿਦਵਾਨ ਦਾ ਆਪਣਾ ਤਰੀਕਾ ਹੁੰਦਾ ਕਿ ਉਸ ਘਟਨਾ ਨੂੰ ਸ਼ਿੰਗਾਰ ਕੇ ਪੇਸ਼ ਕਰਨਾ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਨੇ ਅੱਗ ਦੀਆਂ ਲਪਟਾਂ ਪਈਆਂ ਨਿਕਲਦੀਆਂ ਨੇ ਤੇ ਕੇਵਲ ਇਹ ਮਿਥਿਓਲੋਜੀ ਜਾਂ ਮਿਥ ਕਹਾਣੀਆਂ ਨਹੀਂ ਸਾਹਿਬ ਗੁਰੂ ਅਰਜੁਨ ਦੇਵ ਦੇ ਮੁੱਖ ਤੋਂ ਉਹਨੇ ਸ਼ਬਦ ਕਹਾਏ ਨੇ ਕਹਿਣ ਲੱਗੇ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਕਿਵੇਂ ਤੁਸੀਂ ਰੋਕ ਲਓਗੇ ਅੱਗ ਨਾਲ ਸੱਚ ਦੀ ਆਵਾਜ਼ ਨੂੰ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਸੀਲੇ ਆਪ ਸ਼ੋ ਆਹਨ ਬਹੁਤ ਬੁਲੰਦ ਸਹੀ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਉਹਦੀ ਤਲਵਾਰ ਨੂੰ ਮੀਰੀ ਪੀਰੀ ਦੀ ਕਿਰਪਾ ਨੂੰ ਕਿੰਨੇ ਰੋਕਣਾ ਤੇ ਇੱਕ ਅਦੀਬ ਨੇ ਤਾਂ ਇਥੋਂ ਤੱਕ ਹਜ਼ੂਰ ਨੇ ਕਿਹਾ ਅਸਲ ਵਿੱਚ ਇਹ ਤੱਤੀ ਤਵੀ ਤੇ ਗੱਲ ਖੇਡ ਖਤਮ ਨਹੀਂ ਹੋਈ ਅੱਜ ਤਾਂ ਕੰਮ ਸ਼ੁਰੂ ਹੋਇਆ ਹੈ ਅੱਜ ਬੀਜ ਪਾਇਆ ਹੈ ਤੇ ਉਸ ਕਵੀ ਦੇ ਸੱਜਣ ਸਨ ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਕੁੱਠੂ ਚਮਕੌਰ ਦੀ ਜੂ ਸਾਰੀ ਟੁੱਟੇ ਜਦੋਂ ਤੋਂ ਰੁੱਤ ਬਹਾਰ ਅੰਦਰ
اج کھڑے جی توڑ کے ٹانیاں تو کن دے دے گا کوئی دیوار اندر بنی رہے گی سدا بہار اس دے لا کے خزانے اس دے ٹکنا نہیں لگی اوڑ تے انہاں نے سکنا نہیں کیونکہ خون شہیداں دا مکنا صاحب تن گرو ارجن دیو جی نے او شہادت دا ایک بیج بیج دتا اگے سکھ کیول قربانی پردا ہے پاواں کہ قربانی دا شبد گرو نانک صاحب دے ویلے تو شروع ہو گیا جیڑا حکم مننا آ گیا نا سچ جانو او دے اندر قربانی دا بیج بیجیا جا چکا ہے تن گرو ارجن دیو تتی تویر تے بیٹھ گئے پر اندر دی ٹھنڈ اندر دا صبر اندر دی اکاگرتا اندر دا ٹکاؤ انہاں دا ختم نہیں ہویا میں کل بھی ایک عرض کیتی سی شاید پرسوں کہ سربت دے بھلے دی گل ضرور کرنے ہوں پر من منگدا نہیں جے سربت دا بھلا جے کسے نے دویش تو رہ تو کہ زندگی تکنی ہے دھن گرو ارجن دیو جی دے جیون نو تکیے میں صرف ایک دو ادھارن دے کے سماپتی کرنی ہے انہاں نے ایک بچن کیا ہے کہ میں نے برہم گیانی پرشتا ایک روکھ دی طرح یہ صرف اگزامپل دے کے انہاں دا شبد ہوندا ہے کہ شستر تیکھن کاٹ ڈاریو من نہ کینو روس کہ تیکھے شستر دے نال روکھ نو کٹ دیتا ہے بابا فرید صاحب نے جدن درویش دی گل کیتی انہاں نے کہا جے درویش دی زندگی پڑھنی چاہنا ہے تے روکھ نو پڑھنا شروع کر دے فریدان صاحب دی کر چاکری دل دی لاہے پراند درویشاں نو لوڑیے رکھاں دی جیراند ہن رکھ دی جیراند کی ہے درویش برہم گیانی رکھ دی طرح دھن گرو ارجن دیو کہندے نے کہ شستر تکھے نال رکھ نو کٹے تے تکیو رکھ نے کدی وی اگے اونوں پکار کے کر دے نہیں لے شستر نال منوک رکھ نو کٹ دے تے جدو اینوں سردی لگ دیئے اسے رکھ دے پھٹے چیر کے اس رکھ دے نال او سونے گھر بناندا ہے تے او دی لکڑ اینوں سردی تے گرمی تو بچاندی بندے نے لکڑ نو کٹیا ہے پر لکڑ نے اینوں سردی گرمی تو بچایا ایسی بس نہیں گرو ارجن دیو کہندے نے کہ جس دن اے بندہ پانی دے دریا ول چلے ہیں تے دریا وچ پانی اچھالے پیا ماردا ہے اپنی طاقت نال منک ڈبن لگا تے اسے رکھ دی لکڑ دی بنی کوئی بیڑی سی اونے کیا توں تا پاویں مینوں چیریا ہے آ میں تینوں اپنے وچ بٹھا کے ایک کنارے تو دوجے کنارے تے لا دینی رکھ ورگی سہنشیلتا برہم گیانی تا ہائی رکھ درویش دی جراند رکھ ورگی ہے گرو ارجن صاحب دے بچن نے کہ شستر تیکھن کا ڈاریو من نہ کینو روس کا جواؤں کو لے سواریو تل نہ دینو دوش اگلی توخے کہن لگے چرن تلے اگاہے بیسے ہو شرم نہ رہو شریر ماں ساگر نے بیاپے کھنے اتاریو تیر اس کھن وچ اس بندے نو دریا تو پار کر دتا پر ترتی دے لوگو پتہ نہیں رکھ سکھ دیندا ہے تے رکھ ترتی دے لوکاں نو چنگا لگدا ہی نہیں پیا صاحب دھن گرو گرنتھ صاحب وچ گرو ارجن دیو نے کیا برہم گیانی رکھ دی طرح ہے بابا فرید جی کہنے رکھ ورگی جراند ہے تے بھائی گرداس ہونا نے پانے کی ویاخیا کردیاں کیا جے پانا مننا سیکھنا ہے تے رکھ تو سیکھے انہاں دے ایک پوڑی آندی ہے کہن لگے سر تلواوا ہے رکھ دا ترتی اتے رکھ سر تلوایا آپ سہندے دکھ جگ ورسایا دیکھو اخیر تے شبد پانا کیونکہ گرو صاحب نے پانا منیا اندر دی اکاگر دیں ترتی اتے رخ سر تلوایاں آپ سہندے دکھ جگ ورسایاں پھل دے لائن پوک وٹ بگایا کہن لگے لوک وٹے مار دے نے تے وٹے مارن والے نو وی کہندے نے تو وٹا بے شک مار لے تیرے وٹے نال جیڑا پھل ڈگے گا اونے کھائی او دے کھان نال میں تینو اندر دا سکھ دیاں گا تکو ترتی اتے رخ سر تلوایا آپ سہندے دکھ جگ ورسایا پھل دے لائن پوک وٹ بگایا شام کنی بے سکھ من پرچایا کہن لگے ورلے ہی سن مکھ پانا پایا کوئی ورلے ورلے نے جنہاں نو رخ دی طرح پانا پاؤندا ہے اسے کر کے بھائی صاحب انہاں نے ایک گل کہی بھائی ویر سنگھ انہاں نے وہ کہن لگے رخ نے پکار کے کیا ہے ترتی دے تنگ دل لوکو کیوں نال اسادے لڑ دے رخ دی جراند بڑی ہے پر بندے دا ویر بھی بڑا جے رخ نو کٹدا بھی پج پج کے وے پر اے گل کدی نہ بھلی
ਜਿਹੜਾ ਇਨਾ ਸਭ ਕੁਝ ਸਹੀ ਬੈਠਾ ਹੈ ਆਪਣੇ ਤਨ ਤੇ ਉਹ ਸਰਦੀ ਗਰਮੀ ਸਭ ਕੁਝ ਸਹਿੰਦਾ ਪਿਆ ਤਕੀ ਜਿੱਦਣ ਤੂੰ ਇਹਨੂੰ ਕਹਿਣ ਲੱਗ ਪਿਓ ਨਾ ਸੱਚ ਜਾਣੀ ਕਿ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਵਾਤਾਵਰਨ ਦੀ ਗੱਲ ਨਹੀਂ ਭਾਵੇਂ ਅੱਜ ਅਸੀਂ ਕਹਿੰਦੇ ਹਾਂ ਹਿੰਦੁਸਤਾਨ ਵਿਚ ਤਾਂ ਬੰਦੇ ਦਾ ਪਹਿਲਾ ਸਭ ਤੋਂ ਵੈਰ ਹੀ ਇਹ ਵੇ ਕਿ ਜਿੱਥੇ ਪੈਲੀ ਲਓ ਜਿੱਥੇ ਘਰ ਬਣਾਓ ਪਹਿਲਾਂ ਰੁੱਖ ਨੂੰ ਸਾੜੀ ਦੇ ਉਹ ਕਹਿੰਦੇ ਇੱਕ ਗੱਲ ਚੇਤੇ ਰੱਖੀ ਰੁੱਖ ਨਾਲ ਤੇਰਾ ਵੈਰ ਏ ਰੁੱਖ ਦੀ ਜਰਾਂਦ ਬੜੀ ਆ ਇਹ ਸਰਦੀ ਗਰਦੀ ਗਰਮੀ ਸਭ ਕੁਝ ਸਹਿ ਕੇ ਤੈਨੂੰ ਛਾਂ ਤੇ ਮਿੱਠੇ ਫਲ ਦਿੰਦਾ ਇਹ ਕਦੀ ਭੁੱਲੀ ਨਾ ਜਿੱਦਣ ਇਹਨੂੰ ਕੱਟ ਦਿੱਤਾ ਕੜਕ ਦੀ ਧੁੱਪ ਵਿਚ ਤੈਨੂੰ ਕਿਸੇ ਨਿਸ਼ਾਨ ਨਹੀਂ ਦੇਣੇ ਜਿੱਦਣ ਇਹਨੂੰ ਕੱਟ ਦਿੱਤਾ ਸੱਚ ਜਾਣੀ ਤੈਨੂੰ ਮਿੱਠੇ ਫਲ ਨਹੀਂ ਦੇਣੇ ਜਿਹੜੀ ਮੈਂ ਅਰਜ਼ ਕਰਨੀ ਚਾਹਨਾ ਜਿੱਦਣ ਤੂੰ ਇਹਨੂੰ ਕੱਟ ਦਿੱਤਾ ਸੱਚ ਜਾਣੀ ਤੇਰੇ ਅੰਦਰ ਬਿਮਾਰੀਆਂ ਦਾ ਜਨਮ ਹੋਣਾ ਤੈਨੂੰ ਸਾਹ ਲੈਣ ਵਾਲੀ ਹਵਾ ਵੀ ਸਾਹ ਦੇ ਪਿਆ ਕਰਦਾ ਰੁੱਖ ਨੂੰ ਕੱਟੀ ਨਾ ਦੱਸ ਪਰ ਇੱਕ ਬੇਨਤੀ ਕਰਾਂ ਰੁੱਖ ਨੂੰ ਕੱਟ ਦਈਏ ਉਹਦੀ ਛਾਂ ਚਲੀ ਜਾਂਦੀ ਏ ਰੁੱਖ ਨੂੰ ਕੱਟ ਦਈਏ ਉਹਦੇ ਫਲ ਚਲੇ ਜਾਂਦੇ ਨੇ ਰੁੱਖ ਨੂੰ ਕੱਟ ਦਈਏ ਤਾਂ ਉਹ ਹਵਾ ਨੂੰ ਸਾਫ ਕਰਨ ਵਾਲੀ ਤਾਕਤ ਚਲੀ ਜਾਂਦੀ ਏ ਪਰ ਗੁਰੂ ਅਰਜਨ ਦੇਵ ਰੁੱਖ ਦੀ ਤਰ੍ਹਾਂ ਨੇ ਜਿਨ੍ਹਾਂ ਨੂੰ ਕੱਟਣ ਦਾ ਯਤਨ ਕੀਤਾ ਤੇ ਕੱਟਿਆ ਪਰ ਚੇਤੇ ਰੱਖੀਏ ਦੀ ਬਾਣੀ ਦੀ ਠੰਡ ਨਹੀਂ ਜਾਣੀ ਅੱਜ ਵੀ ਕੋਲ ਆਈ ਤਪਦਿਆਂ ਤੈਨੂੰ ਸੁਖਮਨੀ ਸਾਹਿਬ ਅੰਦਰ ਦੀ ਠੰਡ ਦੇ ਤੈਨੂੰ ਬਿਲਾਵਲ ਅੰਦਰ ਦਾ ਰਸ ਦੇਗਾ ਤੈਨੂੰ ਸੂਰਜ ਦੇ ਸ਼ਬਦ ਅੰਦਰ ਦਾ ਟਿਕਾ ਦੇਣਗੇ ਇਹ ਗੱਲ ਵੱਖਰੀ ਕਿ ਜਰਾਂਦ ਰੁੱਖ ਦੀ ਤਰ੍ਹਾਂ ਰੁੱਖ ਤਾਂ ਕੱਟਣ ਤੋਂ ਬਾਅਦ ਛਾਂ ਫਲ ਠੰਡ ਕਿਸੇ ਨੂੰ ਨਹੀਂ ਦੇ ਸਕਦਾ ਪਰ ਗੁਰੂ ਅਰਜਨ ਦੇਵ ਸ਼ਹੀਦ ਹੋਣ ਤੋਂ ਬਾਅਦ ਸਦੀਆਂ ਲੰਘ ਗਈਆਂ ਨੇ ਉਹਨਾਂ ਦੀ ਬਾਣੀ ਪੜ੍ਹਨੇ ਆ ਅੱਜ ਵੀ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤੀ ਪੈ ਦਿੰਦੇ ਪਰ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ ਉਹ ਕਹਿੰਦੇ ਉਹ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਸਾਡੇ ਲੜਦੇ ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜਦੇ ਰੁੱਖ ਨੇ ਕਿੰਨੀ ਪੁੱਛਾਂ ਮਲਣੀ ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜਦੇ ਘੇਰੇ ਅਤੇ ਫੈਲਾਓ ਸਾਡੇ ਵਿੱਚ ਅਸਮਾਨਾ ਹੁਸਨ ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ ਦੇਖੋ ਸਾਡੀ ਕਿੰਨੀ ਕੁ ਥਾਂ ਅਸੀਂ ਮੱਲੀ ਬੈਠੇ ਆ ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੋ ਉਸ ਗੁਰੂ ਅਰਜਨ ਦੇਵ ਜੀ ਨੇ ਰੁੱਖ ਦੀ ਤਰ੍ਹਾਂ ਜਰਾਂਦ ਤਾਂ ਹੈ ਪਰ ਮੈਂ ਬੇਨਤੀ ਕਰਾਂ ਰੁੱਖ ਤੋਂ ਉੱਪਰ ਨੇ ਰੁੱਖ ਕੱਟਿਆ ਜਾਏ ਛਾਂ ਤੇ ਫਲ ਚਲੇ ਜਾਂਦੇ ਨੇ ਪਰ ਇਹ ਤੱਤੀ ਤਵੀ ਤੇ ਬੈਠ ਗਏ ਸੁਖਮਨੀ ਦੀ ਠੰਡ ਹੈ ਸੂਰਜ ਦੀ ਠੰਡ ਹੈ ਬਿਲਾਵਲ ਦੀ ਠੰਡ ਹੈ ਕੌੜੀ ਵਿਚ ਠੰਡ ਹੈ ਸਾਨੂੰ ਅੰਦਰ ਦਾ ਸਕੂਨ ਦਿੱਤਾ ਤੇ ਸਭ ਤੋਂ ਵੱਡੀ ਰਹਿਮਤ ਕੀਤੀ ਉਹਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸਾਨੂੰ ਦੇ ਗਏ ਸਿੱਖੋ ਕਦੀ ਉਹਨਾਂ ਦਾ ਪਰਉਪਕਾਰ ਨਾ ਭੁੱਲੀਏ ਕਹਿੰਦੇ ਨੇ ਬੇਟਾ ਮੈਂ ਖਜ਼ਾਨਾ ਦੇ ਚੱਲਿਆ ਹੁਣ ਇਸ ਖਜ਼ਾਨੇ ਨੂੰ ਤੂੰ ਖਾ ਲਈ ਇਹਨੂੰ ਖਰਚ ਲਈ ਸ਼ਬਦ ਨੇ ਕਿ ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਤਾਂ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਂ ਮੈਂ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਇੱਕ ਕਿਰਪਾ ਉਹਨਾਂ ਹੋਰ ਕੀਤੀ ਭਾਵੇਂ ਅੱਜ ਇੱਕ ਨਵੀਂ ਗੱਲ ਚੱਲ ਪਈ ਏ ਕਿ ਭਗਤਾਂ ਨੂੰ ਵੱਖ ਵੱਖ ਕੀਤਾ ਜਾਂਦਾ ਮੈਂ ਕਹਿ ਕੇ ਸਮਾਪਤੀ ਕਰਨਾ ਕਿ ਇਹਨਾਂ ਨੂੰ ਜੀ ਗੁਰੂ ਸ਼ਬਦ ਕਹੋ ਸ਼ਬਦ ਗੁਰੂ ਹੈ ਧੰਨ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਮੱਥੇ ਟੇਕਨੇ ਆ ਕਦੀ ਗੁਰੂ ਜਿਹੜਾ ਸਤਿਗੁਰੂ ਦੀ ਲਹਿਰ ਹੈ ਨਾ ਹਿੰਦੁਸਤਾਨ ਵਿਚ ਇਹੋ ਜੀ ਲਹਿਰ ਸ਼ਾਇਦ ਕਿਤੇ ਕੋਈ ਮਿਲੇ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਇੰਨੀ ਮਿਹਰ ਕੀਤੀ ਏ ਮੈਂ ਕਹਿੰਦਾ ਦਾਤਾ ਤੇਰਾ ਪਰਉਪਕਾਰ ਹਿੰਦੁਸਤਾਨ ਦੀ ਘੱਟ ਗਿਣਤੀ ਤੇ ਤੇਰੇ ਪਰਉਪਕਾਰ ਜਿਨ੍ਹਾਂ ਨੂੰ ਜਾਤ ਕਰਕੇ ਨਫ਼ਰਤ ਕੀਤੀ ਜਾਂਦੀ ਏ ਉਹਨਾਂ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਉਹ ਕਿਵੇਂ ਕਿ ਜਿਸ ਮਹਾਂਪੁਰਸ਼ ਨੂੰ ਮੰਦਰ ਵਿਚੋਂ ਧੱਕੇ ਪਏ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਸੀ ਚਿੰਨੜੀ ਜਾਤ ਮੇਰੀ ਜਾਦਮ ਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਉਹਨਾਂ ਫਿਰ ਦੂਜੀ ਵਾਰੀ ਕਿਹਾ ਇਹ ਪੰਡਿਆ ਮੋਕੋ ਢੇਡ ਕਹਿਤ ਹੈ ਤੇਰੀ ਪੈਜ ਪਛਾਉਂਦੀ ਕੋਇਲਾ ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਨਹੀਂ ਭਾਵੇਂ ਵਕਤੀ ਤੌਰ ਤੇ ਤੁਹਾਨੂੰ ਮੰਦਰ ਵਿਚੋਂ ਧੱਕੇ ਮਾਰੇ ਪਰ ਤੁਹਾਡੇ ਹਿਰਦੇ ਦੀ ਆਵਾਜ਼ ਨੂੰ ਹਰਿਮੰਦਰ ਵਿਚ ਟਿਕਾ ਕੇ ਜਾਗਾ ਜਿਨ੍ਹਾਂ ਨੂੰ ਲੋਕ ਮੰਦਰ ਵਿਚ ਨਿਸ਼ਨ ਬਹਿਣ ਦਿੰਦੇ ਮੇਰੇ ਗੁਰੂ ਅਰਜਨ ਦੇਵ ਸਦਾ ਲਈ ਹਰਿਮੰਦਰ ਵਿਚ ਟਿਕਾ ਗਏ ਕਿ ਇਹ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਨੇ ਆਓ ਉਸ ਦਾਤੇ ਦੇ ਚਰਨਾਂ ਨਾਲ ਆਪਾਂ ਜੁੜੀਏ ਜੇ ਸ਼ਹਾਦਤ ਵਾਲਾ ਦਿਨ ਮਨਾਨੇ ਆ ਤੇ ਯਤਨ ਕਰੀਏ ਦਾਤਾ ਅਗਲੇ ਸਾਲ ਤੱਕ ਸਾਨੂੰ ਵੀ ਜਰਾਂਦ ਦੇ ਦੇ ਸਾਨੂੰ ਭਾਣਾ ਮੰਨਣ ਦੀ ਜਾਚ ਆ ਜਾਏ
ਤੱਤੀ ਤਵੀ ਤੇ ਤਾਂ ਕੀ ਬਹਿਣਾ, ਅਸੀਂ ਤਾਂ ਬੈਡ ਉੱਤੇ ਬੈਠੇ ਏਸੀ ਵਿਚ ਬੈਠੇ ਤੱਪੀ ਜਾਂਦੇ, ਤੱਤੀ ਤਵੀ ਤੇ ਕਿੰਨੇ ਜਾ ਕੇ ਬਹਿਣਾ? ਤਾਂ ਕਿਉਂ ਖਾਂ, ਅਸੀਂ ਤਾਂ ਠੰਡ ਵਿਚ ਇੱਥੇ ਕਲਪਨੇ ਪਏ ਆ, ਤੇ ਉਹ ਕੈਸਾ ਹਿਰਦਾ ਜਿਹੜਾ ਅੱਗ ਵਿਚ ਬੈਠਾ ਵੀ ਠੰਡਾ ਏਸੀ ਅੰਦਰ ਦੀ

ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਿਤਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪਨੇ ਸਤਿਗੁਰਾਂ ਦੇ ਇਲਾਕੀ ਬਚਨ ਕੀਰਤਨ ਰਾਹੀਂ ਸਰਵਣ ਕੀਤੇ ਨੇ, ਜਿੱਥੇ ਆਪਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਰੋਜ਼ਾਨਾ ਕਰਦੇ ਆ ਰਹੇ ਹਾਂ। ਉੱਥੇ ਅੱਜ ਛੱਠਮ ਪੀਰ ਮੇਰੀ ਪੀਰੀ ਦੇ ਦਾਤਾ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਹੈ। ਉਹ ਸਤਿਗੁਰੂ ਜਿਸ ਨੇ ਜਦੋਂ ਜ਼ਾਲਮ ਪਿਆਰ ਨਾਲ ਨਾ ਸਮਝੇ, ਕੁਰਬਾਨੀ ਦੇਣ ਤੋਂ ਬਾਅਦ ਵੀ ਨਾ ਸਮਝੇ ਤੇ ਉਸ ਨੂੰ ਕਿਰਪਾਨ ਦੇ ਮੁੱਠੇ ਤੇ ਹੱਥ ਰੱਖ ਕੇ ਉਹਨੂੰ ਸਮਝਾਉਣ ਦਾ ਇੱਕ ਤਰੀਕਾ ਸਾਨੂੰ ਦਿੱਤਾ, ਉਸ ਸਤਿਗੁਰੂ ਦਾ ਅੱਜ ਆਗਮਨ ਪੁਰਬ। ਆਓ, ਗੁਰੂ ਰਾਮਦਾਸ ਦੇ ਬਚਨ ਨੇ ਤੇ ਇਸ ਪਰਿਵਾਰ ਅੰਦਰ ਗੁਰਤਾ ਗੱਦੀ ਗੁਰੂ ਰਾਮਦਾਸ ਦੇ ਵੇਲੇ ਤੋਂ ਹੀ ਆਈ। ਤਾਂ ਹੀ ਤਾਂ ਭਾਈ ਗੁਰਦਾਸ ਨੇ ਕਿਹਾ ਸੀ, ਜਾਣ ਨਾ ਦੇਸ਼ਾਂ ਸੋਢੀਆਂ ਹੋਰਸ ਆਜਾਰਨਾ ਜਰੇ ਅਜਾਵੇ। ਆਓ, ਸਤਿਗੁਰੂ ਦੇ ਪਵਿੱਤਰ ਬਚਨ ਔਰ ਗੁਰੂ ਇਤਿਹਾਸ ਦੀ ਵਿਚਾਰ ਆਪਾਂ ਨੇ ਕਰਨੀ। ਸਮਾਂ ਥੋੜ੍ਹਾ ਬਹੁਤ ਜ਼ਿਆਦਾ ਹੋ ਸਕਦਾ, ਕਿਰਪਾ ਕਰਦੇ ਆ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆਪ ਕਿਰਪਾ ਕਰਕੇ ਵਿੱਚ ਵਰਤੋ, ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲਵੋ।

करो कृपालता गुरमुखो, बड़े प्यार अदब दे नाल उचारण करो जी सतनाम श्री वाहे गुरु जी। करो बख्शिश गुरमुखो, फिर उचारण करो जी सतनाम श्री वाहे गुरु जी। सतगुरु गुरु रामदास महाराज जी दे परसों आपा ने बचन उचारे सन, विचार कीती सी कोई गावे रागी नादी बेदी बहु भांत कर, नहीं हर हर तीजै राम राजे, जिना अंतर कपट विकार है तिना रोए क्या कीजै। थोड़ी जी तवज्जो देनी अज दे संत नू, अज दे बचन दी व्याख्या कर ली सानू पिछे झात जरूर मारनी पैगी। ते अर्थ उदन स्पष्ट कीते सन कि जेड़ा बंदा अंदर कपट रखदा है, अंदर ओदा अत दा मैल है, ते बाहरों भावे ओ रागां विच गा के लोकां नू सुनाए, ओ कई तरह दे नाद वजा के संख वजा के कह मैं प्रभु दा भगत हां, भावां ओ अनेकां ग्रंथ पढ़ के कह के मैं आत्मा दी परमात्मा दी मन दी मैं इस विषयां ते गंभीर विषयां ते बोल सकना, पर मेरे गुरु रामदास कहन लगे जे अंदर कपट छल नाल भरिया पे है, जिना अंतर कपट विकार है तिना रोए क्या कीजै। तेरे सुनाउण गाउण दा कोई लाभ नहीं। एदा मतलब जे अंदर मन विच मैल है ते बाहर गाव्या होया कहया होया थाए नहीं पैणा। ते अज सतगुरु ने जेडे बचन कीते कह लगे जिन अंतर हर हर प्रीत है ते जन सुगड़ सियाने राम राजे। अगे कह लगे जे बारों भुल चुक बोल दे ती खरे हर पाने। एदा मतलब अगला बचन सी पिछला सी जे अंदर कपटे ते बारों शब्द जितने मर्जी मिठे बोल ले तेरे शब्दा ने कोई असर नहीं रखना। ते अज कह लगे जे अंदर तेरे प्यारे बारों शब्द जे किते कड़कन भरे भी बोल देने रब ने तैनू तां भी प्रवान कर लै। देखो कैसा विशा गुरुदेव ने बना दिता। पहला कह लगे जिना अंतर कपट विकार है तिना रोए क्या कीजै, ते अज कह लगे जे बारों भुल चुक बोल दे पी खरे हर पाने। जे बारों ओ भुल चुक बोल दे ने पर मालक नू पा जांदे ने, धन गुरु ग्रंथ साहिब दी बाणी ने इस संबंधी भी प्रमाण दिते। हजूर तो कुर्बान जाइए कोई भी गल गुरु ग्रंथ साहिब दी पढ़िए ते सतगुरु उन्हों सिद्ध कर ली उदाहरणा एहो जिया देंदे ने कि बंदे दा अंदर संतुष्ट हो जांदा है। जे सोची दा महाराज तैनू ओ बंदा परवान नहीं, जड़ा अंदरों कुछ होवे ते बाहरों कुछ होर होवे ओनू परवान नहीं करदे। पर इथे जदो भगत दा जीवन पढ़ने पए अज एदा मतलब ए भी अंदरों कुछ हो रहे ते बाहरों कुछ हो रहे, फर्क सिर्फ इन्ना ओ अंदरों ते बाहरों वाला परवान नहीं। जिदे अंदर खोट ते बाहरों मिठा है परवान होवे, जिदे अंदर मिठास भरी पई है ते बाहरों भावे भुलेखा पांदा मालक ने ओनू कबूल कर लिया। पर अज आपां तकने आ तुसी अपने इस कौम वाली झाती मारीए, सानू ओ लोग ज्यादा मिलणगे जिहड़े अंदरों कपट विकारी होणगे बाहरों संत होणगे। सतगुरु ने शायद इसे करके बाणी विच कहा, कहन लगे बग्गां बग्गे कपड़े, कहन लगे तन दे बस्त्र भी बिलकुल सफेद चिट्टे ने, कहन लगे बग्गां बग्गे कपड़े तीर्थ मंझ वसन, रहिंदे भी तीर्थ दे किनारे ते ने, उहनां दे खंभ भी अत दे चिट्टे ने। पर साहब कहन लगे किवें ओनू तू चिट्टा कह देंगा, घुट घुट जीवां जीआं खावणे बग्गे ना कहिण। जिहड़े जीवां नू घुट घुट के जीव घात करदे ने इहनू भगत कह देंगा। खैर मैं अज दे विषे वल तुरां। गुरु रामदास कह रहे ने जे तेरे हिरदे विच प्रीत है ते बाहरों जे भुल चुक भी बोल देना ना ते मेरा मालक तैनू प्रवान कर लेगा। एदा मतलब भगत दी बार दी किरिया कुछ होर हो सकती है पर अंदरों ओ जुड़े है। सतगुरु की बाणी विच एक पवित्र बचन आउंदा है आपां रोज पढ़ने हां। गुरु नानक साहिब कहिंदे जिन पट अंदर बाहर गुदग, पट दा अर्थ रेशम,
ਕੁੱਦੜ ਦਾ ਅਰਥ ਹੈ ਪਾਟੇ ਹੋਏ ਕੱਪੜੇ। ਕਹਿੰਦੇ ਨੇ ਪਿਆਰਿਆ, ਰੱਬ ਦੀ ਬੰਦਗੀ ਕਰਨ ਵਾਲੇ ਨੂੰ ਪਹਿਚਾਨਣ ਵਾਲੀ ਅੱਖ ਚਾਹੀਦੀ ਏ। ਆਪਾਂ ਕੇਵਲ ਭੇਖ ਦੇਖ ਕੇ ਕਹਿ ਦਿੰਦੇ ਹਾਂ ਕਿ ਇਹ ਬੰਦਾ ਬੜਾ ਪਹੁੰਚਿਆ, ਤੇ ਇਸ ਗੱਲ ਚੇਤੇ ਰੱਖਿਓ ਪਹੁੰਚੇ ਦੀ ਵੀ ਸਮਝ ਉਹਨੂੰ ਲੱਗਦੀ ਏ ਜਿਹੜਾ ਆਪ ਪਹੁੰਚਿਆ ਹੋਵੇ। ਸ਼ਬਦ ਆਪਾਂ ਵਰਤ ਦਿੰਦੇ ਹਾਂ ਬੜਾ ਪਹੁੰਚਿਆ, ਸਤਿਗੁਰੂ ਨੇ ਤੇ ਬਾਣੀ ਵਿੱਚ ਕਹਿ ਦਿੱਤਾ। ਕਹਿਣ ਲੱਗੇ ਜਿੰਨੇ ਵੱਡੇ ਦੀ ਸਿਫਤ ਕੀਤੀ ਨਾ, ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਵੱਡੇ ਕੀਆਂ ਵਡਿਆਈਆਂ, ਵਾਹਿਗੁਰੂ ਨੂੰ ਵੱਡਾ ਕਿਹਾ, ਜਾਂ ਪੜ੍ਹਦੇ ਹਾਂ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖ਼ਤ, ਜਾਂ ਸਾਹਿਬ ਦੇ ਬਚਨ ਪੜ੍ਹਦੇ ਹਾਂ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ। ਜੇ ਪੁੱਛੀਏ ਵੀ ਜਿਹੜੇ ਵੱਡੇ ਦੀਆਂ ਤੁਸਾਂ ਗੱਲਾਂ ਕੀਤੀਆਂ ਨੇ ਸਤਿਗੁਰੂ, ਤੁਸੀਂ ਇਹਨੂੰ ਕਿਵੇਂ ਬਿਆਨ ਕੀਤਾ? ਸਾਹਿਬ ਕਹਿਣ ਲੱਗੇ ਪਿਆਰਿਆਂ ਇਹਦਾ ਕਾਰਨ ਇਹ ਹੀ ਕਿ ਉਹ ਸਾਹਿਬ ਉੱਚਾ ਹੈ, ਪਰ ਜੇ ਵੱਡੇ ਨੂੰ ਜਾਣਨਾ ਹੋਵੇ ਤੇ ਵੱਡੇ ਦੀ ਗੱਲ ਕੇਵਲ ਉਹਨੇ ਕੀਤੀ ਜਿਹਨੇ ਆਪ ਓਨਾ ਵੱਡਾ ਹੋ ਕੇ ਉਹਨੂੰ ਟੱਕ ਲਿਆ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਪਰ ਜਿੱਦਣ ਵੱਡੇ ਦੀ ਗੱਲ ਕੀਤੀ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਕੋਈ। ਆਪਾਂ ਕਹਿੰਦੇ ਬੜਾ ਪਹੁੰਚਿਆ, ਇਹਦਾ ਮਤਲਬ ਜੇ ਕੋਈ ਪਹੁੰਚਿਆ ਉਹ ਤਾਂ ਪਹਿਚਾਣ ਕੇ ਕਹਿ ਸਕਦਾ ਵਾਕਈ ਬੜਾ ਇਹ ਪਹੁੰਚਿਆ। ਇੱਥੇ ਸਾਹਿਬ ਕਹਿਣ ਲੱਗੇ ਨਹੀਂ, ਜਿਨ ਪੱਟ ਅੰਦਰ ਜਿਨ੍ਹਾਂ ਦੇ ਅੰਦਰ ਨਾਮ ਦਾ ਰੇਸ਼ਮ ਏ, ਬਾਹਰ ਗੁੱਦੜ ਉਹਨਾਂ ਦੇ ਬਾਹਰ ਦੇ ਬਸਤਰ ਮਲੀਨ ਨੇ, ਉਹ ਕੋਈ ਜ਼ਿਆਦਾ ਪਖੰਡ ਦੰਭ ਨਹੀਂ ਕਰਦੇ। ਅਸੀਂ ਭਗਤਾਂ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਉ ਲੱਗਾ ਰੱਬ ਚੇਤੀ, ਦੇਖਣਾ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਧੀ ਕਰ ਜਾਹੇ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਮਾਲਕ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਬਾਬੇ ਫਰੀਦ ਨੇ ਸੂਫੀ ਸੰਤ ਨੇ ਵੀ ਇਹੀ ਬਚਨ ਕਹਿਣ ਲੱਗੇ ਜਿਹੜੇ ਖੁਦਾ ਦੇ ਨਜ਼ਦੀਕ ਨੇ ਨਾ, ਕਈ ਵਾਰੀ ਉਹਨਾਂ ਨੂੰ ਸਾਡੀ ਅੱਖ ਪਹਿਚਾਣ ਨਹੀਂ ਸਕਦੀ। ਸਹਿ ਬਾਬਾ ਫਰੀਦ ਦਾ ਬਚਨ ਏ ਕਿ ਸਾਬਰ ਅੰਦਰ ਸਾਬਰੀ ਤਨ ਏਵੇਂ ਜਲੇਣ, ਹੁਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ, ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖੜੇ ਹਰ ਭਾਣੇ, ਭੇਦ ਨਾ ਕਿਸੇ ਦੇਣ ਅੰਦਰੋਂ ਜੁੜੇ ਨੇ। ਬਾਹਰ ਦੀ ਕਿਰਿਆ ਦੇਖ ਕੇ ਕਹਿ ਦਿੰਦੇ ਹਾਂ ਵੀ ਇਹ ਮਨੁੱਖ ਕਿਹੋ ਜਿਹਾ ਕਿ ਜਿਹੜਾ ਬਾਹਰੋਂ ਇਹੋ ਜਿਹੇ ਸ਼ਬਦ ਬੋਲਦਾ ਤੇ ਉਂਝ ਇਹ ਕਹਿੰਦੇ ਨੇ ਰੱਬ ਦਾ ਭਗਤ ਏ। ਗੁਰਮੁਖ ਪਿਆਰੇ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਬਚਨ ਕੀਤਾ ਪਿਆਰਾ ਇਹਨੂੰ ਸਪਸ਼ਟ ਕਰਨ ਦੇ ਲਈ। ਆਮ ਤੌਰ ਤੇ ਜਦੋਂ ਭਗਤੀ ਸਿਮਰਨ ਵਿੱਚ ਕੋਈ ਜੁੜਦਾ ਨਾ ਤੇ ਲੋਕ ਵੀ ਉਹਨੂੰ ਟਿਕਣ ਨਹੀਂ ਦੇ ਦਿੰਦੇ। ਇਹਦਾ ਕਾਰਨ ਦੁਨੀਆਂ ਦੀ ਮੰਗ ਕੇਵਲ ਇਸ ਦੇਸ਼ ਦੀ ਦੁਨੀਆਂ ਤਾਂ ਖਲੋਤੀ ਏ, ਪਰ ਭਗਤੀ ਕਰਨ ਵਾਲਾ ਜਿਹੜਾ ਸਿਮਰਨ ਕਰਨ ਵਾਲਾ ਜਿਹੜਾ ਉਹਦੀ ਮੰਜ਼ਿਲ ਕੁਝ ਹੋਰ ਏ। ਕਈ ਵਾਰੀ ਉਹਦੇ ਨੇੜੇ ਹਜ਼ੂਮ ਵੀ ਇਹੋ ਜਿਹਾ ਇਕੱਠਾ ਹੋ ਜਾਂਦਾ, ਲੋਕ ਉਹਨੂੰ ਥਿੜਕਾ ਵੀ ਦਿੰਦੇ ਨੇ, ਪਰ ਜਿਨ੍ਹਾਂ ਨੇ ਮੰਜ਼ਿਲ ਆਪਣੀ ਪ੍ਰੀਤਮ ਨੂੰ ਮਿਸ ਲਿਆ ਉਹ ਕਈ ਵਾਰੀ ਸ਼ਬਦ ਇਹੋ ਜਿਹੇ ਬੋਲਣਗੇ, ਪਰ ਉਹਨਾਂ ਦਾ ਮਕਸਦ ਇਹ ਨਹੀਂ ਕਿ ਲੋਕਾਂ ਨੂੰ ਉਹ ਬੁਰਾ ਕਹਿਣਾ ਚਾਹੁੰਦੇ ਨੇ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਮੈਂ ਅਰਜ਼ ਕਰਾਂਗਾ, ਉਹ ਇਸ ਕਰਕੇ ਕਿ ਦੁਨੀਆਂ ਉੱਪਰ ਦੇ ਸਾਡੇ ਜੀਵਨ ਨੂੰ ਤੱਕ ਕੇ ਦੂਰ ਚਲੀ ਜਾਏ, ਪਰ ਅੰਦਰੋਂ ਅੰਦਰ ਅਸੀਂ ਮਾਲਕ ਨਾਲ ਸਾਂਝ ਬਣਾ ਕੇ ਰੱਖੀ। ਭਾਈ ਵੀਰ ਸਿੰਘ ਨੇ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਗੁਲਾਬ ਦਾ ਫੁੱਲ ਖਿੜੇ ਤੇ ਜਦੋਂ ਕਹਿੰਦੇ ਨੇ ਮੈਂ ਉਸ ਫੁੱਲ ਨੂੰ ਤੱਕਿਆ ਤੇ ਉਹਦੀ ਮਹਿਕ ਨੇ ਮੈਨੂੰ ਮਾਨੋ ਚੁੱਪ ਵਿੱਚ ਆਵਾਜ਼ ਦੇ ਕੇ ਰੋਕ ਲਿਆ। ਕੋਈ ਵੀ ਨੇੜਿਓ ਲੰਘੇ ਤੇ ਗੁਲਾਬ ਦੇ ਫੁੱਲ ਦੀ ਮਹਿਕ ਉਹਨੂੰ ਰੋਕ ਲਈਏ। ਭਾਈ ਵੀਰ ਸਿੰਘ ਲਿਖਦੇ ਨੇ ਮੈਂ ਉਸ ਫੁੱਲ ਨੂੰ ਤੱਕ ਕੇ ਨਾ ਉਹਨੂੰ ਹੱਥਾਂ ਵਿੱਚ ਲੈ ਲਿਆ ਤੇ ਜਦੋਂ ਹੱਥ ਪਾਇਆ ਤੇ ਅਚਨਚੇਤ ਉਸੇ ਫੁੱਲ ਦੀ ਟਾਹਣੀ ਦੇ ਨਾਲ ਇੱਕ ਤਿੱਖਾ ਕੰਡਾ ਲੱਗਾ। ਉਸ ਕੰਡੇ ਨੇ ਮੇਰੇ ਉਂਗਲ ਦੇ ਅੰਦਰ ਚੁੱਭ ਕੇ ਖੂਨ ਜਿਹੜਾ ਉਂਗਲ ਵਿੱਚੋਂ ਬਾਹਰ ਕੱਢਿਆ। ਤੇ ਭਾਈ ਸਾਹਿਬ ਵਿਦਵਾਨ ਨੇ ਉਹ ਹਰ ਗੱਲ ਰਮਜ਼ ਵਿੱਚ ਕਰਦੇ ਪਏ ਨੇ, ਕਹਿੰਦੇ ਨੇ ਮੈਂ ਪੁੱਛ ਲਿਆ ਇਹ ਗੁਲਾਬ ਦੇ ਫੁੱਲ ਮੈਂ ਤਾਂ ਬੜੀ ਤੇਰੇ ਕੋਲ ਆਸ ਕਰਕੇ ਆਇਆ ਸਾਂ ਕਿ ਤੇਰੇ ਅੰਦਰ ਮਹਿਕ ਬੜੀ ਏ, ਜਦੋਂ ਤੇਰੇ ਕੋਲੋਂ ਲੰਘੀਦਾ ਤੇ ਅੰਦਰ ਨੂੰ ਠੰਡ ਪੈਂਦੀ ਏ, ਤੇਰੀ ਮਹਿਕ ਤੇਰੀ ਆਕਰਸ਼ਣ ਸ਼ਕਤੀ ਆਪਣੇ ਵੱਲ ਖਿੱਚਦੀ ਏ, ਪਰ ਇੰਨਾ ਸੋਹਣਾ ਹੋ ਕੇ ਇੰਨਾ ਕੋਮਲ ਹੋ ਕੇ ਹਰ ਇੱਕ ਨੂੰ ਮਹਿਕ ਦੇ ਕੇ ਵੀ ਪਰ ਆ ਕੰਡਿਆਂ ਨੇ ਤੈਨੂੰ ਬੱਜ ਲਾ ਦਿੱਤੀ, ਜਿੱਥੇ ਤੈਨੂੰ ਰੱਬ ਨੇ ਮਹਿਕ ਦਿੱਤੀ ਉੱਥੇ ਤੇਰੇ ਨਾਲ ਕੰਡੇ ਕਿਉਂ ਪੈਦਾ ਕਰ ਦਿੱਤੇ। ਅੱਗੋ ਫੁੱਲ ਨੇ ਬੜਾ ਸੋਹਣਾ ਉੱਤਰ ਦਿੱਤਾ, ਕਹਿਣ ਲੱਗਾ ਗੁਰਮੁਖਾ ਇਹਦਾ ਕਾਰਨ ਇਹੀ
रब ने कंडे मेनू तां लाए ने, लोक देख के मेनू जदों कोल रुकदे ने ते तोड़न दी कोशिश करदे ने, उहने नाल कंडे पैदा करके गल कह दित्ती, इहदी महक नूं खलो के तां मान लै पर इहनू तोड़न दी कोशिश ना करे। रहण दे, मेरे कंडे बाहर मुखी बिरती ने, अंदर मेरे महके, पर कंडिया नूं देख के मेरे अंदर नूं माड़ा ना कहीं। कंडे तां इस करके ने कि मेनू कोई टाणी नूं तोड़ के ना लै जाए। भाई साहब कहन लगे, सिख दा जीवन भी कई बारी आपां तकने आ इहो जिहे सिख मिलणगे जिन्हां दे कोल जे रब दी गल करिए अंदर नूं ठंड पैगी, जे किते बाणी पढ़नगे तां अंदर नूं धूप आणगे, जे किते गुरु दी गल करनगे तां भिज जाणगे। जदों आम वरतों विच तकने आ ते अंज पासेगा बंदा ते वाकई बड़ा चंगा है, भगती बंदगी बड़ी करदा पर रुखा जे। भाई वीर सिंह कहिंदे ने नहीं है ओ फुल, पर कंडे इस करके ने दुनिया दे लोग किते प्यार प्यार नाल तुसी इहनू गुरु तो तोड़ ना जाया। भाई साहिब भाई वीर सिंह ने बचन किते, कहन लगे किसे ने गुलाब फुल तो पुछया, गुलाब फुल तो पुछन लगा ते पुछदिया उहने अगो उत्तर बड़ा सोहना दिता। कहन लगे गुलाब फुल तो किसे ने पुछया, एवे सुंदरता दे साई खे सुहापण दे मालक। गुलाब फुल तो किसे पुछया, एवे सुंदरता दे साई इस सुहापण इस सोल सोझ नूं है क्यों कंडिया बज लाई, ए कंडे क्यों पैदा हो गए। अगों कहिंदे ने मस्त अलमस्ती सुर विच सोहणे, हथ क्या खबर नहीं मैनू। फुल कहिंदा मैनू कोई पता नहीं क्यों कंडे लगे ने, बस मैनू तां इन्नी कुछ समझ पई ए। कहन लगे मस्त अलमस्त सुर विच सोहणे, हथ क्या खबर नहीं मैनू, तोड़न ना दी फटी मेरे मौला ने लिख लाई। मेरे रब ने इको गल कही है, कंडे वेख के मेनू तोड़ी ना। मैं अर्ज कर रहा सतगुरु ने बाणी विच भी ये बचन किया, आसा राग विच एक शब्द आंदा है, महाराज दी रहाओ दी तोके बार सूत सगल छो मौला। साहब कहिंदे ने भगत भी कई बारी अंदर नूं लुकांदा है, ये शब्द आरंभ हुंदा है आसा महला पंजवां, साच नाम मेरा मन लागा, लोगन च्यो मेरा ठाठा बागा। कहिंदे ने मेरा अंदर जेड़ा है वह सच्चे नाम भी जुड़े है, पर बार जदों मैं लोगों नाल गलबात करना, ठाठा बागा का मतलब है केवल समाज विच विचरन लई, मैं चित उन्हां विच नहीं जोड़िया। साच नाम मेरा मन लागा, लोगन च्यो मेरा ठाठा बागा, बार सूत सगल च्यो मौला। बार इंज लगदा है मैं दुनिया के कामां विच रुझिया वा, पर कहिंदे ने मेरे अंदर नूं देखो, पर मैं अंदर फुल दी तरह निर्लेप रखे है। बाहर सूत सगल च्यो मौला, अलिप्त रहूं जैसे जल मैं कौला, दीस आवत है बहुत पिहाला। मेरी शकल नूं देख के साहब कहिंदे ने लोग सोचदे ने मैं किन्ना पुरख तां, पर कहन लगे सगल चरण की ए मन राला, पर मेरे मन नूं देखो मेरा मन तां तुहाडे चरणां दी धूड़ है। इहदा मतलब कि जे बाहरों भुल चुक बोल दे ਧੀ ਖਰੇ ਹਰ ਭਾਣੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ। ਕਈ ਵਾਰੀ ਸੱਜਣ ਕਹਿਣਗੇ ਕਿ ਬਾਹਰ ਦਾ ਜੀਵਨ ਕੁਝ ਹੋਰ ਹੋਵੇ, ਬਾਹਰ ਮਨੁੱਖ ਦੀ ਗੱਲਾਂ ਬਾਤਾਂ ਵਿੱਚ ਬਿਰਤੀ ਕੁਝ ਹੋਰ ਹੋਵੇ, ਤੇ ਕੀ ਉਹ ਅੰਦਰੋਂ ਜੁੜਿਆ ਹੋ ਸਕਦਾ ਹੈ। ਹਾਂ, ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਕਬੀਰ ਸਾਹਿਬ ਨੇ ਦੋ ਸ਼ਲੋਕ ਆਪਣੇ ਸ਼ਲੋਕਾਂ ਵਿੱਚ ਅੰਕਿਤ ਕੀਤੇ ਨੇ। ਉਹ ਕਹਿੰਦੇ ਨੇ ਨਾਮਦੇਵ ਤੇ ਤਰਲੋਚਨ ਦੀ ਗੱਲ ਕਰਦਿਆਂ, ਤਰਲੋਚਨ ਨੇ ਇੱਕ ਦਿਨ ਪੁੱਛ ਹੀ ਲਿਆ ਸੀ ਨਾ, ਕਹਿੰਦਾ ਨਾਮਦੇਵ ਜਿੱਥੇ ਤੂੰ ਬਹਿਨਾ ਗੱਲ ਕਈ ਵਾਰੀ ਤੂੰ ਨਾਮ ਦੀ ਕਰਨਾ, ਚਾਰ ਬੰਦੇ ਇਕੱਠੇ ਹੋਣ ਤੂੰ ਗੱਲ ਗੁਰੂ ਦੀ ਕਰ ਜਾਂਦਾ, ਪਰ ਜਦੋਂ ਤੇਰੇ ਬਾਹਰ ਦੇ ਮੈਂ ਲਿਬਾਸ ਨੂੰ ਤੱਕਣਾ ਵਾ, ਜਿਉਂ ਜਿਹਾ ਕੱਪੜੇ ਆਏ ਉਹ ਜਿਹਾ ਪਾ ਕੇ ਤੁਰ ਪੈਣਾ। ਵੇਖਾਂ ਬਨਾਰਸ ਦੀ ਧਰਤੀ ਤੇ ਕਈ ਐਸੇ ਵੈਸ਼ਨਵ ਭਗਤ ਨੇ, ਕਈ ਐਸੇ ਸਾਧੂ ਨੇ ਜਿਨ੍ਹਾਂ ਦੇ ਵਸਤਰ ਬੜੇ ਕੀਮਤੀ ਨੇ, ਉਹਨਾਂ ਦੇ ਚੇਲੇ ਬੜੇ ਪਿੱਛੇ ਨੇ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਨਾ ਤੇਰੇ ਪਿੱਛੇ ਕੋਈ ਚੇਲੇ ਤੁਰਦੇ ਨੇ, ਕੱਪੜੇ ਤੇਰੇ ਸਿੱਧੇ ਸਾਦੇ ਨੇ, ਬੋਲੀ ਜਦੋਂ ਤੂੰ ਬੋਲਣਾ ਉਹ ਵੀ ਸਿੱਧੀ ਬੋਲਣਾ, ਤੇ ਸਾਰਾ ਦਿਨ ਕੱਪੜੇ ਰੰਗਣ ਦਾ ਕੰਮ ਕਰਨਾ, ਪਰ ਮੈਨੂੰ ਇੱਕ ਗੱਲ ਦੱਸ ਦੇ, ਕੇਵਲ ਲੋਕਾਂ ਨੂੰ ਤੂੰ ਨਾਮ ਦੀ ਗੱਲ ਸੁਣਾਉਣਾ, ਸਾਰਾ ਦਿਨ ਤੂੰ ਮਾਇਆ ਵਿੱਚ ਖਚਦੇ, ਤੇਰਾ ਅੰਦਰ ਤਾਂ ਰੱਬ ਨਾਲ ਆਪ ਨਹੀਂ ਜੁੜਿਆ। ਅੱਗੋਂ ਨਾਮਦੇਵ ਨੇ ਉੱਤਰ ਬੜਾ ਸੋਹਣਾ ਦਿੱਤਾ, ਕਈ ਵਾਰੀ ਬਾਹਰ ਦੇ ਜੀਵਨ ਨੂੰ ਤਾਕੇ ਭਰਮੋ ਨਾ,
जिन्हां ने अभ्यास किया वह प्यारे दे चरणां विच अंदरों अंदर जुड़ चुके, पर अभ्यासी पुरुष हर कोई नहीं। हुण अपने सज्जन भी प्रमाण यह दे देंदे ने, शब्द आरंभ हुंदा नामा माया मोहिया। कबीर साहब दे शलोक ने, नाम देव तैनू तां माया ने ठग लिया, कह तलोचन मीत काहे छीपो छैलै राम ना लावो चीत। तेरा चित राम विच नहीं जुड़िया, सारा दिन कपड़े रंगण ते रहने। ते अगो उन्हें उत्तर बड़ा सोहना दिता, कह लगा नहीं होए नामा कह तरलोचना मुख ते राम संभाल। ओ तरलोचन तू अपने मुख तो जी राम राम जपया कर, हाथ पाओ कर काम सब मैं हथा पैरां नाल कम करना वा, पर कीत नरंजन नाल मेरा जिहड़ा चित है ना ओ कदी वाहिगुरु तो एक खिन भी दूर नहीं गया। उन्हें सवाल कर दिता ए किवें हो सकदा है। अपने सज्जन भी यह कह देंदे ने ना कि हाथ पाओ कर काम सब कीत नरंजन नाल असी तां चलदियां फिरदियां नाम जप लैने आ, पर मैं अर्ज करा प्यारियो एक अवस्था है कदी तको खां अपने अंदर नूं टिकाणा किन्ना कु मुश्किल है। आम तौर ते जदों नाम दी गल चले किन्नी एकाग्रता चाहीदी है। जिदन फौज विच कोई मनुख भर्ती हुंदा है ना ते उहनूं गोली चलाण दी जाच दसदे ने, ते जदों ओह गोली चलाण दी जाच सिखदा है ते उहनूं इक गल कहिंदे ने कि अपने एक नेत्र नूं बंद कर ले, पर जदों तू गोली चलाण लगना है उदों कोशिश करी कि अपने साह नूं रोक ले। ते जे ओह कहे भी क्यों शरीर मेरा तां सारा पे है अपने साह नूं क्यों रोकां, ओह कहिंदे हो सकदा है कि तेरे थोड़े जे साह लैण दे नाल ए बंदूक जेड़ी तेरी छाती नाल लगी है किते ए हवा दे इक इशारे नाल थोड़ी जी हिल गई ते निशाना टिकाने ते लगना नहीं। एक फौजी निशाना सिखण लग्या ओनू इन्नी एकाग्रता चाहीदी है। आ माइया सूई विच धागा पांदियां ने ते चेते रखो हर कोई पांदा जदों धागा धागा पान लग्या अपने साह नूं भी रोक लईदा है कि कई बारी साह दे नाल भी उंगल थोड़ी जी हिल जाए ते उस सुराख दे अंदर धागा पैंदा नहीं। इहदा मतलब इन्नी एकाग्रता इन्हां कम्मां लई चाहीदी है। ते जिहदे बारे साहिब कहिंदे ने कि मुक्त द्वारा संकुड़ा राई दसवें भाए, उहदे लई किन्नी कु एकाग्रता चाहीदी। पहलां एकाग्रता नाल टिकणा पैगा। एक दिन मैं अर्ज कीती सी पढ़ाई आरंभ विच करिए ते तरीके होर ने, ते जिदन बंदा पुग जांदा है उदन उहदे पढ़न दा ते कहण दा तरीका कुछ होर हो जांदा है। भगत साहिब नूं पुछिया इह किवें हो सकदा है कि बाहरों तू गल्लां नहीं करें हाथ पाओ कर काब सब कीत नरंजन नाल, जे बाहरों भुल चुक बोलदे ती खरे हर भाणे। ते गुरु ग्रंथ साहिब दी बाणी विच रामकली राग है ते जोगियां दा बड़ा प्यारा राग है रामकली। यही कारण सिद्ध गोष्ट भी रामकली राग विच है। साहिब ने भगत नामदेव ने एक शब्द विच पंज उदाहरणां दित्तियां, कहन लगे ए हो सकदा संभव है असंभव नहीं, ए हो सकदा है कि बंदा किरतकार करदिया होया भी मालक नाल जुड़िया रहे। ते जिहड़ा बंदा जुड़िया नहीं वह उदाहरण तो बिना समझदा नहीं, वह कहिंदा कोई प्रमाण दे। ते भगत ने पंज प्रमाण दिते, कहन लगे सुन ओ तरलोचन छोटे छोटे बच्चे पतंग उड़ांदे ने ते एक बच्चे दे हाथ विच डोर है, नाल दे साथी भी मकान की छत ते ने, ओ गल्लां भी करदा है। ते जे पुछ लिए बेटा पतंग भी उड़ाना पे है, छोटे छोटे बच्चियां नाल साथियां नाल गल्लां भी करना है, पर तेरा ध्यान किधर है। ते अगो ओ बच्चा कहेगा बाबा मैं भावे अपने साथियां नाल गल्लां करना पर मेरा अंदर वाला चित जिहड़ा ओ पतंग दी डोर दे विच ही। कहिंदे जे एक बच्चा गल्लां करदिया भी डोर नाल जुड़िया है ते की भगती करन वाला काम कार करदिया अंदरों जुड़ नहीं सकता। उन्हां दूजा प्रमाण दिता, कहन लगे पुरातन समय बीबियां भैणां खूह तो पानी भर के लियांदियां ने सिर ते गागर है, पर जदों रस्ते विच आउंदियां ने हसदियां ने गल्लां करदियां ने। जे पुछिए भैणां कि सिर ते धड़ा चुकिया है ते आपस विच गल्लां करदियां जे तुहाडा ख्याल किधर है, अगो कहणगियां वीरना भावे असी आपस विच गल्लां करदियां हसदियां वा पर असलियत यही साडा अंदर वाला चित जिहड़ा है उह सिर ते चुके होए घड़े दे विच जुड़िया होया। तीजा प्रमाण दिता, कहण लगे तू सोने दा कम करन वाले कुल जा, उह सोने नूं घर दा पिया है
ਪਰ ਗਾਹਕਾਂ ਨਾਲ ਵੀ ਗੱਲਾਂ ਕਰਦਾ ਜੇ ਪੁੱਛੀਏ ਪਿਆਰਿਆ ਇਹ ਕਿਵੇਂ ਗੱਲਾਂ ਵੀ ਕਰਨਾ ਤੇ ਤੂੰ ਸੋਨਾ ਵੀ ਕਰਨਾ ਤੇਰਾ ਧਿਆਨ ਕਿੱਧਰ ਏ ਉਹ ਕਹਿੰਦਾ ਗਾਹਕਾਂ ਨਾਲ ਗੱਲਾਂ ਕਰਨਾ ਪਰ ਚਿੱਤ ਮੇਰਾ ਸੋਨੇ ਦੇ ਵੀ ਜੁੜਿਆ ਹੋਇਆ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ ਕਹਿਣ ਲੱਗੇ ਇੱਕ ਪਸ਼ੂ ਵੱਲ ਦੇਖ ਲੈ ਗਾਂ ਭਾਵੇਂ 10 ਕੋਹ ਤੇ ਜਾ ਕੇ ਚੁਗਦੀ ਹੋਵੇ ਜੇ ਘਰ ਉਹਦਾ ਵੱਛਾ ਵੱਜਾ ਨਾ ਉਹ 10 ਕੋਹ ਤੇ ਚੁਗਦੀ ਹੋਈ ਵੀ ਬੱਚੇ ਦਾ ਧਿਆਨ ਰੱਖਦੀ ਏ ਘਰ ਵਿੱਚ ਮਾਂ ਕੰਮ ਕਰਦੀ ਏ ਬੱਚਾ ਪੰਘੂੜੇ ਵਿੱਚ ਪਿਆ ਕਦੀ ਭਾਂਡੇ ਮਾਂਜੇ ਕਦੀ ਪ੍ਰਸ਼ਾਦਾ ਤਿਆਰ ਕਰੇ ਘਰ ਵਿੱਚ ਝਾੜੂ ਲਾਏ ਪਰ ਕੰਮ ਕਰਦੇ ਹੋਇਆਂ ਵੀ ਉਹਦਾ ਚਿੱਤ ਜਿਹੜਾ ਪੰਘੂੜੇ ਵਿੱਚ ਪਏ ਹੋਏ ਬੱਚੇ ਦੇ ਵਿੱਚ ਹੀ 5 ਉਦਾਹਰਨਾਂ ਦੇਖ ਕੇ ਕਹਿਣ ਲੱਗੇ ਤਰਲੋਚਨ ਸਮਝ ਬਾਹਰ ਦੀ ਕਿਰਿਆ ਨੂੰ ਦੇਖ ਕੇ ਮਤ ਕਹਿ ਦਈ ਕਿ ਭਗਤ ਨਹੀਂ ਜਿਹੜਾ ਜੁੜਿਆ ਹੀ ਉਹ ਬਾਹਰ ਦੇ ਕੰਮ ਕਰਦਿਆਂ ਹੋਇਆਂ ਵੀ ਪ੍ਰੀਤਮ ਤੋਂ ਕਦੀ ਦੂਰ ਨਹੀਂ ਹੁੰਦਾ ਰਾਮਕਲੀ ਰਾਗ ਦਾ ਇਹ ਸ਼ਬਦ ਕਹਿੰਦੇ ਨੇ ਆਨੀ ਲੇ ਕਾਗਦ ਕਾਤੀ ਲੇ ਗੂਡੀ ਆਕਾਸ਼ ਮਧੇ ਧਰਮੀ ਅਲੇ ਪੰਚ ਜਨਾ ਸਿਓ ਬਾਤ ਬਤੋਵਾ ਚੀਤ ਸੋ ਡੋਰੀ ਰਾਖੀ ਅਲੇ ਕਹਿੰਦੇ ਨੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ ਤੀਜਾ ਪ੍ਰਮਾਣ ਦਿੱਤਾ ਕਹਿਣ ਲੱਗੇ ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜਕੁਮਾਰ ਪੁਰੰਦਰੀਏ ਹਸ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ ਮੰਦਰ ਏਕ ਦੁਆਰ ਦਸ ਜਾਂ ਕਹਿ ਗਊ ਚਰਾਵਨ ਛਾੜੀ ਅਲੇ 5 ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀ ਅਲੇ ਅਖੀਰ ਤੇ ਕਹਿਣ ਲੱਗੇ ਕਹਿਤ ਨਾਮ ਦਿਓ ਸੁਣੋ ਤਰਲੋਚਨ ਬਾਲਕ ਪਾਲਨ ਪੋਡੀ ਅਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀ ਅਲੇ ਉਹਦਾ ਚਿੱਤ ਬੱਚੇ ਵੀ ਜੁੜਿਆ ਸਿੱਖ ਇਤਿਹਾਸ ਨੇ ਇੱਕ ਪ੍ਰਮਾਣ ਦਿੱਤਾ ਬੜਾ ਸੋਹਣਾ ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਨੂੰ ਗੁਰੂ ਅਰਜਨ ਸਾਹਿਬ ਦੇ ਜੀਵਨ ਵੀ ਜੋੜੇ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰੂ ਰਾਮਦਾਸ ਦੇ ਜੀਵਨ ਨਾਲ ਇਹਨੂੰ ਸੰਬੰਧਿਤ ਉਹਦੇ ਨਾਲ ਜੋੜੇ ਹੈ ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਇਸ ਜੀਵਨ ਨੂੰ ਗੁਰੂ ਅਮਰਦਾਸ ਦੇ ਵੇਲੇ ਬਿਆਨ ਕੀਤਾ ਚੇਤੇ ਰੱਖਣਾ ਗੁਰੂ ਕੋਲ ਬੈਠਿਆਂ ਵੀ ਜਿਹੜਾ ਪੁੱਗ ਚੁੱਕਾ ਬਾਹਰੋਂ ਉਹਦਾ ਕੰਮ ਹੋਰ ਨਜ਼ਰ ਆਉਂਦਾ ਪਰ ਅੰਦਰੋਂ ਟਿਕਿਆ ਹੋਇਆ ਉਹ ਕਿਸੇ ਹੋਰ ਥਾਂ ਤੇ ਵੀ ਜੁੜਿਆ ਹੋਇਆ ਦੋ ਕੰਮ ਵੀ ਕਰ ਸਕਦਾ ਆ ਗੁਰੂ ਅਮਰਦਾਸ ਦੇ ਵੇਲੇ ਜਦੋਂ ਬੌਲੀ ਦੀ ਸੇਵਾ ਵੀ ਹੁੰਦੀ ਹੈ ਨਾ ਇੱਕ ਵੀ ਬੀਬੀ ਨੇ ਸਿਰ ਤੇ ਟੋਕਰੀ ਚੁੱਕੀ ਤੇ ਟੋਕਰੀ ਸੱਟ ਕੇ ਆਉਣਾ ਤੇ ਅਚਨਚੇਤ ਆਪਣਾ ਸੱਜਾ ਹੱਥ ਜਿਹੜਾ ਹਵਾ ਵਿੱਚ ਮਾਰ ਦੇਣਾ ਤੇ ਇੰਜ ਲੱਗਣਾ ਜਿਵੇਂ ਕਿਸੇ ਪੀਂਘ ਨੂੰ ਹੁਲਾਰਾ ਦੇਣੀ ਏ ਲੰਘ ਵੀ ਆਉਂਦੀ ਨੇ ਉਹ ਹੱਥ ਮਾਰਨਾ ਤੇ ਸਿੱਖਾਂ ਨੇ ਕਿਹਾ ਮਹਾਰਾਜ ਆ ਮਾਈ ਤਾਂ ਝੱਲੀ ਏ ਹਰ ਇਤਿਹਾਸਕਾਰ ਨੇ ਇਹਦਾ ਜ਼ਿਕਰ ਕੀਤਾ ਪੁੱਛਿਆ ਕਿਉਂ ਕਹਿੰਦੇ ਨੇ ਟੋਕਰੀ ਭਰ ਕੇ ਤੁਰਦੀ ਏ ਤੇ ਕਈ ਵਾਰੀ ਚੁੱਕੀ ਚੁਕਾਈ ਵੀ ਹੱਥ ਮਾਰੀ ਜਾਂਦੀ ਏ ਕਈ ਵਾਰੀ ਟੋਕਰੀ ਸੁੱਟਦਿਆਂ ਹੱਥ ਮਾਰਦੀ ਏ ਤੇ ਜਦੋਂ ਕੋਲ ਆਈ ਤੇ ਸਾਹਿਬ ਨੇ ਕਿਹਾ ਮਾਈ ਆ ਸਿੱਖ ਕੀ ਕਹਿੰਦੇ ਪਏ ਨੇ ਕਹਿਣ ਲੱਗੀ ਮਹਾਰਾਜ ਦੱਸੋ ਸਾਹਿਬ ਕਹਿਣ ਲੱਗੇ ਇਹ ਆਖਦੇ ਨੇ ਤੂੰ ਮਿੱਟੀ ਦੀ ਟੋਕਰੀ ਚੁੱਕ ਕੇ ਤੁਰਨੀ ਏ ਤੇ ਅਚਨਚੇਤ ਹੱਥ ਹਿਲਾਨੀ ਏ ਜਿਵੇਂ ਕਿਸੇ ਪੀਂਘ ਨੂੰ ਝੂਟਾ ਦਿੰਦੀ ਹੋਵੇ ਲੋਕ ਕਹਿੰਦੇ ਨੇ ਝੱਲੀਏ ਅੱਗੋਂ ਉਸ ਮਾਈ ਨੇ ਬੜੇ ਕਮਾਲ ਦੀ ਗੱਲ ਕਹੀ ਕਹਿਣ ਲੱਗੀ ਦਾਤਿਆ ਮੈਂ ਆਪਣੇ ਆਪ ਨੂੰ ਲੁਕਾ ਕੇ ਤੁਰੀ ਸਾਂ ਪਰ ਕੀ ਕਰਾਂ ਕਈ ਵਾਰੀ ਹਿਲਦਾ ਹੱਥ ਪ੍ਰਗਟ ਕਰ ਦਿੰਦਾ ਕਹਿਣ ਲੱਗੇ ਦੱਸ ਖਾਂ ਤੂੰ ਹੱਥ ਕਿਉਂ ਹਿਲਾਨੀ ਏ ਉਹਨੇ ਕਿਹਾ ਸਤਿਗੁਰੂ ਤੇਰੇ ਤੋਂ ਕੁਝ ਗੁੱਝਾ ਨਹੀਂ ਪਰ ਜੇ ਤੁਸੀਂ ਕਹਿੰਦੇ ਹੋ ਦੱਸਾਂ ਕਹਿਣ ਲੱਗੇ ਮੈਂ ਆਈ ਕਾਬਲ ਤੋਂ ਆ ਮੇਰਾ ਬੱਚਾ ਅਜੇ ਨਿਆਣਾ ਮੇਰੇ ਤੋਂ ਬਿਨਾਂ ਰਹਿ ਤਾਂ ਜਾਂਦਾ ਹੈ ਰੋਟਾ ਰੋਟੀ ਪ੍ਰਸ਼ਾਦਾ ਪਾਣੀ ਛਕ ਲੈਂਦਾ ਹੈ ਪਰ ਜਦੋਂ ਪੰਘੂੜੇ ਵਿੱਚ ਬੈਠਾ ਹੈ ਨਾ ਤੇ ਤੇਰੀ ਕਿਰਪਾ ਨਾਲ ਮੈਨੂੰ ਇੰਨੀ ਇੱਥੋਂ ਸਮਝ ਪੈ ਗਈ ਏ ਜਦੋਂ ਬੱਚਾ ਥੋੜਾ ਜਿਹਾ ਰੋਣ ਕਿਤੇ ਲੱਗਦਾ ਹੈ ਤੇ ਮੈਂ ਆਪਣੇ ਹੱਥ ਦੇ ਹਲਾਰੇ ਨਾਲ ਉਹਦੇ ਪੰਘੂੜੇ ਨੂੰ ਝੂਟਾ ਦੇਣੀ ਪਈ ਦਾਤਾ ਮੈਂ ਕੋਹਾਂ ਤੇ ਬੈਠੀ ਕੇਵਲ ਉਹਨੂੰ ਝੂਟਾ ਦੇਣੀ ਆ ਜੇ ਕੋਈ ਪੁੱਛੇ ਵੀ ਇਹ ਹੋ ਸਕਦਾ ਪਿਆਰਿਓ ਇਹ ਖੇਡ ਹੋ ਸਕਦੀ ਏ ਤੇ ਪੁੱਛਿਆ ਗੁਰੂ ਅਮਰਦਾਸ ਨੇ ਬੀਬੀ ਇਹ ਕਿੱਥੋਂ ਤੈਨੂੰ ਮਿਲ ਗਿਆ ਉਹਨੇ ਇੱਕ ਗੱਲ ਕਹੀ ਕਹਿੰਦੀ ਦਾਤਾ ਮੇਰਾ ਭਰਤਾ ਕਰਦਾ ਬੰਦਗੀ ਉਹ ਜੁੜਿਆ ਪ੍ਰੀਤਮ ਦੇ ਚਰਨਾਂ ਵਿੱਚ ਕਹਿੰਦੀ ਮੈਂ ਕੁਝ ਭਗਤੀ ਨਹੀਂ ਕੀਤੀ ਮੈਂ ਸਿਰਫ ਉਹਨੂੰ ਸਵਾਮੀ ਨੂੰ ਤੇਰਾ ਸਿੱਖ ਜਾਣ ਕੇ ਸੇਵਾ ਕੀਤੀ ਉਹਨੇ ਇੱਕੋ ਗੱਲ ਕਹੀ ਕਿ ਤੂੰ ਮੇਰੀ ਨਾ ਸੇਵਾ ਕਰ ਗੁਰੂ ਅਮਰਦਾਸ ਦੇ ਘਰ ਵਿੱਚ ਜਾ ਸੇਵਾ ਕਰ ਜੇ ਕਹਿੰਦੇ ਨੇ ਮੈਂ ਪੁੱਛਿਆ ਪਿੱਛੋਂ ਬੱਚਾ ਰੋਵੇਗਾ
उन्हें इना बचन किया कि भलीए गुरु घर विच बड़िया रहमता नी, तू उथे बैठी भी बच्चे नू चुप कराई जाएगी। केंदी तेरी टोकरी चुकी, पता नहीं तेरी टोकरी ने की कृपा की, मेरे अंदर दे कपाट खुल गए ने। साध संगत यही कारण भाई वीर सिंह होर ने एक गल बड़े कमाल दी कही, कई मेरी मैं अर्ज की है, वह कहने जिन्ना उचियाईया उते बुद्धि खंभ छाड़ ढठी, मलो मली दिल उसे मारदा उड़ारियां, प्याले अन दिख नाल बुल लग जान उसे, प्याला दिसदा नहीं पर रस चखदा पिया सिख, प्याले अन दिख नाल बुल लग जान उसे, रस ते सरूर आवे झूमा आन प्यारियां। कहने जदो कोई बंदगी वाले की गल करदा है लोग कहने झूठ है, भाई साहब कहने ज्ञानी सानू होड़दा है ते वहमी ढोला आखदा है, मारे गए ने ओ जिन्ना लाइया बुद्धों पार तारियां, ए बुद्धि की गल नहीं भाई साहब कहने बैठ वे ज्ञानी, बुद्धि मंडले की कैद विच वलवले दे देश मेरिया लग गई यारियां। कहने मैं ता किसे होर देश की गल करना, यही बचन भाई गुरदास ने अपनी वार नंबर चार विच कीता है। कहने गुरसिखी गुरसिख थण अंदरों सियाणा बाहर भोला, जे बाहरों भुल चुक बोलदे धी खरे हर भाणे, अंदर सियाणा बाहर भोला, कहन लगे फिर ओदा किन्ना कु अंदर टिकया है, वह गुरु गुरु शब्द लै पिरम प्याला चुप च बोला, ओ अंदरे अंदर नाम दे प्याले नू छकदा पे, ए रहमता शहद दे दर ते नी। हजूर अज करन जिन अंतर हर हर प्रीत है, ते जन सुगड़ सियाणे राम राजे। गुरु रामदास कहिंदे ने जे तेरे अंदर प्रीत है तू सब तो सियाणे, तू सब तो ज्यादा सोझीवान है। ते पुछया महाराज सियाणे ता दुनिया विच बड़े ने, कहिंदे मैं उस सियाणप नू परवान नहीं करदा जे बाहरों सियाणे अंदर प्रीत नहीं। शायद यही कारण साहब ने बाणी विच सियाणियां दी गिनती कीती, कहन लगे अत सुंदर कुलीन चतुर मुख ज्ञानी धनवंत, जे प्रीत नहीं काढ़ा सियाणे, मृतक कही है नानका जय प्रीत नहीं भगवंत। पर इत्थे कहिंदे जिन अंतर हर हर प्रीत है ते जन सुगड़ सियाणे राम राजे। सियाणप नाल नहीं साहब, रोज होका दे के एक बचन कहिंदे ने गुर की मत तू ले आने, भगत बिना बहु डूबे सियाने। साहब कहिंदे ने सहस सियाणपा लक हो है ता एक न चल है नाल, ना तू आवे वस बहुत सियाणप है किसे सियाणप नाल वस आउने। साहब कहिंदे ने रे जन मन माधो सिउ लाइए, चतुराई न चतुर्भुज पाइए। ओ सियाणप नाल नहीं, सियाणा ओ वे जेड़ा नाम भी जुड़े है, सियाणा ओ जिदे हिरदे विच गुरु लई प्रीत है। साहब कहिंदे जे बाहरों भुल चुक बोलदे, जे बाहरों ओ किते शब्द भुल के कुछ होर बोल देंदे ने, मत कही ए माड़ा है। पैन लगे नहीं धी खरे हर भाणे, पर मेरे वाहगुरु नू भाणे दर ते चंगे लगदे, बाहर दे शब्द देख बाहर दे जीवन देख के ना भरमी, ओ अंदरे अंदर टिके ने। कहन लगे जे बाहरों भुल चुक बोल दे धी खरे हर भाणे, हर संतां नू होर थाओ नहीं, रब दे संतां नू रब तो बिना कोई थां नहीं। हजूर कहन लगे हर मान निमाणे, उन्हां निमाणियां दा मान तां केवल वाहगुरु है, किसे होर वल नहीं तकदे। एक अदीब ने बड़ी सोहनी गल कही, कहिंदा बाहर दे भेस नू देख के किते ओदे बस्तर, पर अज आपां तकने आ मैं अर्ज कीती चोला सोहना लिशकना होवे, पग है चंगी गोल गड्डी होवे, ते चिमटियां दी पिछे ऐ छनकार पैंदी हो, मैं किसे ते तर्क नहीं कर रहा। असी बाहर दे भेख नू देख के बड़ी जल्दी असर कबूलने आ, पर साहब कहिंदे ने नहीं, संत कई वरी मलीन बस्तरां विच भी मिल सकदे, संत कई वरी पाटे कपड़िया विच भी मिल सकदे, ते चेते रखी संत कई वरी पेंट कमीज विच भी मिल सकदा है, कोई भेख दी पाबंदी नहीं। साहब ने बाणी विच वचन कीते ने बेअंत ऐसे, हजूर ने सतगुरु ने कृपा की। एक विद्वान ने बड़े सोहनी शब्द कहे ने, वो कहिंदा एक वरी कोई मनुख किसे दे घर थल्यो निकले है, गल सिर्फ इस नू समझाण लई कि संत नू टेक केवल एक रब दी। कहिंदा उच्चे महल विच खलोती औरत पान चबांदी पई सी, ते अचनचेत ओने पान दी थोको साधु दे सिर ते सटी, ओने क्या कुछ नहीं
सिर्फ अखां भर के उस औरत वल देख के अगे चला गया। उस औरत ने अपने मालक नूं कहा सी, लंघण वाला दर दर ते मंगण वाला भिखारी

ਇਹਦੀ ਕੀ ਮਜਾਲ ਕਿ ਮੇਰੇ ਵੱਲ ਉੱਪਰ ਤੱਕਿਆ ਭਾਵਾਂ ਮੈਂ ਥੁੱਕਿਆ ਪਰ ਇਹਦਾ ਕੰਮ ਕੀ ਨੀਵੀਂ ਪਾ ਕੇ ਚਲਾ ਜਾਂਦਾ। ਉਹ ਦੌੜਿਆ ਆਇਆ ਉੱਤਰ ਕੇ ਮਕਾਨ ਦੀ ਛਾਤੋਂ ਥੱਲੇ ਉਹਨੇ ਸਾਧੂ ਦੇ ਸਿਰ ਵਿੱਚ ਛੋਟਾ ਮਾਰਿਆ। ਸਾਧੂ ਚੁੱਪ ਕਰ ਗਿਆ। ਜਦੋਂ ਇਹ ਮਾਰ ਕੇ ਵਾਪਸ ਪਿਆ ਜਾਂਦਾ ਉਰਦੂ ਦਾ ਉਹ ਦੀਪ ਲਿਖਦਾ ਅਚਨਚੇਤ ਉੱਚੇ ਜਾਂਦਿਆਂ ਪੈਰ ਫਿਸਲਿਆ ਜ਼ਮੀਨ ਤੇ ਡਿੱਗਦਿਆਂ ਡਿੱਗਦਿਆਂ ਸਾਰ ਇਹਦਾ ਸਿਰ ਪਾਟਾ ਤੇ ਨਾਲ ਹੀ ਮੌਤ ਹੋ ਗਈ। ਜਿਹੜੀ ਮਾਨ ਵਿੱਚ ਮੱਤੀ ਔਰਤ ਸੀ ਥੱਲੇ ਉਤਰੀ ਕੋਲ ਆ ਕੇ ਸਾਧੂ ਨੂੰ ਕਹਿੰਦੀ ਏ ਬਾਬਾ ਮੈਨੂੰ ਬਖਸ਼ ਦੇ ਮੈਂ ਸਮਝੀ ਨੀ ਤੂੰ ਕਿੰਨਾ ਕੁ ਉੱਚਾ ਮੈਂ ਤਾਂ ਤੇਰੇ ਕੇਵਲ ਬਸਤਰ ਦੇਖੇ ਤੇ ਜਿਹੜਾ ਅਜੇ ਤੱਕ ਚੁੱਪ ਸੀ ਕਹਿਣ ਲੱਗਾ ਭੈਣੇ ਮੇਰਾ ਕੋਈ ਦੋਸ਼ ਕਹਿਣ ਲੱਗੀ ਮੇਰੇ ਮਾਲਕ ਨੇ ਤੈਨੂੰ ਛੋਟਾ ਮਾਰਿਆ ਤੇ ਵਾਪਸ ਜਾਂਦਿਆਂ ਜ਼ਮੀਨ ਤੇ ਡਿੱਗਿਆ ਮਕਾਨ ਤੋਂ ਤੇ ਉਹਦੀ ਮੌਤ ਹੋ ਗਈ ਉਹਨੂੰ ਜ਼ਿੰਦਗੀ ਬਖਸ਼ ਦੇ। ਫਕੀਰ ਦੀਆਂ ਅੱਖਾਂ ਭਰੀਆਂ ਕਹਿਣ ਲੱਗਾ ਭੈਣੇ ਤੂੰ ਮੇਰੇ ਕੇਵਲ ਲਿਬਾਸ ਨੂੰ ਤੱਕਿਆ ਪਰ ਇਹ ਗੱਲ ਚੇਤੇ ਰੱਖੀ ਮੇਰਾ ਕੋਈ ਕਸੂਰ ਨਹੀਂ ਬਸ ਮੈਂ ਇੱਕ ਗੱਲ ਤੈਨੂੰ ਦੱਸਦਿਆਂ ਤੇਰਾ ਵੀ ਮਾਲਕ ਹੈ ਤੇ ਮੇਰਾ ਵੀ ਕੋਈ ਮਾਲਕ ਸੀ ਮੈਂ ਢੰਡੋਰਾ ਨਹੀਂ ਦਿੰਦਾ ਮਾਲਕ ਮੇਰਾ ਵੀ ਹੈ ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਏ ਉਹ ਕੇਵਲ ਸਿਰ ਨੂੰ ਪਾੜ ਸਕਦਾ ਪਰ ਜਿਹਦੇ ਚਰਨਾਂ ਵਿੱਚ ਮੈਂ ਜੁੜਿਆ ਨਾ ਉਸ ਮਾਲਕ ਕੋਲ ਇੰਨੀ ਤਾਕਤ ਏ ਉਹ ਛੋਟਾ ਮਾਰਨ ਵਾਲੇ ਨੂੰ ਧਰਤੀ ਤੋਂ ਚੁੱਕ ਕੇ ਲਿਜਾ ਸਕਦਾ ਮੇਰੇ ਲਿਬਾਸ ਨੂੰ ਨਾ ਦੇਖ। ਉਹਨੇ ਸ਼ਬਦ ਬੜੇ ਸੋਹਣੇ ਵਰਤੇ ਕਹਿੰਦਾ ਤੇਰੇ ਮਾਲਕ ਕੋ ਤੇਰੀ ਰਾਇਤ ਜ਼ਰੂਰ ਥੀ ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ ਤੇਰਾ ਮਾਲਕ ਆਇਆ ਵੋ ਸੱਤ ਪਟਾ ਗਿਆ ਕਹਿੰਦਾ ਫਿਰ ਮੇਰਾ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ ਤੇਰਾ ਮਾਲਕ ਆਇਆ ਵੋ ਮੇਰੇ ਸਿਰ ਤੇ ਡੰਡਾ ਲਗਾ ਗਿਆ ਕਹਿੰਦਾ ਮੇਰਾ ਮਾਲਕ ਆਇਆ ਵੋ ਲੇਖਾ ਚੁਕਾ ਗਿਆ। ਝਗੜਾ ਤਾਂ ਮਾਲਕਾਂ ਦਾ ਸਾਹਿਬ ਕਹਿੰਦੇ ਨੇ ਸੰਤ ਨੂੰ ਟੇਕ ਕੇਵਲ ਇੱਕ ਦਈਏ ਹਰ ਸੰਤਾਂ ਨੂੰ ਹੋਰ ਥਾਂ ਨਾਹੀਂ ਹਰ ਮਾਣ ਨੀ ਮਾਣੇ ਉਹ ਟੇਕ ਇੱਕ ਦੀ ਲੈਂਦੇ ਨੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਚਿਤਾਣੇ ਉਹਨਾਂ ਵਾਸਤੇ ਤਾਕਤ ਵੀ ਨਾਮ ਏ ਉਹਨਾਂ ਵਾਸਤੇ ਆਸਰਾ ਵੀ ਨਾਮ ਏ ਨਾਮ ਤੋਂ ਬਿਨਾਂ ਕਿਸੇ ਦੀ ਟੇਕ ਲੈਂਦੇ ਨਹੀਂ। ਪਿਆਰਿਓ ਅੱਜ ਜਿਸ ਗੁਰੂ ਦਾ ਪੁਰਬ ਆਪਾਂ ਮਨਾ ਰਹੇ ਹਾਂ ਨਾ ਉਹਨੇ ਵੀ ਬੇਅੰਤ ਜੀਵਾਂ ਨੂੰ ਜੀ ਦਾਨ ਦਿੱਤਾ ਨਾਮ ਨਾਲ ਜੋੜਿਆ। ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਇੱਕ ਸਾਧ ਬਚਨ ਅਟਲਾਦਾ ਤੋਂ ਆਰੰਭ ਹੁੰਦਾ। ਬਾਣੀ ਵਿੱਚ ਅਸੀਂ ਪੜ੍ਹਦੇ ਤਾਂ ਜ਼ਰੂਰ ਹਾਂ ਸਾਹਿਬ ਨੇ ਕਿਹਾ ਜਿਹੜਾ ਦ੍ਰਿਸ਼ਮਾਨ ਸੰਸਾਰ ਆਪਾਂ ਦੇਖਦੇ ਹਾਂ ਅੱਜ ਪਹਾੜ ਨੇ ਅਸੀਂ ਕਹਿੰਦੇ ਹਾਂ ਇਹ ਅਟਲ ਨੇ ਲੋਕ ਹਿਮਾਲਿਆ ਨੂੰ ਕਹਿੰਦੇ ਨੇ ਇਹ ਅਟਲ ਏ ਪਹਾੜ ਅਡੋਲ ਨੇ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਟਲ ਨਹੀਂ ਸ਼ਬਦ ਵਰਤ ਲੈਂਦਾ ਪਰ ਇੱਕ ਦਿਨ ਇਹਨਾਂ ਨੇ ਵੀ ਬਿਣਸਣਾ। ਕਿਸੇ ਨੇ ਕਹਿ ਦਿੱਤਾ ਸੂਰਜ ਜਿਹੜਾ ਇਹ ਸਦਾ ਰਹਿਣ ਵਾਲਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ ਸਮੇਂ ਦੀ ਗੱਲ ਇੱਕ ਦਿਨ ਇਹ ਵੀ ਬਿਣਸੇਗਾ ਆ ਦੇਖਦੇ ਸਤਾਰੇ ਵੀ ਬਿਣਸਣਗੇ ਚੰਦਰਮਾ ਵੀ ਬਿਣਸੇਗਾ ਤੇ ਇੱਕ ਗੱਲ ਚੇਤੇ ਰੱਖੀ ਜਿਸ ਧਰਤੀ ਤੇ ਤੂੰ ਵਸੇਬਾ ਕਰੀ ਬੈਠਾ ਇਸ ਧਰਤੀ ਨੇ ਵੀ ਬਿਣਸਣਾ ਹੀ ਪਰ ਇੱਕ ਗੱਲ ਨਾਲ ਕਹਿ ਦਿੱਤੀ ਸੱਜਣਾ ਇੱਕ ਰੱਬ ਦੀ ਭਗਤੀ ਕਰਨ ਵਾਲਾ ਐਸੇ ਹੀ ਜਿੱਦਣ ਉਹ ਆਪਣੀ ਜ਼ਬਾਨ ਤੋਂ ਬੋਲਦਾ ਉਹਦੇ ਬੱਚਨ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਸਾਹਿਬ ਨੇ ਬਾਣੀ ਵਿੱਚ ਕਿਹਾ ਗਿਰ ਬਸਦਾ ਜਲ ਪਵਣ ਜਾਏਗੋ ਇੱਕ ਸਾਧ ਬਚਨ ਅਟਲਾਦਾ। ਗਿਰ ਆ ਪਹਾੜ ਬਸਦਾ ਧਰਤੀ ਪਵਣ ਹਵਾ ਸਭ ਚਲੇ ਜਾਣਗੇ ਪਰ ਇੱਕ ਸਾਧ ਬਚਨ ਅਟਲਾਦਾ। ਤੇ ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਪੜ੍ਹਿਆ ਤੇ ਚਿੱਤ ਵਿੱਚ ਆਇਆ ਸਤਿਗੁਰੂ ਤੇਰਾ ਜੀਵਨ ਵੀ ਆਰੰਭ ਇੱਕ ਸਾਧੂ ਦੇ ਬਚਨ ਤੋਂ ਹੁੰਦਾ ਉਹ ਬਚਨ ਜਿਹੜਾ ਅਟਲ ਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਨੇ ਸਭ ਨੂੰ ਪਤਾ ਵੱਡਾ ਬਾਬਾ ਪਿਰਥੀ ਹੈ ਛੋਟੇ ਧੰਨ ਗੁਰੂ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਨੇ ਬਾਬਾ ਮਹਾਂਦੇਵ ਤੋਂ ਵੀ ਛੋਟੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਟਿਕੇ ਨੇ। ਸਿੱਖ ਵਿਦਵਾਨਾਂ ਨੇ ਜਿਹੜੀ ਗੱਲ ਕਹੀ ਕਹਿੰਦੇ ਨੇ ਮਾਤਾ ਗੰਗਾ ਜੀ ਪ੍ਰੇਮਾ ਭਗਤੀ ਵੀ ਦਿਲ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ ਪਰ ਘਰ ਸੰਤਾਨ ਨਹੀਂ। ਪਿਰਥੀਆ ਜਿਹੜਾ ਦੇਖਦਾ ਰੋਜ਼ ਗੁਰੂ ਅਰਜਨ ਦੇਵ ਨੂੰ ਲੋਕ ਨਮਸਕਾਰਾਂ ਕਰਦੇ ਨੇ ਘਰ ਦੇ ਅੰਦਰ ਭੇਟਾ ਲੈ ਕੇ ਆਉਂਦੇ ਨੇ ਤੇ ਇੱਕ ਦਿਨ ਬੈਠਿਆਂ ਉਹਦੀ ਘਰ ਵਾਲੀ ਦਾ ਨਾਮ ਸੀ ਕਰਮੋ ਉਹਨੇ ਇੰਨੀ ਸ਼ਬਦ ਕਹਿ ਲੱਗੀ ਤੂੰ ਹੈ ਤਾਂ ਮੇਰੇ ਸਿਰ ਦਾ ਸਾਈਂ ਪਰ ਜੇ ਤੂੰ ਕਿਤੇ ਗੁਰੂ ਰਾਮਦਾਸ ਜੀ ਦੀ ਸੇਵਾ ਕਰਦਾ ਪਿਤਾ ਨੂੰ ਸ਼ਰਧਾ ਭਾਵਨਾ ਨਾਲ ਤੱਕਦਾ
ਅੱਜ ਗੱਦੀ ਸਾਡੇ ਕੋਲ ਹੁੰਦੀ, ਸਿੱਖ ਮੈਨੂੰ ਵੀ ਜਗਤ ਮਾਂ ਕਹਿੰਦੇ। ਅੱਜ ਦੇਖ ਉਹਨਾਂ ਦੇ ਘਰ ਵਿੱਚ ਲੋਕ ਝੁਕ ਝੁਕ ਕੇ ਨਮਸਕਾਰਾਂ ਕਰਦੇ ਨੇ, ਸਾਨੂੰ ਕੋਈ ਪੁੱਛਦਾ ਨਹੀਂ। ਤੇ ਅੱਗੋਂ ਫਿਰ ਧੀਏ ਨੇ ਇੱਕ ਸ਼ਬਦ ਕਿਹਾ ਸੀ, ਬਾਕੀ ਸੱਚਾਈ ਪਰੇ ਸ਼ਬਦ ਨੇ, ਉਹਦੇ ਅਗਲੀਆਂ ਜਿਹੜੀਆਂ ਹਰਕਤਾਂ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਦੀਆਂ ਨੇ। ਕਹਿਣ ਲੱਗਾ, ਸੁਣ ਭਾਗਵਾਨੇ, ਜੋ ਕੁਝ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ, ਰੱਬ ਨੇ ਸਾਨੂੰ ਪੁੱਤਰ ਮਿਹਰਵਾਨ ਦਿੱਤਾ। ਸਿੱਖ ਵਿਦਵਾਨ ਕਹਿੰਦੇ ਨੇ, ਸਤਿਗੁਰੂ ਨੇ, ਗੁਰੂ ਅਰਜਨ ਦੇਵ ਨੇ ਮਿਹਰਵਾਨ ਨੂੰ ਆਪਣੀ ਨਿਗਰਾਨੀ ਵਿੱਚ ਵਿਦਿਆ ਵੀ ਪੜਾਈ। ਸਤਿਗੁਰੂ ਦੇ ਮਨ ਵਿੱਚ ਦਵੈਸ ਨਹੀਂ, ਪਰ ਉਹਨਾਂ ਦੀ ਸੋਚ ਕੀ? ਕਹਿੰਦਾ, ਦੇਖ ਅਰਜਨ ਦੇ ਆਨੰਦ ਕਾਰਜ ਨੂੰ ਕਿਤਨਾ ਸਮਾਂ ਹੋ ਗਿਆ, ਘਰ ਕੋਈ ਪੁੱਤਰ ਨਹੀਂ, ਚੱਲੀਏ ਇਹਨਾਂ ਤਾਂ ਦੁਨੀਆਂ ਤੋਂ ਜਿਵੇਂ ਆਏ ਉਸੇ ਤਰ੍ਹਾਂ ਚਲੇ ਜਾਣਾ, ਇਹਨਾਂ ਦਾ ਨਾਮ ਕਿਸਨੇ ਲੈਣੇ, ਬਸ ਕੁਝ ਦਿਨਾਂ ਦੀ ਖੇਡ ਏ, ਜਿੱਦਣ ਇਹਨੇ ਪ੍ਰਾਣ ਤਿਆਗ ਦਿੱਤੇ ਗੁਦਗੱਦੀ ਤਾਂ ਤੇਰੇ ਪੁੱਤਰ ਮਿਹਰਵਾਨ ਨੂੰ ਮਿਲਣੀ। ਉਹਨਾਂ ਘਰ ਕੋਈ ਪੁੱਤਰ ਹੈ, ਇੱਕ ਦਾਸੀ ਜਿਹੜੀ ਪ੍ਰੇਮ ਨਾਲ ਭੇਜੀ ਏ, ਜਦੋਂ ਉਹਨੇ ਸੁਣਿਆ ਤੇ ਉਹ ਗੁਰੂ ਅਰਜਨ ਦੇਵ ਦੇ ਘਰ ਆਈ, ਮਾਤਾ ਗੰਗਾ ਦੇ ਚਰਨਾਂ ਵਿੱਚ ਝੁੱਕ ਕੇ ਕਹਿਣ ਲੱਗੀ, ਮਾਂ ਮੈਨੂੰ ਦੱਸਦਿਆਂ ਖੇਦ ਹੁੰਦਾ, ਅੱਜ ਮੇਰੇ ਕੰਨਾਂ ਨੇ ਸ਼ਬਦ ਸੁਣੇ ਨੇ, ਬਾਬੇ ਪਿਰਤੀਏ ਨੇ ਕਿਹਾ ਕਿ ਉਹਨਾਂ ਦੇ ਘਰ ਵਿੱਚ ਸੰਤਾਨ ਕਿੱਥੇ, ਗੱਦੀ ਤਾਂ ਕੱਲ ਨੂੰ ਸਾਡੇ ਕੋਲ ਹੀ ਆਉਣੀ। ਜਦੋਂ ਮਾਤਾ ਗੰਗਾ ਜੀ ਨੂੰ ਇੰਨੇ ਸ਼ਬਦ ਕਹੇ, ਆਖਰ ਇੱਕ ਇਸਤਰੀ ਦਾ ਕਿਰਦਾ, ਗੁਰੂ ਅਰਜਨ ਦੇਵ ਜੀ ਘਰ ਆਏ ਤੇ ਨੀਰ ਭਰ ਕੇ ਕਿਹਾ, ਸਤਿਗੁਰੂ ਤੂੰ ਤਾਂ ਲੋਕਾਂ ਦੀ ਝੋਲੀ ਵਿੱਚ ਦਾਤ ਪਾਨੇ, ਦੁੱਧ ਪੁੱਤਰ ਦੀ ਦਾਤ ਦਿੰਦੇ, ਨਾਮ ਵਿੱਚ ਰੰਗਨੇ, ਪਰ ਮੈਂ ਇੱਕ ਅਰਦਾਸ ਕਰਨੀ ਆ, ਹੁਣ ਤਾਂ ਲੋਕ ਵੀ ਕਹਿੰਦੇ ਨੇ ਕਿ ਮੇਰੀ ਕੁੱਖ ਨੂੰ ਭਾਗ ਨਹੀਂ ਲੱਗਣਾ, ਇੱਕ ਕਿਰਪਾ ਕਰ ਮੈਨੂੰ ਪੁੱਤਰ ਦੀ ਦਾਤ ਬਖਸ਼ ਦੇ। ਗੁਰੂ ਅਰਜਨ ਦੇਵ ਨੇ ਉੱਥੇ ਬਚਨ ਕਹਿ, ਕਹਿਣ ਲੱਗੇ, ਗੰਗਾ ਪੁੱਤਰ ਦੀ ਦਾਤ ਲੈਣੀ ਆ। ਕਹਿਣ ਲੱਗੇ, ਹਾਂ ਹੁਣ ਦੇਖੋ ਸਤਿਗੁਰੂ ਦੇ ਘਰ ਦੀ ਵਡਿਆਈ, ਅੱਜ ਕੁਝ ਲੋਕ ਕਹਿਣ ਵੀ ਲੱਗ ਪਏ ਨੇ, ਨਹੀਂ ਜੀ ਬਾਬੇ ਬੁੱਢੇ ਕੋਲ ਕਿੱਥੇ ਅਰਦਾਸ ਕਰਾਉਣ ਗਏ। ਇੱਕ ਗੱਲ ਨੂੰ ਸਮਝਿਓ, ਜੇ ਅੱਜ ਇਹ ਕਹਿੰਦੇ ਆ ਕਿ ਬਾਬੇ ਬੁੱਢੇ ਕੋਲੋਂ ਅਰਦਾਸ ਨਹੀਂ ਕਰਾਈ ਗੁਰੂ ਸਮਰੱਥੇ, ਫਿਰ ਸਮਰੱਥ ਗੁਰੂ ਗੱਦੀ ਵੀ ਇੱਕ ਦੂਜੇ ਨੂੰ, ਇੱਕ ਤੋਂ ਦੂਜੇ ਨੂੰ ਦੇ ਸਕਦਾ। ਪਰ ਨਹੀਂ, ਜਿੱਦਣ ਗੁਰੂ ਨਾਨਕ ਗੱਦੀ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜੋਤ ਪ੍ਰਵੇਸ਼ ਕਰਦੀ ਏ ਤੇ ਵਿੱਚ ਖਲੋਤਾ ਬਾਬਾ ਬੁੱਢਾ ਹੀ ਹੁੰਦਾ। ਸਭ ਤੋਂ ਪਹਿਲੀ ਨਮਸਕਾਰ ਬਾਬਾ ਬੁੱਢਾ ਕਰਦਾ। ਕਹਿਣ ਲੱਗੇ, ਗੰਗਾ ਜੇ ਪੁੱਤਰ ਦੀ ਦਾਤ ਚਾਹੀਦੀ ਆ ਤੇ ਬਾਬੇ ਬੁੱਢੇ ਦੇ ਕੋਲ ਜਾ, ਇੰਦਰੀ ਜਿੱਤ ਸਿੱਖੇ। ਸ਼ਬਦ ਉਹਦੇ ਲਈ ਵਰਤੇ ਸਨ ਇੰਦਰੀ ਜੇਤੀ, ਉਹਦੇ ਸ਼ਬਦ ਕਦੀ ਝੂਠੇ ਨਹੀਂ। ਤੇ ਆ ਬੀੜ ਸਾਹਿਬ ਜਿੱਥੇ ਆਪਾਂ ਜਾਂਦੇ ਹਾਂ, ਇਹ ਭਾਈ ਲੰਗਾ ਚੌਧਰੀ ਸੀ ਉਸ ਇਲਾਕੇ ਦਾ, 3 ਲੱਖ ਦੀ ਜਗੀਰ ਸੀ ਇਹਦੀ ਸਲਾਨਾ, ਬੜਾ ਤਕੜਾ ਸੀ ਇਹਨੇ ਇਹ ਕੁਝ ਕੁ ਖੀਸਾ ਗੁਰੂ ਅਰਜਨ ਦੇਵ ਗੁਰੂ ਨਾਨਕ ਦੇ ਘਰ ਨੂੰ ਦਿੱਤਾ ਸੀ। ਇੱਥੇ ਸਤਿਗੁਰੂ ਦੀਆਂ ਮੱਝਾਂ ਸਨ ਤੇ ਬਾਬੇ ਬੁੱਢੇ ਨੇ ਜਦੋਂ ਬਜ਼ੁਰਗ ਹੋ ਗਏ ਉਦੋਂ ਵੀ ਇੱਥੇ ਟਿਕੇ ਰਹੇ, ਅਕਸਰ ਉਹ ਪਸ਼ੂਆਂ ਦੀ ਸੰਭਾਲ ਕਰਨੀ, ਇੱਥੇ ਖੇਤੀ ਕਰਾਉਣੀ। ਕੈਸੀ ਨਿਰਮਾਣਤਾ ਉਹ ਸਿੱਖ ਦੇ ਅੰਦਰ! ਕਹਿਣ ਲੱਗੇ, ਉਹਦੇ ਕੋਲ ਅਰਦਾਸ ਕਰਾ, ਮੇਰਾ ਮਾਲਕ ਭਾਗ ਜ਼ਰੂਰ ਲਾਏਗਾ। ਕਹਿੰਦੇ ਨੇ, ਮਾਤਾ ਗੰਗਾ ਜੀ ਗਏ, ਆ ਠੀਕ ਸ਼ਬਦ ਰੱਥ ਵਾਲਾ ਵੀ ਵਰਤਦੇ ਨੇ, ਭਾਜੜ ਪੈ ਗਈ, ਪਰ ਮੈਂ ਜਿਹੜੀ ਅਰਜ਼ ਮੈਂ ਕਰਨੀ ਹੈ, ਮਾਤਾ ਗੰਗਾ ਜੀ ਗਏ ਨੇ, ਉਹਨਾਂ ਨੇ ਆਪਣੇ ਹੱਥ ਨਾਲ ਪ੍ਰਸ਼ਾਦਾ ਤਿਆਰ ਕੀਤਾ। ਇਹਦਾ ਮਤਲਬ ਕਿ ਇੱਕ ਸਿੱਖੀ ਦਾ ਨਮੂਨਾ ਕਹਿਣ ਪੈ ਕਰਦੇ ਨੇ ਕਿ ਜੋ ਕੁਝ ਤੂੰ ਲੋਚਣਾ ਜੇ ਪੂਰੇ ਸਿੱਖ ਕੋਲ ਵੀ ਅਰਦਾਸ ਕਰਾ ਲਏ ਤੇ ਮੇਰਾ ਗੁਰੂ ਕਦੀ ਮੋੜਦਾ ਨਹੀਂ। ਦੂਜੀ ਗੱਲ, ਨੌਕਰ ਬੜੇ ਸਨ ਲੰਗਰ ਪਕਾਉਣ ਵਾਲੇ, ਸਿੱਖ ਬੜੇ ਨੇ, ਪਰ ਮਾਤਾ ਲੰਗਰ ਇਸ ਕਰਕੇ ਪਕਾਉਂਦੀ ਏ ਕਿ ਜੇ ਕੁਝ ਲੈਣੇ ਤੇ ਆਪਣੇ ਹੱਥੀ ਸੇਵਾ ਕਰਨ ਦੀ ਵੀ ਜਾਚ ਸਿੱਖ ਲੈ। ਆ ਬਾਬਾ ਫੂਲਾ ਸਿੰਘ ਨੇ ਰਣਜੀਤ ਸਿੰਘ ਇੱਕ ਵਾਰੀ ਪ੍ਰਸ਼ਾਦ ਛਕਾਇਆ ਘਰ ਨੌਕਰਾਂ ਚਾਕਰਾਂ ਨੇ ਤੇ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਕਿ ਦਾਣਾ ਪਾਣੀ ਗੁਰੂ ਦਾ, ਟਹਿਲ ਪਾਣੀ ਤੇਰੇ ਸੇਵਕਾਂ ਦੀ। ਤੇ ਪਿੱਛੋਂ ਰਣਜੀਤ ਸਿੰਘ ਕਹਿੰਦਾ, ਬਾਬਾ ਜੀ ਚੁੱਪ ਕਰਕੇ ਇਕਾਂਤ ਵਿੱਚ। ਬਾਬਾ ਜੀ ਕਹਿਣ ਲੱਗੇ, ਸਾਹਮਣੇ ਗੱਲ ਕਰ, ਬੇਖੌਫ ਉਹ ਸਾਧੂ ਕਹਿਣ ਲੱਗੇ ਵੀ ਲੰਗਰ ਛਕਾਇਆ ਤੇ ਅਰਦਾਸ ਵਿੱਚ ਮੇਰਾ ਨਾਮ ਨਹੀਂ ਲਿਆ। ਅਸਾਂ ਲੰਗਰ ਛਕਾਇਆ। ਕਹਿੰਦਾ, ਤੂੰ ਜਿੱਦਣ ਜੰਮਿਆ ਤੇ ਆਪਣੇ ਨਾਲ ਅਨਾਜ ਨਹੀਂ ਲੈ ਕੇ ਆਇਆ, ਰੱਬ ਨੇ ਵੀ ਤੇਰੇ ਮੱਥੇ ਦਾ ਲਿਖਿਆ ਤੈਨੂੰ ਦਿੱਤਾ, ਆਪਣੇ ਹੱਥਾਂ ਨਾਲ ਤੂੰ ਲੰਗਰ ਵਰਤਾਇਆ ਨਹੀਂ, ਤਿਆਰ ਨਹੀਂ ਕੀਤਾ, ਜਿਨ੍ਹਾਂ ਨੇ ਸੇਵਾ ਕੀਤੀ ਅਰਦਾਸ ਵੀ ਉਹਦੀ ਹੋਵੇਗੀ। ਜੇ ਤੂੰ ਅਰਦਾਸ ਚਾਹੁੰਦਾ ਕੱਲ ਨੂੰ ਤੂੰ ਆਪਣੇ ਹੱਥਾਂ ਨਾਲ ਤਿਆਰ ਕਰ। ਕਹਿੰਦੇ ਨੇ, ਰਾਣੀਆਂ ਨੇ ਆਪ ਲੰਗਰ ਤਿਆਰ ਕੀਤਾ, ਆਪਣੇ ਹੱਥੀ ਛਕਾਇਆ, ਮਾਤਾ ਗੰਗਾ ਜੀ ਨੇ ਆਪ ਲੰਗਰ ਤਿਆਰ ਕੀਤਾ। ਸਿੱਖ ਤਵਾਰੀਖ ਦੇ ਮੁਤਾਬਕ
ਆਪਣੇ ਸਿਰ ਤੇ ਲੱਸੀ ਦਾ ਕੁੱਜਾ ਚਾਚੀ ਰੱਖ ਕੇ ਮਿੱਠੇ ਪ੍ਰਸ਼ਾਦੇ ਰੱਖ ਕੇ ਨਾਲ ਇੱਕ ਗੰਢਾ ਪਿਆਜ ਲੈ ਕੇ ਅਚਾਰ ਲੈ ਕੇ ਜਦੋਂ ਗਏ ਨੇ ਤੇ ਵਿਦਵਾਨ ਲਿਖਦੇ ਨੇ, ਮੈਕਾਲਪ ਨੇ ਬੜੀ ਪਿਆਰੀ ਗੱਲ ਲਿਖੀ। ਉਹ ਕਹਿੰਦਾ ਜਦੋਂ ਸਤਿਗੁਰੂ ਦੇ ਇਹ ਮਹਿਲ ਮਾਤਾ ਗੰਗਾ ਜੀ ਬੀੜ ਸਾਹਿਬ ਦੇ ਨੇੜੇ ਪਹੁੰਚੇ ਨੇ ਨਾ, ਤੇ ਬਾਬੇ ਬੁੱਢੇ ਦੇ ਹੱਥ ਦੇ ਵਿੱਚ ਦਾਤਰੀ ਸੀ। ਆ ਸੌਣੀ ਦਾ ਮਹੀਨਾ ਚੱਲਦਾ ਪਿਆ ਸੀ, ਕਮਾਦ ਦੇ ਛੋਟੇ ਛੋਟੇ ਅਜੇ ਫਸਲ ਜਿਹੜੀ ਪੁੰਗਰਦੀ ਪਈ ਏ, ਛੋਟਾ ਛੋਟਾ ਕੈਮਾ ਕਮਾਦ ਲਹਿਰਾਂਦਾ ਪਿਆ। ਅੱਥੋਂ ਦਾ ਮਹੀਨਾ ਜ਼ਿਕਰ ਕੀਤਾ ਸਿੱਖ ਵਿਦਵਾਨਾਂ ਨੇ। ਕਹਿਣ ਲੱਗੇ ਚਾਰ ਚੁਫੇਰੇ ਹਰਿਆਵਲ ਹੀ ਹਰਿਆਵਲ ਏ, ਕਿਉਂਕਿ ਮੀਂਹ ਪੈ ਕੇ ਅਜੇ ਹੱਟਦੇ ਨੇ। ਤੇ ਗੁਰੂ ਅਰਜਨ ਦੇਵ ਦੇ ਮਹਿਲ ਗਏ ਤੇ ਬਾਬਾ ਬੁੱਢਾ ਜੀ ਨਾ ਹੱਥ ਵਿੱਚ ਦਾਤਰੀ ਲੈ ਕੇ ਖੇਤ ਦੇ ਕਿਨਾਰੇ ਘਾਹ ਪੈ ਕੱਢਦੇ ਨੇ ਇੱਕ ਸੇਵਕ ਨਾਲ ਨੇ। ਸਾਹਮਣੇ ਉਹ ਮਾਤਾ ਗੰਗਾ ਜੀ ਤੁਰੇ ਆਉਂਦੇ ਭੇਜਿਆ। ਉਸ ਵਕਤ ਕਹਿਣ ਲੱਗੇ ਬਾਬਾ ਬੁੱਢਾ ਜੀ, ਮਾਂ ਦੇਖ ਅੱਜ ਤੇਰੇ ਪੁੱਤਰ ਨੇ ਸਵੇਰ ਦਾ ਕੁਝ ਨਹੀਂ ਸਕਿਆ, ਭੁੱਖ ਨਾਲ ਅੰਦਰ ਵਿਲਕਦਾ ਪਿਆ ਸੀ। ਇਹਨੂੰ ਕਹਿੰਦੇ ਨੇ ਮਾਂ, ਜਿਹੜੀ ਮਾਂ ਪੁੱਤਰ ਦੀ ਭੁੱਖ ਨੂੰ ਸਮਝ ਕੇ ਉਹਦੇ ਲਈ ਭੋਜਨ ਲੈ ਆਵੇ ਉਹੀ ਤਾਂ ਅਸਲੀ ਮਾਂ। ਸਵੇਰ ਦੀ ਭੁੱਖ ਲੱਗੀ ਸੀ, ਲਿਆ ਜੇ ਮੇਰੇ ਲਈ ਕੁਝ ਤਿਆਰ ਕਰਕੇ ਲਿਆਈਏ। ਸਾਥਾਂ ਨਾਲ ਉਹ ਲੱਸੀ ਵਾਲਾ ਭਾਂਡਾ ਲਾਇਆ, ਪ੍ਰਸ਼ਾਦੇ ਲਏ। ਉਸ ਵਕਤ ਮੈਕਾਲਪ ਲਿਖਦਾ ਮਾਤਾ ਗੰਗਾ ਜੀ ਹੱਥ ਜੋੜ ਕੇ ਖਲੋ ਗਏ। ਕਹਿਣ ਲੱਗੇ ਸਾਈ ਵਾਲਿਓ, ਤੁਹਾਡੀ ਪਹੁੰਚ ਸਾਈ ਤੱਕ ਅਸਲੀ ਹੈ। ਤੇ ਸਾਹਿਬ ਨੇ ਬਾਣੀ ਵਿੱਚ ਮੰਨਿਆ ਕਿ ਜਾਂ ਕਾ ਮੀਤ ਸਾਜਨ ਹੈ ਸਚ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ। ਤੇ ਜਿਹੜੇ ਸਾਈ ਵਾਲੇ ਨੇ ਨਾ, ਜਾਂ ਤਾਂ ਕਹਿਆ ਦਰਗਾਹ ਚੱਲੇ, ਉਹਦੀ ਗੱਲ ਨੂੰ ਕਿੰਨੇ ਝੂਠਿਆ ਕਰਨਾ। ਸੋ ਕਿਸ ਕੋ ਨਜ਼ਰ ਲੈ ਆਵੇ ਤੱਲੇ, ਸਾਹਿਬ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁੱਖ ਤੇ ਜੋ ਬੋਲੈ ਇਹ ਉਹ ਸੱਚ ਹੋਵੇ। ਸਿੱਖ ਦਾ ਬਚਨ ਕਦੀ ਝੂਠਾ ਨਹੀਂ, ਖੋਵੇ ਪੁੱਗਿਆ ਖੋਵੇ ਪਹੁੰਚਿਆ। ਸਾਹਿਬ ਕਹਿੰਦੇ ਨੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ, ਜੋ ਕੁਝ ਉਹਨੇ ਬੋਲ ਦੇਣਾ ਸੱਚੇ। ਹੱਥ ਜੋੜ ਕੇ ਕਿਹਾ ਬਾਬਾ, ਗੁਰੂ ਸਾਹਿਬ ਨੇ ਤੇਰੇ ਕੋਲ ਤੇਰੇ ਦਰ ਤੇ ਭੇਜਿਆ। ਬਾਬਾ ਜੀ ਅਦਬ ਨਾਲ ਉੱਠ ਪਏ, ਕਹਿਣ ਲੱਗੇ ਮਾਂ, ਮੇਰਾ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਨਹੀਂ ਹੂੰ। ਸਾਚੀ ਜਿੱਦਣ ਦਾ ਗੁਰੂ ਨਾਨਕ ਨੂੰ ਮਿਲਿਆ ਉਸ ਦਿਨ ਤੋਂ ਬਾਅਦ ਕਿਤੇ ਗਿਆ ਨਹੀਂ। ਤੂੰ ਮੇਰੇ ਅੱਗੇ ਹੱਥ ਨਾ ਜੋੜ, ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਧਾਈ ਹਾਂ ਤੇ ਮੈਂ ਕਹਿੰਦਾ ਸਾਰੀ ਜ਼ਿੰਦਗੀ ਮੈਂ ਧਾਈ ਬਣ ਕੇ ਰਹਾਂ। ਕਹਿਣ ਲੱਗੇ ਦੱਸ ਮੇਰੇ ਲਈ ਤੂੰ ਹੁਕਮ, ਮੈਂ ਕੀ ਕਰ ਸਕਣਾ। ਕਹਿਣ ਲੱਗੇ ਸਤਿਗੁਰੂ ਨੇ ਕਿਹਾ ਤੁਸੀਂ ਅਰਦਾਸ ਕਰੋ, ਮੇਰੀ ਕੁੱਖ ਨੂੰ ਭਾਗ ਲੱਗੇ, ਮੈਂ ਪੁੱਤਰ ਦੀ ਦਾਤ ਮੰਗਣ ਆਈ ਹਾਂ। ਬਾਬਾ ਬੁੱਢਾ ਜੀ ਨੇ ਜਦੋਂ ਇੰਨੇ ਸ਼ਬਦ ਸੁਣੇ, ਕਹਿਣ ਲੱਗੇ ਮਾਂ, ਸਿਰਫ ਤੈਨੂੰ ਇੱਕ ਭੁਲੇਖਾ ਪਾਏ, ਦੇਣ ਵਾਲਾ ਤਾਂ ਉਹ ਹੀ ਏ। ਕਹਿੰਦਾ ਮੇਰੇ ਵਰਗੇ ਧਾਈ ਨੂੰ ਕੇਵਲ ਨਿਵਾਸਦਾ ਪਿਆ ਹੈ, ਦਾਤ ਤੈਨੂੰ ਉਸੇ ਦਰ ਤੋਂ ਮਿਲਣੀ ਹੈ। ਮੈਂ ਕਾਲਬ ਲਿਖਦਾ ਉਸ ਵਕਤ ਬੱਦਲ ਚਮਕਿਆ, ਬਿਜਲੀ ਜਿਹੜੀ ਏ ਉਹ ਚਮਕੀ, ਬੱਦਲ ਗੱਜਿਆ ਤੇ ਬਾਬੇ ਬੁੱਢੇ ਨੇ ਹੱਸ ਕੇ ਕਿਹਾ ਮਾਂ, ਆ ਦੇਖ ਜਦੋਂ ਬੱਦਲ ਚਮਕਦਾ ਹੈ ਤੇ ਇਹਦੀ ਚਮਕ ਲੋਕਾਂ ਦੀਆਂ ਅੱਖਾਂ ਨੂੰ ਚੁੰਧਿਆ ਦਿੰਦੀ ਏ। ਤੇਰੇ ਘਰ ਵਿੱਚ ਜਿਸ ਪੁੱਤਰ ਨੇ ਪੈਦਾ ਹੋਣਾ, ਜਿੱਦਣ ਉਹਨੇ ਮਿਆਨ ਵਿੱਚੋਂ ਕਿਰਪਾਨ ਕੱਢੀ, ਉਹਦੀ ਲਿਸ਼ਕ ਦੀ ਕਿਰਪਾਨ ਜਿਹੜੀ ਏ ਦੁਸ਼ਮਣਾਂ ਦੀਆਂ ਅੱਖਾਂ ਨੂੰ ਚੁੰਧਿਆ ਦੇ। ਤੇਰੇ ਘਰ ਵਿੱਚ ਬਲੀ ਯੋਧਾ ਪੈਦਾ ਹੋਵੇਗਾ। ਆ ਪਿਆਜ ਵਾਲੀ ਵੀ ਘਟਨਾ ਕਿ ਮੁੱਕੀ ਭਰ ਕੇ ਭੰਨ ਕੇ ਕਿਹਾ ਸੀ ਮਾਂ, ਜਿਵੇਂ ਇਹ ਪਿਆਜ ਇਹ ਗੰਢਾ ਭੰਨਿਆ, ਤੇਰਾ ਪੁੱਤਰ ਦੁਸ਼ਟਾਂ ਦੇ ਸਿਰ ਨੂੰ ਭੰਨੇਗਾ, ਦੁਸ਼ਟਾਂ ਨੂੰ ਖਤਮ ਕਰੇਗਾ। ਕਹਿੰਦੇ ਨੇ ਮਾਤਾ ਨੇ ਅਰਦਾਸ ਕਰਾਈ, ਸਿੱਖ ਸੰਗਤ ਵਿੱਚ ਇਹ ਖਬਰ ਫੈਲ ਗਈ ਕਿ ਬਾਬੇ ਬੁੱਢੇ ਨੇ ਅਰਦਾਸ ਕੀਤੀ ਏ। ਇੱਕ ਆਵਾਜ਼ ਆਈ ਕਿ ਬਾਬੇ ਬੁੱਢੇ ਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ। ਮਾਤਾ ਗੰਗਾ ਜੀ ਵਾਪਸ ਆਏ, ਸਤਿਗੁਰੂ ਅੰਮ੍ਰਿਤਸਰ ਤੋਂ ਵਡਾਲੀ ਆ ਗਏ, ਜਿਹਨੂੰ ਆਪਾਂ ਅੱਜ ਗੁਰੂ ਕੀ ਵਡਾਲੀ ਕਹਿੰਦੇ ਹਾਂ। ਇੱਥੇ ਆਏ ਨੇ, ਜੂਨ ਦਾ ਮਹੀਨਾ ਆਇਆ ਤੇ ਕਹਿੰਦੇ ਨੇ ਉਹ ਸੁਲੱਖਣੀ ਘੜੀ ਆ ਗਈ। ਬਾਬਾ ਬੁੱਢਾ ਅੱਜ ਵੀ ਬੀੜ ਸਾਹਿਬ ਏ, ਅੰਮ੍ਰਿਤ ਵੇਲੇ ਮੇਰੇ ਮਾਲਕ ਨੇ ਮੇਰੀ ਕਿਰਪਾ ਕੀਤੀ, ਜਿਸ ਗੁਰੂ ਦਾ ਪੁਰਬ ਆਪਾਂ ਮਨਾਉਂਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਨੂੰ ਖਬਰ ਦਿੱਤੀ ਦਾਤਿਆ, ਤੇਰੇ ਘਰ ਅੰਦਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਦਿੱਤੀ, ਤੇ ਸਾਹਿਬ ਨੇ ਕਿਹਾ ਸਤਿਗੁਰ ਸਾਚੇ ਦੀਆ ਭੇਜ। ਕਹਿੰਦੇ ਉਹਨੇ ਭੇਜਿਆ ਚਿਰ ਜੀਵਨ, ਉਪਜਿਆ ਸੰਜੋਗ,
उतरे मैं आए किया निवास, माता के मन बहुत विगास, जमया पूत भगत गोविंद का। कह लगे जेड़ा साढ़े कर पुत्र पैदा होया है, ये रब की भगती वाला पैदा होया है। ते वेखो पुत्रां दी दात असी भी मंगने हैं, पर मेरे गुरु ने कि सुपना लिया। ते बाणी विच क्या लोकां ने क्या दाता तेरे घर अंदर पुत्र चलिया, तेरी पीढ़ी अगे तुर पई। मेरे साहब ने क्या कली पीढ़ी नहीं, मेरा पुत्र धर्म की ओ मर्यादा कायम करेगा जेड़ी रही दुनिया तक गुरु नानक दे घर विच कायम रहेगी। इत साहब ने एक शब्द वरत्या, कह लगे वधी वेल बहु पीढ़ी चाली। ठीक है पीढ़ी भी चली है, पर धर्म कला हर बंद बहाली वो एक मर्यादा कायम करेगा। साध संगत जदों गुरु हरगोबिंद साहब का आगमन होए, साहब ने कहा गुरबाणी सखी गावे, उदो बाणी गाई गई। आ टप्पे नहीं, आ खुसरे नहीं नचाए गए, शब्द गायन किए गए, कीर्तन किया गया। अज साडे लोकां दी बिरती है ना, मैं खिन विचों निकल लगा, गल करनी चाहिए है। गुरु दे घर जे पुत्र दी दात दिंदा है तां ही मेरा गुरु उस गुरबाणी नाल जुड़दा है। जे किते पुत्र चलाना भी कर जांदा है गुरु हरगोबिंद साहब दे घर विच अटल, तां भी बाणी दी गल करदा है। पर साडे लोकां नूं टप्पो सवेरे अखंड पाठ कराणगे, लंगर भी चलदा होवेगा, ते शाम नूं उसे पुत्र नूं लै के बकरे बुलांदे होणगे, गुरु उहनां नूं चेती नहीं, रब चेते नहीं। साहब ने क्या कहन लगे गुरबाणी गाओ, उस मेरे मालक ने मेहर कीती है, उहने मैनूं दात दित्ती है, ते अज बजुर्ग बाबे बुढ़े नूं बुलाओ। जदों बाबा बुढ़ा जी आए दीदार पाए ते हाथ विच चुकिया, ते गुरु अर्जन देव ने कहा बाबा जी इस बच्चे का नाम देख के कहन लगे हरगोबिंद। नाम बाबे बुढ़ा जी ने रखिया हरगोबिंद। सतगुरु गुरु हरगोबिंद साहब की आमद होई है, सिख संगत खुश ने, ते सिरसीए एक नवी चाल चली। मैं थोड़ा जा कह के अगे समाप्ति करांगा, क्योंकि यही हफ्ता मेरे कोल है, कोशिश करांगा साहब का जीवन तुहाडे नाल सांझा कर सका। सिरसीए ने चाल चली, असल विच अकाल तख्त नाल टक्कर अज नहीं, जिदन एदा रचनहारा पैदा होया सी ना उदन भी दुष्ट बिरती कहिंदी सी किते खत्म हो जाए। गुरु हरगोबिंद साहब नूं खत्म करन लई पहला दाई नूं खरीदिया कि इस बच्चे नूं जहर दे दे, ए खत्म हो जाए गद्दी मेरे कोल आ जाएगी। पर दाई भी पेश ना गई, परत के सपेरे नूं लियांदा कि सप लै जा हरगोबिंद नूं डंग मार दे, इहदी पीढ़ी खत्म हो जाए। पर सपेरा भी कुछ ना कर सकिया, साहब ने सप नूं दड़ के रख दिता। खड़ावे नूं कहा दही विच जहर पिला के मिला मार दे, ता भी किन्ने ने कुछ ना होया, आप सूल उठ के बामण मर गया, दाई आप खत्म हो गई, सपेरा भी तरले लिंदा गया। पर गुरु हरगोबिंद नवा नरोए, सतगुरु ते कोई असर नहीं। प्यारियो इधर फिरतिया दिन रात उसल वट लिंदा किवें खत्म होवे, पर इधर गुरु हरगोबिंद साहब बचपन विच शीतला ने वार कर दिता, सारा शरीर फलूमिया नाल भरिया गया, ताप दी भूखी आ गई, सारा दिन बेहोश रहना। कवि संतोख सिंह ने इथे एक शब्द भी वरते है, कहिंदे ने जदों शीतला होई ते माता गंगा जी कच्ची लस्सी लैके गए, आ दुर्गियाणे मंदिर गए, उथे जाके कच्ची लस्सी चाढ़ी, भाई वीर सिंह सिद्ध करदा है मंदिर बनी बाद विच। ये गल है ही नहीं तवारीख मुताबक, पर बाणी विचों देखिए गुरु अर्जन देव महाराज कोल ये गल आई कि शीतला प्रगट होई, ते सतगुरु कुछ करिए। महाराज ने एक बचन उच्चारण किया, कह लगे नेत्र प्रगाश किया गुरुदेव, मेरे गुरु ने कृपा की, मेरे बच्चे दी अज अखां खुलियां, ताप तो उठे गुरु हरगोबिंद। कह लगे नेत्र प्रगाश किया गुरुदेव, कहिंदे ने गुरु नानक अज तेरी कृपा नाल भरम गए, वहम भरम चले गए, भरम गए पूर्ण पई सेव, शीतला ते रखिया बिहारी। कह लगे रब ने रखिया पार ब्रह्म प्रभ कृपा धारी, सारे शब्द विच माता दा जिक्र ही कोई नहीं, अर्थ करके देख लो, शीतला ते रखिया बिहारी, पार ब्रह्म प्रभ कृपा धारी, नानक नाम जपै सो जीवै साध संग हर अमृत जीवै। उस वाहगुरु ने रखे, गुरु हरगोबिंद साहब उन्हां दे जीवन नूं कभी पढ़ो, उस दाते ने भी भाणे मनण विच कमाल कर दिती। बचपन विच पिता चले गए, तीन वार खूनी किते थके ताए ने, कदी ग्वालियर दे किले विच कैद,
ਕਦੀ 9 ਸਾਲ ਦੀ ਉਮਰ ਵਿੱਚ ਪੁੱਤਰ ਅਚਲ ਚਲਾ ਗਿਆ, ਸਾਹਮਣੇ ਬਾਬਾ ਗੁਰਦਿੱਤਾ ਚਲਾ ਗਿਆ, ਉਹ ਗੁਰੂ ਹਰਗੋਬਿੰਦ ਸਾਹਿਬ ਉਹਦੇ ਨੇਤਰਾਂ ਦੇ ਸਾਹਮਣੇ ਸਿੱਖ ਕੌਮ ਦੇ ਉਹ ਮਹਾਨ ਹੀਰੇ ਤੋਰੇ ਜਿਨ੍ਹਾਂ ਵਿੱਚੋਂ ਬਾਬਾ ਬੁੱਢਾ। ਪਰ ਮੇਰਾ ਦਾਤਾ ਚੜ੍ਹਦੀ ਕਲਾ ਵਿੱਚ ਏਦੂ ਵੱਧ ਕੀ ਹੋਵੇਗਾ ਕਿ ਸਵੇਰੇ ਬੱਚੀ ਦੀ ਬਰਾਤ ਆਉਣੀ ਹੋਵੇ ਤੇ ਰਾਤ ਨੂੰ ਦੁਸ਼ਮਣ ਆ ਕੇ ਘੇਰਾ ਪਾ ਦੇ, ਉਹ ਗੁਰੂ ਫਿਰ ਵੀ ਅਡੋਲ ਰਿਹਾ। ਮੈਂ ਉਹਨਾਂ ਦੇ ਜੀਵਨ ਦੀ ਇੱਕ ਝਾਂਕੀ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰਨਾ। ਉਹ ਗੁਰੂ ਪ੍ਰੀਤ ਦਾ ਮੁਜੱਸਮ ਹੈ, ਉਹਨੂੰ ਅੱਜ ਵੀ ਪ੍ਰੀਤ ਕਰੋ। ਗੁਰੂ ਹਰਗੋਬਿੰਦ ਨੂੰ ਉਹ ਪਿਆਰ ਵਾਲੇ ਨੂੰ ਗੁਲਵਕੜੀ ਵਿੱਚ ਲੈਂਦਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਨੇ। ਸਿੱਖ ਵਿਦਵਾਨ ਕਹਿੰਦੇ ਨੇ ਕੁਝ ਦਿਨ ਡਰੌਲੀ ਰਹਿ, ਇਹਦੇ ਨੇੜੇ ਪਿੰਡ ਚ ਤੁਲਕਾਣੀ ਡਰੌਲੀ ਦੇ ਨੇੜੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਸਵੇਰੇ ਕਹਿ ਦਿੱਤਾ ਵੀ ਤਿਆਰੀ ਕਰ ਦਿਓ, ਆਪਾਂ ਕੀਰਤਪੁਰ ਸਾਹਿਬ ਨੂੰ ਚਲੇ ਜਾਣਾ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ, ਅਰਦਾਸ ਹੋਈ, ਸਮਾਨ ਸਾਰਾ ਲੱਦ ਲਿਆ, ਘੋੜੇ ਤਿਆਰ ਕਰ ਲਏ। ਜਦੋਂ ਤੁਰ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਅੱਜ ਨਹੀਂ ਜਾਣਾ, ਟਿਕ ਜਾਓ, ਅੱਜ ਦਾ ਦਿਨ ਫਿਰ ਟਿਕਣਾ। ਸਿੱਖਾਂ ਨੇ ਸਵਾਲ ਨਹੀਂ ਕੀਤਾ ਕਿਉਂ, ਸਵੇਰੇ ਤਿਆਰੀ ਕੀਤੀ ਜਾਣ ਦੀ, ਅਚਨਚੇਤ ਰੋਕ ਦਿੱਤਾ। ਪੁੱਛਿਆ ਮਹਾਰਾਜ ਕਿਉਂ, ਸਾਹਿਬ ਕਹਿਣ ਲੱਗੇ ਅੱਜ ਗੁਰੂ ਨਾਨਕ ਦਾ ਹੁਕਮ ਹੈ, ਉਹਦੇ ਹੁਕਮ ਵਿੱਚ ਅੱਜ ਫਿਰ ਟਿਕ ਜਾਓ। ਸਿੱਖ ਸਮਝ ਗਏ ਅੱਜ ਕੋਈ ਨਾ ਕੋਈ ਕੌਤਕ ਹੈ, ਸਾਡਾ ਇਤਿਹਾਸ ਹੈ। ਕਹਿੰਦੇ ਨੇ ਸਤਿਗੁਰੂ ਸਾਰਾ ਦਿਨ ਟਿਕੇ ਰਹੇ ਤੇ ਸ਼ਾਮ ਦਾ ਵੇਲਾ ਹੋਇਆ, ਸੋਦਰ ਰਹਿਰਾਜ ਸਾਹਿਬ ਦਾ ਪਾਠ ਹੋਇਆ, ਕੀਰਤਨ ਹੋਇਆ ਤੇ ਅਚਨਚੇਤ ਕੋਲੋਂ ਬਰਾਤ ਨਿਕਲੀ। ਬਰਾਤ ਵਾਪਸ ਆਉਂਦੀ ਪਈ ਡੋਲੀ ਲੈ ਕੇ, ਇੱਥੇ ਡਰੌਲੀ ਰਾਤ ਪੈ ਗਈ ਤੇ ਉਸ ਬਰਾਤ ਨੂੰ ਲਿਜਾਣ ਵਾਲੇ ਜਿਹੜੇ ਨੇ ਉਹਨਾਂ ਨੇ ਕਿਹਾ ਰਾਤ ਆਪਾਂ ਇੱਥੇ ਰੁਕ ਜਾਈਏ, ਸਵੇਰੇ ਤੁਰਾਂਗੇ। ਜਦੋਂ ਰੁਕ ਗਏ, ਇੱਧਰ ਕੀਰਤਨ ਪਿਆ ਹੋਵੇ ਤੇ ਉਸ ਡੋਲੀ ਵਿੱਚ ਜਿਹੜੀ ਬੈਠੀ ਹੈ ਨਾ, ਉਹ ਕੋਈ ਆਮ ਔਰਤ ਨਹੀਂ, ਇੱਕ ਸਿੱਖ ਦੀ ਧੀ ਏ ਤੇ ਜਿਹਦੇ ਲੜ ਲੱਗੀ ਏ ਉਹ ਸਰਵਰ ਨੂੰ ਮੰਨਣ ਵਾਲੀ, ਉਹ ਕਬਰਾਂ ਨੂੰ ਪੂਜਦਾ, ਉਹ ਅੰਮ੍ਰਿਤ ਵੇਲੇ ਸੁਖਮਨੀ ਪੜਨ ਵਾਲੀ ਏ, ਉਹ ਕਬਰਾਂ ਤੇ ਰੋਟ ਚੜਾਉਂਦਾ ਤੇ ਉਹ ਗੁਰਬਾਣੀ ਦਾ ਕੀਰਤਨ ਕਰਨ ਵਾਲੀ ਏ। ਤੇ ਜਦੋਂ ਡੋਲੀ ਤੁਰੀ, ਬਸ ਮਨ ਭਰ ਕੇ ਇੱਕੋ ਗੱਲ ਕਹੀ ਸੀ, ਬਾਪੂ ਤੂੰ ਤਾਂ ਮੈਨੂੰ ਲੜ ਲਾ ਦਿੱਤਾ ਸਰਵਰ ਦੇ, ਸਰਵਰ ਦੀ ਪੂਜਾ ਕਰਨ ਵਾਲਿਆਂ ਦੇ, ਮੈਂ ਸੁਖਮਣੀ ਕਦੀ ਅੰਮ੍ਰਿਤ ਵੇਲੇ ਉਸ ਘਰ ਵਿੱਚ ਗਾਵਾਂਗੀ, ਕਦੀ ਮੈਂ ਕੀਰਤਨ ਕਰਾਂਗੀ। ਕਹਿਣ ਲੱਗੀ ਬਾਪੂ ਤੂੰ ਤਾਂ ਲੜ ਲਾਇਆ, ਕਿਹੜਾ ਲਿਖੀਆਂ ਨੂੰ ਮੇਟ ਗਈ, ਪਰ ਮੈਂ ਟੇਕ ਗੁਰੂ ਦੀ ਲੈਣੀ ਆ ਕਿ ਜੇ ਸਿੱਖੀ ਦੀ ਦਾਤ ਦਿੱਤੀ ਆ ਤੇ ਕਿਰਪਾ ਕਰੀ ਮੇਰੀ ਇਹ ਸਿੱਖੀ ਨਿਭ ਜਾਏ। ਉਹ ਬੱਚੀ ਪਾਲਕੀ ਵਿੱਚ ਉਸ ਡੋਲੀ ਵਿੱਚ ਬੈਠੀ ਏ, ਜਦੋਂ ਉਹਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਨਾ, ਤੇ ਸਿੱਖ ਵਿਦਵਾਨ ਲਿਖਦੇ ਨੇ ਉਹਨੇ ਕਹਾਰਾਂ ਨੂੰ ਪੁੱਛਿਆ, ਕਿਸੇ ਲੰਘਣ ਵਾਲੇ ਆਦਮੀ ਨੂੰ ਰੋਕੋ। ਕਹਿੰਦੇ ਇੱਕ ਆਦਮੀ ਕੋਲ ਆਇਆ, ਉਹਨੂੰ ਝਟਦੀ ਨੇ ਪੁੱਛਿਆ, ਬਾਬਾ ਇਸ ਪਿੰਡ ਵਿੱਚ ਸਿੱਖ ਰਹਿੰਦੇ ਨੇ? ਕਹਿਣ ਲੱਗਾ ਨਹੀਂ ਧੀਏ, ਸਿੱਖ ਨਹੀਂ, ਸਿੱਖ ਵੀ ਰਹਿੰਦੇ ਨੇ, ਇਸ ਪਿੰਡ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਅੱਜ ਸਵੇਰੇ ਉਹਨਾਂ ਚਲੇ ਜਾਣਾ ਸੀ, ਪਰ ਪਤਾ ਨਹੀਂ ਅੱਜ ਰਾਤ ਇੱਥੇ ਕਿਉਂ ਰੁਕ ਗਏ ਨੇ, ਸਾਰੀ ਤਿਆਰੀ ਕੀਤੀ ਫਿਰ ਰੁਕ ਗਏ ਨੇ। ਉਹਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ ਸਤਿਗੁਰੂ ਨਹੀਂ, ਲਿਖੇ ਨੂੰ ਕੋਈ ਮੇਟਣ ਵਾਲਾ ਵੀ ਹੈ, ਅੱਜ ਤੂੰ ਕੇਵਲ ਮੇਰੀ ਖਾਤਰ ਰੁਕਿਆ। ਡੋਲੀ ਵਿੱਚੋਂ ਕਹਾਰਾਂ ਨੂੰ ਸੋਨੇ ਦੇ ਕੰਗਣ ਦੇ ਦਿੱਤੇ, ਗਹਿਣੇ ਲਾ ਦਿੱਤੇ। ਕਹਿਣ ਲੱਗੀ ਡੋਲੀ ਕਿਤੇ ਉਸ ਆਵਾਜ਼ ਦੇ ਨੇੜੇ ਲੈ ਜਾਓ। ਸਿੱਖ ਵਿਦਵਾਨ ਸੁਖਬੀਰ ਸਿੰਘ ਲਿਖਦਾ, ਡੋਲੀ ਨੂੰ ਦੀਵਾਨ ਦੇ ਕੋਲ ਲੈ ਗਏ, ਉਤਰ ਕੇ ਥੱਲੇ ਗਈ, ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਬੋਲੇ ਕੁਝ ਨਹੀਂ, ਕੇਵਲ ਮੁਸਕਰਾ ਗਏ ਨੇ, ਮੁਸਕਰਾਏ। ਬੱਚੀ ਨੇ ਨਮਸਕਾਰ ਕੀਤੀ, ਕੀਰਤਨ ਵਿੱਚ ਸਭ ਤੋਂ ਪਿੱਛੇ ਜਾ ਕੇ ਬੈਠ ਗਈ, ਚਿਹਰਾ ਜਿਹੜਾ ਉਹ ਘਬਰਾਇਆ, ਰੰਗ ਜਿਹੜਾ ਉਹ ਪੀਲਾ ਪਿਆ। ਸਮਾਪਤੀ ਤੇ ਸਾਹਿਬ ਕਹਿੰਦੇ ਨੇ, ਬੀਬੀ ਚੰਦ ਉਸ ਬੱਚੀ ਨੂੰ ਬੁਲਾ ਕੇ ਲਿਆ, ਉਹਦਾ ਜੋੜਾ ਸੁਹਾਗ ਵਾਲਾ, ਪਰ ਕੀ ਕਾਰਨ ਉਹਦੇ ਚਿਹਰੇ ਤੇ ਉਦਾਸੀ ਕਿਉਂ? ਕਹਿੰਦੇ ਨੇ ਜਦੋਂ ਭਾਈ ਬੀਬੀ ਚੰਦ ਕੋਲ ਗਿਆ, ਕਹਿਣ ਲੱਗੇ ਬੇਟਾ ਤੈਨੂੰ ਸਤਿਗੁਰੂ ਨੇ ਬੁਲਾਇਆ। ਕੋਲ ਗਈ, ਬੋਲੀ ਕੁਝ ਨਹੀਂ, ਕੇਵਲ ਅੱਖਾਂ ਦੇ ਪਾਣੀ ਨੇ ਬੋਲ ਕੇ ਦੱਸ ਦਿੱਤਾ ਇਹਦੇ ਅੰਦਰ ਦੀ ਕੋਈ ਵੇਦਨਾ। ਸਾਹਿਬ ਨੇ ਪਿਆਰ ਦਿੱਤਾ, ਕਹਿਣ ਲੱਗੇ ਧੀਏ ਦੱਸ ਤਾਂ ਸਹੀ, ਜੋੜਾ ਸੁਹਾਗਣਾ ਵਾਲਾ, ਤੇਰਾ ਸ਼ਿੰਗਾਰ ਤੂੰ ਸੁਹਾਗਣ ਏ, ਨਾ ਵੀ ਆਈ ਏ, ਪਰ ਅੱਖਾਂ ਵਿੱਚ ਪਾਣੀ, ਤੇਰਾ ਕਿਉਂ ਘਬਰਾਇਆ? ਕਹਿਣ ਲੱਗੀ ਸਤਿਗੁਰੂ ਸਿੱਖ ਦੀ ਧੀਆਂ ਤੇ ਲੜ ਉਹਨਾਂ ਦੇ ਲੱਗੀਆਂ ਜਿਹੜੇ ਕਬਰਾਂ ਤੇ ਦੀਵੇ ਬਾਲਦੇ ਨੇ,
ਉਹ ਤਾਂ ਤੇਰੀ ਬਾਣੀ ਦੇ ਨੇੜੇ ਨਹੀਂ ਜਾਂਦੇ, ਪਰ ਮੈਂ ਸੋਚਦੀ ਹਾਂ ਤੇਰਾ ਉਦਾਸ ਕੀ ਮੇਰੀ ਸਿੱਖੀ ਨਿਭ ਜਾਏਗੀ। ਮੇਰੇ ਤੋਂ ਗੁਰੂ ਨਾਨਕ ਦੀ

ਨਾ ਦਾ ਹੀ ਸਾਧੂ ਹੈ ਜਾਂ ਸਾਧੂਆਂ ਵਾਲਾ ਕੋਈ ਗੁਣ ਵੀ ਹੈ। ਉਹ ਮਾਲਕ ਹੈ, ਖਤਮੇ ਉਸ ਔਰਤ ਦਾ। ਕਹਿਣ ਲੱਗੇ ਨਾਮ ਦਾ ਸਾਧੂ ਜਾਂ ਸਾਧੂਆਂ ਵਾਲਾ ਗੁਣ ਵੀ ਹੈ, ਗੁਰੂ ਦੇ ਇੱਕ ਬਚਨ ਨੇ ਵਿੰਨ ਦਿੱਤਾ। ਕਹਿਣ ਲੱਗਾ ਦਾਤਾ ਨਾਮ ਦਾ ਸਾਧੂ ਹਾਂ, ਗੁਣ ਕੋਈ ਨਹੀਂ। ਜੇ ਤਰੁੱਖਾਂ ਤੇ ਮੈਨੂੰ ਕਿਰਪਾ ਕਰਕੇ ਸਾਧੂਆਂ ਵਾਲੇ ਗੁਣ ਦੇ ਦੇ। ਚਰਨਾਂ ਤੇ ਢਹਿਟਿਆ, ਸਿੱਖਾਂ ਵਾਲੀ ਚਿਹਰੇ ਨੂੰ ਟੱਕਿਆ ਤੇ ਸਾਹਿਬ ਖੁਸ਼ ਹੋਏ। ਕਹਿਣ ਲੱਗੇ ਸਾਧੂ ਤੈਨੂੰ ਕਰਤਾਰ ਚੇਤੇ ਆਵੇ। ਹੁਣ ਦੇਖੋ ਗੁਰੂ ਨੇ ਕਿੰਨੀ ਰਹਿਮਤ ਕੀਤੀ ਮੇਰੇ ਮੀਰੀ ਪੀਰੀ ਦੇ ਦਾਤੇ ਨੇ। ਸਾਧੂ ਤੁਰਨ ਲੱਗਾ ਤੇ ਚਰਨ ਪਕੜ ਕੇ ਕਹਿੰਦਾ ਦਾਤਿਆ, ਸਾਰਾ ਪਿੰਡ ਸਰਵਰੀਆਂ ਦਾ, ਕਿ ਸਾਡੀ ਸਿੱਖੀ ਨਿਭ ਜਾਏਗੀ? ਤੇ ਸਾਹਿਬ ਨੇ ਕਿਹਾ ਸਾਧੂ ਤੇਰਾ ਘਰ ਸਿੱਖੀ ਦਾ ਧੁਰਾ ਹੋਵੇਗਾ। ਇਹ ਸ਼ਬਦ ਵਰਤਿਆ, ਤੇਰਾ ਘਰ ਕੇਂਦਰ ਹੋਵੇਗਾ ਤੇ ਜਿਹੜਾ ਤੇਰੇ ਘਰ ਵਿੱਚ ਪੁੱਤਰ ਆਉਣਾ ਉਹ ਇੰਨਾ ਕੁ ਸਿਦਕ ਵਾਲਾ ਹੋਵੇਗਾ। ਉਹਦੇ ਸਿਦਕ ਨੂੰ ਦੇਖ ਦੇਖ ਕੇ ਤਾਂ ਲੋਕ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜਨਗੇ। ਘਰ ਗਏ ਅੰਮ੍ਰਿਤ ਵੇਲੇ, ਅੱਜ ਪਹਿਲੇ ਦਿਨ ਉਸ ਘਰ ਵਿੱਚ ਜਪਜੀ ਦੀ ਆਵਾਜ਼ ਆਈ, ਸੁਖਮਨੀ ਦਾ ਪਾਠ ਕੀਤਾ ਗਿਆ, ਕਬਰ ਪੱਟ ਦਿੱਤੀ, ਉੱਥੇ ਤੱਪੜ ਵਿਛਾ ਕੇ ਕੀਰਤਨ ਕੀਤਾ। ਜਿੱਥੇ ਰੋਟ ਚੜ੍ਹਦੇ ਸਨ ਉੱਥੇ ਗੁਰੂ ਕੀ ਦੇਗ ਤਿਆਰ ਹੋਈ, ਉੱਥੇ ਗੁਰੂ ਕਾ ਲੰਗਰ ਵਰਤਾਇਆ ਗਿਆ। ਸਾਲ ਬਾਅਦ ਰੱਬ ਨੇ ਪੁੱਤਰ ਦੀ ਦਾਤ ਦਿੱਤੀ, ਨਾਮ ਨਹੀਂ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਕੋ ਲੈ ਕੇ ਆਏ ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਰੂਪ ਬੜਾ ਹੈ, ਸੋਹਣਾ ਬੜਾ, ਤੇ ਨਾਲ ਹੀ ਕਹਿ ਦਿੱਤਾ ਇਹ ਤਾਂ ਮੇਰਾ ਰੂਪਾ ਹੈ। ਉਧਰ ਨਾਮ ਰੱਖ ਦਿੱਤਾ ਰੂਪ ਚੰਦ, ਬਾਪ ਦਾ ਨਾਮ ਸਾਧੂ, ਪਿੱਤਰ ਪੁੱਤਰ ਦਾ ਨਾਂ ਰੂਪ ਚੰਦ। ਕੰਮ ਕੀ ਕਰਦੇ ਨੇ? ਇਹ ਲੱਕੜਾਂ ਦਾ ਕੰਮ ਕਰਦੇ ਨੇ, ਜੰਗਲ ਵਿੱਚੋਂ ਲੱਕੜਾਂ ਕੱਟਣੀਆਂ ਤੇ ਲਿਆ ਕੇ ਸਮਾਨ ਬਣਾ ਬਣਾ ਵੇਚਣਾ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਅਸੀਸ ਦਿੱਤੀ ਤੇ ਜਿਹਨੂੰ ਗੁਰੂ ਗੋਦੀ ਵਿੱਚ ਲੈ ਕੇ ਕਹਿਦੇ ਮੇਰੇ ਸੋਹਣੇ, ਇਹ ਰੂਪ ਵਾਲਾ, ਉਹਦੇ ਤਾਂ ਸ਼ਬਦ ਹੀ ਨਾਮ ਦਾ ਰੂਪ ਚਾੜ ਦਿੰਦੇ, ਉਹਦੀ ਤਾਂ ਛੂਹੀ ਪਾਰਸ ਦੀ ਤਰ੍ਹਾਂ ਉਹ ਮਨੂਰ ਨੂੰ ਕੰਚਨ ਬਣਾਉਂਦੀ ਏ। ਮੈਂ ਸੰਖੇਪ ਵਿੱਚ ਅਰਜ ਕਰਦਿਆਂ, ਅੱਜ ਭਾਈ ਰੂਪਾ ਵੀ ਜਵਾਨ ਹੋਇਆ, ਬਾਪੂ ਦੇ ਨਾਲ ਜੰਗਲ ਵਿੱਚ ਲੱਕੜਾਂ ਕੱਟਣ ਗਿਆ, ਗਰੀਬੀ ਅੱਤ ਦੀ ਹੈਰਾਨਗੀ ਦੀ ਗੱਲ, ਮੰਗਿਆ ਕਦੀ ਕੁਝ ਨਹੀਂ ਕਿ ਸਾਨੂੰ ਦੌਲਤ ਦੇ, ਤੇ ਕਹਿੰਦੇ ਨੇ ਅੱਜ ਲੱਕੜਾਂ ਕੱਟਦਿਆਂ ਨਾ ਜਦੋਂ ਦੁਪਹਿਰੇ ਪਾਣੀ ਪੀਣ ਲੱਗੇ, ਪਿਆਸ ਲੱਗੀ ਤੇ ਪਾਣੀ ਦਾ ਕੁੰਨਾ ਭਾਂਡਾ ਅੱਤ ਦਾ ਠੰਡਾ, ਠੰਡਾ ਪਾਣੀ ਦੇਖ ਕੇ ਭਾਈ ਰੂਪਾ ਕਹਿੰਦਾ ਬਾਪੂ ਅਸੀਂ ਗੁਰੂ ਨੂੰ ਦੇਣ ਦੇ ਕੁਝ ਨਹੀਂ, ਉਹਦੇ ਦਰ ਤੇ ਤਾਂ ਸ਼ਹਿਨਸ਼ਾਹ ਝੁਕਦੇ ਨੇ, ਇੱਕ ਠੰਡਾ ਪਾਣੀ ਦਾ ਕੁੱਜਾ ਭਰਿਆ, ਜੇ ਕਿਤੇ ਅੱਜ ਮੇਰਾ ਗੁਰੂ ਕੋਲ ਹੁੰਦਾ ਨਾ ਤੇ ਪਹਿਲਾਂ ਮੈਂ ਪਾਣੀ ਆਪਣੇ ਸਤਿਗੁਰੂ ਨੂੰ ਚੁਕਾਉਂਦਾ। ਪਿਆਸੇ ਲਈ ਸਭ ਤੋਂ ਕੀਮਤੀ ਚੀਜ਼ ਪਾਣੀ ਹੈ, ਇਹ ਮੈਂ ਪਾਣੀ ਉਹਨੂੰ ਭੇਟ ਕਰਦਾ। ਤੇ ਬਾਪ ਨੇ ਕਿਹਾ ਬੇਟਾ ਜੇ ਤੇਰੀ ਭਾਵਨਾ ਤੂੰ ਅਰਦਾਸ ਕਰ, ਤੇਰਾ ਗੁਰੂ ਪਾਣੀ ਪੀਣ ਇੱਥੇ ਵੀ ਆ ਸਕਦਾ। ਕਹਿਣ ਲੱਗਾ ਇੱਥੇ, ਤੇ ਅਰਦਾਸ ਕੀਤੀ ਉਸ ਨੌਜਵਾਨ ਨੇ, ਸਤਿਗੁਰੂ ਤੇਰੀ ਕਿਰਪਾ ਨਾਲ ਆਇਆ, ਅੱਜ ਤੱਕ ਮੈਂ ਕਦੀ ਤੇਰੇ ਚਰਨਾਂ ਵਿੱਚ ਕੁਝ ਨਹੀਂ ਭੇਟ ਕੀਤਾ, ਕਰਾਂ ਵੀ ਕੀ, ਹੈ ਵੀ ਸਾਡੇ ਕੋਲ ਕੁਝ ਨਹੀਂ, ਇੱਕ ਪਾਣੀ ਦਾ ਠੰਡਾ ਕੁੱਜਾ, ਪਿਆਸੇ ਲਈ ਪਾਣੀ ਸਭ ਕੁਝ, ਜੇ ਆ ਕੇ ਪਾਣੀ ਦਾ ਘੁੱਟ ਪੀ ਲੈ ਮੈਂ ਸਮਝਾਂਗਾ ਜੀਵਨ ਸਫਲ। ਕੋਲ ਬੈਠ ਗਏ, ਗੁਰੂ ਨੂੰ ਆਵਾਜ਼ ਦੇਣ ਲੱਗੇ, ਸਤਿਗੁਰੂ ਮਹਾਰਾਜ ਸਭ ਕੁਝ ਅੰਦਰ ਜਾਣਦੇ ਨੇ, ਸਿੱਖ ਵਿਦਵਾਨ ਲਿਖਦੇ ਨੇ ਪਿਆਸ ਨਾਲ ਵਿਆਕੁਲ ਹੋ ਗਏ, ਪਿਓ ਪੁੱਤਰ ਜ਼ਮੀਨ ਤੇ ਲੇਟ ਗਏ ਨੇ। ਇੰਨੇ ਦੇਰ ਨੂੰ ਘੋੜੇ ਦੀਆਂ ਟਾਪਾਂ ਸੁਣਾਈ ਦਿੱਤੀਆਂ, ਘੋੜੇ ਤੋਂ ਅਸਵਾਰ ਉਤਰਿਆ ਤੇ ਆਵਾਜ਼ ਦੇ ਕੇ ਕਹਿੰਦਾ ਬੇਟਾ ਰੂਪਾ ਪਿਆਸ ਲੱਗੀ ਏ, ਉੱਠ ਕੇ ਪਾਣੀ ਦਾ ਘੁੱਟ ਪਿਲਾਏਗਾ। ਇੱਕ ਸਿੱਖ ਵਿਦਵਾਨ ਨੇ ਇਹਨੂੰ ਬੜਾ ਰੋਚਕ ਬਣਾਇਆ, ਕਹਿੰਦੇ ਨੇ ਜਦੋਂ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਚਰਨਾਂ ਤੇ ਡਿੱਗ ਪਏ, ਪਾਣੀ ਦਾ ਭਾਂਡਾ ਲਿਆ, ਬਰਤਨ ਵਿੱਚੋਂ ਪਾਣੀ ਲੈ ਕੇ ਗਲਾਸ ਵਿੱਚ ਪਾਇਆ ਤੇ ਜਦੋਂ ਧਿਆਨ ਲੱਗੇ ਤੇ ਸਤਿਗੁਰੂ ਨੇ ਰੂਪੇ ਦੇ ਬੁੱਲ ਚੁੱਕੇ ਦੇਖੇ ਤੇ ਪਕੜ ਕੇ ਗਲਾਸ ਕਹਿਣ ਲੱਗੇ ਪਹਿਲਾਂ ਤੂੰ, ਹੁਣ ਦੇਖਣਾ ਇੱਥੇ ਰੂਹਾਨੀਅਤ ਦੀ ਇੱਕ ਖੇਡ। ਸਤਿਗੁਰੂ ਕਹਿਣ ਲੱਗੇ ਰੂਪਾ ਪਹਿਲਾਂ ਤੂੰ, ਤੇ ਉਹਨੇ ਆਵਾਜ਼ ਦੇ ਕੇ ਕਿਹਾ ਨਹੀਂ ਦਾਤਿਆ ਪਹਿਲਾਂ ਤੂੰ, ਅਸਲ ਵਿੱਚ ਤੂੰ ਸ਼ਬਦ ਉਹ ਨਹੀਂ, ਐਸੀ ਤੂੰ ਤੂੰ ਦੀ ਧੁਨੀ ਲੱਗ ਗਈ, ਦੋਨਾਂ ਪਾਸਿਓ ਤੂੰ ਤੂੰ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੇਰੇ ਗੁਰੂ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਲਿਆ ਤੇ ਮਾਨੋ ਅੱਜ ਭਾਈ ਰੂਪਾ ਉਹ ਬਣ ਗਿਆ ਜਿਹਨੂੰ ਸਾਹਿਬ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜੱਟ ਦੇਖੋ ਤਤ ਤੂੰ, ਤੂੰ ਤੂੰ ਦੀ ਧੁਨੀ ਉੱਠੀ, ਹੋਸ਼ ਆਈ।

0: ਸਤਿਗੁਰੂ ਨੇ ਆਪਣੇ ਹੱਥਾਂ ਨਾਲ ਜਲ ਛਕਾਇਆ, ਜਲ ਅੰਦਰ ਗਿਆ, ਗੁਰੂ ਦੀਆਂ ਰਹਿਮਤਾਂ ਵਰਤ ਗਈਆਂ। ਇੰਨੀ ਦੇਰ ਨੂੰ ਬੀਬੀ ਵੀ ਘਰੋਂ ਤੁਰ ਕੇ ਆ ਗਈ, ਸਤਿਗੁਰੂ ਨੂੰ ਦੇਖ ਕੇ ਚਰਨਾਂ ਤੇ ਡਿੱਗ ਪਈ ਤੇ ਸਾਹਿਬ ਨੇ ਹੱਸ ਕੇ ਕਿਹਾ, ਧੀਏ ਤੇਰੇ ਨਾਲ ਬਚਨ ਕੀਤਾ ਸੀ, ਤੇਰਾ ਸਿੱਖ ਕਿਰਪਾ ਵਾਲਾ ਹੋਵੇਗਾ, ਅੱਜ ਤੇਰੇ ਪੁੱਤਰ ਦੀ ਆਵਾਜ਼ ਤੇ ਮੈਂ ਕੋਹਾਂ ਤੋਂ ਪਾਣੀ ਪੀਣ ਆਇਆ। ਤੇ ਕਹਿਣ ਲੱਗੇ, ਸਤਿਗੁਰੂ ਪਿੰਡ ਦੇ ਲੋਕ ਨਫ਼ਰਤ ਕਰਦੇ ਨੇ, ਕਹਿੰਦੇ ਨੇ ਨੀਵੀਂ ਜ਼ਾਤ ਦੇ ਨੇ, ਤਰਖਾਨ ਨੇ, ਲੋਕ ਨਫ਼ਰਤ ਕਰਦੇ ਨੇ, ਅਸੀਂ ਤੇਰੀ ਬਾਣੀ ਪੜ੍ਹਦੇ ਹਾਂ। ਸਾਹਿਬ ਨੇ ਕਿਹਾ ਸੀ, ਉਸ ਪਿੰਡ ਵਿਚ ਰਹਿਣੇ ਕਿਉਂ? ਚਾਰ ਕੋ ਅੱਗੇ ਤੁਰੇ, ਇੱਥੇ ਵਿਦਵਾਨ ਕਹਿੰਦੇ ਨੇ, ਸਾਹਿਬ ਨੇ ਆਪਣਾ ਚੋਲਾ ਤੇ ਆਪਣੇ ਸ਼ਸਤਰ ਦਿੱਤੇ ਭਾਈ ਰੂਪੇ ਨੂੰ। ਜਦੋਂ ਸ਼ਸਤਰ ਦਿੱਤੇ, ਉਹਨੇ ਸਿਰ ਤੇ ਚੁੱਕ ਲਿਆ, ਚੋਲਾ ਵੀ ਸਿਰ ਤੇ ਚੁੱਕ ਲਿਆ। ਮਹਾਰਾਜ ਨੇ ਕਿਹਾ, ਰੂਪੇ ਤੂੰ ਪਾਲਾ ਹੈ? ਕਹਿਣ ਲੱਗਾ, ਸਤਿਗੁਰੂ ਮੇਰੇ ਕੋਲ ਸੱਤਿਆ ਨਹੀਂ, ਤੇਰੇ ਬਸਤਰ ਪਾਲਾ, ਤੇਰੇ ਸ਼ਸਤਰ ਤਾਂ ਬੜੇ ਉੱਚੇ ਨੇ, ਮੈਂ ਸਾਂਭ ਕੇ ਰੱਖਾਂਗਾ। ਤੇ ਸਾਹਿਬ ਨੇ ਹੱਸ ਕੇ ਕਿਹਾ, ਰੂਪੇ ਤੂੰ ਸਾਂਭ ਕੇ ਰੱਖੀ, ਮੈਂ ਦਸਵੇਂ ਜਾਮੇ ਜਿੱਦਣ ਬਸਤਰਾਂ ਦੀ ਲੋੜ ਪੈਗੀ, ਉਦੋਂ ਤੇਰੇ ਘਰ ਵਿੱਚੋਂ ਆ ਕੇ ਮੰਨ ਕੇ ਪਾਵਾਂ। ਹੁਣ ਦੇਖੋ ਸਿੱਖ ਤੇ ਗੁਰੂ ਦੀ ਪ੍ਰੀਤ ਜਦੋਂ ਤੁਰ ਪਏ, ਚਾਰ ਕੋਹ ਤੇ ਗਏ, ਇੱਕ ਮੋੜੀ ਗੱਡੀ ਤੇ ਨਾਮ ਗੁਰੂ ਨੇ ਕੀ ਰੱਖਿਆ। ਕਦੀ ਤੱਕੋ ਮੇਰੇ ਸਾਹਿਬ ਦਾ ਜੀਵਨ, ਜੇ ਆਪ ਨਾਮ ਰੱਖਦੇ ਨੇ ਸਹਿਰਾਂ ਦਾ, ਕਿਤੇ ਗੋਇੰਦਵਾਲ, ਗੋਇੰਦਵਾਲ ਨਾਲ ਗੋਬਿੰਦ ਚੇਤੇ ਆਉਂਦਾ, ਕਿਤੇ ਕੀਰਤਪੁਰ ਜਿੱਥੇ ਰੱਬ ਦੀ ਕੀਰਤੀ ਚੇਤੇ ਆਉਂਦੀ ਏ। ਦੇਖੋ ਸਿੱਖ ਦੀ ਵਡਿਆਈ ਕਿੰਨੀ ਕੁ, ਸਿੱਖ ਦੀ ਕੀਮਤ ਏ ਗੁਰੂ ਹਰਗੋਬਿੰਦ ਸਾਹਿਬ ਦੀਆਂ ਨਜ਼ਰਾਂ ਵਿੱਚ। ਆਪ ਸ਼ਹਿਰ ਵਸਾਉਂਦੇ ਨੇ ਕੀਰਤਪੁਰ, ਜੇ ਇਹਨਾਂ ਦਾ ਪਿਤਾ ਸ਼ਹਿਰ ਵਸਾਉਂਦਾ ਕਰਤਾਰਪੁਰ, ਜੇ ਦਾਦਾ ਸ਼ਹਿਰ ਵਸਾਉਂਦਾ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਕਿਤੇ ਨੀ ਮਿਲਦਾ ਗੁਰੂ ਅਰਜਨ ਦੇਵ ਦੇ ਨਾਮ ਤੇ ਨਾ ਵਸਾਇਆ ਹੋਵੇ, ਉਸ ਵਾਹਿਗੁਰੂ ਦੇ ਨਾਂ ਤੇ। ਪਰ ਜਿੱਦਣ ਸਿੱਖ ਦਾ ਪਿੰਡ ਵਸਾਉਣ ਲੱਗੇ, ਉਦਣ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਨਾਂ ਤੇ ਨਹੀਂ, ਉਦਣ ਮੋੜੀ ਗੱਡ ਕੇ ਕਹਿਣ ਲੱਗੇ, ਇਹ ਰੂਪੇ ਕਾ ਪਿੰਡ, ਇਹ ਭਾਈ ਰੂਪੇ ਦੇ ਨਾਂ ਤੇ ਵਸੇਗਾ। ਤੇ ਅੱਜ ਤੱਕ ਉਹ ਪਿੰਡ ਕਹਿਣ ਸਿੱਖ ਦੇ ਨਾਮ ਤੇ ਪਿੰਡ ਵਸਾਇਆ, ਜਿਹਨੂੰ ਆਪਾਂ ਭਾਈ ਰੂਪੇ ਕੇ ਕਹਿੰਦੇ ਹਾਂ। ਸਾਹਿਬ ਘਰ ਗਏ, ਥੱਲੇ ਬਹਿ ਗਿਆ, ਸਤਿਗੁਰੂ ਨੇ ਗਲਵਕੜੀ ਵਿੱਚ ਲੈ ਕੇ ਕੋਲ ਬਿਠਾਇਆ ਤੇ ਤੁਰ ਲੱਗਿਆ, ਕਿਹਾ, ਰੂਪੇ ਕੁਝ ਮੰਗ ਲੈ, ਕਿਉਂਕਿ ਅਜੇ ਵੀ ਘਰ ਓਨੀ ਦੁਨੀਆਂ ਦੀ ਦੌਲਤ ਨਹੀਂ। ਤੇ ਚਰਨ ਪਕੜ ਕੇ ਕਹਿੰਦਾ, ਸਿੱਖੀ ਸਿਦਕ ਤੇ ਨਾਮ ਦੀ ਪ੍ਰੀਤ ਬਖਸ਼ਦਾ। ਸਾਹਿਬ ਨੇ ਕਿਹਾ, ਭਲਿਆ ਤੇਰੇ ਘਰ ਵਿੱਚ ਤਾਂ ਅਨੇਕਾਂ ਵਰਸਾਏ ਜਾਣਗੇ, ਅੱਜ ਤੋਂ ਬਾਅਦ ਤੁਹਾਡੀ ਸੰਤਾਨ ਦਾ ਅਦਬ ਲੋਕੀ ਗੁਰੂ ਦੇ ਪੁੱਤਰਾਂ ਬਰਾਬਰ ਕਰਨ, ਤੁਹਾਡੀ ਅੰਤ ਨੂੰ ਮੰਨਿਆ ਜਾਏਗਾ। ਪਿਆਰਿਓ, ਆਓ ਉਸ ਦਲ ਭੰਜਨ ਗੁਰੂ ਦੇ ਚਰਨਾਂ ਵਿੱਚ ਆਪਾਂ ਵੀ ਜੁੜੀਏ, ਜਿਹੜਾ ਇੰਨੀਆਂ ਰਹਿਮਤਾਂ ਕਰਦਾ, ਉਹਦੇ ਇਤਿਹਾਸ ਵਿੱਚ ਹੀ ਘਟਨਾਵਾਂ ਨੇ। ਕਿਤੇ ਕੋਈ ਬਸਤਰ ਤਿਆਰ ਕਰੇ, ਉੱਥੇ ਸ੍ਰੀਨਗਰ ਤੁਰਿਆ ਜਾਂਦਾ, ਕਿਤੇ ਕੋਈ ਨਾਨਕ ਮਲੇ ਚੇਤੇ ਕਰੇ, ਉੱਥੇ ਤੁਰਿਆ ਜਾਂਦਾ, ਕਿਤੇ ਕੋਈ ਭੋਜਨ ਤਿਆਰ ਕਰੇ, ਉਹਦੇ ਕੋਲ ਚਲਾ ਜਾਂਦਾ। ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਾਚਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਕਰੇ ਕਿਰਪਾ ਸਾਨੂੰ ਆਪਣੇ ਚਰਨ ਚਰਨ ਵਿੱਚ ਰੱਖ ਕੇ ਆਪਣੀ ਪ੍ਰੀਤ ਪ੍ਰਤੀਤ ਬਖਸ਼ਦ। ਇਹਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ,
1: ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਜਪ ਆਦਿ ਸੱਚ

0: ਔਰ ਤੇ ਸ਼ੀਤਲਾ ਮਾਤਾ ਕਹਿੰਦੇ ਨੇ ਉਸ ਬਿਮਾਰੀ ਨੂੰ। ਪਰ ਗੁਰੂ ਹਰਗੋਬਿੰਦ ਸਾਹਿਬ ਫਿਰ ਨਵਾਂ ਨਰੋਏ, ਉਸ ਅਕਾਲ ਪੁਰਖ ਦੀ ਕਿਰਪਾ ਨਾਲ ਚੇਚਕ ਦੀ ਬਿਮਾਰੀ ਵੀ ਖਹਿੜਾ ਛੱਡ ਗਈ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਥੋੜੇ ਜੇ ਹੋਰ ਵੱਡੇ ਹੋਏ ਤੇ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਪੜ੍ਹਾਈ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਸੀ। ਮੈਂ ਕੋਸ਼ਿਸ਼ ਕਰਨਾ ਸੰਖੇਪ ਵਿੱਚ ਗੁਰਦੇਵ ਦੇ ਜੀਵਨ ਨੂੰ ਬਿਆਨ ਕਰ ਜਾਵਾਂ। ਵੈਸੇ ਉਹਦਾ ਜੀਵਨ ਬੇਅੰਤ ਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਲਈ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਨੂੰ, ਭਰਾਵਾ ਬਾਬੇ ਬੁੱਢੇ ਨਾਲੋਂ ਵੱਧ ਲਿਆਕਤ ਕਿਸ ਦੇ ਕੋਲ ਏ, ਉਹਦੇ ਨਾਲੋਂ ਸਿਆਣਾ ਸੂਝਵਾਨ ਕਿਹੜਾ। ਤੇ ਜਦੋਂ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਸੀ ਤੇ ਬਾਬੇ ਬੁੱਢੇ ਨੇ ਇੱਕੋ ਹੀ ਸ਼ਬਦ ਕਿਹਾ ਸੀ, ਸਤਿਗੁਰੂ ਮੈਂ ਤੇਰੇ ਪੁੱਤਰ ਨੂੰ ਪੜ੍ਹਾ ਸਕਣਾ? ਮੈਂ ਤਾਂ ਤੇਰੀਆਂ ਮੱਝਾਂ ਦਾ ਛੇੜੂਆਂ ਮੱਝਾਂ ਨੂੰ ਚਾਰ ਸਕਣਾ, ਤੇਰੇ ਖੇਤਾਂ ਵਿੱਚ ਹਲ ਵਾਹ ਸਕਣਾ ਵਾ, ਦਾਤਰੀ ਪਕੜ ਕੇ ਤੇਰੇ ਘਰ ਦੇ ਪਸ਼ੂਆਂ ਲਈ ਮੈਂ ਚਾਰਾ ਪੱਠੇ ਵੜ ਸਕਣਾ ਵਾ। ਕਿਸੇ ਵਿਦਵਾਨ ਦੀ ਨਿਯੁਕਤੀ ਕਰ ਜਿਹੜਾ ਤੇਰੇ ਬੱਚੇ ਨੂੰ ਪੜ੍ਹਾਏ, ਕੋਈ ਆਲਮ ਲੱਭ ਲਵੋ। ਤੇ ਗੁਰੂ ਅਰਜਨ ਦੇਵ ਨੇ ਇੱਕੋ ਸ਼ਬਦ ਕਿਹਾ ਸੀ, ਬਾਬਾ ਬੁੱਢਾ ਮੈਨੂੰ ਨਹੀਂ ਪਤਾ ਤੂੰ ਖੇਤਾਂ ਵਿੱਚ ਵਾਹੀ ਕਰਨਾ, ਤੂੰ ਗੁਰੂ ਘਰ ਦੇ ਪਸ਼ੂ ਸਾਂਭਣਾ, ਤੂੰ ਗੁਰੂ ਦਰ ਤੇ ਬੈਠ ਕੇ ਕੇਵਲ ਹੱਥੀ ਸੇਵਾ ਕਰਨਾ, ਮੇਰੇ ਪੁੱਤਰ ਨੂੰ ਕੇਵਲ ਉਹ ਵਿਦਿਆ ਪੜ੍ਹਾ ਦੇ ਜਿਹੜੇ ਤੇਰੇ ਗੁਣਾਂ ਨੂੰ ਦੇਖ ਕੇ ਗੁਰੂ ਨਾਨਕ ਨੇ ਤੈਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ। ਬਸ ਮੇਰੇ ਪੁੱਤਰ ਨੂੰ ਉਹ ਚੀਜ਼ ਪੜ੍ਹਾ ਦੇ ਜਿਵੇਂ ਗੁਰੂ ਨਾਨਕ ਤੇਰੇ ਤੇ ਤਰੁੱਟ ਪਿਆ, ਮੇਰੇ ਪੁੱਤਰ ਉੱਤੇ ਵੀ ਉਸ ਪਿਆਰੇ ਦੀ ਕਿਰਪਾ ਹੋ ਜਾਏ। ਬਾਬਾ ਬੁੱਢਾ ਜੀ ਨੇ ਵਿਦਿਆ ਆਰੰਭ ਕਰਾਈ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਘੋੜ ਅਸਵਾਰੀ, ਸ਼ਸਤਰ ਵਿਦਿਆ ਇਹ ਵੀ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੂੰ ਸਿਖਾਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਲਾਹੌਰ ਗਏ ਨੇ, ਤਵਾਰੀਖ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦੇ ਕੇ ਗਏ ਨੇ। ਸਾਹਿਬ ਨੂੰ ਪਤਾ ਹੈ ਕਿ ਲਾਹੌਰ ਜਾਣਾ, ਉੱਥੇ ਤੁਰਕਾਂ ਨੇ ਖੁਜਤ ਕਰਨੀ ਹੈ ਤੇ ਸਾਡਾ ਚੀਜ਼ ਸਾਡਾ ਠੀਕਰਾ ਗੁਰਦੇਵ ਕਹਿੰਦੇ ਉੱਥੇ ਜ਼ਰੂਰ ਲੱਗੇਗਾ। ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ ਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਦੇ ਕੋਲ ਜਿਹੜੇ ਦੋ ਸਿੱਖ ਨੇ ਭਾਰੀ ਜੀਵਨ ਵਾਲੇ, ਉਹਨਾਂ ਵਿੱਚੋਂ ਇੱਕ ਬਾਬਾ ਬੁੱਢਾ ਤੇ ਦੂਜਾ ਭਾਈ ਗੁਰਦਾਸ ਏ। ਬਾਬਾ ਬੁੱਢਾ ਆਦਿ ਸਿੱਖ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਕਿਰਪਾ ਲਈ, ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਸਿੱਖੀ ਕਮਾ ਰਿਹਾ, ਉਸ ਤੋਂ ਇਲਾਵਾ ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਪੁਰਾਣਾ, ਭਾਈ ਲੰਗਾ, ਭਾਈ ਪਿਰਾਗਾ, ਇਹ ਮੁੱਖ ਸਿੱਖ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸ਼ਰਨ ਵਿੱਚ ਰਹਿੰਦੇ ਨੇ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਸਾਨੂੰ ਇੱਕ ਨਵੀਂ ਸੇਧ ਦਿੱਤੀ ਹੈ। ਵੈਸੇ ਬਾਣੀ ਦੇ ਆਧਾਰ ਤੇ ਮੈਂ ਅਰਜ਼ ਕਰਾਂਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਵੀ ਪਾਇਆ, ਤਿਲਕ ਵੀ ਲਾਇਆ ਤੇ ਬਾਬਾ ਬੁੱਢਾ ਜੀ ਨੇ ਦੋ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਈਆਂ ਨੇ ਤੇ ਸਾਹਿਬ ਨੇ ਪਹਿਲੇ ਦਿਨ ਇਹੀ ਸਾਰੀ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਸੀ ਕਿ ਅੱਜ ਤੋਂ ਬਾਅਦ ਰੁਪਈਏ ਨਹੀਂ, ਕੇਵਲ ਬਸਤਰ ਨਹੀਂ, ਜੇ ਤੁਸੀਂ ਗੁਰੂ ਨਾਨਕ ਦੀ ਕਿਰਪਾ ਲੈਣੀ ਏ, ਸੋਹਣੀਆਂ ਜਵਾਨੀਆਂ, ਸੋਹਣੀਆਂ ਘੋੜੇ, ਸੋਹਣੇ ਸ਼ਸਤਰ ਭੇਟ ਕਰੋ। ਤੇ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਾਈਆਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਸਿੱਖ ਵਿਦਵਾਨਾਂ ਨੇ ਇਹਦੀ ਵਿਆਖਿਆ ਬੜੀ ਪਿਆਰੀ ਕੀਤੀ, ਪੜ੍ਹਦੇ ਅਸੀਂ ਸਾਰੇ ਹਾਂ ਤੇ ਨਥੇ ਨੇ ਤੇ ਅਬਦੁੱਲੇ ਨੇ ਤਾਂ ਵਾਰ ਵੀ ਗਾਈ। ਤੇ ਮੈਂ ਇੱਕ ਦਿਨ ਅਰਜ਼ ਕਰ ਰਿਹਾ ਸਾਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਦੋ ਕਿਰਪਾਨਾਂ ਪਾਈਆਂ ਨੇ ਤੇ ਉਸ ਵਕਤ ਨਥਮਲ ਤੇ ਅਬਦੁੱਲੇ ਨੇ ਜਿਹੜੀ ਵਾਰ ਗਾਈ ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਰਪਾਨਾਂ ਪਾਣੀ ਕੋਈ ਆਮ ਘਟਨਾ ਨਹੀਂ, ਇਹਦੇ ਵਿੱਚ ਇਤਿਹਾਸ ਵਿੱਚ ਬੜੀ ਵੱਡੀ ਇਹ ਘਟਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਭੱਟਾ ਨੇ ਗੁਰਦੇਵ ਨੂੰ ਕਿਤੇ ਜਨਕ ਨਾਲ ਤੁਲਨਾ ਦੇ ਦਿੱਤੀ ਸਮਝਾਉਣ ਦੇ ਲਈ, ਕਿਤੇ ਕ੍ਰਿਸ਼ਨ ਜੀ ਲਈ ਸ਼ਬਦ ਵਰਤੇ, ਰਾਮ ਜੀ ਦੇ ਸ਼ਬਦ ਵਰਤੇ, ਉਹਨਾਂ ਨੇ ਕਿਤੇ ਰਿਸ਼ੀ ਮਹਾਤਮਾਵਾਂ ਦੇ ਸ਼ਬਦ ਵਰਤੇ, ਪਰ ਨੱਥਾ ਮਲ ਤੇ ਅਬਦੁੱਲ ਨੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਨੇ, ਕਿਸੇ ਰਾਜਪੂਤ ਰਾਜੇ ਨਾਲ ਨਹੀਂ, ਜਨਕ ਨਾਲ ਨਹੀਂ, ਕ੍ਰਿਸ਼ਨ ਜੀ ਨਾਲ ਨਹੀਂ, ਰਾਮ ਜੀ ਨਾਲ ਨਹੀਂ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਕਿਰਪਾਨਾਂ ਦੇਖ ਕੇ, ਦਸਤਾਰ ਦੇਖ ਕੇ ਸੰਬੋਧਨ ਦਿੱਲੀ ਦੇ ਹਾਕਮ ਬਾਦਸ਼ਾਹ ਜਹਾਂਗੀਰ ਨੂੰ ਕੀਤਾ। ਸਾਹਿਬ ਦੇ ਬਾਰੇ ਉਹਨਾਂ ਨੇ ਮੈਂ ਕਿਤੇ ਅਰਜ਼ ਵੀ ਕਰ ਚੁੱਕਾ ਵਾਂ, ਉਹ ਲਿਖਦੇ ਨੇ ਬੜੇ ਪਿਆਰੇ ਉਹਨਾਂ ਦੇ ਬਚਨ ਨੇ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਇਕ ਹੈ, ਸਭ ਬਰਨੀ ਨੇ ਜਾਏ ਕਹੂੰ ਕਿਆ ਗਾਇਕ ਹੈ, ਰਬ ਸਚ ਭੈ ਮਲੀਨ ਸੋ ਦਰਸ ਦਿਖਾਇਕ ਹੈ, ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਜਿੱਦਨ ਤਖ਼ਤ ਦੀ ਗੱਦੀ ਨਿਸ਼ਾਨੀ ਹੋਈ ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਕਹਿਣ ਲੱਗੇ ਮੀਰ ਅਬਦਲ ਔਰ ਨੱਥਾ ਜਸ ਕਹਿਓ ਬਣਾਇਕ ਹੈ। ਫਿਰ ਉਹਨਾਂ ਨੇ ਕੀ ਜਸ ਕਹਿ ਕੇ ਬਣਾਇਆ, ਕਹਿਣ ਲੱਗੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਅਖੀਰ ਵਿੱਚ ਉਹਨਾਂ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ। ਇਹਦਾ ਮਤਲਬ ਬਾਦਸ਼ਾਹ ਨੂੰ ਚੈਲੰਜ ਏ ਕਿ ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ। ਕਈ ਵਾਰੀ ਸੱਜਣ ਇਹਦੇ ਅਰਥ ਵੀ ਪੁੱਛਦੇ ਨੇ, ਸ਼ਬਦ ਆਪਾਂ ਸਾਰੇ ਵਰਤਨੇ ਆ, ਮੀਰੀ ਤੇ ਪੀਰੀ ਦਾ ਅਰਥ ਕੀ ਹੈ? ਧਿਆਨ ਦੇਣਾ, ਮੀਰੀ ਦਾ ਅਖਰੀ ਅਰਥ ਜਿਹੜਾ ਆਪਾਂ ਇਹ ਕਰਨੇ ਆ, ਰਾਜ ਸਤਾ ਦੁਨੀਆਂ ਦੀ ਤਾਕਤ, ਤੇ ਜਦੋਂ ਆਪਾਂ ਪੀਰੀ ਦਾ ਅਰਥ ਕਰਨੇ ਆ ਉਹਦਾ ਅਰਥ ਹੈ ਰੂਹਾਨੀਅਤ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਅਰਥ ਕੀਤਾ ਅੰਮ੍ਰਿਤੋ ਬਣਿਆ ਅਮੀਰ, ਅਮੀਰ ਤੋਂ ਬਣਿਆ ਮੀਰ, ਐੜਾ ਕੱਢ ਦਿੱਤਾ ਗਿਆ, ਮੀਰ ਤੋਂ ਅੱਗੇ ਬਣਿਆ ਮੀਰੀ, ਬਾਦਸ਼ਾਹ ਦਾ ਚਿੰਨ੍ਹ ਅੰਮ੍ਰਿਤੋ ਅਮੀਰ, ਅਮੀਰ ਤੋਂ ਮੀਰ, ਇਸੇ ਕਰਕੇ ਮੀਰ ਬਾਬਰ ਸ਼ਬਦ ਵਰਤਿਆ ਜਾਂਦਾ, ਮੀਰ ਤੈਮੂਰ ਸ਼ਬਦ ਵਰਤਿਆ ਜਾਂਦਾ। ਅਮੀਰ ਦਾ ਸੰਬੰਧ ਦੁਨੀਆਂ ਦੀ ਸਲਤਨਤ ਨਾਲ ਏ, ਦੁਨੀਆਂ ਦੇ ਰਾਜ ਭਾਗ ਨਾਲ ਏ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਤਲਵਾਰ ਇੱਕ ਕਿਰਪਾਨ ਤਾਂ ਮੀਰੀ ਦੀ ਪਾਈ ਤੇ ਦੂਜੀ ਕਿਰਪਾਨ ਪਾਈ ਸਾਹਿਬ ਨੇ ਪੀਰੀ ਦੀ। ਤੇ ਜੇ ਕੋਈ ਪੁੱਛ ਲੈ ਵੀ ਚਲੋ ਮੀਰੀ ਦੀ ਕਿਰਪਾਨ ਤਾਂ ਸ਼ੋਭਦੀ ਏ, ਰਾਜੇ ਮਹਾਰਾਜੇ ਪਾਉਂਦੇ ਨੇ, ਤਖ਼ਤ ਕਲਗੀ ਸ਼ੋਭਦੀ ਏ, ਇਹ ਮੀਰੀ ਦਾ ਚਿੰਨ੍ਹ ਏ, ਪਰ ਪੀਰੀ ਵਾਸਤੇ ਗੁਰਦੇਵ ਨੇ ਸ਼ਬਦ ਤਲਵਾਰ ਕਿਉਂ ਵਰਤਿਆ? ਰੂਹਾਨੀਅਤ ਦੀ ਥਾਂ ਤੇ ਵੀ ਸਾਹਿਬ ਨੇ ਇੱਕ ਤਲਵਾਰ ਨੂੰ ਪ੍ਰਤੀਕ ਬਣਾਇਆ, ਇਹਦਾ ਕਾਰਨ ਕੀ? ਗੁਰੂ ਗ੍ਰੰਥ ਸਾਹਿਬ ਨੇ ਪੀਰੀ ਦੀ ਤਲਵਾਰ ਦੀ ਗੱਲ ਪਹਿਲਾਂ ਕੀਤੀ ਏ। ਚੇਤੇ ਰੱਖਣਾ, ਸਾਹਿਬ ਦੀ ਬਾਣੀ ਕਦੀ ਪੜ੍ਹੀਏ, ਸਤਿਗੁਰੂ ਨੇ ਜਿੱਥੇ ਮੀਰੀ ਦੀ ਤਲਵਾਰ ਦੀ ਗੱਲ ਆਪਾਂ ਪੜ੍ਹਨੇ ਆ, ਉੱਥੇ ਪੀਰੀ ਨੂੰ ਰੂਹਾਨੀਅਤ ਨੂੰ ਵੀ ਕਿਰਪਾਨ ਨਾਲ ਤੁਲਨਾ ਦਿੱਤੀ ਗਈ ਏ। ਸਵਾਲ ਉੱਠੇਗਾ ਕਿ ਪੀਰੀ ਦਾ ਤੇ ਤਲਵਾਰ ਦਾ ਕੀ ਸੰਬੰਧ? ਮੀਰੀ ਦਾ ਤੇ ਕਿਰਪਾਨ ਦਾ ਸੰਬੰਧ ਹੋ ਸਕਦਾ, ਪਰ ਪੀਰੀ ਦਾ ਕੀ ਸੰਬੰਧ? ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮੁੱਦਾ ਪਹਿਲਾਂ ਪੰਜਾਬ ਦੀ ਧਰਤੀ ਤੇ ਪਾਕ ਪੱਟਣ ਵਿੱਚ ਰਹਿਣ ਵਾਲਾ ਇੱਕ ਸੂਫੀ ਸੰਤ ਪੁਕਾਰ ਉੱਠਿਆ ਸੀ, ਕਹਿੰਦਾ ਦੁਨੀਆਂ ਦੇ ਲੋਕੋ ਇੱਕ ਕਿਰਪਾਨ ਤਾਂ ਬਾਹਰ ਏ, ਜਿਹੜੀ ਸੂਰਮੇ ਪਕੜ ਕੇ ਤੁਰਦੇ ਨੇ ਮੀਰ ਲੋਕ। ਕਹਿਣ ਲੱਗੇ ਇੱਕ ਕਿਰਪਾਨ ਜਿਹੜਾ ਨਾਮ ਏ, ਰੂਹਾਨੀਅਤ ਦੀ ਖੇਡ ਇਸ ਤਰ੍ਹਾਂ ਜਿਵੇਂ ਤਿੱਖੀ ਧਾਰ ਤੇ ਚੱਲਣਾ ਹੋਵੇ, ਤੇ ਉਹਨੇ ਵੀ ਜਿੱਦਣ ਪੀਰੀ ਦਾ ਜ਼ਿਕਰ ਕੀਤਾ ਤੇ ਖੰਡਾ ਸ਼ਬਦ ਉਹਨੇ ਵੀ ਵਰਤਿਆ। ਬਾਬੇ ਫਰੀਦ ਦਾ ਬਚਨ ਆਉਂਦਾ, ਕਹਿੰਦੇ ਨੇ ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ। ਕਹਿਣ ਲੱਗੇ ਖੰਡੇ ਨਾਲੋਂ ਵੱਧ ਤਿੱਖੀ ਏ, ਇਹਦਾ ਮਤਲਬ ਪੀਰੀ ਦੀ ਗੱਲ ਕਰਨ ਲੱਗਿਆਂ ਨੀ ਉਹਨਾਂ ਨੇ ਪ੍ਰਤੀਕ ਤਲਵਾਰ ਨੂੰ ਕਿਰਪਾਨ ਨੂੰ ਖੰਡੇ ਨੂੰ ਵਰਤਿਆ। ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹੀ, ਉਹਨਾਂ ਨੇ ਵੀ ਸ਼ਬਦ ਪੀਰੀ ਲਈ ਖੰਡਾ ਵਰਤਿਆ। ਹਜ਼ੂਰ ਦੇ ਬਚਨ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਦਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਤੇ ਜਿੰਨ ਭਗਤ ਦੀ ਚੱਲਣ ਦੀ ਗੱਲ ਕਹੀ, ਉਦਨ ਵੀ ਕਹਿਣ ਲੱਗੇ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ। ਇਹਦਾ ਮਤਲਬ ਪੀਰੀ ਲਈ ਸ਼ਬਦ ਸਾਹਿਬ ਨੇ ਪ੍ਰਤੀਕ ਬਾਣੀ ਵਿੱਚ ਤਲਵਾਰ ਵਰਤਿਆ, ਖੰਡਾ ਵਰਤਿਆ। ਤੇ ਜਦੋਂ ਸੱਤੇ ਬਲਵੰਡ ਨੂੰ ਪੜ੍ਹਦੇ ਹਾਂ, ਉਹਨਾਂ ਨੇ ਪਹਿਲੀ ਪੌੜੀ ਵਿੱਚ ਜ਼ਿਕਰ ਹੀ ਇਹ ਕੀਤਾ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਤੇਰੇ ਕੋਲ ਇੱਕ ਰੂਹਾਨੀਅਤ ਦਾ ਖੜਗੇ, ਤੇਰੇ ਕੋਲ ਪੀਰੀ ਦਾ ਖੜਕੇ, ਤੇ ਜਿੱਦਣ ਭਾਈ ਲਹਿਣਾ ਤੇਰੇ ਚਰਨਾਂ ਵਿੱਚ ਆਇਆ, ਤੂੰ ਲਹਿਣੇ ਦੇ ਅੰਦਰੋਂ ਜਿਤਨੇ ਵੀ ਵਿਕਾਰ ਨੇ ਔਗਣ ਨੇ ਉਹਨਾਂ ਨੂੰ ਪੀਰੀ ਦੀ ਕਿਰਪਾਨ ਦੇ ਨਾਲ ਵੱਢ ਕੇ ਦੂਰ ਕਰ ਦਿੱਤਾ। ਸੱਤੇ ਬਲਵੰਡ ਨੇ ਸ਼ਬਦ ਵਰਤਿਆ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋਖੀਮ ਦੇ, ਬੇਗੁਣਾ ਸਹਿਤ ਭੈਣ ਭਰਾਵ ਹੈ
1: ਪਰ ਰੰਗਤ ਦਾਨ ਪੜੀਂਦੇ ਨਾਨਕ ਰਾਹ ਚਲਾਇਆ ਸੱਚ ਕੋਟ ਸਤਾਣੀ ਨੀਂਵਦੈ ਲੈਣੇ ਧਰਿਓ ਨੀ ਸੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਂਦੈ ਕਹਿੰਦੇ ਨੇ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕ ਹੋਵੇ ਜੀ ਦੇ ਉਸਾਂ ਨੇ ਸ਼ਬਦ ਤੇ ਖੜਕ ਵਰਤਿਆ ਕਿਰਪਾਨ ਸ਼ਬਦ ਵਰਤਿਆ ਤੀਰੀ ਵਾਸਤੇ ਵੀ ਗੁਰਦੇਵ ਨੇ ਕਿਰਪਾਨ ਦੀ ਗੱਲ ਕੀਤੀ ਕਹਿਣ ਲੱਗੇ ਖੜਕ ਜੋਰ ਪ੍ਰਾਕ ਹੋਵੇ ਜੀ ਦੇ ਗੁਰੂ ਨਾਨਕ ਸਾਹਿਬ ਤੂੰ ਜੀ ਦਾਨ ਦਿੱਤਾ ਆਪਣੀ ਪੀਰੀ ਦੀ ਤਲਵਾਰ ਨਾਲ ਲੋਕਾਂ ਦੇ ਔਗਣ ਕਰ ਦਿੱਤੇ ਤਿੰਨ ਪ੍ਰਮਾਣ ਸਾਹਿਬ ਦਾ ਇੱਕ ਬਚਨ ਤਾਂ ਅਸੀਂ ਪੜ੍ਹਨੇ ਆ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਫਿਰ ਧਰ ਤਲੀ ਗਲੀ ਮੇਰੀ ਆਓ ਇਹਦਾ ਵੀ ਸੰਬੰਧ ਪੀਰੀ ਦੀ ਕਿਰਪਾ ਨਾਲ ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਨੇ ਉਸ ਚਿੰਨ੍ਹ ਨੂੰ ਪ੍ਰਗਟ ਕਰ ਦਿੱਤਾ ਜਿਸ ਚਿੰਨ੍ਹ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਿਰਜਣਾ ਕਰ ਦਿੱਤੀ ਤੇ ਇੱਕ ਗੱਲ ਕਹਿ ਦਿੱਤੀ ਸਿੱਖੋ ਅੱਜ ਤੋਂ ਬਾਅਦ ਦੁਨੀਆਂ ਦੇ ਤਖ਼ਤ ਵੱਲ ਮੂੰਹ ਨਾ ਕਰਿਆ ਜੇ ਇਹ ਝੂਠੇ ਤਖ਼ਤ ਤੋਂ ਕਦੀ ਆਸ ਨਾ ਕਰਿਓ ਤੁਹਾਨੂੰ ਇਨਸਾਫ਼ ਮਿਲੇਗਾ ਅੱਜ ਅਦਲ ਸੱਚ ਦਾ ਇਨਸਾਫ਼ ਝੂਠ ਸੱਚ ਦੇ ਨਿਤਾਰੇ ਅਕਾਲ ਤਖ਼ਤ ਤੇ ਹੋਇਆ ਅਕਾਲ ਤਖ਼ਤ ਬਾਬਾ ਬੁੱਢਾ ਭਾਈ ਗੁਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਏ ਸਵੇਰੇ ਅੰਮ੍ਰਿਤ ਵੇਲੇ ਦੀਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਵਿੱਚ ਸਜਾਉਂਦੇ ਨੇ ਤੇ ਸ਼ਾਮ ਦੇ ਵੇਲੇ ਮੇਰਾ ਦਾਤਾ ਅਕਾਲ ਤਖ਼ਤ ਦੇ ਸਾਹਮਣੇ ਮੱਲ ਅਖਾੜਾ ਵੀ ਸੀ ਵਿਦਵਾਨ ਇਹ ਵੀ ਕਹਿੰਦੇ ਨੇ ਉੱਥੇ ਕੁਸ਼ਤੀਆਂ ਕਰਾਈਆਂ ਜਾਂਦੀਆਂ ਨੇ ਸ਼ਾਮ ਨੂੰ ਢਾਡੀ ਵਾਰਾਂ ਗਾਈਆਂ ਜਾਂਦੀਆਂ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਆਪ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਉਣ ਦੇ ਵਿੱਚ ਮੋਹਰੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਬਣਾਇਆ ਦੋ ਕਿਰਪਾਨਾਂ ਪਾਈਆਂ ਨੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਫਿਰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਵੀ ਕੀਤਾ ਗਿਆ ਮੈਂ ਸਟੈਪ ਬਾਈ ਸਟੈਪ ਜੀਵਨ ਚੱਲਦਾ ਇੱਧਰ ਸਤਿਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਨੇ ਦਿੱਲੀ ਗਏ ਨੇ ਕਈ ਸੱਜਣ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਇਸ ਕਰਕੇ ਗਏ ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਕਿ ਜਹਾਂਗੀਰ ਤੇ ਸਾੜ ਸਤੀ ਸੀ ਇਸ ਕਰਕੇ ਉਹਨੇ ਕਿਹਾ ਕਿ ਤੇਰੇ ਲਈ ਕੋਈ ਮਹਾਂਪੁਰਸ਼ ਚਲੀ ਆ ਕੱਟੇ ਤੇ ਤਾਂ ਤੇਰਾ ਇਹ ਰੋਗ ਦੂਰ ਹੋ ਸਕਦਾ ਹੈ ਇੱਕ ਗੱਲ ਚੇਤੇ ਰੱਖਿਓ ਗੱਲਾਂ ਨਿਰਮੂਲ ਨੇ ਕਦੀ ਸਿੱਖ ਇਤਿਹਾਸ ਦੀ ਤਵਾਰੀਖ ਪੰਨੇ ਪੜੋ ਜਿਹੜਾ ਗਵਾਲੀਅਰ ਦਾ ਕਿਲ੍ਹਾ ਸੀ ਨਾ ਇਹ ਆਮ ਕੈਦੀਆਂ ਲਈ ਨਹੀਂ ਇਹ ਰਾਜਸੀ ਕੈਦੀਆਂ ਦਾ ਕਿਲ੍ਹਾ ਸੀ ਇਹਦੇ ਵਿੱਚ ਕੇਵਲ ਰਾਜੇ ਮਹਾਰਾਜੇ ਹੀ ਸਿਆਸੀ ਕੈਦੀ ਸਨ ਜਿਹੜੇ ਸਨ ਉਹ ਜਦੋਂ ਕੋਈ ਇਸ ਗਵਾਲੀਅਰ ਦੇ ਕਿਲ੍ਹੇ ਵਿੱਚ ਆਉਂਦਾ ਸੀ ਉਹਦਾ ਪਿੰਜਰ ਤਾਂ ਬਾਹਰ ਨਿਕਲਦਾ ਸੀ ਜਿੰਦੇ ਜੀ ਕਦੀ ਕੋਈ ਬਾਹਰ ਨਹੀਂ ਸੀ ਨਿਕਲਿਆ ਕਾਰਨ ਕੀ ਜਿਨ੍ਹਾਂ ਨੂੰ ਇੱਕ ਵਾਰੀ ਕੈਦ ਕਰਨਾ ਉਹਨਾਂ ਨੂੰ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਮਿੱਠਾ ਜਿਹਾ ਦੇਣਾ ਉਹਦੀਆਂ ਹੱਡੀਆਂ ਵਿੱਚ ਰਾਜ ਜਾਣਾ ਪਰਤ ਕੇ ਮਰਨ ਤੋਂ ਬਾਅਦ ਉਹਦੀ ਲਾਸ਼ ਤਾਂ ਬਾਹਰ ਨਿਕਲੀ ਜਿੰਦੇ ਜੀ ਕਦੀ ਨਹੀਂ ਨਿਕਲਿਆ ਇਹੀ ਕਾਰਨ ਕਿ 52 ਰਾਜਿਆਂ ਦਾ ਜ਼ਿਕਰ ਹੁੰਦਾ ਆਮ ਬੰਦੇ ਦਾ ਕਿਉਂ ਨਹੀਂ ਜ਼ਿਕਰ ਆਇਆ ਗਵਾਲੀਅਰ ਦਾ ਕਿਲ੍ਹਾ ਰਾਜਸੀ ਕੈਦੀਆਂ ਵਾਸਤੇ ਸੀ ਤੇ ਇਹੋ ਜਿਹੀ ਗਲਤ ਨੀਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਗਿਆ ਉੱਥੇ ਸਾਹਿਬ ਨੂੰ ਭੋਜਨ ਦਿੱਤਾ ਗਿਆ ਦਰੋਗਾ ਜਿਹੜਾ ਸੀ ਉਹ ਭਾਵਣਾ ਵਾਲਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨੇ ਦੱਸ ਦਿੱਤਾ ਦਾਤਿਆਂ ਇੱਥੇ ਭੋਜਨ ਵਿੱਚ ਜ਼ਹਿਰ ਮਿਲਾ ਕੇ ਦਿੰਦੇ ਨੇ ਤੇ ਸਾਹਿਬ ਨੇ ਇੱਕ ਗੱਲ ਕਹੀ ਸੀ ਮੈਂ ਕਿਲ੍ਹੇ ਦਾ ਭੋਜਨ ਪ੍ਰਵਾਨ ਨਹੀਂ ਕਰਨਾ ਮੇਰਾ ਸਿੱਖ ਕਿਰਤ ਕਰੇਗਾ ਬਾਹਰੋਂ ਕਿਰਤ ਕਰਕੇ ਜਿਹੜਾ ਭੋਜਨ ਤਿਆਰ ਕਰੇਗਾ ਮੈਂ ਕੇਵਲ ਉਸ ਭੋਜਨ ਨੂੰ ਪ੍ਰਵਾਨ ਕਰਨਾ ਸਤਿਗੁਰੂ ਗਵਾਲੀਅਰ ਦੇ ਕਿਲ੍ਹੇ ਵਿੱਚ ਨੇ ਇੱਥੇ ਚੰਦੂ ਨੇ ਇੱਕ ਨਵੀਂ ਚਾਲ ਚੱਲੀ ਸੀ ਉਹਨੇ ਇੱਕ ਜ਼ਹਿਰ ਦਾ ਚੋਲਾ ਤਿਆਰ ਕਰਾਇਆ ਸੀ ਉਹਨੂੰ ਪਤਾ ਹੈ ਕਿ ਜਹਾਂਗੀਰ ਤੋਂ ਬਾਅਦ ਇਹਨਾਂ ਬਾਦਸ਼ਾਹਾਂ ਦਾ ਕੋਈ ਪਤਾ ਨਹੀਂ ਜੇ ਜਹਾਂਗੀਰ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਸੁਲਾਹ ਹੋ ਗਈ ਕਿਉਂਕਿ ਰਾਜਨੀਤਿਕ ਲੋਕਾਂ ਦੀ ਚਾਲ ਏ ਕੰਮ ਕਢਾਓ ਪਰਤ ਕੇ ਉਹਨੂੰ ਵੀ ਦੁਨੀਆਂ ਤੋਂ ਉਹਦਾ ਵੀ ਕੂਚ ਕਰਾ ਦਿਓ ਆ ਗੁਰੂ ਕਲਗੀ ਵਾਲੇ ਨੂੰ ਜਿੰਨਾ ਖੰਜਰ ਮਾਰਿਆ ਸਿੱਖ ਤਵਾਰੀ ਕਹਿੰਦੀ ਏ ਕਿ ਇਹ ਸੂਬੇ ਸਰਹੰਦ ਦੇ ਭੇਜੇ ਹੋਏ ਪਠਾਨ ਸਨ ਕਿਉਂਕਿ ਸੂਬੇ ਸਰਹੰਦ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਬੰਦਾ ਬਹਾਦਰ ਸ਼ਾਹ ਤਖ਼ਤ ਤੇ ਬੈਠ ਗਿਆ ਤੇ ਜਿਹਦੇ ਪੁੱਤਰਾਂ ਨੂੰ ਮੈਂ ਕੋਹ ਕੇ ਸ਼ਹੀਦ ਕੀਤਾ ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਮੇਰੇ ਤੋਂ ਬਦਲਾ ਨਾ ਲੈਣ ਇਹੀ ਕਾਰਨ ਉਹਨੇ ਸੋਚਿਆ ਕਿਤਨਾ ਚੰਗਾ ਹੋਵੇ ਕਿ ਮੇਰੇ ਵੱਲ ਝਾਕਣ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਸਤੇ ਵਿੱਚ ਹਟਾ ਦਿਆਂ ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ ਚੰਦੂ ਨੇ ਇੱਕ ਪੋਸ਼ਾਕ ਭੇਜੀ ਏ ਜਿਹੜੀ ਜ਼ਹਿਰ ਨਾਲ ਭਰੀ ਏ ਜਿਹੜੀ ਪੋਸ਼ਾਕ ਪਾਉਣ ਦੇ ਨਾਲ ਕੋਈ ਵੀ ਪਾਏ ਤਾਂ ਉਹਦੀ ਮੌਤ ਹੋ ਜਾਂਦੀ ਏ ਉਸ ਦਰੋਗੇ ਨੇ ਉਹ ਪੋਸ਼ਾਕ ਗੁਰਦੇਵ ਦੇ ਚਰਨਾਂ ਤੱਕ ਜਾਣ ਹੀ ਨਹੀਂ ਦਿੱਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਟੇਕ ਕੇ ਉਹਨੇ ਇੱਕੋ ਬੇਨਤੀ ਕੀਤੀ, ਦਾਤਿਆ ਮੈਂ ਇਸ ਕਿਲੇ ਦਾ ਦਰੋਗਾ ਤਾਂ ਜ਼ਰੂਰ ਹਾਂ ਪਰ ਤੇਰੇ ਚਰਨਾਂ ਦਾ ਗੁਲਾਮ ਹਾਂ, ਤੂੰ ਕਿਰਪਾ ਕਰਕੇ ਮੈਨੂੰ ਜੀ ਦਾਨ ਦੇ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਰਹੇ। ਆਹ ਪਹਾੜੀ ਰਾਜੇ, ਮੈਂ ਕਈ ਵਾਰੀ ਅਰਜ਼ ਕੀਤੀ ਏ, ਜਿਹੜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਲਈ ਕਈ ਤਰ੍ਹਾਂ ਦੇ ਛੜ ਯੰਤਰ ਰਚਦਾ, ਇਸ ਭੀਮ ਚੰਦ ਦਾ ਸੱਕਾ ਦਾਦਾ ਤਾਰਾ ਚੰਦ ਵੀ 52 ਰਾਜਿਆਂ ਵਿੱਚ ਉੱਥੇ ਕੈਦ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਵੀ ਉੱਥੇ ਸੀ। ਇਹਨਾਂ ਨੇ ਸਤਿਗੁਰੂ ਦੇ ਚਰਨ ਪਰਤੇ, ਉੱਥੇ ਸਵੇਰੇ ਸ਼ਾਮ ਬਾਣੀ ਦਾ ਪ੍ਰਵਾਹ ਚੱਲਿਆ। ਇਹਨਾਂ ਨੂੰ ਇੱਕ ਆਸ ਵੱਜ ਗਈ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਆ ਗਏ ਨਾ ਤੇ ਅੱਜ ਤੋਂ ਬਾਅਦ ਸਾਨੂੰ ਇਹਨੇ ਕੈਦ ਨਹੀਂ ਰੱਖਣਾ। ਤੇ ਚਰਨ ਪਕੜ ਕੇ ਕਿਹਾ ਸੀ, ਸਤਿਗੁਰੂ ਜੇ ਤੂੰ ਇਸ ਕੈਦ ਵਿੱਚੋਂ ਜਦੋਂ ਨਿਕਲੇਗਾ ਸਾਨੂੰ ਕੱਢ ਕੇ ਲੈ ਜਾਈ, ਨਹੀਂ ਤੇ ਤੇਰੇ ਤੋਂ ਬਿਨਾਂ ਸਾਨੂੰ ਇਸੇ ਕੈਦ ਵਿੱਚੋਂ ਇਸ ਕਿਲੇ ਵਿੱਚੋਂ ਕਿਸੇ ਨੇ ਕੱਢਣਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਉੱਥੇ ਰਹੇ ਤੇ ਸਿੱਖਾਂ ਵਿੱਚ ਇੱਕ ਨਵੀਂ ਰੀਤ ਚੱਲੀ, ਜਿੱਥੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਆਈਆਂ, ਅਕਾਲ ਤਖ਼ਤ ਬਣਿਆ, ਜਿੱਥੇ ਢਾਡੀ ਵਾਰਾਂ ਦਾ ਸਿੱਖੀ ਵਿੱਚ ਜਨਮ ਹੋਇਆ ਉੱਥੇ ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਜਿਹਨੂੰ ਰੋਸ ਜਲੂਸ ਵੀ ਆਪਾਂ ਕਹਿੰਦੇ ਹਾਂ। ਵੈਸੇ ਮੈਂ ਵਿਚਾਰ ਕਰ ਚੁੱਕਾ ਵਾਂ ਪਹਿਲਾਂ ਵੀ ਇਹ, ਪਰ ਸਾਹਿਬ ਦੇ ਜੀਵਨ ਨਾਲ ਇਹ ਸੰਬੰਧਤ ਹੈ। ਬਾਬੇ ਬੁੱਢੇ ਨੇ ਹੱਥ ਵਿੱਚ ਮਿਸਾਲ ਲੈ ਕੇ ਗਵਾਲੀਅਰ ਦੇ ਕਿਲੇ ਤੱਕ ਗਿਆ, ਉਹਨੇ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕੀਤੀ ਤੇ ਜਦੋਂ ਕਿਸੇ ਹਕੂਮਤ ਨੇ ਪੁੱਛਣਾ ਕੌਣ ਤੇ ਕਹਿਣਾ ਇੱਥੇ ਦੀਨ ਦੁਨੀ ਦਾ ਪਾਤਸ਼ਾਹ ਬੈਠਾ, ਮੀਰੀ ਪੀਰੀ ਦਾ ਮਾਲਕ ਬੈਠਾ, ਕੇਵਲ ਉਹਦੇ ਦਰਸ਼ਨ ਨਹੀਂ ਹੋਏ ਤਾਂ ਜਿਸ ਕਿਲੇ ਵਿੱਚ ਉਹਦਾ ਨਿਵਾਸ ਹੈ ਉਸ ਕਿਲੇ ਦੀਆਂ ਦੀਵਾਰਾਂ ਨੂੰ ਸਿਜਦਾ ਕਰਨਾ ਹੈ। ਕਿਉਂਕਿ ਸਿੱਖ ਦੀ ਭਾਵਨਾ ਹੈ ਜਿੱਥੇ ਗੁਰੂ ਬਹਿ ਜਾਏ ਉਹ ਥਾਂ ਭਾਗਾਂ ਵਾਲੀ ਏ। ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲੇ, ਬਾਬੇ ਬੁੱਢੇ ਨੂੰ ਗਲਵੱਕੜੀ ਵਿੱਚ ਲਿਆ ਤੇ ਇੱਕ ਬਚਨ ਕੀਤਾ, ਬਾਬਾ ਅੱਜ ਤੋਂ ਬਾਅਦ ਤੇਰੀ ਚੌਂਕੀ ਜੁਗੋ ਜੁਗ ਅਟਾਲੀ। ਤੇ ਚੇਤੇ ਰੱਖੀ ਭਾਵਨਾ ਵਾਲੇ ਤੁਰਨਗੇ, ਜਿਤਨੀ ਦੇਰ ਤੱਕ ਚੌਂਕੀ ਰਹਿ ਗਈ ਓਨੀ ਦੇਰ ਤੱਕ ਮੈਂ ਤੇਰੀ ਚੌਂਕੀ ਵਿੱਚ ਆਪ ਹੋਵਾਂ ਕਰਾਂਗਾ। ਹਰਿਮੰਦਰ ਸਾਹਿਬ ਅੱਜ ਵੀ ਇਹ ਬਾਬਾ ਬੁੱਢਾ ਜੀ ਦੀ ਚੌਂਕੀ ਨਿਕਲਦੀ ਏ। ਇਹਦਾ ਮਤਲਬ ਕਿ ਹਕੂਮਤ ਦੀ ਹਾਰ ਏ ਤੇ ਚੌਂਕੀ ਅੱਜ ਵੀ ਪੁਕਾਰ ਕੇ ਕਹਿ ਰਹੀ ਏ ਕਿ ਦੁਨੀਆਂ ਦੇ ਲੋਕੋ ਕਿਲੇ ਵਿੱਚ ਕੈਦ ਕਰਨ ਵਾਲੇ ਬਾਦਸ਼ਾਹ ਤਾਂ ਲੱਦ ਗਏ ਨੇ ਪਰ ਗੁਰੂ ਦੀ ਕੱਢੀ ਹੋਈ ਚੌਂਕੀ ਜੁਗੋ ਜੁਗ ਅਟਾਲੇ ਇਹਨੂੰ ਕਦੀ ਕੋਈ ਮੇਟ ਨਹੀਂ ਸਕਦਾ। ਸਾਹਿਬ ਨੇ ਚੌਂਕੀਆਂ ਆਰੰਭ ਕਰਾਈਆਂ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਨਿਕਲੇ ਨੇ ਤੇ ਇਹ 52 ਰਾਜਿਆਂ ਨੇ ਸਤਿਗੁਰੂ ਦੀਆਂ ਤਣੀਆਂ ਪਕੜ ਕੇ ਇਸ ਕਿਲੇ ਤੋਂ ਬਾਹਰ ਆਏ। ਇਹਨਾਂ ਨੇ ਇੱਕ ਅਰਦਾਸ ਕੀਤੀ ਸੀ, ਦਾਤਾ ਅੱਜ ਛਡਾ ਜਾ ਤੇ ਲਿਖਦਾ ਮਕਾਲਬ ਦੁਨੀਆਂ ਦੇ ਲੋਕੋ ਸਮਝੋ, ਜਿਨ੍ਹਾਂ ਲੋਕਾਂ ਦੇ ਸਰੀਰ ਮੁਰਦਾ ਲਾਸ਼ ਬਣ ਜਾਣੇ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਲੜ ਪਕੜਿਆ, ਉਹਨੇ ਗਵਾਲੀਅਰ ਦੇ ਕਿਲੇ ਦੀ ਕੈਦ ਤੋਂ ਛੁਡਾ ਦਿੱਤਾ। ਤੇ ਮਕਾਲਬ ਕਹਿੰਦਾ, ਸਿੱਖਾ ਕਦੀ ਤੂੰ ਭਾਵਨਾ ਨਾਲ ਗੁਰੂ ਕੇ ਚੋਲੇ ਦਾ ਲੜ ਪਕੜ ਕੇ ਦੇਖ, ਮੇਰਾ ਗੁਰੂ ਤੈਨੂੰ ਸੰਸਾਰ ਦੀ ਕੈਦ ਤੋਂ ਮੁਕਤ ਕਰਾ ਦੇਗਾ। ਉਹਨੇ ਉੱਥੇ ਸ਼ਬਦ ਕਿਹਾ, ਇੱਕ ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ, ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ, ਆਵਣ ਜਾਣ ਰਹੋ ਤਪਤ ਕੜਾਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦਿਓ। ਸਾਹਿਬ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ, ਮਜਨੂ ਦੇ ਟਿੱਲੇ ਤੇ ਵੀ ਰੁਕੇ ਸਨ। ਇਹ ਮਜਨੂ ਉਹ ਨੀ ਜਿਹੜਾ ਲੈਲਾ ਵਾਲਾ ਹੈ, ਇਹ ਮਜਨੂ ਉਹ ਸੀ ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਵੀ ਇਹਦੇ ਤੇ ਕਿਰਪਾ ਕੀਤੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲ ਫਿਰ ਜਹਾਂਗੀਰ ਨੇ ਦੋਸਤੀ ਦਾ ਹੱਥ ਵਧਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਕੁਝ ਇਹਦਾ ਨਾਲ ਸਮਾਂ ਰਹੇ ਨੇ, ਆਗਰੇ ਗਏ। ਮੈਂ ਇੱਕ ਅਰਜ਼ ਕਰਨੀ ਹੈ ਕਿ ਉਸ ਤਖ਼ਤ ਦੀ ਕੀਮਤ ਸਿੱਖਾਂ ਦੀਆਂ ਨਜ਼ਰਾਂ ਵਿੱਚ ਕੀ ਹੈ? ਇੱਕ ਪਾਸੇ ਦੁਨੀਆਂ ਦਾ ਬਾਦਸ਼ਾਹ, ਇੱਕ ਪਾਸੇ ਦੀਨ ਦੁਨੀ ਦਾ ਪਾਤਸ਼ਾਹ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਨੇ, ਗੁਰਦੇਵ ਦਾ ਤੇ ਜਹਾਂਗੀਰ ਦਾ ਤੰਬੂ ਬਿਲਕੁਲ ਨੇੜੇ ਨੇੜੇ ਕੈਂਪ ਨੇ ਤੇ ਕਹਿੰਦੇ ਨੇ ਇੱਕ ਸਿੱਖ ਭਾਵਨਾ ਵਾਲਾ। ਇਸ ਆਗਰੇ ਦੀ ਘਟਨਾ ਹੈ, ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਬੜੀਆਂ ਪ੍ਰੇਮ ਨਾਲ ਭਿੱਜੀਆਂ ਨੇ। ਇੱਕ ਸਿੱਖ ਆਗਰੇ ਦੀ ਧਰਤੀ ਤੇ ਰਹਿੰਦਾ ਹੈ ਜਿਹਨੂੰ ਕਿਸੇ ਸਿੱਖ ਪ੍ਰਚਾਰਕ ਨੇ ਗੁਰੂ ਕੀ ਬਾਣੀ ਨਾਲ ਜੋੜ ਦਿੱਤਾ। ਉਹ ਬਾਣੀ ਨਾਲ ਇੰਨਾ ਕੁ ਅੰਦਰੋਂ ਜੁੜ ਗਿਆ, ਦਿਨ ਰਾਤ ਗੁਰੂ ਨਾਨਕ ਦੇ ਚਰਨਾਂ ਤੋਂ ਕੁਰਬਾਨ ਹੋਣ ਲੱਗਾ। ਤੇ ਬਸ ਇੱਕੋ ਗੱਲ ਸੀ, ਵਿਚਾਰਾ ਘਾਹ ਖੋਤਰ ਕੇ ਗੁਜ਼ਾਰਾ ਕਰਦਾ, ਘਰ ਵਿੱਚ ਦੌਲਤ ਨਹੀਂ ਤੇ ਮਨ ਵਿੱਚ ਆਉਂਦਾ ਸਤਿਗੁਰੂ ਸ਼ਬਦ ਕਰਕੇ ਤਾਂ ਆਨੰਦ ਬੜਾ ਮਾਣਨਾ ਵਾ, ਅੰਦਰੋਂ ਤਾਂ ਤੇਰੀ ਕਿਰਪਾ ਦੇ ਭੰਡਾਰੇ ਖੁੱਲੇ ਪਏ ਨੇ, ਪਰ ਕਿਤਨੇ ਚੰਗੇ ਭਾਗ ਹੋਣ ਜੇ ਕਿਤੇ ਇਹਨਾਂ ਦੀਦਿਆਂ ਨਾਲ ਤੇਰੇ ਦੀਦਾਰ ਕਰ ਲਵਾਂ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਸਾਰਾ ਦਿਨ ਘਾਹ ਖੋਤਰਨਾ ਤੇ ਪੱਲੇ ਇੱਕ ਟਕਾ ਬਣ ਛੱਡਿਆ ਕਿ ਗਰੀਬ ਹਾਂ, ਅੰਮ੍ਰਿਤਸਰ ਜਾਣ ਜੋਗਾ ਖਰਚ ਨਹੀਂ, ਜੇ ਕਿਤੇ ਦਾਤਿਆ ਤੂੰ ਮੇਰੇ ਘਰ ਵਿੱਚ ਆ ਜਾਏ, ਇਸ ਧਰਤੀ ਤੇ ਆ ਜਾਏ, ਆ ਟਕਾ ਤੇਰੇ ਚਰਨਾਂ ਵਿੱਚ ਰੱਖਾਂਗਾ ਤੇ ਬੈਰਾਗ ਦੇ ਅਥਰੂ ਮੈਂ ਸਾਂਭ ਕੇ ਰੱਖੇ ਨੇ, ਜਿਹੜੇ ਮੋਤੀਆਂ ਤੋਂ ਕੀਮਤੀ ਨੇ, ਇਹ ਅਥਰੂ ਮੈਂ ਤੇਰੇ ਚਰਨਾਂ ਤੋਂ ਫਿਦਾ ਕਰਾਂਗਾ, ਕੁਰਬਾਨ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਤੇ ਕਿਸੇ ਨੇ ਜਾ ਕੇ ਦੱਸਿਆ, ਉਹ ਸੱਜਣਾ ਜਿਸ ਗੁਰੂ ਦੀਆਂ ਗੱਲਾਂ ਤੂੰ ਹਰ ਇੱਕ ਨੂੰ ਸੁਣਾਉਂਦਾ, ਜਿਹਦੇ ਪ੍ਰੇਮ ਵਿੱਚ ਖੁਮਾਰੀ ਵਿੱਚ ਤੂੰ ਮਤ ਹੋਇਆ ਬੈਠਾ, ਉਹ ਦਾਤਾ ਇਸ ਆਗਰੇ ਦੀ ਧਰਤੀ ਤੇ ਆਈ ਕਿ ਉਹਦੇ ਦਰਸ਼ਨ ਕਰਨ ਹੀ ਜਾਏਗਾ। ਉਹਦੇ ਰੋਮ ਰੋਮ ਵਿੱਚ ਗੁਰੂ ਕੀ ਕਿਰਪਾ ਦੀ ਇੱਕ ਲਹਿਰ ਦੌੜ ਗਈ। ਉਹਨੇ ਫਿਰ ਸੋਚਿਆ, ਹੁਣ ਸਤਿਗੁਰੂ ਦੇ ਦਰਸ਼ਨ ਕਰਨੇ ਨੇ ਤੇ ਭੇਟਾ ਕੀ ਲੈ ਕੇ ਜਾਵਾਂ। ਘਾਹ ਉਹਨੇ ਵੱਢਣਾ ਸ਼ੁਰੂ ਕੀਤਾ। ਸਿੱਖ ਵਿਦਵਾਨ ਕਹਿੰਦੇ ਨੇ, ਜਿਹੜਾ ਤੀਲਾ ਸੁੱਕਾ ਹੋਣਾ ਉਹਨੂੰ ਇੱਕ ਪਾਸੇ ਕਰਨਾ। ਹਰੇ ਘਾਹ ਦਾ ਤਿਨਕਾ ਤਿਨਕਾ ਇਕੱਠਾ ਕੀਤਾ, ਇਹ ਮੈਂ ਆਪਣੇ ਗੁਰੂ ਦੇ ਘੋੜੇ ਨੂੰ ਭੇਟ ਕਰਾਂਗਾ ਤੇ ਪੱਲੇ ਨਾਲ ਇੱਕ ਟਕਾ ਬਣੇ ਤੇ ਕਹਿੰਦਾ, ਦਾਤਿਆ ਇਹ ਟਕਾ ਤੇਰੇ ਚਰਨਾਂ ਵਿੱਚ ਰੱਖਾਂਗਾ ਤੇ ਤੇਰੇ ਦਰ ਤੋਂ ਮੈਂ ਅੱਜ ਝੋਲੀਆਂ ਕਿਰਪਾ ਦੀਆਂ ਭਰ ਕੇ ਉੱਠਾਂਗਾ। ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਇਹ ਪਹੁੰਚਿਆ, ਸਿਰ ਤੇ ਇਹਦੇ ਘਾਹ ਦੀ ਗਾਂਢੇ ਨਾਲ ਕੱਪੜੇ ਦੇ ਬੰਨਿਆ ਟਕਾ ਹੈ ਤੇ ਸਿੱਖ ਵਿਦਵਾਨ ਕਹਿੰਦੇ ਨੇ, ਦੇਖੋ ਆਮ ਘਾਈ ਦੇ ਮਨ ਵਿੱਚ ਬਾਦਸ਼ਾਹ ਦੀ ਕੀ ਕੀਮਤ ਹੈ ਤੇ ਗੁਰੂ ਦੇ ਚਰਨਾਂ ਤੋਂ ਕਿੰਨਾ ਉਹ ਕੁਰਬਾਨ ਜਾਂਦਾ ਹੈ। ਸਾਹਿਬ ਦੇ ਦਰਬਾਰ ਤੋਂ ਪਹੁੰਚਣ ਤੋਂ ਪਹਿਲਾਂ ਉਹਨੂੰ ਬਾਦਸ਼ਾਹ ਜਹਾਂਗੀਰ ਦਾ ਤੰਬੂ ਦਿਸ ਪਿਆ। ਸੋਚਿਆ ਕਿ ਇਹਨੇ ਵੀ ਕਲਗੀ ਲਾਈ ਹੈ, ਇਹਦੇ ਕੋਲ ਵੀ ਘੋੜੇ ਨੇ, ਸ਼ਸਤਰ ਬਸਤਰ ਇਹਦੇ ਕੋਲ ਵੀ ਨੇ, ਲੋਕ ਦੱਸਦੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਵੀ ਇਹ ਕੁਝ, ਇਹ ਸਤਿਗੁਰੂ ਤਾਂ ਨਹੀਂ। ਕਿਤੇ ਸੰਤਰੀ ਨੂੰ ਜਾ ਕੇ ਕਹਿੰਦਾ, ਮੈਂ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤੇ ਸੰਤਰੀ ਨੇ ਕਹਿ ਦਿੱਤਾ, ਨਹੀਂ ਤੂੰ ਪਾਤਸ਼ਾਹ ਨੂੰ ਮਿਲ ਨਹੀਂ ਸਕਦਾ। ਕਹਿੰਦਾ, ਹੱਦ ਹੋ ਗਈ, ਉਹਦੇ ਦਰ ਤੇ ਤਾਂ ਗਰੀਬ ਨੂੰ ਵੀ ਆਵਾਜ਼ ਮਾਰ ਕੇ ਗਲੇ ਨਾਲ ਲਾਉਂਦਾ ਹੈ, ਤੂੰ ਕਿਵੇਂ ਰੋਕਣਾ ਪਿਆ। ਤੇ ਜਹਾਂਗੀਰ ਦੇਖਦਾ ਪਿਆ ਸੀ, ਉਹਨੇ ਕਹਿ ਦਿੱਤਾ ਸੰਤਰੀ ਨੂੰ, ਇਹਨੂੰ ਅੱਗੇ ਆਉਣ ਦੇ, ਪਹਿਰੇਦਾਰ ਨੂੰ ਕਹਿ ਦਿੱਤਾ ਆਉਣ ਦੇ ਫਰਿਆਦੀ ਨੂੰ। ਤੇ ਸਿੱਖ ਗਿਆ, ਉਹਨੇ ਪ੍ਰੇਮ ਨਾਲ ਭਿੱਜ ਕੇ ਘਾਹ ਦੀ ਗੰਢ ਚਰਨਾਂ ਵਿੱਚ ਰੱਖ ਦਿੱਤੀ, ਜਹਾਂਗੀਰ ਦੇ ਪੈਰਾਂ ਵਿੱਚ ਰੱਖੀ ਤੇ ਟਕਾ ਰੱਖ ਕੇ ਕਹਿੰਦਾ, ਬਾਬ ਸਤਿਗੁਰੂ ਪਾਤਸ਼ਾਹ ਇੱਕ ਕਿਰਪਾ ਕਰਦੇ, ਮੈਨੂੰ ਬਚਾ ਲੈ। ਜਹਾਂਗੀਰ ਕੰਬ ਗਿਆ ਜਦੋਂ ਪਾਤਸ਼ਾਹ ਸ਼ਬਦ ਸੁਣਿਆ। ਮਨ ਨੇ ਕਿਹਾ, ਇਹ ਮੇਰੀ ਰਾਇਆ ਵਿੱਚ ਮੇਰਾ ਬੰਦਾ ਨਹੀਂ, ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹੈ। ਕਹਿਣ ਲੱਗਾ, ਦੱਸ ਤੈਨੂੰ ਕਿਹਦਾ ਡਰ ਹੈ। ਕਹਿੰਦਾ, ਪਾਤਸ਼ਾਹ ਮਾਇਆ ਦੇ ਬੰਧਨਾਂ ਤੋਂ ਬਚਾ ਦੇ, ਜਮਾਂ ਦੇ ਭੈ ਨੂੰ ਦੂਰ ਕਰ ਦੇ, ਮੌਤ ਦਾ ਸਹਿਮ ਲਾ ਦੇ। ਤੇ ਬਾਦਸ਼ਾਹ ਜਹਾਂਗੀਰ ਕਹਿੰਦਾ, ਭੋਲਿਆ ਮੈਂ ਤਾਂ ਆਪ ਅਜੇ ਤੱਕ ਮੁਕਤ ਨਹੀਂ ਹੋਇਆ, ਮੇਰੇ ਸਿਰ ਤੇ ਤਾਂ ਆਪ ਕਾਲ ਕੂਕਦਾ, ਮੌਤ ਸੁਣ ਕੇ ਮੇਰਾ ਅੰਦਰ ਕੰਬਦਾ ਪਿਆ, ਮੈਂ ਤੇਰੇ ਬੰਧਨ ਕਿਵੇਂ ਛੁਡਾ ਸਕਣਾ ਵਾ। ਤੇ ਸਿੱਖ ਨਜ਼ਰ ਭਰ ਕੇ ਕਹਿੰਦਾ, ਤੂੰ ਪਾਤਸ਼ਾਹ ਨਹੀਂ। ਜਹਾਂਗੀਰ ਬੋਲ ਕੇ ਕਹਿੰਦਾ, ਨਹੀਂ ਪਾਤਸ਼ਾਹ ਨਹੀਂ, ਮੈਂ ਬਾਦਸ਼ਾਹ ਹਾਂ। ਇਹਦਾ ਮਤਲਬ ਸਤਿਗੁਰੂ ਦੇ ਸਿੱਖ ਦੀ ਭਾਵਨਾ ਤੱਕੋ, ਟਕਾ ਚੁੱਕਿਆ, ਘਾਹ ਦੀ ਗੰਢ ਲਈ, ਪਿਛਾਂ ਮੁੜਨ ਲੱਗਾ ਤੇ ਜਹਾਂਗੀਰ ਨੇ ਬਾਂਹ ਪਕੜ ਕੇ ਕਿਹਾ, ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ। ਕਹਿਣ ਲੱਗਾ, ਝੋਲੀ ਕਰ, ਜੇ ਗੁਰੂ ਕੋਲ ਜਾਣੀ ਆ ਸੋਨੇ ਦੀਆਂ ਮੋਹਰਾਂ ਲੈ ਕੇ ਮੱਥਾ ਟੇਕ ਦੇਈ, ਪਰ ਟਕਾ ਤੇ ਘਾਹ ਦੀ ਗੰਢ ਨਾ ਚੁੱਕੀ, ਕਿਉਂਕਿ ਬਾਦਸ਼ਾਹ ਅੱਗੇ ਕੁਝ ਰੱਖ ਕੇ ਚੁੱਕ ਲੈਣਾ ਇਹ ਤੋਹੀਨ ਹੈ। ਤੇ ਸਿੱਖ ਨੇ ਇੱਕ ਗੱਲ ਕਹੀ ਸੀ, ਸੱਜਣਾ ਬਾਦਸ਼ਾਹਾਂ ਦੀਆਂ ਮੋਹਰਾਂ ਮੇਰੇ ਗੁਰੂ ਦਰ ਤੇ ਨਹੀਂ ਉਹ ਚੱਲਦੀਆਂ। ਕਹਿੰਦਾ, ਕਿਉਂ? ਕਹਿੰਦਾ, ਤ੍ਰਿਲੋਦੀ ਰਾਜ ਦਾ ਸਿੱਕਾ ਕਦੀ ਤੇਰੇ ਰਾਜ ਵੀ ਸਰ ਚੱਲ ਸਕਦਾ? ਜਹਾਂਗੀਰ ਨੇ ਇੱਕੋ ਗੱਲ ਕਹੀ ਸੀ, ਨਹੀਂ, ਮੁਗਲਾਂ ਦੇ ਰਾਜ ਵਿੱਚ ਕੇਵਲ ਮੁਗਲਾਂ ਦਾ ਸਿੱਕਾ, ਲੋਧੀਆਂ ਦਾ ਨਹੀਂ। ਤੇ ਉਸ ਘਾਈ ਸਿੱਖ ਨੇ ਕਿਹਾ ਸੀ, ਬਾਦਸ਼ਾਹ ਜੇ ਲੋਧੀਆਂ ਦਾ ਸਿੱਕਾ ਮੁਗਲਾਂ ਦੇ ਰਾਜ ਵਿੱਚ ਨਹੀਂ ਚੱਲਦਾ, ਜਿਸ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮ ਦਾ ਟਕਾ ਤੇ ਘਾਹ ਦੀ ਗੰਢ ਚੱਲਣੀ ਹੈ, ਉੱਥੇ ਤੇਰੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਗੱਲ ਹੀਰੇ ਮੋਤੀਆਂ ਦੀ ਨਹੀਂ, ਮੇਰੇ ਅੰਦਰ ਦਾ ਪ੍ਰੇਮ ਹੈ। ਘਾਹ ਦੀ ਗੰਢ ਚੁੱਕੀ, ਟਕਾ ਟਕਾ ਲੈ ਕੇ ਤੁਰ ਪਿਆ। ਜਹਾਂਗੀਰ ਤੱਕਦਾ ਪਿਆ, ਗੁਰੂ ਹਰਗੋਬਿੰਦ ਸਾਹਿਬ ਆਪ ਅੱਗੇ ਨੰਗੇ ਚਰਨ ਆਉਂਦੇ ਪਏ ਨੇ, ਆਵਾਜ਼ ਦੇਖ ਕੇ ਕਹਿੰਦੇ ਨੇ, ਲਿਆ ਸਿੱਖਾ ਆ ਮੈਨੂੰ ਘਾਹ ਦੀ ਗੰਢ ਚੁਕਾ ਦੇ। ਤੇ ਅੱਗੋ ਸਿੱਖ ਮਨ ਭਰ ਕੇ ਕਹਿੰਦਾ, ਨਹੀਂ, ਅੱਗੇ ਮੈਂ ਭੁਲੇਖਾ ਖਾ ਗਿਆ, ਇਹ ਘਾਹ ਦੀ ਗੰਢ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਲਈਏ। ਤੇ ਸਤਿਗੁਰੂ ਕਹਿੰਦੇ ਨੇ, ਸਿੱਖਾ मैं भी उस घर का दास हां, लिया तेरी भावना की कदर करना, ये घा की गंढ मैनू चुका दे, मैं ओदे दर ते पहुंचा देंगा। सिख घा देंदा नहीं। जहांगीर आया कहिंदा ओ सिखा, जिस पातशाह दे दर ते तू आए, यही तो पातशाह अगे आके तेरे तो घा की गंढ चुकन आया, ये तेरे तो घा मंगदा है। सिख ने घा की गंढ चरणा ते रखी, अपने नेत्रा दे नीर नाल सतगुरु दे चरण धो दिते, ते गुरु हरगोबिंद साहिब दे जदों चरणा विच डिगदा है, ते सिख विद्वान कहिंदे ने साहिब ने कहा चरणा विच नहीं, तेरे वर्गियां नूं तां थां मैं अपने सीने विच देना हुंदा। साहिब ने छाती न लाया, कहन लगे कुछ मंग, घाई ए वधदा घाए, हथ जोड़ के कहिंदा बस एक किरपा कर दे, तेरे तो बिना मैं किसे होर दी टेक ना लवां। हुण एक पासे दिल्ली दा बादशाह होवे, दूजे पासे गुरु होवे, ओ बंदा जिदे घर विच एक वक्त दी रोटी भी घा वेच के पकदी होवे, ओ बादशाह दे सामने खलो के कह दे कि सतगुरु तेरे तो बिना मैनू किसे होर दी टेक ना लैनी पै। गुरु हरगोबिंद साहिब ने मेहर कीती, जहांगीर अमृतसर आया, नूर जहां भी नाल आईए। इथे जहांगीर ने एक सवाल किया, गुरबिलास पातशाह छेवीं विच कहिंदा गुरु हरगोबिंद साहिब साडे मन पारे दी तरह फिड़कदे ने। सतगुरु ने देखो किहो जिहा उपदेश दिते, साडे मन पारे दी तरह थिड़कदे ने, तेरे कर दौलत दी कमी नहीं, खुशन दी कमी नहीं, पर की तेरा मन कदी भट गया नहीं खुशन ते दौलत नूं देख के। ते साहिब ने एक गल कही सी, जहांगीर जिदे सिर ते मौत फूकदी होवे, जिन्हों रब ने अपने नाम दे खजाने दे दिते होण, ओदियां अखां कदी बाहर दी सुंदरता विच भरमदियां नहीं। कहन लगे सुंदर बनाने वाले वल तकना वा, मैं तस्वीर नू नहीं, चित्र नू नहीं, उस चित्र नू चित्रन वाले चितेरे वल झाती रखना वा। इथे माता गंगा जी दे चरणा विच जहांगीर झुकया, ते एक गल मां ने कही सी, जहांगीर लेखे ता रब दी दरगाह विच होने ने, खुदा करेगा इंसाफ झूठ की ते सच की सी। इथे जहांगीर ने दिल्ली तो चंदू नू गुरदेव दे हवाले कर दिता सी। साहिब ने इथो गिरफ्तार किया, भाई बिधी चंद ने नक विच नकेल पा के इनू लाहौर तक लै के गया। खैर मैं अर्ज करा, गुरु हरगोबिंद साहिब इन्हां कोल नूर जहां भी आके झुकीए। साहिब सच्चे पिता महाराज आप अमृतसर दी धरती ते टिक गए, बादशाह जहांगीर दी मौत हो गई है। इस सुखेवे समय साहब ने अपने प्यारियां नूं नवाजिया, पीलीभीत गए, डरौली गए, भाई साधु रूपे नूं नवाजिया, बेअंत सिखां ते किरपा कीती। इथे गुरु हरगोबिंद साहब अमृतसर ने, ते बादशाह जहांगीर दी मौत हो गई है, ते ओदा पुत्र शाहजहां तख्त ते आया। इधर गुरु हरगोबिंद साहब पूरी तैयारी कीती है, चार जंगा मेरे गुरु हरगोबिंद साहब ने लड़िया ने, चारे जंगा विच जित होई है। मैं जंगा दा जिक्र कर दिया, पहली जंग अमृतसर दी है। इस जंग दा कारण की, इधरों लाहौर दे हाकम भी शिकार खेडन आए ने, ते इधरों गुरु के सिख भी शिकार खेडन गए ने। लाहौर दे हाकमां दा बाज गुरु के सिखां दे हाथ विच आ गया, उन्हां ने उस बाज नूं अपने कब्जे विच कर लिया है, ते कहिंदे ने हाकम आए बाज खोहना चाहुंदे ने। भाई वीर सिंह लिखते ने, शिकार की एक नियम एक रीत है कि जे किसी कोल उड़दा पंछी किते काबू आ जाए ओदा हक है। इन्हां ने कहा साडा बाज वापस करो, ते सतगुरु के सिखां ने इनकार कर दिता। उन्हां ने एक गल कही, तुहानूं पता नहीं कि तुसी बादशाह दी राया हो, ओदी सल्तनत हो। अगो सिखां ने आवाज दे के कहा, नहीं असी तां गुरु नानक दी राया वां, ना कि किसे दुनिया दे बादशाह दी। उन्हें कहा जंग दा पता जे? सिखां ने कहा असी तां किन्ने देर दी तैयारी करके बैठे हां, कोई साडे वल आवे तां सही। बाज लै के वापस आए, हाकम लाहौर गए ने। उन्हां ने मुखलिस खां नूं जाके एक गल कही सी, अज सिखां ने साडा बाज खोया है, ते विचलियां ने एक गल कही, जिन्हां ने अज बाज खोया है ये कल नूं ताज नूं भी हाथ पाणगे, अज बाज कल नूं ताज खोणगे। पहली लड़ाई दा कारण केवल एक बाज सी। जे कोई सियाणा कहे लो जी एक पंछी पिछे लड़ पै, गल पंछी दी नहीं, गल जमीर दी स्वतंत्रता दी है, गल गुलामी दियां जंजीरां कट्टण दी है। उधर ਹਾਕਮ ਹਜ਼ਾਰਾਂ ਦੀ ਤਾਦਾਦ ਵਿਚ ਆਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਹੈ ਕਿ ਬਾਜ ਲਿਆਂਦਾ ਹੋਇਆ ਹੁਣ ਕੰਮ ਖਾਲੀ ਜਾਣਾ ਨੇ। ਸਤਿਗੁਰੂ ਨੇ ਤਿਆਰੀ ਕੀਤੀ, ਜਿੱਥੇ ਪਿਪਲੀ ਸਾਹਿਬ ਅਸਥਾਨ ਹੈ ਇੱਥੇ ਨਾਕੇ ਲਾਏ ਨੇ। ਸਿੱਖਾਂ ਨੇ ਕਹਿ ਦਿੱਤਾ ਮਹਾਰਾਜ ਕਿ ਹਾਕਮ ਚੜ ਕੇ ਆ ਗਿਆ, ਤੀਜੇ ਦਿਨ ਜਿਵੇਂ ਅੱਜ ਜਾਂਗੇ ਤੇ ਪਰਸੋਂ ਬੀਬੀ ਵੀਰੋ ਦੀ ਸ਼ਾਦੀ ਹੈ। ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਭੇਜਿਆ, ਮੋਰਚੇ ਬਣਾ ਕੇ ਸਿੱਖ ਲੜੇ ਨੇ। ਚੇਤੇ ਰੱਖਿਓ ਹਿੰਦੁਸਤਾਨ ਦੇ ਇਤਿਹਾਸ ਵਿੱਚ ਰਾਜੇ ਮਹਾਰਾਜੇ ਤਾਂ ਇੱਕ ਦੂਜੇ ਨਾਲ ਲੜਦੇ ਰਹੇ ਨੇ, ਪਰ ਇਹ ਪਹਿਲੀ ਲੜਾਈ ਸੀ ਕਿ ਆਮ ਜਨਤਾ ਜਾਗ ਉੱਠੇ ਤੇ ਹਕੂਮਤ ਦੇ ਬਰਖਿਲਾਫ਼ ਲੜੇ। ਪਹਿਲੀ ਜੰਗ ਸੀ ਅੰਮ੍ਰਿਤਸਰ ਜੀ, ਜਦੋਂ ਦਬੇ ਹੋਏ ਲੋਕ ਉੱਠੇ ਨੇ ਤੇ ਬਾਦਸ਼ਾਹ ਦੇ ਵਿਰੁੱਧ ਉਹਨਾਂ ਨੇ ਸ਼ਸਤਰ ਚੁੱਕੇ। ਇੱਥੇ ਲੱਕੜ ਦੀ ਤੋਪ ਚੱਲੀ। ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਵਿਦਵਾਨ ਕਹਿੰਦੇ ਨੇ 13 ਸਿੱਖ ਸ਼ਹੀਦ ਹੋਏ ਨੇ। ਕੋਈ 13 ਦੀ ਗਿਣਤੀ ਕਰਦਾ, ਕੋਈ ਵੱਧ ਕਰਦਾ। ਜਦੋਂ ਸਤਿਗੁਰੂ ਜਿੱਤ ਗਏ ਨੇ, ਸਾਰੇ ਪਰਿਵਾਰ ਨੂੰ ਚਬਾਲ ਭੇਜ ਦਿੱਤਾ ਭਾਈ ਲੰਗਾਹ ਦੇ ਕੋਲ। ਉਸ ਢਿੱਲੋ ਸਰਦਾਰ ਦੀ ਬੜੀ ਵੱਡੀ ਕੁਰਬਾਨੀ ਹੈ। ਉਹਦੇ ਖਾਨਦਾਨ ਦੇ ਵਿੱਚੋਂ ਬਘੇਲ ਸਿੰਘ ਹੋਇਆ, ਜਿਨ੍ਹੇ ਦਿੱਲੀ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਚੁਲਾਇਆ, ਉਹਨੇ ਆਪਣੇ ਘਰ ਰੱਖਿਆ। ਅੱਜ ਉਹ ਅਸਥਾਨ ਹੈ ਚਬਾਲ, ਜਿੱਥੇ ਬੀਬੀ ਵੀਰੋ ਦਾ ਆਨੰਦ ਕਾਰਜ ਕੀਤਾ ਗਿਆ, ਲਾਵਾਂ ਕੀਤੀਆਂ ਗਈਆਂ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਜਿੱਤੀ, ਫਿਰ ਆਪਣੇ ਸ਼ਹੀਦ ਸਿੱਖਾਂ ਦੇ ਕੋਲ ਗਏ ਨੇ। ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪੂੰਝਿਆ ਤੇ ਪਿਆਰ ਨਾਲ ਭਿੱਜ ਕੇ ਕਿਹਾ, ਪਿਆਰਿਓ ਸੱਚਖੰਡ ਪ੍ਰਵਾਨ ਤੁਰੇ ਜਾਂਦੇ ਨੇ। ਕਈ ਵਿਦਵਾਨਾਂ ਨੇ ਇਹਦਾ ਜ਼ਿਕਰ ਨਹੀਂ ਕੀਤਾ, ਪਰ ਮੇਰਾ ਗੁਰੂ ਕੈਸੀ ਕਿਰਪਾ ਕਰਦਾ, ਅਚਨਚੇਤ ਲਾਸ਼ਾਂ ਦੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਏ। ਕੋਈ ਹੁੰਗਰਾਂ ਭਰਦਾ ਤੇ ਨਾਲੇ ਨਾਲ ਕਹੀ ਜਾਂਦਾ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਆਵਾਜ਼ ਨੂੰ ਦੇਖ ਕੇ ਰੁਕੇ ਨੇ, ਖੱਬੇ ਹੱਥ ਕੀ ਤੱਕਦੇ ਨੇ। ਗੁਰੂ ਦੇ ਪ੍ਰੇਮ ਵਿੱਚ ਭਿੱਜਾ ਸਿੱਖ ਭਾਈ ਮੋਹਣ ਜ਼ਮੀਨ ਤੇ ਪਿਆ ਤੇ ਉਹਦੇ ਮੁੱਖ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਪਈ ਆਉਂਦੀ ਏ। ਭਾਈ ਮੋਹਣ ਉਹ ਸਰੀਰ ਉਹਦਾ ਲੱਤ ਪਾਤੇ ਖੂਨ ਦੇ ਨਾਲ ਜਦੋਂ ਖੱਬੇ ਇਹਨੂੰ ਤੱਕਿਆ ਤੇ ਸੱਜਿਓਂ ਇੱਕ ਹੋਰ ਆਵਾਜ਼ ਆਈ ਵਾਹਿਗੁਰੂ, ਤੇ ਜਦੋਂ ਸਾਹਿਬ ਨੇ ਉਧਰ ਧਿਆਨ ਕੀਤਾ ਤੇ ਉਹ ਭਾਈ ਗੋਪਾਲ ਪਿਆ ਹੋਇਆ। ਇਹ ਸਾਡੀ ਤਵਾਰੀਖ ਹੈ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਦੇ ਚਿਹਰੇ ਪੂੰਜੇ ਨੇ ਇਕੱਠਿਆਂ ਨੂੰ, ਇੱਕ ਨੂੰ ਖੱਬੇ ਪਾਸੇ, ਇੱਕ ਨੂੰ ਸੱਜੇ ਪਾਸੇ ਪਾ ਆਪਣੀ ਗੋਦ ਵਿੱਚ ਰੱਖ ਲਿਆ ਤੇ ਆਵਾਜ਼ ਦੇਖ ਕੇ ਕਹਿੰਦੇ ਨੇ ਬੇਟਾ ਮੋਹਨ, ਭਾਈ ਗੋਪਾਲ ਆਪਣੇ ਨੇਤਰ ਤਾਂ ਖੋਲੋ, ਦੇਖ ਬੇਟਾ ਤੁਹਾਨੂੰ ਕੌਣ ਲੈਣ ਆਇਆ, ਮੈਂ ਤੁਹਾਨੂੰ ਆਪਣੀ ਗੋਦ ਵਿੱਚ ਰੱਖਿਆ। ਤੇ ਜਦੋਂ ਦੋਨਾਂ ਨੇ ਅੱਖਾਂ ਖੋਲੀਆਂ ਤੇ ਦੋਨਾਂ ਦੇ ਨੇਤਰ ਭਰ ਆਏ, ਜ਼ਬਾਨ ਵਿੱਚੋਂ ਆਵਾਜ਼ ਨਹੀਂ ਨਿਕਲੀ ਤੇ ਸਾਹਿਬ ਨੇ ਕਿਹਾ, ਮੋਹਨ ਗੋਪਾਲ ਤੁਸੀਂ ਕਰਮ ਖੰਡ ਵਿੱਚ ਪਹੁੰਚੇ ਹੋ, ਕਿਉਂਕਿ ਕਰਮ ਖੰਡ ਵਿੱਚ ਕੇਵਲ ਸੂਰਮਿਆਂ ਨੂੰ ਸਾਏ, ਕਾਇਰ ਤੇ ਬੁੱਧ ਦਿਲ ਕਦੀ ਕਰਮ ਖੰਡ ਵਿੱਚ ਪਹੁੰਚ ਨਹੀਂ ਸਕਦੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲਸੂਰ, ਉੱਥੇ ਸੂਰਮੇ ਪਹੁੰਚਦੇ ਨੇ, ਬੇਟਾ ਕੁਝ ਮੰਗੋ ਤਾਂ ਸਹੀ। ਤੇ ਭਾਈ ਗੋਪਾਲ ਨੇ ਹੱਥ ਜੋੜ ਲਏ, ਕਹਿਣ ਲੱਗਾ, ਸਤਿਗੁਰੂ ਜੋ ਕੁਝ ਤੇਰੇ ਦਰ ਤੋਂ ਮੰਗਿਆ ਸੀ ਉਹ ਕੁਝ ਤਾਂ ਝੋਲੀ ਵਿੱਚ ਪਾ ਦਿੱਤੇ, ਹੋਰ ਤੇਰੇ ਦਰ ਤੋਂ ਕੀ ਮੰਗੀਏ। ਸਾਹਿਬ ਨੇ ਪੁੱਛਿਆ, ਕੀ ਮੰਗਿਆ ਸੀ? ਆਖਦਾ, ਸਤਿਗੁਰੂ ਦੋਨੋਂ ਜਣੇ ਅਸੀਂ ਇਕੱਠੇ ਸੰਗਤ ਵਿੱਚ ਬੈਠ ਕੇ ਬਾਣੀ ਸੁਣਦੇ ਸਾਂ, ਇਕੱਠੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਸਾਂ, ਇਕੱਠੇ ਤੇਰੇ ਲੰਗਰ ਦੀ ਸੇਵਾ ਕਰਦੇ ਸਾਂ, ਤੇ ਇੱਕ ਦਿਨ ਸਾਡੇ ਦੋਨਾਂ ਦਾ ਮਨ ਬਣਿਆ, ਰਹਿ ਰਾਸ ਤੋਂ ਬਾਅਦ ਅਰਦਾਸ ਕੀਤੀ ਸੀ, ਸਤਿਗੁਰੂ ਇੱਕ ਮਿਹਰ ਕਰੀ, ਜਿੱਦਣ ਦੁਨੀਆਂ ਤੋਂ ਜਾਈਏ ਉਦਣ ਵੀ ਇਕੱਠੇ ਜਾਈਏ, ਤੇ ਜਦੋਂ ਤੁਰਨ ਲੱਗੀਏ ਉਦਣ ਗੁਰੂ ਹਰਗੋਬਿੰਦ ਸਾਹਿਬ ਤੂੰ ਆਪਣੇ ਹੱਥੀ ਸਾਨੂੰ ਦੁਨੀਆਂ ਤੋਂ ਵਿਦਿਆ ਕਰਦਾ ਹੋ। ਕਹਿੰਦੇ ਨੇ ਸਾਡੀ ਅਰਦਾਸ ਨੂੰ ਭਾਗ ਲੱਗਾ, ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਦੇ ਸੀਸ ਘੁੱਟ ਕੇ ਆਪਣੇ ਸੀਨੇ ਨਾਲ ਲਾਏ ਤੇ ਸਾਹਿਬ ਨੇ ਅਸੀਸ ਦਿੱਤੀ, ਬੇਟਾ ਜਾਓ ਜੀਵਨ ਮਰਨ ਤੋਂ ਮੁਕਤ ਹੋ ਗਏ। ਭਗਵਾਨ ਦਾਸ ਘੇਰੜ ਚੰਦੂ ਦਾ ਰਿਸ਼ਤੇਦਾਰ ਸੀ, ਇਹ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਵਾਨ ਕਰਦਾ। ਇਹ ਆਇਆ, ਇਹਨੇ ਰੋਕਿਆ, ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਤੂੰ ਬਾਜ ਆ ਜਾ, ਐਵੇਂ ਅਪ ਸ਼ਬਦ ਬੋਲ ਨਾ। ਕਹਿੰਦੇ ਨੇ ਬਾਜ ਕਿੱਥੇ ਆਵੇ, ਇਹਨੇ ਕੁਝ ਲੋਕ ਇਕੱਠੇ ਕਰ ਲਏ। ਕਹਿੰਦਾ ਦੇਖੋ ਸਾਡੇ ਵਰਗਾ ਖੱਤਰੀ ਸ਼ਬਦ ਵਰਤੇ ਨੇ ਕਿੱਡੇ ਭੈੜੇ, ਸਾਡੇ ਵਰਗਾ ਖੱਤਰੀ ਪੁੱਤਰ ਧੀਆਂ ਨੇ ਘਰ ਵਾਲੀਆਂ ਨੇ ਗੁਰੂ ਬਣਿਆ ਫਿਰਦਾ। ਕਹਿੰਦਾ ਆਓ ਹੱਲਾ ਕਰੀਏ, ਇਹਦੇ ਪੱਲੇ ਕੀ ਏ, ਇਹ ਗੁਰੂ ਬਣਿਆ ਫਿਰਦਾ, ਸਾਡੇ ਵਰਗਾ ਆਮ ਬੰਦਾ। ਤੇ ਸਿੱਖਾਂ ਨੇ ਕਹਿੰਦੇ ਨੇ ਇਸ ਮਨੁੱਖ ਦੀ ਜ਼ਬਾਨ ਟਿੱਕੀ ਨਾ, ਇਹਨੇ ਗੁਰੂ ਨਾਨਕ ਸਾਹਿਬ ਦੀ ਸ਼ਾਨ ਦੇ ਖਿਲਾਫ਼ ਬੋਲਿਆ, ਤੇ ਗੁਰੂ ਕਾ ਸਿੱਖ ਉੱਠਿਆ, ਉਹਨੇ ਕਿਰਪਾਨ ਲੈ ਕੇ ਚਟਕਾ ਕੇ ਇੱਕ ਪਾਸੇ ਚਾ ਕੀਤਾ, ਇਹਦੇ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ, ਦਰਿਆ ਦੇ ਅੰਦਰ ਰੋੜ ਦਿੱਤਾ। ਜਦੋਂ ਇਹਦੇ ਪੁੱਤਰ ਰਤਨ ਚੰਦ ਨੂੰ ਪਤਾ ਲੱਗਾ, ਉਹ ਜਲੰਧਰ ਪਹੁੰਚਿਆ, ਉਹਨੇ ਜਾ ਕੇ ਆਪਣੀ ਫਰਿਆਦ ਕੀਤੀ, ਇਧਰੋਂ ਇਹਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ, ਇਹਨਾਂ ਦੋਨਾਂ ਨੇ ਫੌਜ ਚਾੜ ਕੇ ਲਿਆਂਦੀ। ਗੁਰੂ ਹਰਗੋਬਿੰਦ ਸਾਹਿਬ ਨੇ ਦੂਜੀ ਜੰਗ ਲੜੀ ਤੇ ਦੂਜੀ ਜੰਗ ਵਿੱਚ ਵੀ ਮੇਰੇ ਗੁਰਦੇਵ ਦੀ ਜਿੱਤ ਹੋਈ। ਤੀਜੀ ਜੰਗ ਜਿਹੜੀ ਏ ਨਥਾਣੇ ਦੀ ਢਾਬ ਦੀ ਏ, ਗੁਰੂ ਕੇ ਸਿੱਖ ਭਾਈ ਦਿਆਲ ਸਿੰਘ ਹਰੀ ਦੋ ਘੋੜੇ ਲੈ ਕੇ ਆਏ, ਇੱਕ ਦਾ ਨਾਮ ਦਿਲਬਾਗ ਸੀ, ਇੱਕ ਦਾ ਨਾਮ ਗੁਲਬਾਗ ਸੀ। ਜਦੋਂ ਇਹ ਘੋੜੇ ਲੈ ਕੇ ਲਾਹੌਰ ਦੀ ਧਰਤੀ ਤੇ ਆਏ, ਉੱਥੇ ਬਕਰੀਦ ਦਾ ਮੇਲਾ ਸੀ ਤੇ ਉਥੋਂ ਦੇ ਹਾਕਮ ਨੇ ਘੋੜੇ ਖੋਲੇ ਨੇ। ਇਹਨਾਂ ਆ ਕੇ ਫਰਿਆਦ ਕੀਤੀ, ਸਤਿਗੁਰੂ ਸਾਡੇ ਤੋਂ ਧੱਕੇ ਨਾਲ ਘੋੜੇ ਖੋਏ, ਅਸੀਂ ਦੋ ਘੋੜੇ ਤੇਰੀ ਖਾਤਰ ਲੈ ਕੇ ਆਏ। ਸਾਹਿਬ ਨੇ ਹੱਸ ਕੇ ਕਿਹਾ, ਤੁਹਾਡੇ ਪਹੁੰਚ ਗਏ, ਹੁਣ ਅਸੀਂ ਅੱਗੋਂ ਆਪਣੇ ਆਪ ਹੀ ਲੈ ਆਵਾਂਗੇ। ਭਾਈ ਬਿਧੀ ਚੰਦ ਪਹਿਲਾ ਘੋੜਾ ਢਾਹੀ ਬਣ ਕੇ ਲਿਆਇਆ ਤੇ ਜਦੋਂ ਘੋੜਾ ਲੈ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੇ ਤੇ ਚਾਰ ਬਖਸ਼ਾਂ ਕੀਤੀਆਂ ਸਨ ਤੇ ਇਹਨੇ ਮੰਗਿਆ ਸੀ ਕਿ ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਪੰਗ। ਦੂਜਾ ਘੋੜਾ ਜੋਤਸ਼ੀ ਬਣ ਕੇ ਲਿਆਇਆ ਤੇ ਜਦੋਂ ਲੈ ਕੇ ਪਹੁੰਚਿਆ, ਤੁਰਨ ਲੱਗਿਆ ਚਾਬੀਆਂ ਆਪਣੇ ਕੋਲ ਸਨ ਤੇ ਦਰੋਗੇ ਨੂੰ ਕਿਲੇ ਦੇ ਉਸ ਮਾਲਕ ਨੂੰ ਇੱਕ ਗੱਲ ਕਹਿ ਕੇ ਆਇਆ ਸੀ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹਾਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਘੋੜਾ ਘਾਹੀ ਬਣ ਕੇ ਲਗਿਆ, ਦੂਸਰਾ ਘੋੜਾ ਜੋਤਸ਼ੀ ਬਣ ਕੇ ਲਗਿਆ, ਅੱਜ ਮੈਂ ਦਰਿਆ ਵਿੱਚ ਛਾਲ ਮਾਰ ਕੇ ਇਹ ਘੋੜਾ ਦੂਜਾ ਲੈ ਕੇ ਚੱਲਾਂ। ਜੇ ਤੁਹਾਡੇ ਕੋਲ ਦਮ ਹੈ ਮਾਲਵੇ ਦੀ ਧਰਤੀ ਤੇ ਆਇਓ, ਮੇਰਾ ਗੁਰੂ ਹਰਗੋਬਿੰਦ ਤੁਹਾਡੀ ਇੰਤਜ਼ਾਰ ਕਰਦਾ ਹੋਵੇਗਾ। ਦੇਖੋ ਕੈਸੀ ਨਿਡਰਤਾ ਹੈ। ਸਾਹਿਬ ਕੋਲ ਜਦੋਂ ਘੋੜਾ ਲੈ ਕੇ ਗਿਆ ਤੇ ਸਤਿਗੁਰੂ ਅੱਗੋਂ ਲੈਣ ਆਏ, ਕਹਿਣ ਲੱਗੇ ਬਿਧੀ ਚੰਦ ਕੁਝ ਮੰਗ। ਇੱਥੇ ਬਿਧੀ ਚੰਦ ਨੇ ਕਿਹਾ ਸੀ, ਦਾਤਿਆ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਸਾਹਿਬ ਨੇ ਕਿਹਾ ਅੱਗੇ ਚਾਰ ਬਚਨ ਤੂੰ ਮੰਗੇ ਸਨ, ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਭੰਗ। ਕਹਿਣ ਲੱਗੇ ਆ ਭਾਈ ਬਿਧੀ ਚੰਦਾ, ਅੱਜ ਤੋਂ ਬਾਅਦ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਭੀਨਾ, ਤੇ ਨਾਲ ਤੀਜਾ ਬਚਨ ਕਿਹਾ ਕਿ ਕਦੇ ਕਮੀ ਨਾ ਹੈ। ਤੇ ਬਿਧੀ ਚੰਦ ਨੇ ਹੱਥ ਜੋੜ ਕੇ ਕਿਹਾ ਇੱਕ ਕਿਰਪਾ ਹੋਰ ਕਰ ਦੇ, ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਖਤਮ ਹੋ ਜਾਏ। ਸਾਹਿਬ ਨੇ ਨਿਵਾਜਿਆ, ਇੱਥੇ ਤੀਜੀ ਜੰਗ ਹੋਈ। ਮੇਰੇ ਗੁਰਦੇਵ ਇਸ ਜੰਗ ਦੇ ਵਿੱਚ ਵੀ ਜਿੱਤੇ ਨੇ, ਸਤਿਗੁਰੂ ਨੇ ਇਸ ਜੰਗ ਦੇ ਅੰਦਰ ਵੀ ਫਤਿਹ ਪਾਈ। ਸਾਹਿਬ ਜੀ ਕਰਤਾਰਪੁਰ ਆਏ ਨੇ, ਮੇਰੇ ਗੁਰੂ ਨੇ ਵਸਣਾ ਦੱਸਿਆ, ਉਜੜਨਾ ਨਹੀਂ, ਆਪ ਨਗਰ ਵਸਾਏ ਨੇ, ਸਿੱਖਾਂ ਨੂੰ ਵਸਣ ਦੀ ਗੱਲ ਕਹੀ। ਸਤਿਗੁਰੂ ਨੇ ਕਰਤਾਰਪੁਰ, ਗੋਇੰਦਵਾਲ, ਅੰਮ੍ਰਿਤਸਰ, ਉਸ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰਾ, ਕੀਰਤਪੁਰ ਸਾਹਿਬ, ਸਤਿਗੁਰੂ ਕਰਤਾਰਪੁਰ ਦੀ ਧਰਤੀ ਆਏ ਜਿੱਥੇ ਚੌਥੀ ਜੰਗ ਹੋਈ ਹੈ। ਇੱਕ ਮੈਂ ਅਰਜ਼ ਕਰਾਂ, ਪਹਿਲੀ ਜੰਗ ਜਿਹੜੀ ਅੰਮ੍ਰਿਤਸਰ ਦੀ ਹੋਈ ਹੈ, ਮੈਂ ਸਿਰਫ ਪੰਛੀ ਝਾਤ ਨਿਕਲਣਾ ਪਿਆ ਵਾਂ ਇਸ ਇਤਿਹਾਸ ਵਿੱਚੋਂ, ਕਈ ਗੱਲਾਂ ਇਹਦੀਆਂ ਮੈਂ ਛੱਡਣਾ ਪਿਆ ਵਾਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਜਿਹੜੀ ਲੜੀ, ਇਹਦੇ ਵਿੱਚ ਇੱਕ ਪਠਾਨ ਸੀ ਪੈਂਦੇ ਖਾਂ, ਤੁਸੀਂ ਸਭ ਉਹਦੇ ਨਾਂ ਤੋਂ ਜਾਣੂ, ਕਰਤਾਰਪੁਰ ਦੇ ਨੇੜੇ ਰਹਿਣ ਵਾਲਾ ਯਤੀਮ ਸੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਇਆ ਤੇ ਸਾਹਿਬ ਨੇ ਆਪਣੇ ਪੁੱਤਰਾਂ ਦੀ ਤਰ੍ਹਾਂ ਪਾਲਿਆ। ਜੇ ਆਪਣੇ ਪੁੱਤਰਾਂ ਦੀ ਪੁਸ਼ਾਕ ਬਣਾਉਣੀ ਇੱਕ ਪੈਂਦੇ ਖਾਂ ਲਈ, ਜੇ ਕੀਮਤੀ ਕਿ ਭੋਜਨ ਤਿਆਰ ਕਰਨਾ ਪੈਂਦੇ ਖਾਂ ਲਈ, ਆਪਣੇ ਕੋਲੋਂ ਦੁੱਧ ਘਿਓ ਦੀ ਇਹਨੂੰ ਕਮੀ ਨਾ ਰਹਿਣ ਦਿੱਤੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇਹ ਇੰਨਾ ਤਕੜਾ ਸੀ ਪੈਂਦੇ ਖਾਂ, ਪੱਕੀ ਜ਼ਮੀਨ ਤੇ ਤੁਰਦਾ ਸੀ ਤੇ ਜ਼ਮੀਨ ਤੇ ਟੋਏ ਪੈ ਜਾਂਦੇ ਸਨ। ਆ ਸਿੱਕਾ ਆਪਾਂ ਵਹਿੰਦੇ ਹਾਂ ਨਾ, ਹੱਥ ਦੀ ਤਲੀ ਤੇ ਸਿੱਕਾ ਰੱਖਣਾ ਤੇ ਅੰਗੂਠੇ ਨਾਲ ਮਸਲਣਾ ਤੇ ਸਿੱਕੇ ਦੇ ਉੱਪਰ ਦੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਮਿਟਾ ਦਿੰਦਾ ਸੀ ਤੇ ਅਸਵਾਰ ਭੱਜੀ ਜਾਣਾ, ਘੋੜਾ ਪੂਰੀ ਰਫਤਾਰ ਤੇ ਜਾਣਾ। ਇਹਨੇ ਇੱਕੋ ਦਮ ਸਿਰ ਥੱਲੇ ਡਾਹ ਕੇ ਘੋੜੇ ਨੂੰ ਹੱਥਾਂ ਤੇ ਚੁੱਕ ਕੇ ਇੰਜ ਸੱਟਣਾ ਜਿਵੇਂ ਕੋਈ ਪੰਡ ਤੋੜ ਕੇ ਜ਼ਮੀਨ ਤੇ ਸੱਟਦਾ ਹੋਵੇ। ਤੇ ਜਦੋਂ ਕਿਤੇ ਦੋ ਸਾਣ ਭਿੜਦੇ ਹੋਣੇ, ਬੜਾ ਬਹਾਦਰ ਸੀ, ਦੋ ਸਾਣ ਭਿੜਦੇ ਹੋਣੇ ਤੇ ਇਹਨੇ ਭਿੜਦੇ ਸਾਨਾਂ ਨੂੰ ਸੱਜੇ ਖੱਬੇ ਹੱਥ ਨਾਲ ਸਿੰਘਾਂ ਤੋਂ ਪਕੜ ਕੇ ਭੁਆ ਕੇ ਪਰਾਂ ਸੜ ਦਿੰਦਾ ਹੁੰਦਾ ਸੀ। ਪਰ ਜਦੋਂ ਕੁਸ਼ਤੀ ਲੜਨੀ, ਇੱਕ ਭਾਈ ਬਿਧੀ ਚੰਦ ਤੇ ਦੂਸਰਾ ਗੁਰੂ ਹਰਗੋਬਿੰਦ ਸਾਹਿਬ ਨੂੰ ਢਾਂਦਾ ਸੀ, ਨਹੀਂ ਤੇ ਛੇਤੀ ਕਿਤੇ ਕਿਸੇ ਬੰਦੇ ਤੋਂ ਧਸਦਾ ਨਹੀਂ ਜਿੰਦਾ। ਇਹਦੀ ਪਿੱਠ ਨਹੀਂ ਸੀ ਲੱਗਦੀ, ਇਹਨੇ ਪਿੱਠ ਲਾਣੀ। ਪਰ ਗੁਰੂ ਹਰਗੋਬਿੰਦ ਸਾਹਿਬ ਮੈਂ ਜਿਸ ਤਰੀਕੇ ਨਾਲ ਪੜ੍ਹਿਆ, ਹੋ ਸਕਦਾ ਤੁਹਾਨੂੰ ਜਾਣਕਾਰੀ ਵੱਧ ਹੋਵੇ, ਦਾਵਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਅਕਸਰ ਅਖਾੜੇ ਵਿੱਚ ਢਾਣਾ ਤੇ ਜਾਂ ਭਾਈ ਸਾਹਿਬ ਭਾਈ ਬਿਧੀ ਚੰਦ ਪੈਂਦੇ ਦੀ ਪਿੱਠ ਲਾਉਂਦੇ ਸਨ। ਸਾਹਿਬ ਨੇ ਯਤੀਮ ਜਾਣ ਕੇ ਪਾਲਿਆ, ਹੁਣ ਦੇਖੋ ਮੇਰੇ ਗੁਰੂ ਦੇ ਅੰਦਰ ਦੀ ਵਿਸ਼ਾਲਤਾ। ਇੱਥੇ ਕੋਈ ਅੱਲਾ ਕਹਿ ਲੈ, ਕੋਈ ਰਾਮ ਕਹਿ ਲੈ, ਕੋਈ ਰਹੀਮ ਕਹਿ ਲੈ, ਇੱਥੇ ਸ਼ਬਦਾਂ ਦੀ ਪਾਬੰਦੀ

ਤੇ ਅਨਾਇਤ ਸ਼ਾਹ ਨੇ ਕਿਹਾ ਖਜੂਰ ਤੇ ਚੜ ਜਾ। ਉਹ ਸਮਝ ਹੀ ਪੈ ਗਿਆ ਵੀ ਅੱਲਾਹ ਤਾਲਾ ਦੀ ਗੱਲ ਤੇ ਖਜੂਰ, ਇਹਦਾ ਕੀ ਸੰਬੰਧ। ਫਿਰ ਉਹਨੇ ਗੱਲ ਕਹੀ ਵੀ ਸੱਜਣਾ, ਪੁਰਾਣੇ ਸੱਜਣ ਕਹਿੰਦੇ ਸਨ ਮੁਰਸ਼ਦ ਦੀ ਗੱਲ ਮੰਨਣ ਵਿੱਚ ਹੀ ਲਾਭ ਹੈ। ਉਹ ਕਦੀ ਚੜਿਆ ਨਹੀਂ ਸੀ, ਸਜਦਾ ਦਾ ਮੁੰਡਾ, ਚਗੜੇ ਅਮੀਰ ਘਰ ਦਾ ਮੁੰਡਾ, ਉਹ ਜੀ ਖਜੂਰ ਤੇ ਥੋੜਾ ਜਿਹਾ ਚੜਿਆ, ਪੈਰ ਫਿਸਲਿਆ ਜ਼ਮੀਨ ਤੇ ਡਿੱਗਾ। ਅਨਾਇਤ ਸ਼ਾਹ ਵਿਹਲਾ ਪਿਆ ਸੀ, ਇਹ ਡਿੱਗਾ, ਉਹ ਤਾੜੀ ਮਾਰ ਕੇ ਹੱਸ ਪਿਆ ਤੇ ਬੁੱਲਾ ਕਹਿੰਦਾ ਮੈਂ ਮੂਆ, ਇਹਦੇ ਮੂੰਹ ਚੋਂ ਸ਼ਬਦ ਨਿਕਲਿਆ ਮੈਂ ਮੂਆ। ਤੇ ਉਹਨੇ ਇੱਕ ਗੱਲ ਕਹੀ, ਬੇਟਾ ਮੈਂ ਮੂਆ ਤੋਂ ਖੁਦਾ ਹੂਆ, ਬਸ ਮੈਂ ਦੀ ਸਾਰਾ ਰੱਪੜੀ, ਜਿੱਦਣ ਮੈਂ ਮਰ ਗਈ ਤੂੰ ਹੀ ਖੁਦਾ ਹੈ, ਮੈਂ ਮੂਆ ਤੋਂ ਖੁਦਾ ਹੂਆ, ਪਰ ਪੈਂਦੇ ਅੰਦਰ ਮੈਂ ਉੱਠੀ। ਇਹ ਆਮ ਕਹਿਣ ਲੱਗ ਪਿਆ ਸੀ, ਆ ਸਿੱਖ ਕੀ ਲੜ ਸਕਦੇ ਨੇ, ਜੇ ਮੈਂ ਨਾ ਹੁੰਦਾ ਤੇ ਅੰਮ੍ਰਿਤਸਰ ਦੀ ਜੰਗ ਨਹੀਂ ਸੀ ਜਿੱਤੀ ਜਾਣੀ, ਮੈਂ ਨਾ ਹੁੰਦਾ ਇਹਨਾਂ ਨੇ ਜਿੱਤ ਕਿਵੇਂ ਲੈਣਾ ਸੀ। ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਤੇ ਸਾਹਿਬ ਨੇ ਇੱਕ ਗੱਲ ਕੀ, ਪੈਂਦੇ ਹਰ ਮਹੀਨੇ ਤਨਖਾਹ ਮਿਲੇਗੀ, ਘੋੜਾ ਦਿਆਂਗਾ, ਬਸਤਰ ਦਿਆਂਗਾ, ਪਰ ਅੱਜ ਤੋਂ ਬਾਅਦ ਤੂੰ ਸਾਡੇ ਘਰ ਵਿੱਚ ਫੌਜ ਦੇ ਤੌਰ ਤੇ ਤੂੰ ਆਉਣਾ ਨਹੀਂ, ਤੂੰ ਘਰ ਰਹਿ, ਜਿੱਦਣ ਤੇਰੀ ਲੋੜ ਪਈ ਅਸੀਂ ਤੈਨੂੰ ਜ਼ਰੂਰ ਸਦਾਂਗੇ। ਸਾਹਿਬ ਨੇ ਪੈਂਦੇ ਤੋਂ ਬਿਨਾਂ ਦੋ ਜੰਗਾਂ ਜਿੱਤੀਆਂ, ਸ੍ਰੀ ਹਰਗੋਬਿੰਦਪੁਰੇ ਵਾਲੀ ਤੇ ਨਥਾਣੇ ਦੀ ਢਾਬ ਵਾਲੀ। ਹੁਣ ਪੈਂਦੇ ਨੂੰ ਇੱਕ ਗੱਲ ਦੱਸ ਦਿੱਤੀ, ਮਤਾਂ ਸੋਚੇ ਅਸੀਂ ਖਾਨਦਾਨੀ ਪਠਾਣ ਹੀ ਜਿੱਤ ਸਕਨੇ ਆ। ਅੱਜ ਗੁਰੂ ਕੇ ਸਿੱਖਾਂ ਅੰਦਰ ਇੰਨੀ ਤਾਕਤ ਹੀ, ਜੇ ਗੁਰੂ ਨਾਨਕ ਦੀ ਕਿਰਪਾ ਹੋਵੇ, ਜਿਨ੍ਹਾਂ ਨੂੰ ਕਮਜ਼ੋਰ ਬੋਝਦਿਲ ਕਹਿੰਦੇ ਨੇ ਇਹ ਵੀ ਜਿੱਤ ਸਕਦੇ ਨੇ। ਪੈਂਦਾ ਕਰਤਾਰਪੁਰ ਸਾਹਿਬ ਵੀ ਕਰਤਾਰਪੁਰ ਆਏ, ਇੱਥੇ ਪੈਂਦੇ ਖਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਆਇਆ। ਇੱਕ ਸਿੱਖ ਆਇਆ, ਉਹਨੇ ਸੋਹਣਾ ਘੋੜਾ, ਸੋਹਣੀ ਵਰਦੀ, ਸੋਹਣੇ ਸ਼ਸਤਰ ਲੈ ਕੇ ਆਉਂਦੇ। ਪੈਂਦੇ ਖਾਨ ਨੇ ਕਿਹਾ ਮਹਾਰਾਜ ਇਹ ਮੈਨੂੰ ਦੇ ਦਿਓ। ਸਾਹਿਬ ਨੇ ਵਰਦੀ ਦਿੱਤੀ, ਸ਼ਸਤਰ ਦਿੱਤੇ, ਘੋੜਾ ਦਿੱਤਾ ਤੇ ਜਦੋਂ ਉਹਨੇ ਪਾਏ, ਸਾਹਿਬ ਨੇ ਕਿਹਾ ਅੱਜ ਤੋਂ ਬਾਅਦ ਤੇਰੀ ਇਹ ਸਾਡੀ ਦਰਬਾਰੀ ਵਰਦੀ, ਜਦੋਂ ਤੂੰ ਸਾਡੇ ਕੋਲ ਆਉਣਾ ਇਹ ਵਰਦੀ ਪਾ ਕੇ ਆਉਣਾ। ਪੈਂਦਾ ਘਰ ਗਿਆ, ਸ਼ਾਦੀ ਇਹਦੀ ਹੋ ਚੁੱਕੀ ਸੀ, ਇਹਦੇ ਘਰ ਦਮਾਦ ਇਹਦਾ ਰਹਿੰਦਾ, ਜਵਾਈ ਇਹਦਾ, ਅੱਗੇ ਇਹਦੀ ਬੱਚੀ ਦੀ ਸ਼ਾਦੀ ਵੀ ਹੋ ਚੁੱਕੀ ਹੈ। ਉਸ ਦਮਾਦ ਨੇ ਕਿਹਾ ਕਿ ਇਹ ਵਰਦੀ, ਇਹ ਘੋੜਾ ਮੈਨੂੰ ਚਾਹੀਦਾ ਤੇ ਉਹਨੇ ਪੈਂਦੇ ਖਾਂ ਨੇ ਕਿਹਾ ਮੈਨੂੰ ਬਖਸ਼ਿਸ਼ ਮਿਲੀ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ। ਦਮਾਦ ਨੇ ਕਿਹਾ ਜੇ ਨਾ ਦਿੱਤਾ ਮੈਂ ਕੁਝ ਖਾ ਕੇ ਮਰਾਂਗਾ। ਪੈਂਦੇ ਖਾਂ ਦੀ ਘਰ ਵਾਲੀ ਮੂੰਹ ਜ਼ੋਰ ਸੀ, ਉਹਨੇ ਕਹਿ ਕੇ ਇਹ ਗੁਰੂ ਕੀਆਂ ਬਖਸ਼ਾਂ ਜਵਾਈ ਨੂੰ ਦਵਾ ਦਿੱਤੀਆਂ। ਪੈਂਦੇ ਖਾਂ ਆਇਆ ਨਾ ਦਰਬਾਰ ਅੰਦਰ, ਪੰਜ ਛੇ ਦਿਨ ਨਹੀਂ ਆਇਆ। ਚੌਥਾ ਜੰਗ ਕਿਉਂ ਹੋਇਆ, ਪੰਜ ਛੇ ਦਿਨ ਨਹੀਂ ਆਇਆ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਪਤਾ ਤਾਂ ਕਰੋ ਪੈਂਦਾ ਕਿਉਂ ਨਹੀਂ ਆਇਆ। ਇੱਧਰ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਗਏ, ਉਧਰ ਪੈਂਦੇ ਦਾ ਜਵਾਈ ਵਰਦੀ ਉਹੀ ਪਾ ਕੇ ਘੋੜੇ ਤੇ ਚੜ ਕੇ ਸ਼ਿਕਾਰ ਖੇਡਣਾ। ਤੈਨੂੰ ਪਤਾ ਸਾਡੇ ਘਰ ਦਾ ਡਿਸਿਪਲਿਨ ਕੀ ਨਿਯਮ ਹੈ, ਤੂੰ ਵਰਦੀ ਤੇ ਘੋੜੇ ਤੇ ਕਿਉਂ ਨਹੀਂ ਆਇਆ? ਕਹਿਣ ਲੱਗਾ ਮਹਾਰਾਜ ਜਦੋਂ ਸਿੱਖ ਬੁਲਾਉਣ ਗਏ ਮੈਂ ਮੈਲੇ ਕੱਪੜੇ ਪਾਏ ਸਨ, ਉੱਠ ਕੇ ਆ ਗਿਆ। ਸਾਹਿਬ ਨੇ ਕਿਹਾ ਵੀ ਨਹੀਂ, ਪਤਾ ਕਰੋ। ਪਤਾ ਕੀਤਾ, ਦਮਾਦ ਨੂੰ ਵਰਦੀ ਘੋੜਾ ਦੇ ਚੁੱਕਾ। ਸਾਹਿਬ ਨੇ ਕਿਹਾ ਤੂੰ ਝੂਠ ਕਿਉਂ ਬੋਲਿਆ, ਬਜਾਏ ਤੇ ਝੁਕਣ ਦੇ। ਕਹਿੰਦਾ ਅੱਜ ਤੱਕ ਮੈਂ ਚੁੱਪ ਕਰਕੇ ਰਿਹਾ, ਦੇਖਿਓ ਮੈਂ ਤੁਹਾਡੇ ਨਾਲ ਟੱਕਰ ਲਾਂਗਾ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਮੈਂ ਕੁਝ ਦਿਨਾਂ ਤੱਕ ਤੁਹਾਨੂੰ ਕਰਤਾਰਪੁਰ ਦੀ ਧਰਤੀ ਤੋਂ ਖਤਮ ਕਰ ਦੇਵਾਂਗਾ। ਸਿੱਖਾਂ ਨੇ ਫਿਰ ਝਿੜਕਿਆ, ਬਿਧੀ ਚੰਦ ਵਰਗਿਆਂ ਨੇ ਕੁਝ ਕਹਿੰਦੇ ਨੇ ਦੋ ਚਾਰ ਲਾਈਆਂ ਨੀ। ਉਹਨੇ ਕਿਹਾ ਮੈਂ ਇਸ ਬੇਇੱਜ਼ਤੀ ਦਾ ਬਦਲਾ ਲੈਣਾ। ਇਹ ਗਿਆ ਜਲੰਧਰ, ਉੱਥੇ ਜਾ ਕੇ ਉਸਮਾਨ ਖਾਨ ਨੂੰ ਕਿਹਾ ਕਿ ਮੇਰੀ ਮਦਦ ਕਰ। ਉਹਨੇ ਇੱਕ ਗੱਲ ਕੇ ਕਹਿੰਦਾ ਇੰਨਾ ਨਮਕ ਹਰਾਮ ਨਾ ਬਣ, ਤੈਨੂੰ ਯਤੀਮ ਨੂੰ ਕੋਈ ਥਾਂ ਨਹੀਂ ਸੀ ਦਿੰਦਾ ਤੇ ਗੁਰੂ ਹਰਗੋਬਿੰਦ ਨੇ ਤੈਨੂੰ ਪੁੱਤਰਾਂ ਦੀ ਤਰ੍ਹਾਂ ਪਾਲਿਆ, ਤੈਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਉਹਨੇ ਦੁੱਧ ਮਿਲਾਈਆਂ, ਘਿਓ ਦਿੱਤੇ, ਅੱਜ ਉਹਨੂੰ ਖਤਮ ਕਰਨ ਤੁਰੇ, ਪਰ ਇਹ ਨਾ ਮੰਨਿਆ। ਲਾਹੌਰ ਗਿਆ, ਲਾਹੌਰ ਵਜ਼ੀਰ ਖਾਂ ਸੀ, ਉਹ ਗੁਰੂ ਕਾ ਸਿੱਖ ਸੀ, ਉਹਨੇ ਪੈਂਦੇ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਮੁੱਕਦੀ ਗੱਲ ਕੀ ਜੀ, ਇਹ ਵੀ ਫੌਜ ਲੈ ਕੇ ਆ ਗਿਆ। ਇੱਧਰ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰੀ ਕੀਤੀ ਏ ਤੇ ਸਿੱਖ ਵਿਦਵਾਨ ਕਹਿੰਦੇ ਨੇ ਇਸ ਕਰਤਾਰਪੁਰ ਦੀ ਧਰਤੀ ਤੇ ਗੁਰੂ ਕੇ ਮਹਿਲਾਂ ਨੇ, ਮਾਤਾਵਾਂ ਨੇ, ਗੁਰੂ ਕੇ ਪਰਿਵਾਰ ਦੀਆਂ ਇਸਤਰੀਆਂ ਨੇ ਆਪ ਚਬਾਰਿਆਂ ਤੇ ਖਲੋ ਕੇ ਜੰਗ ਦੇਖੀ ਸੀ, ਆਪ ਜੰਗ ਤੱਕੀ। ਪੈਂਦੇ ਖਾਨ ਇੱਕ ਗੱਲ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨਾ ਮਾਮੂਲੀ ਦੀ ਗੱਲ, ਜੰਗ ਆਰੰਭ ਹੋਈ ਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਆਏ, ਪੈਂਦਾ ਵੀ ਸਾਹਮਣੇ ਆਇਆ, ਸਾਰਾ ਦਿਨ ਸ਼ਮਸ਼ਾਨ ਯੁੱਧ ਹੋਇਆ, ਇਸੇ ਯੁੱਧ ਵਿੱਚ ਮੇਰੇ ਗੁਰੂ ਤੇਗ ਬਹਾਦਰ ਨੇ ਆਪਣੀ ਤੇਗ ਦੇ ਜੋਹਰ ਦਿਖਾਏ ਨੇ ਕਰਤਾਰਪੁਰ ਦੀ ਚੌਥੀ ਜੰਗ ਦੇ ਵਿੱਚ। ਕਰਤਾਰਪੁਰ ਹੀ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਪੈਂਦੇ ਨੇ, ਦੇਖਿਆ ਸਤਿਗੁਰੂ ਉੱਚੀ ਟਿੱਬੀ ਤੇ ਬੈਠੇ ਨੇ ਤੇ ਸਿੱਖ ਵਿਦਵਾਨ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਿੰਨੇ ਤੀਰ ਕਰਤਾਰਪੁਰ ਦੇ ਜੰਗ ਵਿੱਚ ਚਲਾਏ ਨੇ ਇੰਨੇ ਤੀਰ ਕਿਸੇ ਹੋਰ ਜੰਗ ਵਿੱਚ ਨਹੀਂ ਚਲਾਏ।
ਤੀਰ ਅੰਦਾਜ਼ੀ ਵਿੱਚ ਸਾਹਿਬ ਦਾ ਜੀਵਨ ਇੰਨਾ ਉੱਚਾ ਸੀ।

0: ਇਹਨਾਂ ਭਰਵਾਂ ਜੁੱਸਾ ਸੀ ਕਿ ਆਮ ਘੋੜਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹਨਾਂ ਦੀ ਅਸਵਾਰੀ ਦੇ ਲਾਇਕ ਹੀ ਨਹੀਂ ਸੀ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਉੱਚੀ ਚੋਟੀ ਤੇ ਖਲੋਤੇ ਨੇ ਤੇ ਪੈਂਦੇ ਨੇ ਕਿਹਾ ਐਵੇਂ ਆਪਾਂ ਲੋਕਾਂ ਨੂੰ ਲੜਾਨੇ ਪਏ ਹਾਂ, ਮੇਰੇ ਸਾਹਮਣੇ ਆਓ। ਤੇ ਸਿੱਖ ਵਿਦਵਾਨ ਕਹਿੰਦੇ ਨੇ ਸਤਿਗੁਰੂ ਹੱਸ ਪਏ, ਕਿਉਂਕਿ ਜਿਸ ਯਤੀਮ ਨੂੰ ਪਾਲਿਆ ਹੋਵੇ, ਜਿਸ ਦੇ ਸਿਰ ਤੇ ਮਾਂ ਬਾਪ ਨਾ ਹੋਵੇ, ਉਹ ਸਾਹਮਣੇ ਆ ਕੇ ਕਹਿੰਦਾ ਮੇਰੇ ਨਾਲ ਦੋ ਹੱਥ ਕਰੋ। ਮੇਰਾ ਨਿਰਵੈਰ ਗੁਰੂ ਹੱਸ ਕੇ ਕਹਿੰਦਾ ਬਰਖੁਰਦਾਰ ਜੀ ਤੁਸੀਂ, ਉਹ ਤੇ ਸ਼ਬਦ ਬਰਖੁਰਦਾਰ ਵਰਤਿਆ, ਕੋਈ ਅਪ ਸ਼ਬਦ ਨਹੀਂ ਵਰਤਿਆ। ਕਹਿਣ ਲੱਗੇ ਬਰਖੁਰਦਾਰ ਜੀ ਤੁਸੀਂ, ਕਹਿਣ ਲੱਗਾ ਮਿੱਠੇ ਸ਼ਬਦ ਨਾ ਬੋਲੋ। ਸਾਹਿਬ ਨੇ ਕਿਹਾ ਕਿਵੇਂ ਜੰਗ ਕਰਾਂ? ਕਹਿੰਦਾ ਆਪਣਾ ਤੀਰਾਂ ਵਾਲਾ ਭੱਥਾ ਥੱਲੇ ਰੱਖ ਦਿਓ, ਮੇਰੇ ਨਾਲ ਜੰਗ ਜੇ ਤੁਸੀਂ ਕਰਨੀ ਹੈ ਤਾਂ ਤਲਵਾਰ ਨਾਲ ਕਰੋ, ਕਿਉਂਕਿ ਉਹਨੂੰ ਪਤਾ ਤੀਰ ਗੁਰੂ ਦਾ ਇਹੋ ਜਿਹਾ, ਇਹਦੇ ਨਿਸ਼ਾਨਾ ਕਦੀ ਚੁੱਕਣਾ ਹੀ ਨਹੀਂ। ਸਾਹਿਬ ਨੇ ਭੱਥਾ ਲਾ ਕੇ ਰੱਖ ਦਿੱਤਾ। ਕਹਿਣ ਲੱਗੇ ਪੈਂਦੇ ਖਾਂ ਆ, ਪੈਂਦੇ ਖਾਂ ਤੁਰਿਆ ਘੋੜੇ ਤੇ ਸਵਾਰ। ਇੱਧਰ ਗੁਰੂ ਹਰਗੋਬਿੰਦ ਸਾਹਿਬ ਨੇ, ਲੋਕ ਦੇਖਦੇ ਨੇ, ਅੱਜ ਮਾਨੋ ਜਿਵੇਂ ਪਿਓ ਤੇ ਪੁੱਤਰ ਦਾ ਆਪਸ ਵਿੱਚ ਜੰਗ ਹੁੰਦਾ ਹੋਵੇ, ਬੱਚਾ ਬਣਾ ਕੇ ਰੱਖਿਆ। ਕਹਿਣ ਲੱਗੇ ਬੇਟਾ ਤੈਨੂੰ ਆਪਣੇ ਹੱਥਾਂ ਨਾਲ ਪਾਲਿਆ, ਪਹਿਲਾ ਵਾਰ ਮੈਂ ਨਹੀਂ ਕਰਨਾ, ਤਿੰਨ ਵਾਰ ਪਹਿਲਾਂ ਤੂੰ ਕਰ ਲੈ। ਪੈਂਦੇ ਖਾਂ ਘੋੜੇ ਨੂੰ ਮਾਰ ਲਾਈ ਅੱਡੀ, ਸਾਹਿਬ ਦੇ ਉੱਤੇ ਇਹਨੇ ਪਹਿਲਾ ਵਾਰ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਚਰਨਾਂ ਦੀ ਸੱਜੇ ਪੈਰ ਦੀ ਰਕਾਬ ਅੱਗੇ ਕਰ ਦਿੱਤੀ ਤੇ ਰਕਾਬ ਦੇ ਲੋਹੇ ਤੇ ਵਾਰ ਲੱਗਾ ਤੇ ਸਤਿਗੁਰੂ ਨੇ ਇਹ ਵਾਰ ਨੂੰ ਰੋਕ ਲਿਆ। ਹੱਸ ਕੇ ਕਹਿਣ ਲੱਗੇ ਬੇਟਾ ਦੂਸਰਾ ਵਾਰ। ਉਹਨੇ ਫਿਰ ਘੋੜੇ ਨੂੰ ਦੌੜਾਇਆ, ਦੂਜਾ ਵਾਰ ਕੀਤਾ, ਮੇਰੇ ਸਾਹਿਬ ਨੇ ਆਪਣੀ ਢਾਲ ਵਿੱਚ ਰੋਕਿਆ ਤੇ ਜਦੋਂ ਢਾਲ ਤੇ ਉਹਦੀ ਕਿਰਪਾਨ ਤਲਵਾਰ ਲੱਗੀ, ਮੁੱਠਾ ਕੇਵਲ ਪੈਂਦੇ ਦੇ ਹੱਥ ਵਿੱਚ ਰਹਿ ਗਿਆ ਤੇ ਅੱਗੋਂ ਜਿਹੜਾ ਫਾਲੇ ਉਹ ਧਾਰ ਜਿਹੜੀ ਤਲਵਾਰ ਦੀ ਟੁੱਟ ਗਈ, ਜ਼ਮੀਨ ਤੇ ਆ ਗਿਆ। ਸਾਹਿਬ ਹੱਸ ਕੇ ਕਹਿਣ ਲੱਗੇ ਇੰਨੀ ਦੇਰ ਹੋ ਗਈ ਸਿਖਾਉਂਦਿਆਂ, ਅਜੇ ਤੱਕ ਤੈਨੂੰ ਵਾਰ ਕਰਨ ਦੀ ਜਾਚ ਨਹੀਂ ਆਈ? ਮੋਹਨ ਫਾਨੀ ਨੇ ਬੜੇ ਸੋਹਣੇ ਬਚਨ ਕਹੇ ਨੇ ਦਬਸਥਾਨੇ ਮਜ਼ਾਹਬ ਦੇ ਅੰਦਰ। ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਸਮਕਾਲੀ ਹੋਇਆ ਸਾਹਿਬ ਦਾ। ਉਹ ਕਹਿੰਦਾ ਜਦੋਂ ਮੈਨੂੰ ਚਿੱਠੀ ਪਾਉਂਦੇ ਸਨ ਤੇ ਥੱਲੇ ਨਾਨਕ ਸ਼ਬਦ ਲਿਖਦੇ ਹੁੰਦੇ ਸਨ। ਹਰਗੋਬਿੰਦ ਨੇ ਕਹਿੰਦਾ ਮੇਰੇ ਨਾਲ ਚਿੱਠੀ ਪੱਤਰ ਜਿਹੜਾ ਕੀਤਾ ਨਾਨਕ ਸ਼ਬਦ ਵਰਤਿਆ। ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਲੜਦੇ ਸਨ ਤੇ ਇੰਜ ਲੱਗਦਾ ਸੀ ਕਿ ਜਿਵੇਂ ਜੰਗ ਲੜਦੇ ਹੋਏ ਵੀ ਇਹ ਇਹਨਾਂ ਨੂੰ ਜੰਗ ਸਿਖਾਉਂਦੇ ਹੋਣ, ਇਹਨਾਂ ਨੂੰ ਸ਼ਸਤਰ ਚਲਾਉਂਦੇ ਦੱਸਦੇ ਹੋਣ। ਜਦੋਂ ਦੋ ਵਾਰ ਕੀਤੇ ਕਹਿਣ ਲੱਗੇ ਪੈਂਦਿਆਂ ਇੰਨੀ ਦੇਰ ਹੋ ਗਈ ਸਿੱਖਦਿਆਂ, ਅਜੇ ਤੱਕ ਵਾਰ ਕਰਨ ਦੀ ਜਾਚ ਨਹੀਂ ਆਈ, ਤੀਜਾ ਵਾਰ ਕਰ। ਕਹਿੰਦੇ ਨੇ ਪੈਂਦੇ ਨੇ ਇੱਕੋ ਦਮ ਘੋੜਾ ਛੱਡ ਦਿੱਤਾ ਆਪਣਾ, ਦੌੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਥੱਲੇ ਵੜ ਗਿਆ। ਉਹਨੂੰ ਮਾਣ ਸੀ, ਮੈਂ ਅਰਜ਼ ਕੀਤੀ ਬਹਾਦਰ ਜ਼ੋਰ ਬੜਾ ਸੀ ਉਹਦੇ ਵਿੱਚ, ਉਹਨੇ ਸੋਚਿਆ ਮੈਂ ਘੋੜੇ ਨੂੰ ਬਾਹਾਂ ਉੱਤੇ ਚੁੱਕ ਕੇ ਪਲਟਾ ਕੇ ਜ਼ਮੀਨ ਤੇ ਸੱਟਾਂਗਾ ਤੇ ਗੁਰੂ ਹਰਗੋਬਿੰਦ ਜਦੋਂ ਡਿੱਗੇਗਾ ਤੇ ਇਹਨੂੰ ਮੈਂ ਆਪਣੀਆਂ ਬਾਹਾਂ ਵਿੱਚ ਜੱਫੀ ਭਰ ਕੇ ਇਕੱਲੇ ਨੂੰ ਮੈਦਾਨ ਵਿੱਚੋਂ ਚੁੱਕ ਕੇ ਬਾਹਰ ਲੈ ਜਾਵਾਂ। ਇਹਦਾ ਮਤਲਬ ਤਾਕਤ ਉਹਦੇ ਕੋਲ ਬੜੀ ਹੈ। ਘੋੜੇ ਥੱਲੇ ਵੜਿਆ, ਸਿੱਖ ਕਹਿੰਦੇ ਨੇ, ਵਿਦਵਾਨ ਲਿਖਦੇ ਨੇ ਘੋੜੇ ਨੂੰ ਹਿੱਲਣ ਨਹੀਂ ਇਹਨੇ ਦਿੱਤਾ, ਸਤਿਗੁਰੂ ਨੇ ਇੱਦੀ ਲਾਈ ਘੋੜਾ ਨਹੀਂ ਹਿੱਲਿਆ। ਸਾਹਿਬ ਨੇ ਦੇਖਿਆ, ਕਹਿਣ ਲੱਗੇ ਪੈਂਦੇ ਇਹ ਤੇਰਾ ਤੀਜਾ ਵਾਰ ਸੀ। ਜਦੋਂ ਦੇਖਿਆ ਸਿਰ ਥੱਲੇ ਵੇ, ਸਾਹਿਬ ਨੇ ਆਪਣੇ ਢਾਲ ਲਈ ਢਾਲ ਮਾਰੀ ਪੂਰੇ ਸਿਰ ਦੇ ਉੱਤੇ ਜ਼ੋਰ ਦੇ ਨਾਲ ਸਿਰ ਤੇ ਮਾਰੀ, ਪੈਂਦਾ ਖਾਂ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਗਿਆ। ਢਾਲ ਵੱਜੀ ਜ਼ਮੀਨ ਤੇ ਡਿੱਗਾ। ਭਾਈ ਵੀਰ ਸਿੰਘ ਇੱਥੇ ਲਿਖਦੇ ਨੇ ਮੇਰੇ ਸਤਿਗੁਰੂ ਘੋੜੇ ਤੋਂ ਥੱਲੇ ਉਤਰੇ, ਜਿਸ ਢਾਲ ਇਹਨੂੰ ਨਾ ਇਹਦੇ ਤੇ ਲਾਈ ਸੀ ਉਸੇ ਢਾਲ ਦੀ ਛਾਂ ਕੀਤੀ, ਇਹਨੇ ਅੱਖਾਂ ਖੋਲੀਆਂ, ਇੱਕੋ ਦਮ ਫਿਰ ਉੱਠਿਆ। ਜਦੋਂ ਸਤਿਗੁਰੂ ਨੂੰ ਉੱਠ ਕੇ ਪੈਣ ਲੱਗਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾਨ ਨਾਲ ਵਾਰ ਕੀਤਾ। ਕਹਿਣ ਲੱਗੇ ਵਾਰ ਇੰਜ ਨਹੀਂ, ਇੰਜ ਕਰੀਦਾ, ਇੱਕੋ ਵਾਰ ਦੇ ਨਾਲ ਜ਼ਮੀਨ ਉੱਤੇ ਛੱਡ ਦਿੱਤਾ। ਜਦੋਂ ਪੈਂਦਾ ਜ਼ਮੀਨ ਤੇ ਡਿੱਗਾ, ਖੂਨ ਨਾਲ ਲੱਥਪੱਥ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਇਹਦੇ ਸਿਰਹਾਣੇ ਬਹਿ ਗਏ। ਹੁਣ ਦੇਖੋ ਮੇਰਾ ਗੁਰੂ ਕਿੰਨਾ ਨਿਰਵੈਰ ਵੀ ਹੈ, ਇਹਦੇ ਸਿਰਹਾਣੇ ਬੈਠੇ ਨੇ ਤੇ ਇਹਦੇ ਮੂੰਹ ਤੇ ਸੂਰਜ ਦੀਆਂ ਕਿਰਨਾਂ ਪੈਣ। ਮੇਰੇ ਸਤਿਗੁਰੂ ਨੇ ਆਪਣੇ ਢਾਲ ਦੀ ਛਾਂ ਪੈਂਦੇ ਦੇ ਮੂੰਹ ਤੇ ਕਰ ਦਿੱਤੀ, ਪੈਂਦੇ ਨੇ ਅੱਖਾਂ ਖੋਲੀਆਂ, ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਿਆ ਤੇ ਜੀਵਨ ਦੀ ਤਸਵੀਰ ਸਾਹਮਣੇ ਆ ਗਈ। ਉਹ ਸਮਾਂ ਜਿੱਦਣ ਯਤੀਮ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਨੇ ਫੜੀ, ਉਹ ਸਮਾਂ ਜਿੱਦਣ ਤਨ ਤੋਂ ਨਗਨ ਨੂੰ ਬਸਤਰ ਸਵਾ ਕੇ ਬਾਬੇ ਗੁਰਦਿੱਤੇ ਵਰਗੇ ਪਵਾਏ, ਉਹ ਸਮਾਂ ਜਦੋਂ ਆਪਣੇ ਹੱਥੀਂ ਸ਼ਾਦੀ ਲਈ ਮੇਰੇ ਲਈ ਰੁਪਈਏ ਦਿੱਤੇ, ਅੱਜ ਉਹ ਵੀ ਸਮਾਂ ਜਿਹੜੇ ਮੈਂ ਗੁਰੂ ਤੇ ਤਿੰਨ ਵਾਰ ਕੀਤੇ। ਕਹਿੰਦੇ ਨੇ ਬੋਲਿਆ ਕੁਝ ਨਹੀਂ, ਅੱਖਾਂ ਭਰ ਰਹੀਆਂ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਵਿੱਚੋਂ ਨਾ ਪ੍ਰੇਮ ਦਾ ਨੀਰ ਵਗਿਆ ਤੇ ਪੈਂਦੇ ਖਾਂ ਦੇ ਚਿਹਰੇ ਤੇ ਡਿੱਗ ਪਿਆ। ਰੋ ਪਿਆ ਪੈਂਦੇ ਖਾਂ, ਪਛਤਾਵਾ ਕੀਤਾ ਤੇ ਸਾਹਿਬ ਨੇ ਰੁਮਾਲ ਲੈ ਕੇ ਚਿਹਰਾ ਸਾਫ਼ ਕੀਤਾ ਕਹਿਣ ਲੱਗੇ, ਬੇਟਾ ਇਹ ਰੋਣ ਦਾ ਵੇਲਾ ਨਹੀਂ, ਕਲਮਾ ਪੜ, ਮੈਂ ਤੈਨੂੰ ਖੁਦਾ ਦੇ ਘਰ ਵੀ ਥਾਂ ਦਵਾਂਗਾ। ਕਿਉਂ ਜਾਂ ਨਿਰਵੈਰ ਗੁਰੂ ਵੇ? ਕਹਿਣ ਲੱਗੇ, ਕਲਮਾ ਪੜ, ਖੁਦਾ ਦੇ ਘਰ ਥਾਂ ਮਿਲੇਗੀ। ਪੈਂਦੇ ਨੇ ਹੱਥ ਜੋੜ ਕੇ ਅਖੀਰਲੀ ਗੱਲ ਕਹੀ, ਕਹਿੰਦਾ, ਦਾਤਿਆ ਕਲਮਾ ਤਾਂ ਉਹ ਪੜੇ ਜਿਹਨੂੰ ਤੇਰੀ ਕਿਰਪਾ ਨਾ ਮਿਲੀ ਹੋਵੇ। ਕਿਹੜੇ ਕਲਮੇ ਪੜਨ ਦੀ ਗੱਲ ਕਰਨੇ, ਤੇਰੀ ਢਾਲ ਤੇ ਤੇਰੀ ਕਿਰਪਾ ਹੀ ਮੇਰਾ ਕਲਮਾ ਬਣ ਗਈ। ਮੈਨੂੰ ਖੁਦਾ ਦੇ ਘਰ ਥਾਂ ਜ਼ਰੂਰ ਮਿਲੇਗੀ। ਸਾਹਿਬ ਨੇ ਆਪਣੇ ਹੱਥੀ ਤੋੜਿਆ ਤੇ ਕਰਤਾਰਪੁਰ ਅਜੇ ਤੱਕ ਉਹਦੀ ਕਬਰ ਏ, ਪੈਂਦੇ ਖਾਂ ਦੀ ਅਜੇ ਕਬਰ ਏ। ਸਾਹਿਬ ਨੇ ਚਾਰ ਜੰਗਾਂ ਜਿੱਤੀਆਂ, ਹਜ਼ੂਰ ਨੇ ਬਖਸ਼ਾਂ ਆਰੰਭ ਕੀਤੀਆਂ, ਚਾਰ ਧੂਣੇ ਗੁਰੂ ਹਰਗੋਬਿੰਦ ਸਾਹਿਬ ਨੇ ਥਾਪੇ, ਬਾਲੂ, ਹਸਨਾ, ਅਲਮਸ ਤੇ ਗੋਂਦਾ, ਜਿਹੜੇ ਧੂਣੇ ਤਪਾ ਕੇ ਗੁਰੂ ਨਾਨਕ ਦਾ ਪ੍ਰਚਾਰ ਕਰਦੇ ਸਨ। ਸਤਿਗੁਰੂ ਦੇ ਦਰ ਤੇ ਬਾਬਾ ਸ੍ਰੀ ਚੰਦ ਆਇਆ, ਉਹਨੇ ਆਵਾਜ਼ ਦੇ ਕੇ ਇਹ ਪੁੱਛਿਆ ਸੀ, ਸਤਿਗੁਰੂ ਕਿੰਨੇ ਪੁੱਤਰ ਨੇ? ਮਹਾਰਾਜ ਨੇ ਕਿਹਾ, ਪੰਜ ਸਨ ਪਰ ਹੁਣ ਚਾਰ ਨੇ, ਬਾਬਾ ਅਚਲ ਚਲਾਣਾ ਕਰ ਗਿਆ। ਕਹਿਣ ਲੱਗੇ, ਮੇਰੇ ਕਿੰਨੇ ਨੇ? ਸਾਹਿਬ ਨੇ ਕਿਹਾ, ਸਾਰੇ ਤੇਰੇ ਨੇ। ਦੇਖੋ ਉਦਾਸੀਆਂ ਦਾ ਬੜਾ ਵੱਡਾ ਯੋਗਦਾਨ ਜੇ। ਤੁਸੀਂ ਕਦੀ ਤਵਾਰੀਖ ਦੇ ਪੰਨੇ ਪੜੋ, ਕਈ ਵਾਰੀ ਜਦੋਂ ਅਸੀਂ ਜੋਸ਼ ਵਿੱਚ ਤੁਰਨੇ ਆ ਨਾ, ਅਸੀਂ ਲਿਹਾਜ਼ ਨਹੀਂ ਕਰਦੇ, ਜਿਹੜਾ ਸਾਹਮਣੇ ਆਏ ਧੱਕ ਦਿਓ, ਖਤਮ ਕਰ ਦਿਓ। ਮੈਂ ਪੜ ਰਿਹਾ ਸਾਂ ਗੰਡਾ ਸਿੰਘ ਦੀ ਕਿਤਾਬ, ਉਹਨੇ ਕਿਹਾ, ਬਾਬਾ ਅਟਲ ਵਾਲੀ ਥਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਨ। ਜਦੋਂ ਸਾਡੀ ਅਕਾਲੀ ਮੂਵਮੈਂਟ ਸਿੰਘ ਸਭਾ ਲਹਿਰ ਚੱਲੀਏ, ਉਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਥਾਵਾਂ ਢਾਈਆਂ। ਕਹਿੰਦਾ, ਸਿੱਖ ਪੂਜਦੇ ਨਹੀਂ ਕਬਰਾਂ, ਪਰ ਘੱਟੋ ਘੱਟ ਯਾਦਾਸ਼ਤ ਤਾਂ ਰਹਿਣ ਦਿਓ। ਇਸੇ ਤਰ੍ਹਾਂ ਉਦਾਸੀ ਬਾਬਾ ਸ੍ਰੀ ਚੰਦ ਆਇਆ, ਕਹਿੰਦਾ, ਮੇਰੇ ਕਿੰਨੇ? ਸਾਹਿਬ ਨੇ ਕਿਹਾ, ਵੀ ਸਾਰੇ ਚਾਰੇ ਤੇਰੇ। ਕਹਿਣ ਲੱਗੇ, ਨੀ ਇੱਕ ਦੇ ਦਿਓ। ਬਾਬੇ ਗੁਰਦਿੱਤੇ ਦਾ ਫੇਸ ਗੁਰੂ ਨਾਨਕ ਸਾਹਿਬ ਨਾਲ ਮਿਲਦਾ ਸੀ। ਸਾਹਿਬ ਨੇ ਕਿਹਾ, ਜਿਹੜਾ ਮਰਜ਼ੀ ਲੈ ਲਓ। ਬਾਬਾ ਸ੍ਰੀ ਚੰਦ ਨੇ ਬਾਬੇ ਗੁਰਦਿੱਤੇ ਨੂੰ ਲੈ ਲਿਆ। ਕਹਿਣ ਲੱਗੇ, ਅਜੇ ਤਾਂ ਗੁਰੂ ਗ੍ਰਿਸ਼ਤੀ ਸੀ, ਅੱਜ ਤੋਂ ਬਾਅਦ ਬਾਬਾ ਸ੍ਰੀ ਚੰਦ ਕਹਿੰਦਾ, ਆਪਣੀ ਸਾਰੀ ਕਮਾਈ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਸਮਰਪਿਤ ਕੀਤੀ। ਸਾਹਿਬ ਨੇ ਇੱਥੋਂ ਚਾਰ ਧੂਣੇ ਥਾਪੇ, ਜਿਨ੍ਹਾਂ ਚਾਰਾਂ ਧੂਣਿਆਂ ਨੇ ਪ੍ਰਚਾਰ ਕੀਤਾ। ਅਸੀਂ ਅੱਜ ਗੁਰੂ ਨਾਨਕ ਸਾਹਿਬ ਨੂੰ ਸ਼ਹਿਨਸ਼ਾਹ ਕਹਿੰਦੇ ਹਾਂ। ਸਭ ਤੋਂ ਪਹਿਲਾ ਸ਼ਬਦ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਲਈ ਵਰਤਿਆ। ਉਹਨੇ ਗੁਰੂ ਨਾਨਕ ਦੀ ਉਪਾਸਨਾ ਵਿੱਚ ਬਹੁਤ ਕੁਝ ਕਿਹਾ, ਆਰਤਾ ਗੁਰੂ ਨਾਨਕ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਗਏ। ਇੱਥੇ ਇੱਕ ਉਹ ਪ੍ਰੇਮੀ ਬੈਠਾ ਜਿਹੜਾ ਪਹਿਲੇ ਜਾਮੇ ਦਾ ਬਾਟਾ ਲੈ ਕੇ ਬੈਠਾ ਕਿ ਗੁਰੂ ਨਾਨਕ ਨੇ ਆਉਣਾ ਤੇ ਆਪਣੇ ਹੱਥਾਂ ਨਾਲ ਉਹਨੂੰ ਦੁੱਧ ਪਿਆਉਣਾ। ਬੁੱਢਣ ਸ਼ਾਹ ਪਹਾੜੀ ਤੇ ਬੈਠਾ, ਬੱਕਰੀਆਂ ਉਹਦੀਆਂ ਸ਼ੇਰ ਚਾਰਦਾ। ਗੁਰੂ ਹਰਗੋਬਿੰਦ ਸਾਹਿਬ ਗਏ ਨੇ, ਉਹਨੂੰ ਕਿਸੇ ਦੱਸ ਦਿੱਤਾ, ਹੁਣ ਉਹ ਸੇਲੀ ਤੇ ਟੋਪੀ ਵਾਲਾ ਨਹੀਂ ਹੂੰ, ਉਹ ਕਲਗੀਆਂ ਵਾਲਾ ਹੀ, ਦੋ ਕਿਰਪਾਨਾਂ ਪਾਉਂਦਾ ਹੀ, ਉਹਦੇ ਕੋਲ ਰਾਜਿਆਂ ਮਹਾਰਾਜਿਆਂ ਵਾਲੇ ਖਾਸ ਨਹੀਂ, ਘੋੜਿਆਂ ਦੀ ਸਵਾਰੀ ਕਰਦਾ। ਤੇ ਬੁੱਢਣ ਸ਼ਾਹ ਕਹਿੰਦਾ, ਨਹੀਂ ਮੈਂ ਤਾਂ ਭੁੱਲ ਸਕਦਾ ਵਾਂ, ਕੋਈ ਗੱਲ ਨਹੀਂ, ਕਲਗੀਆਂ ਲਾ ਕੇ ਆ ਜਾਏ, ਕਿਰਪਾਨਾਂ ਪਾ ਕੇ ਆ ਜਾਏ, ਮੈਂ ਤਾਂ ਉਦੋਂ ਹੀ ਮੰਨ ਲੈਣਾ ਜਦੋਂ ਤੂੰ ਆਪਣੀ ਅਮਾਨਤ ਆ ਕੇ ਮੰਗ ਲਵੇਂਗਾ। ਸਾਹਿਬ ਗਏ, ਬੁੱਢਣ ਸ਼ਾਹ ਦੇ ਨੇਤਰ ਜਿਹੜੇ ਨੇ, ਇਹਨਾਂ ਦੇ ਪਰਵੱਟੇ ਇੰਨੇ ਕੁ ਨਵੇਰੇ ਹੋ ਚੁੱਕੇ ਸਨ, ਅੱਖਾਂ ਜਦੋਂ ਕਿਸੇ ਨੂੰ ਵੇਂਦਾ ਸੀ ਤੇ ਕੇਸ ਚੁੱਕ ਕੇ। ਗੁਰੂ ਹਰਗੋਬਿੰਦ ਸਾਹਿਬ ਗਏ ਤੇ ਦੇਖਿਆ ਇਹਨੇ ਵੀ ਝੋਲਾ ਪਿਆ। ਸਾਹਿਬ ਨਾਲ ਸਿੱਖ ਨੇ ਭਾਈ ਵੀਰ ਸਿੰਘ ਲਿਖਦੇ ਨੇ, ਅੰਜ ਭਾਸਦਾ ਜਿਵੇਂ ਬਾਬਾ ਤੇ ਰਬਾਬੀ ਮਰਦਾਨਾ ਤੁਰਿਆ ਹੁੰਦਾ, ਕਦੀ ਲੱਗਦਾ ਸੇਲੀ ਟੋਪੀ ਵਾਲਾ ਹੁੰਦਾ ਪਿਆ ਤੇ ਕਦੀ ਚਮਕਾਰਾ ਪੈਂਦਾ ਨਹੀਂ, ਦੋ ਕਿਰਪਾਨਾਂ ਵਾਲਾ ਤੇ ਮੀਰੀ ਪੀਰੀ ਵਾਲਾ ਹੁੰਦਾ ਪਿਆ। ਸਾਹਿਬ ਕੋਲ ਆਏ, ਇਹਨੇ ਦੋਨਾਂ ਅੱਖਾਂ ਦੇ ਨੇਤਰਾਂ ਦੇ ਕਿਹੜੇ ਚੁੱਕੇ, ਹਜ਼ੂਰ ਦੇ ਦਰਸ਼ਨ ਕੀਤੇ, ਪਹਿਲਾਂ ਭਰਮ ਗਿਆ। ਸਾਹਿਬ ਨੇ ਆਵਾਜ਼ ਦਿੱਤੀ, ਬੁੱਢਣ ਸ਼ਾਹ ਜੀ ਲਿਆਓ, ਭੁੱਖ ਲੱਗੀ ਏ, ਪਹਿਲੇ ਜਾਮੇ ਵਿੱਚ ਜਿਹੜੀ ਅਮਾਨਤ ਰੱਖ ਗਿਆ ਤਾਂ ਸਾਨੂੰ ਚੱਕਣ ਵਾਸਤੇ ਦਿਓ। ਇੱਥੇ ਪੀਰ ਬੁੱਢਣ ਸ਼ਾਹ ਨੇ ਬੱਕਰੀਆਂ ਦਾ ਦੁੱਧ ਚੋ ਗੁਰਦੇਵ ਨੂੰ ਦਿੱਤਾ, ਸਾਹਿਬ ਨੇ ਉਹਨੂੰ ਪ੍ਰਵਾਨ ਕੀਤਾ ਤੇ ਜਦੋਂ ਤੁਰਨ ਲੱਗੇ ਕਹਿੰਦਾ, ਇਸ ਵਾਰੀ ਉਹ ਚਿਲਕਾਰਾ ਦੇ ਜਾ ਜਿਹੜਾ ਪਹਿਲੇ ਜਾਮੇ ਵਿੱਚ ਦਿੱਤਾ ਸੀ। ਸਾਹਿਬ ਨੇ ਕਿਹਾ, ਤੇਰੀ ਭਾਵਣੇ ਤੱਕ ਤੈਨੂੰ ਇਹਨਾਂ ਤਸਵੀਰ ਵਿੱਚੋਂ, ਇਸੇ ਬੁੱਤ ਵਿੱਚੋਂ ਤੈਨੂੰ ਉਹ ਦੀਦਾਰ ਹੋਣਗੇ ਜਦੋਂ ਚਰਨ ਪਰਸੇ ਤੇ ਅੰਜ ਭਾਤਿਆ ਜਿਵੇਂ ਗੁਰੂ ਨਾਨਕ ਹੀ ਬੈਠਾ ਤੇ ਸਿਰ ਤੇ ਹੱਥ ਰੱਖ ਕੇ ਕਹਿੰਦਾ, ਬੁੱਢਣ ਸ਼ਾਹ ਕੁਝ ਮੰਗ। ਫਿਰ ਨੀਵਾਂ ਕੀਤਾ, ਆਵਾਜ਼ ਆਉਂਦੀ ਹੈ, ਗੁਰੂ ਨਾਨਕ ਕਹਿੰਦਾ, ਬੁੱਢਣ ਸ਼ਾਹ ਕੁਝ ਮੰਗ। ਤੇ ਫਿਰ ਨੀਵਾਂ ਪਾਇਆ, ਅੱਖਾਂ ਚੁੱਕ ਕੇ ਕਹਿੰਦਾ, ਮੰਗਣਾ ਸੀ ਹੁਣ ਬਸ ਆਪਣੇ ਚਰਨਾਂ ਵਿੱਚ ਰੱਖ ਲੈ। ਇੰਨੀ ਗੱਲ ਕਹੀ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਲੀਨ ਹੋ ਗਿਆ। ਸਾਹਿਬ ਨੇ ਇਹਦੀ ਯਾਦਗਾਰ ਬਣਾਈ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਪਣੇ ਪੋਤੇ ਹਰ ਰਾਏ ਨੂੰ ਗੁਰਗੱਦੀ ਦਿੱਤੀ, ਸਤਿਗੁਰੂ ਜੀ ਨੂੰ। ਗੁਰਗੱਦੀ ਦੇਣ ਤੋਂ ਬਾਅਦ ਜਿੱਥੇ ਪਤਾਲਪੁਰੀ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਅੰਮ੍ਰਿਤ ਵੇਲੇ ਦਾ ਕੀਰਤਨ ਕੁਝ ਵਿਦਵਾਨ ਇਹ ਲਿਖਦੇ ਨੇ ਕੁਝ ਦਿਨ ਪਹਿਲਾਂ ਸਾਹਿਬ ਨੇ ਮਿਲਣਾ ਛੱਡ ਦਿੱਤਾ ਸੀ, ਬੋਲਣਾ ਬੰਦ ਕੀਤਾ, ਅਕਾਂਤ ਵਿੱਚ ਰਹੇ ਨੇ ਕੇਵਲ ਇੱਕ ਕਮਰੇ ਦੇ ਵਿੱਚ। ਅੱਜ ਬਾਹਰ ਆਏ, ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਸਾਹਿਬ ਢੋਲ ਆ ਕੇ ਥੰਮ ਦੀ ਅੱਜ ਪਹਿਲੇ ਦਿਨ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਰਬਾਬੀ ਕੀਰਤਨ ਕਰਦੇ ਨੇ, ਕੀਰਤਨ ਦੀ ਸਮਾਪਤੀ ਹੋਈ, ਜਦੋਂ ਅਰਦਾਸ ਲਈ ਉੱਠੇ ਨੇ, ਦੇਖਿਆ ਕਿ ਮੀਰੀ ਪੀਰੀ ਦੇ ਦਾਤੇ ਦਾ ਤਨ ਜ਼ਰੂਰ ਏ, ਪਰ ਜੋਤ ਤਾਂ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਦੇ ਅੰਦਰ ਬਰਾ ਚੁੱਕੀ। ਸਤਿਗੁਰੂ ਜੀ ਦਾ ਤਨ ਲਿਆ, ਉੱਥੇ ਕੀਰਤਪੁਰ ਸਾਹਿਬ ਦਾ ਸਤਿਕਾਰ ਕੀਤਾ। ਇੱਥੇ 52 ਜਿਹੜੇ ਰਾਜੇ ਆਏ ਸਨ, ਇੱਕ ਰਾਜੇ ਨੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੀ। ਇਹ ਸੀ ਸੰਖੇਪ ਜਿਹਾ ਮੇਰੇ ਮੀਰੀ ਪੀਰੀ ਦੇ ਦਾਤੇ ਦਾ ਇਤਿਹਾਸ, ਜਿਹਨੇ ਅਣਖ ਨਾਲ ਜੀਣਾ, ਅਣਖ ਨਾਲ ਮਰਨਾ, ਤੇ ਸਿੱਖ ਨੂੰ ਟੇਕ ਅਕਾਲ ਤਖ਼ਤ ਦੀ ਤੇ ਉਸ ਅਕਾਲ ਪੁਰਖ ਦੇ ਚਰਨਾਂ ਵੀ ਜੋੜਿਆ। ਪਿਆਰਿਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਸੁਣਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਗਿਆ ਜੇ ਅਮੇ ਨਾ ਕੁ ਹੋ ਗਿਆ, ਆਪ ਜੀ ਦੇ ਚਰਨ ਪਰਖਦਿਆਂ ਬੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਬਖਸ਼ ਦੇਣਾ। ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਸੀ, ਦਾਸ ਆਇਆ। ਵੈਸੇ ਤੇ ਮੈਂ ਸੋਚਦਾ ਸੀ ਵੀ ਕੁਝ ਸਮਾਂ ਪਾਉਣਾ ਚਾਹੀਦਾ ਵੀ ਉੱਥੇ ਇੱਕ ਥਾਂ ਤੇ ਪਰਤ ਪਰਤ ਕੇ, ਪਰ ਜਿਵੇਂ ਪਰਮੇਸ਼ਵਰ ਨੇ ਲਿਖਿਆ ਸੀ, ਸਾਹਿਬ ਨੂੰ ਫਿਰ ਪਾਇਆ, ਦੀਦਾਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।
1: ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਕੀ ਸੱਚ।

0: जो तुम दे सो कहा स्वामी, मैं मूर्ख तहना जाई। ठीक फोर दलीस सिर प्रभपुर किया प्यान, तेग बहादुर सी किरिया करी न किन्हू आन। तेग बहादुर के चलत पयो जगत को शोक, है है है सब जग भयो जय जय जय सुरलोक। धर्म खेत साका जिन किया शीश दिया पर सिर ना दिया, शीश दिया सिर ना दिया। परम सम्मान योग चवर शत दे मालक तन तन सतगुरु साहिब श्री गुरु ग्रंथ साहिब महाराज जी के पावन पवित्र हजूरी अंदर सोभाए मान को बैठे गुरमुख प्यारे सतसंगी गणों खताबली दीवान विच हजूर दी चरण शरण विच आप जी ने हाजरी भरी है। इराकी गुरबाणी का कीर्तन आपने शरण किया है। गुरु तेग बहादुर सच्चे पातशाह महाराज जिन्हां दे शहादत वाला दिन पिछे बतीत होया है, उस गुरु तेग बहादुर पिता जी दे पावन पवित्र जीवन उन्हां दी शहादत दी विचार आपां ने करनी। कोशिश यही करिए कि अरंभता तो लेके संखेप गुरु तेग बहादुर जी दी जीवनी नाल आपां सांझ पाईए। ठीक है, कई गुरमुखां नूं जीवनी दे संबंध विच बहुत जानकारी मिली, पर फिर भी कई ऐसे गुरमुख प्यारे संगत विच मिलणगे जिन्हां नूं गुरु तेग बहादुर जी दी जीवनी संबंधी शहादत दा तां जरूर पता है, पर गुरु तेग बहादुर जी होर की बख्शां कीतियां, किवें हर थां ते जुल्म नूं जबर नूं सतगुरु ने सबर दे नाल सह लिया। आओ उस गुरु तेग बहादुर जी दा धरिए ध्यान, जिस गुरु तेग बहादुर जी दा आगमन अमृतसर दी धरती ते होया है। गुरता गद्दी बकाले बाबा बकाले विच प्राप्त हुई है, ते जिस गुरु तेग बहादुर जी दी शहादत दिल्ली चांदनी चौक नेड़े हुई। आओ उस गुरु तेग बहादुर जी दे चरणां दा ध्यान करो। मैं अर्ज कीती सी, गुरु कलगी वाले कहिंदे ने कदी तू प्यार नाल गुरु तेग बहादुर जी नूं एक वारी चेते कर लई, जिथे तू याद करेगा गुरु तेग बहादुर उत्थे सहायक होणगे। गुरु तेग बहादुर जी दा नां लिया तां भलिया घर विच किसे चीज दी कमी नहीं रहिंदी। साहिब दे बचन असीं पढ़ने आ, तेग बहादुर सिमरिया घर नौनिद आवै ताए, सब थाई होए सहाय करो किरपालता। प्यार अदब दे नाल गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु रामदास महाराज जी चौथे गुरुदेव जिन्हां दे पावन पवित्र अस्थान नूं तक के गुरु अर्जन साहिब जी ने एक बचन कहा सी, हे बापू दिठे सबे थां नहीं तुझ जेहा, बदहो पुरख बिधाते तां तू सोहया। वस दी सगन अपार अनूप रामदास पुर, हर हां नानक ਤਸਮਲ ਜਾਏ ਨਾਇ ਰਾਮਦਾਸ ਸਰ। ਉਸ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਹੋਈ ਹੈ। ਮੈਂ ਆਰੰਭ ਤੋਂ ਇਸ ਖਾਨਦਾਨ ਦੇ ਆਰੰਭ ਤੋਂ ਤੁਰਨਾ ਚਾਹੁੰਦਾ ਵਾਂ। ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਰਹੇ ਨੇ। ਆਪ ਜੀ ਦੀ ਹਜ਼ੂਰੀ ਅੰਦਰ ਸੰਤੋਖ ਸਰ ਦਾ ਸਰੋਵਰ ਇਹਦਾ ਵੀ ਟੱਪ ਲੱਗਾ ਸੀ। ਹਜ਼ੂਰ ਦੀ ਹਜ਼ੂਰੀ ਵਿਚ ਹੀ ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ ਗਈ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ ਤੇ ਗੁਰੂ ਰਾਮਦਾਸ ਜੀ ਦੇ ਘਰ ਵਿਚ ਕਹਿਣ ਤੋਂ ਮੁਰਾਦ ਮਾਤਾ ਬੀਬੀ ਭਾਨੀ ਦੀ ਕੁੱਖ ਵਿਚੋਂ 3 ਪੁੱਤਰਾਂ ਨੇ ਜਨਮ ਲਿਆ। ਉਨ੍ਹਾਂ ਵਿਚੋਂ ਸਨ ਸਭ ਤੋਂ ਵੱਡੇ ਬਾਬਾ ਤ੍ਰਿਥੀਆ ਜੀ, ਉਸ ਤੋਂ ਛੋਟੇ ਸਨ ਬਾਬਾ ਮਹਾਂਦੇਵ ਜੀ ਤੇ ਸਭ ਤੋਂ ਛੋਟੇ ਸਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਵਰ ਛਤਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤਾ ਹੈ। ਤਾਂ ਹੀ ਤਾਂ ਭੱਟਾਂ ਨੇ ਬਾਣੀ ਵਿਚ ਬਚਨ ਕੀਤਾ ਹੈ, ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜਨ ਕੋ ਦੇ ਆਇਓ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਨ੍ਹਾਂ ਨੇ ਮੇਰਾਮਤ ਕੀਤੀ, ਉਸੇ ਸਰੋਵਰ ਦੀ ਸੇਵਾ ਨੂੰ ਅੱਗੇ ਵਧਾਇਆ। ਅੱਗੇ ਸੰਤੋਖ ਸਰ ਸੀ, ਮੇਰੇ ਗੁਰੂ ਅਰਜਨ ਸਾਹਿਬ ਨੇ ਨਾਲ ਰਾਮਸਰ ਸਰੋਵਰ ਵੀ ਬਣਾਇਆ। ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਗਈ। ਹਰਿਮੰਦਰ ਦੀ ਉਸਾਰੀ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਨੇ ਕਰਾਈ, ਕੋਠਾ ਸਾਹਿਬ ਦੀ ਉਸਾਰੀ ਵੀ ਉਨ੍ਹਾਂ ਨੇ ਕਰਾਈ। ਤੇ ਯਾਦ ਰੱਖਣਾ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਦੇ ਵੇਲੇ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਨਿਵਾਸ ਅਸਥਾਨ ਬਣਾਇਆ ਜਿਹਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਜੀ ਦੇ ਵੇਲੇ ਇਹ ਬਣੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਤੋਂ ਬਾਅਦ ਉਨ੍ਹਾਂ ਦਾ ਇੱਕੋ ਇੱਕ ਸਪੁੱਤਰ ਏ, ਉਨ੍ਹਾਂ ਦਾ ਨਾਮ ਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਅਰਜਨ ਸਾਹਿਬ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ ਨੇ। ਤੇ ਜਦੋਂ 2 ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਪਾਈਆਂ, ਜਦੋਂ ਰਬਾਬ ਦੇ ਨਾਲ ਨਗਾਰੇ ਵੀ ਵੱਜੇ, ਜਦੋਂ ਅੰਮ੍ਰਿਤ ਵੇਲੇ ਆਸਾ ਦੀਵਾਰ ਦੇ ਨਾਲ ਸ਼ਾਮ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਵਾਰਾਂ ਵੀ ਆਰੰਭ ਕੀਤੀਆਂ, ਧਿਆਨ ਰੱਖਣਾ। ਉਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਰੇ ਭਾਈ ਗੁਰਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਦੁਨੀਆਂ ਦੇ ਲੋਕੋ, ਗੁਰੂ ਰਾਮਦਾਸ ਸੋਢੀ ਨੇ ਗੁਰੂ ਅਰਜਨ ਸਾਹਿਬ ਨੂੰ ਗੱਦੀ ਦਿੱਤੀ ਆਪਣੇ ਪੁੱਤਰ ਨੂੰ, ਅੱਜ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਨੇ। ਤੇ ਇੱਕ ਗੱਲ ਯਾਦ ਰੱਖਿਓ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ, ਬਾਰੋ ਵਾਰੀ ਹੁਣੇ ਵੱਖ ਵੱਖ ਰੂਪ ਵਿਚ ਆਉਣਗੇ। ਤੇ ਸਿੱਖਾਂ ਨੇ ਇੱਕ ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ ਅਸੀਂ ਤੁਹਾਡੇ ਤੋਂ ਇੱਕ ਜਾਣਕਾਰੀ ਲੈਣਾ ਚਾਹੁੰਦੇ ਹਾਂ, ਤੁਸੀਂ ਸਮਰੱਥ ਹੋ। ਤੇ ਇਸ ਗੱਲ ਨੇ ਸਾਡੇ ਇੱਕ ਸ਼ੰਕੇ ਨੂੰ ਵੀ ਨਿਵਰਤ ਕਰ ਦਿੱਤਾ ਕਿ 10 ਪਾਤਸ਼ਾਹੀਆਂ ਤੋਂ ਅੱਗੇ ਗੁਰੂ ਜੀਵ ਜੋਤ ਕਿਸੇ ਮਨੁੱਖ ਦੇਹੀ ਵਿਚ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਦੇ ਨੇ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ਼ ਨਿਹਾਰੀ, 6 ਪਾਤਸ਼ਾਹੀਆਂ ਤੱਕ ਤਾਂ ਦੀਦਾਰ ਹੋ ਗਏ, ਹੁਣ ਅੱਗੇ ਕਿਵੇਂ ਕਿਰਪਾ ਹੋਣੀ ਏ? ਤੇ ਭਾਈ ਗੁਰਦਾਸ ਕਹਿੰਦੇ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੀ। ਤੇ ਸਾਹਿਬ ਕਹਿੰਦੇ ਨੇ, ਕਲਯੁਗ ਪੀੜੀ ਸੋਢੀਆਂ ਅਵਚਲ ਨੀਵ ਉਸਾਰ ਖਿਲਾਰੀ। ਅਖੀਰ ਵਿਚ ਕਹਿੰਦੇ ਨੇ, ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਇੱਥੇ ਯੁਗ ਦਾ ਅਰਥ 4 ਯੁਗ ਨਹੀਂ, ਇੱਥੇ ਯੁਗ ਦਾ ਅਰਥ 2 ਬਾਣੀ ਵਿਚ ਵੀ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਸ਼ਬਦ ਅਕਸਰ ਵਰਤਿਆ ਜੁਗਲ ਪਦ, ਦੋਵੇਂ ਹੱਥ ਜੋੜ ਕੇ ਜੁਗਲ ਬੰਦਨਾ ਦੋਨੋਂ ਕਰ ਜੋੜ ਕੇ, ਯੁਗ ਯੁਗ ਸਤਿਗੁਰ ਧਰੇ ਅਵਤਾਰੀ। 6 ਪਾਤਸ਼ਾਹੀਆਂ ਤੱਕ ਦਰਸ਼ਨ ਕਰ ਲਏ ਨੇ, ਤੇ 6 ਤੋਂ ਬਾਅਦ 4 ਪਾਤਸ਼ਾਹੀਆਂ ਦੇ ਹੋਰ ਦਰਸ਼ਨ ਕਰੋਗੇ। ਭਾਈ ਗੁਰਦਾਸ ਹੋਰਾਂ ਦੀ ਬਾਣੀ ਦੀ ਗਵਾਹੀ ਏ। ਮੇਰੇ ਕਹਿਣ ਤੋਂ ਮੁਰਾਦ, ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ ਨੇ, 4 ਜੰਗਾਂ ਵਿਚ ਫਤਿਹ ਪ੍ਰਾਪਤ ਕੀਤੀ ਏ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਦਰ 5 ਸਪੁੱਤਰ ਹੋਏ ਨੇ, ਤੇ 1 ਸਪੁੱਤਰੀ ਨੇ ਜਨਮ ਲਿਆ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ, ਉਸ ਤੋਂ ਛੋਟੇ ਨੇ ਬਾਬਾ ਅਟਲ ਰਾਏ ਜੀ। ਮੈਂ ਸੰਖੇਪ ਵਿਚ ਇਹ ਅਰਜ਼ ਕਰਨੀ ਚਾਹੁੰਦਾ ਕਿ ਸਮਝ ਪੈ ਜਾਏ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ। ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ,
1: ਤੇ ਜਿਸ ਮੇਰੇ ਦਾਤੇ ਦਾ ਅੱਜ ਸ਼ਹੀਦੀ ਪੁਰਬ ਮਨਾ ਰਹੇ ਹੋ, ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਸਾਹਿਬ ਚਾਰ ਭਰਾਵਾਂ ਤੋਂ ਛੋਟੇ ਨੇ ਤੇ ਇੱਕ ਸਪੁੱਤਰੀ ਹੈ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੀ, ਜਿਹਦਾ ਨਾਮ ਹੈ ਬੀਬੀ ਵੀਰੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਮੇਂ ਉਹਨਾਂ ਦੇ ਸਾਹਮਣੇ ਦੋ ਪੁੱਤਰ ਚਲਾਣਾ ਕਰ ਗਏ ਨੇ। ਬਾਬਾ ਅਟਲ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ ਚਲਾਣਾ ਕੀਤਾ ਤੇ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਚੋਲਾ ਤਿਆਗਿਆ। ਬਾਬੇ ਗੁਰਦਿੱਤੇ ਦੇ ਘਰ ਵਿਚ ਅੱਗੇ ਦੋ ਪੁੱਤਰ ਪੈਦਾ ਹੋਏ ਨੇ, ਵੱਡੇ ਦਾ ਨਾਮ ਸੀ ਬਾਬਾ ਧੀਰਮਲ ਤੇ ਛੋਟੇ ਜਿਨ੍ਹਾਂ ਨੂੰ ਆਪਾਂ ਸਪਤਮ ਗੁਰੂ ਗੁਰੂ ਹਰਿ ਸਾਹਿਬ ਕਹਿੰਦੇ ਹਾਂ, ਛੋਟੇ ਪੁੱਤਰ ਦਾ ਨਾਮ ਗੁਰੂ ਹਰਿ ਸਾਹਿਬ ਸੀ। ਬਾਬਾ ਗੁਰਦਿੱਤਾ ਜੀ ਤੋਂ ਬਾਅਦ ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਨੇ ਬਾਬਾ ਅਣੀ ਰਾਏ ਸੂਰਜਮਲ ਤੇ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਨ੍ਹਾਂ ਦੇ ਘਰ ਵਿਚ ਹੀ ਸਨ 1621 ਨੂੰ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਨਾਲ ਲਈ ਚੱਲੀਏ। ਅੰਮ੍ਰਿਤ ਵੇਲੇ ਮੇਰੇ ਗੁਰਦੇਵ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਚ ਟਿਕੇ ਨੇ। ਇੱਕ ਪੈਰ ਰਾਤ ਗਈ ਏ ਰਹਿੰਦੀ ਏ, ਆਸਾ ਦੀਵਾਰ ਦਾ ਕੀਰਤਨ ਪਿਆ ਹੁੰਦਾ, ਰਬਾਬੀ ਸਿੱਖ ਪਿਆਰ ਨਾਲ ਭਿੱਜ ਕੇ ਕੀਰਤਨ ਕਰਦੇ ਨੇ ਤੇ ਇੰਨੀ ਦੇਰ ਨੂੰ ਸਿੱਖ ਆਇਆ ਤੇ ਆ ਕੇ ਗੁਰਦੇਵ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰੋ, ਘਰ ਦੇ ਅੰਦਰ ਜਾਓ, ਆਪ ਜੀ ਦੇ ਘਰ ਅੰਦਰ ਮਾਤਾ ਨਾਨਕੀ ਦੀ ਕੁੱਖ ਵਿਚੋਂ ਇੱਕ ਬੱਚੇ ਦਾ ਅਵਤਾਰ ਹੋਇਆ, ਜਨਮ ਹੋਇਆ, ਜਾਂ ਪ੍ਰਕਾਸ਼ ਸ਼ਬਦ ਆਪਾਂ ਵਰਤਨੇ ਆ। ਗੁਰੂ ਹਰਗੋਬਿੰਦ ਸਾਹਿਬ ਗੰਭੀਰ ਹੋ ਗਏ ਅੱਤ ਦੇ। ਸਤਿਗੁਰੂ ਨੇ ਆਸਾ ਦੀਵਾਰ ਦੇ ਕੀਰਤਨ ਤੋਂ ਬਾਅਦ ਅਰਦਾਸ ਵੀ ਸ਼ਾਮਲ ਹੋਏ ਨੇ ਤੇ ਪਰਤ ਕੇ ਉਸੇ ਗੁਰੂ ਮਹਿਲ ਵਿਚ ਜਿਹਨੂੰ ਗੁਰੂ ਰਾਮਦਾਸ ਦੇ ਵੇਲੇ ਉਸਾਰਿਆ ਗਿਆ, ਉਸੇ ਗੁਰੂ ਕੇ ਮਹਿਲ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਗਏ ਨੇ, ਗੁਰਬਿਲਾਸ ਵਾਲੇ ਨੇ ਬਚਨ ਕੀਤਾ ਜਾ ਕੇ ਇਸ ਬੱਚੇ ਨੂੰ ਤੱਕਿਆ, ਨਾਲ ਭਾਈ ਵਿਧੀ ਚਾਹੁੰਦੇ। ਕੁਝ ਵਿਦਵਾਨਾਂ ਨੇ ਬਾਬਾ ਬੁੱਢਾ ਜੀ ਦਾ ਵੀ ਜ਼ਿਕਰ ਕੀਤਾ। ਖੈਰ ਗੁਰਬਿਲਾਸ ਵਾਲਾ ਕਹਿੰਦਾ ਇਸ ਛੋਟੇ ਜਿਹੇ ਬਾਲਕ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥਾਂ ਵਿਚ ਲਿਆ ਤੇ ਹੱਥਾਂ ਵਿਚ ਲੈਣ ਤੋਂ ਪਹਿਲਾਂ ਗੁਰਬਿਲਾਸ ਦੇ ਮੁਤਾਬਕ ਕਿ ਸਤਿਗੁਰੂ ਨੇ ਆਪਣਾ ਸੀ ਝੁਕਾਇਆ ਤੇ ਬਾਈ ਵਿਧੀ ਚੰਦ ਨੇ ਪੁੱਛਿਆ, ਦਾਤਾ ਚਾਰ ਪੁੱਤਰ ਅੱਗੇ ਨੇ, ਅੱਗੇ ਵੀ ਸਭ ਕੋਈ ਤੱਕਿਆ, ਪਰ ਅੱਜ ਕਿਉਂ? ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਵਿਧੀ ਚੰਦ ਇਹ ਮੇਰਾ ਪੁੱਤਰ ਪਰਦੇ ਪਾਉਣ ਵਾਲਾ ਆ ਗਿਆ, ਇਹ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਆ ਗਿਆ, ਲੋਕਾਂ ਦੇ ਸੰਕਟ ਹਰੇਗਾ। ਤੇ ਉਸ ਦਿਨ ਅਰਦਾਸ ਵੀ ਮੇਰੇ ਗੁਰੂ ਪਿਤਾ ਨੇ ਕੀਤੀ ਕਿ ਗੁਰੂ ਨਾਨਕ ਸਾਹਿਬ ਹੇ ਅਕਾਲ ਪੁਰਖ ਕਿਰਪਾ ਕਰੀ, ਮੇਰੇ ਇਸ ਪੁੱਤਰ ਨੂੰ ਜ਼ੁਲਮ ਦੇ ਸਾਹਮਣੇ ਅੜ ਖਲੋਣ ਦੀ ਤਾਕਤ ਤੂੰ ਹੀ ਬਖਸ਼ੀ, ਇਹਨੂੰ ਸਮਰੱਥਾ ਬਖਸ਼ੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇਸ ਪੁੱਤਰ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਤੇ ਅਖਰੀ ਵਿਦਿਆ ਗੁਰੂ ਤੇਗ ਬਹਾਦਰ ਜੀ ਨੂੰ ਭਾਈ ਗੁਰਦਾਸ ਨੇ ਦਿੱਤੀ ਏ। ਤੇ ਕੁਝ ਦਿਨ ਮੇਰੇ ਗੁਰੂ ਹਰਗੋਬਿੰਦ ਸਾਹਿਬ ਰਮਦਾਸ ਗਏ ਨੇ, ਜਿੱਥੇ ਬਾਬਾ ਬੁੱਢਾ ਜੀ ਅੰਤਲੇ ਸਮੇਂ ਟਿਕੇ ਨੇ ਤੇ ਸਿੱਖ ਵਿਦਵਾਨਾਂ ਦੇ ਮੁਤਾਬਕ ਕਹਿੰਦੇ ਨੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਭਾਵਾਂ ਗੁਰੂ ਨਹੀਂ ਬਣੇ ਉਸ ਵਕਤ, ਸ਼ਬਦ ਤਿਆਗਮਲ ਤੇ ਤੇਗ ਬਹਾਦਰ ਹੀ ਵਿਦਵਾਨ ਵਰਤਦੇ ਨੇ, ਪਰ ਮੈਂ ਗੁਰੂ ਸ਼ਬਦ ਇਸ ਕਰਕੇ ਵਰਤ ਰਿਹਾ ਕਿ ਮਨ ਨਹੀਂ ਮੰਨਦਾ ਕਿ ਕੱਲਾ ਤੇਗ ਬਹਾਦਰ ਜਾਂ ਤਿਆਗਮਲ ਕਿਹਾ ਜਾਏ। ਗੁਰੂ ਤੇਗ ਬਹਾਦਰ ਜੀ ਨੂੰ ਰਮਦਾਸ ਲੈ ਗਏ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਬੁੱਢਾ ਜੀ ਦੇ ਘਰ ਛੱਡ ਕੇ ਆਏ ਨੇ ਤੇ ਇੱਕ ਨਾਲ ਬੇਨਤੀ ਕੀਤੀ ਏ, ਬਾਬਾ ਮੈਂ ਕੱਲ ਵੀ ਅਰਜ਼ ਕੀਤੀ ਸੀ, ਬਾਬਾ ਬੁੱਢਾ ਤੂੰ ਵਡਭਾਗਾ ਸਿੱਖ ਏ। ਕਹਿਣ ਲੱਗੇ, ਬਾਬਾ ਬੁੱਢਾ ਜੀ ਐਸ ਮੇਰੇ ਪੁੱਤਰ ਨੂੰ ਤੁਸੀਂ ਸਿੱਖਿਆ ਦੇਣੀ ਏ। ਤੇ ਉਸ ਵਕਤ ਬਾਬਾ ਬੁੱਢਾ ਜੀ ਦੇ ਨੇਤਰਾਂ ਵਿਚ ਨੀਰ ਆ ਗਿਆ, ਚਰਨਾਂ ਤੇ ਢਹਿ ਪੈ, ਕਹਿਣ ਲੱਗੇ ਮੈਂ ਅਲਪਾਗਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਬਾਬਾ ਤੇਰੇ ਅਰਦਾਸ ਨਾਲ ਤਾਂ ਇਸ ਘਰ ਦੀ ਜਿਹੜੀ ਪੀੜੀ ਅੱਗੇ ਤੁਰੀ ਏ, ਇਸੇ ਕਰਕੇ ਮੇਰੇ ਪੁੱਤਰ ਤਿਆਗਮਲ ਨੂੰ ਵੀ ਤੁਸੀਂ ਅੱਜ ਤੋਂ ਬਾਅਦ ਗੁਰਮਤ ਦੀ ਸਿੱਖਿਆ ਤੇ ਇਹਨਾਂ ਨੂੰ ਤੁਸੀਂ ਸਿੱਖੀ ਜੀਵਨ ਦੀ ਸੇਧ ਦੇਣੀ ਏ। ਕੁਝ ਦਿਨ ਗੁਰੂ ਤੇਗ ਬਹਾਦਰ ਜੀ ਬਾਬਾ ਬੁੱਢਾ ਜੀ ਦੇ ਕੋਲ ਰਹਿ ਕੇ ਸਿੱਖੀ ਜੀਵਨ ਦੀ ਜਾ ਸਿੱਖੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਉਸ ਵਕਤ ਚਾਰ ਜੰਗਾਂ ਲੜੀਆਂ ਨੇ। ਧਿਆਨ ਰੱਖਣਾ, ਅੰਮ੍ਰਿਤਸਰ ਦੀ ਧਰਤੀ ਤੇ ਇੱਕ ਦ੍ਰਿਸ਼ਟਾਂਤ ਏ, ਗੁਰੂ ਤੇਗ ਬਹਾਦਰ ਜੀ ਦੀ ਉਮਰ ਬਿਲਕੁਲ ਛੋਟੀ ਏ ਤੇ ਸਿੱਖ ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਕਿਤਨਾ ਕਿਤਨਾ ਸਮਾਂ ਇਕਾਂਤ ਵਿਚ ਬੈਠੇ ਰਹਿੰਦੇ ਨੇ, ਕਦੀ ਬੋਲਦੇ ਨਹੀਂ, ਕਦੀ ਕਿਸੇ ਨਾਲ ਜ਼ਿਆਦਾ ਫਾਲਤੂ ਬਾਤ ਨਹੀਂ ਕੀਤੀ, ਇਕਾਂਤ ਵਿਚ ਨੇਤਰ ਬੰਦ ਕਰ ਲੈਣੇ ਨੇ, ਚੁੱਪ ਕਰਕੇ ਟਿਕ ਜਾਣੇ ਤੇ ਕਿਤਨਾ ਕਿਤਨਾ ਸਮਾਂ ਸਮਾਧੀ ਵਿਚ ਰਹਿੰਦੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਆਪਣੇ ਸਪੁੱਤਰ ਬਾਬੇ ਗੁਰਦਿੱਤੇ ਦੀ ਸ਼ਾਦੀ ਕੀਤੀ ਏ ਤੇ ਉਸ ਵਕਤ ਮੇਰੇ ਗੁਰੂ ਤੇਗ ਬਹਾਦਰ ਜੀ ਦੀ ਉਮਰ 4 ਸਾਲ ਦੀ ਸੀ। ਕਹਿਣ ਲੱਗੇ ਬਰਾਤ ਚੜੀਏ, ਸਾਰੇ ਲੋਕ ਜਿਹੜੇ ਨੇ ਉਹ ਬਰਾਤ ਨੂੰ ਸ਼ਾਮਲ ਨੇ, ਕਿਸੇ ਦਾ ਧਿਆਨ ਕਿਸੇ ਵਾਲੇ, ਕਿਸੇ ਦਾ ਕਿਸੇ ਵਾਲੇ। ਮਾਤਾ ਨਾਨਕੀ ਨੇ ਆਪਣੇ ਪੁੱਤਰ ਤੇਗ ਬਹਾਦਰ ਸਤਿਗੁਰੂ ਜੀ ਨੂੰ ਕੀਮਤੀ ਪੋਸ਼ਾਕ ਪਹਿਨਾਈਏ, ਸੋਨੇ ਦੇ ਕੰਗਣ ਪਹਿਨਾਏ ਨੇ, ਕਿਉਂਕਿ ਸ਼ਾਹੀ ਠਾਠ ਵਾਲੇ ਗੁਰੂ ਦੇ ਪੁੱਤਰ ਨੇ ਜਿਹੜਾ ਮੀਰੀ ਪੀਰੀ ਦਾ ਮਾਲਕ ਏ। ਜਦੋਂ ਬਰਾਤ ਤੁਰੀ ਏ ਤੇ ਗੁਰੂ ਤੇਗ ਬਹਾਦਰ ਜੀ ਕੀ ਤੱਕਦੇ ਨੇ ਕਿ ਛੋਟੇ ਛੋਟੇ ਬੱਚੇ ਨਾ ਸੜਕ ਦੇ ਕਿਨਾਰੇ ਤੇ ਖਲੋ ਕੇ ਬਰਾਤ ਪੈ ਵਿੰਦੇ ਤੇ ਸਾਹਿਬ ਦੀ ਨਜ਼ਰ ਇੱਕ ਬੱਚੇ ਤੇ ਗਈ, ਸਰੀਰ ਤੋਂ ਉਹ ਬਿਲਕੁਲ ਨਗਨ ਏ, ਉਹਦਾ ਪੈਰ ਜਿਹੜੇ ਨੇ ਠੰਡ ਦੇ ਨਾਲ ਠਰੇ ਪਏ ਨੇ, ਕੰਬਦਾ ਪਿਆ ਤੇ 4 ਸਾਲ ਦੀ ਉਮਰ ਵਿਚ ਮੇਰੇ ਸਾਹਿਬ ਕੋਲ ਜਾ ਕੇ ਕਹਿੰਦੇ ਨੇ ਵੀਰਾ ਤੇਰੀ ਮਾਂ ਨੇ ਤੇਰੀ ਮਾਤਾ ਨੇ ਤੈਨੂੰ ਤਨ ਢੱਕਣ ਲਈ ਬਸਤਰ ਨਹੀਂ ਦਿੱਤੇ, ਇੰਨੀ ਠੰਡ ਏ, ਦੇਖ ਤੂੰ ਨਗਨ ਖਲੋਤਾ। ਤੇ ਉਸ ਵਕਤ ਉਹਨੇ ਬੱਚੇ ਨੇ ਕਿਹਾ ਸੀ ਕਿਹੜੀ ਮਾਂ ਜਿਹੜੀ ਆਪਣੇ ਬੱਚੇ ਦੇ ਤਨ ਨੂੰ ਨਗਨ ਰੱਖਣਾ ਚਾਹੇਗੀ, ਗਰੀਬੀ ਇਤਨੀ ਏ ਕਿ ਤਨ ਤੇ ਪਾਣ ਵਾਸਤੇ ਬਸਤਰ ਨਹੀਂ। ਤੇ ਮੇਰੇ ਸਤਿਗੁਰੂ ਨੇ 4 ਸਾਲ ਦੀ ਉਮਰ ਵਿਚ ਕਿਸੇ ਮਨੁੱਖ ਦੇ ਬੱਚੇ ਦਾ ਨਗੇਟ ਤੱਕਿਆ ਤੇ ਆਪਣੀ ਪੁਸ਼ਾਕ ਉਤਾਰ ਕੇ ਉਹਨੂੰ ਪਹਿਨਾ ਦਿੱਤੀ। ਕਹਿਣ ਲੱਗੇ ਲੈ ਉਹ ਸੱਜਣਾ ਤੂੰ ਆਪਣੇ ਤਨ ਨੂੰ ਟੱਕ, ਵਾਪਸ ਆ ਗਏ। ਮਾਤਾ ਨਾਨਕੀ ਜੀ ਨੇ ਤੱਕਿਆ, ਕਹਿਣ ਲੱਗੇ ਪੁੱਤਰ ਇਹ ਕੀ ਖੇਡ, ਤੂੰ ਆਪਣੇ ਤਨ ਦੀ ਪੁਸ਼ਾਕ ਕਿੱਥੇ ਉਤਾਰ ਆਏ। ਕਹਿਣ ਲੱਗਾ ਮਾਂ ਪਤਾ ਨਹੀਂ ਉਹ ਰੱਬ ਨੇ ਕਿਉਂ ਜਿਹਾ ਮਨ ਦਿੱਤਾ, ਮੈਂ ਕਿਸੇ ਦਾ ਨਗੇਜ ਨਹੀਂ ਉਹ ਦੇਖ ਸਕਦਾ, ਇੱਕ ਨਗਨ ਸੀ ਉਹਦੇ ਤਨ ਨੂੰ ਮੈਂ ਆਪਣੀ ਪੁਸ਼ਾਕ ਨਾਲ ਢੱਕ ਆਇਆ, ਉਹਨੂੰ ਗਰੀਬ ਨੂੰ ਕਿੰਨੇ ਲੈ ਕੇ ਦੇਣੀ ਸੀ, ਮੈਂ ਸੋਚਿਆ ਮੈਂ ਇਹਦੇ ਤਨ ਨੂੰ ਢੱਕ ਦੇਵਾਂ। ਇੱਥੇ ਫਿਰ ਇੱਕ ਵਿਦਵਾਨ ਕਹਿੰਦਾ ਮੇਰੇ ਸਤਿਗੁਰੂ ਬਾਕੀ ਤੂੰ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ, ਕਿਸੇ ਦੇ ਤਨ ਨੂੰ ਨਗਨ ਤੱਕਣਾ, ਆਪਣੇ ਸਰੀਰ ਦੇ ਕੱਪੜੇ ਨੂੰ ਉਤਾਰ ਕੇ ਉਹਦੇ ਤਨ ਨੂੰ ਢੱਕ ਦੇਣਾ, ਤੇ ਜਦੋਂ ਕਿਸੇ ਧਰਮ ਦੀ ਪੱਤ ਨੂੰ ਕੋਈ ਨਗਨ ਕਰ ਲੱਗਦਾ ਤੇ ਉਦੋਂ ਆਪਣੇ ਤਨ ਦੀ ਚਾਦਰ ਬਣਾ ਕੇ ਉਸ ਧਰਮ ਨੂੰ ਢੱਕ ਲੈਣਾ, ਤੂੰ ਨਗਨ ਤਾਂ ਨਹੀਂ ਤੱਕਦਾ। ਖੈਰ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗੁਰੂ ਦਰਬਾਰ ਵਿਚ ਆਉਂਦੇ ਰਹੇ ਨੇ। ਇੱਕ ਗੱਲ ਸਿੱਖ ਵਿਦਵਾਨਾਂ ਨੇ ਹੋਰ ਅੰਕਿਤ ਕੀਤੀ ਏ ਕਿ ਗੁਰੂ ਤੇਗ ਬਹਾਦਰ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਉਂਦੇ ਸਨ ਤੇ ਕਦੀ ਪਿਤਾ ਗੁਰੂ ਦੀਆਂ ਨਜ਼ਰਾਂ ਵਿਚ ਨਜ਼ਰ ਨਹੀਂ ਸਨ ਮਿਲਾਉਂਦੇ, ਕਦੀ ਉਨ੍ਹਾਂ ਦੇ ਚਿਹਰੇ ਵੱਲ ਅੱਖਾਂ ਭਰ ਕੇ ਤੱਕਦੇ ਨਹੀਂ ਸਨ। ਤੇ ਇੱਕ ਦਿਨ ਸੰਗਤ ਨੇ ਪੁੱਛ ਲਿਆ ਸੀ ਸਤਿਗੁਰੂ ਕੀ ਕਾਰਨ ਜਦੋਂ ਤੁਹਾਡਾ ਛੋਟਾ ਸਪੁੱਤਰ ਆਉਂਦਾ ਜਿਹਦੀ ਉਮਰ ਅਜੇ 8-9 ਸਾਲ ਦੀ ਏ ਉਹ ਨੀਵੀਂ ਪਾ ਕੇ ਕਿਉਂ ਆਉਂਦਾ, ਤੁਹਾਡੇ ਚਿਹਰੇ ਵੱਲ ਕਿਉਂ ਨਹੀਂ ਤੱਕਦਾ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕੱਲ ਆਪਾਂ ਸੰਗਤ ਵਿਚ ਪੁੱਛਾਂਗੇ। ਜਦੋਂ ਸੰਗਤ ਵੀ ਜਾ ਕੇ ਪੁੱਛਿਆ, ਕਹਿਣ ਲੱਗੇ ਬੇਟਾ ਸਿੱਖ ਪੁੱਛਦੇ ਨੇ ਤੁਸੀਂ ਨੀਵੀਂ ਕਿਉਂ ਪਾ ਕੇ ਆਉਂਦੇ ਹੋ, ਤੁਸੀਂ ਚਿਹਰਾ ਆਪਣਾ ਉੱਪਰ ਕਿਉਂ ਨਹੀਂ ਕਰਦੇ, ਤੇ ਕਿੰਨੀ ਕੁ ਨਿਮਰਤਾ ਸੀ। ਕਹਿਣ ਲੱਗੇ ਪਿਤਾ ਗੁਰੂ ਮੇਰੇ ਅੰਦਰ ਇੰਨੇ ਕੁ ਗੁਨਾਹ ਨੇ, ਤੁਸੀਂ ਮੇਰੇ ਇੱਕ ਇੱਕ ਗੁਨਾਹ ਨੂੰ ਜਾਣਦੇ ਹੋ, ਤੇ ਜਿਹੜਾ ਅੰਦਰ ਦੇ ਗੁਨਾਹਾਂ ਨੂੰ ਜਾਣਦਾ ਹੋਵੇ ਉਹਦੇ ਸਾਹਮਣੇ ਅੱਖ ਕਦੀ ਚੁੱਕੀ ਨਹੀਂ ਜਾਂਦੀ। ਮਹਾਰਾਜ ਤੇਰੇ ਸਾਹਮਣੇ ਮੈਂ ਨੇਤਰ ਚੁੱਕ ਕੇ ਕਿਵੇਂ ਆਵਾਂ। ਸਾਹਿਬ ਨੇ ਅਸੀਸ ਦਿੱਤੀ ਪਰ ਬੋਲਣਾ ਫਿਰ ਵੀ ਘੱਟ, ਬਿਲਕੁਲ ਸਾਰਾ ਦਿਨ ਬਾਣੀ ਨਾਮ ਦਾ ਪਹਿਰਾ ਰਹਿਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਨੇ, ਚੌਥੀ ਜੰਗ ਹੋਈ ਏ ਤੇ ਇਸ ਜੰਗ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਆਪ ਸ਼ਾਮਲ ਹੋਏ। 13 ਸਾਲ ਦੀ ਉਮਰ ਸਿੱਖ ਵਿਦਵਾਨ ਕਹਿੰਦੇ ਨੇ ਇਹ ਜੰਗ ਮਾਤਾਵਾਂ ਨੇ ਵੀ ਆਪ ਕਰਤਾਰਪੁਰ ਦੇ ਮਕਾਨ ਦੀਆਂ ਛੱਤਾਂ ਤੇ ਖਲੋ ਕੇ ਦੇਖੀਏ, ਇਸੇ ਜੰਗ ਵਿਚ ਪੈਂਦੇ ਖਾਂ ਮਾਰਿਆ ਗਿਆ ਤੇ ਜਦੋਂ ਜ਼ਮੀਨ ਤੇ ਡਿੱਗਿਆ ਇਸੇ ਜੰਗ ਵਿਚ ਹੀ ਮੇਰੇ ਪ੍ਰੀਤਮ ਨੇ ਢਾਲ ਦੀ ਛਾਂ ਕਰਕੇ ਪੈਂਦੇ ਨੂੰ ਬਖਸ਼ਿਆ। ਸਾਧ ਸੰਗਤ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੋਇਆ ਕਰਤਾਰਪੁਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ ਤੇ ਆਨੰਦ ਕਾਰਜ ਦੇ ਨਾਲ ਭਾਈ ਲਾਲ ਚੰਦ ਤੇ ਬੀਬੀ ਬਿਸ਼ਨ ਕੌਰ ਇਹਨਾਂ ਦੀ ਸਪੁੱਤਰੀ ਹੈ ਬੀਬੀ ਗੁਜਰੀ ਜਿਹਨੂੰ ਆਪਾਂ ਮਾਤਾ ਗੁਜਰੀ ਕਹਿੰਦੇ ਹਾਂ ਸਨ 1632 ਨੂੰ ਕਰਤਾਰਪੁਰ ਦੀ ਧਰਤੀ ਤੇ ਇਹ ਆਨੰਦ ਕਾਰਜ ਹੋਇਆ ਤੇ ਅਸਲ ਵਿਚ ਮਾਤਾ ਗੁਜਰੀ ਦਾ ਜਿਹੜਾ ਅਸਲੀ ਪਿੰਡ ਸੀ ਨਾ ਪੇਕਾ ਪਿੰਡ ਉਹ ਅੰਬਾਲੇ ਦੇ ਨੇੜੇ ਇੱਕ ਪਿੰਡ ਹੈ ਲਖਨੌਰ ਭਾਈ ਲਾਲ ਚੰਦ ਲਖਨੌਰ ਦੇ ਰਹਿਣ ਵਾਲੇ ਸਨ ਪਰ ਇੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਆਪਣੀ ਬੱਚੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਜੀ ਨਾਲ ਕੀਤਾ ਤੇ ਸਾਧ ਸੰਗਤ ਮਾਤਾ ਗੁਜਰੀ ਜੀ ਨਾਲ ਜਦੋਂ ਵਿਆਹ ਹੋਇਆ ਆਨੰਦ ਕਾਰਜ ਹੋਇਆ ਉਸ ਤੋਂ ਬਾਅਦ ਮੇਰੇ ਹਜ਼ੂਰ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਏ ਨੇ ਗੁਰੂ ਹਰਗੋਬਿੰਦ ਸਾਹਿਬ। ਮੈਂ ਪਿਛੋਕੜ ਵੀ ਥੋੜੀ ਜੀ ਅਰਜ਼ ਕਰ ਰਿਹਾ, ਜਦੋਂ ਕੀਰਤਪੁਰ ਆਏ ਨੇ ਤੇ ਇੱਥੇ ਵੀ ਗੁਰੂ ਤੇਗ ਬਹਾਦਰ ਜੀ ਜਾਂ ਤਾਂ ਸਾਰਾ ਦਿਨ ਇਕਾਂਤ ਪਹਾੜੀ ਵਿਚ ਟੇਕ ਕੇ ਨਾਮ ਜਪਣਾ, ਜਾਂ ਲੰਗਰ ਦੇ ਭਾਂਡਿਆਂ ਵਿਚ ਖਲੋਤੇ ਹੋਣਾ, ਜਾਂ ਸੰਗਤ ਦੇ ਜੋੜੇ ਝਾੜਦੇ ਹੋਣਾ, ਜਾਂ ਤੱਪੜ ਝਾੜਦੇ ਹੋਣਾ, ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਦੀ ਕਿਸੇ ਨੇ ਉੱਚੀ ਹੱਸਦਾ ਨਹੀਂ ਤੱਕਿਆ, ਖਾਮੋਸ਼ ਤੇ ਗੰਭੀਰ ਨੇ। ਅੱਜ ਗੁਰੂ ਹਰਗੋਬਿੰਦ ਸਾਹਿਬ ਦੇ ਤਿੰਨ ਸਪੁੱਤਰ ਕੋਲ ਨੇ ਤੇ ਕਹਿੰਦੇ ਨੇ ਉਸ ਵਕਤ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਲ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਕੀ ਹੋ ਗਿਆ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ, ਸਤਿਗੁਰੂ ਨੇ ਆਪਣੇ ਪੋਤਰੇ ਬਾਬੇ ਗੁਰਦਿੱਤੇ ਦੇ ਛੋਟੇ ਪੁੱਤਰ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਦਿੱਤੀ ਏ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਨਮਸਕਾਰ ਕੀਤੀ, ਗੁਰਗੱਦੀ ਦਿੱਤੀ ਤੇ ਉਸ ਵਕਤ ਕਹਿੰਦੇ ਨੇ ਮਾਤਾ ਨਾਨਕੀ ਇਹਨਾਂ ਨੇ ਝੋਲੀ ਫੈਲਾ ਕੇ ਕਿਹਾ ਸੀ ਸਤਿਗੁਰੂ ਮੇਰਾ ਪੁੱਤਰ ਤਾਂ ਸਾਰਾ ਦਿਨ ਕਿਸੇ ਨਾਲ ਬੋਲਦਾ ਨਹੀਂ, ਇਹ ਤਾਂ ਮਸੰਦਾਂ ਨਾਲ ਵੀ ਨਹੀਂ ਬੋਲਚਾਲ ਰੱਖਦਾ, ਗੁਰਗੱਦੀ ਤਾਂ ਦੇ ਦਿੱਤੀ ਤੁਸੀਂ ਪੋਤਰੇ ਨੂੰ, ਮੇਰੇ ਪੁੱਤਰ ਦਾ ਕੀ ਬਣੇਗਾ। ਉਸ ਤੋਂ ਬਾਅਦ ਬਾਬਾ ਸੂਰਜਮਲ ਆਇਆ ਤੇ ਉਹਨੇ ਮੱਥਾ ਟੇਕ ਕੇ ਕਿਹਾ ਸੀ ਪਿਤਾ ਜੀ ਮੈਨੂੰ ਕੁਛ ਨਹੀਂ ਚਾਹੀਦਾ, ਬਸ ਇੱਕ ਕਿਰਪਾ ਕਰਿਓ ਮੈਨੂੰ ਸਿੱਖ ਬਣਨ ਦੀ ਜਾਚ ਦੱਸ ਜਾਇਆ ਜੀ, ਮੈਂ ਸਿੱਖੀ ਨੂੰ ਕਮਾ ਲਵਾਂ। ਗੁਰੂ ਤੇਗ ਬਹਾਦਰ ਜੀ ਨੇ ਮੱਥਾ ਟੇਕਿਆ, ਕੇਵਲ ਪਿਤਾ ਗੁਰੂ ਦੇ ਦੀਦਾਰ ਕਰਕੇ ਨੇਤਰ ਸੇਜਲ ਹੋਏ ਨੇ ਬੈਰਾਗ ਵਿਚ, ਕਿਉਂਕਿ ਸਰੀਰਕ ਤੌਰ ਤੇ ਪਿਤਾ ਗੁਰੂ ਹੁਣ ਜਾ ਰਹੇ ਨੇ। ਜਦੋਂ ਮਾਤਾ ਨਾਨਕੀ ਨੇ ਕਿਹਾ ਸਤਿਗੁਰੂ ਮੇਰੇ ਪੁੱਤਰ ਬਾਰੇ ਤੇ ਸਾਹਿਬ ਨੇ ਉੱਥੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਨਾਨਕੀ ਸਮਾਂ ਆਉਣ ਦੇ, ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸਮੇਂ ਨਾਲ ਹੀ ਹੋ ਸਕਦੀਆਂ ਨੇ, ਯਾਦ ਰੱਖੀ ਤੇਰੇ ਘਰ ਦੇ ਅੰਦਰ ਇੱਕ ਪੋਤਰੇ ਨੇ ਪੈਦਾ ਹੋਣਾ ਜਿਹਨੇ ਖੜਕ ਪਕੜਨਾ ਆਪਣੇ ਹੱਥ ਅੰਦਰ ਤੇ ਤੇਰੇ ਪੋਤਰੇ ਨੇ ਜੋ ਕੁਝ ਕਰ ਦੇਣਾ ਅਜੇ ਤੀਕਰਾ ਦੁਨੀਆਂ ਵਿਚ ਕਿਸੇ ਨੇ ਕੀਤਾ ਨਹੀਂ ਹੋ, ਤੇ ਜਿਸ ਪੁੱਤਰ ਦੀ ਤੂੰ ਗੱਲ ਕਰਨੀ ਏ ਤੇਰੇ ਪੁੱਤਰ ਨੇ ਜੋ ਕੁਝ ਕਰਨਾ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਤੇ ਅਗਾਂਹ ਪਤਾ ਨਹੀਂ ਕੋਈ ਕਰੇ ਕਿ ਨਾ। ਸਾਹਿਬ ਨੇ ਕੋਲ ਬੁਲਾ ਕੇ ਮਾਤਾ ਨਾਨਕੀ ਜੂ ਆਪਣਾ ਇੱਕ ਰੁਮਾਲ ਦਿੱਤਾ, ਇੱਕ ਕਤਾਰ ਦਿੱਤੀ ਤੇ ਇੱਕ ਮੇਰੇ ਸਤਿਗੁਰੂ ਨੇ ਪੋਥੀ ਦਿੱਤੀ ਤੇ ਨਾਲ ਕਹਿ ਦਿੱਤਾ ਅੱਜ ਤੋਂ ਬਾਅਦ ਤੁਸੀਂ ਕੀਰਤਪੁਰ ਨਹੀਂ ਤੁਸੀਂ ਬਕਾਲੇ ਦੀ ਧਰਤੀ ਤੇ ਚਲੇ ਜਾਓ। ਜਿਹੜਾ ਪਿੰਡ ਬਕਾਲਾ ਇਹ ਬਾਬਾ ਬਕਾਲਾ ਬਾਅਦ ਵਿਚ ਬਣਿਆ, ਪਹਿਲਾਂ ਸ਼ਬਦ ਬਕਾਲਾ ਸੀ। ਇੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਸਾਧ ਸੰਗਤ ਇੱਕ ਮੈਂ ਅਰਜ਼ ਕਰਾਂ, ਇੱਥੇ ਇੱਕ ਭਾਈ ਮਹਿਰਾ ਨਾਂ ਦਾ ਸਿੱਖ ਰਹਿੰਦਾ ਸੀ, ਉਹਨੇ ਘਰ ਸੋਹਣਾ ਬਣਾਇਆ, ਇਹ ਹੀ ਬਾਬੇ ਬਕਾਲੇ ਮਾਤਾ ਗੰਗਾ ਜੀ ਨੇ ਚਲਾਣਾ ਕੀਤਾ। ਉਸ ਭਾਈ ਮਹਿਰੇ ਨੇ ਅਰਜ਼ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਮੇਰੇ ਘਰ ਅੰਦਰ ਕੁਝ ਦਿਨ ਟਿਕੋ, ਤੇ ਸਾਹਿਬ ਨੇ ਕਿਹਾ ਸੀ ਕੁਝ ਦਿਨ ਨਹੀਂ ਕਈ ਸਾਲ ਮੈਂ ਤੇਰੇ ਘਰ ਅੰਦਰ ਟਿਕਾਂਗਾ, ਪਰ ਪਿਆਰਿਆ ਆਵਾਂਗਾ ਮੈਂ ਕਿਸੇ ਹੋਰ ਰੂਪ ਦੇ ਅੰਦਰ। ਅੱਜ ਉਹ ਗੁਰੂ ਤੇਗ ਬਹਾਦਰ ਜੀ ਪੋਥੀ ਕਤਾਰ ਤੇ ਗੁਰਦੇਵ ਦੀ ਬਖਸ਼ੇ ਹੋਏ ਇਹ ਜਿਹੜੇ ਬਸਤਰ ਨੇ ਰੁਮਾਲ ਨੇ ਇਹਨਾਂ ਨੂੰ ਲੈ ਕੇ ਬਾਬੇ ਬਕਾਲੇ ਚਲੇ ਗਏ ਨੇ। ਹੁਣ ਆਪਾਂ ਫਿਰ ਪਿਛੋਕੜ ਵੱਲ ਆਈਏ, ਗੁਰੂ ਹਰਿਰਾਇ ਸਾਹਿਬ ਗੁਰੂ ਬਣੇ ਨੇ, 2200 ਘੋੜ ਅਸਵਾਰ ਇਹਨਾਂ ਦੇ ਨਾਲ ਏ। ਗੁਰੂ ਹਰਿਰਾਇ ਸਾਹਿਬ ਦੇ ਘਰ ਦੋ ਪੁੱਤਰ ਪੈਦਾ ਹੋਏ ਨੇ, ਵੱਡੇ ਦਾ ਨਾਮ ਏ ਰਾਮ ਰਾਏ, ਛੋਟੇ ਦਾ ਨਾਮ ਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਰਾਮ ਰਾਏ ਨੇ ਜਦੋਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਸੱਦਾ ਭੇਜਿਆ ਔਰੰਗਜ਼ੇਬ ਨੇ ਦਿੱਲੀ, ਤੇ ਸਾਹਿਬ ਨੇ ਰਾਮ ਰਾਏ ਨੂੰ ਭੇਜਿਆ ਤੇ ਜਦੋਂ ਤੋਰਨ ਲੱਗੇ ਨੇ ਤੇ ਇੱਕ ਗੱਲ ਕਹੀ ਸੀ ਗੁਰੂ ਹਰਿਰਾਇ ਸਾਹਿਬ ਨੇ, ਬੇਟਾ ਤੇਰੀ ਰਸਨਾ ਤੇ ਗੁਰੂ ਨਾਨਕ ਦਾ ਨਿਵਾਸ ਹੋਵੇਗਾ, ਪਰ ਇੱਕ ਗੱਲ ਚੇਤੇ ਰੱਖੀ ਗੁਰੂ ਨਾਨਕ ਦਾ ਬਣ ਕੇ ਰਹੀ, ਤੇਰੀ ਰਸਨਾ ਤੇ ਗੁਰੂ ਨਾਨਕ ਬੋਲਣਗੇ राम राय गए, कहिंदे ने उथे पहुंच के इना ने 72 करामातां दिखाईयां ने। केवल करामात नहीं, उथे गुरु नानक साहिब जी दी बाणी दा शब्द अपनी जबान नाल चेंज कीता है, मुसलमान दी थां ते बेईमान शब्द वरत्या है। ते मेरे साहिब ने कह दिता राम राय नूं कह दियो अज तो बाद मेरे घर विच ना आवे, जेड़े पासे मर्जी चले जाए, गुरु नानक दी बाणी नूं तब्दील करन वाला भावे जबानी तौर ते बदलदा है ओनू गुरु नानक दे घर विच कोई भी थां नहीं। बाणी दा अदब वधे। मैं अर्ज करा गुरु हर राय साहिब ने फिर गद्दी 5 साल ते कुछ महीने देने गुरु हर कृष्ण साहिब जी ओना नूं गुरु नानक जी दी गद्दी ते बिठा दिता। ते एक गल कही मेरे पुत्र ध्यान रखी, पहली गल दिल्ली जान तो संकोच करी क्योंकि दिल्ली गुरु नानक दे घर विच पाड़ा पाना चाहती आ, उन्हां ने राम राय नूं भरमालिया ते जे पुत्र तू दिल्ली चला भी गयो ते मलेश बिरती वाला औरंगजेब अपना शीश ते देना पै जाए, तन ता त्यागना पै जाए पर औरंगजेब नूं दर्शन नहीं होदे। गुरु हर राय साहिब तो बाद गुरु हर कृष्ण साहिब गुरगद्दी ते विराजमान होए ने। राम राय ने दावा कीता कि मैं गद्दी दा हकदार हां, पर इधर तेग बहादुर मेरे सतगुरु बाबे बकाले दी धरती ते टिक गए ने। सारा दिन भजन बंदगी करनी है, माता नानकी माता गुजरी जी सेवा तां करदे ने। गुरु हर कृष्ण साहिब जी नूं संखेप विच अर्ज करां, औरंगजेब ने दिल्ली बुलाया है, साहिब नहीं मन्ने। राजा जय सिंह आया है कहिंदा दाता संगत दे लई आ जाओ, साहिब ने कहा संगत लई जिथे कहोगे मैं जाऊंगा पर बादशाह दे सदे ते मैं दिल्ली बिलकुल नहीं जाना। 5 साल ते कुछ महीने की उम्र ते हुण सतगुरु 2 साल होर लंघे ने। जदों दिल्ली नूं तुरे ने सिख संगतां नाल ने, साहिब ने रोपड़ तो पिछे संगतां नूं तोर दिता है, आप दिल्ली पहुंचे ने। जय सिंह दे बंगले विच निवास कीता है। औरंगजेब ने तरले लाए ने कि मैनूं दर्शन दे दिओ, ते साहिब इक्को गल कहिंदे ने मैं मलेश को दर्शन देना, इस मलेश नूं असीं दर्शन नहीं देना। साध संगत इथे उन्हें धक्का जोरी करन दी भी कोशिश कीती पर गुरु हर कृष्ण साहिब ने परवाह नहीं कीती। अज उस दिल्ली दी धरती ते चेचक दा रोग चल पिया, लोक विवार ने, पर मेरे गुरु हर कृष्ण साहिब जदो कोई इन्हां दे दीदार करदा है उहदा रोग कटिया जांदा है, सतगुरु दे चरणा दे जल ने रोग कटिया जांदा है। खैर अज धन गुरु हर कृष्ण साहिब महाराज उन्हां दे बंगले अगे औरंगजेब अद्धी घड़ी खलोता रहा है कि मैनू दर्शन हो जान। साहिब ने दरवाजे बंद करा दिते। साध संगत औरंगजेब ने फिर कहा है कि जे दर्शन नहीं देने मेरे बारे कोई शब्द कह दियो। ते साहिब ने उत्थे एक बचन कहा मेरे गुरु नानक साहिब दा, कहन लगे उन्हूं कह दियो तू कादा माण करना, क्या खादा है क्या पहनदा होए, जामण नाही सच्चा सोए, क्या मेवा क्यों क्या गुड़ मिठा, क्या मैदा क्या मास, क्या कपड़ क्या शेष सुखाली, कीजै भोग बिलास, क्या नश्क लश्कर क्या नेब खवासी, आवे मैली वास। पर एक गल रखी कह दियो बादशाह नू नानक सच्चे नाम बिन सबे टोल बिन। सतगुरु इथे आप भी साहिब ऊपर इस बीमारी ने हल्ला कीता है। कुछ विद्वान ता ए भी मानदे ने भाई गुरदास दूजा इन्हां दे माता कोल ने, सतगुरु अज अपने बिस्तर ते पए ने, किन्ने दिन हो गई उस भूकी ने दबिया होया ते जदो नेत्र खोलदे ने केवल प्यारे दी याद विच, ते अज कहिंदे ने नेत्र खोले ने बोले ने माता कोले ते पुछदी ए पुत्र अजे ता उम्र बिलकुल छोटी ए, ते अगो साहिब कहिंदे ने मां ए ना देख उम्र छोटी ए, बस तू ए देख के गुरु नानक दी कृपा नाल उस मालक दे चरणा नाल मेरी बण आई। उम्र दी गल नहीं देख ओदे नाल बण आई ए। साहिब फिर उस भूकी विच पै गए ने। कहिंदे ने सतगुरु ने फिर जदो नेत्र खोले ते सिख संगत खलोती सी, उस वक्त सिखा दे नेत्रा विच नीर सी, ते हाथ जोड़ के पुछया सी दाता ऐस संगत नू किस दे लड़ ला के चले हो, ते कवि संतोख सिंह कहिंदे ने नारियल मंगाया, 5 पैसे मंगाए, थाल विच नारियल रखया है, ते मेरे गुरु हर कृष्ण साहिब उठ नहीं सकदे, अपने सज्जे हाथ नाल नारियल दियां 3 परिक्रमा कीतियां, ते जेड़े अंतले शब्द कहे ਸਿੱਖਾਂ ਪੁੱਛਿਆ ਹੁਣ ਕਿਹਦੇ ਕੁਲ ਜੋਤ ਏ, ਤੇ ਉੱਤਰ ਸੀ ਬਾਬਾ ਬਸੇ ਗਰਾਮ ਬਕਾਲੇ। ਬਾਬਾ ਬਕਾਲਾ ਸ਼ਬਦ ਨਹੀਂ ਵਰਤਿਆ, ਬਾਬਾ ਸ਼ਬਦ ਵੱਖ ਵਰਤਿਆ, ਬਕਾਲਾ ਵੱਖ ਵਰਤਿਆ। ਕਹਿਣ ਲੱਗੇ ਬਾਬਾ ਬਸੇ ਗਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਸਾਡੇ ਬਾਬਾ ਜੀ ਬਕਾਲੇ ਦੀ ਧਰਤੀ ਤੇ ਰਹਿੰਦੇ ਨੇ, ਅੱਜ ਤੋਂ ਬਾਅਦ ਗੁਰੂ ਨਾਨਕ ਦੀ ਜੋਤ ਤੇ ਉਹ ਮਾਲਕ ਨੇ, ਤੇ ਸਿੱਖ ਸੰਗਤ ਦੀ ਸੰਭਾਲ ਉਹ ਕਰਨਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਜਿਹਦੇ ਹੱਥ ਗੁਰਗੱਦੀ ਵਾਲਾ ਨਾਰੀਅਲ ਭੇਜਣਾ ਸੀ, ਉਹਦਾ ਨਾਮ ਸੀ ਪਿਆਰਿਓ ਭਾਈ ਦਰਗਾਹ ਮਲ। ਉਹ ਆਇਆ ਦਿੱਲੀ ਤੋਂ ਨੇ ਤੁਰਨਾ। ਧੰਨ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਜਦੋਂ ਇਹ ਸਮਝ ਪੈ ਗਈ ਕਿ ਬਾਬਾ ਬਸੇ ਗਰਾਮ ਬਕਾਲੇ, ਧੀਰ ਮਲ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਏ, ਕਰਤਾਰਪੁਰ ਤੋਂ ਦੌੜਿਆ, ਇਹਨੇ ਆ ਕੇ ਬਾਬੇ ਬਕਾਲੇ ਸ਼ਬਦ ਬਕਾਲਾ ਸੀ ਉਸ ਵਕਤ, ਪਰ ਅੱਜ ਤੋਂ ਬਾਅਦ ਬਾਬਾ ਬਕਾਲਾ ਬਣ ਗਿਆ। ਇਹਨੇ ਆਪਣੇ ਮਸੰਦਾਂ ਦਾ ਜਾਲ ਪਸਾਰ ਦਿੱਤਾ, ਗੱਦੀ ਲਾ ਕੇ ਬੈਠ ਗਿਆ। ਹੁਣ ਸੰਗਤ ਜਿਹੜੀ ਏ ਉਹ ਪਪੀਏ ਦੀ ਤਰ੍ਹਾਂ ਪਿਆਸੀ ਏ, ਭਾਲ ਕਰਦੀ ਏ ਗੁਰੂ ਨਾਨਕ ਦੀ ਜੋਤ ਕਿੱਥੇ ਵੇ। ਸੰਗਤ ਬੇਬੋਲੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਪਦੀ ਏ, ਪਰ ਗੁਰੂ ਤੇਗ ਬਹਾਦਰ ਜੀ ਤਾਂ ਇਕਾਂਤ ਵਿਚ ਬੈਠੇ ਨੇ, ਕਦੀ ਰਾਤ ਨੂੰ ਨਿਕਲਣਾ ਨਹੀਂ ਤਾਂ ਚੁੱਪ ਕਰਕੇ ਸਾਰਾ ਦਿਨ ਟਿਕੇ ਰਹਿਣਾ। ਸਾਧ ਸੰਗਤ ਇਧਰ 22 ਮੰਜੀਆਂ ਸਿੱਖ ਵਿਦਵਾਨਾਂ ਨੇ ਲਿਖੀਆਂ ਨੇ, ਲੱਗ ਗਈਆਂ ਨੇ, ਥਾਂ ਥਾਂ ਤੇ ਆਪਣੇ ਆਪ ਨੂੰ ਗੁਰੂ ਦੱਸਣ ਲੱਗ ਪਏ ਨੇ, ਅਸੀਂ ਗੁਰੂ ਨਾਨਕ ਦੀ ਜੋਤ ਆ। ਤੇ ਜਦੋਂ ਮਾਤਾ ਨਾਨਕੀ ਤੱਕਦੀ ਏ, ਸਿੱਖ ਸੰਗਤ ਬੇਬਲ ਏ, ਪੂਰਾ ਗੁਰੂ ਦਿਸਦਾ ਨਹੀਂ, ਉਦਾਸ ਹੁੰਦੇ ਨੇ, ਨੇਤਰਾਂ ਵਿਚ ਨੀਰ ਭਰ ਕੇ ਵਾਪਸ ਆ ਜਾਂਦੇ ਨੇ। ਤੇ ਮਾਂ ਕਹਿੰਦੀ ਏ, ਪੁੱਤਰ ਤੇਰੇ ਕੋਲ ਗੁਰੂ ਜੋਤ ਏ, ਮੈਨੂੰ ਪਤਾ ਤੇਰੇ ਪਿਤਾ ਜੀ ਬਚਨ ਕਹਿ ਕੇ ਗਏ ਨੇ, ਅੱਜ ਉਹ ਬਚਨ ਪੂਰਾ ਹੋਣ ਲੱਗਾ, ਤੁਸੀਂ ਬਾਹਰ ਪ੍ਰਗਟ ਕਿਉਂ ਨਹੀਂ ਹੁੰਦੇ। ਗੁਰੂ ਤੇਗ ਬਹਾਦਰ ਜੀ ਖਾਮੋਸ਼ ਨੇ। ਉਸ ਵਕਤ ਮਾਤਾ ਨਾਨਕੀ ਜੀ ਨੇ ਇੱਕ ਪੱਤਰਿਕਾ ਭੇਜੀ ਏ ਗੋਇੰਦਵਾਲ ਦੀ ਧਰਤੀ ਤੇ। ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੀ ਅੰਸ਼ ਵਿੱਚੋਂ ਇੱਕ ਬਜ਼ੁਰਗ ਨੇ, ਜਿਨ੍ਹਾਂ ਦਾ ਨਾਮ ਏ ਭਾਈ ਦਵਾਰਕਾ ਦਾਸ ਜੀ, ਉਹਨਾਂ ਨੂੰ ਕਿਹਾ, ਭਾਈ ਦਵਾਰਕਾ ਦਾਸ ਆਓ, ਸਿੱਖ ਸੰਗਤ ਨੂੰ ਕੋਈ ਥਾਂ ਨਹੀਂ ਦਿਸਦੀ ਪਈ, ਗੁਰੂ ਨੂੰ ਪ੍ਰਗਟ ਕੌਣ ਕਰੇਗਾ ਜੇ ਸਿੱਖ ਨਾ ਆਏ। ਦੂਜੀ ਪੱਤਰਿਕਾ ਭੇਜੀਏ ਭਾਈ ਗੜੀਏ ਨੂੰ, ਅੰਮ੍ਰਿਤਸਰ ਦਾ ਸਰਧਾਲੂ ਸ਼ੇਖ ਏ, ਗੁਰੂ ਅਰਜਨ ਸਾਹਿਬ ਦੇ ਵੇਲੇ ਦਾ, ਭਾਈ ਗੜੀਆ ਜੀ ਆਓ, ਅੱਜ ਗੁਰੂ ਨੂੰ ਪ੍ਰਗਟ ਕਰਨਾ ਤੇ ਸਿੱਖਾਂ ਨੇ ਕਰਨਾ। ਭਾਈ ਦਵਾਰਕਾ ਦਾਸ ਗੋਇੰਦਵਾਲ ਤੋਂ ਆ ਗਏ ਨੇ, ਭਾਈ ਗੜੀਆ ਜੀ ਅੰਮ੍ਰਿਤਸਰ ਤੋਂ ਆ ਗਏ ਨੇ, ਤੇ ਉਧਰੋਂ ਭਾਈ ਦਰਗਾਹ ਮਲ ਦਿੱਲੀ ਤੋਂ ਤੁਰਿਆ ਕਿ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਲਈ ਉਹ ਨਿਸ਼ਾਨ ਲੈ ਕੇ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਤਾ। ਬਾਬੇ ਬਕਾਲੇ ਦੀ ਧਰਤੀ ਤੇ ਇੰਨੀ ਦੇਰ ਨੂੰ ਮੱਖਣ ਸ਼ਾਹ ਲਬਾਣੇ ਦੀ ਇੱਕ ਘਟਨਾ ਜਿਹੜੀ ਏ ਉਹਦੇ ਨਾਲ ਬੜੀ ਸੰਬੰਧਤ ਏ। ਇਹ ਮੁਗਲ ਫੌਜਾਂ ਦੀ ਰਸ ਧੋਣ ਦਾ ਕੰਮ ਕਰਦਾ ਸੀ, ਬੜਾ ਤਕੜਾ ਵਪਾਰੀ ਸੀ। ਭਾਈ ਮੱਖਣ ਸ਼ਾਹ ਦਾ ਬੇੜਾ ਫਸ ਗਿਆ, ਦਲਦਲ ਵਿਚ ਕੁਝ ਕਹਿੰਦੇ ਨੇ ਡੁੱਬਣ ਲੱਗਾ, ਤੇ ਜਦੋਂ ਸਾਰਿਆਂ ਨੇ ਕਿਹਾ ਕਿ ਮੱਖਣ ਸ਼ਾਹ ਹੁਣ ਡੁੱਬਣ ਤੋਂ ਬਿਨਾਂ ਕੋਈ ਚਾਰਾ ਨਹੀਂ, ਕੋਈ ਨਹੀਂ ਬਚਾ ਸਕਦਾ, ਤੇ ਉਸ ਮੱਖਣ ਸ਼ਾਹ ਨੇ ਆਪਣਾ ਮੂੰਹ ਹੱਥ ਧੋਤਾ ਤੇ ਕਹਿਣ ਲੱਗਾ, ਟਿਕ ਜਾਓ, ਨੇਤਰ ਬੰਦ ਕਰਕੇ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਧਿਆਨ ਗੁਰੂ ਨਾਨਕ ਦੇ ਚਰਨਾਂ ਦਾ ਟਿਕਾਇਆ, ਤੇ ਕਹਿੰਦੇ ਨੇ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਜਪਜੀ ਸਾਹਿਬ ਦਾ ਸ਼ਲੋਕ ਪੜਨ ਦੀ ਦੇਰ ਸੀ, ਮੱਖਣ ਸ਼ਾਹ ਦਾ ਬੇੜਾ ਡੋਲਦਾ ਹੋਇਆ ਕਿਨਾਰੇ ਤੇ ਲੱਗਣ ਲੱਗਾ। ਉੱਥੇ ਲਿਖਦੇ ਨੇ ਵਿਦਵਾਨ, ਕਹਿਣ ਲੱਗੇ, ਕਰ ਚਿੱਤ ਇਕਾਗਰ ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਆ ਧਿਆਨ, ਮਿਟੈ ਭਰਮ ਮਨ ਗੁਰਲੇ ਪਛਾਣ। ਤੇ ਉੱਥੇ ਉਹਨੇ ਕਿਹਾ ਸੀ, ਦਾਤਾ ਬੜੇ ਦਿਨ ਹੋ ਗਏ ਨੇ ਕਿਰਤ ਕਰਦਿਆਂ, ਮੈਂ ਆਵਾਂਗਾ, ਦਸਵੰਤ ਦੀ ਮਾਇਆ ਭੇਟ ਕਰਨੀ ਏ। ਮੱਖਣ ਸ਼ਾਹ ਪਹਿਲਾਂ ਬਾਬੇ ਬਕਾਲੇ ਨਹੀਂ ਆਇਆ, ਪਹਿਲਾਂ ਦਿੱਲੀ ਪਹੁੰਚਿਆ, ਤੇ ਜਦੋਂ ਪੁੱਛਿਆ ਗੁਰੂ ਨਾਨਕ ਸਾਹਿਬ ਦੀ ਜੋਤ, ਤੇ ਉੱਤਰ ਮਿਲਿਆ, ਮੱਖਣ ਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਪ੍ਰਭਪੁਰ ਪਿਆਨਾ ਕਰ ਗਏ ਨੇ, ਤੇ ਇੱਕ ਸ਼ਬਦ ਕਹਿ ਕੇ ਗਏ ਨੇ, ਬਾਬਾ ਬਸੇ ਗ੍ਰਹਿ ਬਕਾਲੇ। ਮੱਖਣ ਸ਼ਾਹ ਨੂੰ ਯਕੀਨ ਏ, ਜੋ ਗੁਰੂ ਨੇ ਬਚਨ ਕਹਿ, ਸਤਿਗੁਰੂ ਉਸੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਅੱਜ ਮੱਖਣ ਸ਼ਾਹ ਜਦੋਂ ਵਾਹੋਦਾਈ ਪਹੁੰਚਿਆ, 500 ਇਹਦਾ ਸਿਪਾਹੀ ਸ਼ਸਤਰ ਬੱਧ ਜਿਹੜਾ ਸੀ ਇਹਦੇ ਨਾਲ, ਇਹਦੀ ਘਰ ਵਾਲੀ ਇਹਦੇ ਪੁੱਤਰ ਨਾਲ ਨੇ, ਤੇ ਜਦੋਂ ਪਤਾ ਲੱਗਾ ਮੱਖਣ ਸ਼ਾਹ ਆ ਗਿਆ, ਤੇ ਸਾਰਿਆਂ ਮਸੰਦਾਂ ਨੇ ਪਖੰਡੀਆਂ ਨੇ ਆਪਣਾ ਜਾਲ ਉਹਦੇ ਵੱਲ ਬੁੰਨਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਹ ਨੂੰ ਸਾਰੇ ਕਹਿੰਦੇ ਨੇ, ਆ ਗੁਰੂ ਨਾਨਕ। ਮੱਖਣ ਸ਼ਾਹ ਦੇ ਮਨ ਨੂੰ ਪਹਿਲੀ ਇੱਕ ਠੋਕਰ ਲੱਗੀ, ਮਨਾ ਗੁਰੂ ਨਾਨਕ ਦਾਤਾ ਏ, ਮੰਗਤਾ ਨਹੀਂ, जेड़े लोग अगे हो के मेनू प्रेरदे ने ए तां भिखारियां दी तरह मंगदे पए ने, ओदे दर ते तां शहनशाह भिखारी बने ने ते इन्हें शहनशाह नूं भिखारी बना दिता। कहन लगे मक्खन शाह ने एक गल कही, कहिंदा सतगुरु मैनू पता नहीं तू किथे वे, पर जिवें डुबदे बेड़े तू किनारे लाए ने, तू किरपा करी हुण मन दा बेड़ा डुबदा पई, समझ नहीं पैंदी तू किथे वे, उथे बेड़े तू बाहर लाए समुंदर विच, इथे पखंडिया दे पानी विचो बेड़ा किनारे ला दई, ते असल विच मेरा गुरु तेग बहादुर लांदे ही बेड़े किनारे रहे। कदी किसे दा बेड़ा मन दा डुबन लगा है, ओनू शब्द दा ला के चप्पू गुरु ने किनारे ला दिता है, जे किसे दा दूसरा बेड़ा डुबन लगा है ओनू मोढ़ा ला के किनारे ला दिता है, ते जे किसे दे धर्म दा बेड़ा डुबन लगा है ते सतगुरु ने शीश ला के उस बेड़े नू किनारे ला दिता है। सतगुरु बेड़े नू किनारे लांदे ने, यही कारण गुरु पद की व्याख्या ही एवे कि सतगुरु पार करदे ने। खैर मैं संखेप विच अर्ज करा, मक्खन शाह ने सब नू मोहरां रखियां, तुसी जानदे हो कईआं क्या धीर मल कोल गुरु ग्रंथ साहिब ए, यही गुरु ए, ते उस वकत एक गल नू समझना, सतगुरु ने शब्द वरत्या बाबा बकाला, बाबे शब्द का अर्थ है कोई, एदा भाव ए ध्यान रखना। गुरु हर कृष्ण साहिब उन्हां दे बाबे दा अर्थ इत्थे दादा है, उन्हां दे दादे ने बाबा गुरदित्ता जी, क्योंकि गुरु हर कृष्ण साहिब दे पिता ने गुरु हर राय, गुरु हर राय साहिब दे पिता ने बाबा गुरदित्ता जी, एदा मतलब गुरु हर कृष्ण साहिब दे दादा बाबा गुरदित्ता जी, ते अक्सर असी बाबे दे भरा नूं बाबा ही कहने आ, ते बाबे गुरदित्ते दा छोटा भरा ने गुरु तेग बहादुर जी, इसे करके गुरु हरकृष्ण साहिब ने तेग बहादुर पिता जी लई बाबा शब्द वरत्या। कहन लगे मेरा दादा बकाले दी धरती ते रहिंदा है, जिन्हां गुरु बनने साध संगत, मक्खन शाह ने सारिया नूं माया दित्ती पर किसे ने क्या नहीं, मक्खन शाह दसवंत दी माया तां ज्यादा बनदी है। जदो चिंता तुर होया शाम पै गई, कहिंदे ने उदास होके पुछदा कोई होर है, पर एक मन कहिंदा मक्खन शाह सूरज ठंडा हो सकदा है, चंद्रमा गर्म हो सकदा है, हवा रुक सकदी है, समुंदर सुक सकदा है, पहाड़ खंभ ला के उड़ सकदा है, सारियां चीजां अपने सुभा नूं तब्दील कर सकदियां ने, पर जो गुरु हर कृष्ण साहिब ने बचन कहे ने ओ कदी झूठे नहीं हो सकदे। गुरु है बाबे बकाले दे अंदर ही, पर मैनू अजे समझ नहीं पई गुरु बैठा किते होया। गुरु दा बचन अटल है। फिर पुछया कोई होर है, कहन लगे हां एक भोरे विच बैठे ने जिन्हां नूं तेग बहादुर कहिंदे ने, कदी कदी शाम नूं निकलदे ने, शायद उन्हां कोल चला जा। मक्खन शाह ने अपने आदमी लै भेटा लईए, दो मोहरां कढ़ियां ने, ते जदो तेजी नाल दौड़ के उस घर वल नूं गया, हजूर ने भाई गड़िये नूं कहा भाई गड़िया ए आवाज किदी है? कहन लगे दाता मक्खन शाह दर्शना नूं आ रहा है। ते साहब ने कहा भाई गड़िये किवें आ रहा है? कहिंदा शस्त्र बस्त्र वाले लोग ने उहदे नाल माया उहदे कोल। साहब कहन लगे भाई गड़िया उहनूं कह कि गुरु घर आउण दी जाच सिख लै, गुरु घर बड़ी निर्माणता ते अदब नाल आईदा हुंदा है। मक्खन शाह गया, भाई गड़िया सामने खलो गया, मक्खन शाह मेरे साहब दा हुक्म है गुरु घर आउण दी जाच सिख, अदब चाहिदा है। मक्खन शाह अंदरो पिस पिया, कहन लगा मना दाता आईया बेपरवाह यही आ, अगे तां भिखारी सन जेड़े तेनू अगे लैण आउंदे सन, कहिंदे सन मक्खन शाह तू अनन सिख है, सच्चा गुरु ओवे जिन्ने तेरे अंदर दी घास नूं तक के कह दिता सिखा गुरु घर आउण दी जा सिख लै। भाई मक्खन शाह नंगे चरण तुरिया, पर मन विचारा शंकिया विच ना करे कि किन्ने कु लोग उत्थे बैठे ने, गुरु तेग बहादुर जी दे चरणा विच बैठे है। जदो दर्शन कीते साहिब दे नेत्र बंद सन, चेहरे ते नूर पिया झड़दा सी, खुशी गमी हरख थोक तो उपर ने, दर्शन करदिया अंदर नू ठंड पै गई। दर्शन कीते मेरे तेग बहादुर पिता ने खिच लिया, मक्खन शाह ने दो मोहरां रखियां ते साहिब ने अपने मोढ़े तो पल्ला ला दिता। कहन लगे मक्खन शाह ऐ सिखा जिदन तेरी नाव डुबदी पई सी ना ते तू एक गल कही सी गुरु नानक तेरे तो बिना कोई नहीं, आ देख ओदन दी कासी पई ए, ओदन दियां झरीटां पईआं ने, अजे ता जमया खून भी नहीं उतरा ते गुरु का दसवंध तू क्यों रखना पे। ਜਦੋਂ ਤੱਕਿਆ ਸਾਹਿਬ ਦੇ ਮੋਢੇ ਨੂੰ ਤੇ ਡਿੱਗ ਪਿਆ ਤਰਨਾ ਤੇ, ਕਹਿਣ ਲੱਗਾ ਦਾਤਿਆ ਮੈਨੂੰ ਪਤਾ ਸੀ ਜੇ ਡੁੱਬਦੇ ਬੇੜੇ ਕਿਨਾਰੇ ਲਾਨਾ ਤੇ ਮੱਖਣ ਸ਼ਾਹ ਦੇ ਡੁੱਬਦੇ ਹੋਏ ਮਨ ਨੂੰ ਵੀ ਜ਼ਰੂਰ ਕਿਨਾਰੇ ਲਾਏਗਾ। ਚਰਨ ਧੋਤੇ ਦਸਵੰਤ ਦੀ ਮਾਇਆ ਰੱਖੀ ਤੇ ਉੱਥੇ ਕਹਿੰਦੇ ਨੇ ਇੰਨਾ ਕੁ ਫੁੱਲਿਆ ਨਾ ਸਮਾਇਆ, ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ ਜਿਹੜਾ ਸਾਨੂੰ ਪ੍ਰਗਟ ਕਰੇਗਾ, ਧਿਆਨ ਰੱਖਣਾ ਕੁਝ ਵਿਦਵਾਨਾਂ ਨੇ ਲਿਖਿਆ ਉਹਦਾ ਮੁੱਖ ਕਾਲਾ ਕਰਾਂਗੇ। ਕਹਿੰਦੇ ਨੇ ਇੰਨਾ ਕੁ ਪ੍ਰੇਮ ਵਿੱਚ ਬਹਿ ਤੁਰਿਆ, ਕਹਿੰਦਾ ਕੋਈ ਗੱਲ ਨਹੀਂ ਮੈਨੂੰ ਮੁੱਖ ਵੀ ਕਾਲਖ ਮੰਨ ਲਈ ਮੈਂ ਤਿਆਰ ਹਾਂ, ਪਰ ਮੈਂ ਚਾਹੁੰਦਾ ਮੇਰਾ ਗੁਰੂ ਦੁਨੀਆਂ ਵਿੱਚ ਅੱਜ ਪ੍ਰਗਟ ਹੋ ਜਾਏ। ਮੱਖਣ ਸ਼ਾਹ ਨੇ ਪੱਲੂ ਫੜਿਆ ਕੋਠੇ ਤੇ ਚੜ ਗਿਆ, ਕਹਿਣ ਲੱਗਾ ਭੁੱਲੀਏ ਸੰਗਤ ਗੁਰੂ ਲੱਦਾ ਮੋਰ, ਉੱਚੀ ਆਵਾਜ਼ ਦਿੱਤੀ ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਜਦੋਂ ਹੋਕਾ ਦਿੱਤਾ ਸਿੱਖ ਸੰਗਤ ਦੌੜ ਕੇ ਆਈ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਤੇ ਉਸ ਵਕਤ ਦਿੱਲੀ ਤੋਂ ਆਇਆ ਹੋਇਆ ਸਿੱਖ ਵੀ ਪਹੁੰਚ ਗਏ। ਜਿਹੜਾ ਨਿਸ਼ਾਨੀ ਲੈ ਕੇ ਆਇਆ ਗੁਰੂ ਤੇਗ ਬਹਾਦਰ ਸੱਚੇ ਪਿਤਾ ਦੀਵਾਨ ਸੱਜਿਆ, ਉਧਰ ਧੀਰਮਲ ਨੂੰ ਖਬਰ ਹੋ ਗਈ ਏ ਕਿ ਧੀਰਮਲ ਗੁਰੂ ਤੇਗ ਬਹਾਦਰ ਗੁਰੂ ਪ੍ਰਗਟ ਹੋ ਗਏ ਨੇ, ਉਹਨਾਂ ਨੇ ਮੱਖਣ ਸ਼ਾਹ ਦੇ ਬੇੜੇ ਨੂੰ ਕਿਨਾਰੇ ਲਾਇਆ। ਧੀਰਮਲ ਜਲ ਗਿਆ ਸੜ ਗਿਆ ਤੇ ਸ਼ੀਆ ਮਸੰਦ ਸੀ, ਕਹਿਣ ਲੱਗਾ ਧੀਰਮਲਾ ਜੇ ਅੱਜ ਆਪਾਂ ਕੁਝ ਕੀਤਾ ਨਾ, ਦੇਖ ਅੱਜ ਇੰਨੀ ਉਹਨਾਂ ਨੂੰ ਮਾਇਆ ਇਕੱਠੀ ਹੋਈ ਏ ਜਿਹੜੀ ਤੈਨੂੰ ਇੰਨੇ ਸਾਲਾਂ ਵਿੱਚ ਵੀ ਨਹੀਂ ਹੋਈ, ਅੱਜ ਕੁਝ ਕਰ। ਧੀਰਮਲ ਕਹਿੰਦਾ ਕੀ ਕਰਾਂ। ਸ਼ੀਏ ਮਸੰਦ ਨੇ ਇੱਕ ਗੱਲ ਕਹੀ, ਕਿਉਂਕਿ ਮਸੰਦ ਬਿਰਤੀ ਵਾਲੇ ਕਦੀ ਗੁਰੂ ਨਾਨਕ ਦੇ ਘਰ ਨੂੰ ਜੁੜਨ ਨਹੀਂ ਦੇ ਦਿੰਦੇ, ਜਿਨ੍ਹਾਂ ਅੰਦਰ ਪੂਜਾ ਦਾ ਧਾਨ ਕਰ ਜਾਏ ਨਾ ਅਸਰ, ਉਹ ਕਦੀ ਨਹੀਂ ਚਾਹਣਗੇ ਗੁਰੂ ਨਾਨਕ ਦਾ ਘਰ ਜੁੜਿਆ ਰਹੇ। ਧੀਰਮਲ ਨੇ ਉੱਥੇ ਇੱਕ ਗੱਲ ਕਹੀ ਸੀ, ਕਹਿ ਲੱਗਾ ਕਰੀਏ ਕਿ ਆਪਾਂ ਲੁੱਟ ਲਈਏ, ਤੇ ਸ਼ੀਏ ਨੇ ਕਿਹਾ ਲੁੱਟਣ ਨਾਲ ਨਹੀਂ ਬੰਦੂਕ ਭਰ ਗੁਰੂ ਤੇਗ ਬਹਾਦਰ ਦਾ ਕਤਲ ਕਰ ਦਈਏ, ਜੇ ਇਹਨਾਂ ਨੂੰ ਕਤਲ ਕਰ ਦਿੱਤਾ ਤਾਂ ਗੱਲ ਬਣਨੀ ਆ, ਨਹੀਂ ਤੇ ਸੱਜਣਾ ਬਾਜੀ ਗਈ। ਧੀਰਮਲ ਨੇ ਇੱਕ ਗੱਲ ਕਹੀ, ਕਤਲ ਨਾ ਕਰੀਏ ਗੋਲੀ ਨਾ ਚਲਾਈਏ ਲੁੱਟ ਲਈਏ, ਤੇ ਸ਼ੀਏ ਮਸੰਦ ਨੇ ਕਿਹਾ ਸੀ ਨਹੀਂ ਗੋਲੀ ਚਲਾਉਣ ਤੋਂ ਬਿਨਾਂ ਗੱਲ ਨਹੀਂ ਬਣਨੀ। ਮੱਖਣ ਸ਼ਾਹ ਨੇ ਗੁਰੂ ਨੂੰ

ਪਰ ਤੂੰ ਹੀ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਸੱਚੇ ਪਿਤਾ ਸ਼ਾਮ ਨੂੰ ਘੋੜੀ ਤੇ ਨਿਕਲੇ ਨੇ, ਧਿਆਨ ਦੇਣਾ ਉਧਰ ਧੀਰ ਮਲ ਤੇ ਸ਼ੀਆਂ ਮਸੰਦ ਤਿਆਰ ਨੇ, ਗੋਲੀ ਦੇ ਵਿੱਚ ਬੰਦੂਕ ਵਿੱਚ ਬਾਰੂਦ ਭਰਿਆ ਗਿਆ। ਜਦੋਂ ਗੁਰੂ ਤੇਗ ਬਹਾਦਰ ਨਿਕਲੇ ਨੇ ਤੇ ਵਾਪਸ ਆਉਂਦੇ ਨੇ ਤੇ ਸ਼ੀਏ ਮਸੰਦ ਨੇ ਗੋਲੀ ਚਲਾ ਦਿੱਤੀ ਏ, ਗੁਰੂ ਤੇਗ ਬਹਾਦਰ ਜੀ ਦੀ ਘੋੜੀ ਰੁਕ ਗਈ ਏ, ਸਾਹਿਬ ਦੇ ਮੱਥੇ ਕੋਲੋਂ ਗੋਲੀ ਥੋੜੀ ਜਿਹੀ ਨਿਕਲ ਗਈ। ਧੀਰ ਮਲ ਗੋਲੀ ਚਲਾਉਂਦਾ ਪਿਆ, ਸ਼ੀਆ ਮਸੰਦ ਕਰੂਰ ਹਾਸਾ ਹੱਸਦਾ ਹੈ ਤੇ ਮੇਰਾ ਗੁਰੂ ਤੇਗ ਬਹਾਦਰ ਸ਼ਬਦ ਪਿਆ ਕਹਿੰਦਾ ਉਹ ਗੋਲੀਆਂ ਚਲਾਉਂਦੇ ਨੇ ਤੇ ਸਾਹਿਬ ਕਹਿ ਰਹੇ ਨੇ ਭਲੇ ਧੀਰ ਮਲ ਭਲੇ ਜੀ ਭਲੇ ਧੀਰ ਮਲ ਧੀਰ। ਤਿੰਨ ਵਾਰੀ ਕਿਹਾ ਧੀਰ ਮਲ ਵਾਹਿਗੁਰੂ ਤੇਰਾ ਭਲਾ ਕਰੇ, ਵਾਹਿਗੁਰੂ ਤੇਰਾ ਭਲਾ ਕਰੇ, ਵਾਹਿਗੁਰੂ ਤੇਰਾ ਭਲਾ ਕਰੇ, ਤੈਨੂੰ ਸਮਰਥ ਬਖਸ਼ੇ। ਭਲੇ ਧੀਰ ਮਲ ਭਲੇ ਜੀ ਭਲੇ ਧੀਰ ਮਲ ਧੀਰ, ਬਹੁ ਪਾਰ ਸਤਿਗੁਰੂ ਕੀ ਉਹ ਸ਼੍ਰੀ ਪਤ ਗੁਣੀ ਗਹੀਰ। ਗੁਰੂ ਤੇਗ ਬਹਾਦਰ ਜੀ ਘਰ ਆ ਗਏ, ਸਾਧ ਸੰਗਤ ਉਸੇ ਵਕਤ ਧੀਰ ਮਲ ਤੇ ਸ਼ੀਆਂ ਮਸੰਦ ਆਏ ਨੇ, ਇਹਨਾਂ ਫਿਰ ਗੋਲੀ ਚਲਾਈ ਤੇ ਮਾਤਾ ਨਾਨਕੀ ਸਾਹਮਣੇ ਹੋ ਗਈ ਤੇ ਸਾਹਿਬ ਦੇ ਮੱਥੇ ਨਾਲੋਂ ਥੋੜੀ ਜੀ ਖਹਿ ਕੇ ਲੰਘੀ ਤੇ ਖੂਨ ਦੀ ਧਾਰਾ ਇੱਕ ਵਗੀ। ਮਾਤਾ ਨਾਨਕੀ ਨੇ ਆਪਣੇ ਦੁਪੱਟੇ ਨਾਲ ਆਪਣੇ ਪੁੱਤਰ ਗੁਰੂ ਦਾ ਖੂਨ ਪੀਂਜਿਆ। ਪੂੰਜਣ ਤੋਂ ਬਾਅਦ ਉੱਚੀ ਆਵਾਜ਼ ਵਿੱਚ ਕਿਹਾ ਧੀਰ ਮਲ ਈਰਖਾ ਦੀ ਅੱਗ ਵੀ ਸੜਨ ਵਾਲਿਆ, ਇਸੇ ਅੱਗ ਨੇ ਤੈਨੂੰ ਸਾੜ ਦੇਣਾ। ਗੁਰੂ ਨਾਨਕ ਦੀ ਜੋਤ ਗੋਲੀਆਂ ਦੇ ਨਾਲ ਕਦੀ ਖਤਮ ਨਹੀਂ ਹੁੰਦੀ, ਦਬਕਿਆਂ ਨਾਲ ਇਹਨੇ ਦਬਣਾ ਨਹੀਂ। ਧੀਰ ਮਲ ਸਭ ਕੁਝ ਲੁੱਟ ਕੇ ਲੈ ਗਿਆ, ਰਾਤ ਸਭ ਕੁਝ ਲੁੱਟ ਲਿਆ ਤੇ ਕਹਿੰਦੇ ਨੇ ਜਿੰਨੀ ਭੇਟਾ ਸੀ ਗੁਰੂ ਦਾ ਸਮਾਨ ਵੀ ਲੈ ਗਿਆ। ਇੱਕ ਸਿੱਖ ਭੱਜਾ ਗਿਆ, ਉਹ ਮੱਖਣ ਸ਼ਾਹ ਜਿਸ ਗੁਰੂ ਨੂੰ ਤੂੰ ਪਿਆ ਪ੍ਰਗਟ ਕਰਨਾ, ਤੇਰੇ ਗੁਰੂ ਦੇ ਘਰ ਨੂੰ ਧੀਰ ਮਲ ਲੁੱਟ ਕੇ ਲੈ ਗਿਆ, ਤੇਰੇ ਗੁਰੂ ਤੇ ਗੋਲੀ ਚੱਲ ਗਈ ਏ। 500 ਸ਼ਸਤਰ ਧਾਰੀ ਮੱਖਣ ਸ਼ਾਹ ਦੇ ਨਾਲ ਏ, ਰਿਹਾ ਨਹੀਂ ਗਿਆ, ਧੀਰ ਮਲ ਦੇ ਘਰ ਪਹੁੰਚਿਆ ਤੇ ਇਹਨਾਂ ਬੈਰਾਗ ਵਿੱਚ ਪਹਿਲਾਂ ਹੀ ਭਰਿਆ ਸੀ। ਜਾਂਦਿਆਂ ਸਾਰ ਸਿੰਘੇ ਮਸੰਤ ਦੀਆਂ ਇਹਨੇ ਮੁਸ਼ਕਾਂ ਬੰਨ ਦਿੱਤੀਆਂ। ਧੀਰ ਮਲ ਨੂੰ ਕਿਹਾ ਪੈਰਾਂ ਵਿੱਚੋਂ ਜੁੱਤੀ ਉਤਾਰ ਦੇ। ਮੱਖਣ ਸ਼ਾਹ ਨੇ ਕਹਿੰਦਾ ਜੇ ਤੂੰ ਕਿਤੇ ਗੁਰੂ ਅਰਜਨ ਸਾਹਿਬ ਦੀ ਸੰਤਾਨ ਨਾ ਹੁੰਦੋ, ਗੁਰੂ ਹਰਗੋਬਿੰਦ ਦਾ ਪੋਤਰਾ ਨਾ ਹੁੰਦੋ ਤੇ ਯਾਦ ਰੱਖ ਮੈਂ ਤੇਰੇ ਸੀਨੇ ਵਿੱਚ ਗੋਲੀ ਕੱਢ ਦਿੰਦਾ, ਪਰ ਤੂੰ ਗੁਰੂ ਦੀ ਸੰਤਾਨ ਏ, ਮੈਂ ਗੁਰੂ ਨਾਨਕ ਦੇ ਘਰ ਦਾ ਕੁੱਕਰ। ਇਹਦੇ ਪੈਰਾਂ ਵਿੱਚੋਂ ਜੁੱਤੀ ਤਰਵਾ ਦਿੱਤੀ, ਸ਼ੀਏ ਮਸੰਤੀਆਂ ਮੁਸ਼ਕਾਂ ਬਣੀਆਂ, ਇਹਨਾਂ ਨੂੰ ਨਾਲ ਲੈ ਤੁਰੇ ਨੇ, ਜਿੰਨਾ ਸਮਾਨ ਲੁੱਟ ਕੇ ਗਏ ਨੇ ਸਾਰਾ ਉਹਨਾਂ ਦੇ ਸਿਰ ਤੇ ਰਖਾ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਪਹੁੰਚੇ। ਚਰਨਾਂ ਤੇ ਡਿੱਗ ਕੇ ਕਹਿੰਦਾ ਦਾਤਿਆਂ ਮੈਨੂੰ ਖਿਮਾ ਕਰ ਦੇਈਂ, ਸਿੱਖ ਦਾ ਫਰਜ਼ ਏ ਗੁਰੂ ਦੀ ਸੇਵਾ ਕਰਨੀ, ਮੇਰੇ ਹੁੰਦਿਆਂ ਤੇਰੇ ਤੇ ਗੋਲੀ ਚਲਾ ਕਿਵੇਂ ਕੋਈ ਜਾਏ, ਤੂੰ ਸਮਰੱਥ ਏ। ਸਾਹਿਬ ਨੇ ਕਿਹਾ ਮੱਖਣ ਸ਼ਾਹ ਆ ਮਾਇਆ ਦੀਆਂ ਗੰਢਾਂ ਹੀ ਤਾਂ ਪਵਾੜੇ ਦੀ ਜੜ ਨੇ, ਇਹਨਾਂ ਦੀ ਮੰਜ਼ਿਲ ਮਾਇਆ ਏ, ਸਾਡੀ ਮੰਜ਼ਿਲ ਕੁਝ ਹੋਰ ਏ, ਦੇ ਇਹਨਾਂ ਮਾਇਆ ਇਹਨਾਂ ਨੂੰ, ਕਿਉਂਕਿ ਮਾਇਆ ਨਾਲ ਸ਼ਾਇਦ ਤ੍ਰਿਪਤ ਹੋ ਜਾਣ। ਪਰ ਨਾਲ ਕਹਿ ਦਿੱਤਾ ਉਹ ਧੀਰ ਮਲ ਜਿੰਨੀ ਮਰਜ਼ੀ ਇਕੱਠੀ ਕਰ ਲਈ ਪਰ ਸ਼ਾਂਤੀ ਕਦੀ ਨਹੀਂ ਆਉਣੀ। ਸਾਹਿਬ ਨੇ ਮਾਇਆ ਦੇ ਦਿੱਤੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਸੀ, ਖੈਰ ਉਹ ਵੀ ਵਾਪਸ ਹੋਇਆ। ਗੁਰੂ ਤੇਗ ਬਹਾਦਰ ਸੱਚੇ ਪਿਤਾ ਗੁਰੂ ਪ੍ਰਗਟ ਹੋ ਗਏ ਨੇ। ਅੱਜ ਬਾਬੇ ਗੁਰਦਿੱਤੇ ਦੀ ਅੰਸ਼ ਵਿੱਚ ਵਾਹਿਗੁਰੂ ਬਾਬੇ ਬੁੱਢੇ ਦੀ ਅੰਸ਼ ਵਿੱਚੋਂ ਭਾਈ ਗੁਰਦਿੱਤੇ ਨੂੰ ਬੁਲਾਇਆ। ਧਿਆਨ ਰੱਖਣਾ ਬਾਬੇ ਬੁੱਢੇ ਤੋਂ ਬਾਅਦ ਗੁਰਗੱਦੀ ਦਾ ਤਿਲਕ ਭਾਈ ਭਾਨਾ ਜੀ ਲਾਉਂਦੇ ਰਹੇ ਨੇ, ਭਾਨੇ ਤੋਂ ਬਾਅਦ ਸਰਵਣ ਜੀ, ਸਰਵਣ ਤੋਂ ਬਾਅਦ ਭਾਈ ਝੰਡਾ ਜੀ, ਝੰਡੇ ਤੋਂ ਬਾਅਦ ਭਾਈ ਗੁਰਦਿੱਤਾ ਜੀ, ਭਾਈ ਗੁਰਦਿੱਤੇ ਤੋਂ ਬਾਅਦ ਬਾਬਾ ਰਾਮ ਕੋਇਰ ਜੀ, ਜਿਨ੍ਹਾਂ ਨੂੰ ਬਾਬਾ ਗੁਰਬਖਸ਼ ਸਿੰਘ ਕਹਿੰਦੇ। ਭਾਈ ਗੁਰਦਿੱਤਾ ਜੀ ਨੇ ਅੱਜ ਤਿਲਕ ਲਾਇਆ ਗੁਰਗੱਦੀ ਦਾ ਤੇ ਅੱਜ ਨੌਵਾਂ ਗੁਰੂ ਨਾਨਕ, ਗੁਰੂ ਨਾਨਕ ਦੀ ਜੋਤ ਗੁਰੂ ਤੇਗ ਬਹਾਦਰ ਜੀ ਤਖ਼ਤ ਤੇ ਬਿਰਾਜਮਾਨ ਹੋ ਗਏ ਨੇ। ਸੰਗਤਾਂ ਨੇ ਰੱਜ ਕੇ ਗੁਰੂ ਦੇ ਦੀਦਾਰ ਪਾਏ ਨੇ। ਸਾਹਿਬ ਬਾਬੇ ਬਕਾਲੇ ਤੋਂ ਚੱਲੇ ਨੇ, ਧਿਆਨ ਰੱਖਣਾ ਅੰਮ੍ਰਿਤਸਰ ਦੀ ਧਰਤੀ ਤੇ ਗਏ ਨੇ। ਉਸ ਵਕਤ ਅੰਮ੍ਰਿਤਸਰ ਦੀ ਧਰਤੀ ਤੇ ਬਾਬੇ ਪਿਰਥੀਏ ਦੇ ਪੁੱਤਰ ਹਰਜੀ ਦਾ ਕਬਜ਼ਾ ਸੀ। ਜਦੋਂ ਸੁਣਿਆ ਗੁਰੂ ਤੇਗ ਬਹਾਦਰ ਆਏ ਨੇ, ਕਹਿੰਦੇ ਨੇ ਦਰਸ਼ਨੀ ਡਿਉੜੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ, ਤਾਲਾ ਲਾ ਦਿੱਤਾ ਹੈ। ਤੇ ਕਈ ਵਾਰੀ ਮੈਂ ਸੋਚਣਾ ਦੇਖੋ ਖੇ ਮਾਇਆ ਤੂੰ ਕਿਉਂ ਜੇ ਭਰਮ ਪਰਵਾਨੀ ਏ, ਗੁਰੂ ਨਾਨਕ ਦਾ ਘਰ ਏ ਹਰਿਮੰਦਰ ਸਾਹਿਬ, ਗੁਰੂ ਨਾਨਕ ਦਾ ਹਿਰਦਾ ਹਰਿਮੰਦਰ ਸਾਹਿਬ, ਹੱਦ ਹੋ ਗਈ ਗੁਰੂ ਨਾਨਕ ਦਾ ਘਰ ਏ ਤੇ ਉਸ ਵਕਤ ਦੇ ਮਾਇਆ ਦੇ ਵਿੱਚ ਗ੍ਰਸੇ ਹੋਏ ਲੋਕਾਂ ਨੇ ਗੁਰੂ ਨਾਨਕ ਨੂੰ ਆਪਣੇ ਘਰ ਵਿੱਚ ਵੀ ਆਉਣ ਲੱਗਿਆ ਤਾਲੇ ਲਾ ਦਿੱਤੇ, ਤਾਲਾ ਲਾ ਦਿੱਤਾ ਦਰਸ਼ਨੀ ਡਿਉੜੀ ਨੂੰ। ਤੇ ਗੁਰੂ ਤੇਗ ਬਹਾਦਰ ਸਾਹਿਬ ਅਕਾਲ ਤਖ਼ਤ ਦੇ ਨਾਲ ਇੱਕ ਥੜਾ ਜਿਹਨੂੰ ਅਸੀਂ ਥੜਾ ਸਾਹਿਬ ਕਹਿੰਦੇ ਹਾਂ, ਇਸ਼ਨਾਨ ਕੀਤਾ ਸਰੋਵਰ ਵਿੱਚ ਤੇ ਨਾਲ ਕਹਿ ਦਿੱਤਾ ਸਿੱਖੋ ਹਰਿਮੰਦਰ ਨੂੰ ਭੁੱਲਿਓ ਨਾ, ਇਹਨੂੰ ਛੱਡਿਓ ਨਾ, ਜੇ ਮਸਾਂ

ਬਿਜਲੀ ਵਾਲੇ ਤਾਲੇ ਵੀ ਲਾ ਜਾਣ ਪਰ ਹਰਿਮੰਦਰ ਨਾਲੋਂ ਟੁੱਟਿਓ ਨਾ, ਕਿਉਂਕਿ ਇਹਨੇ ਤੁਹਾਡੇ ਅੰਦਰ ਨੂੰ ਜੀਵਨ ਦੇਣਾ। ਸਤਿਗੁਰੂ ਇਸ਼ਨਾਨ ਕੀਤਾ, ਕੁਝ ਸਮਾਂ ਗੁਰੂ ਰਾਮਦਾਸ ਦਾ ਸ਼ੁਕਰ ਕੀਤਾ, ਮਸੰਦ ਚਲੇ ਗਏ। ਮੱਖਣ ਸ਼ਾਹ ਨੇ ਕਿਹਾ, ਦਾਤਾ ਜੇ ਹੁਕਮ ਕਰੇ ਸਾਰਿਆਂ ਨੂੰ ਬੰਨ ਕੇ ਲਿਆਵਾਂ। ਸਾਹਿਬ ਨੇ ਕਿਹਾ, ਨਹੀਂ ਮੱਖਣ ਸ਼ਾਹ ਸਮਾਂ ਆਵੇਗਾ, ਇਹਨਾਂ ਸਾਰਿਆਂ ਨੇ ਚਲੇ ਜਾਣਾ, ਕਿਉਂਕਿ ਝੂਠ ਕਦੀ ਟਿਕਿਆ ਨਹੀਂ ਰਹਿਣਾ, ਇਹ ਸੱਚਾ ਘਰ ਏ, ਇੱਥੇ ਸੱਚ ਦੀ ਸਿਫਤ ਹੋਵੇਗੀ। ਗੁਰੂ ਤੇਗ ਬਹਾਦਰ ਤੁਰੇ ਨੇ, ਪਿੰਡ ਵੱਲੇ ਪਹੁੰਚੇ ਨੇ, ਤੇ ਵੱਲੇ ਨੂੰ ਸਾਹਿਬ ਨੇ ਕਿਹਾ ਸੀ, ਪਿੰਡ ਵੱਲਾ ਗੁਰੂ ਕਾ ਗੱਲਾ, ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਪਤਾ ਲੱਗਾ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਗੁਰੂ ਤੇਗ ਬਹਾਦਰ ਆਏ ਨੇ, ਤੇ ਮਾਈਆਂ ਭੱਜ ਕੇ ਗਈਆਂ ਨੇ ਅੱਗੇ ਕਿ ਸਾਹਿਬ ਸਾਨੂੰ ਬਖਸ਼ ਦੇਈ। ਇਹਨਾਂ ਲੋਕਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਤੇ ਸਾਹਿਬ ਨੇ ਉੱਥੇ ਸ਼ਬਦ ਵਰਤਿਆ ਸੀ, ਮਾਈਆਂ ਰੱਬ ਰਜਾਈਆਂ, ਕਹਿਣ ਲੱਗੇ ਚਰਨੀ ਲਾਈਆਂ, ਤਿੰਨ ਸ਼ਬਦ ਵਰਤੇ। ਉਨੀ ਦੇਰ ਨੂੰ ਮਸੰਦ ਵੀ ਆਏ, ਮੱਖਣ ਸ਼ਾਹ ਨੇ ਕਿਹਾ, ਉਹ ਕਮਲਿਓ, ਗੁਰੂ ਆਇਆ ਸੀ ਬਖਸ਼ਣ, ਬਦਕਿਸਮਤੋਂ ਤੁਸੀਂ ਦਰਵਾਜ਼ੇ ਬੰਦ ਕਰ ਦਿੱਤੇ, ਮਸੰਦ ਗਏ ਤੇ ਜਾ ਕੇ ਚਰਨਾਂ ਵਿੱਚ ਡਿੱਗਣ ਲੱਗੇ। ਤੇ ਸਾਹਿਬ ਨੇ ਉੱਤੇ ਸ਼ਬਦ ਕਿਹਾ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਧਿਆਨ ਰੱਖਣਾ, ਇੱਥੇ ਅੰਮ੍ਰਿਤ ਸਰੀਏ ਦਾ ਮਤਲਬ ਇਹ ਨਹੀਂ ਕਿ ਸਾਰੇ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਕਹਿ ਦਿੱਤਾ ਸੀ, ਇੱਥੇ ਸ਼ਬਦ ਹੈ ਮਸੰਦ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤੁਸੀਂ ਮਤ ਕਹੋ ਅਸੀਂ ਅੰਮ੍ਰਿਤ ਸਰੀਏ ਵਾਂ, ਅਸੀਂ ਮਸੰਦ ਆ, ਨਹੀਂ ਤੁਸੀਂ ਤਾਂ ਤ੍ਰਿਸ਼ਨਾ ਦੇ ਨਾਲ ਅੰਦਰੋਂ ਸੜੇ ਹੋਏ। ਗੁਰੂ ਤੇਗ ਬਹਾਦਰ ਇਸ ਤੋਂ ਅੱਗੇ ਗਏ ਨੇ। ਖੈਰ, ਸਤਿਗੁਰੂ ਨੇ ਫਿਰ ਬਾਂਗਰ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ। ਸਾਹਿਬ ਇੱਥੋਂ ਫਿਰ ਆਨੰਦਪੁਰ ਦੀ ਧਰਤੀ ਜਿੱਥੇ ਵਸਾਇਆ, ਪਿੰਡ ਮਾਖੋਵਾਲ ਸੀ, ਇੱਥੇ ਨੇੜੇ ਕਹਿਲੂਰ ਰਿਆਸਤ ਤੇ ਕਹਿਲੂਰ ਦਾ ਰਾਜਾ ਦੀਪ ਚੰਦ, ਉਹਦੀ ਮੌਤ ਹੋ ਗਈ, ਉਹਦੀ ਰਾਣੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਉਹਦੇ ਭੋਗ ਤੇ ਬੁਲਾਇਆ, ਤੇ ਸਾਹਿਬ ਨੇ ਕਿਹਾ ਇੱਥੇ ਅਸੀਂ ਇੱਕ ਪਿੰਡ ਬਣਾਉਣਾ, ਨਗਰ ਬਣਾਉਣਾ, ਤੇ ਉਹਨੇ ਕਿਹਾ ਤੁਸੀਂ ਲੈ ਲਵੋ ਸ਼ਹਿਰ, ਇਹ ਥਾਂ ਲੈ ਲਓ। ਸਾਹਿਬ ਨੇ ਕਿਹਾ, ਨਹੀਂ ਦਾਨ ਨਹੀਂ, ਅਸੀਂ ਥਾਂ ਖਰੀਦਾਂਗੇ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਥਾਂ ਅੱਜ ਦਾਨ ਕਰੋਗੇ ਕੱਲ ਨੂੰ ਮੰਗੋਗੇ। ਸਾਹਿਬ ਨੂੰ ਪਤਾ ਹੈ ਕਿ ਇਸ ਥਾਂ ਤੇ ਖਾਲਸੇ ਦਾ ਜਨਮ ਹੋਣਾ, ਤੇ ਖਾਲਸੇ ਦੀ ਜਨਮ ਵਾਲੀ ਥਾਂ ਕਿਸੇ ਮਨੁੱਖ ਦੇ ਦਾਨ ਦੀ ਭੇਟਾ ਨਹੀਂ, ਗੁਰੂ ਨਾਨਕ ਦੇ ਘਰ ਦੀ ਮਾਇਆ ਨਾਲ ਖਰੀਦੀ ਜਾਏ। ਸਾਹਿਬ ਨੇ ਮਾਖੋਵਾਲ ਦਾ ਅਸਥਾਨ ਖਰੀਦਿਆ ਤੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ, ਮਾਤਾ ਦੇ ਨਾਂ ਤੇ। ਖੈਰ, ਆਨੰਦਪੁਰ ਉਦੋਂ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਪਟਨੇ ਤੋਂ ਆਏ ਤੇ ਸੰਗਤਾਂ ਅੱਗੋਂ ਲੈਣ ਗਈਆਂ, ਤੇ ਉਸ ਵਕਤ ਪੜਿਆ ਸੀ, ਆਨੰਦ ਭਇਆ ਮੇਰੀ ਸਮਾਏ ਸਤਿਗੁਰੂ ਮੈਂ ਪਾਇਆ। ਉਦਨ ਨਾਨਕੀ ਚੱਕ ਦੇ ਸ਼ਹਿਰ ਦਾ ਨਾਂ ਬਣ ਗਿਆ ਸੀ ਆਨੰਦਪੁਰ ਸਾਹਿਬ, ਗੁਰੂ ਤੇਗ ਬਹਾਦਰ ਬਣਾ ਕੇ ਗਏ। ਸਾਹਿਬ ਨੇ ਆਨੰਦਪੁਰ ਵਸਾਇਆ। ਸਾਧ ਸੰਗਤ, ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਾਅਦ, ਉਹਨਾਂ ਤੋਂ ਬਾਅਦ ਲੰਮਾ ਪ੍ਰਚਾਰਕ ਦੌਰਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਗੁਰੂ ਅਮਰਦਾਸ, ਗੁਰੂ ਅਰਜਨ ਦੇਵ, ਗੁਰੂ ਅੰਗਦ ਸਾਹਿਬ ਮਾਝੇ ਮਾਲਵੇ ਦੇ ਇਲਾਕੇ ਤੱਕ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਉਦੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀਤਾ, ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੋਂ ਬਾਅਦ ਜ਼ਿਆਦਾ ਜੇ ਸਫ਼ਰ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ। ਸਾਹਿਬ, ਪਟਨੇ ਦੀ ਧਰਤੀ ਤੇ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ। ਖੈਰ, ਮੈਂ ਆਪਣੇ ਅੱਜ ਦੇ ਵਿਸ਼ੇ ਵੱਲ ਫਿਰ ਆ ਜਾ। ਸਤਿਗੁਰੂ ਆਨੰਦਪੁਰ ਨੇ, ਉਧਰ ਔਰੰਗਜ਼ੇਬ ਦਿੱਲੀ ਦੇ ਤਖ਼ਤ ਤੇ ਬੈਠਾ ਹੈ, ਇਹਦੀ ਮੁਤਸਵੀ ਨੀਤੀ ਏ, ਇਹਨੇ ਬਾਪ ਨੂੰ ਕਤਲ ਕੀਤਾ ਹੈ, ਭਰਾਵਾਂ ਨੂੰ ਕਤਲ ਕੀਤਾ ਹੈ, ਭੈਣ ਨੂੰ ਮਾਰਿਆ, ਤੇ ਇੱਕ ਆਪਣੀ ਧੀ ਮਹਾਨ ਸ਼ਹਿਰਾਨਾ ਉਹਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ, ਤੇ ਕਹਿੰਦੇ ਨੇ ਆਪਣੇ ਪਾਪਾਂ ਨੂੰ ਲੁਕਾਉਣ ਲਈ ਇਹਨੇ ਇੱਕ ਨਵਾਂ ਸਿੱਕਾ ਸਟਿਆ, ਨਵਾਂ ਪੱਤਰਾ ਖੇਡਿਆ ਕਿ ਮੈਂ ਲੋਕਾਂ ਨੂੰ ਬਦੋ ਬਦੀ ਇਸਲਾਮ ਵਿਚ ਲੈ ਆਵਾਂ। ਬੜੀ ਸੋਹਣੀ ਗੱਲ ਲਿਖੀ ਇੱਕ ਵਿਦਵਾਨ ਨੇ, ਕਹਿੰਦੇ ਨੇ ਮਤ ਕਹੋ ਇਸਲਾਮ ਦਾ ਪੁਜਾਰੀ ਸੀ, ਜੇ ਇਸਲਾਮ ਦਾ ਪੁਜਾਰੀ ਹੁੰਦਾ ਤੇ ਸੱਕੇ ਬਾਪ ਨੂੰ ਕਦੇ ਕਤਲ ਨਾ ਕਰਦਾ। ਕਿ ਇਹਦਾ ਬਾਪੂ ਮੁਸਲਮਾਨ ਨਹੀਂ ਸੀ, ਕਿ ਇਹਦੇ ਭਰਾ ਮੁਸਲਮਾਨ ਨਹੀਂ ਸਨ? ਖੈਰ, ਇਹਨੇ ਸੋਚਿਆ ਮੈਂ ਕਾਜ਼ੀ ਮੌਲਵੀ ਕਿਵੇਂ ਹੱਥ ਵਿਚ ਖੜ ਕਰਾਂ, ਇਹਨੇ ਕਿਹਾ ਮੈਂ ਇੱਕ ਧਰਮ ਕਰਾਂਗਾ, ਕੇਵਲ ਮੁਸਲਮਾਨ, ਤੇ ਇਹਨੇ ਸਭ ਤੋਂ ਪਹਿਲਾਂ ਕਸ਼ਮੀਰ ਚੁਣਿਆ। ਸ਼ੇਰ ਅਫਗਾਨ ਨੂੰ ਉਹਨੇ ਨਿਯੁਕਤ ਕੀਤਾ ਕਸ਼ਮੀਰ ਵਿਦਵਾਨ ਪੰਡਿਤ ਨੇ, ਉਹਨੇ ਕਿਹਾ ਇੱਕ ਤਾਂ ਕਸ਼ਮੀਰ ਦੇ ਨੇੜੇ ਹੋਰ ਮੁਸਲਮਾਨ ਆਬਾਦੀ ਏ, ਜੇ ਕਸ਼ਮੀਰੀ ਰੌਲਾ ਪਾਣਗੇ ਜਹਾਦ ਦਾ ਝੰਡਾ ਖੜਾ ਕਰਾਂਗਾ, ਤੇ ਜੇ ਕਸ਼ਮੀਰੀ ਵਿਦਵਾਨ ਮੁਸਲਮਾਨ ਬਣ ਜਾਣ ਤੇ ਫਿਰ ਬੜੀ ਆਸਾਨੀ ਨਾਲ ਅਨਪੜ੍ਹ ਬੰਦਿਆਂ ਨੂੰ ਮੁਸਲਮਾਨ ਬਣਾਇਆ ਜਾ ਸਕਦਾ। ਸ਼ੇਰ ਅਫਗਾਨ ਨੇ ਆਪਣੇ ਵੱਲੋਂ ਮੁਤਸਬ ਦੀ ਨੀਤੀ ਵਰਤੀ ਤੇ ਕਹਿੰਦੇ ਨੇ ਉਸ ਵਕਤ ਇਹਨਾਂ ਨੂੰ ਕਿਹਾ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ, ਨਹੀਂ ਤੇ ਮੌਤ ਦੇ ਘਾਟ ਉਤਾਰਾਂਗੇ। ਤੇ ਇੱਕ ਵਿਦਵਾਨ ਹੋਇਆ ਪੀ ਐਨ ਬਿਜ਼ਮਈ, ਇਹਨੇ ਕਿਤਾਬ ਲਿਖੀ ਹਿਸਟਰੀ ਆਫ ਕਸ਼ਮੀਰ।
ਉਹ ਕਹਿੰਦਾ ਇਹਨਾਂ 6 ਮਹੀਨੇ ਦੀ ਮੋਹਲਤ ਮੰਗੀ ਏ। ਸਿੱਖ ਵਿਦਵਾਨਾਂ ਮੁਤਾਬਕ ਪੰਡਿਤ ਕਿਰਪਾ ਰਾਮ ਮਟਨ ਨਿਵਾਸੀ ਇਹ ਅਮਰਨਾਥ ਦੀ ਯਾਤਰਾ ਨੂੰ ਗਏ ਨੇ ਤੇ ਇਹਨਾਂ ਨੇ ਰੋ ਰੋ ਕੇ ਸ਼ਿਵਜੀ ਦੇ ਚਰਨਾਂ ਵਿਚ ਇਕ ਅਰਜ਼ ਕੀਤੀ ਏ ਕਿ ਸਾਡਾ ਅੱਜ ਕੋਈ ਨਹੀਂ, ਕਿਹੜਾ ਸਾਡੇ ਤਿਲਕ ਜੰਜੂ ਨੂੰ ਬਚਾ ਸਕਦਾ ਹੈ। ਤੇ ਉਸ ਵਕਤ ਕਹਿੰਦੇ ਨੇ ਰਾਤ ਨੂੰ ਸ਼ਿਵ ਨੇ ਸੁਪਨੇ ਵਿਚ ਦਰਸ਼ਨ ਦਿੱਤਾ ਕਿਰਪਾ ਰਾਮ ਨੂੰ, ਕਹਿਣ ਲੱਗੇ ਕਿਰਪਾ ਰਾਮ ਇਸ ਤਿਲਕ ਜੰਜੂ ਨੂੰ ਕੋਈ ਨਹੀਂ ਬਚਾ ਸਕਦਾ, ਇੱਕ ਬਚਾਉਣ ਵਾਲਾ ਹੈ, ਜੇ ਅਨੰਦਪੁਰ ਦੀ ਧਰਤੀ ਤੇ ਜਾ ਕੇ ਪੁਕਾਰ ਕਰੋ, ਜੇ ਉਹ ਅਰਜ ਹੈ ਤੇ ਤੁਹਾਡੇ ਤਿਲਕ ਜੰਜੂ ਨੂੰ ਕੋਈ ਨਹੀਂ ਮਿਟਾਉਣ ਵਾਲਾ। ਕਹਿਣ ਲੱਗੇ ਇਹ ਵਿਦਵਾਨ ਪੰਡਿਤ ਅਨੰਦਪੁਰ ਦੀ ਧਰਤੀ ਤੇ ਆਏ ਨੇ, ਕੁਝ ਬੱਚੇ ਨੇ ਇਹਨਾਂ ਨਾਲ, ਬੱਚਿਆਂ ਦੀਆਂ ਅੱਖਾਂ ਵਿਚ ਨੀਰ ਏ, ਪਾਣੀ ਪਿਆ ਵਗਦਾ ਹੈ। ਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਅੱਜ ਟਿਕੇ ਨੇ। ਆ ਕੇ ਪੰਡਿਤਾਂ ਨੇ ਇੱਕ ਗੱਲ ਕਹੀ, ਭਾਈ ਸੇਵਾ ਸਿੰਘ ਨੇ ਸ਼ਹੀਦੀ ਬਿਲਾਸ ਵਿਚ ਇੱਕ ਬਚਨ ਲਿਖਿਆ, ਕਹਿਣ ਲੱਗੇ ਦੁਖੀ ਵਿਪਰ ਚੱਲ ਆਏ ਸੋਪੁਰੀ ਆਨੰਦ, ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਕਹਿੰਦੇ ਨੇ ਬਾਂਹ ਅਸਾਡੀ ਪਕੜੀਏ, ਸ਼੍ਰੀ ਹਰਗੋਬਿੰਦ ਦੇ ਆਨੰਦ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਂਹ ਨੂੰ ਪਕੜ ਲੈ, ਤੇਰੇ ਤੋਂ ਬਿਨਾਂ ਸਾਡੀ ਬਾਂਹ ਪਕੜਨ ਵਾਲਾ ਕੋਈ ਨਹੀਂ। ਧਿਆਨ ਦੇਣਾ, ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਨੇ, ਅੱਜ ਹਿੰਦੁਸਤਾਨ ਦਾ ਤਿਲਕ ਤੇ ਜੰਜੂ ਖੂਨ ਦੇ ਅਥਰੂ ਪਿਆ ਸੜਦਾ ਹੈ, ਕਿਉਂਕਿ ਜਿਸ ਅਨੰਦਪੁਰ ਦੇ ਅੱਜ ਮਤਿਆਂ ਨੂੰ, ਜਿਸ ਅਨੰਦਪੁਰ ਦੀ ਵਿਚਾਰਧਾਰਾ ਨੂੰ ਕਟਾਕਸ਼ ਪੈ ਕਰਦੇ ਨੇ, ਜਿੱਦਣ ਤਿਲਕ ਤੇ ਜੰਜੂ ਬਚਿਆ ਸੀ ਉਦਣ ਵੀ ਫੈਸਲੇ ਅਨੰਦਪੁਰੀ ਹੋਏ ਸਨ, ਧਿਆਨ ਰੱਖਣਾ। ਤੇ ਅੱਜ ਵੀ ਜਦੋਂ ਕਦੀ ਫੈਸਲੇ ਹੋਣਗੇ ਤੇ ਅਨੰਦਪੁਰ ਹੀ ਹੋਣੇ ਨੇ, ਵਿਚਾਰਧਾਰਾ ਅਨੰਦਪੁਰ ਹੀ ਰਹੇਗੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਿਰਾਜਮਾਨ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੋ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਇਹ ਆ ਪਹੁੰਚੇ ਨੇ, ਇਹਨਾਂ ਨੇ ਤੱਕਿਆ ਪਿਤਾ ਨੂੰ। ਕੁਝ ਵਿਦਵਾਨ ਕਹਿੰਦੇ ਨੇ ਪਿਤਾ ਜੀ ਸੋਚੀ ਪਏ ਨੇ। ਨਹੀਂ ਪਿਆਰਿਓ, ਸੋਚੀ ਪੈਣਾ ਇੱਕ ਘਬਰਾਹਟ ਏ, ਨਹੀਂ। ਗੁਰੂ ਤੇਗ ਬਹਾਦਰ ਜੀ ਇਹਨਾਂ ਦੇ ਦੁੱਖ ਨੂੰ ਹਰਨਾ ਚਾਹੁੰਦੇ ਨੇ ਤੇ ਜਦੋਂ ਇਹਨਾਂ ਪੰਡਿਤਾਂ ਦੀਆਂ ਅੱਖਾਂ ਵਿਚ ਨੀਰ, ਤਿਲਕ ਤੇ ਜੰਜੂ ਤੰਬਦਾ ਤੱਕਿਆ ਤੇ ਗੁਰੂ ਗੋਬਿੰਦ ਰਾਏ ਨੇ ਪੁੱਛਿਆ ਸੀ, ਪਿਤਾ ਜੀ ਇਹ ਲੋਕ ਕਿਉਂ ਰੋਂਦੇ ਪਏ ਨੇ, ਕੀ ਕਾਰਨ ਏ ਇਹਨਾਂ ਦੇ ਰੋਣ ਦਾ? ਕਹਿਣ ਲੱਗੇ ਪੁੱਤਰ, ਇੱਕ ਰੱਬ ਵੱਲੋਂ ਮਨੁੱਖ ਨੂੰ ਆਜ਼ਾਦੀ ਏ ਧਰਮ ਦੀ, ਪਰ ਇਹਨਾਂ ਦਾ ਧਰਮ ਅੱਜ ਖਤਰੇ ਵਿਚ ਏ, ਇਹਨਾਂ ਦੇ ਧਰਮ ਦੀ ਸਵਤੰਤਰਤਾ ਖਤਮ ਹੋਣ ਲੱਗੀ ਏ ਤੇ ਇਹਨਾਂ ਪੰਡਿਤਾਂ ਨੇ ਅਰਦਾਸ ਕੀਤੀ ਏ ਕਿ ਸਾਡੀ ਬਾਂਹ ਪਕੜੋ। ਤੇ ਗੁਰੂ ਗੋਬਿੰਦ ਰਾਏ ਕਹਿੰਦੇ ਨੇ, ਬਾਪੂ ਤੇਰੇ ਤੋਂ ਬਿਨਾਂ ਇਹਨਾਂ ਲੋਕਾਂ ਦੀ ਬਾਂਹ ਕਿਸੇ ਨਹੀਂ ਪਕੜਨੀ। ਧਿਆਨ ਰੱਖਣਾ, ਮਹਾਂਪੁਰਸ਼ ਜਦੋਂ ਬਾਂਹ ਪਕੜੇਗਾ ਉਦੋਂ ਨਜ਼ਾਰੇ ਕੁਝ ਹੋਰ ਹੋ ਜਾਂਦੇ ਨੇ, ਨਹੀਂ ਤਾਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ ਲੱਖਾਂ ਲੋਕ ਔਰੰਗਜ਼ੇਬ ਨੇ ਕਤਲ ਕਰ ਦਿੱਤੇ, ਕੋਈ ਤਬਦੀਲੀ ਨਹੀਂ। ਪਰ ਜਿੱਦਣ ਜਪਣ ਵਾਲਾ ਸਿਰ ਦੀ ਭੇਟਾ ਲਾ ਦਿੰਦਾ ਉਦਣ ਇਤਿਹਾਸ ਨੂੰ ਪਲਟ ਕੇ ਰੱਖ ਦਿੰਦਾ। ਸਤਿਗੁਰੂ ਗੁਰੂ ਤੇਗ ਬਹਾਦਰ ਨੂੰ ਫਿਰ ਕਹਿੰਦੇ ਨੇ, ਬਾਂਹ ਅਸਾਡੀ ਪਕੜੀਏ, ਸ਼੍ਰੀ ਹਰਗੋਬਿੰਦ ਕੇ ਨੰਦ। ਤੇ ਗੁਰੂ ਤੇਗ ਬਹਾਦਰ ਨੇ ਇੱਕ ਬਚਨ ਕਿਹਾ ਤੇ ਭੱਟ ਚਾਂਦ ਨੇ ਉਹਨਾਂ ਨੇ ਬਚਨ ਕੀਤਾ। ਕਹਿਣ ਲੱਗੇ ਪੰਡਤੋ, ਇੱਕ ਗੱਲ ਚੇਤੇ ਰੱਖਿਓ, ਵਿਦਵਾਨੋ, ਤੁਸੀਂ ਕਹਿ ਦਿੱਤਾ ਸਾਡੀ ਬਾਂਹ ਪਕੜੋ, ਮੈਂ ਨਹੀਂ, ਅਰਦਾਸ ਕਰੋ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਪਰ ਸਾਡੇ ਕਰਦਾ ਕਸੂਲ ਏ, ਬਾਂਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹ ਨਾ ਛੋੜੀਐ। ਤੇ ਇੱਕ ਕੰਮ ਤੁਸੀਂ ਵੀ ਕਰਿਓ, ਮੈਂ ਤਾਂ ਬਾਂਹ ਜ਼ਰੂਰ ਪਕੜਾਂਗਾ, ਕਿਤੇ ਕੱਲ ਨੂੰ ਤੁਸੀਂ ਡੋਲ ਨਾ ਜਾਇਓ। ਕਹਿਣ ਲੱਗੇ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ, ਤਨ ਦੇ ਟੁਕੜੇ ਹੋ ਜਾਣ ਪਰ ਧਰਮ ਛੱਡਿਓ ਨਾ। ਕਮਾਲ ਦੀ ਗੱਲ, ਮਨੁੱਖਤਾ ਦਾ ਧਰਮ ਏ ਗੁਰੂ ਨਾਨਕ ਦਾ ਘਰ, ਤਿਲਕ ਜੰਜੂ। ਵਿਦਵਾਨ ਨੇ ਕਿਹਾ 9 ਸਾਲ ਦੀ ਉਮਰ ਵਿਚ ਗੁਰੂ ਨਾਨਕ ਕਹਿੰਦੇ ਨੇ ਜੰਜੂ ਨਹੀਂ ਪਾਣਾ, ਤੇ 9 ਸਾਲ ਦੀ ਉਮਰ ਵਿਚ ਗੁਰੂ ਕਲਗੀ ਵਾਲਾ ਕਹਿੰਦਾ ਜੰਜੂ ਲੈ ਨਹੀਂ ਦੇਣਾ। ਸਵਾਲ ਜੰਜੂ ਪਾਣ ਤੇ ਲਾਣ ਦਾ ਨਹੀਂ, ਉਦੋਂ ਜਬਰੀ ਪਾਇਆ ਜਾ ਰਿਹਾ ਪਾਣਾ ਨਹੀਂ, ਤੇ ਅੱਜ ਜਬਰੀ ਜੇ ਕੋਈ ਲਾਣਾ ਚਾਹੇਗਾ ਇਹਨੂੰ ਲੈ ਨਹੀਂ ਦੇਣਾ। ਗੁਰੂ ਤੇਗ ਬਹਾਦਰ ਨੇ ਉੱਥੇ ਕੁਝ ਬਚਨ ਕਹਿ, ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਸਾਹਿਬ ਨੇ ਅੱਖਾਂ ਵਿਚ ਨੀਰ ਤੱਕਿਆ ਤੇ ਕਿਹਾ, ਗੋਬਿੰਦ ਰਾਏ ਯਾਦ ਰੱਖ, ਮੈਂ ਤਾਂ ਪੁੱਤਰ ਜਾਵਾਂਗਾ ਪਰ ਤੈਨੂੰ ਪਤਾ ਸਿਰ ਤੋਂ ਬਾਪੂ ਦਾ ਸਾਇਆ ਉੱਠ ਜਾਣਾ। ਤੇ ਲਿਖਦਾ ਇੱਕ ਵਿਦਵਾਨ, ਸਾਹਿਬ ਨੇ ਕਿਹਾ ਮੈਨੂੰ ਪਤਾ ਬਾਪੂ ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ, ਲੋਕ ਕਹਿਣਗੇ ਯਤੀਮ ਏ ਪਰ ਮੈਂ ਸੋਚਣਾ ਵਾ ਮਨਾ, ਜੇ ਇੱਕ ਬਾਪੂ ਦਾ ਸਿਰ ਦੇ ਕੇ ਇਹਨਾਂ ਬੱਚਿਆਂ ਦੇ ਹਜ਼ਾਰਾਂ ਬਾਪੂਆਂ ਦੇ ਸਿਰ ਭੱਜ ਜਾਣ ਤੇ ਮੈਂ ਸਮਝਾਂਗਾ ਜੀਵਨ ਵਿਚ ਕੁਝ ਖੱਟ ਕੇ ਗਏ, ਮੈਂ ਇਹਨਾਂ ਦੇ ਨੀਰ ਨਹੀਂ ਤੱਕ ਸਕਦਾ।
साहब ने उत्थे बचन किया, साहब ने बच्चियां नूं रोंदियां तकिया ते शब्द वरते एक कवि ने किया, कहिंदा हिंदू मंदरां विच तेल नहीं जे बलदा, कदी नजर ला के तको अज भी गुरु तेग बहादुर दा कूण प्या बलदा। वह लिखदा साहब ने क्या क्या बचियो तुसी घरी जावो, सतगुरु कहा बचियो घरी जावो, सिर दे के सत बचांगा मैं, हिंदू धर्म दे बुझ रहे दीवे अंदर, तेल अपने खून दा पांगा मैं। कहन लगा पाया देश दियां जड़ां विच लहू अपना, भारत वर्ष दा बाग तां फल रहा है, हिंदू मंदरां दे दीवियां विच अज भी खून तेग बहादुर दा बल रहा है। गुरु तेग बहादुर जी ने कहा चले जाओ, तुसी कह दियो साडा राहबर गुरु तेग बहादुर। कमाल दी गल, एक विद्वान लिखदा है, कहिंदा गुलस्तान को जब खून की जरूरत पड़ी तो सबसे पहले गर्दन कटाई हमने,

शब्द जप आद सच जुगाद सच है ई सच

ਸਗਨ ਦਮਾਮਾ ਬਾਜਿਓ ਕਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ

चित्त मरता मरता जग मुआ, कबीर मरता मरता जग मुआ।

बहुर ना मरना हो। ऐसी मरनी जो मरे बहुर ना मरना हो।

0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਚਵਲ ਛਤਰ ਦੇ ਮਾਲਕ, ਜੁਗਹੁ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਵਡਭਾਗੀ ਹੋ ਰਾਤਰੀ ਦੇ ਇਸ ਦੀਵਾਨ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਦੇ ਪਵਿੱਤਰ ਘਰ ਦੀ ਮਰਿਆਦਾ ਮੁਤਾਬਕ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ ਨੇ, ਉਸ ਤੋਂ ਉਪਰੰਤ ਗੁਰੂ ਪਿਆਰਿਆਂ ਨੇ ਆਪ ਜੀ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ, ਜਿੱਥੇ ਅੱਗੇ ਆਪਾਂ ਨੇਮ ਨਾਲ ਪਿਛਲੇ ਕੁਝ ਦਿਨਾਂ ਤੋਂ ਜਗਤ ਗੁਰੂ ਬਾਬਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਕਰਦੇ ਆ ਰਹੇ ਹਾਂ। ਉੱਥੇ ਅੱਜ ਵਿਸ਼ੇਸ਼ ਤੌਰ ਤੇ ਜਿਵੇਂ ਕੱਲ ਵੀ ਅਰਜ਼ ਕੀਤੀ ਸੀ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਜੋ ਪਿਛਲੇ ਦਿਨੀ ਬਤੀਤ ਹੋਇਆ ਹੈ ਤੇ ਜਿਸ ਨੂੰ ਕੱਲ ਇੱਥੇ ਦੀਵਾਨ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਾ ਦਿਨ ਮਨਾਉਂਦਿਆਂ ਹੋਇਆਂ ਕੱਲ ਦੇ ਦੀਵਾਨ ਸਾਹਿਬਾਂ ਦੇ ਚਰਨਾਂ ਨੂੰ ਸਮਰਪਿਤ ਸਨ ਤੇ ਗੁਰੂ ਕਿਰਪਾ ਨਾਲ ਆਪਾਂ ਨੇ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਜੀਵਨ ਦੀ। ਆਓ ਉਸ ਨੌਵੇਂ ਗੁਰੂ ਨਾਨਕ ਜਿਨ੍ਹਾਂ ਨੇ ਮਜ਼ਲੂਮਾਂ ਦੀ ਖਾਤਰ, ਲੋੜਵੰਦ ਤੇ ਦੁਖੀਆਂ ਦੀ ਖਾਤਰ, ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਮੁਤਾਬਕ ਤਿਲਕ ਤੇ ਜਨਿਊ ਦੀ ਖਾਤਰ, ਜਿਸ ਸਤਿਗੁਰੂ ਨੇ ਬੰਦਗੀ ਕਰਨ ਵਾਲੇ ਕਈ ਮਹਾਂਪੁਰਸ਼ਾਂ ਦੀ ਖਾਤਰ, ਜਿਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਹੀਤ ਸਾਕਾ ਕੀਤਾ, ਦੁਨੀਆਂ ਦੀ ਪਦਵੀ ਲਈ, ਦੁਨੀਆਂ ਦੀ ਦੌਲਤ ਲਈ, ਸੰਸਾਰ ਦੀ ਸ਼ੋਹਰਤ ਲਈ ਤਾਂ ਅਨੇਕਾਂ ਲੋਕ ਲੜ ਕੇ ਮਰਦੇ ਤੱਕੇ ਨੇ, ਪਰ ਧਰਮ ਦੇ ਹੇਤ ਸਾਕਾ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤਾ। ਆਓ ਗੁਰੂ ਪਿਆਰਿਓ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਜੋ ਆਪਾਂ ਨੇ ਕੱਲ੍ਹ ਵਿਚਾਰਿਆ ਸੀ, ਮੈਂ ਫਿਰ ਥੋੜ੍ਹਾ ਜਿਹਾ ਸੰਖੇਪ ਵਿੱਚ ਅਰਜ਼ ਕਰਦੇ ਹਾਂ, ਉਸ ਲੜੀ ਨੂੰ ਆਪਾਂ ਅੱਗੇ ਤੋਰ ਲਈਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਨੰਦ ਕਾਰਜ, ਸ਼ਾਦੀ ਜਾਂ ਵਿਆਹ ਸ਼ਬਦ ਅਸੀਂ ਵਰਤਨੇ ਹਾਂ ਕਈ ਵਾਰੀ, ਆਨੰਦ ਕਾਰਜ ਕਰਤਾਰਪੁਰ ਦੀ ਧਰਤੀ ਤੇ ਸਤਿਕਾਰਯੋਗ ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰੀ ਜੀ ਕਹਿੰਦੇ ਹਾਂ, ਉਹਨਾਂ ਦੇ ਨਾਲ ਸੰਨ 1632 ਨੂੰ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਕ ਰੁਮਾਲ, ਕਟਾਰ ਤੇ ਪੋਥੀ ਲੈ ਕੇ ਆਪਣੇ ਨਾਨਕੇ ਪਿੰਡ ਬਕਾਲੇ ਪਹੁੰਚ ਗਏ ਨੇ। ਮਾਤਾ ਨਾਨਕੀ ਇਹਨਾਂ ਦੇ ਸਤਿਕਾਰਯੋਗ ਮਾਤਾ ਨਾਲ ਨੇ ਮਹਿਲ ਮਾਤਾ ਗੁਜਰੀ ਜੀ ਨਾਲ ਨੇ ਗੁਰੂ ਤੇਗ ਬਹਾਦਰ ਜੀ ਨਵੇਰਾ ਸਮਾਂ ਇਸ ਬਾਬਾ ਬਕਾਲਾ ਜਿਸ ਨੂੰ ਆਪਾਂ ਅੱਜ ਕਹਿੰਦੇ ਹਾਂ ਨਗਰ ਨੂੰ, ਇੱਥੇ ਬੈਠ ਕੇ ਉਸ ਪਿਆਰੇ ਪਰਮੇਸ਼ਵਰ ਦੀ ਇਬਾਦਤ ਬੰਦਗੀ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਗੁਰਗੱਦੀ, ਸਤਿਗੁਰੂ ਜੀ ਨੂੰ ਗੁਰਗੱਦੀ ਦਾ ਤਿਲਕ ਜਿਹੜਾ ਹੈ ਉਹ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਦਿੱਤਾ ਹੈ। ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਗਏ ਨੇ ਜਿੱਥੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਪਰ ਸਤਿਗੁਰੂ ਸਰੋਵਰ ਵਿੱਚ ਇਸ਼ਨਾਨ ਕਰਕੇ ਕਿਨਾਰੇ ਤੇ ਬੈਠ ਕੇ ਵਾਪਸ ਪਿੰਡ ਵੱਲੇ ਨੂੰ ਚਲੇ ਗਏ। ਸਤਿਗੁਰੂ ਨੇ ਪਰਤ ਕੇ ਉਸ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਦਾ, ਗੁਰਮਤਿ ਦਾ ਪ੍ਰਚਾਰ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਕੀਤਾ ਹੈ। ਮਾਲਵੇ ਦੀ ਧਰਤੀ ਸਤਿਗੁਰੂ ਨੇ ਬਿਹਾਰ ਵਿੱਚ, ਬੰਗਾਲ ਵਿੱਚ, ਆਸਾਮ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਹੈ ਪ੍ਰਚਾਰ। ਸਾਧ ਸੰਗਤ, ਕੱਲ ਆਪਾਂ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਨੇ ਨਾਨਕੀ ਚੱਕ ਵਸਾਇਆ ਜਿਹਨੂੰ ਬਾਅਦ ਵਿੱਚ ਆਨੰਦਪੁਰ ਸਾਹਿਬ ਕਹਿਣ ਲੱਗੇ ਹਾਂ। ਇਸੇ ਆਨੰਦਪੁਰ ਦੀ ਧਰਤੀ ਤੇ ਕਸ਼ਮੀਰ ਦੇ ਵਿਦਵਾਨ ਪੰਡਿਤ ਆਏ ਨੇ ਜਿਨ੍ਹਾਂ ਨੇ ਆ ਕੇ ਫਰਿਆਦ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਇਸ ਤਿਲਕ ਨੂੰ, ਇਸ ਜਨਿਊ ਨੂੰ ਹਿੰਦੂ ਧਰਮ ਦੇ, ਇਸ ਆਰਤੀ ਨੂੰ ਹਿੰਦੂ ਮੰਦਰਾਂ ਦੇ ਅੰਦਰ ਵੱਜ ਰਹੇ ਘੜਿਆਲਾਂ ਦੀ ਆਵਾਜ਼ ਨੂੰ, ਹਿੰਦੂ ਮੰਦਰਾਂ ਦੀਆਂ ਮੂਰਤੀਆਂ ਦੀ ਪੂਜਾ ਜਿਹੜੀ ਅਸੀਂ ਕਰ ਰਹੇ ਹਾਂ ਇਹ ਤਾਂ ਬਚ ਸਕਦੀਆਂ ਨੇ ਜੇ ਤੁਸੀਂ ਸਾਡੀ ਬਾਂਹ ਪਕੜੋ, ਨਹੀਂ ਤਾਂ ਇਸ ਪੂਰੇ ਸੰਸਾਰ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਤੁਹਾਡੇ ਤੋਂ ਇਲਾਵਾ ਸਾਡੀ ਕੋਈ ਬਾਂਹ ਪਕੜਨ ਵਾਲਾ ਨਹੀਂ। ਸਾਧ ਸੰਗਤ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਰਪਾ ਦੇ ਖਜ਼ਾਨੇ ਮੇਰਾ ਦੇ ਸਾਈਂ ਉਹਨਾਂ ਦੇ ਚਰਨਾਂ ਵਿੱਚ ਜਿਹੜੀ ਇਹਨਾਂ ਅਰਜ਼ ਕੀਤੀ ਸੀ ਤੇ ਗੁਰਬਿਲਾਸ ਵਿੱਚ ਬਚਨ ਅੰਕਿਤ ਨੇ ਕਿ ਦੁਖੀ ਵਿਪਰ ਚੱਲ ਆਏ ਸੋ ਪੁਰੀ ਆਨੰਦ ਤੇ ਕਿਹਾ ਸੀ ਬਾਹੇ ਅਸਾਡੀ ਪਕੜੀਏ ਸ੍ਰੀ ਹਰਗੋਬਿੰਦ ਕੇ ਆਨੰਦ। ਤੇ ਜਿਹੜਾ ਆ ਸੱਜਣਾ ਗੁਰਮੁਖਾਂ ਨੇ ਇੱਕ ਬਚਨ ਪੜ੍ਹਿਆ ਇਹਨੂੰ ਵਿਦਵਾਨ ਕਹਿੰਦੇ ਨੇ, ਇੱਕ ਭੱਟ ਚਾਂਦ ਦਾ ਲਿਖਿਆ ਸਾਹਿਬ ਨੇ ਜਦੋਂ ਉਹਨਾਂ ਦੇ ਮੁੱਖ ਰਾਹੀਂ ਬਚਨ ਕਹਾਏ ਨੇ, ਪਰ ਹੈ ਕਵੀ ਦੀ ਰਚਨਾ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਗੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ। ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਸੱਜਣੋ ਅਸੀਂ ਤਾਂ ਬਾਂਹ ਘੁੱਟ ਕੇ ਫੜਾਂਗੇ, ਪਰ ਇੱਕ ਗੱਲ ਦਾ ਖਿਆਲ ਤੁਸੀਂ ਵੀ ਰੱਖਿਆ ਜੇ ਕਿ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ, ਜ਼ਮੀਨ ਤੇ ਤਾਂ ਟੁਕੜੇ ਟੁਕੜੇ ਹੋ ਕੇ ਡਿੱਗ ਪੈਣਾ, ਪਰ ਕਦੀ ਵੀ ਧਰਮ ਤੋਂ ਮੂੰਹ ਨਾ ਮੋੜਨਾ। ਆਓ ਪਿਆਰਿਓ, ਉਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਸਾਨੂੰ ਸਭ ਨੂੰ ਮਾਲੂਮ ਹੈ, ਸਮਾਚਾਰ ਤੋਂ ਇਸ ਤੋਂ ਜਾਣੂ ਹਾਂ ਅਸੀਂ। ਸ਼ਹਾਦਤ ਦਾ ਕਾਰਨ ਇੱਕੋ ਸੀ, ਤਿਲਕ ਤੇ ਜਨੂ, ਕੇਵਲ ਧਰਮ ਦੀ ਖਾਤਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਤੋਂ ਚੱਲਦੇ ਨੇ। ਆਓ ਕਿਹੜੇ ਢੰਗ ਨਾਲ ਸ਼ਹਾਦਤ ਹੋਈ, ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਿਵੇਂ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਉਹਨਾਂ ਦੇ ਨੇਤਰਾਂ ਸਾਹਮਣੇ ਸ਼ਹੀਦ ਕਰ ਦਿੱਤਾ, ਉਹਨਾਂ ਗੁਰਸਿੱਖਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ, ਕਿਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਕਾ ਸਿੱਖ ਭਾਈ ਜੈਤਾ ਆਨੰਦਪੁਰ ਦੀ ਧਰਤੀ ਤੇ ਲੈ ਕੇ ਆਇਆ, ਤੇ ਕਿਵੇਂ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਸ਼ਹੀਦ ਕੀਤੇ ਗਏ ਇਹ ਗੁਰੂ ਅਸਥਾਨ ਕਿਵੇਂ ਹੋਂਦ ਵਿੱਚ ਆਏ, ਉਸ ਗੁਰੂ ਤੇਗ ਬਹਾਦਰ ਜੀ ਦੇ ਇਸ ਸਮੁੱਚੇ ਜੀਵਨ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਨੇ ਕਰਨੀ। ਅੱਜ ਨਰੋਲ ਇਤਿਹਾਸਕ ਵਿਚਾਰ ਕੇਵਲ ਆਪਣੇ ਬਜ਼ੁਰਗਾਂ ਦੇ, ਆਪਣੇ ਸਤਿਕਾਰਯੋਗ ਸਤਿਗੁਰੂ ਦੇ ਪਵਿੱਤਰ ਜੀਵਨ ਨੂੰ ਆਪਾਂ ਵਿਚਾਰ ਸਕੀਏ ਤੇ ਇੰਨਾ ਕੁ ਪਤਾ ਲੱਗਦਾ ਅਸੀਂ ਕਿੰਨੇ ਕੁ ਅਮੀਰ ਵਿਰਸੇ ਦੇ ਵਾਰਸ ਹਾਂ, ਕਿੰਨੀ ਕੁ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਤੇ ਕਿਰਪਾ ਕੀਤੀ। ਕਰੋ ਕਿਰਪਾ ਗੁਰਮੁਖ ਪਿਆਰਿਓ, ਆਸ਼ੀਸ਼ ਬਖਸ਼ੋ, ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦਾ ਧਿਆਨ ਟਿਕਾਓ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਪ ਹੀ ਸਹਾਈ ਹੋ, ਆਪ ਹੀ ਆਪਣੇ ਪਵਿੱਤਰ ਇਤਿਹਾਸ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾਲਤਾ ਗੁਰਮੁਖ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਕੋਈ ਵੀ ਰਸਨਾ ਮੇਰੇ ਹਜ਼ੂਰ ਦੇ ਨਾਮ ਤੋਂ ਵਾਂਝੀ ਨਾ ਰਹੇ। ਆਪਣੀ ਸੁਰਤੀ ਬਿਰਤੀ ਨੂੰ ਉਸ ਧਰਤੀ ਤੇ ਲੈ ਜਾਓ ਜਿਹੜੀ ਇੱਥੋਂ ਸੈਂਕੜੇ ਕੋਹਾਂ ਦੂਰ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਸੁਰਤੀ ਟਿਕਾਈਏ ਉਸ ਅਸਥਾਨ ਤੇ ਜਿਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੂੰ ਕੀਤਾ ਗਿਆ ਸ਼ਹੀਦ। ਕਰੋ ਕਿਰਪਾ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗੇ ਨੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਪੰਜ ਸਿੱਖ ਤੁਰੇ ਨੇ। ਇਹਨਾਂ ਵਿੱਚੋਂ ਦੋ ਤਾਂ ਸਕੇ ਭਰਾ ਨੇ, ਇੱਕ ਦਾ ਨਾਮ ਹੈ ਭਾਈ ਮਤੀ ਦਾਸ ਤੇ ਦੂਸਰੇ ਦਾ ਨਾਮ ਹੈ ਭਾਈ ਸਤੀ ਦਾਸ। ਤੇ ਇਹ ਦੋਨੋਂ ਜਿਹੜੇ ਨੇ ਭਾਈ ਪਿਰਾਗਾ ਜੀ ਦੇ ਖਾਨਦਾਨ ਵਿੱਚੋਂ ਨੇ ਤੇ ਭਾਈ ਪਿਰਾਗਾ ਜੀ ਉਹ ਗੁਰੂ ਕੇ ਸਿੱਖ ਹੋਏ ਨੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਸਿੱਖੀ ਨੂੰ ਕਮਾਇਆ ਤੇ ਜਿਨ੍ਹਾਂ ਨੇ ਸ਼ਬਦ ਦੇ ਰਸ ਨੂੰ ਮਾਣਿਆ। ਤੇ ਭਾਈ ਪਿਰਾਗਾ ਜੀ ਦੇ ਜੀਵਨ ਸੰਬੰਧੀ ਭਾਈ ਗੁਰਦਾਸ ਨੇ ਆਪਣੀ ਬਾਣੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ। ਭਾਈ ਪਿਰਾਗਾ ਦੀ ਅੰਸ਼ ਵਿੱਚੋਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੇ। ਭਾਈ ਮਤੀ ਦਾਸ ਗੁਰੂ ਕਾ ਦੀਵਾਨ ਹੈ ਤੇ ਭਾਈ ਸਤੀ ਦਾਸ ਜਿਹੜੇ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ। ਤੇ ਮੈਂ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨੂੰ ਭਾਈ ਸਾਹਿਬ ਭਾਈ ਸਤੀ ਦਾਸ ਜੀ ਫਾਰਸੀ ਵਿੱਚ ਜਿਹੜੇ ਨੇ ਇਹਦਾ ਉਤਾਰਾ ਕਰਦੇ ਨੇ। ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਜੀ ਮਨੀ ਜਿਨ੍ਹਾਂ ਨੂੰ ਮਨੀ ਦਾਸ ਉਸ ਵਕਤ ਕਿਹਾ ਜਾਂਦਾ ਸੀ, ਮਨੀ ਰਾਏ ਵੀ ਸ਼ਬਦ ਵਰਤਿਆ। ਭਾਈ ਸਤੀ ਦਾਸ ਦੇ ਫਾਰਸੀ ਤੋਂ ਪੰਜਾਬੀ ਵਿੱਚ ਤਰਜਮਾ, ਗੁਰਮੁਖੀ ਵਿੱਚ ਤਰਜਮਾ ਭਾਈ ਸਾਹਿਬ ਭਾਈ ਮਨੀ ਸਿੰਘ ਕਰਦੇ ਹੁੰਦੇ ਸਨ। ਦੋ ਸਿੱਖ ਭਾਈ ਮਤੀ ਦਾਸ ਸਤੀ ਦਾਸ, ਤੀਸਰੇ ਸਿੱਖ ਨੇ ਭਾਈ ਸਾਹਿਬ ਭਾਈ ਦਯਾਲਾ ਜੀ, ਚੌਥੇ ਸਿੱਖ ਨੇ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ, ਤੇ ਪੰਜਵੇਂ ਸਿੱਖ ਜਿਹੜੇ ਤੁਰੇ ਨੇ ਇਹਨਾਂ ਦਾ ਨਾਮ ਹੈ ਭਾਈ ਉਦੈ ਜੀ। ਪੰਜ ਸਿੱਖ ਅੱਜ ਗੁਰੂ ਤੇਗ ਬਹਾਦਰ ਜੀ ਨਾਲ ਚੱਲੇ ਨੇ ਤੇ ਇਹਨਾਂ ਸਿੱਖਾਂ ਨੂੰ ਵੀ ਪਤਾ ਕਿ ਭਾਣਾ ਵਾਪਰਨਾ ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਟੇਕ ਲੈ ਕੇ ਬੜੇ ਪਿਆਰ ਦੇ ਨਾਲ ਸਤਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਤੁਰ ਪਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੂਰਮੇ ਦਾ ਜ਼ਿਕਰ ਕੀਤਾ। ਅਸੀਂ ਕਈ ਵਾਰੀ ਸੂਰਮੇ ਦੀ ਗੱਲ ਕਰਨੇ ਹਾਂ ਤੇ ਕੇਵਲ ਇੱਥੋਂ ਤੱਕ ਸਾਡੀਆਂ ਨਜ਼ਰਾਂ ਵਿੱਚ ਸੂਰਮੇ ਦੀ ਪਰਿਭਾਸ਼ਾ ਹੈ ਕਿ ਜਿਹੜਾ ਮੈਦਾਨੇ ਜੰਗ ਅੰਦਰ ਆਪਣੇ ਤਨ ਦੇ ਟੁਕੜੇ ਟੁਕੜੇ ਕਰਾ ਲੈਂਦਾ ਹੈ, ਆਪਾਂ ਕਹਿੰਦੇ ਹਾਂ ਕੇਵਲ ਇਹ ਸੂਰਮਾ। ਪਰ ਗੁਰਮੁਖਾਂ ਨੇ ਸ਼ਬਦ ਪੜਿਆ ਗੁਰੂ ਅਰਜਨ ਸਾਹਿਬ ਜੀ ਦਾ, ਮਹਾਰਾਜ ਕਹਿੰਦੇ ਨੇ ਇੱਕ ਉਹ ਸੂਰਮਾ ਜਿਹੜਾ ਬਾਹਰ ਜੂਝ ਮਰਦਾ ਹੈ ਪਰ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕੇਵਲ ਸੂਰਮਾ ਨਹੀਂ, ਕੇਵਲ ਸਿਪਾਹੀ ਨਹੀਂ। ਇੱਥੇ ਇੱਕ ਸ਼ਬਦ ਪਹਿਲਾਂ ਵਰਤਿਆ ਸੰਤ, ਗੁਰੂ ਸਾਹਿਬ ਦੇ ਘਰ ਅੰਦਰ ਕੇਵਲ ਸ਼ਕਤੀ ਨਹੀਂ, ਇੱਕ ਸ਼ਬਦ ਪਹਿਲਾਂ ਆਇਆ ਭਗਤੀ। ਧਿਆਨ ਰੱਖਣਾ ਭਗਤੀ ਨੇ ਸੰਤ ਨੂੰ ਜਨਮ ਦੇਣਾ ਤੇ ਉਸ ਭਗਤੀ ਵਿੱਚੋਂ ਪੈਦਾ ਹੋਈ ਸ਼ਕਤੀ ਨੇ ਸੂਰਮੇ ਨੂੰ ਜਨਮ ਦੇਣਾ। ਸਤਿਗੁਰੂ ਨੇ ਬਾਣੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ, ਕਹਿੰਦੇ ਨੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਏ ਤਹਿ ਸੂਰਾ ਆਤਮ ਜਿਣੈ ਸਗਲ ਵਸ ਪਾਂਕੈ, ਜਾਂ ਤਾਂ ਸਤਿਗੁਰ ਪੂਰਾ ਜਿਨੇ ਆਪਣੇ ਅੰਦਰ ਨੂੰ ਜਿੱਤਿਆ ਹੋਇਆ। ਸਤਿਗੁਰੂ ਇਹੋ ਜਿਹਾ ਸੂਰਮੇ ਬਾਰੇ ਕਹਿੰਦੇ ਨੇ ਕਿ ਜਿਨ ਮਿਲ ਮਾਰੇ ਪੰਚ ਸੂਰ ਵੀਰ, ਸੋ ਪੂਰਾ ਹੈ ਕਲੀ ਰੇ, ਜਿਨੇ ਆਪਣੇ ਅੰਦਰ ਨੂੰ ਜਿੱਤਿਆ ਹੋਇਆ। ਇਹ ਗੁਰੂ ਕੇ ਸਿੱਖ ਜਿਹੜੇ ਤੁਰੇ ਨੇ ਇਹ ਆਤਮਕ ਜੇਤੂ ਵੀ ਸੂਰਮੇ ਨੇ, ਆਪਣੇ ਅੰਦਰ ਦੇ ਵਿਕਾਰਾਂ ਨੂੰ ਵੀ ਜਿੱਤਿਆ ਹੋਇਆ। ਤੇ ਗੁਰੂ ਤੇਗ ਬਹਾਦਰ ਜੀ ਜਦੋਂ ਤੁਰ ਲੱਗੇ ਨੇ ਤੇ ਵਿਦਵਾਨ ਸਿੱਖ ਕਹਿੰਦੇ ਨੇ ਗੁਰੂ ਗੋਬਿੰਦ ਰਾਏ ਜੀ, ਜਿਨ੍ਹਾਂ ਨੂੰ ਆਪਾਂ ਸ਼ਬਦ ਇਸ ਕਰਕੇ ਗੋਬਿੰਦ ਰਾਏ ਵਰਤਿਆ ਕਿ ਉਸ ਵਕਤ ਅੰਮ੍ਰਿਤ ਸੰਚਾਰ ਨਹੀਂ ਹੋਇਆ। ਇਹ ਘਟਨਾ ਸੰਨ 1675 ਦੀ ਹੈ। ਗੁਰੂ ਤੇਗ ਬਹਾਦਰ ਸੱਚੇ ਪਿਤਾ ਤੁਰ ਲੱਗੇ ਨੇ ਤੇ ਗੁਰੂ ਗੋਬਿੰਦ ਰਾਏ ਜੀ ਨੇ ਪਿਤਾ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ ਤੇ ਉਸ ਵਕਤ ਇੱਕ ਸ਼ਬਦ ਕਿਹਾ ਸੀ। ਵਿਦਵਾਨਾਂ ਨੇ ਉਸ ਸ਼ਬਦ ਨੂੰ ਸਾਂਭ ਕੇ ਰੱਖਿਆ। ਕਹਿਣ ਲੱਗੇ ਇਹ ਪੁੱਤਰ ਗੋਬਿੰਦ ਰਾਏ, ਖੇ ਬੇਟਾ, ਜਿਹਦੇ ਕੋਲ ਤੇਰੇ ਵਰਗਾ ਘਰ ਵਿੱਚ ਪਿੱਛੇ ਪੁੱਤਰ ਹੋਵੇ, ਉਹਨੂੰ ਕਿਸੇ ਤਰ੍ਹਾਂ ਦੀ ਚਿੰਤਾ ਤੇ ਝੋਰਾ ਨਹੀਂ, ਉਹਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ। ਤੇ ਸਤਿਗੁਰੂ ਨੇ ਕਿਹਾ ਸੀ, ਬੇਟਾ ਝੁਕਣਾ ਨਹੀਂ, ਜ਼ੁਲਮ ਦੀ ਹਨੇਰੀ ਸਾਹਮਣੇ ਅੜ ਖਲੋਣਾ। ਤੇ ਗੁਰੂ ਤੇਗ ਬਹਾਦਰ ਜੀ ਨੇ ਜਾਣ ਲੱਗਿਆਂ 9 ਸਾਲ ਦੇ ਆਪਣੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ। ਕਹਿਣਾ ਬਹੁਤ ਆਸਾਨ ਹੈ, ਯਾਦ ਰੱਖਣਾ, ਆਪਾਂ ਕੁਝ ਦਿਨ ਘਰ ਤੋਂ ਬਾਹਰ ਆਉਂਦੇ ਹਾਂ ਤੇ ਮੋਹ ਦੀਆਂ ਤੰਦਾਂ ਪਰਤ ਪਰਤ ਕੇ ਖਿੱਚਦੀਆਂ ਨੇ, ਪਰਤ ਪਰਤ ਕੇ ਜਕੜਦੀਆਂ ਨੇ। ਤੇ ਕਦੀ ਉਸ ਸੀਰ ਨੂੰ ਤੇ ਉਸ ਹਿਰਦੇ ਨਾਲ ਤੱਕੋ ਕਿ ਜਿਸ ਬਾਪੂ ਨੇ ਅੱਜ ਪੁੱਤਰ ਨੂੰ ਘੁੱਟ ਕੇ ਜੱਫੀ ਵਿੱਚ ਲਿਆ, ਪਰਤ ਕੇ ਪੁੱਤਰ ਨੂੰ ਮਿਲਣਾ ਵੀ ਨਹੀਂ, ਤੇ ਉਸ ਵਕਤ ਦੇ ਹਾਲਾਤ ਸਮਾਂ ਕਿੰਨਾ ਕੁ ਕਰਨਾਮਲ ਹੋਵੇਗਾ ਜਦੋਂ ਅਨੰਦਪੁਰ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਜੀ ਤੁਰੇ ਹੋਣਗੇ। ਸਾਰੇ ਸਿੱਖ ਕੋਲ ਨੇ, ਸਤਿਗੁਰੂ ਤੁਰ ਲੱਗੇ, ਪੁੱਤਰ ਨੂੰ ਘੁੱਟ ਛਾਤੀ ਨਾਲ ਲਾਇਆ, ਮਾਤਾ ਨਾਨਕੀ ਆਏ ਨੇ, ਸਤਿਕਾਰਯੋਗ ਮਾਤਾ ਜੀ, ਮੈਂ ਕੱਲ ਅਰਜ਼ ਕੀਤੀ ਸੀ, ਨਮਸਕਾਰ ਕੀਤੀ ਉਹਨਾਂ ਨੂੰ ਵੀ, ਤੇ ਇੱਕ ਗੱਲ ਕਹੀ ਸੀ, ਮਾਂ ਇਸ ਸੰਸਾਰ ਦਾ ਮਿਲਾਪ ਇਸ ਤਰ੍ਹਾਂ ਜਿਵੇਂ ਪਾਣੀ ਦੇ ਤਿਣਕੇ ਨੇ, ਮਿਲਦੇ ਨੇ ਪਰਤ ਕੇ ਵਿਛੜ ਜਾਂਦੇ ਨੇ, ਸੰਸਾਰ ਦਾ ਮਿਲਾਪ ਇਸ ਤਰ੍ਹਾਂ ਜਿਵੇਂ ਰੁੱਖ ਦੇ ਉੱਪਰ ਪੰਛੀ ਬਹਿੰਦੇ ਨੇ, ਸਮਾਂ ਪੈਂਦਾ ਤੇ ਉੱਡ ਜਾਂਦੇ ਨੇ। ਮਾਂ ਇਸ ਸੰਸਾਰ ਤੋਂ ਇੱਕ ਦਿਨ ਹਰ ਇੱਕ ਨੇ ਕੂਚ ਕਰਨਾ, ਪਰ ਗੁਰੂ ਪਿਤਾ ਦੇ ਬਚਨਾਂ ਨੂੰ ਚੇਤੇ ਰੱਖੀ, ਮੈਂ ਵੀ ਉਦਨ ਕੋਲ ਸਾਂ ਜਿੱਦਣ ਗੁਰੂ ਪਿਤਾ ਨੇ ਇਹ ਬਚਨ ਕਹਿ ਸਨ ਤੈਨੂੰ ਕਿ ਨਾਨਕੀ ਤੇਰੇ ਪੁੱਤਰ ਨੇ ਜੋ ਕੁਝ ਕਰ ਦੇਣਾ ਉਹ ਅਜੇ ਤੱਕ ਕਿਸੇ ਨੇ ਕੀਤਾ ਨਹੀਂ, ਬਚਨ ਬਾਪੂ ਨੇ ਕੀਤੇ ਸਨ, ਤੇ ਮਾਂ ਅੱਜ ਆਸ਼ੀਸ਼ ਤੂੰ ਦੇ, ਤੇਰਾ ਪੁੱਤਰ ਆਪਣੇ ਬਾਪੂ ਦੇ ਬਚਨ ਨੂੰ ਪੂਰਿਆਂ ਕਰਨ ਤੁਰਿਆ। ਮਾਤਾ ਨਾਨਕੀ ਆਪਣੇ ਅੰਦਰ ਨੂੰ ਘੁੱਟ ਲਿਆ, ਭਾਵੇਂ ਕਿੰਨਾ ਵੀ ਹੋਵੇ ਆਖਿਰ ਮਾਂ ਹੈ, ਤੇ ਉਹ ਮਾਂ ਜਿਹੜੀ ਕਈ ਸਾਲਾਂ ਤੋਂ ਪੁੱਤਰ ਦੇ ਨਾਲ ਏ, ਜੇ ਸਤਿਗੁਰੂ ਕਰਤਾਰਪੁਰ ਨੇ ਤਾਂ ਮਾਂ ਨਾਲ ਏ, ਜੇ ਕੀਰਤਪੁਰ ਨੇ ਤਾਂ ਨਾਲ ਏ, ਜੇ ਬਾਬੇ ਬਕਾਲਾ ਸਾਹਿਬ ਆਏ ਨੇ ਤਾਂ ਨਾਲ ਏ, ਜੇ ਪਟਨੇ ਦੀ ਧਰਤੀ ਨੂੰ ਤੁਰੇ ਨੇ, ਤੇ ਕਮਾਲ ਦੀ ਗੱਲ ਮਾਤਾ ਨਾਨਕੀ ਉਦੋਂ ਵੀ ਨਾਲ। ਸਾਹਿਬ ਨੇ ਤੁਰ ਲੱਗਿਆ ਮਾਂ ਨੂੰ ਨਮਸਕਾਰ ਕੀਤੀ, ਉਸ ਤੋਂ ਬਾਅਦ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਮਿਲੇ ਨੇ, ਉਹਨਾਂ ਨੂੰ ਧਰਵਾਦ ਦਿੱਤਾ, ਤੇ ਜਦੋਂ ਸੰਗਤ ਪਿੱਛੇ ਤੁਰ ਲੱਗੀ ਤੇ ਸਭ ਨੇ, ਸਤਿਗੁਰੂ ਨੇ ਸਭ ਨੂੰ ਹਦਾਇਤ ਕੀਤੀ, ਬਾਣੀ ਨਾਲ ਜੁੜਿਓ, ਉਸ ਅਕਾਲ ਪੁਰਖ ਦਾ ਸਿਮਰਨ ਕਰਿਓ, ਅੱਜ ਤੋਂ ਬਾਅਦ ਗੋਬਿੰਦ ਰਾਏ ਤੁਹਾਡੀ ਅਗਵਾਈ ਕਰਨਗੇ, ਤੇ ਜੋ ਕੁਝ ਇਹ ਕਰਨ ਕਦੀ ਤਰਕ ਨਾ ਕਰਿਓ, ਇਹਨਾਂ ਦੀ ਹਰ ਕੀਤੀ ਹੋਈ ਨੂੰ ਸੱਤ ਕਰਕੇ ਮੰਨ ਲੈਣ। ਗੁਰੂ ਤੇਗ ਬਹਾਦਰ ਜਿਸ ਅਨੰਦਪੁਰ ਨੂੰ ਹੱਥੀ ਵਸਾਇਆ, ਅੱਜ ਉਸ ਅਨੰਦਪੁਰ ਨੂੰ ਛੱਡਿਆ ਤੇ 5 ਗੁਰੂ ਕੇ ਪਿਆਰੇ ਸਿੱਖ ਨਾਲ ਤੁਰੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲ ਕਈਆਂ ਨੇ ਜ਼ਿਕਰ ਭਾਈ ਜੈਤੇ ਦਾ ਕੀਤਾ, ਪਰ ਕੁਝ ਵਿਦਵਾਨ ਕਹਿੰਦੇ ਨੇ ਭਾਈ ਜੈਤਾ ਜੀ ਦਿੱਲੀ ਦੇ ਰਹਿਣ ਵਾਲੇ ਨੇ। ਗੁਰੂ ਤੇਗ ਬਹਾਦਰ ਤੁਰੇ ਨੇ ਤੇ ਸਤਿਗੁਰੂ ਨੇ ਆਪਣਾ ਪੜਾਂ ਇੱਥੋਂ ਤੁਰਦਿਆਂ ਪਟਿਆਲੇ ਸ਼ਹਿਰ ਦੇ ਨੇੜੇ ਜਿੱਥੇ ਸੈਫਾਂ ਬਾਗ ਪਿੰਡ ਸੀ, ਇੱਥੋਂ ਫਕੀਰ ਸੀ ਸੈਫਦੀਨ ਮੁਸਲਮਾਨ, ਇਹਦੇ ਕੋਲ ਸਤਿਗੁਰੂ ਟਿਕੇ ਨੇ ਕੁਝ ਮਹੀਨੇ, ਇਹਦੇ ਕੋਲ ਉਸ ਪਰਮੇਸ਼ਵਰ ਉਸ ਨਿਰੰਕਾਰ ਦੀ ਵੰਦਨਾ ਤੇ ਉਸ ਬੰਦੇ ਦੇ ਅੰਦਰ ਨੂੰ ਭਰਪੂਰ ਕੀਤਾ। ਤੇ ਯਾਦ ਰੱਖਣਾ, ਕੱਲ ਮੈਂ ਅਰਜ਼ ਕੀਤੀ ਸੀ, ਗੁਰੂ ਤੇਗ ਬਹਾਦਰ ਹਰ ਥਾਂ ਤੇ ਸਹਾਈ ਹੋਏ ਨੇ, ਹਰ ਇੱਕ ਥਾਂ ਤੇ, ਸਮੁੰਦਰ ਵਿੱਚ ਵੀ ਜੇ ਕੋਈ ਆਵਾਜ਼ ਮਾਰਦਾ ਤਾਂ, ਕਿਤੇ ਵੀ ਬੈਠ ਕੇ ਕੋਈ ਪੁਕਾਰਦਾ, ਤੇ ਇੱਥੇ ਪੁਕਾਰਨ ਵਾਲਿਆਂ ਵਿੱਚ 2 ਅਜੇ ਨੇ। ਚੇਤੇ ਰੱਖਿਓ, ਮੈਂ ਜਿਹੜੀ ਅਰਜ਼ ਕਰਨ ਲੱਗਾ ਅੱਗੇ ਪ੍ਰਸੰਗ ਦੀ ਲੜੀ ਜੁੜਨੀ ਹੈ, 2 ਐਸੇ ਨੇ ਜਿਨ੍ਹਾਂ ਨੂੰ ਮੇਰੇ ਗੁਰੂ ਤੇਗ ਬਹਾਦਰ ਜੀ ਨੇ ਜਿੰਦੇ ਜੀ ਇਸ ਸਰੀਰ ਵਿੱਚ ਨਿਵਾਜ ਕੇ ਜਾਣਾ, ਤੇ 2 ਐਸੇ ਨੇ ਜਿਹੜੇ ਉਡੀਕ ਪੈ ਕਰਦੇ ਨੇ, ਉਹਨਾਂ ਨੂੰ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਤੋਂ ਬਾਅਦ ਨਿਵਾਜਣਾ। ਗੁਰੂ ਤੇਗ ਬਹਾਦਰ ਤੁਰੇ ਨੇ, ਆਗਰੇ ਦੀ ਧਰਤੀ ਤੇ ਇੱਕ ਮਾਈ ਬੈਠੀ ਏ, ਕੱਲਾ ਅਸੀਂ ਪੜ੍ਹਨੇ ਆ ਇੱਕ ਆਜੜੀ ਨਹੀਂ, ਗੁਰੂ ਤੇਗ ਬਹਾਦਰ ਜਦੋਂ ਗਏ ਨੇ ਇੱਕ ਮਾਈ ਏ, ਉਹਦਾ ਨਾਂ ਵਿਦਵਾਨਾਂ ਨੇ 3 ਤਰ੍ਹਾਂ ਨਾਲ ਦਿੱਤਾ। ਡਾਕਟਰ ਫੌਜਾ ਸਿੰਘ ਉਹਦਾ ਨਾਂ ਲਿਖਦੇ ਨੇ ਮਾਈ ਜੱਸੀ, ਇੱਕ ਵਿਦਵਾਨ ਹੋਰ ਲਿਖਦਾ ਉਹ ਲਿਖਦੇ ਨੇ ਕਿ ਮਾਈ ਵਲੈਤ, ਤੇ 3ਰਾ ਨਾਂ ਆਗਰੇ ਵਿੱਚ ਪ੍ਰਚਲਿਤ ਏ ਮਾਈ ਭਾਗਵੰਤੀ। ਉਸ ਮਾਈ ਦੇ 3 ਨਾਵਾਂ ਦਾ ਜ਼ਿਕਰ ਏ, ਪਰ ਕਹਿੰਦੇ ਨੇ ਜਿਹੜੀ ਉਹਦੀ ਭਾਵਨਾ ਸੀ, ਬਜ਼ੁਰਗ ਹੋ ਚੁੱਕੀ ਸੀ, ਤੇ ਇੱਕ ਅਰਦਾਸ ਕਰਦੀ ਸੀ, ਗੁਰੂ ਤੇਗ ਬਹਾਦਰ ਜੀ ਮੇਰੇ ਸਰੀਰ ਅੰਦਰ ਤਾਕਤ ਨਹੀਂ ਕਿ ਮੈਂ ਤੇਰੇ ਦਰ ਤੱਕ ਆ ਸਕਾਂ, ਇਸ ਗਰੀਬਣੀ ਨੇ ਕਈ ਮਹੀਨਿਆਂ ਦੀ ਮਿਹਨਤ ਨਾਲ ਆ ਖੱਦਰ ਦੇ ਬਸਤਰ ਤਿਆਰ ਕੀਤੇ ਨੇ, ਕਿਤਨਾ ਚੰਗਾ ਹੋਵੇ ਜੇ ਤੂੰ ਮੈਨੂੰ ਨਿਵਾ ਜਾਵੇਂ। ਮੈਂ ਸੁਣਿਆ ਜਿਹੜਾ ਭਾਵਨਾ ਨਾਲ ਤੈਨੂੰ ਚੇਤੇ ਕਰਦਾ, ਤੁਸੀਂ ਉਹਦੀ ਸ਼ਰਧਾ ਨੂੰ ਪੂਰਿਆਂ ਕਰਦੇ ਹੋ। ਮੇਰੇ ਸੱਚੇ ਸਤਿਗੁਰੂ, ਇੱਕ ਵਾਰੀ ਆ ਕੇ ਇਸ ਗਰੀਬਣੀ ਦਾ ਚੋਲਾ ਪ੍ਰਵਾਨ ਕਰ ਲਵੋ। ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਆਗਰੇ ਗਏ ਨੇ ਤੇ ਉੱਥੇ ਜਦੋਂ ਪਹੁੰਚੇ ਨੇ ਉਸ ਮਾਈ ਦੇ ਘਰ ਗਏ ਨੇ ਤੇ ਉਸ ਮਾਈ ਨੇ ਜਦੋਂ ਕੀਤੇ ਦੀਦਾਰ ਤੇ ਪਹਿਲਾਂ ਤਾਂ ਅੱਖਾਂ ਦੀ ਜੋਤ ਘਾਟੇ ਦਿਸਿਆ ਨਹੀਂ ਤੇ ਪੁੱਛਦੀ ਏ ਕੌਣ ਹੋ, ਤੇ ਭਾਈ ਮਤੀ ਦਾਸ ਨੇ ਕਿਹਾ ਆਵਾਜ਼ ਦੇ ਕੇ ਮਾਂ ਗੁਰੂ ਤੇਗ ਬਹਾਦਰ ਜੀ ਆਏ ਨੇ। ਮੰਜੇ ਤੋਂ ਉੱਠੀ, ਸਤਿਗੁਰੂ ਦੇ ਚਰਨਾਂ ਵਿੱਚ ਕੀਤੀ ਨਮਸਕਾਰ। ਗੁਰੂ ਤੇਗ ਬਹਾਦਰ ਜੀ ਦੇ ਚਰਨ ਆਪਣੇ ਨੇਤਰਾਂ ਦੇ ਨੀਰ ਨਾਲ ਬੈਰਾਗ ਨਾਲ ਧੋ ਦਿੱਤੇ ਨੇ ਤੇ ਪਰਤ ਕੇ ਆਪਣੇ ਹੱਥਾਂ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਬਸਤਰ ਭੇਟ ਕੀਤੇ ਨੇ ਤੇ ਪੁੱਛਿਆ ਸੀ ਮਾਂ ਕੋਈ ਤੇਰੀ ਇੱਛਾ ਹੋਰ ਹੋਵੇ, ਤੇ ਇੱਕੋ ਗੱਲ ਕਹੀ ਸੀ ਮਾਈ ਨੇ ਸਤਿਗੁਰੂ ਜੇ ਤਰੁੱਠਿਆ ਮੈਂ ਅੱਜ ਸਰੀਰ ਨੂੰ ਤਿਆਗ ਜਾਣਾ, ਮੇਰੇ ਘਰ ਵਿੱਚੋਂ ਉਸ ਤੋਂ ਬਾਹਰ ਨਿਕਲੀ, ਪਹਿਲਾਂ ਮੈਂ ਆਪਣੇ ਤਨ ਨੂੰ ਤਿਆਗ ਕੇ ਇਸ ਸੰਸਾਰ ਤੋਂ ਕੂਚ ਕਰ ਜਾਵਾਂ। ਉਸ ਮਾਈ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਪਣੇ ਸਰੀਰ ਨੂੰ ਤਿਆਗਿਆ। ਧਿਆਨ ਰੱਖਣਾ, ਇੱਥੇ ਇੱਕ ਗਰੀਬ ਆਜੜੀ ਏ। ਸਿੱਖ ਵਿਦਵਾਨਾਂ ਨੇ ਇਸ ਘਟਨਾ ਨੂੰ ਵੀ ਨੋਟ ਕੀਤਾ, ਅੰਕਿਤ ਕੀਤਾ। ਇਸ ਆਜੜੀ ਦਾ ਨਾਂ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਸ਼ਾਇਦ ਹਸਨ ਅਲੀ, ਕਈ ਲਿਖਦੇ ਨੇ ਅਲੀ ਹਸਨ। ਕਹਿਣ ਤੋਂ ਮੁਰਾਦ ਇਹ ਆਜੜੀ ਦੀ ਇੱਕ ਭਾਵਨਾ ਸੀ ਕਿ ਗੁਰੂ ਨਾਨਕ ਸਾਹਿਬ ਦਾ ਘਰ ਏ, ਗਰੀਬਾਂ ਨੂੰ ਨਿਵਾਜਦਾ। ਪਰ ਸੋਚ ਕਿਹੋ ਜਿਹੀ, ਕਿਤੇ ਤਾਂ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੀ ਮਿੱਟੀ ਵੀ ਭੇਟਾ ਮਿਲੇ ਤਾਂ ਉਹਨੂੰ ਝੋਲੀ ਵਿੱਚ ਪਵਾ ਲੈਂਦੇ ਨੇ। ਜੇ ਕੋਈ ਭਾਵਨਾ ਨਾਲ ਕਹਿ ਮੇਰੇ ਬੇੜੇ ਨੂੰ ਕਿਨਾਰੇ ਲਈ, ਉਹਦੇ ਬੇੜੇ ਕਿਨਾਰੇ ਲਾ ਦਿੰਦੇ ਨੇ। ਜੇ ਕਿਸੇ ਨਗਨ ਨੂੰ ਤੱਕਦੇ ਨੇ, ਬਸਤਰ ਉਤਾਰ ਕੇ ਦੇ ਦਿੰਦੇ ਨੇ ਤੇ ਹੱਦ ਹੋ ਗਈ। ਜੇ ਕੋਈ ਇਹ ਕਹੇ ਕਿ ਗੁਰੂ ਤੇਗ ਬਹਾਦਰ ਮੈਂ ਗਰੀਬ ਹਾਂ, ਤੂੰ ਚੱਲਿਆ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਲਈ, ਜੇ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਏ ਘੱਟੋ ਘੱਟ ਮੇਰਾ ਕੁਝ ਦਿਨ ਗੁਜ਼ਾਰਾ ਹੋ ਜਾਏ। ਗੁਰੂ ਤੇਗ ਬਹਾਦਰ ਜੀ ਬਾਅਦ ਵਿੱਚ ਟਿਕੇ ਨੇ, ਇਹ ਆਜੜੀ ਭੇਡਾਂ ਪਿਆ ਚਾਰਦਾ ਤੇ ਸਤਿਗੁਰੂ ਨੇ ਆਵਾਜ਼ ਦੇ ਕੇ ਕਿਹਾ ਸੱਜਣਾ ਤੂੰ ਯਾਦ ਕਰਦਾ ਸੈਂ, ਅਸੀਂ ਪਹੁੰਚ ਗਏ ਹਾਂ। ਉਹ ਸਮਝਿਆ ਨਹੀਂ, ਉਹਨੇ ਪਹਿਚਾਣਿਆ ਨਹੀਂ, ਕਹਿਣ ਲੱਗਾ ਤੁਸੀਂ ਕੌਣ? ਸਾਹਿਬ ਨੇ ਕਿਹਾ ਬਾਅਦ ਵੀ ਦੱਸਾਂਗੇ, ਆ ਅੰਗੂਠੀ ਤੇ ਦਿਸ਼ਾਲਾ ਲੈ ਜਾ, ਭੁੱਖ ਲੱਗੀ ਏ ਕੁਝ ਸ਼ਹਿਰ ਵਿੱਚੋਂ ਖਰੀਦ ਕੇ ਲਿਆ, ਅੰਗੂਠੀ ਨੂੰ ਵੇਚ ਦਈ ਇੱਕ ਬੇਦੇ ਗੁਰੂ ਦੀ ਕਿ ਪ੍ਰਗਟ ਕਰਾਂ, ਆਪਣੇ ਆਪ ਨੂੰ ਸਮਝ ਵੀ ਲੱਗ ਜਾਏ ਇਹਨਾਂ ਲੋਕਾਂ ਨੂੰ ਕਿ ਇਹ ਗੁਰੂ ਤੇਗ ਬਹਾਦਰ ਨੇ ਤੇ ਬਾਕੀ ਇਸ ਗਰੀਬ ਦਾ ਵੀ ਕੁਝ ਬਣ ਜਾਏ। ਖੈਰ ਅਸੀਂ ਪੜ੍ਹਿਆ ਕਿ ਸ਼ਹਿਰ ਵਿੱਚ ਗਿਆ ਤੇ ਉਸ ਹਲਵਾਈ ਨੇ ਪੁੱਛਿਆ ਸੀ ਕਿ ਅੰਗੂਠੀ ਕਿਹਦੀ, ਉਹਨੇ ਕਿਹਾ ਬਾਅਦ ਵਿੱਚ ਕੋਈ ਫਕੀਰ ਕੋਈ ਮਹਾਂਪੁਰਸ਼ ਆਏ ਤੇ ਉਸ ਵਕਤ ਕੋਤਵਾਲ ਕੋਲ ਇਸ ਆਜਨੀ ਨੂੰ ਪਕੜਾਇਆ ਗਿਆ ਤੇ ਜਦੋਂ ਆਏ ਤੇ ਉਹ ਗੁਰੂ ਤੇਗ ਬਹਾਦਰ ਜੀ ਸਨ। ਇੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਕੁਝ ਸਿੱਖ ਵਿਦਵਾਨ ਕਹਿੰਦੇ ਨੇ ਤਿੰਨ ਸਿੱਖ ਨਾਲ ਗ੍ਰਿਫਤਾਰ ਕੀਤੇ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਤੇ ਭਾਈ ਉਦੈ। ਇਹਨੂੰ ਗੁਰਦੇਵ ਜੀ ਨੇ ਵੱਖ ਕਰ ਦਿੱਤਾ, ਇਹਨਾਂ ਨੂੰ ਗ੍ਰਿਫਤਾਰੀ ਤੋਂ ਬਚਾ ਦਿੱਤਾ ਕਿ ਸ਼ਹਾਦਤ ਤੋਂ ਬਾਅਦ ਤੁਸੀਂ ਸਭ ਕੁਝ ਸਾਂਭ ਸੰਭਾਲ ਕਰਨੀ ਏ ਤੇ ਤੁਸੀਂ ਸਿੱਖਾਂ ਨੂੰ ਸੁਚੇਤ ਕਰਨਾ। ਕੁਝ ਕਹਿੰਦੇ ਨੇ ਇਹ ਦਿੱਲੀ ਤੋਂ ਵੱਖ ਹੋਏ ਨੇ। ਖੈਰ ਕੁਛ ਵੀ ਹੋਵੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗ੍ਰਿਫਤਾਰੀ ਆਗਰੇ ਤੋਂ ਹੋਈ ਏ। ਵਿਦਵਾਨ ਕਹਿੰਦੇ ਨੇ 1200 ਘੋੜ ਅਸਵਾਰਾਂ ਦੇ ਸਖਤ ਪੈਰੇ ਅੰਦਰ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਲਿਆਂਦਾ ਗਿਆ। ਇਹਦਾ ਕਾਰਨ ਕੁਝ ਵਿਦਵਾਨ ਕਹਿੰਦੇ ਨੇ ਮਥੁਰਾ ਦੇ ਅੰਦਰ ਕੁਝ ਜਾਟ ਪਰਿਵਾਰ ਐਸੇ ਸਨ ਜਿਹੜੇ ਗੁਰੂ ਤੇਗ ਬਹਾਦਰ ਜੀ ਨੂੰ ਕਰਦੇ ਸਨ ਪਿਆਰ। ਇਹਨਾਂ ਨੂੰ ਭੈ ਸੀ ਕਿ ਜੇ ਕਿਤੇ ਗੁਰੂ ਤੇਗ ਬਹਾਦਰ ਜੀ ਦੇ ਦੁਆਲੇ ਪਹਿਰਾ ਨਾ ਰੱਖਿਆ ਤੇ ਹੋ ਸਕਦਾ ਜਾਟ ਹੱਲਾ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਛਡਾ ਲੈਣ। ਸਤਿਗੁਰੂ ਗੁਰੂ ਤੇਗ ਬਹਾਦਰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਸਾਧ ਸੰਗਤ, ਇੱਕ ਅੱਧੀ ਪੁਰਾਣੀ ਹਵੇਲੀ ਏ ਜਿੱਥੇ ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਵਿਸ਼ਰਾਮ ਕਰਾਇਆ ਗਿਆ। ਇੱਥੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵੀ ਨਾਲ ਨੇ। ਸਤਿਗੁਰੂ ਜੀ ਨੂੰ ਪ੍ਰਸ਼ਾਦ ਪਾਣੀ ਛਕਾਉਣ ਵਾਸਤੇ ਨਹੀਂ ਦਿੱਤਾ ਗਿਆ, ਗੁਰੂ ਤੇਗ ਬਹਾਦਰ ਜੀ ਉਸ ਪਿਆਰੇ ਦੀ ਯਾਦ ਵੀ ਜੁੜੇ ਰਹੇ। ਲੋਕ ਕਹਿੰਦੇ ਨੇ ਇਹ ਹਵੇਲੀ ਭੂਤਾਂ ਵਾਲੀ ਸੀ, ਪਰ ਜਿੱਥੇ ਗੁਰੂ ਕੇ ਚਰਨ ਪੈ ਜਾਣ ਉੱਥੇ ਇਹਨਾਂ ਚੀਜ਼ਾਂ ਦਾ ਵਾਸ ਹੈ ਹੀ ਨਹੀਂ। ਗੁਰੂ ਤੇਗ ਬਹਾਦਰ ਜੀ ਟਿਕੇ ਨੇ। ਇੱਥੇ ਇੱਕ ਬੜੀ ਰੋਚਕ ਘਟਨਾ ਜਿਹੜੀ ਸਾਡੇ ਸਿੱਖ ਵਿਦਵਾਨਾਂ ਨੇ ਅੰਕਿਤ ਕੀਤੀ, ਖਾਸ ਕਰਕੇ ਗਿਆਨੀ ਗਿਆਨ ਸਿੰਘ ਨੇ, ਕਿਉਂਕਿ ਜਦੋਂ ਅਸੀਂ ਇਤਿਹਾਸ ਦੇ ਤੱਥ ਨੂੰ ਵਾਚਨੇ ਆ ਨਾ, ਤੇ ਸਾਨੂੰ ਉਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਪਏਗਾ ਜਿਹੜੀਆਂ ਗੁਰਮਤ ਦੇ ਨਾਲ ਮੇਲ ਨਹੀਂ ਖਾਂਦੀਆਂ। ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਦਿਨ ਕੇਸੀ ਇਸ਼ਨਾਨ ਕੀਤਾ ਤੇ ਹਵੇਲੀ ਦੀ ਛੱਤ ਤੇ ਖੜੇ ਹੋ ਗਏ ਨੇ। ਇਹ ਗੱਲ ਮੈਂ ਅਰਜ਼ ਕਰ ਰਿਹਾ ਹੈ ਨਹੀਂ, ਪਰ ਜੋ ਵਿਦਵਾਨਾਂ ਨੇ ਲਿਖੀ ਹੈ, ਕਹਿਣ ਲੱਗੇ ਇਹ ਛੱਤ ਤੇ ਖਲੋ ਗਏ ਤੇ ਲਿਖੀ ਗਈ ਉਸ ਵਕਤ ਜਦੋਂ ਅੰਗਰੇਜ਼ਾਂ ਦਾ ਸਮਾਂ, ਅੰਗਰੇਜ਼ਾਂ ਦੇ ਰਾਜ ਵਕਤ, ਤੇ ਜਦੋਂ ਛੱਤ ਤੇ ਖਲੋਤੇ ਨੇ, ਕੇਸ ਪੈ ਹਰੇ ਕਰਦੇ ਨੇ, ਤੇ ਜੇ ਪੁੱਛਿਆ ਗੁਰੂ ਤੇਗ ਬਹਾਦਰ ਜੀ ਨੂੰ ਕੀ ਪੈ ਤੱਕਦੇ ਹੋ, ਤੇ ਕਹਿੰਦੇ ਨੇ ਮੈਂ ਦੇਖਣਾ ਪਿਆਵਾਂ ਕਿ ਪੱਛਮ ਤੋਂ ਮੇਰੇ ਇੱਕ ਸਿੱਖ ਨੇ ਆਉਣਾ ਹੈ, ਜਿਹਨੇ ਆਪਣੇ ਸਿਰ ਤੇ ਟੋਪੀ ਲਈਏ, ਉਹ ਆਵੇਗਾ, ਆ ਕੇ ਤੁਰਕਾਂ ਦੀਆਂ ਜੜਾਂ ਉਖੇੜ ਦੇਗਾ ਤੇ ਸਾਡੇ ਲੋਕ ਸੁਣਾਈ ਗਏ। ਹੱਦ ਹੋ ਗਈ, ਇਹ ਵੀ ਇੱਕ ਅੰਗਰੇਜ਼ ਦੀ ਚਾਲ ਏ ਕਿ ਸਿੱਖ ਕਦੀ ਇਹ ਮਹਿਸੂਸ ਹੀ ਨਾ ਕਰਨ ਕਿ ਅੰਗਰੇਜ਼ਾਂ ਦੇ ਅਸੀਂ ਗੁਲਾਮ ਆ, ਇਹ ਹੀ ਸਮਝਣ ਕਿ ਗੁਰੂ ਤੇਗ ਬਹਾਦਰ ਜੀ ਦੇ ਹੁਕਮ ਨਾਲ ਅੰਗਰੇਜ਼ਾਂ ਨੇ ਮੁਗਲ ਰਾਜ ਦੇ ਤਰਕ ਤਖਤੇ ਨੂੰ ਪਲਟਿਆ। ਅਸਲ ਵਿੱਚ ਇਹ ਗੱਲ ਹੈ ਨਹੀਂ, ਗੁਰੂ ਤੇਗ ਬਹਾਦਰ ਮਹਾਰਾਜ ਹਵੇਲੀ ਵਿੱਚ ਇਹਨਾਂ ਨੂੰ ਰੱਖਿਆ ਗਿਆ। ਹੁਣ ਭਾਈ ਮਤੀ ਦਾਸ ਜਦੋਂ ਤੱਕਦਾ ਤੇ ਕਈ ਵਾਰੀ ਅੱਖਾਂ ਵਿੱਚ ਪਾਣੀ ਭਰ ਆਉਂਦਾ, ਕਿਉਂਕਿ ਗੁਰੂ ਕਾ ਦੀਵਾਨ ਹੈ ਨਾ ਉਹ ਸਤਿਗੁਰੂ ਜਿਹਦੇ ਸੀਸ ਉੱਪਰ ਛਤਰ ਝੁਲਦਾ, ਉਹ ਸਤਿਗੁਰੂ ਜਿਹਦੇ ਸੀਸ ਦੇ ਉੱਪਰ ਚਵਰ ਝੁਲਦੇ ਨੇ। ਗੁਰੂ ਤੇਗ ਬਹਾਦਰ ਜੀ ਹਵੇਲੀ ਵਿੱਚ ਨੇ ਤੇ ਜਦੋਂ ਪ੍ਰਸ਼ਾਦ ਪਾਣੀ ਨਹੀਂ ਮਿਲਦਾ ਤੇ ਮਨ ਵਿੱਚ ਆਖਰ ਸਿੱਖ ਹੋਕਾ ਭਰ ਲੈਂਦਾ ਮਨਾ, ਕਿਉਂ ਜਿਹਾ ਸਮਾਂ ਕਦੀ ਗੁਰੂ ਤੇਗ ਬਹਾਦਰ ਜੀ ਦੀ ਅੱਖ ਦੀ ਸੇਵਾ ਕਰਦੇ ਸਾਂ, ਅੱਜ ਕੈਦ ਵਿੱਚ ਪਏ, ਪਿਆਰਾ ਪ੍ਰੀਤਮ ਸਾਹਮਣੇ ਨੇ, ਪਰ ਅਸੀਂ ਸੇਵਾ ਨਹੀਂ ਕਰ ਸਕਦੇ। ਉਸ ਵਕਤ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਇਹਨਾਂ ਲੋਕਾਂ ਨੇ ਫਿਰ ਸਿੱਖਾਂ ਉੱਤੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਤੇ ਭਾਈ ਮਤੀ ਦਾਸ ਨੇ ਇੱਕ ਦਿਨ ਗੁਰਦੇਵ ਵੱਲ ਤੱਕ ਕੇ ਕਿਹਾ ਸੀ, ਗੁਰੂ ਤੇਗ ਬਹਾਦਰ ਜੀ ਜੇ ਇੱਕ ਕਿਰਪਾ ਮੇਰੇ ਤੇ ਕਰ ਦਿਓ ਨਾ, ਜੇ ਇਜਾਜ਼ਤ ਦੇ ਦਿਓ, ਤੁਹਾਡਾ ਹੁਕਮ ਹੋਵੇ, ਮੈਂ ਕੁਝ ਕਰਨਾ ਚਾਹੁੰਦਾ ਵਾਂ। ਤੇ ਪੁੱਛਿਆ ਸਾਹਿਬ ਨੇ ਭਾਈ ਮਤੀ ਦਾਸ ਕੀ, ਕਹਿਣ ਲੱਗਾ ਗੁਰੂ ਤੇਗ ਬਹਾਦਰ ਜੀ ਇੱਕ ਵਾਰੀ ਇਜਾਜ਼ਤ ਦੇ ਦਿਓ, ਮੇਰੇ ਤੋਂ ਜਰਿਆ ਨਹੀਂ ਜਾਂਦਾ ਪਿਆ, ਜੇ ਤੂੰ ਕਿਰਪਾ ਕਰੇ ਇੱਕ ਪਾਸੇ ਦਿੱਲੀ ਤੇ ਦੂਸਰੇ ਪਾਸੇ ਲਾਹੌਰ, ਇਹ ਤਿੰਨੀ ਤਾਂ ਖਾਸ ਕਰਕੇ ਮੇਨਲੀ ਕੇਂਦਰ ਵੀ ਸੀ, ਲਾਹੌਰ, ਸਰਹੰਦ ਤੇ ਦਿੱਲੀ, ਤੇ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਜੀ ਦਾ ਖਾਨਦਾਨ ਤੇ ਗੁਰੂ ਤੇਗ ਬਹਾਦਰ ਜੀ ਦੀ ਔਲਾਦ ਨੇ ਤਿੰਨਾਂ ਹੀ ਇਹਨਾਂ ਸੂਬਿਆਂ ਦਿੱਲੀ ਕੇਂਦਰ ਵੀ ਸੀ, ਲਾਹੌਰ, ਸਰਹੰਦ ਤੇ ਦਿੱਲੀ, ਤੇ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਜੀ ਦਾ ਖਾਨਦਾਨ ਤੇ ਗੁਰੂ ਤੇਗ ਬਹਾਦਰ ਜੀ ਦੀ ਔਲਾਦ ਨੇ ਤਿੰਨਾਂ ਹੀ ਇਹਨਾਂ ਸੂਬਿਆਂ ਦੇ ਵਿੱਚ ਸਾਕੇ ਕੀਤੇ। ਗੁਰੂ ਅਰਜਨ ਸਾਹਿਬ ਲਾਹੌਰ ਸਾਕਾ ਪੈ ਕਰਦੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਦਾ ਪੋਤਾ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਧਰਮ ਹੇਤ ਸਾਕਾ ਪਿਆ ਕਰਦਾ ਤੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਸਰਹੰਦ ਦੀ ਧਰਤੀ ਤੇ ਸਾਕਾ ਪਿਆ ਕਰਦੇ, ਕਿਉਂਕਿ ਜ਼ੁਲਮ ਰਾਜ ਜਿੱਥੋਂ ਜ਼ੁਲਮ ਦੇ ਹੁਕਮ ਸ਼ੁਰੂ ਹੁੰਦੇ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਗੁਰੂ ਅਰਜਨ ਸਾਹਿਬ ਦੀ ਔਲਾਦ ਨੇ ਤੇ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਨੇ ਉਹਨਾਂ ਥਾਵਾਂ ਤੇ ਆਪਣੇ ਪਵਿੱਤਰ ਖੂਨ ਨੂੰ ਡੋਲ ਕੇ ਸਦਾ ਲਈ ਉਹਨਾਂ ਨੂੰ ਆਜ਼ਾਦ ਕਰਨਾ ਚਾਹੇ। ਗੁਰੂ ਤੇਗ ਬਹਾਦਰ ਜੀ ਨੂੰ ਭਾਈ ਮਤੀ ਦਾਸ ਨੇ ਅਰਜ਼ ਕੀਤੀ ਹੈ ਕਿ ਸਤਿਗੁਰੂ ਜੇ ਇੱਕ ਇਜਾਜ਼ਤ ਦੇ ਦਿਓ। ਪੁੱਛਿਆ ਕੀ, ਕਹਿਣ ਲੱਗਾ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ ਵਾ, ਤੇ ਗੁਰੂ ਤੇਗ ਬਹਾਦਰ ਜੀ ਮੁਸਕਰਾ ਪਏ, ਕਹਿਣ ਲੱਗੇ ਉਹ ਮਤੀ ਦਾਸ ਤੇਰੇ ਕੋਲ ਇੰਨੀ ਤਾਕਤ ਹੈ? ਕਹਿਣ ਲੱਗਾ ਹਾਂ, ਮੈਂ ਸਭ ਕੁਝ ਕਰ ਸਕਣਾ ਵਾ। ਤੇ ਪੁੱਛਿਆ ਮਤੀ ਦਾਸ ਇਹ ਤਾਕਤ ਲਈ ਕਿਹਦੇ ਤੋਂ? ਕਹਿਣ ਲੱਗਾ ਗੁਰੂ ਤੇਗ ਬਹਾਦਰ ਤੇਰੇ ਚਰਨਾਂ ਦੀ ਸੇਵਾ ਕਰ ਕਰਕੇ। ਤੇ ਸਾਹਿਬ ਨੇ ਕਿਹਾ ਵਾਹ ਓਏ ਮਤੀ ਦਾਸ, ਜਿਹਦੇ ਚਰਨਾਂ ਦੀ ਸੇਵਾ ਕੀਤੀ ਉਹਦੇ ਕੋਲੋਂ ਤੈਨੂੰ ਤਾਕਤ ਮਿਲੀ, ਤੂੰ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ, ਤੂੰ ਸੇਵਾ ਕਰਨ ਵਾਲੇ ਕੋਲ ਇੰਨੀ ਤਾਕਤ ਏ, ਤੇ ਜਿਹਦੀ ਤੂੰ ਸੇਵਾ ਕੀਤੀ ਉਹਦੇ ਕੋਲ ਕਿੰਨੀ ਕੁ ਤਾਕਤ ਹੋਵੇ? ਕਹਿਣ ਲੱਗਾ ਗੁਰੂ ਤੇਗ ਬਹਾਦਰ ਤੇਰੀ ਤਾਕਤ ਨੂੰ ਨਮਸਕਾਰ ਏ। ਤੇ ਸਾਹਿਬ ਨੇ ਕਿਹਾ ਸੱਜਣਾ ਦੇਖ, ਅਜਰ ਨੂੰ ਜਰ ਲਈਦਾ, ਇਹੀ ਤਾਂ ਰੱਬ ਦੇ ਭਗਤ ਦਾ ਇੱਕ ਲੱਛਣ ਏ,
1: ਕਿ ਤਾਣ ਹੁੰਦਾ ਹੈ, ਹੋਏ ਨਹੀਂ ਤਾਣਾ, ਉਹਦੇ ਕੋਲ ਤਾਕਤ ਹੈ ਪਰ ਪ੍ਰਗਟ ਨਹੀਂ ਕਰਦਾ। ਯਾਦ ਰੱਖੀ ਇਸ ਨੁਕਤੇ ਤੋਂ ਬਚ ਗਈ, ਕਿਉਂਕਿ ਅੰਤਲੇ ਸਮੇਂ ਨੇ ਕਿਤੇ ਇਹ ਭਾਵਨਾ ਬਣ ਜਾਏ ਤੇ ਭਾਈ ਮਤੀ ਦਾਸ ਆਪਣੇ ਅੱਗੇ ਨੂੰ ਨਾ ਕਿਤੇ ਗਵਾ ਲੈ। ਸਤਿਗੁਰੂ ਨੇ ਕਿਹੋ ਜਿਹੇ ਕਮਾਲ ਦੇ ਬਚਨ ਕੀਤੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਦੀ ਇੱਕ ਪੰਕਤੀ ਆਉਂਦੀ ਹੈ, ਉਹਨਾਂ ਦੀ ਵਾਰ ਹੈ ਕਿ ਇੱਕਤ ਨੁਕਤੇ ਹੋਏ ਜਾਏ, ਮਹਿਰਮ ਮੁਜਰਮ ਖੈਰ ਖੁਆਰੀ। ਧਿਆਨ ਰੱਖਣਾ ਨੁਕਤਾ ਇੱਕੋ ਹੀ ਲੱਗਦਾ ਤੇ ਉਰਦੂ ਪੜ੍ਹੇ ਹੋਏ ਸੱਜਣਾ ਨੂੰ ਪਤਾ ਹੈ, ਜਦੋਂ ਮਹਿਰਮ ਲਿਖੀ ਦਾ ਮੀਮ ਖੇ ਰੇ ਤੇ ਮੀਮ ਮਹਿਰਮ, ਤੇ ਜਦੋਂ ਆਪਾਂ ਇਹਨੂੰ ਮੁਜਰਮ ਲਿਖਣਾ ਨਾ, ਉਦੋਂ ਮੀਮ ਤੇ ਖੇ ਵਾਲੀ ਥਾਂ ਤੇ ਇੱਕ ਨੁਕਤਾ ਪਾ ਦੇਣਾ, ਬਸ ਇੱਕ ਨੁਕਤੇ ਦੇ ਨਾਲ ਹੀ ਜੀਮ ਬਣ ਜਾਂਦੀ। ਇੱਕ ਟਿੱਪੀ ਦੀ ਪਾਣ ਨਾਲ, ਇੱਕ ਬਿੰਦੀ ਨਾਲ ਪਾਣ ਨਾਲ ਮਹਿਰਮ ਤੋਂ ਮੁਜਰਮ ਬਣ ਜਾਂਦਾ। ਮਹਿਰਮ ਦਾ ਅਰਥ ਪਿਆਰਾ ਹੁੰਦਾ ਹੈ ਤੇ ਮੁਜਰਮ ਦਾ ਅਰਥ ਹੁੰਦਾ ਜਿਹੜਾ ਦੋਸ਼ੀ ਹੋਵੇ। ਭਾਈ ਗੁਰਦਾਸ ਕਹਿੰਦੇ ਨੇ, ਦੇਖੀ ਸਿੱਖਾ ਤੂੰ ਸੇਵਾ ਕਰਨਾ, ਇੱਕਤ ਨੁਕਤੇ ਹੋਏ ਜਾਏ, ਮਹਿਰਮ ਮੁਜਰਮ ਖੈਰ ਖੁਆਰੀ। ਜੇ ਕਿਤੇ ਹਉਮੇ ਦਾ ਨੁਕਤਾ ਥੋੜਾ ਜਿਹਾ ਲੱਗ ਗਿਆ ਤੇ ਸੱਜਣਾ ਮਹਿਰਮ ਤੋਂ ਮੁਜਰਮ ਬਣ ਜਾਏਗਾ। ਜਿੱਥੇ ਮਹਿਰਮ ਹੈ ਹੁਣ ਖੈਰ ਮੰਗੀ ਜਾਂਦੀ ਤੇਰੇ ਲਈ, ਤੇ ਸੱਜਣਾ ਜੇ ਹਉਮੇ ਦਾ ਨੁਕਤਾ ਲੱਗ ਗਿਆ ਮੁਜਰਮ ਬਣ ਗਿਆ ਤੇ ਤੇਰੀ ਖੁਆਰੀ ਹੋ ਜਾਏਗੀ। ਇੱਕਤ ਨੁਕਤੇ ਹੋਏ ਜਾਏ, ਮਹਿਰਮ ਮੁਜਰਮ ਖੈਰ ਖੁਆਰੀ। ਕਹਿੰਦੇ ਨੇ ਇਹ ਗੱਲ ਜਦੋਂ ਭਾਈ ਮਤੀ ਦਾਸ ਨੂੰ ਕਹੀ, ਚਰਨਾਂ ਤੇ ਝੁੱਕ ਗਿਆ, ਕਹਿਣ ਲੱਗਾ ਦਾਤਿਆ ਦਾਤ ਵੀ ਤੂੰ ਦਿੱਤੀ ਤੇ ਜਰਨ ਦੀ ਤਾਕਤ ਵੀ ਹੁਣ ਤੂੰ ਦੇ ਦੇ। ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਸੀਸ ਤੇ ਹੱਥ, ਰੋਮ ਰੋਮ ਵਿੱਚ ਚਰਨਾਰ ਛਿੜ ਗਈ ਤੇ ਭਾਈ ਮਤੀ ਦਾਸ ਸਰੀਰ ਵਿੱਚ ਰਹਿੰਦਿਆਂ ਹੋਇਆ ਬੇਗਮਪੁਰੇ ਦਾ ਨਿਵਾਸੀ ਹੋ ਗਿਆ। ਸਤਿਗੁਰੂ ਦੇ ਇਸ ਵਾਰਤਾਲਾਪ ਨੂੰ ਸੁਣਿਆ ਇੱਕ ਸੰਤਰੀ ਨੇ, ਇੱਕ ਅਹਿਲਕਾਰ ਨੇ, ਤੇ ਜਾ ਕੇ ਕਹਿ ਕਾਜ਼ੀ ਨੂੰ, ਗੁਰੂ ਦੇ ਸਿੱਖ ਕੋਲ ਬੜੀ ਤਾਕਤ ਜੇ। ਇਹ ਕਹਿੰਦਾ ਸੀ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕਣਾ ਵਾ। ਤੇ ਜਦੋਂ ਇਹ ਖਬਰ ਮਿਲੀ ਤੇ ਉਸ ਵਕਤ ਇਹਨਾਂ ਨੇ ਇੱਕ ਪਿੰਜਰਾ ਤਿਆਰ ਕਰਾਇਆ ਕਿ ਜੇ ਸਿੱਖ ਕੋਲ ਇੰਨੀ ਤਾਕਤ ਏ, ਕਿਤੇ ਗੁਰੂ ਪਿੰਜਰੇ ਨੂੰ ਤੋੜ ਕੇ ਨਾ ਨਿਕਲ ਜਾਏ, ਕਿਤੇ ਹਵੇਲੀ ਤੋਂ ਨਾ ਨਿਕਲ ਜਾਏ। ਇਹਨਾਂ ਨੇ ਉਹ ਪਿੰਜਰਾ ਇੰਨਾ ਸਖ਼ਤ ਤਿਆਰ ਕਰਾਇਆ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਨਾ ਤਾਂ ਖਲੋ ਸਕਦੇ ਨੇ। ਧਿਆਨ ਰੱਖਣਾ ਸੀ ਕਿੰਨੇ ਖੜੇ ਹੋਏ, ਬਿਲਕੁਲ ਨਹੀਂ। ਉਸ ਪਿੰਜਰੇ ਦੇ ਸਿਰ ਦੇ ਉੱਪਰ ਵੀ ਤਿੱਖੀਆਂ ਸੂਏ ਸਨ, ਪਿੰਜਰੇ ਦੇ ਅੱਗੇ ਵੀ ਤਿੱਖੇ ਸੂਏ ਨੇ, ਅੰਦਰ ਨੂੰ ਪਿੱਛੇ ਵੀ ਤਿੱਖੇ ਸੂਏ ਨੇ, ਥੱਲੇ ਵੀ ਸੂਏ ਨੇ। ਜੇ ਗੁਰੂ ਤੇਗ ਬਹਾਦਰ ਉੱਤੇ ਖੜੇ ਹੋਣਗੇ ਸੀਚ ਵੀ ਸੂਏ ਚੁੱਭਦੇ ਨੇ, ਪਿੱਛੇ ਲੱਗਣ ਤਾਂ ਸੂਏ, ਬੈਠਦੇ ਨੇ ਤਾਂ ਉਹ ਤਿੱਖੇ ਸੂਏ, ਜੇ ਅੱਗੇ ਨੂੰ ਹੁੰਦੇ ਨੇ ਤਾਂ ਸੂਏ। ਇਹਨਾਂ ਜ਼ਾਲਮਾਂ ਨੇ ਇਸ ਢੰਗ ਨਾਲ ਪਿੰਜਰਾ ਤਿਆਰ ਕੀਤਾ, ਨਾ ਖਲੋ ਸਕਣ, ਨਾ ਬਹਿ ਸਕਣ, ਨਾ ਢੋ ਲਾ ਸਕਣ, ਕੇਵਲ ਉੜ ਕੇ ਗੁਰੂ ਤੇਗ ਬਹਾਦਰ ਜੀ ਉਸ ਪਿੰਜਰੇ ਵਿੱਚ ਡੱਕੇ ਗਏ। ਗੁਰੂ ਤੇਗ ਬਹਾਦਰ ਜਿਨ੍ਹਾਂ ਨੂੰ ਹਵੇਲੀ ਵਿੱਚ ਰੱਖਿਆ, ਅੱਜ ਉਹਨਾਂ ਨੂੰ ਪਿੰਜਰਿਆਂ ਵਿੱਚ ਡੱਕ ਦਿੱਤਾ। ਪਰ ਕੀ ਪਤਾ ਸੀ ਜ਼ਾਲਮੋ, ਜਿਹਨੂੰ ਤੁਸੀਂ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਨਾ ਚਾਹੁੰਦੇ ਹੋ, ਇਹ ਤਾਂ ਸਰੀਰ ਦੇ ਪਿੰਜਰੇ ਦੀ ਪਰਵਾਹ ਨਹੀਂ ਕਰਦਾ ਪਿਆ, ਤੁਹਾਡੇ ਲੋਹੇ ਦੇ ਪਿੰਜਰੇ ਦੀ ਕੀ ਪਰਵਾਹ ਕਰਨੀ। ਅੱਜ ਦਿਨ ਚੜਿਆ, ਸੂਰਜ ਦੀ ਟਿੱਕੀ ਨਿਕਲੀ ਏ। ਭਾਈ ਮਤੀ ਦਾਸ ਨੇ ਅੰਮ੍ਰਿਤ ਵੇਲੇ ਨਿਤ ਨੇਮ ਕੀਤਾ, ਗੁਰੂ ਤੇਗ ਬਹਾਦਰ ਜੀ ਨਾਲ ਬਚਨ ਬਿਲਾਸ ਕੀਤੇ ਨੇ, ਤੇ ਭਾਈ ਮਤੀ ਦਾਸ ਨੂੰ ਅੱਜ ਹਵੇਲੀ ਤੋਂ ਬਾਹਰ ਕੱਢੇ। ਜਿੱਥੇ ਚਾਂਦਨੀ ਚੌਂਕ ਏ, ਇੱਥੇ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਨੂੰ ਲਿਆਂਦਾ ਗਿਆ ਤੇ ਭਾਈ ਮਤੀ ਦਾਸ ਨੂੰ ਸਾਹਮਣੇ ਲਿਆਂਦਾ ਤੇ ਆਵਾਜ਼ ਦਿੱਤੀ ਕਾਜ਼ੀ ਨੇ। ਕਾਜ਼ੀ ਦਾ ਨਾਮ ਸੀ ਅਬਦੁਲ ਵਾਹਬ, ਜਿਹੜਾ ਕੋਤਵਾਲ ਸੀ ਉਹਦਾ ਨਾਮ ਸੀ ਅਬਦੁੱਲਾ, ਤੇ ਜਿਹਨੇ ਸ਼ਹੀਦ ਕੀਤਾ ਸੀ ਉਸ ਜਲਾਦ ਦਾ ਨਾਮ ਸੀ ਜਲਾਦ ਜਲਾਲੂਦੀਨ। ਇਹ ਰਹਿਣ ਵਾਲਾ ਸੀ ਸਮਾਣੇ ਦਾ। ਬਾਬੇ ਬੰਦਾ ਸਿੰਘ ਬਹਾਦਰ ਨੇ ਸਮਾਣਾ ਕਿਉਂ ਗ੍ਰਹਿ ਕੀਤਾ? ਕਿਉਂਕਿ ਇੱਥੇ ਤਿੰਨ ਜਲਾਦ ਰਹਿੰਦੇ ਸਨ। ਵੈਸੇ ਤਾਂ ਜਿਸ ਜਲਾਦ ਨੇ ਗੁਰੂ ਅਰਜਨ ਸਾਹਿਬ ਦੇ ਸੀਸ ਵਿੱਚ ਵੀ ਰੇਤਾ ਪਾਉਣ ਦਾ ਜ਼ਿਕਰ ਕੀਤਾ, ਕੁਝ ਵਿਦਵਾਨ ਕਹਿੰਦੇ ਨੇ ਉਹਦਾ ਨਾਮ ਸੀ ਜਲਾਦ ਜਲਾਲ ਉਰਦੀਨ, ਇਹਦਾ ਨਾਂ ਸੀ ਜਲਾਦ ਜਲਾਦੂਦੀਨ। ਕਹਿਣ ਲੱਗੇ ਇੱਕ ਤਾਂ ਇਹ ਜਲਾਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ, ਇਹ ਵੀ ਸਮਾਣੇ ਦਾ, ਤੇ ਦੋ ਜਲਾਦ ਹੋਰ ਸਨ ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹ ਵੀ ਸਮਾਣੇ ਦੇ ਨੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਲਿਆ ਸੀ। ਇਸੇ ਕਰਕੇ ਬਾਬੇ ਬੰਦੇ ਬਹਾਦਰ ਨੇ ਸਮਾਣੇ ਨੂੰ ਗਰਜ ਕੀਤਾ। ਸਤਿਗੁਰੂ ਗੁਰੂ ਤੇਗ ਬਹਾਦਰ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਲਿਆਂਦਾ ਗਿਆ ਤੇ ਕਾਜ਼ੀ ਅਬਦੁਲ ਵਾਹਬ ਨੇ ਕਿਹਾ, ਉਹ ਗੁਰੂ ਕੇ ਸਿੱਖਾ, ਉਹ ਮਤੀ ਦਾਸ, ਤੂੰ ਕਹਿੰਦਾ ਮੇਰੇ ਕੋਲ ਤਾਕਤ ਬੜੀ ਏ, मैं दिल्ली ते लाहौर दी इट नाल इट खड़का सकना, फिर दिखा तेरे कोल जड़ी करामात ए। भाई मती दास दे नेत्र जल नाल भर आए ते गुरु तेग बहादुर जी दे पिंजरे नूं तक के इस सिख तो रहा नहीं गया। अखां विचों नीर वह तुरिया, सोचा शायद घबरा गया। असल विच गुरु नूं इस अवस्था विच सिख अपने नेत्रां नाल देख नहीं सकदा। कहन लगा सजना ताकत सी है गुरु तेग बहादुर जी दी, पर मैं एदा गुलाम हां ना, एदे हुक्म तो बिना मैं एक शब्द भी नहीं बोल सकदा। ते जे मेरे प्रीतम नूं पौंदा कुछ नहीं करना, मैं कुछ नहीं कर सकदा। जे किते मेरा गुरु कहिंदा दो हाथ दिखा दियो ते असीं तेनूं सारे नजारे दिखा सकदे सां। उसे वक्त इन्नी जरूरत भरिया उत्तर सुनिया ते भाई साहिब भाई मती दास लई फतवा जारी हो गया कि इहनू लकड़ विच बन्ह दिता गया है, तख्तियां विच बन्ह दिओ ते किहड़े ढंग नाल शहीद करना है इहदे शीश उत्ते आरा रख दिता जाए। प्यारिओ फांसी ला देना ਇਹ ਵੀ ਠੀਕ ਹੈ, ਜਲਦੀ ਝਟਕੇ ਨਾਲ ਸਵਾਸ ਨਿਕਲ ਜਾਂਦੇ ਨੇ। ਗੋਲੀ ਦੇ ਮਾਰਨੀ ਇਹ ਵੀ ਜਲਦੀ ਮਨੁੱਖ ਸਵਾਸ ਤਿਆਗ ਸਕਦਾ। ਕਿਸੇ ਨੂੰ ਜ਼ਹਿਰ ਦੇਣਾ ਇਹਦੇ ਨਾਲ ਵੀ ਸਵਾਸ ਤਿਆਗੇ ਜਾ ਸਕਦੇ ਨੇ। ਉਹ ਪਿਆਰਿਓ ਸ਼ੀਸ਼ ਉੱਤੇ ਆਰਾ ਰੱਖ ਦੇਣਾ ਤੇ ਉਸ ਆਰੇ ਦੇ ਦੰਦਿਆਂ ਨਾਲ ਇੰਜ ਚੀਰਨਾ ਜਿਵੇਂ ਲੱਕੜ ਚੀਰੀ ਜਾਂਦੀ ਏ। ਕਿਹੋ ਜਿਹਾ ਜ਼ੁਲਮ ਭਰਿਆ ਡਰਾਵਣਾ ਇਹ ਕੌਤਕ ਸੀ ਭਾਈ ਮਤੀ ਦਾਸ ਦੇ ਸਾਹਮਣੇ। ਫੱਟਿਆਂ ਵਿੱਚ ਚੀਰਨ ਤੋਂ ਪਹਿਲਾਂ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਗੜੀ ਗੱਲ ਬੜੀ ਪਿਆਰੀ ਲਿਖੀ। ਕਾਜ਼ੀ ਅਬਦੁਲ ਵਾਹਬ ਨੇ ਕਿਹਾ, ਕਹਿਣ ਲੱਗਾ ਉਹ ਮਤੀ ਦਾਸ ਇੱਕ ਗੱਲ ਮੈਂ ਤੇਰੇ ਨਾਲ ਕਰਨੀ ਚਾਹੁੰਦਾ ਵਾਂ। ਇੱਕ ਪਾਸੇ ਤੇਰਾ ਗੁਰੂ ਵੇ, ਦੂਜੇ ਪਾਸੇ ਦੁਨੀਆਂ ਦੇ ਸੁੱਖ ਨੇ। ਦੇਖ ਜੇ ਤਾਂ ਗੁਰੂ ਤੇਗ ਬਹਾਦਰ ਦਾ ਬਣ ਕੇ ਰਹਿਣਾ ਹੀ ਤੇ ਤੇਰੇ ਸਿਰ ਤੇ ਚਲਾਵਾਂਗੇ ਆਰਾ ਤੇ ਆਰੇ ਨਾਲ ਕਰਾਂਗੇ ਦੋ ਫਾੜ। ਤੇ ਜੇ ਤੂੰ ਗੁਰੂ ਤੇਗ ਬਹਾਦਰ ਜੀ ਨੂੰ ਤਿਆਗਦਾ ਤੇ ਸਜਣਾ ਦੁਨੀਆਂ ਦੇ ਸੁੱਖ ਤੇਰੀਆਂ ਝੋਲੀ ਵਿੱਚ ਪਾ ਦਿਆਂਗੇ, ਤੈਨੂੰ ਡੋਲੇ ਦਿਆਂਗੇ, ਤੈਨੂੰ ਦੁਨੀਆਂ ਦੀ ਪਦਵੀ ਦਿਆਂਗੇ, ਦੁਨੀਆਂ ਦਾ ਰਾਜ ਦਿਆਂਗੇ। ਦੱਸ ਤੈਨੂੰ ਗੁਰੂ ਤੇਗ ਬਹਾਦਰ ਪ੍ਰਵਾਨ ਏ ਜਾਂ ਦੁਨੀਆਂ ਦਾ ਸੁੱਖ ਪ੍ਰਵਾਨ ਏ, ਜਾਂ ਇਉਂ ਕਹਿ ਲਵੋ ਤੈਨੂੰ ਮੌਤ ਪ੍ਰਵਾਨ ਏ ਕਿ ਪਦਵੀ ਪ੍ਰਵਾਨ ਏ, ਜਾਂ ਇਉਂ ਕਹਿ ਲਵੋ ਤੈਨੂੰ ਆਰੇ ਦੇ ਤਿੱਖੇ ਦੰਦੇ ਪ੍ਰਵਾਨ ਏ, ਜਾਂ ਯਾਦ ਰੱਖੀ ਦੁਨੀਆਂ ਦਾ ਐਸ਼ੋ ਇਸ਼ਰਤ ਦਾ ਸਮਾਨ ਤੈਨੂੰ ਪ੍ਰਵਾਨ ਏ। ਉਸ ਵਕਤ ਮਤੀ ਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗਾ ਕਾਜ਼ੀ ਇਹ ਤੂੰ ਗੱਲ ਉਦੋਂ ਕਹਿੰਦੋ ਜਦੋਂ ਮੇਰੇ ਸਿਰ ਤੇ ਦੋ ਕੁ ਆਰੇ ਦੇ ਦੰਦੇ ਚਲਾ ਦਿੰਦੋ, ਕਿਉਂਕਿ ਤੂੰ ਕਹਿ ਦੋ ਵਿੱਚੋਂ ਇੱਕ ਦੀ ਚੋਣ ਕਰ ਲੈ, ਜਾਂ ਗੁਰੂ ਤੇਗ ਬਹਾਦਰ ਦੀ ਆਰੇ ਦੇ ਦੰਦੇ ਜਾਂ ਦੁਨੀਆਂ ਦੇ ਪਦਾਰਥਾਂ ਦੀ। ਸੱਜਣਾ ਦੁਨੀਆਂ ਦੇ ਪਦਾਰਥ ਬੜੇ ਮਾਣ ਕੇ ਦੇਖੇ ਨੇ, ਜਵਾਨ ਦਾ ਚਸ਼ਕਾ ਵੀ ਤੱਕਿਆ, ਇੱਜ਼ਤ ਵੀ ਰੱਜ ਕੇ ਮਾਣੀ ਏ, ਪਰ ਅਸਲ ਵਿੱਚ ਦੋ ਵਿੱਚੋਂ ਇੱਕ ਦੀ ਚੋਣ, ਇੱਕ ਦਾ ਸਵਾਦ ਮੈਂ ਚੱਕ ਚੁੱਕਾ ਵਾਂ, ਅਜੇ ਤੱਕ ਆਰੇ ਦਾ ਸਵਾਦ ਨਹੀਂ ਚੱਖਿਆ। ਜੇ ਤੂੰ ਆਰੇ ਦੇ ਦੰਦੇ ਦੋ ਕੁ ਮੇਰੇ ਸਿਰ ਤੇ ਚਲਾ ਲੈ, ਮੈਂ ਉਹਦਾ ਸਵਾਦ ਵੀ ਚੱਕ ਲਵਾਂ, ਦੋਨਾਂ ਦੇ ਸਵਾਦ ਵਿੱਚੋਂ ਜਿਹਦੇ ਵਿੱਚੋਂ ਜ਼ਿਆਦਾ ਆਨੰਦ ਮਿਲਿਆ ਮੈਂ ਉਹਨੂੰ ਪ੍ਰਵਾਨ ਕਰ ਲਵਾਂ। ਦੋ ਵਿੱਚੋਂ ਚੋਣ ਇੱਕ ਦੀ ਹੋਣੀ ਹੈ ਨਾ, ਪਰ ਪਹਿਲਾਂ ਦੋਨਾਂ ਦਾ ਸਵਾਦ ਤਾਂ ਦਿਖਾ। ਸਾਧ ਸੰਗਤ ਅੱਜ ਮੇਰਾ ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਤੱਕਦਾ ਪਿਆ ਤੇ ਪਿਆਰਿਓ ਚਿਹਰੇ ਤੇ ਘਬਰਾਹਟ ਨਹੀਂ, ਸਤਿਗੁਰੂ ਮੁਸਕਰਾਏ ਨੇ ਤੇ ਕਾਜ਼ੀ ਨੇ ਪੁੱਛਿਆ ਸਿੱਖ ਸਾਹਮਣੇ ਮੌਤ ਏ ਤੇ ਤੁਸੀਂ ਮੁਸਕਰਾਏ ਕਿਉਂ? ਤੇ ਗੁਰੂ ਤੇਗ ਬਹਾਦਰ ਨੇ ਕਿਹਾ, ਸੱਜਣਾ ਜਿਹੜੇ ਉਸਤਾਦ ਦਾ ਪੜਾਇਆ ਹੋਇਆ ਵਿਦਿਆਰਥੀ ਸ਼ਿਸ਼ ਚੰਗੇ ਨੰਬਰ ਲੈ ਕੇ ਉੱਚੇ ਮਰਤਬੇ ਤੇ ਪਹੁੰਚਦਾ ਹੋਵੇ ਉਸ ਉਸਤਾਦ ਨੂੰ ਖੁਸ਼ ਹੋਣਾ ਚਾਹੀਦਾ, ਦੁਖੀ ਨਹੀਂ ਹੋਣਾ ਚਾਹੀਦਾ। ਮੈਨੂੰ ਅੱਜ ਮਾਣ ਏ ਕਿ ਗੁਰੂ ਨਾਨਕ ਤੇਰੇ ਸਕੂਲ ਵਿੱਚ ਪੜਿਆ ਹੋਇਆ ਸਿੱਖ ਏ, ਅੱਗੇ ਲੜਾਈ ਵਿੱਚ ਤਾਂ ਸ਼ਹੀਦ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ। ਧਿਆਨ ਰੱਖਣਾ ਇਹ ਦੂਸਰਾ ਸਿੱਖ ਏ ਭਾਈ ਮਤੀ ਦਾਸ, ਜਿਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਤੇ ਮੈਂ ਦੇਖਣਾ ਚਾਹੁੰਦਾ ਕਿ ਮੇਰੇ ਪੜਾਏ ਹੋਏ ਵਿਦਿਆਰਥੀ ਅੱਜ ਸਬਰ ਨਾਲ ਜਬਰ ਨਾਲ ਟੱਕਰ ਲੈਂਦੇ ਨੇ ਸਬਰ ਨੂੰ ਧਾਰਨ ਕਰਕੇ, ਤੇ ਜਦੋਂ ਮੇਰਾ ਸਿੱਖ ਪ੍ਰਵਾਨ ਚੜੇਗਾ ਮੈਂ ਖੁਸ਼ ਹੋਵਾਂਗਾ। ਭਾਈ ਮਤੀ ਦਾਸ ਨੂੰ ਤਖਤੇ ਵਿੱਚ ਬੰਨ ਦਿੱਤਾ ਗਿਆ, ਸਾਹਮਣੇ ਗੁਰੂ ਤੇਗ ਬਹਾਦਰ ਜੀ ਨੇ ਭਾਈ ਸਾਹਿਬ ਦੇ ਹੱਥ ਇਹ ਵੀ ਰੱਸਿਆਂ ਨਾਲ ਬੰਨ ਦਿੱਤੇ ਨੇ। ਪਿਆਰਿਓ ਕਿੰਨਾ ਸਾਡਾ ਅਮੀਰ ਵਿਰਸਾ ਹੈ, ਗੁਰੂ ਤੇਗ ਬਹਾਦਰ ਸੱਚੇ ਪਿਤਾ ਸਾਹਮਣੇ ਨੇ, ਇਹ ਮਿਥਿਆਸ ਨਹੀਂ, ਪਰਸ਼ੁਰਾਮ ਦੇ ਕੁਹਾੜੇ ਵਾਲਾ ਮਿੱਥ ਨਹੀਂ, ਇਹ ਅਸਲੀਅਤ ਹੈ। ਤੇ ਚਾਂਦਨੀ ਚੌਂਕ ਅਜੇ ਵੀ ਗਵਾਹੀ ਦੇ ਰਿਹਾ, ਇਤਿਹਾਸ ਬੋਲਦਾ ਪਿਆ। ਉਹ ਥਾਂ ਬੋਲ ਕੇ ਕਹਿੰਦੇ ਨੇ ਕਿ ਇੱਥੇ ਉਹਨਾਂ ਸਿੱਖਾਂ ਨੇ ਸਾਕੇ ਕੀਤੇ, ਉਹਨਾਂ ਨੇ ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਪੀਤੇ, ਤਖਤੇ ਵਿੱਚ ਬੰਨ ਦਿੱਤਾ। ਗੁਰੂ ਤੇਗ ਬਹਾਦਰ ਜੀ ਸਾਹਮਣੇ ਨੇ ਤੇ ਉਹ ਕਹਿੰਦਾ ਆਰਾ ਜਦੋਂ ਸੀਸ ਤੇ ਚੱਲਿਆ, ਕੇਸ ਖੋਲ ਦਿੱਤੇ ਨੇ, ਜਿਵੇਂ ਮਾਨੋ ਇੱਕ ਸੁਹਾਗਣ ਆਪਣੇ ਕੇਸਾਂ ਦੀਆਂ ਪੱਟੀਆਂ ਨੂੰ ਬੰਨਦੀ ਹੋਵੇ ਤੇ ਉਸ ਚੀਰ ਤੇ ਰੱਖਿਆ ਆਰਾ। ਜਦੋਂ ਦੋ ਕੁ ਦੰਦੇ ਵਿੱਚ ਗਏ ਨੇ ਤੇ ਇੱਕੋ ਦਮ ਖੂਨ ਦਾ ਫੁਹਾਰਾ ਫੁੱਟਿਆ ਤੇ ਕਹਿੰਦੇ ਨੇ ਲਾਲ ਲਾਲ ਮੋਤੀ ਭਾਈ ਮਤੀ ਦਾਸ ਦੇ ਐਸ ਕਾਲੇ ਦਾੜੇ ਕਾਲੇ ਕੇਸਾਂ ਦੇ ਉੱਪਰ ਆ ਟਪਕੇ। ਜਦੋਂ ਪਏ ਤੇ ਭਾਈ ਸਾਹਿਬ ਹੱਸ ਪਏ, ਭਾਈ ਮਤੀ ਦਾਸ ਹੱਸਿਆ ਤੇ ਕਹਿੰਦੇ ਨੇ ਉਸ ਵਕਤ ਜਲਾਦ ਪੁੱਛਦਾ, ਕਾਜੀ ਪੁੱਛਦਾ ਹੁਣ ਦੱਸ ਕੀ ਪ੍ਰਵਾਨੀ ਆਰੇ ਤੇ ਦੰਦੇ ਕਿ ਗੁਰੂ ਤੇਗ ਬਹਾਦਰ। ਯਾਦ ਰੱਖੀ ਜੇ ਆਰੇ ਤੇ ਦੰਦੇ ਨੇ ਗੁਰੂ ਤੇਗ ਬਹਾਦਰ, ਦੂਜੇ ਪਾਸੇ ਦੁਨੀਆਂ ਦਾ ਸਿੱਖ ਸੋਖੇ ਹੱਸ ਕੇ ਕਹਿੰਦਾ ਸੱਜਣਾ ਮੈਂ ਤਾਂ ਅਜੇ ਤੱਕ ਭੁੱਲੀ ਰਿਹਾ ਵਾਂ।

ਲੱਗੇ ਤੇ ਉਸ ਵਕਤ ਕਹਿੰਦੇ ਨੇ ਉਹ ਕਾਜ਼ੀ ਹੁਣ ਦੇਰੀ ਨਾ ਕਰ, ਤੂੰ ਚੀਰ ਦੇ। ਪੁੱਛਿਆ ਤੂੰ ਖੁਸ਼ ਕਿਉਂ ਵੇ? ਕਹਿਣ ਲੱਗਾ ਦੇਖ, ਸੁਹਾਗਣ ਦਾ ਚਿੰਨ ਹੁੰਦਾ ਜਿਹੜੀ ਆਮ ਤੌਰ ਤੇ ਦੁਨੀਆਂ ਵਿਚ ਸੁਹਾਗਣ ਏ ਉਹ ਆਪਣੇ ਕੇਸਾਂ ਵਿਚ ਸੰਧੂਰ ਪਾਉਂਦੀ ਏ, ਪਰ ਜਿਨੇ ਪ੍ਰੀਤਮ ਦੀ ਸੇਜ ਨੂੰ ਮਾਨਣਾ ਹੈ ਉਹ ਆਪਣੇ ਪੱਤੀ ਵਿਚ ਆਪਣੇ ਸੀਸ ਵਿਚ ਖੂਨ ਦਾ ਸੰਧੂਰ ਪਾਉਂਦਾ ਹੈ। ਤੂੰ ਛੇਤੀ ਕਰ, ਮੈਂ ਆਪਣੇ ਪਿਆਰੇ ਦੀ ਪ੍ਰੀਤਮ ਦੀ ਸੇਜ ਨੂੰ ਮਾਨਣਾ। ਉਸ ਵਕਤ ਉਹਨੇ ਇੱਕ ਗੱਲ ਪੁੱਛੀ, ਤੇਰੀ ਕੋਈ ਅੰਤਮ ਇੱਛਾ ਹੈ? ਯਾਦ ਰੱਖ, ਇੱਕ ਪਾਸੇ ਆ ਰਹੀ, ਦੂਜੇ ਪਾਸੇ ਦੁਨੀਆਂ ਦੇ ਸੁੱਖ ਨਹੀਂ। ਭਾਈ ਮਤੀ ਦਾਸ ਨੇ ਉੱਥੇ ਇੱਕ ਗੱਲ ਕਹੀ, ਕਹਿੰਦਾ ਸੱਜਣਾ ਮੈਨੂੰ ਆਰਾ ਚੰਗਾ ਹੈ। ਤੇ ਇੱਕ ਵਿਦਵਾਨ ਨੇ ਬੜੀ ਸੋਹਣੀ ਲਿਖੀ ਗੱਲ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਨੇ ਇਹਨੂੰ ਦਰਜ ਕੀਤਾ। ਉਹ ਲਿਖਦਾ, ਦੋ ਉਂਗਲਾਂ ਜਦ ਸ਼ੀਸ਼ ਵਿਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ, ਰੋਮ ਰੋਮ ਵਿਚ ਮੈਂਡੜੇ ਪ੍ਰੀਤਮ ਮੱਸਿਆ ਆਪ। ਮੇਰੇ ਰੋਮ ਰੋਮ ਵਿਚ ਮੇਰਾ ਗੁਰੂ ਆ, ਰੋਮ ਰੋਮ ਵਿਚ ਮੈਂਡੜੇ ਪ੍ਰੀਤਮ ਮੱਸਿਆ ਆਪ, ਆਰਾ ਮੈਨੂੰ ਭਾਉਂਦਾ ਧਰਮ ਛੱਡਣਾ ਪਾਪ, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਦੀਨ ਨਾ ਛੋੜ ਸਾਂ। ਕਹਿਣ ਲੱਗੇ, ਤਾਂ ਵੀ ਧਰਮ ਨਾ ਛੋੜ ਸਾਂ, ਤੇਰਾ ਦੀਨ ਨੀ ਲੋੜ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਮੈਨੂੰ ਸਿਰ ਦੀ ਪਰਵਾਹ ਨਹੀਂ, ਪਰ ਤਾਕੋ ਸਿੱਖਾਂ ਚਾਂਦਨੀ ਚੌਂਕ ਤੋਂ ਪੁੱਛ, ਉਹ ਤਾਂ ਕਹਿੰਦਾ ਸਿਰ ਚਲਾ ਜਾਏ ਮੇਰੀ ਸਿੱਖੀ ਨਾ ਜਾਏ। ਤੇ ਅਸੀਂ ਕਿਹੜੇ ਰਸਤੇ ਤੇ ਤੁਰ ਪਏ ਹਾਂ? ਅਸੀਂ ਕਹਿੰਦੇ ਹਾਂ ਸਿੱਖੀ ਬੇਸ਼ੱਕ ਚਲੀ ਜਾਏ, ਪਰ ਦੁਨੀਆਂ ਦਾ ਸੁੱਖ ਨਾ ਮੇਰੇ ਕੋਲ ਜਾਏ, ਸਿੱਖੀ ਦੀ ਮਰਿਆਦਾ ਚਲੀ ਜਾਏ, ਸਿੱਖੀ ਦੇ ਹੁਕਮਨਾਮਿਆਂ ਦੀ ਕੋਈ ਪਰਵਾਹ ਨਹੀਂ, ਪਰ ਮੈਂ ਆਪਣੇ ਅੰਦਰ ਦੀ ਹਉਮੈ ਨੂੰ ਕਾਇਮ ਕਰਨਾ ਹੈ। ਜੇ ਪੁੱਛਣੇ ਤਾਂ ਪੁੱਛ ਕੇ ਜਾ ਚਾਂਦਨੀ ਚੌਂਕ ਤੋਂ। ਉਹ ਕਹਿੰਦਾ ਸਿਰ ਜਾਏ ਪਰ ਮੇਰੇ ਸਿੱਖੀ ਦੀ ਮਰਿਆਦਾ ਨਾ ਜਾਏ। ਭਾਈ ਮਤੀ ਦਾਸ ਉਹਨੂੰ ਪੁੱਛਿਆ, ਤੂੰ ਇਹ ਸਿੱਖਿਆ ਕਿਵੇਂ ਵੇ? ਭਾਈ ਸਾਹਿਬ ਨੇ ਉੱਥੇ ਇੱਕ ਸ਼ਬਦ ਪੜਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਇਹ ਸ਼ਬਦ ਹੈ। ਕਹਿਣ ਲੱਗੇ, ਕੀ ਗੁਰੂ ਵੱਲੋਂ ਤੇਰੀ ਪਿੱਛ ਕਰ ਦਈਏ, ਤੈਨੂੰ ਦੁੱਖ ਲੱਗਦਾ ਹੈ? ਭਾਈ ਸਾਹਿਬ ਕਹਿੰਦੇ ਨੇ, ਸੱਜਣਾ ਮੇਰੇ ਗੁਰੂ ਨੇ ਇੱਕ ਸ਼ਬਦ ਮੈਨੂੰ ਪੜਾਇਆ, ਕਹਿੰਦਾ ਸਿੱਖਾਂ ਗੁਰੂ ਹੋਵੇ ਸਾਹਮਣੇ ਤੇ ਸਿਰ ਤੇ ਚੱਲਦਾ ਹੋਵੇ ਆਰਾ, ਤੇ ਆਰੇ ਦਾ ਓਨਾ ਦੁੱਖ ਨਹੀਂ, ਉਦੋਂ ਦੁੱਖ ਲੱਗਦਾ ਆਰੇ ਨਾਲੋਂ ਵੱਧ ਜਦੋਂ ਸਿੱਖ ਆਪਣੇ ਗੁਰੂ ਵੱਲ ਪਿੱਛ ਕਰਕੇ ਗੁਰੂ ਵੱਲੋਂ ਮੂੰਹ ਪੁਹਾ ਲੈਂਦਾ। ਉੱਥੇ ਉਹਨਾਂ ਬਚਨ ਕਿਆ? ਕਹਿਣ ਲੱਗੇ, ਕਰਵਤ ਭਲਾ, ਮੈਨੂੰ ਆਰਾ ਪਿਆਰਾ ਲੱਗਦਾ, ਕਰਵਤ ਭਲਾ। ਧਿਆਨ ਰੱਖਣਾ, ਸ਼ਬਦਾਂ ਦੀ ਵਿਆਖਿਆ ਸਿੱਖ ਦਾ ਜੀਵਨ ਕਰਦਾ। ਕਰਵਤ ਭਲਾ ਨਾਲ ਕਹਿੰਦੇ ਨੇ ਨਾ ਕਰਵਤ ਤੇਰੀ, ਆਰੇ ਨੂੰ ਹੱਥ ਲਾ ਕੇ ਕਹਿੰਦੇ ਨੇ ਕਰਵਤ ਭਲਾ, ਮੈਨੂੰ ਆਰਾ ਪਿਆਰਾ ਹੈ। ਤੇ ਗੁਰੂ ਤੇਗ ਬਹਾਦਰ ਵੱਲ ਅੱਤ ਕਰਕੇ ਕਹਿੰਦੇ ਨਾ ਕਰਵਤ ਤੇਰੀ, ਤੂੰ ਮੇਰੇ ਵੱਲ ਪਿੱਠ ਨਾ ਕਰੀ। ਮੇਰੇ ਸਤਿਗੁਰੂ, ਆਰੇ ਨਾਲੋਂ ਉਦੋਂ ਵੱਧ ਦੁੱਖ ਲੱਗਣਾ ਜਦੋਂ ਤੂੰ ਮੇਰੇ ਵੱਲੋਂ ਮੂੰਹ ਮੋੜ ਲਿਆ। ਕਰਵਤ ਭਲਾ ਨਾ ਕਰਵਤ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਤੁਰ ਲੱਗਾ ਵਾ ਮੇਰੇ ਸਤਿਗੁਰੂ, ਇੱਕ ਅਸੀਸ ਦੇ ਗਲੇ ਨਾਲ ਲੱਗ ਕੇ ਪਿੰਜਰਾ ਰੁਕਾਵਟ ਆ ਗਿਆ। ਤੇ ਸਾਹਿਬ ਕਹਿੰਦੇ ਨੇ ਨਹੀਂ ਮਤੀ ਦਾਸ, ਤੇਰਾ ਮੇਰਾ ਸੰਬੰਧ ਅੰਦਰ ਦਾ, ਦੇਹਾਂ ਦਾ ਨਹੀਂ। ਮੈਂ ਤੇਰੀ ਆਤਮਾ ਨੂੰ ਆਪਣੀ ਅੰਦਰ ਦੀ ਪਰਮ ਆਤਮਾ ਦੀ ਕਲਵੱਕੜੀ ਵਿਚ ਲਾਂਗਾ। ਤੇ ਉਸ ਵਕਤ ਮਤੀ ਦਾਸ ਕਹਿੰਦਾ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਤ ਦੇ ਮੋਕੋ ਕਾਹੇ ਕੋ ਮਾਰੇ। ਤੇ ਅਗਲੀ ਪੰਕਤੀ ਸੀ, ਜੋ ਤਨ ਚੀਰੇ ਤੋ ਅੰਗ ਨਾ ਮੋਰੂੰ, ਪਿੰਡ ਪਰੈ ਤੋ ਪ੍ਰੀਤ ਨਾ ਤੋੜੂੰ, ਜੇ ਟੁਕੜੇ ਟੁਕੜੇ ਕਰ ਦੇ ਤੇ ਸਤਿਗੁਰੂ ਮਿਹਰ ਕਰੀ, ਤੇਰੇ ਇਸ ਮਤੀ ਦਾਸ ਦੇ ਟੁਕੜਿਆਂ ਵਿੱਚੋਂ ਕਿਤੇ ਤੇਰੀ ਪ੍ਰੀਤ ਵਿਛੜ ਨਾ ਜਾ। ਭਾਈ ਮਤੀ ਦਾਸ ਸਾਹਮਣੇ ਨੇ ਤੇ ਪੁੱਛਿਆ, ਕਾਜੀ ਨੇ ਹੁਣ ਤੇਰੀ ਇੱਛਾ ਕੀ ਏ? ਭਾਈ ਮਤੀ ਦਾਸ ਬੋਲੇ, ਕਹਿੰਦੇ ਨੇ ਦੋ ਨੇ, ਪੂਰੀਆਂ ਕਰ ਦੇਂਦਾ। ਕਹਿਣ ਲੱਗਾ ਦੱਸ। ਕਹਿੰਦਾ, ਇੱਕ ਤਾਂ ਮੇਰਾ ਮੂੰਹ ਮੇਰੇ ਪ੍ਰੀਤਮ ਵੱਲ ਕਰੀ, ਤੇ ਦੂਸਰੀ ਮੇਰੀ ਇੱਛਾ ਹੈ ਆਰੇ ਨੂੰ ਇੰਨਾ ਕੁ ਐਸਤਾ ਐਸਤਾ ਚਲਾਈ, ਜਿੰਨੀ ਦੇਰ ਤੱਕ ਮੈਂ ਜਪਜੀ ਸਾਹਿਬ ਦਾ ਪਾਠ ਨਾ ਪੂਰਾ ਕਰ ਲਵਾਂ, ਓਨੀ ਦੇਰ ਤੱਕ ਮੇਰੀ ਜ਼ਬਾਨ ਨੂੰ ਕੱਟੀ ਨਾ। ਕਹਿੰਦਾ, ਹੱਦ ਹੋ ਗਈ? ਕਹਿੰਦਾ, ਹਾਂ, ਮੇਰੀ ਰਸਨਾ ਨੂੰ, ਮੇਰੀ ਜ਼ਬਾਨ ਨੂੰ ਕੱਟੀ ਨਾ, ਮੈਂ ਗੁਰੂ ਦਾ ਕਲਾਮ ਪੜਨਾ। ਤੇ ਉਹ ਪੁੱਛਦਾ, ਕਿਉਂ? ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ, ਕਾਜੀ ਇਹਦੇ ਟੁਕੜੇ ਹੋ ਗਏ, ਇਹਨੇ ਜੰਮਣਾ ਤੇ ਮਰਨਾ ਨਹੀਂ, ਇਹ ਇਸ ਕਰਕੇ ਜਪਜੀਤ ਸਾਹਿਬ ਪੜਦਾ, ਇਹਨੇ ਉਸ ਥਾਂ ਤੇ ਪਹੁੰਚਣਾ ਜਿੱਥੇ ਗੁਰੂ ਨਾਨਕ ਕਹਿੰਦਾ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਜਿਉਂ ਜਿਉਂ ਤੇਰੇ ਆਰੇ ਨੇ ਇਹਦੇ ਸਰੀਰ ਵੀ ਜਾਣਾ, ਇਹਨੇ ਜਪਜੀ ਦੀ ਇੱਕ ਇੱਕ ਪੌੜੀ ਚੜਨਾ ਤੇ ਅੰਤਲੀ ਪੌੜੀ ਸੱਚ ਖੰਡ ਦੀ ਆ, ਮੇਰੇ ਸਿੱਖ ਨੇ ਟੁਕੜੇ ਹੋਣ ਤੋਂ ਬਾਅਦ ਸੱਚ ਖੰਡ ਵਿਚ ਨਿਵਾਸ ਕਰਨਾ। ਯਾਦ ਰੱਖੀ, ਉੱਥੇ ਪਹੁੰਚਣਾ ਜਿੱਥੇ ਬੇਗਮਪੁਰਾ ਹੈ,

ਪਹੁੰਚਣਾ ਜਿੱਥੇ ਜਨਮ ਜਰਾ ਤੇ ਮੌਤ ਨਹੀਂ। ਤੇ ਕਹਿਣ ਲੱਗਾ ਹੱਦ ਹੋ ਗਈ, ਜੇ ਆਰਾ ਤੇਜ਼ੀ ਨਾਲ ਤੁਰਿਆ ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਮਤੀ ਦਾਸ ਘਬਰਾਈ ਨਾ, ਤੇ ਅੱਗੋ ਉੱਤਰ ਸੀ ਸੁਖਮਨੀ ਦੀ ਬਾਣੀ ਦਾ, ਦਾਤਾ ਮਨ ਕਿਉਂ ਬਹਿਰਾ ਕਰੇਗਾ, ਸਤਿਗੁਰ ਮੇਰਾ ਪੂਰਾ। ਮਨ ਕਹਿ ਰਿਹਾ ਸੀ ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਨ ਕਹਿ ਰਿਹਾ ਸੀ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਤੇ ਸਾਹਿਬ ਨੇ ਕਿਹਾ ਮਤੀ ਦਾਸ ਕੀ ਹੋਇਆ, ਆਰੇ ਦੇ ਦੰਦੇ ਤੇਰੀ ਜੀਭ ਦੇ ਟੁਕੜੇ ਕਰ ਦੇਣਗੇ, ਪਰ ਯਾਦ ਰੱਖੀਏ ਧੁਰ ਕੀ ਬਾਣੀ ਏ, ਇਸ ਬਾਣੀ ਨੂੰ ਇਸ ਆਵਾਜ਼ ਨੂੰ ਆਰੇ ਦੇ ਦੰਦੇ ਨਹੀਂ ਖੋ ਸਕਦੇ। ਆ ਠੀਕ ਕਿ ਜੀਭ ਦੇ ਦੋ ਟੁਕੜੇ ਹੋ ਜਾਣਗੇ, ਪਰ ਚੇਤੇ ਰੱਖੀ ਦੋਨਾਂ ਟੁਕੜਿਆਂ ਵਿੱਚੋਂ ਵੀ ਜਪਜੀ ਦੀ ਆਵਾਜ਼ ਆਉਂਦੀ ਰਹੇਗੀ। ਉਹ ਧੁਰ ਕੀ ਬਾਣੀ ਕਾਹਦੀ, ਜਿਹਨੂੰ ਆਰੇ ਦੇ ਦੰਦੇ ਖਤਮ ਕਰਦੇ। ਉੱਥੇ ਕਹਿੰਦੇ ਨੇ ਭਾਈ ਮਤੀ ਦਾਸ ਸ਼ੀਸ਼ ਤੇ ਆਰਾ ਰੱਖਿਆ, ਅੰਤਲੀ ਨਮਸਕਾਰ ਫੱਟਿਆਂ ਵਿੱਚ ਖਲੋਤਿਆਂ ਸ਼ੀਸ਼ ਝੁਕਾਇਆ ਆਪਣੇ ਚੋਜੀ ਪ੍ਰੀਤਮ ਨੂੰ ਤੇ ਆਰਾ ਚੱਲਿਆ। ਜਲਾਬ ਘਬਰਾਉਂਦਾ, ਪਰ ਜਿਹਦੇ ਸਿਰ ਤੇ ਆਰਾ ਚੱਲਦਾ ਉਹ ਖੁਸ਼ ਸ਼ੁਰੂ ਹੋ ਗਿਆ। ਇੱਕ ਓਅੰਕਾਰ ਤੋਂ ਸ਼ੁਰੂ ਕੀਤਾ, ਪਹੁੰਚ ਗਿਆ ਪੌੜੀਆਂ ਪੜਦਿਆਂ ਪੜਦਿਆਂ, ਲੋਕ ਦੇਖਦੇ ਨੇ ਮੂੰਹ ਵਿੱਚ ਉਂਗਲਾਂ ਪਾਉਂਦੇ ਨੇ ਇਹਨੂੰ ਦੁੱਖ ਨਹੀਂ, ਤੇ ਸਿੱਖ ਦੇ ਮੂੰਹ ਵਿੱਚੋਂ ਆਵਾਜ਼ ਨਿਕਲਦੀ ਪਈ ਏ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਲੋਕ ਸੋਚਦੇ ਨੇ ਦਾ ਜੀਵਨ ਕਿੰਨਾ ਉੱਚਾ ਹੈ, ਤੇ ਉਹਦਾ ਜਵਾਬ ਫਿਰ ਜਪਜੀ ਦਿੰਦਾ ਪਿਆ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ ਕਰਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਆਰਾ ਚੱਲੀ ਗਿਆ, ਜੀਵ ਕੱਟ ਦਿੱਤੀ ਏ, ਪਰ ਜਪਜੀ ਦੀ ਆਵਾਜ਼ ਵੀ ਆਉਂਦੀ ਏ। ਤੇ ਅੱਜ ਉੱਥੇ ਸੂਰਮਾ ਪਹੁੰਚ ਗਿਆ, ਜਿਸ ਖੰਡ ਵਿੱਚ ਪਹੁੰਚੇ ਹੋਏ ਸਿੱਖ ਨੂੰ ਮੇਰਾ ਗੁਰੂ ਨਾਨਕ ਦੀ ਸੂਰਮਾ ਕਹਿੰਦਾ। ਚੇਤੇ ਰੱਖਣਾ ਕਿੱਥੇ ਪਹੁੰਚਿਆ, ਸੋਦਰ ਦੀ ਪੌੜੀ ਲੰਘ ਗਿਆ, ਅਗਲੀਆਂ ਪੌੜੀਆਂ ਨਿਕਲ ਗਿਆ, ਜੀਭ ਕੱਟ ਦਿੱਤੀ ਪਰ ਆਵਾਜ਼ ਆਉਂਦੀ ਪਈ ਇੱਕ ਦੂ ਜੀਵੋਂ, ਲੱਖੋਂ ਹੈ ਲਖਵੀਤ, ਲੱਖ ਲੱਖ ਗੇੜਾ ਆਖੀਆਂ, ਇੱਕ ਨਾਮ ਜਗਦੀਸ਼, ਇੱਕ ਰਾਹ ਪਤ ਪੌੜੀਆਂ ਚੜੀਆ ਹੋਏ ਆਕੀਸ। ਇਸ ਪੌੜੀ ਨੂੰ ਨਿਕਲਿਆ ਧਰਮ ਖੰਡ ਵਿੱਚੋਂ, ਗਿਆਨ ਖੰਡ ਵਿੱਚੋਂ, ਸ਼ਰਮ ਖੰਡ ਵਿੱਚੋਂ, ਕੇਵਲ ਜਪਜੀ ਦੀ ਪੌੜੀ ਵਿੱਚੋਂ ਨਹੀਂ, ਇੱਕ ਇੱਕ ਅਵਸਥਾ ਵਿੱਚੋਂ ਨਿਕਲਦਾ ਪਿਆ। ਹੁਣ ਉੱਥੇ ਪਹੁੰਚ ਗਿਆ, ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਤੇ ਕੌਣ ਪੁੱਛਦਾ ਉੱਥੇ, ਕੇਵਲ ਸਾਡੇ ਵਰਗੇ ਗੱਲਾਂ ਕਰਨ ਵਾਲੇ ਨਹੀਂ, ਤਿੱਥੇ ਜੋਤ ਮਹਾਬਲ ਸੂਰ। ਉੱਥੇ ਸੂਰਮੇ ਪਹੁੰਚਦੇ ਨੇ, ਉੱਥੇ ਆਰੇ ਥੱਲੇ ਸਿਰ ਦੇਣ ਵਾਲੇ ਯੋਧੇ ਪਹੁੰਚਦੇ ਨੇ, ਤਿੱਥੇ ਜੋਤ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਲੋਕ ਕਹਿੰਦੇ ਨੇ ਟੁਕੜੇ ਦੋ ਹੋ ਗਏ, ਪਰ ਆਵਾਜ਼ ਆਉਂਦੀ ਪਈ ਏ ਨਾ ਉਹ ਮਰੇ ਨਾ ਠਾਕੇ ਜਾਏ, ਜਿਨ ਕਾ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ। ਤੇ ਅੱਜ ਉੱਥੇ ਪਹੁੰਚ ਗਿਆ ਜਿੱਥੇ ਸੱਚ ਖੰਡ ਵਸੈ ਨਿਰੰਕਾਰ, ਤੇ ਜਦੋਂ ਵੇਂਦਾ ਮੇਰਾ ਗੁਰੂ ਨਾਨਕ ਤੇ ਕਹਿੰਦੇ ਨੇ ਸੱਚ ਖੰਡ ਵਸੈ ਨਿਰੰਕਾਰ, ਤੇ ਖੁਸ਼ ਹੁੰਦਾ ਪਿਆ ਕਿ ਅੱਜ ਮੇਰਾ ਸਿੱਖ ਇੱਥੇ ਆ ਪਹੁੰਚਿਆ। ਉਧਰ ਦੋ ਟੁਕੜੇ ਹੋ ਗਏ, ਦੋਨੋਂ ਪਾਸੇ ਡਿੱਗ ਪਏ, ਤੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਅਰਧੋ ਉਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹਵੈ ਦੁਐ ਥਾਰਾ, ਦੋਨੋ ਤਨ ਤੇ ਜਪਜੀ ਪੜੈ ਖੇਰਤ ਸਭ ਕਹਿ ਅਚਰਜ ਬੜੈ। ਸਾਧ ਸੰਗਤ ਭਾਈ ਮਤੀ ਦਾਸ ਦੀ ਸ਼ਹਾਦਤ ਹੋ ਗਈ, ਗੁਰੂ ਤੇਗ ਬਹਾਦਰ ਨੇਤਰ ਮੁੰਦ ਕੇ ਸ਼ੁਕਰ ਵੀ ਜੁੜ ਗਏ ਨੇ, ਕਿਉਂਕਿ ਮੇਰਾ ਗੁਰੂ ਸਿੱਖ ਨੂੰ ਉਥੋਂ ਤੱਕ ਲੈ ਕੇ ਜਾਂਦਾ, ਜੇ ਮੇਰਾ ਗੁਰੂ ਬਾਣੀ ਵਿੱਚ ਆਵਾਜ਼ ਦੇ ਕੇ ਕਹਿੰਦਾ ਸੱਜਣਾ ਉਹਨੂੰ ਸੱਜਣ ਬਣਾਈ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ, ਉਹਨੂੰ ਸੱਜਣ ਬਣਾਈ। ਜਿੱਥੇ ਸਾਹਿਬ ਕਹਿੰਦੇ ਨੇ ਕਿ ਉਹ ਜੀਵੰਦੇ ਵਿਛੜੈ ਉਹ ਮੋਇਆ ਨਾ ਜਾਹੀ ਛੋੜ, ਗੁਰੂ ਤੇਗ ਬਹਾਦਰ ਜੀ ਨੇ ਉਸ ਪ੍ਰੀਤਮ ਨੂੰ ਸੱਚਖੰਡ ਦੇ ਘਰ ਵਿੱਚ ਪ੍ਰਵਾਨ ਕਰਾ ਦਿੱਤਾ। ਭਾਈ ਮਤੀ ਦਾਸ ਦੀ ਸ਼ਹਾਦਤ ਹੋ ਗਈ, ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਦੂਸਰਾ ਸਿੱਖ ਲਿਆਂਦਾ ਗਿਆ, ਉਹਦਾ ਨਾਮ ਹੈ ਭਾਈ ਦਿਆਲਾ। ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਆਪਣੇ ਇਤਿਹਾਸ ਵੱਲ ਕਦੀ ਨਜ਼ਰ ਮਾਰੋ, ਭਾਈ ਦਿਆਲਾ ਕੌਣ ਹੈ? ਭਾਈ ਸਾਹਿਬ ਭਾਈ ਦਿਆਲਾ ਭਾਈ ਮਨੀ ਸਿੰਘ ਦਾ ਵੱਡਾ ਭਰਾ ਜੇ, ਧਿਆਨ ਰੱਖਣਾ ਭਾਈ ਮਨੀ ਸਿੰਘ ਦਾ ਉਹ ਪਰਿਵਾਰ ਹੈ ਜਿਹਦੀਆਂ ਤਿੰਨ ਪੀੜੀਆਂ ਵਿੱਚੋਂ 29 ਜੀ ਇੱਕੋ ਘਰ ਦੇ ਸ਼ਹੀਦ ਨੇ। ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਸੀ, ਅੰਮ੍ਰਿਤਸਰ ਦੀ ਪਹਿਲੀ ਜੰਗ ਵਿੱਚ ਭਾਈ ਮਨੀ ਸਿੰਘ ਭਾਈ ਦਿਆਲਾ ਜੀ ਦੇ ਭਰਾ ਨੇ, ਇਹਨਾਂ ਦੇ ਦਾਦੇ ਦਾ ਨਾਮ ਸੀ ਭਾਈ ਬੱਲੂ ਰਾਓ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਲੜੀ
ਇੱਥੇ ਭਾਈ ਦਿਆਲਾ ਜੀ ਦਾ ਦਾਦਾ ਸ਼ਹੀਦ ਹੋਇਆ ਸੀ। ਭਾਈ ਦਿਆਲਾ ਜੀ 12 ਭਰਾ ਨੇ, 12 ਵਿੱਚੋਂ 11 ਭਰਾ ਸ਼ਹੀਦ ਹੋਏ ਨੇ। ਚੇਤੇ ਰੱਖਣਾ ਇਸੇ ਭਾਈ ਮਨੀ ਸਿੰਘ ਜੀ ਦਾ ਭਾਈ ਦਿਆਲਾ ਭਰਾ ਹੈ, ਇਹਦੇ 10 ਪੁੱਤਰ ਨੇ, 10 ਪੁੱਤਰਾਂ ਵਿੱਚੋਂ 7 ਪੁੱਤਰ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਦੇ 10 ਪੋਤਰੇ ਨੇ ਤੇ 10 ਦੇ 10 ਪੋਤਰੇ ਵੀ ਸ਼ਹੀਦ ਨੇ। ਜਿਸ ਬਚਿੱਤਰ ਸਿੰਘ ਨੇ ਨਾਗਨੀ ਮਾਰ ਕੇ ਹਾਥੀ ਦਾ ਸਿਰ ਪਾੜਿਆ ਹੈ ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਜਿਸ ਭਾਈ ਉਦਾ ਸਿੰਘ ਨੇ ਰਾਜੇ ਕੇਸਰੀ ਚੰਦ ਦੇ ਸਿਰ ਨੂੰ ਚਟਕਾਇਆ ਹੈ, ਧਿਆਨ ਰੱਖਣਾ ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਤੇ ਜਿਸ ਲੱਕੀ ਸ਼ਾਹ ਵਣਜਾਰੇ ਨੇ ਗੁਰੂ ਕਾ ਧੜ ਚੁੱਕਣਾ ਹੈ ਉਹ ਭਾਈ ਮਨੀ ਸਿੰਘ ਦਾ ਸਹੁਰਾ ਹੈ, ਉਹਦੀ ਬੱਚੀ ਬੀਬੀ ਸੀਤੋ ਬਾਈ ਭਾਈ ਮਨੀ ਸਿੰਘ ਨਾਲ ਵਿਆਹੀ ਹੋਈ। ਕਿੱਡਾ ਕੁ ਤਕੜਾ ਖਾਨਦਾਨ ਹੈ, ਭਾਈ ਦਿਆਲਾ ਸਾਹਮਣੇ ਲਿਆਂਦਾ ਹੈ, ਸਤਿਗੁਰੂ ਦੇ ਚਰਨਾਂ ਵੀ ਝੁਕਿਆ, ਨਮਸਕਾਰ ਕੀਤੀ ਹੈ। ਤੇ ਗੁਰੂ ਤੇਗ ਬਹਾਦਰ ਜੀ ਦੇਖਦੇ ਪਏ ਨੇ, ਇੱਕ ਨੂੰ ਆਰੇ ਨਾਲ ਚੀਰਿਆ, ਦੂਜੇ ਲਈ ਪਾਣੀ ਗਰਮ ਕੀਤਾ, ਥੱਲੇ ਅੱਗ ਦਾ ਲਾਂਬੂ ਬਾਲ ਦਿੱਤਾ, ਦੇਖ ਉਬਾਰੇ ਖਾਣ ਲੱਗੀ ਏ। ਤੇ ਭਾਈ ਦਿਆਲਾ ਕਿੰਨਾ ਕੁ ਗੁਰੂ ਕਾ ਵਿਸ਼ਵਾਸ ਵਾਲਾ ਸਿੱਖ ਸੀ, ਜਦੋਂ ਪਟਨਾ ਸਾਹਿਬ ਤੋਂ ਗੁਰਦੇਵ ਅੱਗੇ ਗਏ ਨੇ ਅਸਾਮ ਨੂੰ, ਬੰਗਾਲ ਨੂੰ, ਤੇ ਪਿੱਛੋਂ ਪਰਿਵਾਰ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਭਾਈ ਦਿਆਲੇ ਦੀ ਸੀ, ਤੇ ਜਦੋਂ ਭਾਈ ਦਿਆਲੇ ਲਈ ਹੁਕਮਨਾਮਾ ਆਉਂਦਾ, ਇੰਨੀ ਕੁ ਗੱਲ ਸਮਝ ਲੈਣੀ ਭਾਈ ਦਿਆਲਾ ਕਿੰਨਾ ਕੁ ਗੁਰੂ ਦਾ ਨੇੜਾ ਹੋ ਚੁੱਕਾ। ਤੇ ਗੁਰਦੇਵ ਹੁਕਮਨਾਮੇ ਤੇ ਲਿਖਦੇ ਨੇ, ਭਾਈ ਦਿਆਲੇ ਦਾ ਕਹਿਆ ਹੋਇਆ ਗੁਰੂ ਤੇਗ ਬਹਾਦਰ ਦਾ ਕਹਿਆ ਹੋਇਆ ਸਮਝਣਾ, ਇਹਦਾ ਮਤਲਬ ਇੰਨਾ ਵਿਸ਼ਵਾਸ ਪਾਤਰ ਕਿ ਜੋ ਭਾਈ ਦਿਆਲਾ ਕਹਿ ਦੇਗਾ ਉਹ ਗੁਰੂ ਕਾ ਬਚਨ ਹੈ। ਇਹਦੇ ਸਾਹਮਣੇ ਆਈਏ ਦੇਗ, ਤੇ ਇਹਨੇ ਕਹਿੰਦੇ ਨੇ ਇੱਕ ਅਰਦਾਸ ਕੀਤੀ, ਬਹਿਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਅੱਜ ਦਿੱਲੀ ਏ, ਜਦੋਂ 5ਵੇਂ ਜਾਮੇ ਵਿੱਚ ਸਾਂ ਉਦੋਂ ਲਾਹੌਰ ਸੀ, ਅੱਜ ਪਿੰਜਰਾ ਏ, ਉਧਰ ਤੁਸੀਂ ਬੈਠੇ ਸੋ ਉਬਲਦੀ ਦੇਗ ਵਿੱਚ, 5ਵੇਂ ਜਾਮੇ ਗੁਰੂ ਅਰਜਨ ਦੇ ਰੂਪ ਵਿੱਚ ਬੈਠਾ ਸੈਂ, ਤੇ ਤੇਰੇ ਤੋਂ ਬਾਅਦ ਅੱਜ ਤੇਰਾ ਸਿੱਖ ਉਬਲਦੀ ਦੇਗ ਵਿੱਚ ਬਹਿਣ ਲੱਗਾ, ਜਿਵੇਂ ਜਹਾਂਗੀਰ ਦੀ ਉਬਲਦੀ ਦੇਗ ਵਿੱਚ ਗੁਰੂ ਅਰਜਨ ਸਾਹਿਬ ਤੂੰ ਭਾਣੇ ਨੂੰ ਮੰਨ ਗਿਆ, ਮੇਰੇ ਕੋਲ ਕੋਈ ਤਾਕਤ ਨਹੀਂ, ਅੱਜ ਦਿਆਲੇ ਦੇ ਵਿੱਚ ਤੂੰ ਬਹਿਣਾ, ਤੇ ਜਿਵੇਂ ਲਾਹੌਰ ਬੈਠਾ ਸੈਂ ਅੱਜ ਦੂਜੀ ਵਾਰ ਚਾਂਦਨੀ ਚੌਂਕ ਵਿੱਚ ਬਹਿ ਜਾ, ਵਰਤਣਾ ਤੂੰ ਇਹ ਵਿੱਚ, ਮੇਰੇ ਕੋਲ ਸਮਰੱਥਾ ਨਹੀਂ। ਭਾਈ ਸਾਹਿਬ ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ, ਅਸੀਂ ਤਸਵੀਰਾਂ ਵਿੱਚ ਵੇਹਨੇ ਹਾਂ ਨਾ ਕਿ ਉਪਰੋਂ ਖੁੱਲੀ ਹੈ ਦੇਗ, ਨਹੀਂ ਉੱਪਰ ਢੱਕਣ ਦਿੱਤਾ ਹੈ, ਢੱਕਣ ਦੇ ਉੱਪਰ ਭਾਰ ਰੱਖਿਆ ਹੈ ਕਿ ਕਿਤੇ ਭਾਪ ਦੇ ਜ਼ੋਰ ਨਾਲ ਢੱਕਣ ਨਾ ਉੱਠ ਜਾਏ। ਕਦੀ ਤੱਕੋ ਉਸ ਸਮੇਂ ਨੂੰ, ਦੇਗ ਉਬਲਦੀ ਹੋਵੇ ਤੇ ਉੱਤੇ ਦਿੱਤਾ ਹੋਵੇ ਢੱਕਣ, ਤੇ ਥੱਲੇ ਬੈਠਾ ਹੋਵੇ ਗੁਰੂ ਕਾ ਸਿੱਖ, ਤੇ ਫਿਰ ਵੀ ਦੇਗ ਵਿੱਚੋਂ ਆਵਾਜ਼ ਪੀ ਆਉਂਦੀ ਸੀ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਦੇਗ ਵਿੱਚੋਂ ਗੁੰਦਾ ਪਿਆ ਸੀ ਕਿ ਸੁਖ ਮਨੀ ਸੁਖ ਅੰਮ੍ਰਿਤ ਪ੍ਰਗਨਾਨ, ਲੋਕ ਕਹਿੰਦੇ ਸਨ ਤਪਦਾ, ਕਹਿ ਰਿਹਾ ਸੀ ਨਹੀਂ, ਭਗਤ ਜਨਾ ਕਹਿ ਮਨ ਬ੍ਰਸ਼ਟ ਵਿਸ਼ਰਾਮ, ਲੋਕ ਸਮਝਦੇ ਨੇ ਤਪਦਾ, ਉਹ ਕਹਿ ਰਿਹਾ ਸੀ ਕੱਲ ਤਾਤੀ ਠਾਂਡਾ ਹਰ ਨਾਉ। ਕੁਝ ਸਮੇਂ ਤੋਂ ਬਾਅਦ ਦੇਖਿਆ ਤੇ ਚਮੜੀ ਫੁੱਲ ਚੁੱਕੀ ਸੀ, ਖੱਡੀਆਂ ਤੋਂ ਵੱਖ ਹੋਈ ਪਈ ਸੀ। ਭਾਈ ਦਿਆਲਾ ਜੀ ਸ਼ਹੀਦ ਕਰ ਦਿੱਤੇ ਗਏ ਨੇ, ਹੁਣ ਤੀਸਰਾ ਸਿੱਖ ਜਿਹਨੇ ਅੰਤਲੇ ਸਮਾਚਾਰ ਨੂੰ ਨੋਟ ਕੀਤਾ। ਵਿਦਵਾਨ ਕਹਿੰਦੇ ਨੇ ਸਾਰੇ ਸਾਕੇ ਨੂੰ ਇਹਨੇ ਕਲਮ ਬੰਦ ਕੀਤਾ, ਭਾਈ ਸਤੀ ਦਾਸ ਇਹਨੂੰ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਰੂਹ ਵਿੱਚ ਲਪੇਟਿਆ ਗਿਆ, ਰੂਹ ਵਿੱਚ ਲਪੇਟ ਕੇ ਰੱਸੇ ਨਾਲ ਬੰਨਿਆ, ਤੇ ਕਮਾਲ ਦੀ ਗੱਲ ਉਸ ਰੱਸੇ ਨੂੰ ਜ਼ਮੀਨ ਨਾਲ ਕਿੱਲਾ ਗੱਡ ਕੇ ਬੰਨ ਦਿੱਤਾ ਕਿ ਰੂਹ ਨੂੰ ਅੱਗ ਲੱਗੇ ਕਿਤੇ ਦੌੜੇ ਨਾ। ਚੇਤੇ ਰੱਖਣਾ ਅੱਜ ਦੀ ਖੇਡ ਨੀ, ਦਿੱਲੀ ਦਾ ਕੰਮ ਬੰਨ ਕੇ ਸਾੜਨਾ ਇਹਦਾ ਪੁਰਾਣਾ ਸੁਭਾਅ ਹੀ ਏ, ਕਦੀ ਔਰੰਗਜ਼ੇਬ ਦਾ ਰੂਪ ਬਣਾ ਕੇ ਆ ਜਾਂਦੀ ਏ, ਕਦੀ ਤਿਲਕ ਤੇ ਜੰਜੂ ਦਾ ਰੂਪ ਬਣਾ ਕੇ ਆ ਜਾਂਦੀ ਏ, ਕਦੀ ਰੂਹ ਲਪੇਟ ਕੇ ਸਾੜ ਦੀਏ, ਤੇ ਕਦੀ ਟੈਰ ਪਾ ਕੇ ਸਾੜ ਦੀਏ, ਕਦੀ ਪੈਟਰੋਲ ਛਿੜਕ ਕੇ ਸਾੜ ਦੀਏ, ਤੇ ਕਦੀ ਉਬਲਦੇ ਪਾਣੀ ਵਿੱਚ ਬਿਠਾ ਕੇ ਸਾੜ ਦੀਏ। ਪਤਾ ਨੀ ਇਹਨੇ ਕਿੰਨੀ ਕੁ ਪ੍ਰੀਖਿਆ ਲੈਣੀ। ਧਿਆਨ ਰੱਖਣਾ ਇਹ ਸਿੱਖਾਂ ਨੂੰ ਇੱਕ ਰੰਗ ਚੜਿਆ ਨਾਮ ਦਾ, ਕੱਚੇ ਰੰਗ ਮੈਂ ਅਰਜ ਕਰਨਾ ਹੁੰਦਾ, ਠੰਡੇ ਪਾਣੀਆਂ ਨੂੰ ਉਤਰ ਜਾਂਦੇ ਨੇ, ਪਰ ਦਿੱਲੀ ਤੂੰ ਯਾਦ ਰੱਖੀ ਇਹ ਮਜੀਠੀ ਰੰਗ ਵਿੱਚ ਰੰਗੇ ਨੀ, ਮਜੀਠ ਦੇ ਰੰਗ ਉਬਲਦੇ ਬਾਣੀਆਂ ਵਿੱਚ ਵੀ ਕਦੀ ਨੀ ਉਤਰਦੇ ਹੁੰਦੇ। ਸਿੱਖ ਨੂੰ ਬੰਨਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ। ਤੇ ਇਸ ਭੀੜ ਵਿੱਚ ਇੱਕ ਚਿਹਰਾ ਹੈ ਜਿਹਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਤੇ ਅੱਖਾਂ ਪੂੰਝ ਲੈਂਦਾ, ਅੱਖਾਂ ਬੰਦ ਕਰ ਲੈਂਦਾ, ਕਦੀ ਹੌਕਾ ਭਰਦਾ, ਕਦੀ ਮੂੰਹ ਨੂੰ ਲੁਕਾ ਲੈਂਦਾ, ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਏ ਇਹ ਕੌਣ ਹੈ। ਉਹ ਭਾਈ ਜੈਤਾ ਜਿਹਨੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਚੁੱਕਣਾ।
ਉਹ ਇੰਤਜ਼ਾਰ ਪਿਆ ਕਰਦਾ ਹੈ, ਉਹ ਸਾਰਾ ਨਜ਼ਾਰਾ ਤੱਕਦਾ ਪਿਆ ਜਾ ਕੇ ਦੱਸਣਾ ਉਸ ਮਾਈ ਨੂੰ ਕਿ ਸਤਿਗੁਰੂ ਆਹ ਕੁਝ ਵਰਤਿਆ, ਤਿੰਨ ਸਿੱਖ ਸ਼ਹੀਦ ਹੋ ਗਏ, ਰਾਤ ਪੈ ਗਈ, ਲੋਕ ਘਰਾਂ ਨੂੰ ਚਲੇ ਗਏ ਨੇ, ਗੁਰੂ ਤੇਗ ਬਹਾਦਰ ਸੱਚੇ ਪਿਤਾ ਪਿੰਜਰੇ ਵਿੱਚ ਬੰਦ ਨੇ, ਪਰਤ ਕੇ ਪਹਿਰਾ ਲਾ ਦਿੱਤਾ। ਸਾਰੀ ਰਾਤ ਪ੍ਰੀਤਮ ਜਾ ਕੇ ਉਸ ਵਾਹਿਗੁਰੂ ਦੀ ਯਾਦ ਵਿੱਚ ਕੱਢੀਏ। ਅੱਜ ਸੂਰਜ ਦੀ ਟਿੱਕੀ ਨਿਕਲੀ, ਨਵੰਬਰ ਦਾ ਮਹੀਨਾ ਤੇ ਸੰਨ 1675 ਏ, ਤੇ ਅੱਜ ਉਧਰ ਸੂਰਜ ਪਿਆ ਨਿਕਲਦਾ ਹੈ, ਚੇਤੇ ਰੱਖਣਾ ਇਧਰ ਪੂਰਬ ਤੋਂ ਸੂਰਜ ਨਿਕਲਦਾ ਹੈ ਤੇ ਉਧਰ ਦੂਸਰੇ ਪਾਸੇ ਅੱਜ ਮੁਗਲ ਰਾਜ ਦੇ ਸੂਰਜ ਨੇ ਡੁੱਬਣਾ ਸ਼ੁਰੂ ਕਰਦੇ ਹਨ। ਗੁਰੂ ਤੇਗ ਬਹਾਦਰ ਜੀ ਪਿੰਜਰਾ ਲਿਆਂਦਾ, ਪਹਿਲਾਂ ਢਿੰਡੋਰਾ ਪਟਵਾ ਦਿੱਤਾ ਗਿਆ ਹੈ ਕਿ ਅੱਜ ਸਿੱਖਾਂ ਦੇ ਗੁਰੂ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਜਾਣਾ। ਇਹਦਾ ਕਾਰਨ ਸੀ ਕਿ ਲੋਕ ਆ ਕੇ ਦੇਖਣ, ਕੁਝ ਤਾਂ ਭੈ ਭੀਤ ਹੋ ਜਾਣਗੇ, ਕੋਈ ਸੱਚ ਦੀ ਆਵਾਜ਼ ਨਹੀਂ ਬੁਲੰਦ ਕਰੇਗਾ, ਤੇ ਜਿਹੜੇ ਸਿੱਖ ਨੇ ਉਹ ਡਰ ਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਗੇ। ਪਿੰਜਰਾ ਅੱਜ ਲਿਆਂਦਾ, ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਜੀ ਆਏ ਨੇ, ਕੁਝ ਸਵਾਲ ਜਵਾਬ ਹੋਏ ਨੇ ਤੇ ਵਿਦਵਾਨਾਂ ਨੇ ਉਹਨਾਂ ਨੂੰ ਬੜੇ ਸੋਹਣੇ ਅੱਖਰ ਦਿੱਤੇ ਨੇ। ਕਹਿੰਦੇ ਨੇ ਕਾਜ਼ੀ ਕੋਤਵਾਲ ਤੇ ਜਲਾਦ ਵੀ ਪਹੁੰਚਿਆ ਤੇ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿੱਚ ਕਾਜ਼ੀ ਨੇ ਮੁਸਕਰਾਉਂਦਿਆਂ ਇੱਕ ਗੱਲ ਕਹੀ, ਕਹਿੰਦਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ, ਮੈਂ ਖਾਨਦਾਨੀ ਕਾਜ਼ੀ ਹਾਂ, ਸਾਡਾ ਕਿੱਥੇ ਹੀ ਹੋਵੇ, ਮੇਰਾ ਬਾਪ ਵੀ ਕਾਜ਼ੀ, ਮੇਰਾ ਦਾਦਾ ਵੀ ਕਾਜ਼ੀ। ਤੇ ਜਦੋਂ ਆਇਆ ਜਲਾਦ, ਕਹਿੰਦਾ ਸ਼ਾਇਦ ਤੁਹਾਨੂੰ ਪਤਾ ਨਹੀਂ, ਮੈਂ ਖਾਨਦਾਨੀ ਜਲਾਦ ਹਾਂ। ਤੇ ਕੋਤਵਾਲ ਅਬਦੁੱਲਾ ਕਹਿੰਦਾ ਮੈਂ ਖਾਨਦਾਨੀ ਕੋਤਵਾਲ ਹਾਂ। ਤੇ ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣਾ ਚਾਹੁੰਦੇ ਨੇ। ਸਹਿਬ ਮੁਸਕਰਾ ਕੇ ਕਹਿੰਦੇ ਨੇ ਅਕਾਲ ਪੁਰਖ ਦਾ ਸ਼ੁਕਰ ਹੈ, ਬੜਾ ਸਬੱਬ ਬਣਾਇਆ ਸੂ। ਕਹਿਣ ਲੱਗੇ ਕਿਉਂ? ਕਹਿੰਦੇ ਤੂੰ ਖਾਨਦਾਨੀ ਕਾਜ਼ੀ, ਇਹ ਕੋਤਵਾਲ, ਇਹ ਖਾਨਦਾਨੀ ਜਲਾਦ, ਪਰ ਮੈਂ ਖਾਨਦਾਨੀ ਸ਼ਹੀਦ ਹਾਂ। ਸ਼ਾਇਦ ਤੁਹਾਡੇ ਘਰਾਂ ਵਿੱਚ ਕਾਜ਼ੀ ਤੇ ਕੋਤਵਾਲ ਜਲਾਦ ਜੰਮਣੇ ਬੰਦ ਹੋ ਜਾਣ, ਪਰ ਮੇਰੇ ਖਾਨਦਾਨ ਅੱਜ ਸਾਹਮਣੇ ਟੱਕਰ ਹੋਈ। ਤੇ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਨੂੰ ਇੱਕ ਕਵੀ ਨੇ ਅੰਕਿਤ ਕੀਤਾ, ਉਹ ਕਹਿੰਦਾ ਥੋੜੇ ਦਿਨਾਂ ਵਿੱਚ ਹੀ ਫੁੱਲ ਇਸਦੇ ਸ਼ਹਾਦਤਾਂ ਦੇ ਖਿਲਰ ਜਾਣਗੇ ਉਹ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਉੱਠੂ ਚਮਕੌਰ ਦੀ ਜੂਹ ਸਾਰੀ ਟੁੱਟੇ ਜਦੋਂ ਜੋ ਰੁੱਤ ਬਹਾਰ ਅੰਦਰ। ਕਹਿ ਲੱਗੇ ਅੱਧ ਕਿੜੇ ਹੀ ਤੋੜ ਕੇ ਤਾਣੀਆਂ ਤੋਂ, ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਪਰ ਇਹ ਗੱਲ ਯਾਦ ਰੱਖਣੀ, ਬਣੀ ਰਹੇਗੀ ਸਦਾ ਬਹਾਰ ਇਸਦੇ, ਲਾਗੇ ਖਿਜ਼ਾ ਨੇ ਇਸ ਦੇ ਟੁਕਣਾ ਨਹੀਂ, ਲੱਗੀ ਔਰ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ, ਇਸ ਪੇਡੇ ਨੇ ਕਦੀ ਸੁੱਕਣਾ ਨਹੀਂ। ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰੇ ਅਜਦਾਦ ਤੇ ਮਿਲਾ ਹੈ ਮੁਝ ਕੋ ਵਿਰਸਾ ਸ਼ਹਾਦਤ ਕਾ, ਮੇਰੇ ਅਜਦਾਦ ਤੇ ਮਿਲਾ ਹੈ ਮੁਝ ਕੋ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ। ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ, ਅੱਜ ਦੇਖੋ ਕਹਿਰ ਹੋਣ ਲੱਗਾ। ਚੇਤੇ ਰੱਖੋ ਦਿੱਲੀ ਵਿੱਚ ਬੜੇ ਅੱਗੇ ਮਰੇ ਨੇ, ਪਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਇੱਕ ਨਵਾਂ ਪਲਟਾ ਲੈ ਕੇ ਆਉਣਾ। ਗੁਰੂ ਤੇਗ ਬਹਾਦਰ ਜੀ ਨਿਕਲੇ, ਪੁੱਛਿਆ ਦੱਸੋ ਕਿੰਨੇ ਦਿਨ ਹੋ ਗਏ ਇਸ਼ਨਾਨ ਨਹੀਂ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਬਚਨ ਕਹਿ, ਅੱਜ ਭਾਈ ਜੈਤਾ ਉਹ ਵੀ ਆ ਗਿਆ, ਤੱਕਦਾ ਭੀੜ ਅੰਦਰ ਆਪਣੇ ਪ੍ਰੀਤਮ ਨੂੰ, ਦੂਰੋਂ ਕੇਵਲ ਸੁਰਤ ਨਾਲ ਨਮਸਕਾਰਾਂ ਕਰਦਾ, ਅੱਖਾਂ ਨਾਲ ਚਰਨਾਂ ਤੇ ਧੂੜ ਪਈ ਆਪਣੇ ਮਸਤਕ ਤੇ ਲਾਉਂਦਾ ਤੇ ਇੰਤਜ਼ਾਰ ਕਰਦਾ, ਬਸਤਰ ਨਵੇਂ ਪਾ ਕੇ ਆਇਆ, ਟੋਕਰੀ ਨੂੰ ਲੁਕਾ ਕੇ ਰੱਖਿਆ, ਰੇਸ਼ਮੀ ਕੱਪੜਾ ਲਿਆਂਦਾ ਜਿਹਦੇ ਵਿੱਚ ਆਪਣੇ ਪ੍ਰੀਤਮ ਦੇ ਸੀਸ ਨੂੰ ਲਪੇਟ ਕੇ ਜਾਣਾ। ਗੁਰੂ ਤੇਗ ਬਹਾਦਰ ਜੀ ਨੇ ਉਸ ਦਿਨ ਕਈ ਦਿਨਾਂ ਤੋਂ ਬਾਅਦ ਅੱਜ ਮੇਰੇ ਸਾਹਿਬ ਨੇ ਇਸ਼ਨਾਨ ਕੀਤਾ, ਖੂਹ ਤੇ ਇਸ਼ਨਾਨ ਕੀਤਾ, ਜਲਾਦ ਆਇਆ, ਬਸਤਰ ਪਾਏ ਨੇ। ਤੇ ਸਾਹਿਬ ਨੇ ਇੱਕ ਗੱਲ ਕਹੀ, ਜਲਾਦ ਪੁੱਛਦਾ ਦੱਸੋ ਕੋਈ ਅੰਤਮ ਇੱਛਾ। ਸਾਹਿਬ ਕਹਿੰਦੇ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਨਾ ਤੇ ਇੱਕ ਕੰਮ ਕਰੀ, ਜਦੋਂ ਮੈਂ ਪਾਠ ਕਰਕੇ ਨਮਸਕਾਰ ਕਰ ਲਵਾਂਗਾ ਉਦੋਂ ਤੂੰ ਤੇਗ ਚਲਾ ਦੇਵੀਂ। ਚੇਤੇ ਰੱਖੀ ਇਹ ਤਿਲਕ ਜੰਜੂ, ਉਹ ਸਤਿਗੁਰੂ ਜਿਹੜਾ ਦੁਖੀਆਂ ਦੇ ਦਰਦ ਵੰਡਾਉਂਦਾ ਹੈ, ਸ਼ਾਇਦ ਅੱਜ ਤਿਲਕ ਤੇ ਜੰਜੂ ਨਜ਼ਰ ਨਾ ਆਉਂਦੇ। ਇੰਨੇ ਅਹਿਸਾਨ ਪ੍ਰਮੋਸ਼ ਲੋਕ, ਅਕਿਰਤ ਕਣ ਲੋਕ, ਭਾਈ ਗੁਰਦਾਸ ਨੇ ਐਵੇਂ ਨਹੀਂ ਸੀ ਕਿਹਾ। ਕਹਿਣ ਲੱਗੇ ਇੱਕ ਦਿਨ ਧਰਤੀ ਨੇ ਫਰਿਆਦ ਕੀਤੀ, ਰੱਬਾ ਮੈਂ ਮਰ ਚੱਲੀ ਹਾਂ ਭਾਰ ਨਾਲ। ਪੁੱਛਿਆ ਕਿ ਜਨਸੰਖਿਆ ਲੋਕਾਂ ਦੀ ਵਸੂ ਜ਼ਿਆਦੀ ਹੈ, ਆਬਾਦੀ ਕਰਕੇ ਤੈਨੂੰ ਭਾਰ ਹੈ? ਕਹਿਣ ਲੱਗੀ ਨਹੀਂ। ਕਹਿੰਦੇ ਨੇ ਸਮੁੰਦਰ ਨਦੀਆਂ ਨਾਲੇ ਪਾਣੀ ਦਾ ਭਾਰ ਹੈ? ਕਹਿਣ ਲੱਗੀ ਨਹੀਂ। ਪੁੱਛਿਆ ਪਹਾੜਾਂ ਦਾ ਭਾਰ, ਬਨਸਪਤੀ ਦਾ ਭਾਰ,
ਕਹਿਣ ਲੱਗੀ ਨਹੀਂ ਤੇ ਫਿਰ ਪੁੱਛਿਆ ਕਿਲਿਆਂ ਦਾ ਪਹਾੜ ਕਹਿਣ ਲੱਗੀ ਇਹ ਵੀ ਨਹੀਂ ਕਾਹਦਾ ਪਹਾੜ ਕਹਿਣ ਲੱਗੀ ਜਿੰਨੀ ਮਰਜ਼ੀ ਵਸੋਂ ਬਣਾ ਦੇ ਨਦੀਆਂ ਨਾਲੇ ਬਣਾ ਦੇ ਮੈਨੂੰ ਬਿਲਕੁਲ ਭਾਰ ਨਹੀਂ ਭਾਰ ਤਾਂ ਇਸ ਗੱਲ ਦਾ ਮੇਰੇ ਉੱਤੇ ਕੋਈ ਅਕਿਰਤ ਧਨ ਨਾ ਪੈਦਾ ਕਰੀ ਕਿਉਂਕਿ ਅਕਿਰਤ ਧਨ ਤੋਂ ਬਾਅਦ ਮੇਰੀ ਤਬਾਹੀ ਹੁੰਦੀ ਉੱਥੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਨਾ ਤੁਸ ਭਾਰੇ ਪਰਬਤਾਂ ਅਸਮਾਨ ਕਹਾਂਦੇ ਨਾ ਤੁਸ ਭਾਰੇ ਕੋਟਗੜ੍ਹ ਘਰ ਬਾਹਰ ਦਸੰਦੇ ਨਾ ਤੁਸ ਭਾਰੇ ਸਾਇਰਾ ਨਦ ਵਾਹ ਵਹਾਂਦੇ ਕਹਿਣ ਲੱਗੇ ਕਿ ਭੂਈ ਭਾਰੇ ਅਕਿਰਤ ਧਨ ਮੰਦੀ ਹੂੰ ਮੰਦੇ ਅੱਜ ਗੁਰੂ ਤੇਗ ਬਹਾਦਰ ਇਸ਼ਨਾਨ ਕੀਤਾ ਸੁੰਦਰ ਵਸਤਰ ਪਾਏ ਨੇ ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰਿਆ ਆਪਣੇ ਮੁਖਾਰ ਬਿੰਦ ਤੋਂ ਬਾਣੀ ਆਰੰਭ ਕਰ ਦਿੱਤੀ ਏ ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ ਅੱਜ ਖਲਕ ਦੇਖਦੀ ਪਈ ਏ ਕਿ ਕੀ ਉਹ ਜਾ ਕਹਿਰ ਕਹਿਣ ਲੱਗਾ ਹੈ ਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਤੇ ਉਸੇ ਵਕਤ ਜਲਾਦ ਨੇ ਤਲਵਾਰ ਸੂਤ ਲਈ ਏ ਤੇ ਜਦੋਂ ਪੜ੍ਹਿਆ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਨਮਸਕਾਰ ਕੀਤੀ ਜਪਜੀ ਦੇ ਪਾਠ ਦੇ ਅੱਗ ਵਿੱਚ ਤੇ ਜਲਾਦ ਨੇ ਇੱਕੋ ਦਮ ਤੇਜ ਤਲਵਾਰ ਚਲਾਈ ਤੇ ਨੌਵੇਂ ਗੁਰੂ ਦਾ ਸੀਸ ਜਿਹੜਾ ਉਹ ਧੜ ਤੋਂ ਅਲਹਿਦਾ ਕਰ ਦਿੱਤਾ ਖੂਨ ਦੀ ਧਾਰ ਚੱਲੀ ਇੱਕੋ ਦਮ ਸੀਸ ਅਲਹਿਦਾ ਹੋਇਆ ਤੇ ਗੁਬਾਰ ਚੜ ਗਿਆ ਝੱਖੜ ਝੁੱਲ ਪਿਆ ਲੋਕੀ ਹਾਏ ਹਾਏ ਪੈ ਕਰਦੇ ਨੇ ਤੇ ਉਧਰ ਆਵਾਜ਼ ਵੀ ਆਉਂਦੀ ਹੈ ਹੈ ਸਭ ਜਗ ਪਇਓ ਜੈ ਜੈ ਜੈ ਸੁਰਲੋਕ ਅੱਜ ਧਰਮ ਦੀ ਰਹਿ ਗਈ ਏ ਸਾਧ ਸੰਗਤ ਝੱਖੜ ਝੁੱਲ ਗਿਆ ਇਸ ਤੋਂ ਬਾਅਦ ਜਿਹੜੀ ਘਟਨਾ ਬੜੇ ਕਮਾਲ ਦੀਆਂ ਦਰਦਨਾਕ ਨੇ ਕਹਿੰਦੇ ਨੇ ਲੋਕ ਘਰਾਂ ਨੂੰ ਤੁਰਨ ਲੱਗ ਪਏ ਨੇ ਜਦੋਂ ਹਨੇਰੀ ਚੱਲੀ ਸਾਹਮਣੇ ਅੱਖਾਂ ਦੇ ਨਾਲ ਆਪਣੇ ਹੱਥ ਵੀ ਨਜ਼ਰ ਨਹੀਂ ਆਉਂਦੇ ਤੇ ਜਿਹਨੇ ਟੋਕਰਾ ਪਿੱਛੇ ਰੱਖਿਆ ਸੀ ਉਹਨੇ ਅੱਖਾਂ ਭਰ ਲਈਆਂ ਸੋਚਦਾ ਧੜਦਾ ਕੀ ਕਰਾਂਗਾ ਚੀਸ ਚੁੱਕਾਂ ਧੜ ਚੁੱਕਾਂ ਕਹਿੰਦੇ ਨੇ ਅੱਖਾਂ ਭਰੀਆਂ ਦੇ ਨਾਲ ਨਮਸਕਾਰ ਕੀਤੀ ਤੇ ਆਪਣੇ ਪ੍ਰੀਤਮ ਦੇ ਧੜ ਨੂੰ ਨੁੱਚੜਦਿਆਂ ਹੋਇਆਂ ਖੂਨ ਨਾਲ ਕੱਪੜੇ ਵਿੱਚ ਲਪੇਟਿਆ ਤੇ ਟੋਕਰੇ ਤੇ ਰੱਖ ਕੇ ਵਾਹੋ ਡਾਈ ਭਾਈ ਜੈਤਾ ਦਿੱਲੀ ਤੋਂ ਬਾਹਰ ਨਿਕਲ ਗਿਆ ਇੱਧਰ ਭਾਈ ਜੈਤਾ ਜਦੋਂ ਨਿਕਲਿਆ ਚੇਤੇ ਰੱਖਣਾ ਉਸ ਸਿੱਖ ਦਾ ਸਿਰਦਾ ਕਿੰਨਾ ਕੁ ਭਰਿਆ ਹੋਵੇਗਾ ਜਿਹਦੇ ਸਿਰ ਤੇ ਹੋਵੇਗਾ ਗੁਰੂ ਦਾ ਸੀਸ ਤੇ ਉਹ ਵੀ ਕੱਪੜਾ ਖੂਨ ਨਾਲ ਹੋਵੇਗਾ ਨੁੱਚੜਦਾ ਤੇ ਪ੍ਰੇਮ ਨਾਲ ਭਿੱਜਾ ਕਿੰਨੀ ਕੁ ਯੁਰਤ ਕਰਕੇ ਭਾਈ ਜੈਤਾ ਨਿਕਲਿਆ ਹੋਵੇਗਾ ਕੀ ਪਤਾ ਕਿ ਗੁਰੂ ਦਾ ਸੀਸ ਲਿਜਾਂਦਿਆਂ ਰਸਤੇ ਵਿੱਚ ਤੇਰੇ ਸੀਸ ਨੂੰ ਕੋਈ ਝਟਕਾ ਦੇਵੇ ਸਿਰ ਤਲੀ ਤੇ ਰੱਖ ਕੇ ਨਿਕਲਿਆ ਦਿੱਲੀ ਤੋਂ ਨਿਕਲ ਕੇ ਇੱਕ ਪੜਾਅ ਕੀਤਾ ਇੱਧਰ ਧਾੜੇ ਆਪਾਂ ਪਹਿਲਾਂ ਸੀਸ ਵਾਲੇ ਪਾਸੇ ਦਾ ਪ੍ਰਸੰਗ ਪੂਰਾ ਕਰੀਏ ਸੀਸ ਚੁੱਕਿਆ ਤੇ ਤਰਾਵੜੀ ਦੇ ਵਿੱਚ ਇੱਕ ਧੋਬੀ ਬੈਠਾ ਜਿਹੜਾ ਅੱਤ ਦਾ ਗਰੀਬ ਏ ਉਹਦਾ ਨਾਮ ਸੀ ਭਾਈ ਰਾਮ ਦੇਵਾ ਤੇ ਇੱਕ ਇੰਤਜ਼ਾਰ ਕਰਦਾ ਸੀ ਗੁਰੂ ਤੇਗ ਬਹਾਦਰ ਤੇਰੇ ਦਰਸ਼ਨ ਕਰਨੇ ਨੇ ਕਿੰਨੇ ਸਾਲ ਹੋ ਗਏ ਨੇ ਤੇਰੇ ਦੀਦਾਰ ਨਹੀਂ ਕੀਤੇ ਵਾਹ ਮੇਰੇ ਗੁਰੂ ਤੇਗ ਬਹਾਦਰ ਕੇਵਲ ਜਿੰਦੇ ਨਹੀਂ ਤੂੰ ਸੀਸ ਲੈ ਕੇ ਵੀ ਜਿਹੜਾ ਤੇਰੇ ਚਿਹਰੇ ਦੀ ਦਰਸ਼ਨ ਕਰਨਾ ਚਾਹੁੰਦਾ ਤੂੰ ਸੀਸ ਦੇ ਰੂਪ ਵਿੱਚ ਵੀ ਉਹਦੇ ਘਰ ਨੂੰ ਜਾਣ ਨੂੰ ਤਿਆਰ ਇਹਨੇ ਚੁੱਕਿਆ ਭਾਈ ਜੈਤੇ ਨੇ ਸੀਸ ਕੁਝ ਵਿਦਵਾਨ ਕਹਿੰਦੇ ਨੇ ਦਿੱਲੀ ਦੇ ਨੇੜੇ ਇਹਨੇ ਪਹਿਲਾ ਪੜਾਅ ਕੀਤਾ ਪੰਜ ਪੜਾਅ ਬਣਦੇ ਨੇ ਆਨੰਦਪੁਰ ਸਾਹਿਬ ਸਮੇਤ ਭਾਈ ਜੈਤੇ ਦੇ ਸੀਸ ਚੁੱਕਿਆ ਤੇ ਸ਼ਾਮ ਪੈ ਗਈ ਕੁਦਰਤੀ ਤੌਰ ਤੇ ਇਸ ਤਰੌੜੀ ਦੇ ਕਿਲੇ ਦੇ ਨੇੜੇ ਇੱਕ ਢਾਬ ਸੀ ਇੱਥੇ ਧੋਬੀ ਧੋਦਾ ਪਿਆ ਸੀ ਕੱਪੜੇ ਤੇ ਕਹਿੰਦੇ ਨੇ ਇਹਦਾ ਆਮ ਤੌਰ ਤੇ ਸਿੱਖਾਂ ਨਾਲ ਸੰਪਰਕ ਸੀ ਇਹਨੂੰ ਇਹ ਵੀ ਪਤਾ ਸੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਗਏ ਨੇ ਪਰ ਇਹ ਨਹੀਂ ਸੀ ਪਤਾ ਕਿ ਸਾਕੇ ਵਾਪਰ ਗਏ ਨੇ ਇਹਨੇ ਟੋਕਰਾ ਸਿਰ ਤੇ ਟੋਕਰੀ ਰੱਖੀ ਸੀ ਮੁੱਖ ਇਹਦੀਆਂ ਅੱਖਾਂ ਨੇਤਰਾਂ ਨਾਲ ਨੀਰ ਵਗ ਵਗ ਕੇ ਸੁਜੀਆਂ ਨੇ ਤੇ ਲੁਕਦਾ ਪਿਆ ਪਹਿਲਾਂ ਸੋਚਦਾ ਰਾਤ ਕਿਸੇ ਝਾੜੀ ਦੇ ਓਹਲੇ ਕੱਟ ਲਵਾਂ ਥੱਕ ਗਿਆ ਮੈਂ ਦਿੱਲੀ ਤੋਂ ਤਰਾਵੜੀ ਕਿੰਨਾ ਸਫ਼ਰ ਹੈ ਪੈਦਲ ਤੁਰਦਾ ਪਿਆ ਥੱਕ ਗਿਆ ਤੇ ਰੋਟੀ ਵੀ ਨਹੀਂ ਖਾਧੀ ਭੁੱਖ ਲੱਗਦੀ ਨਹੀਂ ਕਹਿੰਦੇ ਨੇ ਜਦੋਂ ਗਿਆ ਵੇਖਦਾ ਢਾਬ ਦੇ ਨੇੜੇ ਕਿਤੇ ਲੁਕ ਜਾਵਾਂ ਸਵੇਰੇ ਪਿੰਡੇ ਤੇ ਜਲ ਪਾ ਮੂੰਹ ਹਨੇਰੇ ਅੱਗੇ ਨਿਕਲ ਜਾਂਦਾ ਉਸ ਧੋਬੀ ਨੇ ਦੇਖਿਆ ਪੁੱਛਦਾ ਲੱਗਦਾ ਸਿੱਖ ਏ ਕੋਲ ਜਾ ਕੇ ਕਹਿੰਦਾ ਤੂੰ ਸਿੱਖ ਏ ਬੋਲਿਆ ਨੀ ਇਹਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਉਹ ਫਿਰ ਝੰਝੋੜ ਕੇ ਪੁੱਛਦਾ ਸਿੱਖ ਹੈ ਕੇਵਲ ਅੱਖਾਂ ਨਾਲ ਸਿਰ ਨਾਲ ਇਸ਼ਾਰਾ ਕੀਤਾ ਹਾਂ ਕਹਿਣ ਲੱਗਾ ਦੱਸ ਮੇਰੇ ਗੁਰੂ ਤੇਗ ਬਹਾਦਰ ਦਾ ਕੀ ਹਾਲ ਏ ਜਦੋਂ ਉਹਨੇ ਗੁਰੂ ਤੇਗ ਬਹਾਦਰ ਸ਼ਬਦ ਲਿਆ ਤੇ ਜੈਤੇ ਦਾ ਕੜ ਟੁੱਟ ਗਿਆ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ ਤੇ ਇਸ਼ਾਰਾ ਕੀਤਾ ਚੁੱਪ
गया, कोई पाणा वापरिया, उन्हें टोकरा भाई जैते ने सिर ते चुकया, घर लै गया, हनेरा पै गया, धोबी चरना ते देख के कहिंदा सिखा तैनू किसे ने कुछ किया है, दस का मेरा गुरु तेग बहादुर किथे वे। जैते दे शब्द खत्म हो गए ने, बाह पकड़ी कह लगा दीवा बाल, दीवा बालिया, पांच छे कपड़े जेना विच लपेटिया सी एक एक खोली गया, वो पुछदा मैनू बाद भी दिखाई तेरे कुल कौन है, अखां भरियां जदो अखीर दा कपड़ा खुलिया ते गुरु तेग बहादुर है, ते धोबी दियां अखां विचों नीर दी चढ़ी लग गई, टोकरे दे सामने झुक गया ते मन विच कहिंदा जाओ पापी मना, तेरा गुरु किन्ना समर्थ है, तू रोज अरदासां करदा है दातिया, तेरे दर्शना नू किन्ने दिन हो गए ने, कभी दर्शन होणगे, मैं गरीब हाँ मेरे कुल माया नहीं। कहिंदा वाह सतगुरु केड़े रूप विच आए, तेरे दे दर्शन करने तन कला सीस ही आ गया। भाई मती भाई जैता कुछ नहीं बोलिया, चुप करके उन्हें कपड़े विच लपेट दिता, अखां भर के कोल बह गया, ते सोदर रहराज साहिब दा पाठ कीता। पाठ करन तो बाद उस धोबी ने देखिया किन्ने दिनां दा भुखा है, कह लगा कोई छकड़ी, कहिंदा नहीं, पर फिर भी वह भावना वाला सी। भाई देवा राम दोने जी रोंदे ने, नाले प्रसाद दो फुलके सुके तैयार कीते, धक्के ने ओनू प्रसाद छकाया, कह लगे जैतिया तू रात टिक जा ते असी शीश दी सेवा कर लईए। कहिंदे इहदे कोल खद्दर दा कपड़ा सी ते अखां बनाया सी गुरु तेग बहादुर, जदों तू आवेगा ना ते तेनू चादर दियांगा उत्ते लैण लई। शायद ये तुसीं इतिहास ना सुनिया होवे, ये डॉक्टर फौजा सिंह ने, जदों असीं हर एक तत् नूं बरीकी नाल वाचांगे असीं सिर्फ शहादत तक ना तुरीए, अगां तुरीए। कहन लगे उन्हें उह कपड़ा कढ़िया, घरवाली नूं कहिंदा भागवान ने देख मेरा गुरु ता कपड़ा बस्तर लैण आया अज, उस कपड़े नाल साहिब दे उस शीश नूं जल नाल साफ कीता है, इत्थे शीश साफ कीता ते सोहणे कपड़े विच लपेट दिता है। रात सारी रात ना केंद्रे ने कपड़ा लेके ना ते उस कपड़े नू लकड़ नल बन के चौर करदा रहा, कहना मेरे गुरु ते चौर हुंदी सी, सारी रात चौर कीती। अमृत वेला भाई जैते ने कीता इशनान ते नमस्कार कीती, अरदास कीती, गुरु तेग बहादुर तू साए सुमी शीस वारा टेकरा चुकिया, ते पेंडे नू राह नू छड के जंगलां विचों एक कंडे मिटदा होया लता लतार दा तुर गया, दूसरा पड़ा भाई जैते ने अंबाले कीता। इथे एक भाई सिख सी, एदा नाम सी देवा राम, ओ रमदासिया सिख सी, ओदा नाम सी राम देवा, ते ओ भी बैठा है कांगरी नदी है। आ जदो आपां करनाल तो अंबाले तक आउने एक नदी आउंदी बरसाती, ओदा नां है कांगरी नदी, इहने कीती पार ते कांगरी नदी दे कंढे इक जंड सी थक गया, इहने रखिया उत्थे सीध ते जोड़े ला के टांगरी नदी पार करके ना उत्थे सिर पुछदा कोई इत्थे सिखां दा घर है, क्योंकि सफर बड़ा है, ते उन्हां कहा भी एक घर है इत्थे एक महल्ले विच अंबाले, ओ रमदासी इत्थे खरेंदे नी। मन ने कहा की पता कोई भावना वाला होवे, टोकरा चुकिया हनेरे विच उहदे घर चला गया, दरवाजा खड़काया, कहिंदा मैं रात रहना, ओ कहिंदा सिखा दस, उहने बस्तर विछा दित्ते, कहिण लगा नहीं इस टोकरे नूं उच्ची थां ते रख दे मैं जमीन ते बहना, वह कहिंदा इस टोकरे विच की है, उन्हें कपड़े ला के दिखाया ते गुरु तेग बहादुर जी दा शीश, उन्हें भी नमस्कार कीती, सारी रात वह रमदासिया सिख सुता नहीं, साहब दी याद गा रहे उत्थे, वह भी सारी रात नाले रोंदा रहा, नाले प्रीतम की याद भी जुड़िया रहा। दिन चढ़िया हुण तीजे पड़ां ते तुरना, चंडीगढ़ के नेड़े एक गुरुद्वारा नाभा साहब जिन्हों नाडा साहब भी कहिंदे, इत्थे एक मुसलमान फकीर रहिंदा जिहदा नाम सी दरगाही शाह, ते इह बजुर्ग हो चुका सी, ते रोज अरदासां करदा सी गुरु तेग बहादुर तेरी संगत करके एक दिन किणका मिलिया सी, पर एक वारी देख तां सही जिहड़ा फल तू बूटे दा बीजिया सी अज ओह फल पक्कण ते आया है, जांदी वारी बीज पाण वाले माली इस फल नूं देख तां जा, तेरा फल पाया होया बीज पक गया है। जदों कहिंदे ने इह रातों रात फिर उसे नाभा साहिब पहुंचे, उसे वेखो गुरु सबब बनांदा गया, मैं पहले दिन आरंभ विच अरदास कीती सी कि गुरु कलगी वाला अज भी कहिंदा तेग बहादुर सिमरे हैं, घर नौनिद आवे ताए सब थाई